ਪਿੱਛੇ ਮੁੜ ਜਾਵਾਂ, ਕਨਫਿਊਜ਼ ਹੋ ਗਿਆ। ਤੋ ਇਸ ਲਈ ਮੇਰੀ ਸਲਾਹ ਤੁਹਾਨੂੰ, ਵੈਸੇ ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਕਈ ਵਾਰੀ ਕਈ ਦਾ ਚੱਲ ਆਏ ਨਹੀਂ, ਐਂ ਕਰ ਲੈਂਦੇ ਹਾਂ ਯਾਰ, ਆਹ ਨਹੀਂ ਆਹ ਕਰ ਲੈਂਦੇ ਹਾਂ। ਤੋ ਕਮਿਟਮੈਂਟ ਅਤੇ ਫੋਕਸ ਹੋਣਾ ਬਹੁਤ ਜ਼ਰੂਰੀ ਆ। ਚਲੋ ਪ੍ਰੋਗਰਾਮ 'ਚ ਬਾਈ ਜੀ ਨੇ ਸੁਣਨਾ ਚਾਹਿਆ ਕਰਤਾਰ ਰਮਲਾ ਅਤੇ ਨਾਲ ਮਨਜੀਤ ਕੌਰ, ਸ਼ਾਇਦ ਪਤਾ ਨਹੀਂ ਕੌਣ ਗਾਇਕਾ ਹੈ, ਮੈਨੂੰ ਪੱਕਾ ਪਤਾ ਨਹੀਂ ਹੈ। ਸੁਪਨਾ ਹੋ ਗਈ ਪਾਲੀਏ, ਮਿਲਣੋਂ ਵੀ ਰਹਿ ਗਈ ਨਹੀਂ ਪਾਲੀ, ਬੜਾ ਬਈ ਯੂਜ਼ ਕੀਤਾ ਗਿਆ ਪਾਲੀ ਸ਼ਬਦ, ਪਾਲੀ ਪਾਣੀ ਖੂਹ ਤੋਂ ਪਰੇ। ਤੋ ਬਾਬੂ ਸਿੰਘ ਮਾਨ ਇੱਕ ਦਿਨ ਗੱਲ ਕਰ ਰਹੇ ਸੀ ਕਿ ਬਾਬੂ ਸਿੰਘ ਮਾਨ ਦਾ ਵੀ ਪਹਿਲਾ ਗੀਤ ਗੁਰਪਾਲ ਸਿੰਘ ਗੁਰਪਾਲ ਸਿੰਘ ਪਾਲ ਨੇ ਗਾਇਆ ਸੀ, ਗੁਰਪਾਲ ਸਿੰਘ ਪਾਲ ਨੇ ਹੀ ਗਾਇਆ ਪਾਲੀ ਪਾਣੀ ਖੂਹ ਤੋਂ ਪਰੇ। ਅਤੇ ਕਰਤਾਰ ਰਮਲਾ ਇਹਦੀ ਆਵਾਜ਼ ਵਿੱਚ ਬੜਾ ਕਸ਼ਿਸ਼ ਸੀ, ਔਰ ਟਰੈਕਿੰਗ ਇੰਡਸਟਰੀ ਦੇ ਲੋਕ ਬਹੁਤ ਅਤੇ ਬਾਕੀ ਦਿਦਾਰ ਸੰਧੂ ਵਾਂਗੂ ਬਈ ਇਸ ਕਰਤਾਰ ਰਮਲੇ ਦਾ ਵੀ ਬੜਾ ਆਪਦਾ ਇੱਕ ਸਟਾਈਲ ਸੀ ਅਤੇ ਬਹੁਤ ਲੋਕ ਇਹਨੂੰ ਪਸੰਦ ਕਰਦੇ ਸੀ। ਪੇਸ਼ ਕਰਦੇ ਹਾਂ ਸੁਪਨਾ ਹੋ ਗਈ ਪਾਲੀਏ।

0: ਬਈ ਵਾਹ, ਮੇਲਾ ਲੁੱਟ ਲਿਆ ਕਰਤਾਰ ਰਮਲਾ ਜੀ ਨੇ, ਬੈਜਾ ਬੈਜਾ ਕਰਵਾ ਦਿੱਤੀ। ਬਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਫੋਨ ਕਰਕੇ ਫਰਮਾਇਸ਼ ਕੀਤੀ। ਈਗਲ ਟਰੱਕ ਟਾਇਰ ਅਤੇ ਅਲਾਈਨਮੈਂਟ ਸੈਂਟਰ ਬਹੁਤ ਹੀ ਕਮਾਲ ਦੀ ਸਰਵਿਸ ਦਿੰਦੇ ਨੇ। ਟਰੱਕਾਂ ਦੇ ਟਾਇਰ ਪਾਉਣੇ ਨੇ, ਅਲਾਈਨਮੈਂਟ ਕਰਵਾਉਣੀ ਆ, ਇਹ ਬਹੁਤ ਜ਼ਰੂਰੀ ਆ। ਅਲਾਈਨਮੈਂਟ ਜਿਹੜੀ ਆ ਨਾ, ਉਹ ਤੁਹਾਡੇ ਟਰੱਕ ਦੀ ਲਾਈਫ ਵਧਾ ਦਿੰਦੀ ਆ, ਟਾਇਰਾਂ ਦੀ ਲਾਈਫ ਵਧਾ ਦਿੰਦੀ ਆ, ਜਾਣ ਸੌਖੀ ਹੋ ਜਾਂਦੀ ਆ। ਜੇ ਪ੍ਰੋਫੈਸ਼ਨਲ ਬੰਦਿਆਂ ਵੱਲੋਂ ਟਰੱਕ ਦੀ ਅਲਾਈਨਮੈਂਟ ਕੀਤੀ ਜਾਵੇ, 647-234-6493 647-234-6293 ਅਤੇ ਇੱਕ ਵਾਰ ਫਿਰ ਕੱਲ੍ਹ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ, ਗ੍ਰੈਂਡ ਹੋਮ ਫਰਨੀਚਰ 'ਤੇ ਚੱਲ ਜੀ ਸੁੱਖ।
1: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਡੇ ਕੋਲ 294 ਵਾਕਨ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ। ਫਲੋਰ ਮਾਡਲ ਜਿਹ ਚ ਬਹੁਤ ਸਾਰੇ ਸ਼ਾਨਦਾਰ 15-20 ਟਰਕੀ ਸਟਾਈਲ ਦੇ ਸੋਫਾ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। ਇੱਕ ਸਾਈਡ ਜਿਹੜੀ ਵਾਲ ਦੇ ਉੱਪਰ 20 ਬੈਡਰੂਮ ਸੈੱਟ ਲੱਗੇ ਹੋਏ ਆ, ਇਹ ਵੀ ਬਿਲੋ ਦਾ ਕੋਸਟ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਉਣਾ 294 ਵਾਕਰ ਡਰਾਈਵ ਦੇ ਉੱਪਰ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦੇ ਵਿੱਚ ਸ਼ਿੰਗਾਰ ਜਿਹੜਾ ਸੋਫਾ ਸੈੱਟ ਰੱਖਣਾ, ਲਿਵਿੰਗ ਰੂਮ ਦਾ ਸ਼ਿੰਗਾਰ ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਲਪਸਿਡ ਐਂਡ ਚੇਅਰ ਡਿਜ਼ਾਈਨਰ ਸੋਫਾ ਸੈੱਟ, ਲਾਈਟ ਬੇਜ ਕਲਰ ਦਾ ਸੋਫਾ ਲਪਸਿਡ, ਫਰੰਟ ਤੇ ਗੋਲਡ ਟ੍ਰਿਮ ਲੱਗੀ ਹੋਈ, ਥੱਲੇ ਵੀ ਗੋਲਡਨ ਪੱਟੀ ਲੱਗੀ ਹੋਈ ਆ, ਤੇ ਉੱਪਰ ਡਿਜ਼ਾਈਨਰ ਪਿੱਲੋ ਪਾਏ ਹੋਏ ਨੇ, ਤੇ ਪਲੱਸ ਰਿਵੋਲਵਿੰਗ ਚੇਅਰ ਝੂਟੇ ਮਾਟੇ ਵਾਲੀ ਚੇਅਰ, ਸੋਫਾ ਲਪਸਿਡ ਐਂਡ ਚੇਅਰ ਜਿਹਦੀ ਰੈਗੂਲਰ ਕੀਮਤ ਫਲੋਰ ਦੇ ਉੱਪਰ 4500 ਸੀ, ਲਾਸਟ ਪੀਸ ਫਲੋਰ ਤੇ ਤੁਸੀਂ ਐਂਟਰ ਹੋਣਾ ਜਦੋਂ ਸਟੋਰ ਤੇ ਪਹਿਲਾਂ ਸੋਫਾ ਸੈੱਟ ਲੱਗਾ ਹੋਇਆ, 4500 ਵਾਲਾ ਸੋਫਾ ਸੈੱਟ ਸਿਰਫ $1800 ਦੇ ਵਿੱਚ ਕੰਪਲੀਟ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਅੱਜ ਦੇ ਪ੍ਰੋਗਰਾਮ ਨੂੰ 5 ਰਿਵਰ ਡਕਟ ਕਲੀਨਿੰਗ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਪੰਜਾਬੀ ਲਹਿਰਾਂ ਕਰਕੇ ਤੁਹਾਨੂੰ ਡਕਟ ਕਲੀਨਿੰਗ ਦੀਆਂ ਸਰਵਿਸਿਜ਼ ਨੰਬਰ 1 ਤੇ ਨਾਲ ਸਪੈਸ਼ਲ ਆਫਰ ਦੇ ਰਹੇ ਆ। ਦੇਖੋ ਡਕਟ ਕਲੀਨ ਕਰਾਉਣੇ ਨਾ, ਇਹ ਬਹੁਤ ਹੀ ਸਾਡੀ ਸਿਹਤ ਵਾਸਤੇ ਜ਼ਰੂਰੀ ਆ, ਸਾਡੀ ਫਰਨਸ ਲਈ ਜ਼ਰੂਰੀ ਆ, ਸਾਡੇ ਘਰ ਲਈ ਜ਼ਰੂਰੀ ਆ, ਸਾਡੇ ਬਜ਼ੁਰਗਾਂ ਲਈ ਜ਼ਰੂਰੀ ਆ, ਸਾਡੇ ਬੱਚਿਆਂ ਲਈ ਜ਼ਰੂਰੀ ਆ। 5 ਰਿਵਰ ਡਕਟ ਕਲੀਨਿੰਗ ਟੋਪ ਆਫ ਦਾ ਲਾਈਨ ਇਹਨਾਂ ਦਾ ਟਰੱਕ ਹੈ, ਕੈਮਰਿਆਂ ਨਾਲ ਸਾਰੇ ਤੁਹਾਡੇ ਡਕਟਸ ਨੂੰ ਕਲੀਨ ਕਰਦੇ ਦਿਖਾ ਸਕਦੇ ਆ ਤੁਹਾਨੂੰ। ਤੋ ਪੰਜਾਬੀ ਲਹਿਰਾਂ ਦਾ ਹਵਾਲਾ ਦੇਣ 'ਤੇ ਨਵੀਂ ਦਾ ਨਾਂ ਲਓਗੇ, ਸਪੈਸ਼ਲ ਡਿਸਕਾਊਂਟ 437-688-7750 4376887750 ਅਤੇ ਨਾਲ ਹੀ ਇੱਕ ਵਾਰੀ ਫਿਰ ਤੁਹਾਨੂੰ ਫੈਸ਼ਨ ਆਈ ਕਿਊ ਦਾ ਨੰਬਰ ਦਈਏ। ਫੈਸ਼ਨ ਆਈ ਕਿਊ 'ਤੇ ਲੇਟੈਸਟ ਕਿਸਮ ਦੇ ਗਰਾਰੇ ਸ਼ਰਾਰੇ ਅਤੇ ਕੋਡ ਸੈੱਟ ਅਤੇ ਬਹੁਤ ਸਾਰੀਆਂ ਹੋਰ ਲੇਡੀਜ਼ ਦੇ ਫੈਸ਼ਨ ਅਤੇ ਨਾਲ ਮੈਨਸ ਵਾਸਤੇ ਸ਼ੇਰਵਾਨੀ, ਵਿਆਹ ਸ਼ਾਦੀ ਦਾ ਸਾਰਾ ਸਮਾਨ ਲੱਗੇ ਜਾਦ ਤੁਹਾਨੂੰ ਇਸ ਬਹੁਤ ਹੀ ਖੂਬਸੂਰਤ ਸ਼ੋਰੂਮ 'ਚੋਂ ਮਿਲ ਜਾਂਦਾ। ਉਹਨਾਂ ਦੇ 4-5 ਲੋਕੇਸ਼ਨ ਨੇ ਔਰ ਉਹਨਾਂ ਲੋਕੇਸ਼ਨ ਵਿੱਚੋਂ ਤੁਸੀਂ ਕਿਸੇ ਲੋਕੇਸ਼ਨ 'ਤੇ ਵੀ ਪਹੁੰਚ ਸਕਦੇ ਹੋ। ਏਅਰਪੋਰਟ ਰੋਡ 'ਤੇ ਡੇਅਰੀ 'ਤੇ ਆ, ਕੁਈਨ ਅਤੇ ਫੋਰਟਨ 'ਤੇ ਆ, ਮੈਕਵੀਨ ਅਤੇ ਕੈਸਲਮੋਰ ਦੇ ਵਿੱਚ ਮੇਫੀਲਡ 'ਤੇ ਆ। ਸੋ ਤੁਸੀਂ ਜ਼ਰੂਰ ਪਹੁੰਚਣਾ। ਫੈਸ਼ਨ ਆਈ ਕਿਊ 905-953-2225 ਸ਼ਾਮ ਦਾ ਵਕਤ ਹੈ। ਤੁਸੀਂ ਖਾਣਾ ਖਾਣ ਵਾਸਤੇ ਡਿਨਰ ਕਰਨ ਲਈ ਚੱਲੇ ਹੋ ਤਾਂ ਸਿੰਪਲੀ ਇੰਡੀਅਨ ਕੁਜ਼ੀਨ ਦੀਆਂ 3 ਲੋਕੇਸ਼ਨ ਤੋਂ ਕਿਸੇ ਇੱਕ ਲੋਕੇਸ਼ਨ 'ਤੇ ਚਲੇ ਜਾਓ, ਟੈਲੀਫੋਨ ਕਰ ਲਓ, ਸਪੈਸ਼ਲ ਕਿਹੜੇ ਲੱਗਿਆ ਦੱਸ ਦੇਣਗੇ, ਜਿਹੜੀ ਲੋਕੇਸ਼ਨ ਤੁਹਾਡੇ ਨੇੜੇ ਆ ਉਹ ਦੱਸ ਦੇਣਗੇ। 905-794-8111 905-794-8111 'ਤੇ ਸਿੰਪਲੀ ਇੰਡੀਅਨ ਕੁਜ਼ੀਨ ਨੂੰ ਟੈਲੀਫੋਨ ਕਰ ਲਵੋ ਜੀ। ਅਤੇ ਇੱਕ ਦੋ ਸੰਦੇਸ਼ ਲੈ ਲਈਏ ਫਿਰ ਤੁਹਾਡੀ ਹੋਰ ਜਿਹੜੀ ਕਹਿੰਦੇ ਹੁੰਦੇ ਆ ਤੁਹਾਨੂੰ ਕਾਲ ਤੁਹਾਡੀਆਂ ਆਈਆਂ ਜਿਹੜੀਆਂ ਉਹਨਾਂ ਵਿੱਚੋਂ ਇੱਕ ਅੱਧੀ ਕਾਲ ਹੋਰ ਲੈ ਕੇ ਅਤੇ ਫਿਰ ਆਪਾਂ ਤੁਹਾਡੀ ਮਨਪਰਜ਼ੀ ਦਾ ਤੁਹਾਨੂੰ ਗੀਤ ਸੰਗੀਤ ਸੁਣਾਉਂਦੇ ਹਾਂ ਜੀ। ਮਨਜੀਤ ਸਿੱਧੂ ਸਾਹਿਬ
2: ਜੀ, ਜੀ ਭਾਜੀ ਜਿਹੜੇ ਹਿਸਾਬ ਨਾਲ ਤੁਹਾਡੀ ਐਡ ਚੱਲਦੀ ਆ ਉਹ ਗਾਣਾ ਬਣਦਾ ਉੜਦਾ ਦੇਖ ਦੋ ਜਾਂ ਹਾਨਣੇ ਲਾਲ ਪਟੋਟੇ ਦਾ
0: ਉੜਦਾ
2: ਲਾਲ ਡੋਰ ਗਿਆ ਹਾਨਣੇ ਲਾਲ ਪਟੋਟੇ ਦਾ ਚਮਕੀਲੇ ਦਾ ਗੀਤ ਹੈ।
0: ਹਾਏ ਹਾਏ ਹਾਏ ਹਾਏ ਉੜਦਾ ਲਾਲ ਡੋਰੀਆ ਪਟੋਲੇ ਦਾ ਹੈ।
2: ਹਾਂਜੀ
0: ਕੋਈ ਨਾ ਉਹ ਵੀ ਲਾ ਦਿੰਦੇ ਹਾਂ ਸਿੱਧੂ ਸਾਹਿਬ, ਤੁਸੀਂ ਸਾਡਾ ਭਾਈਚਾਰਾ ਸਿੱਧੂ ਭਰਾ ਸਾਡੇ ਤੇ ਚਮਕੀਲਾ ਵੀ ਲਾ ਦਿੰਦੇ ਹਾਂ।
3: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰੌਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰੌਰ ਟੈਂਬਰ ਲੋਇਰਸ 6478901437 6478901437 GTA the number one personal injury lawyers the team
4: ਸਾਰੇ ਗਾਮਾ ਕਾਰ
3: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ।
5: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਹਾਰਦਿਕ ਹੰਸਰਾ ਜੰਸ।
6: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦਸ

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुसी आशीर्वाद दोगे।
2: मैं आ जा तो मैं नाल नचिए, नचिए बाहच बाहपा, मैं आ जा तो मैं नाल नचिए।
0: For tickets, visit Ticketmaster. For information, call Singh Harjeet at 647-448-1000.
3: ਜੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਬੜੇ ਬੜੀ ਜਲਦ ਖਬਰਾਂ ਦਾ ਬੁਲੇਟਿਨ ਹੋਏਗਾ ਅਤੇ ਨਾਲ ਦੀ ਨਾਲ ਤੁਹਾਡੀਆਂ ਫਰਮਾਇਸ਼ਾਂ ਅਤੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ, ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚ ਰਹੇ ਆ। ਕੱਲ੍ਹ ਨੂੰ ਲਾਈਵ ਆਨ ਲੋਕੇਸ਼ਨ ਹੈ ਪੰਜਾਬੀ ਲਹਿਰਾਂ ਦਾ, ਉਹ ਹੈ ਤੁਹਾਡੇ ਬਿਲਕੁਲ ਨਜ਼ਦੀਕ 294 ਵਾਕਰ ਡਰਾਈਵ ਉੱਤੇ ਲਾਈਵ ਆਨ ਲੋਕੇਸ਼ਨ ਪੰਜਾਬੀ ਲਹਿਰਾਂ ਗ੍ਰੈਂਡ ਹੋਮ ਫਰਨੀਚਰ 'ਤੇ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਚਮਕੀਲਾ ਸਾਹਿਬ ਨੂੰ ਸੁਣਨਾ ਚਾਹਿਆ ਲਾਲ ਡੋਰੀਆ। ਚਮਕੀਲੇ ਦੀ ਤੁੰਬੀ ਵੀ ਬਈ ਸਾਰਿਆਂ ਨਾਲੋਂ ਵੱਖਰੀ, ਔਰ ਕਿਆ ਬਾਤ ਹੈ, ਚਮਕੀਲੇ ਦਾ ਅਦਾਇਗੀ ਸਭ ਤੋਂ ਵੱਖਰੀ, ਔਰ ਭੈਣ ਕਰਾਂ ਧੜਲੇਦਾਰ ਆਵਾਜ਼ ਅਮਰਜੋਤ ਅਤੇ ਚਮਕੀਲਾ ਦੀ, ਚੱਕ ਦਿਓ ਜੀ ਫੱਟੇ।

0: ਆਇਆ ਤੇ ਸ਼ਾਮ ਖੁਸ਼ਗਵਾਰ ਹੋ ਗਈ। ਕਾਲ ਕਰੋ 905-673-3337 ਤੇ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ ਤੇ ਪ੍ਰੋਗਰਾਮ ਪੇਸ਼ ਕਰੀਏ। ਤੇ ਹਰਜੀਤ ਜੰਜੂਆ, ਇਹ ਕੀ ਖਬਰ ਆ ਵੀ? ਉਹ ਅੱਛਾ, ਹਰਜੀਤ ਜੰਜੂਆ ਸਾਹਿਬ, ਤੁਹਾਡੀ ਬੜੀ ਕਹਿੰਦੇ ਹੁੰਦੇ ਆ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ ਬਹਿਜਾ ਕਰਵਾਉਂਦੇ ਨੇ ਮਿਸਟਰ ਹਰਜੀਤ ਜੰਜੂਆ। ਇੱਕ ਦੋ ਸੰਦੇਸ਼ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਗੀਤ ਸੁਣਾਉਂਦੇ ਹਾਂ ਅਤੇ ਖਬਰਾਂ ਬੜੀ ਜਲਦ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਣਗੀਆਂ।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
0: ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ, ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਹੋਮ ਫਰਨੀਚਰ। ਕੱਲ੍ਹ ਨੂੰ ਪੰਜਾਬੀ ਲੈਣਾ ਲਾਈਵ ਅਤੇ ਕੀਮਤਾਂ ਦਾ ਧੂੰਆਂ ਕੱਢ ਦਿੱਤਾ ਜਾਵੇਗਾ, ਤੋਹਫਿਆਂ ਦੀ ਭਰਮਾਰ ਕਰ ਦਿੱਤੀ ਜਾਵੇਗੀ। ਜੀ ਹਾਂ, ਇੱਕੋ ਗੱਲ ਚੱਲ ਰਹੀ ਹੈ ਕਿ ਚਲੋ ਜੀ ਚਲੋ ਗ੍ਰੈਂਡ ਹੋਮ ਫਰਨੀਚਰ ਤੇ। ਗੋ ਹੈਡ ਪਲੀਜ਼।
2: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਲਾਈਟ ਗ੍ਰੇ ਕਲਰ ਦਾ ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਲੱਗੀ ਹੋਈ ਆ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ, ਸੋਫਟ ਕਲੋਜ਼ਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 3500 ਡਾਲਰ ਸੀ। ਜਿਹੜਾ ਪਰਿਵਾਰ ਘਰ ਨੂੰ ਫਰਾਈਡੇ ਵਾਲੇ ਦਿਨ ਪਹਿਲਾ ਪਰਿਵਾਰ ਸੈੱਟ ਤੋਂ ਪਹੁੰਚੂਗਾ, ਕੰਪਲੀਟ ਬੈੱਡਰੂਮ ਸੈੱਟ 1299 ਦਾ, 1299 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਕੰਪਲੀਟ ਵਾਲਾ ਬੈੱਡਰੂਮ ਸੈੱਟ 1299 ਡਾਲਰ ਦਾ ਮਿਲੂਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ।
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ ਜੀ। ਹੀਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੀਰਾ ਸਿੰਘ
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਆ ਵੀਰੇ? ਸਤਿ ਸ਼੍ਰੀ ਅਕਾਲ।
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ, ਬੱਲੇ ਬੱਲੇ ਆ।
3: ਸਰ ਜੀ, ਇੱਕ ਗਾਣਾ ਸੁਣਨਾ ਸੀ ਜੀ।
0: ਦੱਸੋ ਕਿਹੜਾ?
3: ਫੌਜੀ ਰਾਜਪੁਰੇ ਦਾ ਜੀ, ਸਾਨੂੰ ਸਾਡੀ ਸੰਗ ਮਾਰ ਗਈ। ਸਿੰਗਰ ਦਾ ਨਾਂ ਜੀ ਫੌਜੀ ਰਾਜਪੁਰੀ।
0: ਫੌਜੀ
3: ਰਾਜਪੁਰੀ,
0: ਰਾਜਪੁਰੀ
3: ਸ਼ਹਿਰ ਦਾ। ਹਾਂਜੀ, ਸਾਨੂੰ ਸਾਡੀ ਸੰਗ ਮਾਰ ਗਈ।
0: ਓਕੇ ਹੀਰਾ ਸਿੰਘ ਜੀ, ਥੈਂਕ ਯੂ। ਹਾਂ, ਮਨਜੀਤ ਸਿੰਘ ਸਿੱਧੂ ਸਾਹਿਬ ਦੁਬਾਰਾ ਆ ਗਏ। ਹੈਲੋ
4: ਜੀ, ਕੁਲਦੀਪ ਮਾਨਕ ਦਾ ਗਾਣਾ ਛੇਤੀ ਕਰ ਪੁੱਤਰਾ ਪਾਣੀ।
0: ਅੱਜ ਤਾਂ ਸਾਰੇ ਤੁਹਾਡੇ ਹੀ ਲੱਗਣਗੇ, ਅੱਜ ਕਿਸੇ ਹੋਰ ਨੂੰ ਵੀ ਫਰਮਾਇਸ਼ ਕਰ ਲੈਣ ਦਿਓ। ਹੁਣ ਪ੍ਰੋਗਰਾਮ ਪੰਜਾਬੀ ਲੈਣਾ, ਲਓ ਇੱਕ ਬੜੀ ਪੁਰਾਣੀ ਸਾਡੀ ਰਿਕਾਰਡਿੰਗ ਕੀਤੀ ਹੋਈ ਆ, ਲੱਡੂ। ਲੱਡੂ ਜਿਹੜਾ ਨਾ, ਬੜਾ ਲੱਡੂ ਦੀ ਗੱਲ ਕਰੀਏ ਕਿ ਖੁਸ਼ੀ ਦੀ ਗੱਲ ਕਰਦੇ ਹਾਂ। ਚਲੋ, ਖੁਸ਼ੀਆਂ ਹਰ ਘਰ ਵਿੱਚ ਹੋਣ, ਲੱਗਦੇ ਰਹਿਣ, ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ, ਵਧਾਈਆਂ। ਅਤੇ ਬਾਪੂ ਪਾਰਸ ਹੁਣ ਦੀ ਕੋਈ ਸ਼੍ਰੀ, ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਅਤੇ ਚੰਦ ਸਿੰਘ ਜੰਡੀ ਨੇ ਬੜੀ ਗਾਈ, ਮੈਂ ਅਤੇ ਨਵੀ ਵੀ ਗਾਉਂਦੇ ਹੁੰਦੇ ਹਾਂ। ਅਤੇ ਖੁਸ਼ੀ ਜਿਹੜੀ ਆ ਨਾ, ਕਈ ਵਾਰ ਛੋਟੀ ਛੋਟੀਆਂ ਗੱਲਾਂ 'ਚੋਂ ਮਿਲ ਜਾਂਦੀ ਆ। ਕਈ ਵਾਰੀ ਅਸੀਂ ਵੱਡੀਆਂ ਗੱਲਾਂ 'ਚੋਂ ਖੁਸ਼ੀ ਲੱਭਦੇ ਰਹਿੰਦੇ ਹਾਂ, ਉਹ ਫਿਰ ਨਜ਼ਰ ਨਹੀਂ ਆਉਂਦੀ। ਅਤੇ ਪਹਿਲਾਂ ਗੁਰਜੀਤ ਸਿੰਘ ਜੀ ਦੀ ਕਾਲ ਲੈ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ?
0: ਠੀਕ ਆ ਵੀਰ ਜੀ, ਤੁਸੀਂ ਸੁਣਾਓ।
5: ਬਸ ਠੀਕ ਆ ਵੀਰ ਜੀ, ਮੈਂ ਤੁਹਾਨੂੰ ਪੁੱਛਣਾ ਰਾਮੂ ਵਾਲੇ ਸਾਹਿਬ, ਕਹਿੰਦੇ ਸਿਹਤ ਠੀਕ
0: ਹੈ? ਰਾਮੂ ਸਾਹਿਬ ਹੈ ਬਿਮਾਰ ਆ ਥੋੜੇ ਜਿਹੇ, ਪਰ ਠੀਕ

0: ਬਾਗ ਨੇ ਤੇ ਕੋਈ ਨੀ, ਚੜ੍ਹਦੀ ਕਲਾ ਚ ਨੇ, ਆਪਾਂ ਉਹਨਾਂ ਲਈ ਅਰਦਾਸ ਕਰ ਸਕਦੇ ਹਾਂ। ਥੋੜੀ ਜਿਹੀ ਉਮਰ ਲੰਬੀ ਹੋ ਗਈ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਉਮਰਾਂ ਦੇ ਨਾਲ ਵੈਸੇ ਚੜ੍ਹਦੀ ਕਲਾ ਚ ਨੇ। ਮੈਂ ਮਿਲ ਕੇ ਆਇਆ ਸੀਗਾ, ਮੈਂ ਤੇ ਹਰਭਜਨ ਦੋਨੋਂ ਜਾਣੇ ਇਕੱਠੇ ਗਏ ਸੀਗੇ ਤੇ ਹੁਣ ਵੀ ਉਹਨਾਂ ਦੀ ਬੇਟੀ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ, ਪਰਿਵਾਰ ਨਾਲ ਗੱਲ ਹੁੰਦੀ ਰਹਿੰਦੀ ਆ। ਤੇ ਥੈਂਕ ਯੂ ਤੁਸੀਂ ਕਾਲ ਕੀਤਾ ਰਾਮੂ ਵਾਲੀਆ ਸਾਹਿਬ, ਬੜੀ ਵੱਡੀ ਕੰਟਰੀਬਿਊਸ਼ਨ ਆ ਉਹਨਾਂ ਦੀ, ਔਰ ਖਾਸ ਤੌਰ 'ਤੇ ਐੱਨ ਆਰ ਆਈਜ਼ ਨੂੰ, ਜਿੰਨਾ ਰਾਮੂ ਵਾਲੀਆ ਸਾਹਿਬ ਨੇ ਐੱਨ ਆਰ ਆਈਜ਼ ਦੀ ਮਦਦ ਕਰਨ ਲਈ ਕੰਮ ਕੀਤਾ ਕਿਸੇ ਲੀਡਰ ਨੇ ਨਹੀਂ ਕੀਤਾ। ਤੋ ਇਹ ਸਾਰੇ ਮੰਨਦੇ ਆ, ਇਹ ਵੱਖਰੀ ਗੱਲ ਆ ਕਿ ਰਾਮੂ ਵਾਲੀਆ ਸਾਹਿਬ ਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪੰਜਾਬੀਆਂ ਨੇ, ਅਤੇ ਨਾ ਹੀ ਐੱਨ ਆਰ ਆਈ ਨੇ ਉਹਨੂੰ ਬੜਾ ਜ਼ੋਰ ਲਾਇਆ। ਤੋ ਖੈਰ, ਉਹਨਾਂ ਦੀ ਸਿਹਤ ਥੋੜ੍ਹੀ ਜਿਹੀ ਢਿੱਲੀ ਆ ਅਤੇ ਅਸੀਂ ਉਹਨਾਂ ਲਈ ਸ਼ੁਭ ਇੱਛਾਵਾਂ ਅਤੇ ਦੁਆਵਾਂ ਕਰ ਰਹੇ ਹਾਂ। ਪ੍ਰਦੀਪ ਹਸਪਤਾਲ, ਇਹ ਨਾ ਅਪਲਾਇੰਸਸ ਦਾ ਹਸਪਤਾਲ ਆ, ਪ੍ਰਦੀਪ ਹਸਪਤਾਲ। ਨੰਬਰ ਹੈ ਇਹਨਾਂ ਦਾ 647-722-3203, 647-722-3203 ਜੀ, 7350 ਵੈਲਕਮ।
1: ਹਾਂਜੀ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ, ਬਹੁਤ ਚੰਗਾ ਲੱਗਾ ਤੁਹਾਡੀ ਆਵਾਜ਼ ਸੁਣ ਕੇ। ਆਉਂਦੇ ਰਿਹਾ ਕਰੋ ਤੁਸੀਂ।
0: ਬੜੀ ਮਿਹਰਬਾਨੀ ਬਾਈ ਜੀ।
1: ਤੇ ਜਿਹੜੀ ਬਾਪੂ ਜੀ ਦੀ ਤੁਸੀਂ ਵਾਰ ਸੁਣਾਉਣੀ, ਮੈਂ ਉਹੀ ਕਹਿਣ ਲੱਗਾ ਸੀ, ਤੁਸੀਂ ਮੇਰੀ ਮੂੰਹ ਗੱਲ ਛਿਣ ਲਈ। ਤੇ ਜਿਹੜਾ ਬਾਪੂ ਜੀ ਨਾਲ ਆਵਾਜ਼ ਚ ਤੁਸੀਂ ਸੁਣਾਉਣੀ,
0: ਸੁਣਾ ਦਿੰਦੇ ਜ਼ਰੂਰ ਸੁਣਾਉਣੇ ਜ਼ਰੂਰ। ਬਾਪੂ ਜੀ ਪਾਰਸ ਸਾਹਿਬ ਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਦੀ ਆਵਾਜ਼ ਸੁਣਾਉਂਦੇ ਤੁਹਾਨੂੰ। ਅੱਜ ਦਾ ਇਨਸਾਨ ਸੁੱਖ ਅਤੇ ਖੁਸ਼ੀ ਦੀ ਤਲਾਸ਼ ਵਿੱਚ ਭਟਕਦਾ ਹੈ, ਪਰ ਇਹ ਦੋਵੇਂ ਕਿਧਰੇ ਵੀ ਨਜ਼ਰ ਨਹੀਂ ਆਉਂਦੀਆਂ। ਦਿਨੋ ਦਿਨ ਇਨਸਾਨ ਦੀ ਇਹ ਭਟਕਣ ਵੱਧਦੀ ਜਾਂਦੀ ਹੈ, ਬਲਕਿ ਇਨਸਾਨ ਦੀ ਹਾਲਤ ਉਸ ਪਿਆਸੇ ਵਰਗੀ ਹੈ ਜੋ ਮਿਰਗ ਤ੍ਰਿਸ਼ਨਾ ਵਿੱਚ ਪਿਆ ਰੇਤ ਨੂੰ ਪਾਣੀ ਸਮਝ ਕੇ ਪਾਣੀ ਲੱਭਦਾ ਫਿਰਦਾ ਹੈ, ਪਰ ਪਾਣੀ ਕਿਤੇ ਵਿਖਾਈ ਨਹੀਂ ਦਿੰਦਾ, ਸਿਰਫ ਰੇਤ ਹੀ ਰੇਤ ਵਿਖਾਈ ਦਿੰਦੀ ਹੈ। ਅੱਜ ਦੇ ਇਨਸਾਨ ਕੋਲ ਧਨ ਦੌਲਤ ਦੇ ਅੰਬਾਰ ਲੱਗੇ ਪਏ ਹਨ, ਕੋਠੀਆਂ ਕਾਰਾਂ ਦੀ ਬਹੁਤਾਤ ਹੈ, ਪਰ ਚਿਹਰੇ ਉਦਾਸ ਹਨ ਅਤੇ ਖੁਸ਼ੀ ਕਿਤੇ ਨਜ਼ਰ ਨਹੀਂ ਆਉਂਦੀ। ਹਰ ਚਿਹਰਾ ਹੀ ਕਿਸੇ ਚੱਕਰਵਿਊਹ ਵਿੱਚ ਪਿਆ ਨਜ਼ਰ ਆਉਂਦਾ ਹੈ, ਅਸ਼ਾਂਤ ਤੇ ਅਡੋਲ ਅਤੇ ਖੁਸ਼ ਚਿਹਰਾ ਕਿਧਰੇ ਕਿਧਰੇ ਵੇਖਣ ਵਿੱਚ ਲੱਭਦਾ ਹੈ, ਸਭ ਉਦਾਸ ਅਤੇ ਭਟਕਦੇ ਨਜ਼ਰ ਆ ਰਹੇ ਹਨ। ਜੇ ਖੁਸ਼ੀ ਰਾਜ ਭਾਗ ਸੋਨੇ ਚਾਂਦੀ ਦੇ ਅੰਬਾਰਾਂ ਵਿੱਚ ਹੁੰਦੀ ਤਾਂ ਕੀ ਸਿਧਾਰਥ ਘਰ ਆ ਕੇ ਤਿਆਗ ਕੇ ਜੰਗਲਾਂ ਵੱਲ ਮੂੰਹ ਕਰਦਾ? ਉਹ ਤਾਂ ਰਾਜੇ ਦਾ ਪੁੱਤਰ ਸੀ ਤੇ ਘਰ ਵਿੱਚ ਸਭ ਲਹਿਰਾਂ ਬਹਿਰਾਂ ਅਤੇ ਰਾਜੇ ਮਹਾਰਾਜਾ ਵਰਗੀਆਂ ਸਭ ਸ਼ਾਨਾਂ ਉਹਦੇ ਕੋਲ ਸਨ। ਦੁਨੀਆਂ ਵਿੱਚ ਦੁਨੀਆਂ ਦੇ ਸਾਰੇ ਰਾਜੇ ਭੂਮੀ ਪਿੰਡ ਸ਼ਹਿਰ ਹਥਿਆਉਣ ਲਈ ਲੜਾਈ ਕਰਦੇ ਮਾਰੇ ਗਏ। ਸਿਕੰਦਰ ਵਰਗੇ ਮਹਾਰਥੀਆਂ ਦੁਨੀਆਂ ਵਿੱਚ ਸਭ ਤੋਂ ਵੱਧ ਦੁਨੀਆਂ ਜਿੱਤਣ ਤੋਂ ਬਾਅਦ ਵੀ ਸ਼ਰੇਆਮ ਇਸ ਦੁਨੀਆਂ ਤੋਂ ਖਾਲੀ ਹੱਥ ਸੰਸਾਰ ਤੋਂ ਵਿਦਾ ਹੋਏ। ਇੰਨੀਆਂ ਫੌਜਾਂ ਇੰਨੇ ਸੰਸਾਰ ਨੂੰ ਤਬਾਹ ਕਰਕੇ ਜਦੋਂ ਖਾਲੀ ਹੱਥ ਸਿਕੰਦਰ ਗਿਆ ਤਾਂ ਉਹ ਕਹਿਣ ਲੱਗਾ ਕਿ ਮੈਂ ਅੱਜ ਦੁਨੀਆਂ ਤੋਂ ਬਹੁਤ ਉਦਾਸ ਮਾਯੂਸ ਇਸ ਦੁਨੀਆਂ ਤੋਂ ਤੁਰਿਆ ਹਾਂ। ਕਿਸੇ ਵੇਲੇ ਉਸਦੇ ਨਾਮ ਦੇ ਡੰਕੇ ਵੱਜਦੇ ਸਨ। ਇੰਝ ਹੀ ਰਾਜੇ ਅਸ਼ੋਕ ਵਰਗੇ ਕਲਿੰਗਾਂ ਦੀ ਲੜਾਈ ਤੋਂ ਸਬਕ ਲੈ ਕੇ ਇੱਕਦਮ ਬਦਲ ਗਏ, ਨਿਰਦੋਸ਼ ਲੋਕਾਂ ਦੇ ਡੁੱਲੇ ਖੂਨ ਤੋਂ ਸਿੱਖਿਆ ਲੈ ਕੇ ਬੁੱਧ ਮਤ ਦੀ ਸ਼ਰਨ ਵਿੱਚ ਆ ਕੇ ਰਾਜ ਭਾਗ ਤਿਆਗ ਕੇ ਲੋਕਾਂ ਦੀ ਸੇਵਾ ਕਰਨਾ, ਸੜਕਾਂ ਕਿਨਾਰੇ ਰੁੱਖ ਲਗਵਾਉਣਾ, ਗਰੀਬਾਂ ਨੂੰ ਧਨ ਅਤੇ ਮਦਦ ਦੇਣ ਵਿੱਚ ਜੁਟ ਗਏ। ਇਹ ਵੀ ਵੇਖਿਆ ਗਿਆ ਹੈ ਕਿ ਦੁਨੀਆਂ ਵਿੱਚ ਸੰਨਿਆਸੀ ਲੋਕ ਜੋ ਲੋਕਾਂ ਦੀ ਮਦਦ ਕਰਦੇ ਹਨ ਉਹਨਾਂ ਦੇ ਚਿਹਰੇ ਉੱਤੇ ਅੰਦਰੂਨੀ ਰੋਸ਼ਨੀ ਆ ਜਾਂਦੀ ਹੈ। ਜਿਹੜੇ ਡਾਕਟਰ ਹਸਪਤਾਲਾਂ ਜਾਂ ਆਪਣੇ ਹਸਪਤਾਲਾਂ ਵਿੱਚ ਮਨੋ ਤਨੋ ਗਰੀਬਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ ਦਾ ਇਲਾਜ ਕਰਦੇ ਹਨ, ਤਾਂ ਉਹਨਾਂ ਡਾਕਟਰਾਂ ਨੂੰ ਵਿੱਚ ਸੰਨਿਆਸੀ ਲੋਕ ਜੋ ਲੋਕਾਂ ਦੀ ਮਦਦ ਕਰਦੇ ਹਨ ਉਹਨਾਂ ਦੇ ਚਿਹਰੇ ਉੱਤੇ ਅੰਦਰੂਨੀ ਰੋਸ਼ਨੀ ਆ ਜਾਂਦੀ ਹੈ। ਜਿਹੜੇ ਡਾਕਟਰ ਹਸਪਤਾਲਾਂ ਜਾਂ ਆਪਣੇ ਹਸਪਤਾਲਾਂ ਵਿੱਚ ਮਨੋ ਤਨੋ ਗਰੀਬਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਦਾ ਇਲਾਜ ਕਰਦੇ ਹਨ, ਇੱਕਦਮ ਬਦਲ ਗਏ, ਨਿਰਦੋਸ਼ ਲੋਕਾਂ ਦੇ ਡੁੱਲੇ ਖੂਨ ਤੋਂ ਸਿੱਖਿਆ ਲੈ ਕੇ ਬੁੱਧ ਮਤ ਦੀ ਸ਼ਰਨ ਵਿੱਚ ਆ ਕੇ ਰਾਜ ਭਾਗ ਤਿਆਗ ਕੇ ਲੋਕਾਂ ਦੀ ਸੇਵਾ ਕਰਨਾ, ਸੜਕਾਂ ਕਿਨਾਰੇ ਰੁੱਖ ਲਗਵਾਉਣਾ, ਗਰੀਬਾਂ ਨੂੰ ਧਨ ਅਤੇ ਮਦਦ ਦੇਣ ਵਿੱਚ ਜੁਟ ਗਏ। ਇਹ ਵੀ ਵੇਖਿਆ ਗਿਆ ਹੈ ਕਿ ਦੁਨੀਆਂ ਵਿੱਚ ਸੰਨਿਆਸੀ ਲੋਕ ਜੋ ਲੋਕਾਂ ਦੀ ਮਦਦ ਕਰਦੇ ਹਨ ਉਹਨਾਂ ਦੇ ਚਿਹਰੇ ਉੱਤੇ ਅੰਦਰੂਨੀ ਰੋਸ਼ਨੀ ਆ ਜਾਂਦੀ ਹੈ। ਜਿਹੜੇ ਡਾਕਟਰ ਹਸਪਤਾਲਾਂ ਜਾਂ ਆਪਣੇ ਹਸਪਤਾਲਾਂ ਵਿੱਚ ਮਨੋ ਤਨੋ ਗਰੀਬਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਦਾ ਇਲਾਜ ਕਰਦੇ ਹਨ, ਤਾਂ ਉਹਨਾਂ ਡਾਕਟਰਾਂ ਨੂੰ ਅਜਿਹੇ ਡਾਕਟਰਾਂ ਨਾਲੋਂ ਵੀ ਵਧੇਰੇ ਖੁਸ਼ੀ ਮਿਲਦੀ ਹੈ ਜੋ ਕੇਵਲ ਪੈਸੇ ਬਟੋਰਨ ਲਈ ਹੀ ਪੇਸ਼ਕ ਖੁਸ਼ੀ ਦਾ ਸੁਨੇਹਾ ਮਿਲੇਗਾ। ਅਨੰਤ ਰੰਗਾਂ ਦੀ ਫੁੱਲਾਂ ਦੀ ਖੁਸ਼ਬੂ ਤੁਹਾਨੂੰ ਆਪਣੇ ਵਿੱਚ ਸਮੋ ਲਵੇਗੀ ਅਤੇ ਤਿਤਲੀਆਂ ਦੀ ਭਿੰਨੀ ਭਿੰਨੀ ਆਵਾਜ਼ ਤੁਹਾਡੇ ਕੰਨਾਂ ਵਿੱਚ ਕੋਈ ਮਿੱਠਾ ਗੁੱਝਾ ਸੰਦੇਸ਼ ਅਤੇ ਰਾਗ ਛੇੜ ਦੇਵੇਗੀ। ਕੁਦਰਤ ਦੇ ਅਨੰਤ ਸਾਗਰ, ਪਰਬਤ, ਪਹਾੜ, ਝਰਨੇ, ਨਦੀਆਂ, ਖਿੜੀਆਂ, ਬਹਾਰਾਂ, ਸਭ ਖੁਸ਼ੀਆਂ ਬਣ ਰਹੀਆਂ ਹਨ। ਆਪਣੇ ਆਪ ਵਿੱਚ ਉਹ ਅੱਖਾਂ ਪੈਦਾ ਕਰੋ ਜੋ ਇਹਨਾਂ ਦੇ ਹੁਸਨ ਨੂੰ ਵੇਖ ਸਕਣ। ਆਪਣੇ ਆਪ ਵਿੱਚ ਉਹ ਦਿਲ ਪੈਦਾ ਕਰੋ ਜੋ ਇਹਨਾਂ ਦੀ ਨਿੰਮੀ ਨਿੰਮੀ ਧੜਕਣ ਨੂੰ ਸੁਣ ਸਕੇ। ਜੰਗਲੀ ਜਾਨਵਰਾਂ, ਪਰਿੰਦਿਆਂ, ਚਰਿੰਦਿਆਂ ਦੀਆਂ ਬੋਲੀਆਂ ਵਿੱਚ ਸਭ ਤੁਹਾਨੂੰ ਖੁਸ਼ੀ ਸਾਂਝਾ ਪਾਉਣ ਦੀ ਖਾਤਰ ਆਵਾਜ਼ਾਂ ਮਾਰ ਰਹੀਆਂ ਹਨ, ਪਰ ਇਨਸਾਨ ਇਹਨਾਂ ਵੱਲ ਪਿੱਠ ਕਰੀ ਖੜਾ ਹੈ। ਅੱਜ ਦਾ ਇਨਸਾਨ ਵਡਮੁੱਲੇ ਕੁਦਰਤ ਦੇ ਖਜ਼ਾਨਿਆਂ ਵੱਲੋਂ ਮੁੱਖ ਮੋੜ ਕੇ ਮਾਇਆ, ਕੋਠੀਆਂ, ਕਾਰਾਂ, ਲਾਟਾਂ ਅਤੇ ਇਸ ਤਰ੍ਹਾਂ ਦੇ ਸੋਨੇ ਚਾਂਦੀ ਦੇ ਬਹੁਤ ਜ਼ਿਆਦਾ ਉਹ ਭਾਲ ਖਜ਼ਾਨੇ ਭਾਲ ਰਿਹਾ ਹੈ ਜੋ ਖਜ਼ਾਨੇ ਕਦੇ ਵੀ ਉਸ ਦੇ ਨਾਲ ਨਹੀਂ ਰਹਿਣੇ। ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਤਾਂ ਸੂਰ ਡੁੱਬਣ ਦਾ ਅਕਸ ਵਗਦੇ ਪਾਣੀ ਵਿੱਚ ਵੇਖੋ, ਕਿਵੇਂ ਸੋਨੇ ਦੀਆਂ ਖਾਣਾਂ ਤੁਹਾਨੂੰ ਪਾਣੀ ਵਿੱਚ ਨਜ਼ਰ ਪਈਆਂ ਆਉਣਗੀਆਂ। ਇਹ ਸਭ ਸੋਨਾ ਹੈ, ਆਪਣੀਆਂ ਅੱਖਾਂ ਤੇ ਮਨ ਨਾਲ ਇਸ ਨੂੰ ਆਪਣੀ ਝੋਲੀ ਵਿੱਚ ਤੁਸੀਂ ਭਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਗਾ 905-673-33-37 ਤੇ ਪ੍ਰੋਗਰਾਮ 'ਚ ਲਓ ਫਿਰ ਇੱਕ ਕਵੀਸ਼ਰੀ ਸੁਣਨੀ ਚਾਹੀਦੀ ਆ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ। ਇਹ ਰਚਨਾ ਵੀ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਦੀ ਆ ਅਤੇ HMV ਕੰਪਨੀ ਦਾ ਆਪਣੇ ਸਮੇਂ ਦਾ ਇਹ ਸਭ ਤੋਂ ਵੱਧ ਵਿਕਣ ਵਾਲਾ ਰਿਕਾਰਡ ਹੈ। ਤੈਂ ਵੀਰ ਭਗਤ ਸਿੰਘ ਆ ਜਿੰਦਲੀ ਦੇਸ਼ ਕੌਮ ਤੋਂ ਘੋਲੀ। ਇਹ ਸੁਣਦੇ ਹਾਂ ਅਤੇ ਪ੍ਰੋਗਰਾਮ ਨੂੰ ਹੈਂਡਓਵਰ ਕਰਦੇ ਹਾਂ ਪ੍ਰਭ ਸੰਧੂ ਦੇ ਨਾਲ। ਬਹੁਤ ਪਿਆਰਾ ਪ੍ਰੋਗਰਾਮ ਤੁਹਾਡੇ ਵਾਸਤੇ 9 ਤੋਂ 10 ਵਜੇ ਤੱਕ ਵੀ ਹੋਏਗਾ ਔਰ ਤੁਸੀਂ ਪੰਜਾਬੀ ਲਹਿਰਾਂ ਨਾਲ ਇਸੇ ਤਰ੍ਹਾਂ ਜੁੜੇ ਰਹੋ। ਕੱਲ੍ਹ ਤੋਂ ਨਵੀਂ ਸਿੱਧੂ ਵੀ ਤੁਹਾਡੇ ਵਾਸਤੇ ਹਾਜ਼ਰ ਹੋ ਜਾਏਗਾ ਔਰ ਸਵੇਰ ਔਰ ਸ਼ਾਮ ਇੱਕ ਹੀ ਨਾਮ, ਉਹ ਹੈ AM 530 ਅਤੇ ਪੰਜਾਬੀ ਲਹਿਰਾਂ। ਤੋ ਸਾਡੇ ਹੈੱਡ ਆਫਿਸ ਦਾ ਫੋਨ ਆ 647-504-1557। ਸਾਡਾ ਇੰਸਟਾਗ੍ਰਾਮ ਆ ਪੰਜਾਬੀ ਲਹਿਰਾਂ ਔਰ ਸਾਡਾ ਰੱਬ ਤੁਹਾਡਾ ਭਲਾ ਕਰੇ ਟਿਕਟੋਕ ਪੇਜ ਵੀ ਪੰਜਾਬੀ ਲਹਿਰਾਂ। ਅਤੇ ਮੇਰੇ ਨਾਲ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਪਰਸਨਲੀ ਤਾਂ 416-677-0106 ਇਹ ਮੇਰਾ ਟੈਲੀਫੋਨ ਨੰਬਰ ਹੈ ਅਤੇ ਮੇਰਾ ਸੋਸ਼ਲ ਮੀਡੀਆ ਪਲੇਟਫਾਰਮ ਆ ਸਤਿੰਦਰਪਾਲ ਸਿੱਧਵਾਂ। ਕਾਫੀ ਸਾਰੀਆਂ ਵੀਡੀਓਜ਼ ਵਗੈਰਾ ਔਰ ਕਲਾਕਾਰਾਂ ਨਾਲ ਮੁਲਾਕਾਤਾਂ ਅਸੀਂ ਆਪਣੇ ਪੇਜ 'ਤੇ ਪਾਉਂਦੇ ਰਹਿੰਦੇ ਹਾਂ, ਪੰਜਾਬੀ ਲਹਿਰਾਂ 'ਤੇ ਵੀ ਅਤੇ ਸਤਿੰਦਰਪਾਲ ਸਿੱਧਵਾਂ 'ਤੇ ਵੀ। ਤਾਂ ਲਓ ਸੁਣਦੇ ਹਾਂ ਕਵੀਸ਼ਰੀ। ਕਵੀਸ਼ਰੀ ਨਾ ਪਤਾ ਕਵੀਸ਼ਰੀ ਅਤੇ ਢੱਡ ਸਰੰਗੀ 'ਚ ਕੀ ਫਰਕ ਹੁੰਦਾ? ਨਹੀਂ ਤੈਨੂੰ ਪਤਾ?
2: ਮੇਰੀ ਜਨਰੇਸ਼ਨ 'ਚ ਤਾਂ ਹੀ ਨਹੀਂ ਪਤਾ ਹੋਣਾ।
0: ਹਾਂ, ਢੱਡ ਸਰੰਗੀ ਅਤੇ ਕਵੀਸ਼ਰੀ 'ਚ ਇਹ ਫਰਕ ਆ।
2: ਹਾਂਜੀ,
0: ਕਿ ਢਾਡੀ ਜਿਹੜੇ ਹੁੰਦੇ ਆ ਉਹਨੇ 'ਚ ਦੋ ਢੱਡਾਂ ਵੱਜਦੀਆਂ, ਇੱਕ ਸਰੰਗੀ ਵੱਜਦੀ ਆ।
2: ਹਾਂਜੀ,
0: ਤੇ ਗਾਉਣ ਵਾਲੇ ਗਾਉਣ ਗਾਉਂਦੇ ਆ।
2: ਹਾਂਜੀ,
0: ਤੇ ਕਵੀਸ਼ਰੀ 'ਚ ਕੋਈ ਮਿਊਜ਼ਿਕ ਨਹੀਂ ਹੁੰਦਾ।
2: ਅੱਛਾ ਜੀ।
0: ਹਾਂ, ਨੋ ਮਿਊਜ਼ਿਕ ਇਨ ਕਵੀਸ਼ਰੀ,
2: ਸਿਰਫ ਵੋਕਲ,
0: ਉਹਦੇ ਸਿਰਫ ਵੋਕਲ ਦੇ ਆਧਾਰ 'ਤੇ ਅਤੇ ਜਿਹੜੀ ਪੋਇਟਰੀ ਆ,
2: ਹਾਂਜੀ,
0: ਉਹ ਦਮਦਾਰ ਹੋਣੀ ਚਾਹੀਦੀ ਆ, ਵੋਕਲ ਦਮਦਾਰ ਹੋਣੀ ਚਾਹੀਦੀ ਆ। ਇਹਦੇ 'ਚ ਕੋਈ ਮਿਊਜ਼ਿਕ ਨਹੀਂ ਵੱਜਦਾ ਅਤੇ ਬਹੁਤ ਜਿਹੜੀ ਕਵੀਸ਼ਰੀ ਆ ਉਹਨੂੰ ਰੇਡੀਓ ਅਤੇ ਰਿਕਾਰਡਾਂ 'ਚ ਲਿਜਾਣ ਦਾ ਮਾਣ ਵੀ ਬਾਪੂ ਪਾਰਸ, ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ,
2: ਹਾਂਜੀ,
0: ਅਤੇ ਪਾਪਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾਂ, ਚੰਦ ਸਿੰਘ ਜੰਡੀ, ਇਹਨਾਂ ਨੂੰ ਜਾਂਦਾ ਅਤੇ ਇਹ ਬਹੁਤ ਕਮਾਲ ਦੀ।
2: ਸੱਚੀ ਏਦਾਂ ਵੀ ਹੋ ਸਕਦਾ ਜੀ ਆਵਾਜ਼ ਹੀ ਮਿਊਜ਼ਿਕ ਬਣ ਜਾਵੇ?
0: ਆ ਹੁਣ ਸੁਣੋਗੇ ਨਾ ਤੁਸੀਂ,
2: ਲਾਓ ਛੇਤੀ,
0: ਆਵਾਜ਼ ਹੀ ਮਿਊਜ਼ਿਕ ਆ, ਕੋਈ ਮਿਊਜ਼ਿਕ ਨਹੀਂ ਵੱਜੂਗਾ ਤੇ ਆਵਾਜ਼ ਹੀ ਮਿਊਜ਼ਿਕ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਇਆ ਪੂਰਨ ਪਰਮਾਨੰਦ। ਸਰਦਾਰ ਭਗਤ ਸਿੰਘ ਦੀ ਸ਼ਹੀਦੀ ਦੀ ਵਾਰਤਾ ਸਿੱਧਵਾਂ ਕਾਲਜ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦੇ ਜਥੇ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਕੋਲੋਂ ਇੰਜ ਸੁਣੋ।

0: ਜਾਣੀ ਦੇਸ਼ ਕੌਮ ਤੋਂ ਕੋਲੀ
1: ਜਿਹੜੇ ਗਾਦੀ ਬੰਦੇ ਵੇ ਆਪਣੇ ਮੰਤਵ ਦੇ ਲਈ ਜੂਝਣ ਉਹਨਾਂ ਦੀਆਂ ਮੜੀਆਂ ਨੂੰ ਲੋਕੀ ਪਰਲੋਂ ਤਾਂ ਹੀ ਪੂਜਣ
0: ਉਹ ਛੱਡ ਅਸੂਲਾਂ ਨੂੰ ਅੜਦੇ ਨਹੀਂ ਰਹਿਮ ਦੀ ਝੋਲੀ ਤੈ ਵੀਰ ਭਗਤ ਸਿੰਘਾ ਜਿੰਦੜੀ ਦੇਸ਼ ਕੌਮ ਤੋਂ ਕੋਲੀ
2: ਭੂਤ
1: ਵਿਦੇਸ਼ੀ
2: ਵਾਵਾ
1: ਲੈ ਕੇ ਤੇ ਕੁਰਬਾਨੀ ਹੋ ਜਾਊ ਜਨਮ ਸਫਲਾ ਸੋਭਾ ਹੋਊ ਦੁਈ ਜਹਾਨੀ
2: ਵੇਖਿਆ ਕਿਵੇਂ ਗੜਕਦੀਆਂ ਆਵਾਜ਼ਾਂ ਬਾਪੂ ਸਾਡੇ ਪਾਰਸ ਜੀ ਅਤੇ ਰਣਜੀਤ ਸਿੰਘ ਸਿੱਧਵਾਂ ਦੀ ਆਵਾਜ਼ ਦੇ ਵਿੱਚ ਕਿਹਾ ਜਾਦੂ ਕਿਹਾ ਦਮਦਾਰ ਆਵਾਜ਼ ਫਿਰ ਐਸੀਆਂ ਆਵਾਜ਼ਾਂ ਦਿਲ ਦੇ ਵਿੱਚ ਸਿੱਧੀਆਂ ਕਰ ਕਰਦੀਆਂ
1: ਤੁਹਾਡੀ ਸ਼ਹੀਦੀ ਵੇ ਇੱਕ ਦਿਨ ਐਸਾ ਰੰਗ ਲਿਆਊ ਹੜੀ ਉੱਠੂ ਲੋਕਾਂ ਦਾ ਗੋਰਿਆਂ ਤਾਂ ਹੀ ਰੋੜ ਲਿਜਾਊ
0: ਸਭ ਖਬਰੂ ਭਾਰਤ ਦਾ ਬੋਲੂ ਤੁਹਾਡੇ ਵਾਲੀ ਬੋਲੀ ਬੋਲੂ
3: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ

0: ਕਿਆ ਬਾਤ ਹੈ ਜੀ। 905-673-3337 ਵਾਲੀਆਂ ਲਾਈਨਾਂ ਮੈਨੂੰ ਲੱਗਦੀਆਂ ਚਾਲੂ ਸਾਡੀਆਂ ਹੋ ਗਈਆਂ ਆ। ਸੋ ਗੱਲਾਂ ਬਾਤਾਂ ਕਰ ਸਕਦੇ ਹਾਂ ਪੰਜਾਬੀ ਲਹਿਰਾਂ ਦੇ ਵਿੱਚ। ਸੋ ਸਟੂਡੀਓ ਦੇ ਘੜਿਆਂ ਦੇ ਮੁਤਾਬਕ 8:42 ਹੋ ਚੁੱਕੇ ਆ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ 8:45 'ਤੇ ਅਸੀਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜਾਂਗੇ। ਸੋ ਫਿਲਹਾਲ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਆਨੰਦ ਮਾਣਦੇ। ਇਸ ਤੋਂ ਪਹਿਲਾਂ ਸਾਡੇ ਰਿਸਪੈਕਟਡ, ਸਾਡੇ ਉਹ ਘਣੇ ਸੰਘਣੇ ਰੁੱਖ ਜਿਨ੍ਹਾਂ ਦੀ ਛਾਂ ਥੱਲੇ ਬੈਠ ਕੇ ਅਸੀਂ AM 530 ਦੇ ਉੱਤੇ ਮੌਜਾਂ ਮਾਣ ਰਹੇ ਹਾਂ, ਤੁਹਾਡੇ ਨਾਲ ਰੋਜ਼ ਸਾਂਝ ਪਾਉਂਦੇ ਹਾਂ। ਸਾਡੇ ਸਤਿੰਦਰਪਾਲ ਸਿੰਘ ਸਿੱਧੂ ਹੁਣਾਂ ਨੂੰ ਤੁਸੀਂ ਸੁਣ ਰਹੇ ਸੀ, ਅਤੇ ਮੈਂ ਵੀ ਅੱਜ ਜਾਣ ਬੁੱਝ ਕੇ ਲੇਟ ਹੋਇਆ। ਮੈਂ ਕਿਹਾ ਅੱਜ ਭਾਅ ਜੀ ਹੁਣਾਂ ਨੂੰ ਥੋੜ੍ਹਾ ਜਿਹਾ ਹੋਰ ਸੁਣ ਲਈਏ, ਇਹ ਕਦੇ ਕਦੇ ਐਸਾ ਸਬੱਬ ਬਣਦਾ ਆ। ਸੋ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਦਾ ਅਤੇ ਤੁਹਾਨੂੰ ਵੀ। ਸੋ ਮੈਂ ਰੰਗ 'ਚ ਭੰਗ ਨਹੀਂ ਪਾਉਣਾ ਚਾਹੁੰਦਾ ਸੀ, ਮੈਨੂੰ ਐਂ ਸੀ ਕਿ ਥੋੜ੍ਹਾ ਜਿਹਾ ਹੋਰ ਸਤਿੰਦਰਪਾਲ ਸਿੱਧੂ ਹੁਣਾਂ ਨੂੰ ਸੁਣੀਏ, ਕਿਉਂਕਿ ਇਹ ਆਵਾਜ਼ ਟਾਵੀਂ ਟਾਵੀਂ ਸਾਨੂੰ ਸੁਣਨ ਨੂੰ ਮਿਲਦੀ ਅੱਜ ਕੱਲ੍ਹ। ਅਸੀਂ ਕਹਿੰਦੇ ਹੁੰਦੇ ਹਾਂ ਕਿ ਭਾਅ ਜੀ ਤੁਸੀਂ ਪਲੀਜ਼ 15-20 ਮਿੰਟ ਸਾਨੂੰ ਜ਼ਰੂਰ ਤੁਸੀਂ AM 530 'ਤੇ ਆ ਕੇ ਆਪਣੀ ਆਵਾਜ਼ ਸੁਣਾਇਆ ਕਰੋ, ਤਾਂ ਕਿ ਇੱਕ ਤੁਰਦੀ ਫਿਰਦੀ ਯੂਨੀਵਰਸਿਟੀ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ, ਬੋਲਣ ਦਾ ਲਹਿਜ਼ਾ, ਸੁਭਾਅ, ਅੰਦਾਜ਼, ਉਹ ਲਫਜ਼ਾਂ ਦੇ ਜਾਦੂਗਰ ਨੇ। ਸੋ 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕਿਆ ਬਾਤ ਆ, ਜੱਟ ਬਿਲਕੁਲ ਨਹੀਂ ਦੱਬਦੇ ਜੀ। 30 ਅਗਸਤ ਨੂੰ ਐਮੀ ਵਿਰਕ ਪਹੁੰਚ ਰਹੇ ਨੇ ਦ ਗ੍ਰੇਟ ਕਨੇਡੀਅਨ ਥੀਏਟਰ ਕਸੀਨੋ ਦੇ ਵਿੱਚ, ਜਿਹੜਾ ਉੱਥੇ ਥੀਏਟਰ ਆ, ਬੜੀ ਬੜਾ ਕਮਾਲ ਦਾ ਥੀਏਟਰ ਆ, ਬਾ ਕਮਾਲ ਥੀਏਟਰ ਆ। ਸੋ ਉਹਦੇ ਵਿੱਚ ਰੌਣਕਾਂ ਲਾਉਣਗੇ, ਉਹਦੇ ਵਿੱਚ ਐਮੀ ਵਿਰਕ ਲਾਈਵ ਪਰਫੋਰਮ ਕਰਨਗੇ, ਹਿੱਕ ਦੇ ਜ਼ੋਰ 'ਤੇ ਗਾਉਣ ਵਾਲਾ ਗਾਇਕ ਐਮੀ ਵਿਰਕ। ਸੋ ਤੁਸੀਂ ਇਸ ਨੂੰ ਸੁਣ ਸਕਦੇ ਹੋ ticketmaster.ca ਤੋਂ। ਆਪਣੀਆਂ ਟਿਕਟਾਂ ਚੱਕ ਲਓ, ਜੇ ਬਾਹਲੀਆਂ ਟਿਕਟਾਂ ਲੈਣੀਆਂ ਗਰੁੱਪ ਦੇ ਵਿੱਚ ਲੈਣੀਆਂ, ਤੁਸੀਂ ਮੈਨੂੰ ਕਾਲ ਕਰ ਲਿਓ 403-780-7700-000 'ਤੇ ਗੱਲਬਾਤ ਹੋ ਸਕਦੀ ਆ। ਨਾਲ ਦੀ ਨਾਲ ਇੱਕ ਕਾਲ ਆਈ ਆ, ਉਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਨੂੰ ਖਬਰਾਂ ਦੇ ਨਾਲ ਜੋੜਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ 8575।
1: ਹਾਂਜੀ ਭਾਈ ਸਾਹਿਬ, ਆਪਣਾ ਨਾ ਕੱਲ 3 ਦਿਨ ਹੋ ਗਏ
0: ਜੀ,
1: ਇੱਕ ਟੈਂਟਰਾਂ ਦੀ ਐਡ ਆਈ ਸੀ, ਕੰਮ ਵਾਸਤੇ ਬੰਦਾ ਚਾਹੀਦਾ ਉਹਨਾਂ ਨੂੰ, 400-600 ਲੱਗਦੇ ਮੂਹਰੇ, ਦੂਜਾ ਨੰਬਰ ਭੁੱਲ ਗਿਆ ਮੈਨੂੰ ਘਰੇ ਆਉਂਦੇ।
0: ਓਕੇ, ਮੈਂ ਤੁਹਾਨੂੰ ਨਾ ਦਿੰਦਾ ਹਾਂ, ਮੇਰੇ ਕੋਲ ਭਾਅ ਜੀ ਹੁਣਾਂ ਦੀ ਕਾਲ ਆਈ ਹੋਈ ਆ, ਸਾਡੇ ਬੜੇ ਰਿਸਪੈਕਟਡ ਰਾਈਟਰ ਨੇ ਭਾਅ ਜੀ ਹੁਣੀ, ਅਤੇ ਮੈਂ ਉਹਨਾਂ ਦੀ ਨਾ ਤੁਹਾਨੂੰ ਨੰਬਰ ਲੱਭ ਕੇ ਅਨਾਊਂਸ ਕਰੂੰਗਾ, ਤੁਸੀਂ ਸੁਣਦੇ ਰਹੋ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਮੱਖਣ ਬਰਾੜ ਹੋਣਾ ਦਾ ਆਈ ਥਿੰਕ ਮੈਨੂੰ ਮੈਸੇਜ ਆਇਆ ਸੀਗਾ। ਸੋ ਮੈਂ ਦੇਖਦਾ ਭਾਅ ਜੀ ਹੁਣਾਂ ਦਾ ਨੰਬਰ, ਮੈਂ ਉਹਨਾਂ ਨਾਲ ਕਾਲ ਕਰਕੇ ਕਨਫਰਮ ਕਰਦਾ। ਮੈਂ ਤੁਹਾਨੂੰ ਰੋਂਗ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦਾ, ਮੈਂ ਰਾਈਟ ਨੰਬਰ ਲੈ ਕੇ। ਮੱਖਣ ਬਰਾੜ ਭਾਅ ਜੀ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਮੈਨੂੰ ਤੁਸੀਂ 403-870-0001 'ਤੇ ਟੈਕਸ ਕਰ ਦਿਓ, ਤਾਂ ਕਿ ਆਪਾਂ ਸਰੋਤਿਆਂ ਨੂੰ ਉਹ ਨੰਬਰ ਦੇ ਸਕੀਏ। ਟੈਂਟ ਦੀ ਜਿਹੜੀਆਂ ਸੇਵਾਵਾਂ ਦੇ ਵਿੱਚ ਉਹਨਾਂ ਨੂੰ ਕੋਈ ਵਰਕਰ ਚਾਹੀਦਾ, ਸੋ ਉਸ ਵਰਕਰ ਲਈ ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਨੇ। ਸੋ ਤੁਸੀਂ ਮੈਨੂੰ ਨੰਬਰ ਪ੍ਰੋਵਾਈਡ ਕਰੋ, ਤਾਂ ਕਿ ਆਪਣੇ ਸਰੋਤਿਆਂ ਨੂੰ ਉਹ ਨੰਬਰ ਦੇ ਸਕੀਏ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਚੱਲਦੀਆਂ ਪਈਆਂ, ਅਤੇ ਐਮੀ ਵਰਕ ਹੋਈ ਪਈ ਹੈ ਚਾਰੇ ਪਾਸੇ।

0: ਮੇਰੇ ਨਾਲ ਮੇਰਾ ਸਾਥ ਦੇਣੇ ਸਟੂਡੀਓ ਦੇ ਵਿੱਚ ਗੁਮਨਾਮ, ਹਮੇਸ਼ਾ ਦੀ ਤਰ੍ਹਾਂ ਗੁਮਨਾਮ, ਮੈਨੂੰ ਲੱਗਦਾ ਗੁੰਮ ਹੀ ਬੈਠੇ ਹੋਏ ਨੇ, ਗੁੰਮ ਗੁੰਮ ਗੁੰਮ ਜੀ, ਗੁਮਨਾਮ ਜੀ, ਕੀ ਹਾਲ ਚਾਲ?
1: ਵਧੀਆ ਜੀ, ਤੁਸੀਂ ਦੱਸੋ ਪ੍ਰਭ ਜੀ।
0: ਗੁੰਮ ਅਤੇ ਗੁਮਨਾਮ, ਇਹ ਖਿਆਲ ਕਿੱਦਾਂ ਆਇਆ ਵੀ ਗੁਮਨਾਮ?
1: ਮੈਂ ਜਦੋਂ ਸਕੂਲ ਟਾਈਮ 'ਚ ਸੀ ਗਈ,
0: ਤੁਹਾਨੂੰ ਲੱਗਦਾ ਨਾ ਤੁਹਾਡਾ ਨਾਮ ਤੁਹਾਡੀ ਤਬੀਅਤ ਨਾਲ ਮਿਲਦਾ?
1: ਮੇਰੀ ਤਬੀਅਤ ਨਾਲ ਕਾਫੀ ਮਿਲਦਾ ਜੀ, ਸ਼ਾਇਦ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਜੋ ਕਹਾਣੀ ਆ ਨਾ ਉਹ ਇੱਦਾਂ ਹੀ ਆ, ਉਹ ਮੇਰੀ ਤਬੀਅਤ 'ਤੇ ਹੀ ਆ।
0: ਅੱਛਾ,
1: ਹਾਂਜੀ
0: ਦੱਸੋ ਫਿਰ।
1: ਮੈਂ ਜਦੋਂ ਸਕੂਲ ਟਾਈਮ 'ਚ ਸੀ ਨਾ, ਮੈਂ ਬੜਾ ਖਿਆਲਾਂ 'ਚ ਰਹਿਣ ਵਾਲਾ ਬੰਦਾ ਵਾਂ,
0: ਖੋਇਆ ਰਹਿਣ ਵਾਲਾ,
1: ਖੋਇਆ ਰਹਿਣਾ, ਤਾਂ ਮੈਂ ਕੁਛ ਨਾ ਕੁਛ ਇਮੈਜਿਨ ਕਰਦਾ ਰਹਿੰਦਾ ਸੀ। ਤਾਂ ਮੇਰੇ ਕਈ ਵਾਰ ਦੋਸਤ ਜੋ ਗੱਲਬਾਤ ਕਰਦੇ ਹੁੰਦੇ ਸੀ, ਉਹਨਾਂ ਕਹਿਣਾ ਇਹ ਤਾਂ ਗੁੰਮ ਜਿਹਾ ਹੀ ਬੈਠਾ, ਇਹ ਤਾਂ ਖੋਇਆ ਜਿਹਾ ਬੈਠਾ,
0: ਗੁੰਮਸੁੰਮ,
1: ਇਹ ਆਪਦੇ ਖਿਆਲਾਂ 'ਚ ਹੀ ਰਹਿੰਦਾ। ਹੌਲੀ ਹੌਲੀ ਕਰਦੇ ਕਰਦੇ ਨੇ ਮੈਂ ਨਾਮ ਦਿੱਤਾ ਗੁਮਨਾਮ।
0: ਸੋ ਬਿਲਕੁਲ ਜੀ, ਗੁਮਨਾਮ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ। ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ 9 to 10 AM 530 'ਤੇ ਆਪਾਂ ਬਸ 9 to 10 ਗਏ ਅਤੇ ਆਏ। ਹੁਣ ਸਾਡੀ ਕਾਲ ਲੱਗ ਚੁੱਕੀ ਆ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੁਣਾਂ ਨਾਲ, ਅਤੇ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ। ਸੋ ਦੇਸ਼ ਦੁਨੀਆ ਦੀਆਂ ਖਬਰਾਂ ਹਮੇਸ਼ਾ ਦੀ ਤਰ੍ਹਾਂ ਪੰਜਾਬੀ ਲਹਿਰਾਂ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੁਣਾਂ ਨਾਲ ਅਸੀਂ ਸੁਣਾਂਗੇ। ਸਾਡੇ ਨਾਲ ਕਾਲ ਲੱਗ ਚੁੱਕੀ ਹੈ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ, ਅਤੇ ਸਟੇ ਟਿਊਨਡ AM 530 ਤੋਂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਜੁੜਾਂਗੇ ਰਾਈਟ 9 ਵਜੇ। ਅਤੇ ਹੁਣ ਸੁਣਦੇ ਹਾਂ ਜੀ ਖਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
2: ਕੌਮੀ ਇਨਸਾਫ਼ ਮੋਰਚਾ ਨੇ ਪੁਲਿਸ ਕਾਰਵਾਈ ਅਤੇ ਆਪਣੇ ਮੈਂਬਰਾਂ ਵਿਰੁੱਧ ਦਰਜ FIR ਦੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ ਅੱਜ ਭਾਰਤੀ ਸਮੇਂ ਮੁਤਾਬਕ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ। ਬੀਤੀ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅੱਥਰੂ ਗੈਸ ਪਾਣੀ ਦੇ ਪੁਛਾੜਾਂ ਅਤੇ ਬੈਰੀਕੇਡਾਂ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵਿੱਚ ਮਾਰਚ ਰੋਕ ਦਿੱਤਾ ਸੀ ਅਤੇ ਪੁਲਿਸ ਵੱਲੋਂ ਆਗੂਆਂ ਅਤੇ ਸਮਰਥਕਾਂ ਵਿਰੁੱਧ FIR ਦਰਜ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਵਜੋਂ ਅੱਜ ਲਈ ਪੰਜਾਬ ਬੰਦ ਦਾ ਇਹ ਸੱਦਾ ਦਿੱਤਾ ਗਿਆ ਸੀ। ਮੋਰਚੇ ਦੀ ਮੁੱਖ ਮੰਗ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਹਾਲੇ ਵੀ ਜੇਲ੍ਹ ਵਿੱਚ ਨੇ। ਇਸ ਨਾਲ ਹੀ ਜਗਤਾਰ ਸਿੰਘ ਅਵਾਰਾ ਲਈ ਪੈਰੋਲ ਅਤੇ ਬੇਅਦਬੀ ਅਤੇ ਪੁਲਿਸ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਬੰਦ ਦੌਰਾਨ ਕਾਰੋਬਾਰ, ਟਰਾਂਸਪੋਰਟ, ਸੜਕ ਅਤੇ ਰੇਲ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ ਅਤੇ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਚੱਲਣ ਦੀ ਇਜਾਜ਼ਤ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਸਿਹਤ ਸੇਵਾਵਾਂ, ਹਸਪਤਾਲ ਦਾ ਅਮਲਾ, ਮੈਡੀਕਲ ਸੁਵਿਧਾਵਾਂ, ਐਂਬੂਲੈਂਸਾਂ ਦੀ ਆਵਾਜਾਈ, ਸੈਨਾ ਸੁਰੱਖਿਆ, ਵਿਆਹ ਜਾਂ ਭੋਗ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਅਤੇ ਵਿਦੇਸ਼ੀ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕੌਮੀ ਇਨਸਾਫ਼ ਮੋਰਚਾ ਵੱਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸੂਬੇ ਭਰ ਦੇ ਸਰਕਾਰੀ ਸਕੂਲ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਵਿੱਚ ਜ਼ਰੂਰ ਪੰਜਾਬ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਕਈ ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਮਾਨਸਾ ਵਿੱਚ ਬੱਸ ਓਪਰੇਟਰਾਂ ਅਤੇ ਵਕੀਲਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਤੇ ਇਸੇ ਤਰ੍ਹਾਂ ਕਈ ਹੋਰ ਥਾਵਾਂ ਉੱਤੇ ਹੋਰ ਜਥੇਬੰਦੀਆਂ ਵੱਲੋਂ ਵੀ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਜਾ ਰਿਹਾ। 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਅਪਰਾਧਿਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ। ਸੱਜਣ ਕੁਮਾਰ ਦੀ ਉਮਰ 80 ਸਾਲ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਸੱਜਣ ਕੁਮਾਰ ਨਵੀਂ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ ਅਤੇ ਪਾਰਕਿੰਸਨ ਬਿਮਾਰੀ ਤੋਂ ਪੀੜਿਤ ਸੀ। ਸਿਹਤ ਅਚਾਨਕ ਜ਼ਿਆਦਾ ਵਿਗੜਨ ਕਾਰਨ ਸੱਜਣ ਕੁਮਾਰ ਨੂੰ ਤੁਰੰਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦਿੱਲੀ ਹਾਈ ਕੋਰਟ ਨੇ ਨਵੰਬਰ 1984 ਵਿੱਚ ਪਾਲਮ ਕਲੋਨੀ ਖੇਤਰ ਦੌਰਾਨ 5 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਫਰਵਰੀ 2025 ਵਿੱਚ ਵੀ ਸੱਜਣ ਕੁਮਾਰ ਨੂੰ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਜਦਕਿ ਇੱਕ ਮਾਮਲੇ ਵਿੱਚ ਸੱਜਣ ਕੁਮਾਰ ਇਸੇ ਸਾਲ ਜਨਵਰੀ ਮਹੀਨੇ ਬਰੀ ਵੀ ਹੋਇਆ ਸੀ। ਸੱਜਣ ਕੁਮਾਰ ਦੀ ਮੌਤ ਦੀ ਪੁਸ਼ਟੀ ਹਸਪਤਾਲ ਅਤੇ ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਵੱਲੋਂ ਕੀਤੀ ਗਈ ਹੈ। ਬਹੁਜਨ ਸਮਾਜ ਪਾਰਟੀ ਅਤੇ ਵਾਰਸ ਪੰਜਾਬ ਦੇ ਪਾਰਟੀ ਵਿਚਾਲੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ। ਦੋਵਾਂ ਧਿਰਾਂ ਦੇ ਆਗੂਆਂ ਵਿਚਾਲੇ ਮੀਟਿੰਗਾਂ ਚੱਲ ਰਹੀਆਂ ਨੇ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਪੰਜਾਬ ਵਿੱਚ ਪਾਰਟੀ ਦੇ ਇੱਕੋ ਇੱਕ ਵਿਧਾਇਕ ਡਾਕਟਰ ਨਛੱਤਰਪਾਲ ਨੇ ਇਸ ਦੇ ਸੰਕੇਤ ਦਿੱਤੇ ਨੇ। ਹਾਲਾਂਕਿ ਬਹੁਜਨ ਸਮਾਜ ਪਾਰਟੀ ਵੱਲੋਂ ਗੱਠਜੋੜ ਸੰਬੰਧੀ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਲੈਣਾ ਹੈ। ਚਿੱਤ ਰਹੇ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਗੱਠਜੋੜ ਲਈ ਹੱਥ ਵਧਾਇਆ ਸੀ, ਪਰ ਅਕਾਲੀ ਦਲ ਬਾਦਲ ਦੇ ਭਾਜਪਾ ਨਾਲ ਸਮਝੌਤੇ ਦੀਆਂ ਚਰਚਾਵਾਂ ਵਿਚਾਲੇ ਇਹ ਗੱਲਬਾਤ ਵਿਚਾਲੇ ਹੀ ਟੁੱਟ ਗਈ ਸੀ। ਸਿਆਸੀ ਮਾਹਿਰਾਂ ਮੁਤਾਬਕ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਆਪਣਾ ਖੁਰ ਰਿਹਾ ਸਿਆਸੀ ਆਧਾਰ ਬਚਾਉਣ ਦੇ ਨਾਲ ਨਾਲ ਓਬੀਸੀ ਅਤੇ ਹੋਰ ਭਾਈਚਾਰਿਆਂ ਵਿੱਚ ਵੀ ਆਪਣੀ ਸਾਖ ਮਜ਼ਬੂਤ ਕਰਨ ਲਈ ਸਰਗਰਮ ਹੈ। ਵਾਰਸ ਪੰਜਾਬ ਦੇ ਪਾਰਟੀ ਦੇ ਨਾਲ ਗੱਠਜੋੜ ਵੀ ਇਸੇ ਸਰਗਰਮੀ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ। ਫਿਲਹਾਲ ਦੋਵਾਂ ਧਿਰਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਨੂੰ ਵੱਖ ਵੱਖ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਦੀ ਭੰਨ ਤੋੜ ਕੀਤੇ ਜਾਣ ਦੀ ਘਟਨਾ ਵਾਪਰੀ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਘਟਨਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀਆਂ ਦੋ ਏਅਰ ਕੰਡੀਸ਼ਨ ਬੱਸਾਂ ਦੀ ਬੀਤੀ ਰਾਤ ਭੰਨ ਤੋੜ ਕੀਤੀ ਗਈ, ਬੱਸਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਨੇ। ਸ਼੍ਰੋਮਣੀ ਕਮੇਟੀ ਵੱਲੋਂ ਇਹ ਬੱਸਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਸ਼ ਵਿਦੇਸ਼ ਤੋਂ ਆਉਂਦੀ ਸੰਗਤ ਨੂੰ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਵਾਸਤੇ ਸੇਵਾ ਵਾਸਤੇ ਲਈਆਂ ਗਈਆਂ ਸਨ। ਇਹ ਬੱਸਾਂ ਵਿਰਾਸਤੀ ਮਾਰਗ ਵਿੱਚ ਸਥਾਪਿਤ ਗੁਰਦੁਆਰਾ ਸਾਰਾ ਗੜੀ ਦੇ ਨੇੜੇ ਖੜੀਆਂ ਸਨ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਬੱਸਾਂ ਦੇ ਸ਼ੀਸ਼ੇ ਗੋਲੀ ਨਾਲ ਟੁੱਟੇ ਜਾਪਦੇ ਨੇ। ਇਸ ਸੰਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਪੁਲਿਸ ਕੋਲ ਬੱਸਾਂ ਦੀ ਭੰਨ ਤੋੜ ਕੀਤੇ ਜਾਣ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਲੰਘੀ ਗੱਲ ਵਿੱਚ ਤੁਹਾਨੂੰ ਖ਼ਬਰ ਸੁਣਾਈ ਸੀ ਕਿ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਸੀ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਹਾਜ਼ਰੀ ਨਹੀਂ ਸੀ ਭਰੀ ਅਤੇ ਚੰਨੀ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਉਹਨਾਂ ਨੇ ਬਕਾਇਦਾ ਇਸ ਸੰਬੰਧੀ ਮਨਜ਼ੂਰੀ ਲਈ ਸੀ ਅਤੇ ਉਹਨਾਂ ਨੂੰ ਇਸ ਸੰਬੰਧੀ ਇਜਾਜ਼ਤ ਮਿਲੀ ਹੋਈ ਸੀ। ਚੰਨੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਹਨਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ ਕਿਉਂਕਿ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਇਮਤਿਹਾਨ ਦੇਣਾ ਸੀ। ਚਰਨਜੀਤ ਸਿੰਘ ਚੰਨੀ ਰਾਜਨੀਤੀ ਸ਼ਾਸਤਰ ਵਿੱਚ PhD ਕਰ ਚੁੱਕੇ ਨੇ ਅਤੇ ਇਸ ਸਮੇਂ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਕਰ ਰਹੇ। ਉਹਨਾਂ ਨੇ ਜਨਤਕ ਨੀਤੀ ਸੁਧਾਰਾਂ ਦੇ ਖੇਤਰ ਵਿੱਚ ਹੋਰ ਖੋਜ ਕਰਨ ਵਿੱਚ ਵੀ ਦਿਲਚਸਪੀ ਪ੍ਰਗਟਾਈ ਹੋਈ ਹੈ। ਚੰਨੀ ਦਾ ਕਹਿਣਾ ਕਿ ਉਹਨਾਂ ਨੇ ਪਾਰਟੀ ਹਾਈਕਮਾਨ ਤੋਂ ਲਿਖਤੀ ਇਜਾਜ਼ਤ ਲਈ ਸੀ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਅਤੇ ਉਹਨਾਂ ਨੂੰ ਇਸੇ ਆਧਾਰ ਉੱਤੇ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਦੀ ਇਜਾਜ਼ਤ ਮਿਲੀ ਹੋਈ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਸੀਨੀਅਰ ਪਾਰਟੀ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਈ ਹੋਰ ਚੋਟੀ ਦੇ ਆਗੂਆਂ ਤੇ ਖਾਸ ਕਰ ਕੁਝ ਵਿਦਿਆਰਥੀ ਆਗੂਆਂ ਸਮੇਤ ਪੇਪਰ ਲੀਕ ਅਤੇ ਰਾਮ ਮੰਦਰ ਦਾਨ ਵਿਵਾਦ ਉੱਤੇ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਹੋਈ ਇਸ ਲੰਮੀ ਮੀਟਿੰਗ ਵਿੱਚ ਹਿੱਸਾ ਲਿਆ ਗਿਆ ਸੀ ਤੇ ਇਹਨਾਂ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਸੀ। ਦਿੱਲੀ ਦੇ ਚਣਕਿਆਪੁਰੀ ਇਲਾਕੇ ਵਿੱਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਅਤੇ ਅਣਅਧਿਕਾਰਤ ਨਿਰਮਾਣ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਹੋਈ ਹੈ। ਬੁੱਧਵਾਰ ਦੇਰ ਰਾਤ ਤੇ ਵੀਰਵਾਰ ਨੂੰ ਭਾਰਤੀ ਪ੍ਰਸ਼ਾਸਕ ਏਜੰਸੀਆਂ ਵੱਲੋਂ JCB ਮਸ਼ੀਨਾਂ ਦੀ ਮਦਦ ਨਾਲ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬਣੇ ਗੈਰ ਕਾਨੂੰਨੀ ਢਾਂਚਿਆਂ ਅਤੇ ਸੁਰੱਖਿਆ ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਇਸ ਤੋਂ 3 ਦਿਨ ਪਹਿਲਾਂ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਲੱਗੇ ਸੁਰੱਖਿਆ ਬੈਰੀਕੇਡ ਅਤੇ ਪਾਰਕਿੰਗ ਪੋਲ ਹਟਾਏ ਗਏ ਸਨ। ਸੂਤਰਾਂ ਦਾ ਮੰਨਣਾ ਹੈ ਕਿ ਨਵੀਂ ਦਿੱਲੀ ਵਿੱਚ ਕੀਤੀ ਗਈ ਇਹ ਕਾਰਵਾਈ ਕੂਟਨੀਤਿਕ ਪੱਧਰ ਉੱਤੇ ਉੱਥੋਂ ਦੀ ਕਾਰਵਾਈ ਦੇ ਇੱਕ ਜਵਾਬ ਵਜੋਂ ਵੇਖੀ ਜਾ ਰਹੀ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੀ ਮੁੱਖ ਇਮਾਰਤ, ਮੁੱਖ ਗੇਟ ਅਤੇ ਅੰਦਰੂਨੀ ਸੁਰੱਖਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਸਗੋਂ ਸਿਰਫ ਮਨਜ਼ੂਰ ਸ਼ੁਦਾ ਹੱਦ ਤੋਂ ਬਾਹਰ ਬਣੇ ਅਣਅਧਿਕਾਰਤ ਢਾਂਚੇ ਅਤੇ ਪ੍ਰਬੰਧਾਂ ਲਈ ਬਣਾਏ ਗਏ ਸ਼ੈੱਡ ਤੇ ਬਾਹਰੀ ਸੁਰੱਖਿਆ ਘੇਰੇ ਨੂੰ ਹਟਾਇਆ ਗਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵਿਖੇ ਇੱਕ ਹੋਰ ਘਪਲੇ ਦੀ ਗੱਲ ਸਾਹਮਣੇ ਆਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਭਰਤੀ ਪ੍ਰਕਿਰਿਆ ਵਿੱਚ ਕਥਿਤ ਬੇਨੇਮੀਆਂ ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਲਗਭਗ 200 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਹ ਕਾਰਵਾਈ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਵੱਲੋਂ 11 ਅਗਸਤ ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਕੀਤੀ ਗਈ ਹੈ। ਬੋਰਡ ਦਾ ਮੰਨਣਾ ਸੀ ਕਿ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਇਹ ਭਰਤੀਆਂ ਯੂਨੀਵਰਸਿਟੀ ਦੇ ਨਿਯਮਾਂ ਅਤੇ ਬਜਟ ਪ੍ਰਵਾਨਗੀ ਦੇ ਉਲਟ ਕੀਤੀਆਂ ਗਈਆਂ ਸਨ। ਇਸ ਮਾਮਲੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰਡੈਂਟ ਪੱਧਰ ਤੱਕ ਦੇ ਕਰਮਚਾਰੀ ਸ਼ਾਮਲ ਨੇ। ਜਦਕਿ ਹਰਿਆਣੇ ਦੇ ਜੀਂਦ ਦੇ ਸਰਕਾਰੀ ਮੈਡੀਕਲ ਕਾਲਜ ਨਾਲ ਜੁੜੇ ਕੁਝ ਡਾਕਟਰਾਂ ਦੀਆਂ ਤਾਇਨਾਤਾਂ ਵੀ ਰਿਵਿਊ ਕੀਤੀਆਂ ਜਾ ਰਹੀਆਂ ਨੇ। ਯੂਨੀਵਰਸਿਟੀ ਪ੍ਰਸ਼ਾਸਨ ਨੇ 200 ਅਧਿਕਾਰੀਆਂ ਨੂੰ ਮੁਅੱਤਲ ਕਰਨ ਤੋਂ ਬਾਅਦ ਇਹ ਵੀ ਸਪਸ਼ਟ ਕੀਤਾ ਹੈ ਕਿ ਇਹਨਾਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਅਤੇ ਯੋਗਤਾ ਸਾਬਤ ਕਰਨ ਲਈ ਇੱਕ ਮੌਕਾ ਦਿੱਤਾ ਗਿਆ। ਇਸ ਦਰਮਿਆਨ ਪੰਜਾਬ ਵਿੱਚ ਲਗਾਤਾਰ ਕਈ ਧਿਰਾਂ ਵੱਲੋਂ ਜਥੇਬੰਦੀਆਂ ਵੱਲੋਂ ਇਹ ਵੀ ਇਲਜ਼ਾਮ ਲਾਏ ਜਾਂਦੇ ਰਹੇ ਨੇ ਕਿ ਪੰਜਾਬ ਵਿੱਚ ਬਹੁਤੀਆਂ ਨੌਕਰੀਆਂ ਉੱਤੇ ਬਾਹਰੋਂ ਆਏ ਲੋਕਾਂ ਨੂੰ ਯਾਨੀ ਕਿ ਗੈਰ ਪੰਜਾਬੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਨੀਟ ਪੇਪਰ ਲੀਕ ਦੇ ਵਿਰੋਧ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਹੋਈਆਂ ਕਾਰਵਾਈਆਂ ਦੇ ਮਾਮਲੇ ਵਿੱਚ ਖਾਸ ਕਰ ਵਿਦਿਆਰਥੀਆਂ ਉੱਤੇ ਪੁਲਿਸ ਵਧੀਕੀ ਦੀ ਜਾਂਚ ਲਈ 5 ਮੈਂਬਰੀ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹੈ ਜੋ ਹਰੇਕ ਪਹਿਲੂ ਦੀ ਜਾਂਚ ਕਰੇਗੀ ਤੇ ਸਮੇਂ ਸਮੇਂ ਉੱਤੇ ਅੰਤਰਿਮ ਰਿਪੋਰਟ ਸੌਂਪੇਗੀ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 1 ਜੁਲਾਈ ਨੂੰ ਜੋ ਚੋਣ ਕਮੇਟੀ ਐਲਾਨੀ ਗਈ ਸੀ ਉਸ ਵਿੱਚ ਕਾਂਗਰਸ ਵੱਲੋਂ ਕੋਈ ਹੋਰ ਤਬਦੀਲੀ ਨਹੀਂ ਕੀਤੀ ਜਾ ਸਕਦੀ, ਉਸ ਵਿੱਚ ਸਿਰਫ ਵਿਸਥਾਰ ਕੀਤਾ ਜਾ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ, ਰਾਜਸਥਾਨ, ਪੰਜਾਬ, ਬੰਗਾਲ, ਅਸਾਮ ਅਤੇ ਤ੍ਰਿਪੁਰਾ ਅਤੇ ਕੁਝ ਹੋਰ ਖੇਤਰਾਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦਿੱਤੇ ਨੇ ਕਿ ਉਹ ਨਾਗਰਿਕਤਾ ਦਾ ਅਧਿਕਾਰ ਅੱਗੇ ਦੇ ਸਕਣਗੇ। ਡਿਪਟੀ ਕਮਿਸ਼ਨਰ ਨੂੰ ਭਾਰਤ ਦੇ ਬਾਹਰ ਜਨਮੇ ਉਹਨਾਂ ਯੋਗ ਅਤੇ ਢੁੱਕਵੇਂ ਬਿਨੈਕਾਰਾਂ ਨੂੰ ਨਾਗਰਿਕਤਾ ਦੇਣ ਦਾ ਅਧਿਕਾਰ ਹੋਵੇਗਾ ਜੋ ਆਮ ਤੌਰ ਤੇ ਇਹਨਾਂ ਖੇਤਰਾਂ ਵਿੱਚ ਰਹਿ ਰਹੇ ਨੇ। ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਇਹ ਐਲਾਨ ਕੀਤਾ ਕਿ ਖੰਡ ਦੇ ਵਪਾਰੀ 15 ਦਿਨਾਂ ਤੋਂ ਵੱਧ ਖੰਡ ਦਾ ਸਟਾਕ ਨਹੀਂ ਰੱਖ ਸਕਣਗੇ। ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਰੂਸ ਵੱਲੋਂ ਵੱਡਾ ਹਮਲਾ ਕੀਤਾ ਗਿਆ। ਮਿਜ਼ਾਈਲਾਂ ਸੁੱਟੀਆਂ ਗਈਆਂ ਨੇ, 15 ਲੋਕਾਂ ਦੀ ਜਾਨ ਗਈ ਹੈ ਅਤੇ 40 ਲੋਕ ਜ਼ਖਮੀ ਹੋਏ ਨੇ। ਪਿਛਲੇ 24 ਘੰਟੇ ਦੌਰਾਨ 27 ਹੋਰ ਥਾਵਾਂ ਉੱਤੇ ਵੀ ਹਮਲੇ ਕੀਤੇ ਗਏ ਨੇ। ਦੇਸ਼ ਅੰਦਰ ਖੁਰਾਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਪੈਕਟਾਂ ਦੇ ਉੱਪਰ 100% ਪਿਓਰ ਯਾਨੀ ਕਿ 100% ਸ਼ੁੱਧ ਲਿਖਣਾ ਗੁਣਵੱਤਾ ਦੀ ਗਰੰਟੀ ਨਹੀਂ ਮੰਨਿਆ ਜਾ ਸਕਦਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
3: Get ready for Raf Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।
0: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ।
3: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640-647-706-6640।
4: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9996-905-840-9696।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੁਸ਼ਗਵਾਰ ਅਤੇ ਖੂਬਸੂਰਤ ਰਿਹਾ ਹੋਏਗਾ, ਚੜ੍ਹਦੀ ਕਲਾ ਵਾਲਾ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਬੜਾ ਹੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਗਿਆ ਜੀ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਸਟੂਡੀਓ 'ਚ ਜੁੜੇ ਹੋਏ ਨੇ ਗੁਮਨਾਮ। ਗੁਮਨਾਮ, ਸਤਿ ਸ਼੍ਰੀ ਅਕਾਲ ਜੀ। ਐਨ
1: ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਇਸ ਸ਼ਾਮ ਦਾ ਆਨੰਦ ਮਾਣ ਰਹੇ ਨੇ ਅਤੇ ਆਪਣੇ ਨਾਲ EM530 'ਤੇ ਜੁੜੇ ਨੇ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਉਮੀਦ ਕਰਦਾ ਸਾਰੇ ਬਹੁਤ ਸਾਰੇ ਖੁਸ਼ ਹੋਣਗੇ, ਆਬਾਦ ਹੋਣਗੇ। ਤੇ ਅੱਜ ਦੀ ਸ਼ਾਮ ਦਾ ਜਿਹੜਾ ਆਗਾਜ਼ ਆ, ਆਪਾਂ ਕਿਉਂ ਨਾ ਇੱਕ ਚੱਕਵੇਂ ਜੇ ਗਾਣੇ ਤੋਂ ਕਰੀਏ।
0: ਚੱਕਵੇਂ?
1: ਹਾਂਜੀ।
0: What do you mean by ਚੱਕਵਾਂ?
1: ਚੱਕਵਾਂ ਮਤਲਬ ਜੋਸ਼ ਭਰਿਆ, ਕਿਉਂਕਿ ਮੈਂ ਅੱਜ ਬਾਹਰ ਦੇਖ ਰਿਹਾ ਸੀ ਮੌਸਮ ਥੋੜਾ ਢਿੱਲਾ ਜਿਹਾ ਪਿਆ ਪਿਆ, ਸੁਸਤੀ ਜੀ ਪਈ ਪਈ।
0: ਅੱਛਾ, ਚੱਕਵੇਂ
1: ਦਾ ਇਦਾਂ ਦਾ ਗਾਣਾ ਲਾਓ ਵੀ ਐ ਜੀ ਕਰੇ ਵੀ ਬਸ ਨੱਚਣ ਲੱਗ ਜੀ।
0: ਅੱਛਾ, ਫਿਰ ਆਪਾਂ ਕਿਉਂਕਿ ਚੱਕਵੇਂ ਦੀ ਜੇ ਤੁਸੀਂ ਗੱਲ ਕਰ ਹੀ ਦਿੱਤੀ ਆ, ਮੈਨੂੰ ਲੱਗਦਾ ਫਿਰ ਐਮੀ ਬਾਈ ਤੋਂ ਬਿਹਤਰ ਤਾਂ ਕੁਛ ਹੋ ਨਹੀਂ ਸਕਦਾ।
1: ਜ਼ਰੂਰ,
0: ਚਲੋ ਕਰਦੇ ਹਾਂ ਸ਼ੁਰੂਆਤ ਜੀ ਐਮੀ ਬਾਈ ਤੋਂ, ਕਿਉਂਕਿ 30 ਤਰੀਕ ਨੂੰ ਐਮੀ ਵਿਰਕ ਆ ਰਹੇ ਨੇ ਦਾ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਦੇ ਵਿੱਚ, ਈਟੋ ਬੀਕੋ ਦੇ ਵਿੱਚ ਰੌਣਕਾਂ ਲਾਉਣ। 30 ਅਗਸਤ ਨੂੰ ਟਿਕਟਾਂ ਲੈ ਲਈਆਂ ਕਿ ਨਹੀਂ?

0: ਇੱਥੇ ਰੱਖ ਤੇ ਇਦੋ ਚੱਕਮਾ ਕੁਛ ਹੋ ਸਕਦਾ
1: ਇਹ ਤਾਂ ਜੀ ਟੌਪ ਲੈਵਲ ਦੇ ਕੰਮ ਕਰਤਾ
0: ਤੁਸੀਂ ਨੈਕਸਟ ਲੈਵਲ ਹੋ ਗਿਆ ਨਾ
1: ਨੈਕਸਟ ਲੈਵਲ ਹੋ ਗਿਆ ਜੀ
0: ਇਦੋਂ ਹੋਰ ਨੈਕਸਟ ਲੈਵਲ ਹੋ ਜਾਣਾ ਜਦੋਂ ਲਾਈਵ ਐਮੀ ਵਿਰਕ ਨੂੰ ਆਪਾਂ ਸੁਣਿਆ ਟੋਰਾਂਟੋ ਦੇ ਵਿੱਚ ਬਹੁਤ ਸਾਰੇ ਐਸੇ ਸਾਡੇ ਪਿਆਰੇ ਸਤਿਕਾਰੇ ਸੱਜਣ ਫੈਮਿਲੀਆਂ ਵੀਰ ਆ ਬਈ ਤੁਸੀਂ ਆਪਣੇ ਪਰਿਵਾਰਾਂ ਨਾਲ ਹੋਇਆ ਬਹੁਤ ਸੱਜਣਾਂ ਨੇ ਤਾਂ ਲਾਈਵ ਹੀ ਨਹੀਂ ਵੇਖਿਆ ਹੋਣਾ ਐਮੀ ਵਿਰਕ ਨੂੰ ਗਾਉਂਦਿਆਂ ਤੁਸੀਂ ਆਪਣੀਆਂ ਪਰਿਵਾਰਾਂ ਨਾਲ ਆਪਣੀਆਂ ਵੋਟੀਆਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚਿਓ
1: ਭਾਜੀ ਭਾਜੀ ਇੱਥੇ ਬ੍ਰੇਕ ਲਾ ਲਓ
0: ਹਾਂ
1: ਇਹ ਤਾਂ ਤੁਸੀਂ ਸਾਡੇ ਨਾਲ ਜਿਆਸਤੀ ਕਰ ਰਹੇ ਹੋ
0: ਕਿਵੇਂ
1: ਤੁਸੀਂ ਕਹਿ ਰਹੇ ਹੋ ਵੋਟੀਆਂ ਲੈ ਕੇ ਪਹੁੰਚਿਓ ਕਈ ਸਹੇਲੀਆਂ ਵਾਲੇ ਵੀ ਹੁੰਦੇ ਆ
0: ਦੇਖੋ ਪੱਕਾ ਕੰਮ ਤਾਂ ਵੋਟੀਆਂ ਵਾਲਾ ਹੀ ਆ ਪੱਕਾ ਕੰਮ ਤਾਂ ਵਿਆਹ ਹੀ ਆ ਵੀਰੇ ਇਹ ਸਹੇਲੀਆਂ ਵਾਲਾ ਕੰਮ ਕੋਈ ਇਹ ਗਰੰਟੀ ਥੋੜ੍ਹੀ ਆ
1: ਨਿਭਾਉਣ ਵਾਲੇ ਤਾਂ ਇਹ ਲਿਵਿੰਗ 'ਚ ਵੀ ਵਿਆਹ ਨਿਭਾ ਜਾਂਦੇ ਆ ਇਹ ਤਾਂ ਕੋਈ ਗੱਲ ਨਹੀਂ ਬਣੀ
0: ਲਿਵਨ ਦਾ ਮਤਲਬ ਕੀ
1: ਲਿਵਿੰਗ ਮਤਲਬ ਇਕੱਠੇ ਰਹਿਣਾ
0: ਅੱਛਾ ਜਿਹੜਾ ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਜਿਹੜੇ ਰਹਿੰਦੇ ਬੱਚੇ ਇਕੱਠੇ
1: ਹਾਂਜੀ
0: ਨਹੀਂ ਮੈਂ ਇਸ ਹੱਕ 'ਚ ਨਹੀਂ ਹਾਂ
1: ਤੁਸੀਂ ਇਸ ਹੱਕ 'ਚ ਨਹੀਂ ਹਾਂ
0: ਹਾਂ ਨਹੀਂ ਮੈਂ ਇਸ ਮੈਂ ਦੇਖੋ ਮੈਂ ਇਸ ਹੱਕ 'ਚ ਹਾਂ ਕਿ ਪਿਆਰ ਕਰਨਾ ਬਹੁਤ ਖੂਬਸੂਰਤ ਗੱਲ ਆ
1: ਹਾਂਜੀ
0: ਮੁਹੱਬਤ ਕਰਨਾ ਬਹੁਤ ਖੂਬਸੂਰਤ ਗੱਲ ਆ
1: ਹਾਂਜੀ
0: ਪਰ ਹੀਰ ਰਾਂਝਾ ਕਿਤੇ ਪਹਿਲਾਂ ਰਹੇ ਇਕੱਠੇ
1: ਉਹੀ ਤਾਂ ਮੈਂ
0: ਮਿਰਜ਼ਾ ਸਾਹਿਬਾ ਕਿਤੇ ਪਹਿਲਾਂ ਇਕੱਠੇ ਰਹੇ ਸੱਸੀ ਪੁੰਨੂ ਕਿਤੇ ਪਹਿਲਾਂ ਇਕੱਠੇ ਰਹੇ ਪਿਆਰ ਕੀ ਗੱਲ ਨਾਲ ਰਹਿ ਕੀ ਹੋ ਸਕਦਾ
1: ਨਹੀਂ ਨਾਲ ਰਹਿਣ ਦਾ ਨਹੀਂ ਮੈਂ ਕਹਿ ਰਿਹਾ ਵੈਸੇ ਵੀ ਤਾਂ ਹੋ ਸਕਦਾ ਕਿ ਬਿਨਾਂ ਕਿਸੇ ਬੰਧਨ 'ਚ ਬੰਨੇ ਹੋਏ ਜਾਂ ਬਿਨਾਂ
0: ਪਰ ਜਿਹੜੀ ਇਹ ਲਿਵਨ ਵਾਲੀ ਗੱਲ ਆ ਨਾ ਇਹ ਸਾਨੂੰ ਆਈ ਥਿੰਕ ਮੇ ਬੀ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਟ੍ਰੈਡੀਸ਼ਨ 'ਚ ਬਹੁਤ ਫਿੱਟ ਬਹਿੰਦੀ ਆ
1: ਹਾਂਜੀ
0: ਪਰ ਸਾਡੇ ਕਲਚਰ 'ਚ ਨਹੀਂ ਬਹਿੰਦੀ ਗੀ
1: ਹਾਂਜੀ
0: ਸਾਡੇ ਅਸੀਂ ਜੇ ਕਹੀਏ ਕਿ ਮੰਨ ਲਓ ਕਿ ਆਪਾਂ ਇੱਕ ਕਲਚਰ 'ਚੋਂ ਆਏ ਹਾਂ ਆਪਾਂ ਇੱਕ ਉਸ ਸਮਾਜ ਦਾ ਹਿੱਸਾ ਹਾਂ ਜਿਹਦੇ ਵਿੱਚ ਇਹਨੂੰ ਪ੍ਰਵਾਨਗੀ ਬਹੁਤੀ ਦਿੱਤੀ ਨਹੀਂ ਜਾਂਦੀ ਅਤੇ ਉਹ ਕਿਤੇ ਨਾ ਕਿਤੇ ਅਸੀਂ ਉਸ ਕਲਚਰ ਦਾ ਹਿੱਸਾ ਰਹੇ ਹਾਂ ਅਸੀਂ ਸਮਾਜ ਦੇ ਵਿੱਚ ਜੰਮੇ ਪਲੇ ਹਾਂ ਅਤੇ ਮੈਨੂੰ ਇਹ ਗੱਲ ਬੜੀ ਪਸੰਦ ਨਹੀਂ ਆ ਪਰ ਹਾਂ ਜੇ ਤੁਸੀਂ ਕਿਸੇ ਨਾਲ ਜਿਉਣ ਮਰਨ ਦਾ ਵਾਅਦਾ ਕੀਤਾ ਪਰ ਇਹ ਨਹੀਂ ਨਾ ਕਿ ਪਹਿਲੇ ਇਸਤੇਮਾਲ ਕਰੇ ਵਿਸ਼ਵਾਸ ਕਰੇ ਉਹ ਕੰਮ ਗਲਤ ਆ ਪਰ ਹਾਂ ਜੇ ਤੁਸੀਂ ਕਿਸੇ ਨਾਲ ਵਾਅਦਾ ਕੀਤਾ ਤੁਸੀਂ ਨਾਲ ਰਹਿ ਰਹੇ ਹੋ ਦੇਖੋ ਇਹ ਆ ਨਾ ਕਿ ਜੇ ਨਿਭ ਗਈ ਤਾਂ ਨਿਭਾ ਲਾਂਗੇ
1: ਹਾਂਜੀ
0: ਇਹ ਆ ਨਾ ਲਿਵਨ ਤੁਹਾਡਾ ਤੁਹਾਡਾ ਏਜੰਸੀਆਂ ਦਾ ਇਹੀ ਆ ਨਾ ਵੀ ਰਹਿ ਕੇ ਵੇਖਦੇ ਆ ਜੇ ਅੱਗੇ ਭਾਈ ਸਹੀ ਗੱਡੀ ਚੱਲੀ ਤੇ ਚਲਾ ਲਾਂਗੇ
1: ਨਹੀਂ ਤੇ ਫਿਰ ਹੋਰ ਸਹੀ
0: ਨਹੀਂ ਤੇ ਉੱਤਰ ਕੇ ਹੋਰ ਕਿਸੇ ਦੀ ਗੱਡੀ 'ਚ ਬਹਿ ਜਾਂਗੇ ਇਹ ਗਲਤ ਆ
1: ਨਹੀਂ
0: ਇਹ ਗਲਤ ਮੈਨੂੰ ਗਲਤ ਲੱਗਿਆ
1: ਮੈਂ ਤਾਂ ਇਸ ਚੀਜ਼ ਨੂੰ ਇਸ
0: ਨਜ਼ਰੀਏ ਨਾਲ ਇੱਥੇ ਭਾਈ ਬਹਿਸ ਆਪਾਂ ਫਿਰ ਬਹਿਸ ਹੋ ਜਾਣੀ ਮਸਾਂ ਆਪਣੀਆਂ ਲਾਈਨਾਂ ਸ਼ੁਰੂ ਹੋਈਆਂ ਤੂੰ ਫਿਰ ਹੈਂਗ ਕਰਾ ਦਿੰਦੇ ਸੋ 905-673-33 ਦੀ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਮੇਰੇ ਵਾਸਤੇ ਵੀ ਕਿ AM530 ਦੀਆਂ ਲਾਈਨਾਂ ਚੱਲ ਪਈਆਂ ਜੀ ਸੋ ਅੱਜ ਆਪਣੀਆਂ ਕਾਲਾਂ ਆਉਣਗੀਆਂ ਅੱਜ ਮੁੰਡੇ ਨੇ ਮੁੱਦਾ ਵੀ ਨਵਾਂ ਛੇੜ ਲਿਆ ਇਸ ਮੁੱਦੇ 'ਤੇ ਮੈਂ ਇਹਦੀਆਂ ਫਿਰ ਜ਼ਮਾਨਤਾਂ ਜ਼ਬਤ ਕਰਾ ਸਕਦਾ ਹਾਂ ਸੋ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM530 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਆਉਂਦਿਆਂ ਆਉਂਦਿਆਂ ਗਰਮ ਗਰਮ ਤੁਹਾਨੂੰ ਤਾਜ਼ਾ ਖਬਰ ਦੇ ਦਈਏ ਤਾਜ਼ਾ ਨਿਊਜ਼ ਦੇ ਦਈਏ ਨਿਊਜ਼ ਵੀ ਐਸੀ ਆ ਕਿ ਤੁਹਾਡੀਆਂ ਬੱਚਤਾਂ ਵੀ ਹੋਣਗੀਆਂ ਤੋਹਫੇ ਵੀ ਮਿਲਣਗੇ ਕਿਉਂਕਿ ਅਸੀਂ ਗੱਡੀ ਘੁਮਾਉਣ ਲੱਗੇ ਹਾਂ ਗ੍ਰੈਂਡ ਹੋਮ ਫਰਨੀਚਰ ਵੱਲ ਅਤੇ ਕੱਲ੍ਹ ਨੂੰ ਅਸੀਂ ਚਲੇ ਜਾਣਾ ਆ ਲਾਈਵ ਔਨ ਲੋਕੇਸ਼ਨ ਅਤੇ ਲਾਈਵ ਔਨ ਲੋਕੇਸ਼ਨ ਜਾਣ ਦਾ ਮਤਲਬ ਸਿਰਫ ਇਹ ਹੁੰਦਾ ਕਿ ਤੁਹਾਨੂੰ ਸੁੱਖਬਾਈ ਤੋਂ ਧੱਕੇ ਦੇ ਨਾਲ ਪ੍ਰੈਜੈਂਟ ਦਵਾਉਣੇ ਧੱਕੇ ਨਾਲ ਨਹੀਂ ਵੈਸੇ ਤਾਂ ਸੁੱਖਬਾਈ ਸਾਡਾ ਧੱਕਾ ਵੈਸੇ ਹੀ ਚੱਲ ਲੈਂਦੇ ਆ ਮਨਾ ਹੀ ਨਹੀਂ ਕਰਦੇਗੇ ਅਤੇ ਤੁਹਾਨੂੰ ਬਹੁਤ ਸਾਰੀ ਸੇਵਿੰਗ ਅਤੇ ਤੋਹਫੇ ਲਾਈਵ ਦਵਾਵਾਂਗੇ ਅਸੀਂ ਜਾ ਕੇ ਸੁੱਖਬਾਈ ਨੂੰ ਮੈਂ ਕਹਿ ਦਿੰਦਾ ਬਾਈ ਜੀ ਤੁਸੀਂ ਬਹਿ ਜਾਓ ਹੁਣ ਜਿੰਨੇ ਵੀ ਕਸਟਮਰ AM530 ਨੂੰ ਸੁਣ ਕੇ ਗੱਡੀਆਂ ਘੁਮਾ ਕੇ ਆ ਰਹੇ ਆ ਤੋਹਫੇ ਅਸੀਂ ਦੇਵਾਂਗੇ ਸੁੱਖਬਾਈ ਜੀ ਸਤਿ ਸ਼੍ਰੀ ਅਕਾਲ ਮੰਨਦੇ ਹੋ
2: ਬਿਲਕੁਲ ਸਿੱਧੂ ਸਾਹਿਬ ਤੁਹਾਡਾ ਚੱਲਦਾ ਧੱਕਾ ਤੁਸੀਂ ਤਾਂ ਕਰਦੇ ਸਰ ਬਿਲਕੁਲ ਤੁਹਾਡਾ ਧੱਕਾ ਚੱਲਦਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੇ ਸਪੀਕਰ ਦੇ ਉੱਪਰ ਪਹੁੰਚਣਗੇ ਤੋਹਫੇ ਡਿਸਕਾਊਂਟ ਸੰਧੂ ਸਾਹਿਬ ਨੇ ਧੱਕੇ ਨਾਲ ਦਵਾਉਣੇ ਦਵਾਉਣੇ ਬਿਲਕੁਲ ਇਸ ਵੀਕਨ ਦੇ ਉੱਪਰ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਟੇਬਲ ਤੇ ਚੇਜਰਾਂ ਸਿਰਫ 399 ਦਾ ਰੀਅਲ ਮਾਰਬਲ ਦਾ ਟੇਬਲ ਚੇਜਰਾਂ 399 ਦਾ ਤੇ ਤੁਹਾਡੇ ਵੱਲੋਂ ਸੰਧੂ ਸਾਹਿਬ ਏਅਰ ਫਰਾਇਰ ਜਾਂ ਮਾਈਕ੍ਰੋਵੇਵ ਜੋ ਮਰਜ਼ੀ ਪਰਿਵਾਰ ਲੈਣਾ ਬਿਲਕੁਲ
0: ਅੱਛਾ ਇਹ ਸੁੱਖ ਬਾਈ ਜੀ ਇਹ ਉਹੀ ਟੇਬਲ ਆ ਜਿਹਦੇ ਮੈਨੂੰ ਵੀ ਕਾਲਾਂ ਆਈਆਂ ਕਹਿੰਦੇ ਬਾਈ ਜੀ ਸੰਧੂ ਸਾਹਿਬ ਤੁਸੀਂ ਓਨਰ ਕਹਿ ਰਹੇ ਹੋ ਰੀਅਲ ਮਾਰਬਲ ਦਾ ਤਾਂ ਟੇਬਲ ਨਹੀਂ ਆਉਂਦਾ 699 ਦਾ ਤੇ ਤੁਸੀਂ ਡਾਇਨਿੰਗ ਟੇਬਲ ਵਿਦ 6 ਚੇਅਰਾਂ ਉੱਤੋਂ ਤੁਸੀਂ ਤੋਹਫਾ $250-$250 ਦਾ ਇਹ ਤਾਂ ਕਹਿੰਦੇ ਪੋਸੀਬਲ ਨਹੀਂ ਆ ਇਹ ਉਹੀ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ ਹੋ
2: ਬਿਲਕੁਲ ਸੰਧੂ ਸਾਹਿਬ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਇਹ ਤਾਂ ਹਾਲੇ ਟ੍ਰੇਲਰ ਹੈ ਫਿਲਮ ਫਰਾਈਡੇ ਸੈਟਰਡੇ ਸੰਡੇ ਆ ਕੇ ਪਰਿਵਾਰ ਦੇਖਣਗੇ ਜਿਸ ਚ ਬੈਡਰੂਮ ਸੈੱਟ ਸੋਫੇ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਫਲੋਰ ਮਾਡਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਦਾ ਕੋਸਟ ਅੰਡਰ ਕੋਸਟ ਨੂੰ ਐਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ
0: ਕਿਆ ਬਾਤ ਆ 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖ ਲਓ। ਬਸ ਇੱਥੇ ਕੱਲ ਨੂੰ ਆਪਾਂ ਮਹਿਫਲਾਂ ਲਾਉਣੀਆਂ ਲਾਈਵ ਔਨ ਲੋਕੇਸ਼ਨ ਤੇ ਗੱਲਾਂ ਬਾਤਾਂ ਕਰਾਂਗੇ ਨਾਲ ਥੋੜੀ ਸੇਵਿੰਗ ਕਰਾਵਾਂਗੇ ਨਾਲ ਦੀ ਨਾਲ। ਮੁੰਡੇ ਨੇ ਹੋਰ ਮੁੱਦਾ ਛੇੜਤਾ।
1: ਹਾਂਜੀ
0: ਦੇਖ ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ।
1: ਹਾਂਜੀ
0: ਲਿਵਨ ਦੇ ਮੈਂ ਖਿਲਾਫ ਨਹੀਂ।
1: ਹਾਂਜੀ
0: ਲਿਵਨ ਮੇਰੇ ਕਲਚਰ 'ਚ ਫਿੱਟ ਨਹੀਂ ਬਹਿੰਦਾ। ਜਿਸ ਕਲਚਰ ਦੇ ਵਿੱਚ ਮੈਂ ਵੱਡਾ ਹੋਇਆ ਜਿਸ ਕਲਚਰ 'ਚ ਮੈਂ ਫਿੱਟ ਬਹਿੰਦਾ ਦੇਖੋ ਪਿਆਰ ਮੁਹੱਬਤ ਇਸ਼ਕ ਤੇ ਕਿਸੇ ਦਾ ਜ਼ੋਰ ਨਾ ਚੱਲਿਆ ਨਾ ਚੱਲਣਾ ਅੱਜ ਤੱਕ।
1: ਬਿਲਕੁਲ ਜੀ
0: ਆਪਾਂ ਕਈ ਵਾਰ ਮਨਜ਼ੂਰ ਸਾਨੂੰ ਨਹੀਂ ਹੁੰਦਾ ਕਿਉਂਕਿ ਅਸੀਂ ਉਸ ਸਮਾਜ ਦਾ ਹਿੱਸਾ ਹਾਂ ਜਿਸ ਸਮਾਜ 'ਚ ਇਹਨੂੰ ਪ੍ਰਵਾਨਗੀ ਨਹੀਂ। ਅਸੀਂ ਜੇ ਕਲਚਰ ਵੱਲ ਥੋੜ੍ਹਾ ਜਿਹਾ ਜਾਂਦੇ ਹਾਂ ਪਰ ਮੈਂ ਇਹਨੂੰ ਗਲਤ ਨਹੀਂ ਕਹਿੰਦਾ। ਤੁਹਾਡਾ ਦੇਖੋ ਜੈਨਜ਼ੀਜ਼ ਆ ਜਾਂ ਨਵੀਂ ਜਨਰੇਸ਼ਨ ਆ ਦੇਖੋ ਤੁਹਾਨੂੰ ਆਪਣੇ ਰਿਸ਼ਤੇ ਆਪ ਚੁਣਨ ਦਾ ਹੱਕ ਆ।
1: ਹਾਂਜੀ
0: ਪਰ ਇਹ ਹੱਕ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਦੋਂ ਇੱਕ ਵਨ ਸਾਈਡ 'ਚ ਬਦਲ ਜਾਂਦਾ ਜਦੋਂ ਕਹਿੰਦੇ ਆ ਕਿ ਵੀ ਚੱਲ ਗਈ ਤਾਂ ਚੱਲ ਗਈ ਨਹੀਂ ਤਾਂ ਬਾਰੀ ਖੋਲ ਕੇ ਹੋਰ ਦੀ ਗੱਡੀ 'ਚ ਬਹਿ ਜਾਂਗੇ।
1: ਨਹੀਂ ਮੈਂ ਇਸ ਹੱਕ 'ਚ ਤਾਂ ਮੈਂ ਵੀ ਨਹੀਂ ਹੈਗਾ। ਮੈਂ ਇਸ ਚੀਜ਼ ਨੂੰ ਹੋਰ ਹਿਸਾਬ ਨਾਲ
0: ਫਿਰ ਕੀ ਅੰਡਰਸਟੈਂਡਿੰਗ ਕੀ ਹੁੰਦੀ ਹੈ ਤੁਹਾਡੀ? ਲਿਵਨ ਦਾ ਮਤਲਬ ਕੀ ਹੈ ਕਿ ਬਈ ਚੈੱਕ ਕਰਕੇ ਦੇਖਦੇ ਕਿ ਅਸੀਂ ਸਾਡੀ ਅੰਡਰਸਟੈਂਡਿੰਗ ਰਲ ਗਈ ਤਾਂ ਚੱਲਾਂਗੇ ਨਹੀਂ ਤਾਂ ਨਹੀਂ।
1: ਲਿਵਿਨ ਦੇ ਵਿੱਚ ਇਹ ਕਹਿ ਸਕਦੇ ਹਾਂ ਜੋ ਮੇਰਾ ਆਪਣਾ ਮੰਨਣਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ। ਲਿਵਿਨ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਕਿਸੇ ਨੂੰ ਦੋ ਕੁ ਦਿਨ ਮਿਲਦੇ ਹਾਂ
0: ਜੀ
1: ਹਰ ਕੋਈ ਆਪਾਂ ਨੂੰ ਵਧੀਆ ਲੱਗਦਾ ਬਟ ਜਦੋਂ ਆਪਾਂ ਉਹਦੇ ਨਾਲ ਰਹਿੰਦੇ ਹਾਂ ਅਸਲ ਚਿਹਰਾ ਜਿਹੜਾ ਉਹਦਾ ਸਾਹਮਣੇ ਆਉਂਦਾ
0: ਤੇ ਕੀ ਉਹ ਨਾਲ ਰਹਿ ਕੇ ਇੱਕ ਪਤੀ ਪਤਨੀ ਵਾਂਗੂ ਉਦੋਂ ਹੀ ਸਾਹਮਣੇ ਆਉਂਦਾ ਕਿ ਉਹ ਤੁਸੀਂ ਰੋਜ਼ ਮਿਲਦੇ ਹੋ ਹੈਲੋ ਹਾਈ ਕਰਦੇ ਹੋ ਕਾਫੀ ਪੀਂਦੇ ਹੋ ਉਦਾਂ ਘਰੇ ਆਓ ਤੁਸੀਂ ਆਪਣੇ ਮਾਂ ਬਾਪ ਨਾਲ ਇੰਟਰੋਡਿਊਸ ਕਰਾਓ ਤੁਸੀਂ ਉਦਾਂ ਘਰੇ ਜਾਓ ਕਿ ਉਹ ਨਾਲ ਰਹਿ ਕੇ ਇੱਕ ਕਮਰੇ ਦੇ ਵਿੱਚ ਪਤੀ ਪਤ ਮੈਂ ਇਸ ਹੱਕ ਦੇ ਵਿੱਚ ਨਹੀਂ।
1: ਮੈਂ ਤੁਹਾਡੀ ਗੱਲ ਨਾਲ ਬਿਲਕੁਲ ਜਾਇਜ਼ ਹਾਂ ਮੈਂ ਸਮਝਦਾ ਤੁਹਾਡੀ ਗੱਲ ਬਟ ਜੋ ਇੱਥੇ ਸਿਚੁਏਸ਼ਨ ਆ ਉਹ ਇਹ ਆ ਕਿ ਮੰਨ ਲਓ ਮੈਂ ਲਿਵਿੰਗ ਦੇ ਵਿੱਚ ਰਹਿ ਰਿਹਾ ਕਿਸੇ ਨਾਲ ਹਨਾ ਤੇ ਅਸੀਂ ਕਿਸੇ ਉਹਦੇ ਚ ਨਹੀਂ ਹੈਗੇ ਕਿ ਬੰਧਨ ਚ ਨਹੀਂ।
0: ਅੱਛਾ ਮੈਨੂੰ ਤੁਸੀਂ ਦੱਸੋ ਤੁਸੀਂ ਤੁਸੀਂ ਯੰਗ ਜਨਰੇਸ਼ਨ ਹੋ ਤੁਸੀਂ ਮੈਨੂੰ ਦੱਸੋ ਕਿ ਐਕਚੁਅਲ ਦੇ ਵਿੱਚ ਲਿਵਨ ਦਾ ਮਤਲਬ ਕੀ ਹੈ ਤੁਸੀਂ ਕੀ ਲਿਵਿੰਗ ਨੂੰ ਸਮਝਦੇ ਕਿਵੇਂ ਹੋ?
1: ਮੈਂ ਇਦਾਂ ਸਮਝਦਾ ਜੀ ਲਿਵਿੰਗ ਨੂੰ ਕਿ ਇੱਕ ਪ੍ਰੇਮੀ ਦਾ ਪ੍ਰੇਮਿਕਾ ਨਾਲ ਇੱਕ ਰਿਸ਼ਤਾ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਆਰਡਰ ਰਹਿ ਕੇ ਵੀ ਹੋ ਸਕਦਾ ਲੌਂਗ ਡਿਸਟੈਂਸ ਵੀ ਹੋ ਸਕਦਾ।
0: ਨਹੀਂ ਲਿਵਨ ਦੀ ਗੱਲ ਮੈਨੂੰ ਦੱਸੋ ਕਿ ਲਿਵਨ ਦਾ ਅਸਲ ਮਤਲਬ ਕੀ ਹੈ ਕਿ ਇਕੱਠੇ ਰਹਿਣਾ
1: ਇਕੱਠੇ ਹਸਬੈਂਡ ਵਾਈਫ ਵਾਂਗੂ ਹੀ ਰਹਿਣਾ ਬਟ ਨੋ ਕਮਿਟਮੈਂਟਸ ਕਿ ਕੋਈ ਬੰਧਨ ਨਹੀਂ ਹੈਗਾ
0: ਬੰਧਨ ਨਹੀਂ ਹੈਗਾ ਫਿਰ ਤਾਂ
1: ਸੋਸਾਇਟੀ ਦੀ ਨਜ਼ਰ 'ਚ ਸਿਰਫ ਇੱਕ ਪ੍ਰੇਮੀ ਪ੍ਰੇਮਿਕਾ ਨੇ ਰਹਿੰਦੇ ਹੋ
0: ਐਕਟੀਵਿਟੀ ਸਾਰੀਆਂ
1: ਹਸਬੈਂਡ
0: ਵਾਈਫ ਵਾਲੀਆਂ।
1: ਹਾਂਜੀ ਬਿਲਕੁਲ
0: ਤੇ ਤੁਹਾਨੂੰ ਕੀ ਸਹੀ ਲੱਗਦਾ?
1: ਜਦ ਤੱਕ ਘਰ ਦੇ ਰਾਜ਼ੀ ਨੇ ਮੈਨੂੰ ਓਨਾ ਚਿਰ ਮੈਂ ਇਹਦੇ ਹੱਕ 'ਚ ਹਾਂ
0: ਪਰ ਮੈਂ ਮੈਨੂੰ ਤਾਂ ਇਹ ਗੱਲ ਜੱਚਦੀ ਨਹੀਂ
1: ਤੁਹਾਨੂੰ ਹੋ ਸਕਦਾ ਜੀ
0: ਪਰ ਮੈਂ ਕਈ ਵਾਰ ਗੱਲਾਂ ਬਾਤਾਂ ਸੁਣਦਾ ਹਾਂ ਦੇਖੋ ਅੱਜ ਦੀ ਜਨਰੇਸ਼ਨ ਦੇ ਤਾਂ ਮੈਂ ਉਹਨਾਂ ਦੀ ਅੰਡਰਸਟੈਂਡਿੰਗ ਸਮਝ ਸਕਦਾ ਲਿਵਨ 'ਚ ਰਹਿਣਾ ਕੋਈ ਗਲਤ ਨਹੀਂ ਪਰ ਜੇ ਤੁਹਾਡੀ ਫਾਈਨਲ ਆ ਕਿ ਦੇਖੋ ਵੀ ਆਪਾਂ ਇਕੱਠੇ ਚੱਲਣਾ ਆ ਤੇ ਅਜੇ ਕੁਛ ਕਾਰਨਾਂ ਕਰਕੇ ਵਿਆਹ ਨਹੀਂ ਕਰਵਾ ਸਕਦੇ ਤੁਸੀਂ ਇੰਗੇਜਮੈਂਟ ਕਰਕੇ ਨਾਲ ਰਹਿ ਸਕਦੇ ਹੋ ਪਰ ਇਹ ਆਪਾਂ ਕਿਉਂ ਕਿਉਂ ਇਹ ਨਾ ਇਹ ਆਪਾਂ ਫਿਰ ਲੜ ਪੈਣਾ ਆ।
1: ਨਹੀਂ ਇੱਥੇ ਇੱਕ ਚੀਜ਼ ਹੋਰ ਮੈਟਰ ਕਰਦੀ ਹੈ ਜੀ ਹੁਣ ਮੰਨ ਲਓ ਅੰਗੇਜਮੈਂਟ ਹੋ ਗਈ ਹਨਾ ਬਹੁਤ ਸਾਰੇ ਰਿਸ਼ਤੇਦਾਰ ਸੋਸਾਇਟੀ ਆ ਗਈ ਵਿੱਚ ਇਨਵੋਲਵ ਹੋ ਗਈ ਸਮਝ ਗਏ ਨਾ ਕਿ
0: ਉਸ ਤੋਂ ਮੈਨੂੰ ਲੜਨ ਵਾਲੇ ਮੁੱਦੇ ਟੌਪਿਕ ਕਿਉਂ ਲੈ ਕੇ
1: ਨਹੀਂ ਮੈਂ ਜਸਟ ਇੱਕ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਇਸ ਚੀਜ਼ ਨੂੰ ਜੋ ਮੇਰਾ ਪੁਆਇੰਟ ਆਫ ਵੀ ਆ ਉਹ ਇਹ ਆ ਕਿ ਜਦੋਂ ਆਪਾਂ ਇੰਗੇਜਮੈਂਟ ਹੋ ਜਾਂਦੀ ਹੈ ਉਹਦੇ ਵਿੱਚ ਰਿਸ਼ਤੇਦਾਰ ਸੋਸਾਇਟੀ ਇਨਵੋਲਵ ਹੋ ਜਾਂਦੀ ਜਦੋਂ ਤੱਕ ਆਪਾਂ ਉੱਦਾਂ ਇਕੱਠੇ ਰਹਿ ਰਹੇ ਹਾਂ ਲਿਵਿੰਗ ਦੇ ਵਿੱਚ ਉਹਦੇ ਵਿੱਚ ਕੋਈ ਰਿਸ਼ਤੇਦਾਰ ਦਾ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਫਲਾਣਾ ਕੀ ਸੋਚੂ ਧਮਕਾਣਾ ਕੀ ਸੋਚੂ
0: ਜੀ
1: ਮੰਨ ਲਓ ਕਰ ਲਓ ਲਿਵਿੰਗ 'ਚ ਰਹਿਣ ਵਾਲੇ ਦੀ ਨਹੀਂ ਨਿਭੀ
0: ਅੱਛਾ
1: ਉਹ ਚੁੱਪ ਚਾਪ ਮੂਵ ਆਊਟ ਹੋ ਗਏ
0: ਅੱਛਾ
1: ਉਹਦੇ 'ਚ ਨਾ ਤਾਂ ਸੋਸਾਇਟੀ ਤਾਨੇ ਝੱਲਣੇ ਪੈਣੇ ਨਾ ਰਿਸ਼ਤੇਦਾਰੀਆਂ ਦੇ ਤਾਨੇ ਝੱਲਣੇ ਪੈਣੇ।
0: ਹਾਓ ਯੂ ਨੋ ਤੂੰ ਤੁਹਾਨੂੰ ਕਿਵੇਂ ਪਤਾ ਕਿ ਤਾਨੇ ਨਹੀਂ? ਜਿਸ ਮਾਂ ਬਾਪ ਦਾ ਬੱਚਾ ਇੱਕ ਦੂਜੇ ਨੋਨ ਪਰਸਨ ਦੇ ਨਾਲ ਲਿਵਨ ਦੇ ਵਿੱਚ ਰਹਿ ਰਿਹਾ
1: ਹਾਂਜੀ
0: ਤੇ ਉਸ ਦਾ ਬੱਚਾ 6 ਮਹੀਨਿਆਂ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਵਾਪਸ ਆ ਜਾਂਦਾ ਕਿ ਨਹੀਂ ਵੀ ਮੇਰੀ ਉਹਦੇ ਨਾਲ ਬਣੀ ਨਹੀਂ
1: ਹਾਂਜੀ
0: ਤੇ ਤੁਹਾਨੂੰ ਕੀ ਲੱਗਦਾ ਕਿ ਉਹਨੂੰ ਕੋਈ ਤਾਨਾ ਮੇਰਾ ਨਹੀਂ ਵਜੂ? ਦੇਖੋ ਵੈਸੇ ਤਾਂ ਨੋਬਡੀ ਕੇਅਰ ਅਬਾਊਟ ਲੋਕ ਕੀ ਕਹਿਣਗੇ ਮੈਂ ਇਸ ਦੇ ਹੱਕ 'ਚ ਨਹੀਂ ਲੋਕਾਂ ਨੇ ਕੁਛ ਨਾ ਕੁਛ ਕਹਿੰਦੇ ਰਹਿਣਾ
1: ਹਾਂਜੀ
0: ਪਰ ਕੀ ਉਹ ਮਾਂ ਬਾਪ ਉਹ ਐਡੀ ਛੇਤੀ ਉਹ ਚੀਜ਼ ਪ੍ਰਵਾਨ ਕਰ ਲੈਣਗੇ? ਮੈਂ ਨਹੀਂ ਮੰਨਦਾ
1: ਮਾਂ ਬਾਪ ਤਾਂ ਨਹੀਂ ਪ੍ਰਵਾਨ
0: ਮੇਰੀ ਬੱਚੀ ਹੋਵੇ ਮੇਰੀ ਭੈਣ ਹੋਵੇ ਮੈਂ ਉਹ ਚੀਜ਼ ਪ੍ਰਵਾਨ ਨਹੀਂ ਕਰੂੰਗਾ ਪਰ ਹਾਂ ਅੱਜ ਦੀ ਜਨਰੇਸ਼ਨ ਮੈਂ ਚਾਹੁੰਦਾ ਕਿ ਸਰੋਤਿਆਂ ਦੇ ਸੁਝਾਅ ਲਈਏ ਇਹ ਤੋਂ ਪਹਿਲਾਂ ਆਪਾਂ ਗਲਾਸੋ ਗਲਾਸ ਹੋਈਏ।
1: ਨਹੀਂ ਨਹੀਂ ਆਪਾਂ ਜਸਟ ਇੱਕ ਟਾਕ ਹੀ ਕਰ ਰਹੇ ਹਾਂ।
0: ਹਾਂ ਪਰ ਮੈਨੂੰ ਤੂੰ ਟਾਕ ਇੱਦਾਂ ਦਾ ਨਾ ਲੈ ਕੇ ਕਰ ਜੀ ਚ ਖੂਨ ਖੋਲ ਜੇ। ਸੋ 905-673-3337 ਜੀ ਡੈਨੋ ਟੋਰਾਂਟੋ ਵਾਲਿਓ ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ?
2: ਆਪਸ ਚ ਇੱਕ ਅੰਡਰਸਟੈਂਡਿੰਗ ਸੀਗੀ ਲੋਕਾਂ ਦੀ
0: ਜੀ,
2: ਜਾਂ ਬਸ ਉਹਦੇ ਲਈ ਤਾਂ ਕੋਈ ਸ਼ਬਦ ਨਹੀਂ ਹੁੰਦਾ ਜੀ ਇਹ ਤਾਂ।
0: ਭਾਜੀ ਤੁਸੀਂ ਮੈਨੂੰ ਦੱਸੋ ਮੈਂ ਗਲਤ ਹਾਂ ਕਿ ਜਿਵੇਂ ਮੇਰੀ ਇਹ ਸੋਚ ਆ ਕਿ ਨਹੀਂ ਸਾਨੂੰ ਪਰਵਾਹ ਨਹੀਂ?
2: ਨਹੀਂ ਨਹੀਂ ਮਤਲਬ ਵੀ ਨਹੀਂ ਜੀ, ਇਹ ਤਾਂ ਹੋਰ ਹੀ ਕੰਮ ਚੱਲ ਪਿਆ ਕੁਛ।
0: ਇਹ ਹੋਰ ਚੱਲ
2: ਕੀ ਹੈ ਜੀ, ਹੁਣ ਜਦੋਂ ਵਿਆਹ ਸ਼ਾਦੀ ਹੁੰਦੇ ਸੀ ਨਾ, ਇਹ ਵਿਆਹ ਸ਼ਾਦੀ ਇੱਕ ਨਾ ਤੁਸੀਂ ਕਹਿ ਲਓ ਵੀ ਡੰਡਾ ਹੈ ਤੁਹਾਡੇ ਸਿਰ
0: ਜੀ।
2: ਇਹ ਕੀ ਹੈ ਜੀ ਵੀ ਜਿਵੇਂ ਤੁਸੀਂ ਕਹਿ ਲਓ ਵੀ ਤੁਸੀਂ ਤੁਹਾਨੂੰ ਬੈਂਕ ਨੇ ਮੌਰਗੇਜ ਦੇਤੀ, ਬੈਂਕ ਨੇ ਮੌਰਗੇਜ ਦੇਤੀ, ਤੁਹਾਡੇ ਪੈਸੇ ਰਖਾ ਲਏ ਵੀ ਭਾਈ ਲੈ ਕਾਕਾ ਹੁਣ ਤੂੰ ਕਿਸ਼ਤਾਂ ਭਰਨੀਆਂ, ਹੁਣ ਤੂੰ ਜਾਣੇ ਤੇਰਾ ਕੰਮ ਜਾਣੇ, ਤੂੰ ਆਪੇ ਕਿਸ਼ਤਾਂ ਭਰਨੀਆਂ। ਜਦੋਂ ਤੁਹਾਨੂੰ ਦੇਤੀ ਜੀ ਬੈਂਕ ਨੇ ਮੌਰਗੇਜ ਜ਼ੀਰੋ ਡਾਊਨ ਤੇ
0: ਜੀ,
2: ਕੁਛ ਨੀ ਲੈਣਾ ਗਾ ਵੀ ਲੈ ਵੀ ਕਾਕਾ ਤੁਸੀਂ ਤਾਂ ਕਿਰਾਏ ਵਾਂਗੂ ਰਹੋਗੇ ਉੱਥੇ, ਤੁਹਾਡੀ ਕਿਸ਼ਤ ਨਾ ਹੋਈ ਤੁਸੀਂ ਤਾਂ ਕਹੋਗੇ ਵੀ ਚੱਲ ਵੀ ਚੱਲੀ ਗਏ ਆਪਣਾ ਕਿਹੜਾ ਲੱਗਿਆ ਕਾਕਾ। ਇਹ ਜਿਹੜਾ ਕੰਮ ਚੱਲ ਪਿਆ ਨਾ ਜੀ ਆਪਣੀ ਸੋਸਾਇਟੀ ਚ, ਇਹ ਆਪਣਾ ਬਹੁਤ ਹੀ ਨਿਕੰਮਾ ਕੰਮ ਹੈ ਜੀ, ਕੋਈ ਸ਼ਬਦ ਦਾ ਆਪਾਂ ਵਰਤ ਸਕਦੇ ਹੋ ਜਾਂ ਰੇਡੀਓ ਹੈ।
0: ਪਰ ਕਈ ਵਾਰ ਨਾ ਮੈਂ ਉਹੀ ਗੱਲ ਕਰਦਾ, ਪਰ ਕਈ ਵਾਰੀ ਆਪਣੇ ਲੋਕ ਨਾ ਪਤਾ ਕੀ ਕਹਿੰਦੇ ਆ, ਉਹਨਾਂ ਉਹ ਆਪਣੀਆਂ ਆਪਣੀਆਂ ਕਮਜ਼ੋਰੀਆਂ ਛੁਪਾ ਕਹਿੰਦੇ ਕਿ ਨਹੀਂ ਜੀ ਵੈਸਟਰਨ ਕਲਚਰ ਤਾਂ ਬੜੇ ਚਿਰ ਤੋਂ ਚੱਲਦਾ ਆ ਰਿਹਾ। ਪਰ ਵੈਸਟਰਨ ਕਲਚਰ ਦੀ ਮੈਂ ਇੱਕ ਖਾਸੀਅਤ ਦੱਸਦਾ, ਵੈਸਟਰਨ ਕਲਚਰ ਦੇ ਲੋਕ ਕਮਿਟਡ ਆ, ਉਹ ਵਾਅਦੇ ਦੇ ਪੱਕੇ ਆ, ਉਹ ਇਮਾਨਦਾਰ ਆ ਆਪਣੇ ਪਾਰਟਨਰ ਨੂੰ ਲੈ ਕੇ। ਉਹ ਆਪਣੇ ਜਿਵੇਂ ਆਪਣੇ ਮੈਂ ਫਿਰ ਉੱਥੇ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਰੇਡੀਓ 'ਤੇ ਕੁਛ ਸ਼ਬਦ ਅਸੀਂ ਬੋਲ ਨਹੀਂ ਸਕਦੇ, ਪਰ

0: ਮੈਂ ਤੁਸੀਂ ਓਕੇ ਮੇਰੇ ਵਿਚਾਰਾਂ 'ਤੇ ਨਾ ਜਾਇਓ, ਹੋ ਸਕਦਾ ਕਿ ਮੈਂ ਗਲਤ ਹੋਵਾਂ, ਤੁਸੀਂ ਆਪਣੇ ਵਿਚਾਰ ਦਿਓ ਕਿ ਲਿਵਨ ਦੇ ਵਿੱਚ ਗੁਮਨਾਮ ਕਹਿ ਰਿਹਾ ਕਿ ਬਿਲਕੁਲ ਸਹੀ ਟ੍ਰੈਂਡ ਆ, ਤੁਸੀਂ ਨਾਲ ਰਹੋ, ਜੇ ਨਹੀਂ ਨਿਭੀ ਤਾਂ ਚੁੱਪ ਚਾਪ ਪਾਸੇ ਹੋ ਜਾਓ, ਅਤੇ ਕੀ ਇਸ ਚੀਜ਼ ਦਾ ਪੇਰੈਂਟਸ 'ਤੇ ਅਸਰ ਨਹੀਂ ਪੈਂਦਾ? ਸੋ ਜ਼ਰੂਰ 905-673-3337, ਬਹੁਤ ਸਾਰੀਆਂ ਕਾਲਜ਼ ਨੇ। ਨਵਰੂਪ ਜੀ ਮਾਫ ਕਰਨਾ, ਤੁਹਾਡੀ ਕਾਲ ਕੱਟੀ ਗਈ ਹੈ, ਨਵਰੂਪ ਜੀ ਦੁਬਾਰਾ ਕਾਲ ਕਰ ਲਓ, ਬਹੁਤ ਸਾਰੀਆਂ ਕਾਲਸ ਨੇ, ਤੁਸੀਂ ਹੋਲਡ ਰੱਖੋ, ਸਭ ਨਾਲ ਗੱਲਬਾਤ ਕਰਾਂਗੇ। ਜੀ ਬਾਈ ਜੀ ਸਤਿ ਸ਼੍ਰੀ ਅਕਾਲ, 050053 ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਵਧੀਆ ਵਧੀਆ ਜੀ। ਇਹ ਨਾ ਜਿਹੜਾ ਟ੍ਰੈਂਡ ਆ ਨਾ, ਇਹ ਬੜਾ ਗਲਤ ਆ, ਔਰ ਜ਼ਿੰਮੇਵਾਰੀ ਤੋਂ ਭੱਜਣਾ ਆ, ਮਤਲਬ ਰਿਸਪੋਂਸੀਬਿਲਟੀ ਕੋਈ ਨੀ। ਜਿੱਦਾਂ ਕਹਿੰਦੇ ਨਾ ਭਾਈ ਜੀ ਨੇ ਵੀ ਜ਼ੀਰੋ ਡਾਊਨ ਪੇਮੈਂਟ ਦੇ ਜਾਂ
0: ਸੋ ਮੈਂ ਗਲਤ ਆ ਜਾਂ ਮੁੰਡਾ ਸਹੀ ਆ?
1: ਮੁੰਡਾ ਗਲਤ ਆ, ਉਹ ਮੁੰਡਾ ਲੱਡੂ ਨਹੀਂ ਖਾ ਸਕਦਾ, ਇਹ ਉਹੀ ਮੁੰਡਾ ਆ ਨਾ।
0: ਹਾਂ, ਇਹ ਉਹੀ ਤੁਸੀਂ ਪਛਾਣ ਲਿਆ, ਆਪਾਂ ਨੂੰ ਲੱਡੂ ਨਹੀਂ ਮਿਲਨੇ, ਮੈਨੂੰ ਲੱਗਦਾ ਆਪਾਂ ਨੂੰ ਲੱਡੂ ਨਹੀਂ ਮਿਲਨੇ।
1: ਨਹੀਂ, ਇਹ ਚਾਹੁੰਦਾ ਜਿਹੜਾ ਲੱਡੂ ਆ ਨਾ ਮਿਲਣਾ ਨਾ, ਜਿਹੜੇ ਨਾਲ ਹੈ ਨਾ ਖਰਚੇ ਹੋਣੇ ਆ, ਉਹ ਕੋਈ ਕਰ ਦੇਵੇ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਹੁਣ ਫੜ ਗਏ ਅਸਲੀ 9 ਵਜੇ ਦੀ। ਸੋ ਨਵਰੂਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ? ਠੀਕ ਹੋ?
2: ਬਸ ਠੀਕ ਠਾਕ ਠੀਕ ਠਾਕ ਭਾਅ ਜੀ, ਅਸੀਂ ਵੀ ਤੁਹਾਡੇ ਵਾਲੇ, ਅਸੀਂ ਵੀ ਖਿਲਾਫ ਹੀ ਹਾਂ ਲਿਵਿੰਗ ਲਿਵਿੰਗ ਦੇ।
0: ਜੀ ਪਰ ਤੁਸੀਂ ਖਿਲਾਫ ਕਿਉਂ ਹੋ? ਤੁਹਾਡਾ ਥੋੜ੍ਹਾ, ਆਪਾਂ ਸਭੇ ਗੱਲ ਕਰਦੇ ਹਾਂ ਬੜੀ ਪਰਿਵਾਰਕ ਜੀ, ਬਹੁਤ ਸਾਰੀਆਂ ਸਾਨੂੰ ਭੈਣਾਂ, ਸਾਡੀਆਂ ਮਾਵਾਂ ਸੁਣ ਰਹੀਆਂ, ਸਾਡੀਆਂ ਬੱਚੀਆਂ ਸੁਣ ਰਹੀਆਂ ਹੋਣੀਆਂ, ਆਪਾਂ ਬੜੇ ਤਰੀਕੇ ਨਾਲ ਗੱਲ ਕਰ ਰਹੇ ਹਾਂ। ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਮੈਂ ਪੁਰਾਣੇ ਖਿਆਲਾਂ ਦਾ ਹੋਵਾਂ, ਹੋ ਸਕਦਾ ਕਿ ਮੇਰੇ ਵਿਚਾਰ ਥੋੜ੍ਹੇ ਜਿਹੇ ਓਲਡ ਸਕੂਲ ਹੋਣ, ਪਰ ਕੀ ਅਸੀਂ ਮਾਡਰਨ ਜ਼ਮਾਨੇ 'ਚ ਵੀ ਆ ਜਾਈਏ? ਪਰ ਕੀ ਅਸੀਂ, ਸਾਡੀ ਭੈਣ, ਸਾਡੀ ਬੱਚੀ ਹੋਵੇ, ਸਾਡੇ ਪਰਿਵਾਰ 'ਚ ਕੋਈ ਐਸੀ ਲੜਕੀ ਹੋਵੇ ਜੇ ਉਹ ਲਿਵਿੰਗ 'ਚ ਰਹਿਣਾ ਚਾਹੇ, ਕੀ ਅਸੀਂ ਉਸਨੂੰ ਇਜਾਜ਼ਤ ਦੇਵਾਂਗੇ?
2: ਭਾਜੀ ਇਹ ਗੱਲ ਮੈਂ ਸੇਮ ਕੀਤੀ ਸੀਗੀ, ਤੇ ਮੈਨੂੰ ਕਹਿੰਦੇ ਗਾੜੀਓ, ਕਹਿੰਦੇ ਵੀ ਤੂੰ ਕੋਲੋਂ ਨਾ ਆਪਣੀ ਭੈਣ ਦਾ ਡਿਸੀਜਨ ਲੈਣ ਵਾਲਾ। ਮੈਂ ਕਿਹਾ ਫਿਰ ਤੁਹਾਨੂੰ ਪਤਾ ਨਹੀਂ ਆ ਵੀ ਅਸੀਂ ਕਿੱਥੋਂ ਹੁੰਦੇ ਆ, ਹਨਾ। ਹਾਂਜੀ, ਤੇ ਚਲੋ ਮੈਂ ਨਾਂ ਤਾਂ ਕੀ ਲੈਣਾ ਕਿਸੇ ਦਾ ਹੁਣ, ਪਰ ਭਾਜੀ ਆਹ ਲੱਡੂ ਖਾਣ ਵਾਲੀ ਜਿਹੜੀ ਗੱਲ ਕੀਤੀ, ਲੱਡੂ ਹਰ ਕੋਈ ਖਾਣਾ ਚਾਹੁੰਦਾ, ਤੇ ਡਬਲ ਰੋਟੀ ਨੀ ਭਾਜੀ ਕੋਈ ਖਾ ਸਕਦਾ।
0: ਜੀ ਬਹੁਤ ਸ਼ੁਕਰੀਆ, ਤੁਸੀਂ ਮੇਰੇ ਵੱਲ ਵੋਟ, ਰਾਈਟ?
2: ਹਾਂਜੀ ਤੁਹਾਡੇ ਵੱਲ ਭਾਜੀ।
0: ਜੀ ਬਹੁਤ ਸ਼ੁਕਰੀਆ। 905-673-3337, ਮੈਂ ਪੁਰਾਣੇ ਖਿਆਲਾਤਾਂ ਦਾ ਨਹੀਂ, ਮੈਨੂੰ ਲੱਗਦਾ ਕਿ ਸਰੋਤੇ ਸਮਝਦੇ ਆ, ਪਰ ਇਹਦੇ ਵਿੱਚ ਖਿਆਲਾਤਾਂ ਦੀ ਕੋਈ ਗੱਲ ਨਹੀਂ। ਹੋ ਸਕਦਾ ਕਿ ਮੇਰੇ ਸੁਝਾਵ ਨਾਲ ਤੁਸੀਂ ਨਾ ਸਹਿਮਤ ਹੋ, ਤੁਸੀਂ ਆਪਣੇ ਸੁਝਾਵ ਦੇ ਸਕਦੇ ਹੋ। ਜੀ 8130 ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਬਾਦਸ਼ਾਹ ਤੁਸੀਂ ਆਉਣੇ ਰਹੋ। 8130 ਚੜ੍ਹਦੀ ਕਲਾ ਭਾਈ ਜੀ, ਠੀਕ ਠਾਕ, ਤੁਸੀਂ ਸੁਣਾਓ, ਠੀਕ ਹੋ?
1: ਭਾਜੀ ਇਹ ਟ੍ਰੈਂਡ ਆ, ਗਲਤ ਆ
0: ਜੀ,
1: ਰਾਈਟ, ਕਿਉਂਕਿ ਉਹਦੇ ਕਣਕ ਜੋ ਮਰਜ਼ੀ ਆ, ਹਨ, ਤੇ ਇਹ ਹੋਣਾ ਨੀ ਚਾਹੀਦਾ, ਕਿਉਂਕਿ ਕਈ ਵਾਰ ਤਾਂ 10-10 ਸਾਲ ਲੰਘ ਜਾਂਦੇ ਆ, ਬਾਅਦ ਚੋਂ ਕਹਿੰਦੇ ਸੀ ਜੀ ਅਸੀਂ ਤਾਂ ਸਾਡੀ ਬਣੀ ਨੀ ਹੁਣ, ਹਨਾ, ਸਾਰੀ ਲਾਈਫ ਹੀ ਲੰਘ ਜਾਂਦੀ ਕਈ ਵਾਰੀ, ਹਨਾ।
0: ਇਹ ਤੁਸੀਂ ਨਾ ਬੜੀ ਬੜੀ ਵਧੀਆ ਤੁਸੀਂ ਗੱਲ ਕਹੀ, ਬਹੁਤ ਸਾਰੇ ਬੱਚੇ ਪਰਿਵਾਰਾਂ ਦੇ ਵਿੱਚ ਐਸੇ ਨੇ ਜਿਹੜੇ 35-35, 40-40 ਸਾਲ ਦੇ ਹੋ ਗਏ, ਕਿਉਂਕਿ ਜਦੋਂ ਇੱਕ ਲਿਵਨ ਦੇ ਵਿੱਚ ਆਉਣੇ ਹੋ ਤੁਸੀਂ ਕਈ ਸਾਲਾਂ ਬਾਅਦ, ਉਹ ਤੁਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਢਾਲ ਹੀ ਨਹੀਂ ਪਾਉਂਦੇ ਕਿ ਨਵੇਂ ਰਿਸ਼ਤੇ ਨੂੰ ਸ਼ੁਰੂ ਕੀਤਾ ਜਾ ਸਕੇ।
1: ਉਹ ਬਸ ਆਹੀ ਗੱਲ ਆ, ਕਿਉਂਕਿ ਪਤਾ ਕਿ ਕਈ ਤਾਂ ਬਹੁਤ ਹੁੱਬ ਕੇ ਦੱਸਣਗੇ ਵੀ ਇੱਦਾਂ ਆ ਇੱਦਾਂ, ਪਰ ਗੱਲ ਗਲਤ ਆ।
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸੁਝਾਵ ਪਹੁੰਚ ਚੁੱਕੇ ਨੇ। ਤੁਸੀਂ ਵੀ ਆਪਣੇ ਸੁਝਾਵ ਦੇ ਸਕਦੇ ਹੋ। ਚਰਨ ਪ੍ਰਹਾਰ ਜੀ ਭਲਵਾਨ ਜੀ ਸਾਡੇ ਨਾਲ ਜੁੜੇ ਹੋਏ ਨੇ, ਸੋ ਭਲਵਾਨ ਜੀ ਬੜੇ ਮਾਡਰਨ ਖਿਆਲਾਂ ਦੇ ਨੇ, ਸੋ ਉਹਨਾਂ ਤੋਂ ਵੀ ਪੁੱਛਦੇ ਹਾਂ। ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।
3: ਮੇਰੀ ਵੋਟ ਪਹਿਲੇ ਤੁਹਾਡੇ ਵੱਲ ਹੈ ਜੀ।
0: ਮੇਰੀ ਵੋਟ ਤੁਹਾਡੀ, ਵੋਟ ਮੇਰੇ ਵੱਲ ਆ, ਮੇਰੀ ਵੋਟ ਤੁਹਾਡੇ ਵੱਲ ਆ।
3: ਹਾਂ, ਮੈਂ ਇੱਕੋ ਹੀ ਸਵਾਲ ਕਰਨਾ ਜੀ, ਵਾਧੂ ਮੈਂ ਕੋਈ ਗੱਲ ਨਹੀਂ ਕਰਨੀ, ਜਿਹੜੀ ਲੜਕੀ ਚਾਹੇ ਕਿਸੇ ਦੀ ਭੈਣ ਆ ਚਾਹੇ ਕਿਸੇ ਦੀ ਧੀ ਆ, ਉਹ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦੀ ਆ ਜੀ,
0: ਜੀ
3: ਸਾਲ ਭਰ ਰਹਿ ਲਿਆ, 2 ਸਾਲ ਰਹਿ ਲਿਆ, 3 ਸਾਲ ਰਹਿ ਲਿਆ, 3 ਸਾਲ ਬਾਅਦ ਉਹਨਾਂ ਦੀ ਬਣਦੀ ਨੀ, ਉਸ ਤੋਂ ਬਾਅਦ ਉਹਨੇ ਕਿਸੇ ਹੋਰ ਬੰਦੇ ਨਾਲ ਵਿਆਹ ਕਰਾਉਂਦਾ, ਜਿਹਨੇ ਉਹਨੂੰ ਆਪਣਾ ਹਸਬੈਂਡ ਬਣਾਉਂਦਾ, ਉਹਦੇ ਕੋਲ ਉਹਦੇ ਪੱਲੇ ਆਪਣੇ ਹਸਬੈਂਡ ਦੇ ਲਈ ਕੀ ਰਹਿ ਜਾਂਦਾ ਜੀ।
0: ਹਾਂ ਓਕੇ ਪ੍ਰਹਾਰ ਸਾਹਿਬ, ਮੈਂ ਇੱਕ ਹੋਰ ਗੱਲ ਬੜੀ, ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੀ ਕਿ ਜਿਸ ਰਿਸ਼ਤੇ ਦੀ ਸ਼ੁਰੂਆਤ ਹੀ ਚੈੱਕ ਕਰਨ ਤੋਂ, ਟੈਸਟ ਪਿੰਨ ਤੋਂ ਵੀ ਦੇਖਦੇ ਆ ਅੱਗੇ ਚੱਲਣਾ ਕਿ ਨਹੀਂ, ਉਹ ਰਿਸ਼ਤਾ ਅੱਗੇ ਕਿਵੇਂ ਚੱਲ ਸਕਦਾ? ਹੋ ਸਕਦਾ ਚੱਲ ਜਾਵੇ, ਪਰ ਉਹਦੇ ਵਿੱਚ
3: ਗੱਲ ਧਿਆਨ ਨਾਲ ਸੁਣਿਓ ਤੁਸੀਂ। ਮੈਨੂੰ 36 ਸਾਲ ਹੋ ਗਿਆ ਟੈਕਸੀ ਚਲਾਉਂਦੇ ਨੂੰ, ਇੱਕ ਵਾਰੀ ਗੋਰੀ ਮੈਂ ਪਿੱਕ ਕੀਤੀ ਤੇ ਮੈਨੂੰ ਕਹਿੰਦੀ ਮੇਰੇ 5 ਬੱਚੇ ਆ
0: ਜੀ।
3: ਮੈਂ ਕਿਹਾ ਵੀ ਤੇਰੇ ਬੱਚੇ ਜਿਹੜੇ 5 ਆ ਉਹ ਇੱਕੋ ਚੋਂ ਆ ਜਾਂ ਕਿੰਨੇ? ਕਹਿੰਦੀ 3 ਚੋਂ ਆ। ਮੈਂ ਕਿਹਾ ਵੀ ਤੂੰ ਵਿਆਹ ਕਿਸੇ ਨਾਲ ਕਰਾ? ਕਹਿੰਦੀ ਆਈ ਡੋਂਟ ਫਾਈਂਡ ਦ ਰਾਈਟ ਪਰਸਨ, ਮੈਨੂੰ ਕਹਿੰਦੀ।
0: ਹਾਂ ਤੇ ਉਹ ਬੱਚੇ ਬਿਨਾਂ ਰਾਈਟ ਪਰਸਨ ਤੋਂ ਹੋ ਗਏ?
3: ਹਾਂ, ਮੈਂ ਕਿਹਾ ਵੀ ਇਹਦਾ ਮੰਨ ਲਓ ਦੇ ਡੋਂਟ

0: the right woman. That means three persons, they don't find the right woman.
1: ਪਰਾਰ ਸਾਹਿਬ ਤੁਸੀਂ ਡੂੰਘੀ ਸੱਟ ਮਾਰ ਗਏ ਬਿਲਕੁਲ। ਸੋ ਜੇ ਤੁਸੀਂ ਇੱਦਾਂ ਹੀ ਮੈਨੂੰ ਲੱਗਦਾ ਕਿ ਰਿਸ਼ਤੇ ਜੁਲਝਦੇ ਰਹੋਗੇ ਤਾਂ ਰਿਸ਼ਤੇ ਤੁਹਾਨੂੰ ਕਿੱਦਾਂ ਸੁਲਝਾਉਣਗੇ?
0: ਨਾ ਨਾ ਨਾ ਨਾ ਨਾ ਨਾ ਨਾ, ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਵਿਆਹ ਨੂੰ ਵੀ 35 ਸਾਲ ਹੋ ਗਏ ਸੀਗੇ, 31 ਜੁਲਾਈ ਨੂੰ ਮੇਰੀ ਵਾਈਫ ਚਲ ਗਈ ਆ। ਹੈਲੋ
1: ਜੀ ਜੀ ਜੀ, ਸੁਣ ਰਹੇ ਪ੍ਰਸਾਦ ਸਾਹਿਬ?
0: 31 ਜੁਲਾਈ ਨੂੰ ਮੇਰੀ ਵਾਈਫ ਸਦੀਵੀ ਵਿਛੋੜਾ ਦੇ ਗਈ ਆ।
1: ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ, ਤੁਸੀਂ ਵੀ ਇਹ ਚੀਜ਼ ਨੂੰ ਸਾਂਝਾ ਨਹੀਂ ਕੀਤਾ ਤੇ ਸਾਨੂੰ ਨਹੀਂ ਪਤਾ ਸੀਗਾ, ਤੇ ਸਾਨੂੰ ਇਸ ਚੀਜ਼ ਦਾ ਗਹਿਰਾ ਅਫਸੋਸ ਹੈ ਜੀ।
0: ਮੈਂ ਸਤਿੰਦਰਪਾਲ ਉਹਨਾਂ ਨੂੰ ਫਿਊਨਰਲ ਦਾ ਫਾਰਵਰਡ ਕਰਤਾ ਸੀਗਾ, ਬਾਕੀ ਨਹੀਂ ਮੈਂ ਕਿਸੇ ਨੂੰ ਕੀਤਾ
1: ਜੀ। ਬਟ ਅਸੀਂ ਤੁਹਾਡੇ ਦੁੱਖ ਦੇ ਵਿੱਚ ਆਪਣੀ ਪੂਰੀ, ਕਿਉਂਕਿ ਸਾਡੇ ਤੁਸੀਂ ਬਹੁਤ ਪਿਆਰੇ ਤੇ ਸਤਿਕਾਰੇ ਲਿਸਨਰ ਹੋ ਔਰ ਸਾਡੇ ਨਾਲ ਤੁਹਾਡਾ ਬੜਾ ਪਿਆਰਾ ਰਿਸ਼ਤਾ ਆ, ਤੇ ਅਸੀਂ ਉਸ ਵਿਛੜੀ ਰੂਹ ਨੂੰ ਅਸੀਂ ਆਪਣੇ ਵੱਲੋਂ ਸ਼ਰਧਾਂਜਲੀ ਦਿੰਦੇ ਹਾਂ। ਤੁਸੀਂ ਸਾਡੇ ਨਾਲ ਦੱਸਿਆ ਨਹੀਂ, ਪਰ ਇਹ ਇੱਦਾਂ ਤੁਸੀਂ ਗਲਤ ਕੀਤੀ ਸਾਡੇ ਨਾਲ, ਸਾਨੂੰ ਦੱਸਣਾ ਸੀ ਤੁਸੀਂ।
0: ਕਈ ਵਾਰੀ ਪਤਾ ਕੀ, ਸੋਚਣਾ ਬਹੁਤ ਪੈਂਦਾ ਜੀ।
1: ਅਸੀਂ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੁੰਦੇ ਸੀ।
0: ਮੈਨੂੰ ਜੇ ਫੋਨ ਆਇਆ ਤਾਂ ਸਿਰਫ ਰਸ਼ਮੀਤ ਕੌਰ ਹੋਣਾ ਦਾ ਆਇਆ ਸੀਗਾ, ਹੋਰ ਨਹੀਂ ਕਿਸੇ ਦਾ ਆਇਆ।
1: ਬਿਲਕੁਲ ਜੀ, ਕਿਉਂਕਿ ਬਹੁਤ ਸਾਰੇ ਤੁਹਾਡੇ ਚਾਹੁਣ ਵਾਲਿਆਂ ਨੂੰ, ਸਰੋਤਿਆਂ ਨੂੰ ਪਤਾ ਵੀ ਨਹੀਂ ਲੱਗਿਆ ਨਾ, ਸੋ
0: ਬਿਲਕੁਲ ਨਹੀਂ ਪਤਾ ਲੱਗਿਆ, ਮੇਰੀ ਗਲਤੀ ਵੀ ਹੈ ਜੀ।
1: ਜੀ ਨਹੀਂ ਜੀ, ਇਟਸ ਓਕੇ, ਚੱਲ ਜਾਂਦਾ ਜੀ ਇਹ
0: ਲਾਈਫ। ਸਾਰਿਆਂ ਨੂੰ ਬਹੁਤ ਸ਼ੁਕਰੀਆ। ਗੁੰਮਨਾਮ ਹੋਣੀ, ਜਿਸ ਪਾਸੇ ਨੂੰ ਤੁਰੇ ਹੋ, ਇਹ ਹਨੇਰੇ ਵਾਲੇ ਪਾਸੇ ਨੂੰ ਤੁਰੇ ਹੋ, ਚਾਨਣ ਵਾਲੇ ਪਾਸੇ ਨੂੰ ਤੁਰੇ
1: ਹੋ ਜੀ। ਬਹੁਤ ਸ਼ੁਕਰੀਆ ਪ੍ਰਹਾਰ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਮੇਰੇ ਨਾਲ ਗੁਮਨਾਮ, ਅਤੇ ਅੱਜ ਗੁਮਨਾਮ ਜਿਹਾ ਵਿਸ਼ਾ ਗੁਮਨਾਮ ਲੈ ਕੇ ਆਏ ਨੇ ਕਿ ਕਹਿੰਦੇ ਕਿ ਲਿਵਨ ਦੇ ਵਿੱਚ ਰਹਿਣਾ ਹੀ ਕਹਿੰਦੇ ਇੱਕ ਪਿਆਰ ਆ, ਪਰ ਕੀ ਤੁਸੀਂ ਮੰਨਦੇ ਹੋ ਕਿ ਲਿਵਨ ਦੇ ਵਿੱਚ ਰਹਿਣਾ ਹੀ ਇੱਕ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਆ? ਸੋ ਜੀ, ਸਤਿ ਸ਼੍ਰੀ ਅਕਾਲ ਜੀ, 1629 ਬਾਦਸ਼ਾਹ, ਤੁਸੀਂ ਆਨਰ
2: ਹੋ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰਭ ਜੀ ਕੀ ਹਾਲ ਹੈ?
1: ਚੜ੍ਹਦੀ ਕਲਾ ਬਾਦਸ਼ਾਹ, ਤੁਸੀਂ ਸੁਣਾਓ, ਠੀਕ ਹੋ
2: ਜੀ? ਗੁਮਨਾਮ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਹੈ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ।
2: ਆ ਜਿਹੜਾ ਲਿਵਿੰਗ ਦਾ ਦੱਸਦੇ ਪਏ ਨਾ ਗੁਮਨਾਮ ਸਾਹਿਬ
1: ਜੀ,
2: ਇਹ ਇੱਕ ਪਰਸਨ ਵੀ ਠੀਕ ਨਹੀਂ ਗਾ, ਕੰਮ ਇੱਕ ਪਰਸਨ ਵੀ ਹੁੰਦਾ ਨਾ, ਜ਼ੀਰੋ ਵੀ,
1: 1% ਵੀ,
2: ਇਹ ਜ਼ਹਿਨੀ ਯਾਸ਼ੀ ਹੈ। ਕਿਉਂ? ਮੈਂ ਮੇਰੇ ਕੋਲ ਸੁਣ ਲਓ, ਕਿਉਂ ਇਹ ਸਾਡੀ ਏਜੰਸੀ ਜਿਨ ਏਜੰਸੀ ਏਜੰਸੀ ਬਣਾ ਦਿੱਤਾ ਨਾ ਅਸੀਂ ਲਫ਼ਜ਼, ਇਹ ਸਾਡੇ ਆਪਣੇ ਏਸ਼ੀਅਨ ਕੰਪਿਊਟਰ ਜ਼ਿਆਦਾ ਲਫ਼ਜ਼ ਹੈਗਾ। ਕਿਉਂ? ਸਾਡੇ ਇਹ ਬੱਚੇ ਜਿਹੜੇ ਨਾ, ਇਹ ਇਹ ਕਨਫਿਊਜ਼ ਨੇ,
1: ਕਨਫਿਊਜ਼ ਨੇ,
2: ਵਾਲਦਾ ਨੂੰ ਕੁਝ ਸਮਝਾਇਆ ਤੇ ਨਾ ਇਹ ਇਸ ਮਾਰਸ਼ਲ ਸਿੱਖੇ, ਇਹ ਬਾਹਰ ਪੜ੍ਹਦੇ ਨੇ, ਇਸ ਮਾਰਸ਼ਲ ਦੇ ਚ ਵਿਚਰਦੇ ਨੇ, ਤੇ ਘਰ ਸਾਡਾ ਏਸ਼ੀਅਨ ਮਾਹੌਲ ਹੁੰਦਾ, ਇਹ ਵਿਚਕਾਰ ਹੀ ਫਸੇ ਨੇ, ਇਹ ਉਹਨਾਂ ਨੂੰ ਵੀ ਦੇਖਦੇ ਨੇ, ਗੁੰਡੇ ਕੁੜੀਆਂ ਰਹਿ ਰਹੇ ਜੇ ਹੈ ਵੋ, ਉਹਨਾਂ ਦਾ ਕਲਚਰ ਚੇਂਜ ਹੈ, ਆਪਾਂ ਡਿਫਰੈਂਟ ਹੈ ਸਾਡੇ ਤੋਂ, ਉਹਨਾਂ ਦੇ ਅਸੀਂ ਕਲਚਰ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਸੇ ਸੋਚ ਦੇ।
1: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਤੁਸੀਂ ਕੀ ਸੋਚਦੇ ਹੋ ਕਿ ਲਿਵਨ ਦੇ ਵਿੱਚ ਰਹਿਣਾ ਹੀ ਇੱਕ ਰਿਸ਼ਤੇ ਦੀ ਪਰਖ ਕਰਨਾ ਆ? ਤੁਹਾਨੂੰ ਲੱਗਦਾ ਕਿ ਇੱਕੋ ਇੱਕ ਲਿਵਨ ਦੇ ਵਿੱਚ ਰਹਿ ਕੇ ਹੀ ਰਿਸ਼ਤੇ ਦੀ ਪਰਖ ਕੀਤੀ ਜਾ ਸਕਦੀ ਆ? ਜਿਸ ਰਿਸ਼ਤੇ ਦੀ ਸ਼ੁਰੂਆਤ ਹੀ ਇਸ ਤਰਕ ਤੋਂ ਹੋਵੇ ਕਿ ਦੇਖਦੇ ਹਾਂ ਕਿ ਸਾਡੀ ਨਿਭਦੀ ਆ ਕਿ ਨਹੀਂ, ਕਿਉਂਕਿ ਵਿਆਹ ਦੇ ਵਿੱਚ ਤਾਂ ਜੇ ਅਸੀਂ ਕਿਸੇ ਨਾਲ ਆਪਣੀ ਜਦੋਂ ਆਪਾਂ ਲਾਵਾਂ ਲੈਂਦੇ ਹਾਂ, ਜਦੋਂ ਵਿਆਹ ਕਰਦੇ ਹਾਂ, ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਂ ਪੰਡਿਤ ਜੀ ਦੀ ਹਜ਼ੂਰੀ ਵਿੱਚ, ਮੰਦਰ ਹਿੰਦੂ ਧਰਮ ਦੇ ਮੁਤਾਬਕ, ਸਿੱਖ ਧਰਮ ਦੇ ਮੁਤਾਬਕ, ਜਾਂ ਅਸੀਂ ਮੁਸਲਿਮ ਧਰਮ ਦੇ ਮੁਤਾਬਕ, ਜਦੋਂ ਕਿਸੇ ਨੂੰ ਆਪਣੀ ਧਰਮ ਪਤਨੀ ਬਣਾਉਣੇ ਆ, ਜੀਵਨ ਸਾਥੀ ਬਣਾਉਣੇ ਆ, ਉਦੋਂ ਅਸੀਂ ਉਹਦੇ, ਸਾਡੇ ਕੋਲ ਆਪਸ਼ਨ ਨਹੀਂ ਆ, ਅਸੀਂ ਜਨਮਾਂ ਜਨਮਾਂ ਦੇ ਸਾਥ ਦਾ ਵਾਅਦਾ ਕਰਦੇ ਹਾਂ। ਉਦੋਂ ਸਾਡੇ ਕੋਲ ਇਹ ਨਹੀਂ ਹੁੰਦਾ ਕਿ ਨਹੀਂ ਨਿਭੀ ਤਾਂ ਛੱਡ ਦਾਂਗੇ, ਅਸੀਂ ਜਦੋਂ ਜਿਹੜਾ ਪ੍ਰੋਮਿਸ ਅਸੀਂ ਕੁਦਰਤ ਨਾਲ ਕਰਦੇ ਹਾਂ, ਕਾਲ ਪੁਰਖ ਨਾਲ ਕਰਦੇ ਹਾਂ ਕਿ ਭਾਈ ਇਹ ਸਾਡਾ ਜੀਵਨ ਸਾਥੀ, ਅਸੀਂ ਗੁਰੂ ਮਹਾਰਾਜ ਨੂੰ ਅੰਗ ਸੰਗ ਸਮਝ ਕੇ ਉਹਦੀ ਹਾਜ਼ਰੀ ਦੇ ਵਿੱਚ ਅਸੀਂ ਜੀਵਨ ਸਾਥੀ ਇਸ ਨੂੰ ਪ੍ਰਵਾਨ ਕਰਦੇ ਹਾਂ, ਅਤੇ ਉਹ ਰਿਸ਼ਤੇ 99% ਨਿਭਦੇ ਆ, ਰੂਹ ਉਸ ਚੀਜ਼ ਨੂੰ ਸਵੀਕਾਰ ਕਰਦੀਆਂ ਆ। ਅਤੇ ਜਿਹੜਾ ਰਿਸ਼ਤੇ ਆਪ ਮੁਹਾਰੇ ਬਣਾਏ ਗਏ ਹੋਣ ਇਸ ਬੁਨਿਆਦ, ਜਿਹਦੀ ਬੁਨਿਆਦ ਹੀ ਨਹੀਂ, ਜਿਸ ਕੰਧ ਦੀ ਨੀਂਹ ਨਹੀਂ, ਜਿਸ ਘਰ ਦੀਆਂ ਨੀਹਾਂ ਹੀ ਨਹੀਂ, ਉਹ ਘਰ ਕਿੱਦਾਂ ਬਣਨਗੇ? ਤੁਸੀਂ ਮੈਨੂੰ ਦੱਸ ਸਕਦੇ ਹੋ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ? ਹੋ ਸਕਦਾ ਕਿ ਮੈਂ ਓਲਡ ਸਕੂਲ ਹੋਵਾਂ, ਹੋ ਸਕਦਾ ਕਿ ਮੇਰੇ ਖਿਆਲਾਤ ਪੁਰਾਣੇ ਹੋਣ, ਹੋ ਸਕਦਾ ਕਿ ਤੁਸੀਂ ਨਵੇਂ ਖਿਆਲਾਤਾਂ ਦੇ ਹੋਵੋ, ਪਰ ਕੀ ਅੱਜ ਦੇ ਬੱਚੇ ਇਹ ਚੀਜ਼ਾਂ ਨੂੰ ਬਹੁਤ ਸਾਰੇ ਜਿਹੜੇ ਇਸ ਵੱਲ ਜਾ ਰਹੇ ਆ ਕਿ ਆਪਾਂ ਲਿਵਨ ਦੇ ਵਿੱਚ ਰਹਿਣਾ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਪਰ ਮੇਰੇ ਅਤੇ ਤੁਹਾਡੇ ਮੇਰੇ ਖਿਆਲ ਮਿਲਣਾ ਜ਼ਰੂਰੀ ਨਹੀਂ, ਪਰ ਤੁਸੀਂ ਮੈਨੂੰ ਗਲਤ ਸਾਬਤ ਕਰ ਸਕਦੇ ਹੋ, ਤੁਸੀਂ ਆਪਣੇ ਤੁਹਾਡੇ ਆਪਣੇ ਮੁਤਾਬਕ ਤੁਹਾਡੇ ਸੁਝਾਵ ਦੇ ਸਕਦੇ ਹੋ। 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਜੀ ਸ਼ਵੇਤਾ ਪਟਨਾਗਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਜੀ ਪਟਨਾਗਰ ਜੀ, ਤੁਸੀਂ ਆਨਰ ਹੋ ਜੀ।
4: ਸੰਧੂ ਜੀ, ਕੀ ਹਾਲ ਚਾਲ
1: ਜੀ? ਬਾਦਸ਼ਾਹ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਸੰਧੂ ਭਾਜੀ, ਮੈਂ ਥੋੜਾ ਜਿਹਾ ਨਾ ਕੰਟਰਡਿਕਟ ਕਰੂੰਗਾ ਤੁਹਾਡੀ ਗੱਲ ਨਾਲ
1: ਜੀ।
4: ਤੁਸੀਂ ਕਹਿੰਦੇ ਹੋ ਕਿ ਲਿਵਿੰਗ 'ਚ ਰਹਿਣਾ ਇੱਕ ਲਾਈਕ ਤੁਸੀਂ ਕਹਿੰਦੇ ਨਹੀਂ ਚੰਗਾ,
1: ਤੁਸੀਂ ਐਗਰੀ ਹੋ ਜਾ।
4: ਲਿਵਿੰਗ ਮੈਨੂੰ ਇਹ ਦੱਸੋ ਕਿ ਤੁਸੀਂ ਕੋਈ ਮੁੰਡਾ ਤੇ ਕੁੜੀ ਕੋਈ ਰਿਲੇਸ਼ਨਸ਼ਿਪ 'ਚ ਹੈਗੇ
1: ਆ
4: ਜੀ, ਉਹ ਸਹੀ ਆ?
1: ਦੇਖੋ ਜੇ ਤਾਂ ਕਮਿਟਮੈਂਟ ਆ, ਦੇਖੋ ਜੇ ਤਾਂ ਕਮਿਟਮੈਂਟ ਆ, ਜਿਹੜੀ ਕਮਿਟਮੈਂਟ ਹੈ ਉਹਦਾ ਮਤਲਬ ਆ ਕਿ ਹਾਂ ਅਸੀਂ ਇਕੱਠੇ ਰਹਿਣਾ ਆ, ਉਹ ਮੈਨੂੰ ਲੱਗਦਾ ਸਹੀ ਆ। ਪਰ ਜਿਹੜੀ ਜਿਹੜੀ ਇਹ ਹੁਣ ਗੁਮਨਾਮ ਗੱਲ ਕਰ ਰਿਹਾ, ਕਹਿੰਦਾ ਕਿ ਇਹਦਾ ਮਤਲਬ ਇਹ ਆ ਕਿ ਦੇਖਦੇ ਹਾਂ ਅੱਗੇ ਚੱਲ ਕੇ ਰਿਸ਼ਤਾ ਸਹੀ ਜਾਊਗਾ ਅਤੇ ਅਸੀਂ ਨਾਲ ਰਵਾਂਗੇ, ਨਹੀਂ ਤਾਂ ਭਾਈ ਤੂੰ ਆਪਣੇ ਘਰ ਅਤੇ ਮੈਂ ਆਪਣੇ ਘਰ। ਮੈਂ ਇਸ ਮੈਨੂੰ ਇਸ ਇਸ ਸ਼ਬਦ ਤੋਂ ਪ੍ਰੋਬਲਮ ਆ, ਮੈਨੂੰ ਇਕੱਠੇ ਰਹਿਣ ਦੇ ਵਿੱਚ ਜੇ ਕਮਿਟਮੈਂਟ ਆ, ਜੇ ਤੁਹਾਡਾ ਵਾਅਦਾ ਆ, ਤਾਂ ਮੈਨੂੰ ਫਿਰ ਕੋਈ ਪ੍ਰੋਬਲਮ ਨਹੀਂ ਆ।
4: ਭਾਜੀ ਦੇਖੋ, ਕਮਿਟਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਲੋਕ ਪਹਿਲਾਂ ਵੀ ਦੇਖੋ ਮੈਂ ਥੋੜਾ ਜਿਹਾ ਮੈਨੂੰ ਟਾਈਮ ਦਿਓ। ਦੇਖੋ
1: ਜੀ,
4: ਤੁਸੀਂ ਕਹਿ ਰਹੇ ਹੋ ਜਿਹੜੇ ਰਿਲੇਸ਼ਨਸ਼ਿਪ 'ਚ ਹੈਗੇ ਆ ਉਹਨਾਂ ਦੀ ਕਮਿਟਮੈਂਟ ਹੈਗੀ ਆ, ਮਾਈਟ ਬੀ ਕੱਲ ਨੂੰ ਉਹਨਾਂ ਦੀ ਕੱਲ ਨੂੰ ਲੜਾਈ ਹੋ ਗਈ ਤੇ ਉਹ ਕਿਆ ਫਿਰ ਵੀ ਵਿੱਚ ਨਾਲ ਰਹਿਣਗੇ?
1: ਨਹੀਂ, ਮੈਨੂੰ ਤੁਸੀਂ ਦੱਸੋ ਕਿ ਇਹ ਸਿਰਫ ਆਪਾਂ ਸਹੀ ਜਾਂ ਗਲਤ, ਮੈਨੂੰ ਇਹ ਦੱਸੋ ਤੁਸੀਂ ਇਹਦੇ ਹੱਕ 'ਚੋਂ ਲਿਵਨ ਦੇ।
4: ਦੇਖੋ ਮੈਂ ਉਸ ਚੀਜ਼ ਨੂੰ ਉਹ ਨੀ ਕਹਿੰਦਾ, ਮਾੜਾ ਨੀ ਕਹਿੰਦਾ, ਸੇਮ ਹੀ ਚੀਜ਼ ਹੈ। ਲੋਕੀ ਵਿਆਹ ਕਰਾ ਕੇ ਵੀ ਤਾਂ ਯਾਰ ਛੱਡ ਜਾਂਦੇ ਆ, ਉਹ ਕਿਹੜੀ ਕਮਿਟਮੈਂਟ 'ਚ ਰਹਿ ਜਾਂਦੇ ਆ? ਦੱਸੋ
1: ਮੈਨੂੰ ਇਹ ਲੱਗਦਾ, ਹੋ ਸਕਦਾ ਕਿ ਤੁਸੀਂ ਸਿਆਣੇ ਹੋ, ਤੁਸੀਂ ਮੇਰੇ ਤੋਂ ਉਮਰ ਦਰਾਜ਼ ਹੋਵੋਗੇ, ਤੁਹਾਡਾ ਐਕਸਪੀਰੀਅੰਸ ਜ਼ਿਆਦਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਵਿਆਹ ਦੀ ਗੱਲ ਕਰਦੇ ਹਾਂ, ਵਿਆਹ ਦੇ ਵਿੱਚ ਇੱਕ ਪ੍ਰੋਮਿਸ ਆ, ਇੱਕ ਸਮਾਜ ਦਾ ਇੱਕ ਰਿਸ਼ਤਾ ਬਣਾਇਆ ਹੋਇਆ, ਅਸੀਂ ਉਸ ਪਰਿਵਾਰਾਂ ਦੀ ਬੰਧਿਸ਼ 'ਚ ਰਹਿੰਦੇ ਹਾਂ, ਅਤੇ ਮੈਨੂੰ ਲੱਗਦਾ ਕਿ ਉਹਦੇ ਟੁੱਟਣ ਦੇ ਆਸਾਰ ਘੱਟ ਆ।
4: ਭਾਜੀ ਕੁਛ ਨਹੀਂ ਹੈ, ਇੱਕ ਉਹ ਸਮਾਜ ਵਾਸਤੇ ਬਣਾਈ ਹੋਈ ਗੱਲ ਹੈ ਜੀ, ਤੁਸੀਂ ਬਣਾਏ ਹੋਏ ਹੋ
1: ਜੀ,
4: ਉਹ ਸਮਾਜ ਵਾਸਤੇ ਆ ਭਾਜੀ।
1: ਸੋ ਤੁਹਾਨੂੰ ਲੱਗਦਾ ਕਿ ਜਿਹੜਾ ਲਿਵਨ ਆ ਉਹ ਸਹੀ ਆ, ਪਰ ਉਹ ਰਿਸ਼ਤੇ ਮਜ਼ਬੂਤ ਹੁੰਦੇ ਆ?
4: ਮਜ਼ਬੂਤ ਦੇਖੋ ਵਿਆਹ ਕਰਾ ਕੇ ਵੀ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ।
1: ਨਹੀਂ ਕਿਉਂ ਨਹੀਂ ਹੁੰਦੇ ਜੀ? ਕਿਉਂ ਨਹੀਂ ਹੁੰਦੇ?
4: ਨਹੀਂ
1: ਹੁੰਦੇ ਜੀ।
4: ਫਿਰ ਉਹ ਕਿਉਂ ਆ?
1: ਹਾਂਜੀ
4: ਫਿਰ ਉਹ ਕਿਉਂ ਟੁੱਟਦੇ ਆ?
1: ਮੈਂ ਸਮਾਜ ਦੇ ਵਿੱਚ ਰਿਸ਼ਤੇ ਜ਼ਿਆਦਾ ਜੁੜਦੇ ਵੇਖੇ ਆ, ਟੁੱਟਦੇ ਬਹੁਤ ਘੱਟ ਵੇਖੇ ਆ।
4: ਸਿਰਫ ਔਰ ਸਿਰਫ ਭਾਜੀ ਇਹ ਸਮਾਜ ਕਰਕੇ ਰਿਸ਼ਤਾ ਇੱਕ ਬਣਾਇਆ ਜਾਂਦਾ ਹੈ। ਲਿਵਿੰਗ 'ਚ ਜੇ ਕੋਈ ਰਹਿ ਰਿਹਾ ਤੇ ਦੈਟ ਮੀਨਸ ਮੈਨੂੰ ਤੁਸੀਂ ਤੇ ਮੈਂ ਲਿਵਿੰਗ 'ਚ ਚਲੋ ਨਹੀਂ ਕੋਈ ਮੈਂ ਕਿਸੇ ਕੁੜੀ ਨਾਲ ਲਿਵਿੰਗ 'ਚ ਰਹਿ ਰਿਹਾ ਤੇ ਜੇ ਕੋਈ ਮੈਂ ਉਹਦੀ ਰਿਸਪੋਂਸੀਬਿਲਟੀ ਚੱਕਰ ਚੁੱਕਾ ਹੈਗਾ ਤਾਂ ਉਹਨੂੰ ਪਤਾ ਨਹੀਂ ਚੱਲਦਾ ਕਿ ਮੈਂ ਰਿਸਪੋਂਸੀਬਲ ਹੈਗਾ ਜਾਂ ਨਹੀਂ ਹੈਗਾ। ਹੁਣ ਤੁਸੀਂ ਕੱਲ ਨੂੰ ਕਿਸੇ ਕੁੜੀ ਨਾਲ ਵਿਆਹ ਕਰਾ ਲਿਆ ਜਾਂ ਮੈਂ ਚਲੋ ਕਰਵਾ ਲਿਆ, ਸਾਨੂੰ ਸਾਡੇ ਘਰਦਿਆਂ ਨੇ ਜੋੜ ਦਿਆ, ਮੈਂ ਰਿਸਪੋਂਸੀਬਲ ਹੀ ਨਾ ਹੋਵਾਂ, ਫਿਰ ਤੁਹਾਡੀ ਵੀ ਲਾਈਫ ਖਰਾਬ, ਕੁੜੀ ਦੀ ਵੀ ਲਾਈਫ ਖਰਾਬ, ਸੋਰੀ ਮੇਰੀ ਵੀ ਲਾਈਫ।
1: ਸੋ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਰਹਿਣਾ, ਉਸਨੂੰ ਸਮਝਣਾ ਇਹ ਗਲਤ ਨਹੀਂ?
4: ਇਹ ਚਾਹੁੰਦਾ ਇਹ ਕਰਨਾ, ਉਹਦੇ ਵਾਸਤੇ ਕੋਈ ਮਾੜੀ ਗੱਲ ਨਹੀਂ ਹੈਗੀ।
1: ਓਕੇ ਜੀ, ਬਿਲਕੁਲ ਤੁਹਾਡੇ ਸੁਝਾਅ ਪਹੁੰਚ ਗਿਆ ਜੀ। ਇੱਕ ਵੋਟ ਤਾਂ ਗੁਰਨਾਮ ਤੇਰੇ ਵੱਲ ਆ ਗਈ ਭਾਜੀ ਹੁਣਾਂ ਦੀ, ਕਹਿੰਦੇ ਬਿਲਕੁਲ ਸਹੀ ਆ, ਤੇ 905-673-3337 ਇਹ ਕਹਿੰਦੇ ਕਿ ਭਾਜੀ ਉਹਨਾਂ ਨੇ ਕਿਹਾ ਕਿ ਰਿਸ਼ਤੇ ਤਾਂ ਕਹਿੰਦੇ ਵਿਆਹ ਵਾਲੇ ਵੀ ਟੁੱਟ ਜਾਂਦੇ ਆ, ਉਹਦੇ ਵਿੱਚ ਕਮਿਟਮੈਂਟ ਵੀ ਹੁੰਦੀ ਆ, ਪਰ ਮੈਂ ਜੇ ਮੈਂ ਆਪਣੀ ਗੱਲ, ਮੈਂ ਤਾਂ ਰਿਸ਼ਤੇ ਬਹੁਤ ਘੱਟ ਟੁੱਟਦੇ ਵੇਖੇ ਵਿਆਹਾਂ ਵਾਲੇ। ਹਾਂ ਆਫਕੋਰਸ ਮੈਂ ਤੁਹਾਡੇ ਨਾਲ ਐਗਰੀ ਹਾਂ ਕਿ ਜਿਨ੍ਹਾਂ ਨੇ ਕਮਿਟਮੈਂਟ ਤੋੜਨੀ ਆ ਉਹ ਤੋੜ ਜਾਂਦੇ ਆ, ਪਰ ਮੇਰੀ ਇੱਕ ਚੀਜ਼ ਸਮਝੋ ਕਿ ਮੈਂ ਸਿਰਫ ਇਸ ਮੁੱਦੇ 'ਤੇ ਗੱਲ ਕਰ ਰਿਹਾ ਕਿ ਜਿਸ ਰਿਸ਼ਤੇ ਤੋਂ ਪਹਿਲਾਂ ਹੀ ਆਪਾਂ ਇਹ ਐਕਸੈਪਟ ਐਸਪੈਕਟ ਲਾ ਰਹੇ ਹਾਂ ਕਿ ਅਸੀਂ ਕੀ ਹੁੰਦਾ ਬਈ ਐਕਸਪੈਕਟੇਸ਼ਨਸ ਹੁੰਦੀਆਂ ਨਾ, ਅਸੀਂ ਉਹਦੇ ਤੋਂ ਪਹਿਲਾਂ ਹੀ ਸਾਡੀਆਂ ਇਹ ਐਕਸਪੈਕਟੇਸ਼ਨਸ ਆ ਕਿ ਬਈ ਜੇ ਨਹੀਂ ਨਿਭੀ ਤਾਂ ਤੈਨੂੰ ਛੱਡ ਜਾਂਗੇ, ਪਰ ਵਿਆਹ ਦੇ ਵਿੱਚ ਤਾਂ ਇੱਦਾਂ ਦਾ ਕੁਛ ਨਹੀਂ ਹੁੰਦਾ। ਮੈਨੂੰ ਇਹ ਲੱਗਦਾ, ਪਰ ਤੁਹਾਡੇ ਸੁਝਾਅ ਹੋ ਸਕਦੇ ਆ ਵੱਖੋ ਵੱਖ, ਇਹ ਮੇਰਾ ਆਪਣਾ ਮੰਨਣਾ ਆ, ਹਰ ਇਨਸਾਨ ਦੀ ਆਪਣੀ ਆਪਣੀ ਸੋਚ ਆ, ਜ਼ਰੂਰੀ ਨਹੀਂ। ਸੋ ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
5: ਵਧੀਆ ਬ੍ਰਾ ਵੀਰੇ, ਕੀ ਹਾਲ ਚਾਲ ਜੀ?
1: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
5: ਬਸ ਵਧੀਆ ਵਧੀਆ ਜੀ। ਮੈਂ ਵੀ ਇੱਕ ਮਿੰਟ ਕਰਨਾ ਚਾਹੁੰਦਾ ਯਾਰ, ਲਿਵਿੰਗ ਜਿਹੜਾ ਹੁੰਦਾ ਵਾ ਗੋਰਿਆਂ ਦਾ ਕਲਚਰ ਆ ਉਹ
1: ਜੀ,
5: ਜਿੱਥੋਂ ਆਪਾਂ ਪੰਜਾਬ ਤੋਂ ਆਏ ਆ, ਆਪਣੇ ਕਲਚਰ ਕਦੋਂ ਤੋਂ ਹੋ ਗਿਆ ਲਿਵਿੰਗ ਦਾ, ਮੈਨੂੰ ਨਹੀਂ ਸਮਝ ਲੱਗਦੀ ਪਈ।
1: ਹਾਂ
5: ਜਿਹੜਾ ਲਾਵਾਂ ਲੈਂਦੇ ਆ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਉਹਨੂੰ ਹਾਜ਼ਰ ਮਾਜ਼ਰ ਮੰਨ ਕੇ ਆਪਾਂ ਉਹੀ ਮੰਨਦੇ ਹਾਂ, ਉਹੀ ਚੱਲਦਾ ਆ ਰਿਹਾ ਹਾਂ। ਤੁਸੀਂ ਆਪਦੇ ਆਪ ਨੂੰ ਕਲਚਰ ਕੈਨੇਡਾ ਚ ਆ ਕੇ ਉਹਦਾ ਕਲਚਰ ਚੇਂਜ ਕਰਨਾ, ਉਹ ਡਿਫਰੈਂਟ ਆ।
1: ਬਾਈ ਜੀ ਕਹਿੰਦੇ ਕਿ ਬਾਈ ਜੀ ਕਹਿੰਦੇ ਆ ਕਿ ਉਹ ਹੁਣੇ ਕਹਿ ਕੇ ਗਏ, ਕਹਿੰਦੇ ਉਹ ਮੇਰੇ ਨਾਲ ਸਹਿਮਤ ਨਹੀਂ ਤੇ ਪਰ ਮੈਂ ਉਸ ਚੀਜ਼ ਨੂੰ ਪ੍ਰਵਾਨ ਕਰਦਾ। ਕਹਿੰਦੇ ਕਿ ਰਿਸ਼ਤੇ ਦਾ ਵਿਆਹ ਵਾਲੇ ਵੀ ਟੁੱਟ ਜਾਂਦੇ ਆ।
5: ਰਿਸ਼ਤੇ ਟੁੱਟਦੇ ਉਹਨਾਂ ਪਿੱਛੇ ਕਾਰਨ ਹੁੰਦੇ ਆ, ਉਹ ਵੀ ਇੱਕ ਮਤਲਬ ਹੁੰਦੇ ਆ, ਇੱਕ ਦੋ ਕਾਰਨ ਨਹੀਂ ਕਈ ਕਾਰਨ ਹੁੰਦੇ ਉਹਦੇ ਵਿੱਚ। ਇਹ ਨੀ ਗੱਲ ਹੁੰਦੀ ਕਿ ਅੱਜ ਕੱਲ ਸਿਸਟਮ ਇਹ ਚੇਂਜ ਹੋ ਗਿਆ, ਕੋਈ ਸਾਗੇ ਰਾਜੀ ਨੀ, ਇੱਕ ਜੈਲਸੀ ਉਹ ਕਾਰਨ ਬਣਦਾ, ਉਹਦੇ ਪਿੱਛੇ ਕੋਈ ਠੋਸ ਕਾਰਨ ਹੁੰਦਾ ਟੁੱਟਣ ਦਾ ਕਾਰਨ ਵੀ। ਬਟ ਜੇ ਆਪਾਂ ਗੁਰੂ ਮਹਾਰਾਜ ਦੀ ਹਾਜ਼ਰ ਨਾਜ਼ਰ ਚ ਆਪਾਂ ਵਿਆਹ ਕਰਾਉਂਦੇ ਹਾਂ, ਉਹੀ ਰਿਸ਼ਤਾ ਮੇਨ ਹੁੰਦਾ ਜੀ, ਉਹੀ ਸਾਰਾ ਕੁਛ ਹੁੰਦਾ। ਅਲੀਵਨ ਲੋਕਾਂ ਨਾਲ ਇਹਨਾਂ ਗੱਲਾਂ ਬਣੀਆਂ, ਮੈਂ ਇੱਕ ਦਿਨ ਉਬਰ ਕਰ ਰਿਹਾ ਸੀ
1: ਜੀ,
5: ਮੇਰੇ ਨਾਲ ਕੁੜੀਆਂ ਚੜੀਆਂ, ਆਈ ਥਿੰਕ ਉਹ ਦਿੱਲੀ ਵਾਲੀ ਸਾਈਡ ਦੀਆਂ ਸੀ, ਉਹ ਗੱਲਾਂ ਕਰ ਰਹੀਆਂ ਸੀ ਕਿ ਵੀ ਏਦਾਂ ਉਹ ਇੱਕ ਦੂਜੇ ਨਾਲ ਰਹਿੰਦੇ ਆ, ਬਟ ਚੰਗਾ ਨੀ ਹੁੰਦਾ ਬਈ ਕੁੜੀ ਉਹ ਹਨਾ, ਉਹਨਾਂ ਦੀ ਫਰੈਂਡ ਸੀਗੀ, ਈਵਨ ਕੁੜੀਆਂ ਵੀ ਚੰਗਾ ਸਮਝਦੀਆਂ, ਉਹਨਾਂ ਦੀ ਫਰੈਂਡ ਸੀ ਕੁੜੀ ਹਨਾ, ਕੋਈ ਉਹ ਰਹਿੰਦੀ ਸੀ ਲਿਵਿੰਗ ਚ, ਤੇ ਉਹ ਕਹਿੰਦੇ ਯਾਰ ਬੰਦੇ ਬਾਰੇ ਕੀ ਪਤਾ, ਕਹਿੰਦੇ ਮਹੀਨੇ ਬਾਅਦ ਦੋਵੇਂ ਲੜ ਪੈਣ, ਕੁੜੀ ਦੀ ਕੀ ਇੱਕ ਰਿਸਪੈਕਟ ਰਹਿ ਜਾਂਦੀ ਆ, ਸਮਝ ਲਓ ਗੱਲ
1: ਜੀ। ਬਿਲਕੁਲ, ਮੈਂ ਤੁਹਾਡੀਆਂ ਭਾਵਨਾਵਾਂ ਸਮਝਦਾ ਹਾਂ, ਪਰ ਆਪਾਂ ਹੁਣ ਸਰੋਤੇ ਬਹੁਤ ਸਾਰੇ ਲਾਈਨ 'ਤੇ ਨੇ, ਬਹੁਤ ਸਾਰੀਆਂ ਲਾਈਨ ਬਿਜ਼ੀ ਨੇ, ਸੋ ਸਾਰੀਆਂ ਨਾਲ ਗੱਲਬਾਤ ਕਰਾਂਗੇ ਸ਼ੋਰਟ ਦੀਆਂ। ਪਰ ਬਹੁਤ ਸ਼ੁਕਰੀਆ ਗੁਰਦੀਪ ਭਾਜੀ, ਥੈਂਕ ਯੂ ਸੋ ਮੱਚ, ਮੈਂ ਤੁਹਾਡੇ ਨਾਲ ਐਗਰੀ ਹਾਂ, ਤੁਸੀਂ ਮੇਰੇ ਨਾਲ ਐਗਰੀ ਹੋ। ਆਪਾਂ ਹੋ ਸਕਦਾ ਕਿ ਓਲਡ ਸਕੂਲ ਹੋਈਏ, ਪੁਰਾਣੇ ਖਿਆਲਾਤਾਂ ਦੇ ਹੋਈਏ, ਪਰ ਬਈ ਇਹੀ ਸਾਡੇ ਖਿਆਲਾਤ ਆ। ਜੇ ਮੈਂ ਇੱਕ ਪਿਓ ਹੋਵਾਂ, ਮੈਂ ਇੱਕ ਭਰਾ ਹੋਵਾਂ, ਅਤੇ ਮੇਰੇ ਜਿਹੜੇ ਖਿਆਲ ਆ ਇਹ ਹੋਣ ਕਿ ਮੈਂ ਆਪਣੀ ਭੈਣ ਨੂੰ, ਹੋ ਸਕਦਾ ਕਿ ਮੈਂ ਇਹਦੇ ਵਿੱਚ, ਦੇਖੋ ਮੈਂ ਬੁਰਾ ਨਹੀਂ ਚਾਹੂੰਗਾ, ਮੈਂ ਨਹੀਂ ਚਾਹੂੰਗਾ ਕਿ ਮੇਰੇ ਭੈਣ ਨਾਲ ਜਾਂ ਮੇਰੇ ਬੱਚੇ ਨਾਲ ਜਾਂ ਮੇਰੀ ਬੇਟੀ ਨਾਲ ਫਿਊਚਰ ਦੇ ਵਿੱਚ ਇਸ ਤਰ੍ਹਾਂ ਦਾ ਹੋਵੇ ਕਿ ਉਸਨੂੰ ਕੋਈ 6 ਮਹੀਨੇ ਜਾਂ ਸਾਲ ਜਾਂ 2 ਸਾਲ ਇਕੱਠੇ ਰਹਿ ਕੇ ਕਹੇ ਕਿ ਨਹੀਂ ਭਾਈ ਆਪਣੀ ਨਹੀਂ ਨਿਭਣੀ, ਮੈਨੂੰ ਤੇਰਾ ਸੁਭਾਅ ਨਹੀਂ ਫਿੱਟ ਆਇਆ। ਕਿਉਂਕਿ ਇਹ ਚੀਜ਼ ਜਦੋਂ ਰਿਸ਼ਤੇ ਜੁੜ ਜਾਂਦੇ ਆ ਨਾ, ਉਦੋਂ ਇਹ ਚੀਜ਼ਾਂ ਕਹਿਣੀਆਂ ਵਾਜਬ ਨਹੀਂ ਹੁੰਦੀਆਂ, ਉਦੋਂ ਤੁਹਾਨੂੰ ਐਡਜਸਟ ਕਰਨਾ ਪੈਂਦਾ। ਅਤੇ ਰਿਸ਼ਤੇ, ਮੈਨੂੰ ਇਹ ਲੱਗਦਾ, ਮੇਰਾ ਆਪਣਾ ਮੰਨਣਾ ਆ, ਰਿਸ਼ਤੇ ਐਡਜਸਟ ਹੋਣ ਦਾ ਹੀ ਦੂਜਾ ਨਾਮ ਆ। ਸਾਨੂੰ ਰਿਸ਼ਤਿਆਂ ਦੇ ਵਿੱਚ ਬੜੇ ਬਲੀਦਾਨ ਦੇਣੇ ਪੈਂਦੇ ਆ, ਨਿੱਕੀਆਂ ਨਿੱਕੀਆਂ ਇੱਕ ਦੂਜੇ ਨਾਲ ਅੰਡਰਸਟੈਂਡਿੰਗਾਂ ਕਰਨੀਆਂ ਪੈਂਦੀਆਂ। ਜਦੋਂ ਤੁਸੀਂ ਅੰਡਰਸਟੈਂਡਿੰਗ 'ਤੇ ਹੀ ਰਿਸ਼ਤਾ ਖੜਾ ਕਰ ਲਿਆ ਵੀ ਅੰਡਰਸਟੈਂਡਿੰਗ ਹੋਈ ਤਾਂ ਠੀਕ ਆ, ਨਹੀਂ ਹੋਈ ਤਾਂ ਨਹੀਂ। ਦੇਖੋ ਰਿਸ਼ਤੇ ਬਣਦੇ ਹੀ ਅੰਡਰਸਟੈਂਡਿੰਗ ਦੇ ਨਾਲ ਆ। ਦੋ ਗੱਲਾਂ 'ਚ ਤੁਸੀਂ ਗਲਤ, ਦੋ ਗੱਲਾਂ 'ਚ ਮੈਂ ਗਲਤ, ਬਹਿ ਕੇ ਗੱਲਾਂ ਬਾਤਾਂ ਕਰ ਲਈਆਂ, ਨਿਬੇੜ ਲਿਆ, ਰਿਸ਼ਤਾ ਨਿਭ ਗਿਆ। ਸਾਡੇ ਮਾਂ ਬਾਪ, ਸਾਡੇ ਦਾਦੇ ਦਾਦੀਆਂ, ਸਾਡੇ ਨਾਨੇ ਨਾਨੀਆਂ, ਸਾਡੇ ਚਾਚੇ ਚਾਚੀਆਂ, ਸਾਡੇ ਮਾਮੇ ਮਾਮੀਆਂ, ਸਾਡੇ ਭੂਆ ਫੁੱਫੜ, ਸਾਡੇ ਹਰ ਇੱਕ ਰਿਸ਼ਤੇ ਦੇ ਵਿੱਚ ਅੰਡਰਸਟੈਂਡਿੰਗ, ਲੜਾਈਆਂ ਵੀ, ਪੜਾਈਆਂ ਵੀ, ਗੁੱਸੇ ਵੀ, ਗਿਲੇ ਵੀ, ਤਕਰਾਰ ਵੀ, ਉਹ ਤਾਂ ਨਹੀਂ ਲਿਵਨ 'ਚ ਰਹੇ। ਉਹਨਾਂ ਨੇ ਤਾਂ ਨਹੀਂ ਕਿਹਾ ਕਿ ਸਾਡੀ ਨਿਭੀ ਨਹੀਂ ਪਈ, ਤੂੰ ਚੱਕ ਅਤੇ ਮੈਂ ਵੀ ਚੱਕਾਂ ਆਪਦਾ ਭਾਂਡਾ ਟਿੰਡਾ ਅਤੇ ਆਪੋ ਆਪਣੇ ਘਰ ਚੱਲੀਏ। ਰਿਸ਼ਤੇ ਨਿਭ ਜਾਂਦੇ ਆ, ਨਿਭਾਉਣੇ ਪੈਂਦੇ, ਰਿਸ਼ਤਿਆਂ ਨੂੰ ਨਿਭਾਉਣਾ ਪੈਂਦਾ। ਇੱਥੇ ਤਾਂ ਰਿਸ਼ਤੇ ਨਿਭਾਉਣ ਦੀ ਗੱਲ ਹੀ ਨਹੀਂ, ਇੱਥੇ ਤਾਂ ਗੱਲ ਪਰਖਣ ਦੀ ਆ। ਮੈਨੂੰ ਰਿਸ਼ਤੇ ਤੋਂ ਪ੍ਰੋਬਲਮ ਨਹੀਂ, ਮੈਨੂੰ ਲਿਵਨ 'ਚ ਰਹਿਣ ਤੋਂ ਪ੍ਰੋਬਲਮ ਨਹੀਂ, ਮੈਨੂੰ ਤਰਕ ਤੋਂ ਪ੍ਰੋਬਲਮ ਆ ਜਿਹੜਾ ਉਸ 'ਤੇ ਤਰਕ ਦਿੱਤਾ ਗਿਆ। ਸੋ 905-673-3337 ਕਾਲਾਂ ਬਹੁਤ ਸਾਰੀਆਂ ਨੇ ਗੁਮਨਾਮ ਸਿੰਘ, ਆਪਾਂ ਇੱਧਰਲੇ ਰਿਸ਼ਤੇ ਜੋੜਦੇ ਜੋੜਦੇ ਸਪੋਂਸਰ ਨਾਲ ਰਿਸ਼ਤੇ ਨਾ ਤੋੜ ਲਈਏ। ਸੋ ਐਡਾ ਬੋਲ ਦਈਏ ਤੋ ਤਾਂ ਕਿ ਸਾਡੇ ਰਿਸ਼ਤੇ ਵੀ ਜੁੜੇ ਰਹਿਣ ਅਤੇ ਸਾਡਾ ਵੀ ਘਰ ਚੱਲਦਾ ਰਹੇ ਅਤੇ ਕਿਤੇ ਦੂਜੇ ਪਾਸੇ ਆਪਣਾ ਘਰ ਟੁੱਟ ਜੇ। ਸੋ 7696-2825-9445 ਅਤੇ ਬਹੁਤ ਸਾਰੀਆਂ ਕਾਲਸ ਨੇ, ਸਭ ਨਾਲ ਗੱਲਬਾਤ ਕਰਾਂਗੇ ਅਤੇ ਕੁਛ ਕੁ ਸੁਨੇਹੇ ਲੈ ਲਈਏ। ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੁਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ, ਲਾਈਨਾਂ ਸਾਰੀਆਂ ਬਿਜ਼ੀ ਨੇ, ਸੋ ਹੋ ਸਕਦਾ ਕਿ ਤੁਹਾਡੀਆਂ ਕਾਲਾਂ ਨਾ ਲੱਗ ਰਹੀਆਂ ਹੋਣ, ਕਿ ਤੁਸੀਂ ਬਹੁਤ ਪਿਆਰ ਦਿੰਦੇ ਹੋ ਰੇਡੀਓ ਪ੍ਰੋਗਰਾਮ ਉਡਾਣ ਨੂੰ। ਬੈਕ ਟੂ ਬੈਕ ਕਾਲ, ਬੈਕ ਟੂ ਬੈਕ ਕਾਲ, ਔਰ ਇਹ ਮੁਹੱਬਤ ਆ ਤੁਹਾਡੀ। ਲੋਕ ਕਹਿੰਦੇ ਅਸੀਂ ਸੌਂ ਜਾਂਦੇ ਹਾਂ, ਮੈਂ ਕਹਿੰਦਾ ਤੁਸੀਂ ਸੌਂਦੇ ਨਹੀਂ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਸ਼ਮੀਤ ਜੀ ਸਾਡੇ ਨਾਲ, ਇਹ ਵੀ ਰਸ਼ਮੀਤ ਜੀ ਵੀ ਜਾਗਦੇ ਰਹਿੰਦੇ ਸਾਡੇ ਕਰਕੇ। ਸੋ ਬਹੁਤ ਸਵਾਗਤ ਹੈ ਰਸ਼ਮੀਤ ਜੀ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਅਤੇ ਅੱਜ ਕਿਹੜੇ ਵਿਸ਼ੇ 'ਤੇ ਗੱਲਬਾਤ ਕਰ ਰਿਹਾ ਜੀ?
6: ਮੈਂ ਨਾ ਮਾਫੀ ਚਾਹੁੰਦੀ ਹਾਂ, ਤੁਹਾਡੀ ਜ਼ਿਆਦਾ ਗੱਲ ਨਹੀਂ ਸੁਣੀ, ਤੁਸੀਂ ਆਈ ਥਿੰਕ ਰਿਸ਼ਤਿਆਂ ਦੀ ਗੱਲ ਕਰ ਰਹੇ ਹੋ, ਤੁਸੀਂ ਮੇਬੀ ਜੋੜਨ ਦੀ ਗੱਲ ਕਰ ਰਹੇ ਹੋਗੇ, ਮੈਂ ਟੁੱਟੇ ਹੋਏ ਰਿਸ਼ਤਿਆਂ ਦੀ ਗੱਲ ਕਰ ਲੈਂਦੀ ਹੈ।
1: ਨਹੀਂ ਰਿਸ਼ਤੇ ਦੇਖੋ, ਟੁੱਟਣਾ ਜੁੜਨਾ ਦੋਨਾਂ ਰਿਸ਼ਤਿਆਂ ਦਾ ਅੰਗ ਆ।
6: ਯਾ, ਬਟ ਅਗੇਨ ਐਗਜ਼ੈਕਟਲੀ ਲਾਈਕ ਯੂ ਹੈਵ ਟੂ ਐਕਸੈਪਟ ਇਟ ਵਟਐਵਰ ਇਟ ਇਜ਼
1: ਜੀ।
6: ਤੇ ਗੱਲਬਾਤ ਕਰਦੇ ਹੈਗੇ ਜੀ, ਜਿਹੜੀ ਆਪਣੀ ਸੈਪਰੇਸ਼ਨ ਜਾਂ ਡਾਈਵੋਰਸ ਵੇਲੇ ਘਰ ਦਾ ਕੀ ਹੁੰਦਾ ਹੈਗਾ, ਰਾਈਟ? ਸੋ ਅਗਰ ਤੁਹਾਡੇ ਕੋਲ ਸਾਂਝਾ ਘਰ ਹੈਗਾ, ਤੁਸੀਂ ਸੈਪਰੇਸ਼ਨ ਜਾਂ ਡਾਈਵੋਰਸ ਦੇ ਥਰੂ ਜਾ ਰਹੇ ਹੈਗੇ ਹੋ, ਉਸ ਵੇਲੇ ਅਗਰ ਇੱਕ ਜਣਾ ਘਰ ਰੱਖਣਾ ਚਾਹੁੰਦਾ ਹੈਗਾ ਤੇ ਇੱਕ ਜਣਾ ਬਾਏ ਆਊਟ ਕਰਨਾ ਚਾਹੁੰਦਾ ਹੈਗਾ ਆਪਣਾ, ਸੋ ਅਸੀਂ ਉਹਨੂੰ ਕਰੀਦੇ ਸਪਾਊਸਲ ਬਾਏ ਆਊਟ, ਵੀ ਆਪਣਾ ਹਿੱਸਾ ਅਸੀਂ ਵਿੱਚੋਂ ਲੈ ਰਹੇ ਹੈਗੇ ਹਾਂ। ਸੋ ਉਸ ਵੇਲੇ ਕੀ ਹੁੰਦਾ, ਜਿੰਨੇ ਘਰ ਰੱਖਣਾ ਹੈਗਾ ਉਹ ਰੀਫਾਈਨੈਂਸ ਕਰਾਏਗਾ ਮੋਰਗੇਜ ਸਿਰਫ ਆਪਣੇ ਨਾਮ ਤੇ। ਸੋ ਬੇਸਿਕਲੀ ਟਾਈਟਲ ਚੇਂਜ ਹੋ ਰਿਹਾ ਕਿਉਂਕਿ ਅਸੀਂ ਇੱਕ ਜਣੇ ਦਾ ਨਾਮ ਕੱਢਦੇ ਹੈਗੇ ਆ ਅਗਰ ਉਹ ਦੋ ਜਣਿਆਂ ਦੇ ਨਾਂ ਤੇ ਘਰ ਹੈਗਾ ਉਸ ਵੇਲੇ ਜਦੋਂ ਟਾਈਟਲ ਚੇਂਜ ਹੋ ਰਿਹਾ ਰੀਫਾਈਨਾਂਸ ਦਾ ਮਤਲਬ ਕੀ ਹੋ ਗਿਆ ਕਿ ਮੈਂ ਬੈਂਕ ਕੋਲ ਦੁਬਾਰਾ ਜਾਣਾ ਬੈਂਕ ਨੇ ਤੁਹਾਨੂੰ ਰੀਕੁਆਲੀਫਾਈ ਕਰਨਾ ਰੀਕੁਆਲੀਫਾਈ ਕਿਹਦੇ ਬੇਸਿਸ ਤੇ ਤੁਹਾਡੀ ਇਨਕਮ ਕ੍ਰੈਡਿਟ ਸੋ ਸੇਮ ਕ੍ਰਾਈਟੀਰੀਆ ਲੱਗੇਗਾ ਜਿਵੇਂ ਨਾਰਮਲ ਮੋਰਗੇਜ ਦਾ ਹੁੰਦਾ ਓਨਲੀ ਡਿਫਰੈਂਸਿਸ ਨਾਰਮਲ ਮੋਰਗੇਜ ਨਾਲੋਂ ਕਿ ਜਦੋਂ ਅਸੀਂ ਰੀਫਾਈਨਾਂਸ ਕਰਦੇ ਹਾਂ ਨਾਰਮਲੀ ਉਸ ਵੇਲੇ ਹਮੇਸ਼ਾ 20% ਡਾਊਨ ਰੱਖਣਾ ਪੈਂਦਾ 80% ਦਾ ਲੋਨ ਮਿਲਦਾ ਹੈਗਾ ਬਟ ਜਦੋਂ ਸਪਾਊਸਲ ਬਾਏ ਆਊਟ ਹੈਗਾ ਉਸ ਵੇਲੇ ਤੁਸੀਂ ਮਿਨੀਮਮ ਡਾਊਨ ਪੇਮੈਂਟ 5% ਦੀ ਰੱਖ ਕੇ 95% ਤੱਕ ਲੋਨ ਲੈ ਸਕਦੇ ਹੈਗੇ ਹੋ ਬਟ ਰੂਲਸ ਐਂਡ ਰੈਗੂਲੇਸ਼ਨ ਸੇਮ ਰਹਿੰਦੀਆਂ ਨੇ ਕਿ ਸਾਨੂੰ ਇਨਕਮ ਤੇ ਕ੍ਰੈਡਿਟ ਦੇ ਨਾਲ ਉਹਦੇ ਹਿਸਾਬ ਦੇ ਨਾਲ ਕੁਆਲੀਫਾਈ ਕਰਨਾ ਪਏਗਾ ਹਮੇਸ਼ਾ ਐਮਫਸਾਈਜ਼ ਕਰਦੀਆਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਆ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
1: ਬਹੁਤ ਸ਼ੁਕਰੀਆ ਜੀ ਰਸ਼ਮੀਤ ਹੁਣ ਤੁਸੀਂ ਕਾਲ ਕਰ ਸਕਦੇ ਹੋ 6475394499 6475394499 ਤੇ ਮੋਰਗੇਜ ਦੇ ਕਿਸੇ ਵਿਸ਼ੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਗੱਲਬਾਤ ਜਿੱਥੋਂ ਸ਼ੁਰੂ ਕੀਤੀ ਸੀ ਉੱਥੋਂ ਹੀ ਆਪਾਂ ਫਿਰ ਚੱਕਦੇ ਹਾਂ ਜਿੱਥੇ ਖਤਮ ਕੀਤੀ ਸੀ ਅੱਜ ਉੱਥੋਂ ਇੱਦਾਂ ਕਹੀਦਾ ਹੈ ਨਾ ਜਿੱਥੋਂ ਖਤਮ ਕੀਤੀ ਸੀ ਉੱਥੋਂ ਸ਼ੁਰੂ ਕਰਦੇ ਅਤੇ ਖਤਮ ਆਪਾਂ ਕੀਤੀ ਨਹੀਂ ਜਿੱਥੇ ਸ਼ੁਰੂ ਕੀਤੀ ਸੀ ਉੱਥੇ ਸ਼ੁਰੂ ਕਰਦੇ ਹਾਂ ਸੋ BDS ਹੋਮ ਪੇਂਟਿੰਗ ਪੇਂਟਿੰਗ ਕਰਾਉਣ ਲਈ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ BDS ਹੋਮ ਪੇਂਟਿੰਗ ਨੂੰ ਯਾਦ ਰੱਖੋ 905-965-6611 ਔਰ ਨਾਲ ਦੀ ਨਾਲ ਡਰੀਮ ਹੋਮ ਅਪਲਾਇੰਸਿਸ ਅਪਲਾਇੰਸਿਸ ਲੈਣ ਦੇ ਲਈ ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਯਾਦ ਰੱਖੋ ਬਹੁਤ ਸਾਰੀ ਬੱਚਤ ਤੁਹਾਡੀ ਡਰੀਮ ਹੋਮ ਅਪਲਾਇੰਸਿਸ ਕਰਾ ਕੇ ਦਊਗਾ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ ਅਪਲਾਇੰਸਿਸ ਲੱਭ ਰਹੇ ਸੀ ਤਾਂ ਡਰੀਮ ਹੋਮ ਅਪਲਾਇੰਸਿਸ 905-673-33-37 905-673-33-37 ਦੇ ਗੱਲਾਂ ਬਾਤ ਹੋ ਰਹੀਆਂ ਨੇ ਸੋ ਡਰੀਮ ਹੋਮ ਅਪਲਾਇੰਸਿਸ 'ਤੇ ਤੁਹਾਡੀ ਬਹੁਤ ਸਾਰੀ ਬੱਚਤ ਅਸੀਂ ਇਸ ਤਰੀਕੇ ਨਾਲ ਕਰਾਉਣੀ ਆ ਕਿ ਡਿਲੀਵਰੀ ਬਿਲਕੁਲ ਫਰੀ ਜੇ ਤੁਸੀਂ ਇੰਸਟਾਲੇਸ਼ਨ ਕਰਾਉਣੀ ਚਾਹੇ 2 ਅਪਲਾਇੰਸ 3 ਅਪਲਾਇੰਸ 4 ਅਪਲਾਇੰਸ 5 ਅਪਲਾਇੰਸ ਰੇਡੀਓ ਉਡਾਉਣ ਦਾ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਬਿਲਕੁਲ ਫਰੀ ਔਰ ਨਾਲ ਦੀ ਨਾਲ ਪੂਰੇ GTA ਅਤੇ ਅੰਟਾਰੀ ਦੇ ਵਿੱਚੋਂ ਤੁਸੀਂ ਕੋਈ ਵੀ ਕੋਟੇਸ਼ਨ ਲੈ ਕੇ ਆਓ ਕੋਈ ਵੀ ਕੋਟ ਲੈ ਕੇ ਆਓ ਉਹਨੂੰ ਮੈਚ ਨਹੀਂ ਬੀਟ ਕਰਨ ਦੀ ਗਰੰਟੀ ਕਰਦੇ ਨੇ ਡਰੀਮ ਹੋਮ ਅਪਲਾਇੰਸਿਸ ਵਾਲੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦੇਣਾ ਆ ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ ਮਿਸੀਸਾਗਾ 905-805-3000 ਡਰੀਮ ਹੋਮ ਅਪਲਾਇੰਸਿਸ ਅਤੇ ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇੰਸ਼ੋਰੈਂਸ ਦੀ ਜਾਣਕਾਰੀ ਜੇ ਲਵਾਂਗੇ ਰਸ਼ਮੀ ਮਾਫ ਕਰਨਾ ਗੁਰਜੀਤ ਜੀ ਹੋਣਾ ਤੋਂ 416-627-3111 ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਗੁਰਜੀਤ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
7: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਭ ਜੀ ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਹਜੇ ਤੱਕ ਕੋਈ ਵੀ ਕਵਰੇਜ ਨਹੀਂ ਹੈਗੀ ਕਈ ਵਾਰੀ ਜਿਹੜਾ ਨਾ ਅਸੀਂ ਸੋਚਦੇ ਹੀ ਰਹਿ ਜਾਂਦੇ ਹੈਗੇ ਆ ਕਿ ਨਹੀਂ ਹੁਣ ਅਸੀਂ ਇਹ ਕਰ ਲਈਏ ਜਾਂ ਕਈ ਵਾਰੀ ਸਾਡੇ ਮਨ ਚ ਹੁੰਦਾ ਹੈਗਾ ਕਿ ਅਸੀਂ ਸਿਰਫ ਪਰਮਾਨੈਂਟ ਪਲਾਨ ਲੈਣੇ ਆ ਜਾਂ ਮਨੀ ਬੈਕ ਵਾਲੇ ਪਲਾਨ ਹੀ ਲੈਣੇ ਆ ਬਟ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈਗੀ ਆ ਕਿ ਤੁਹਾਡੇ ਕੋਲ ਕਵਰੇਜ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਟਰਮ ਹੋਵੇ ਚਾਹੇ ਪਰਮਾਨੈਂਟ ਹੋਵੇ ਉਹ ਫਰਕ ਨਹੀਂ ਪੈਂਦਾ ਮੇਕ ਸ਼ਿਓਰ ਕਿ ਜਿਹੜੀ ਵੀ ਕਵਰੇਜ ਹੈਗੀ ਹੈ ਉਹ ਤੁਹਾਡੀ ਨੀਡਸ ਨੂੰ ਤੁਹਾਡੇ ਲੋਨ ਨੂੰ ਤੁਹਾਡੀ ਲਾਇਬਿਲਟੀਜ਼ ਨੂੰ ਕਵਰ ਕਰਦੀ ਹੋਣੀ ਚਾਹੀਦੀ ਹੈ ਹੁਣ ਜਿਹਨਾਂ ਘਰਾਂ ਦੇ ਵਿੱਚ ਜਿਹੜਾ ਹੈਗਾ ਕਿ ਸਿਰਫ ਇੱਕੋ ਹੀ ਪਰਸਨ ਜਿਹੜਾ ਮੇਨ ਅਰਨਿੰਗ ਹੈਗਾ ਕਿ ਸਾਰੀ ਫੈਮਿਲੀ ਉਹਦੇ ਤੇ ਡਿਪੈਂਡ ਹੈਗੀ ਹੈ ਕਿ ਬੱਚੇ ਛੋਟੇ ਆ ਪੇਰੈਂਟਸ ਵੀ ਕਹਿ ਲਓ ਕਿ ਉਹਦੇ ਉੱਪਰ ਡਿਪੈਂਡ ਹੈਗੇ ਆ ਵਾਈਫ ਜੋਬ ਨਹੀਂ ਕਰਦੇ ਤੇ ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੇ ਤਿੰਨੋਂ ਰਿਸਕ ਜ਼ਰੂਰ ਕਵਰ ਕਰਕੇ ਰੱਖੋ ਤਿੰਨ ਜਿਹੜੇ ਮੇਜਰ ਇੱਥੇ ਰਿਸਕ ਹੈਗੇ ਆ ਕਿ ਡੈਥ ਸਿਕਨੈਸ ਤੇ ਇੰਜਰੀ ਤਿੰਨੋਂ ਤੁਸੀਂ ਆਪਣੇ ਲਾਈਫ ਕ੍ਰਿਟੀਕਲ ਤੇ ਡਿਸਬਿਲਟੀ ਦੀ ਕਵਰੇਜ ਦੇ ਨਾਲ ਕਵਰ ਸਕਦੇ ਆ ਏਜ ਤੁਹਾਡੀ 40 ਤੋਂ ਬਿਲੋ ਹੈਗੀ ਆ ਤਿੰਨੋਂ ਰਿਸਕ ਤੁਹਾਡੇ ਜਿਹੜੇ ਹੈਗੇ ਆ $99 ਚ ਕਵਰ ਹੋ ਜਾਂਦੇ ਆ ਜਿਹਦੇ ਚ ਹਾਫ ਆ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ ਕਿ ਅਗਰ ਕਿਸੇ ਰੀਜ਼ਨ ਕਰਕੇ ਪਰਸਨ ਦੀ ਡੈਥ ਹੈ ਪਿੱਛੇ ਫੈਮਿਲੀ ਨੂੰ $5,00,000 ਟੈਕਸ ਫਰੀ ਹੈਗਾ ਸੈਕਿੰਡ ਕਿ ਅਗਰ ਤੁਹਾਨੂੰ ਕੋਈ ਕ੍ਰਿਟੀਕਲ ਇਲਨੈਸ ਡਾਇਗਨੋਸ ਹੋ ਜਾਂਦੀ ਹੈ ਕਿ ਕੋਈ ਕੈਂਸਰ ਹਾਰਟ ਅਟੈਕ ਸਟੋਕ ਇੱਦਾਂ ਦਾ ਕੁਛ ਹੁੰਦਾ ਤੇ ਤੁਹਾਨੂੰ 50,000 ਦੀ ਅਮਾਊਂਟ ਇਕੱਠੀ ਮਿਲ ਜਾਂਦੀ ਹੈ ਥਰਡ ਕਿ ਇਨਕੇਸ ਕਿਤੇ ਕੋਈ ਇੰਜਰੀ ਹੁੰਦੀ ਹੈ ਸੱਟ ਚੋਟ ਲੱਗਦੀ ਹੈ ਜਿੰਨੇ ਮਹੀਨੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਉਨੇ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਮੰਥਲੀ ਇਨਕਮ ਪ੍ਰੋਵਾਈਡ ਹੁੰਦੀ ਹੈ ਕੋਈ ਵੀ ਸਾਡੇ ਲਿਸਨਰ ਜਿਨ੍ਹਾਂ ਦੇ ਕੋਲ ਹਜੇ ਤੱਕ ਕੋਈ ਕਵਰੇਜ ਨਹੀਂ ਹੈ ਕੋਟੇਸ਼ਨ ਲੈਣਾ ਚਾਹੁੰਦੀ ਹੈਗੀ ਹੈ ਜਾਂ ਆਪਣੀ ਨੀਡਸ ਦੇ ਮੁਤਾਬਿਕ ਕੋਈ ਪਲਾਨ ਕਸਟਮਾਈਜ਼ ਕਰਵਾਉਣਾ ਹੈ ਹੈਗਾ ਜਾਂ ਇੱਕੋ ਹੀ ਪਾਲਿਸੀ ਦੇ ਵਿੱਚ ਤੁਸੀਂ ਟਰਮ ਜਾਂ ਪਰਮਾਨੈਂਟ ਦੀ ਕਵਰੇਜ ਲੈਣੀ ਹੈਗੀ ਆ, ਹਸਬੈਂਡ ਵਾਈਫ ਦੀ ਜੁਆਇੰਟ ਪਾਲਿਸੀ ਲੈਂਦੇ ਹੋ, ਉੱਥੇ ਤੁਹਾਨੂੰ ਪਾਲਿਸੀ ਡਿਸਕਾਊਂਟ ਮਿਲ ਜਾਂਦਾ ਹੈਗਾ। ਬੱਚਿਆਂ ਦੇ ਲਈ ਕੋਈ ਲਾਈਫ ਕ੍ਰਿਟੀਕਲ ਦੇ ਪਲਾਨ ਲੈਣੇ ਹੈਗੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਬੈਸਟ ਟੂਲ ਹੈਗਾ। ਆਲਵੇਜ ਕਹੂੰਗੀ ਕਿ ਸਾਡੇ ਜਿੰਨੇ ਵੀ ਲਿਸਨਰ ਜਿੰਨੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੈਗੇ ਆ, ਜਿਨ੍ਹਾਂ ਨੇ ਹਜੇ ਤੱਕ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਨਹੀਂ ਓਪਨ ਕੀਤਾ ਹੈਗਾ, ਉਹਦੀ ਡਿਟੇਲ ਜਾਣਕਾਰੀ ਲੈਣੀ ਹੈ, ਆਪਣੀ ਮਨੀ ਨੂੰ ਟੈਕਸ ਫ੍ਰੀ ਬੇਸਿਸ ਤੇ ਗਰੋ ਕਰਨਾ ਸੇਵ ਕਰਨਾ ਹੈਗਾ, ਜਾਂ ਬੱਚਿਆਂ ਦੇ ਲਈ RESP ਦਾ ਪਲਾਨ ਲੈਣਾ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111। ਪ੍ਰਭ ਜੀ ਇਹੀ ਮੈਸੇਜ ਆ ਕਿ ਇੱਕ ਵਾਰੀ ਜਦੋਂ ਟਾਈਮ ਇੱਥੋਂ ਲੰਘ ਜਾਂਦਾ ਨਾ ਫਿਰ ਕੁਛ ਵੀ ਨਹੀਂ ਕਰ ਸਕਦੇ, ਇਸ ਲਈ ਸਭ ਤੋਂ ਬੈਸਟ ਹੈਗਾ ਕਿ ਜਦੋਂ ਤੁਸੀਂ ਹੈਲਦੀ ਹੈਗੇ ਆ ਉਦੋਂ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ। ਕੋਈ ਵੀ ਕੁਐਸਚਨ ਸਾਡੇ ਲਿਸਨਰਸ ਦਾ ਤੇ ਨੰਬਰ 416-627-3111। ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਗੁਰਜੀ ਜੀ, ਥੈਂਕ ਯੂ ਸੋ ਮਚ। ਸੋ ਗੁਰਜੀ ਜੀ ਹੁਣ ਤੁਸੀਂ ਕੰਟੈਕਟ ਕਰ ਲਿਓ 416-627-3111 ਤੇ। ਜੀ ਨੈਕਸਟ ਕਾਲ ਵੱਲ ਚੱਲਦੇ ਆ ਜੀ, 7696 ਵਾਲੇ, ਸਤਿ ਸ਼੍ਰੀ ਅਕਾਲ ਜੀ।
8: ਹੈਲੋ
1: ਜੀ, ਜੀ ਸਰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
8: ਕੀ ਹਾਲ ਚਾਲ ਨੇ ਸਰ? ਠੀਕ ਹੋ ਜੀ,
1: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
8: ਵਧੀਆ ਜੀ ਵਧੀਆ, ਅੱਜ ਤੁਸੀਂ ਟੌਪਿਕ ਬਹੁਤ ਸੋਹਣਾ ਚੁਣਿਆ ਜੀ,
1: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਤੁਹਾਡੇ ਕੀ ਸੁਝਾਅ ਇਸ ਬਾਰੇ?
8: ਸੁਝਾਅ ਇੱਕ ਤਾਂ ਹੁੰਦਾ ਜੀ, ਆਪਾਂ ਦੇਖਿਆ ਹੁੰਦਾ, ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ, ਮੈਂ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗਾ ਜੀ।
1: ਜੀ ਬਾਈ ਜੀ,
8: ਕਿਉਂਕਿ ਮੈਂ ਚੀਜ਼ ਨੂੰ ਆਪਦੇ ਉੱਤੇ ਹੰਢਾਇਆ ਜੀ। ਮੇਰਾ ਰਿਲੇਸ਼ਨ ਸੀਗਾ ਜੀ ਇੰਡੀਆ, ਤੇ ਵਧੀਆ ਸਾਡਾ ਰਿਲੇਸ਼ਨ ਚੱਲਦਾ ਸੀ ਨਾ, ਓਕੇ, ਸਾਡੀ ਇੰਗੇਜਮੈਂਟ ਹੋ ਗਈ ਤੇ ਮੇਰੇ ਵਾਈਫ ਇੱਥੇ ਆ ਗਏ ਕੈਨੇਡਾ, ਤੇ ਮੈਂ ਕੈਨੇਡਾ ਆਉਣਾ ਸੀ। ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਕੱਲੇ ਨੇ ਰਹਿਣਾ, ਕਿਉਂਕਿ ਆਪਾਂ ਹਾਲੇ ਇੰਗੇਜਮੈਂਟ ਹੋਈ ਆ, ਤੇ ਵੀ ਆਪਾਂ ਰਹਿੰਦੇ ਇਕੱਠੇ ਚੰਗੇ ਨੀ ਲੱਗਦੇ ਹਨਾ, ਕਿਉਂਕਿ ਜੀ ਸਾਡੇ ਘਰ ਦਾ ਮਾਹੌਲ ਇਹ, ਸਾਡੀ ਜੁਆਇੰਟ ਫੈਮਿਲੀ ਸੀ ਤੇ ਮੇਰੇ ਚਾਰ ਭੈਣਾਂ ਨੇ ਜੀ, ਚਾਰ ਭੈਣਾਂ ਦਾ ਮੈਂ ਇਕੱਲਾ ਭਰਾ ਹਨਾ, ਜੇ ਆਪਾਂ ਉਹ ਚੀਜ਼ਾਂ ਸੋਚਦੇ ਸਮਝਦੇ ਹਾਂ। ਪਰ ਜਦੋਂ ਮੈਂ ਇੱਥੇ ਆਉਣਾ ਸੀ ਕੈਨੇਡਾ, ਮੇਰੀ ਫੈਮਿਲੀ ਸੀ, ਮੇਰੇ ਤਾਇਆ ਜੀ ਦੇ ਬੇਟੇ ਸੀ ਨਾਲ ਹੀ, ਉੱਥੇ ਮੇਰੀ ਵਾਈਫ ਉਹਨਾਂ ਨਾਲ ਰਹਿੰਦੀ ਸੀ ਮੇਰੇ ਤਾਇਆ ਕੇ ਨਾਲ ਹਨਾ, ਮੈਂ ਆ ਕੇ ਉੱਥੇ ਰਿਹਾ ਤਾਂ ਇੱਕ ਹਿਸਾਬ ਦਾ ਅਸੀਂ ਲਿਵਿੰਗ ਕਹਿ ਸਕਦੇ ਹਾਂ ਉਹ ਚੀਜ਼ ਨੂੰ ਹਨਾ। ਫਿਰ ਅਸੀਂ ਦੋਨੇ ਜਾਣੇ ਆਪਦਾ ਸੈਪਰੇਟ ਹੋ ਗਏ, ਹੁਣ ਮੇਰੇ ਕੋਲੇ ਆਪਦੇ ਇਕੱਲੇ ਕੋਲੇ ਘਰ ਆ ਹਨਾ ਇੱਥੇ, ਪਰ ਮੇਰੀ ਹਲੇ ਵਿਆਹ ਨੀ ਹੋਇਆ ਜੀ ਹਨਾ। ਇਹ ਦੋਨੇ ਚੀਜ਼ਾਂ ਸਹੀ ਨੇ, ਇੱਕ ਤਾਂ ਹੁਣ ਜੀ ਚਲੋ ਮੰਨਦੇ ਆ ਵੀ ਅੱਜ ਕੱਲ ਸਮਾਂ, ਹੁਣ ਮੇਰੀ ਜਿਹੜੀ ਸਹੁਰਾ ਫੈਮਿਲੀ ਆ ਜੀ, ਮੇਰੇ ਸਹੁਰਾ ਸਾਹਿਬ ਪੰਜਾਬ ਪੁਲਿਸ ਚ ਨੇ ਹਨਾ, ਪੰਜਾਬ ਫੈਮਿਲੀ ਪੜ੍ਹੀ ਲਿਖੀ ਹੋ ਗਈ, ਹੁਣ ਮੈਂ ਡਬਲ MA ਜੀ ਹਨਾ, ਆਪਾਂ ਸਮਝਦੇ ਚੀਜ਼ਾਂ ਨੂੰ ਸਾਰੇ ਅੰਡਰਸਟੈਂਡ ਕਰਦੇ ਆ, ਮੇਰੇ ਘਰਦਿਆਂ ਨੇ ਅਲਾਓ ਕੀਤਾ, ਚੱਲ ਅਸੀਂ ਰਹੇ ਹਨਾ, ਇੱਕ ਹਿਸਾਬ ਤੇ ਚੀਜ਼ ਇਹ ਬਹੁਤ ਵਧੀਆ ਵੀ ਹੈ ਜੀ। ਇੱਕ ਹਿਸਾਬ ਤੇ ਆਪਾਂ ਦੇਖਦੇ ਆ ਜਦੋਂ ਆਪਾਂ ਚੀਜ਼ਾਂ ਫੋਨ ਤੇ ਹੁੰਦੀਆਂ ਜਾਂ ਤੁਸੀਂ ਕਿਸੇ ਰਿਲੇਸ਼ਨ ਚ ਹੁੰਦੇ ਹੋ, ਮੁਹੱਬਤ ਚ ਹੁੰਦੇ ਹੋ, ਉਦੋਂ ਚੀਜ਼ਾਂ ਹੋਰ ਹੁੰਦੀਆਂ। ਜਦੋਂ ਚੀਜ਼ਾਂ ਨਾਲ ਤੁਸੀਂ ਜੁੜਦੇ ਹੋ ਆ ਕੇ ਵਿਆਹ ਹੁੰਦਾ ਜੀ, ਵਿਆਹ ਇੱਕ ਹਿਸਾਬ ਦਾ, ਹੁਣ ਮੈਂ ਵਿਆਹਤਾ ਜ਼ਿੰਦਗੀ ਬਤੀਤ ਕਰ ਰਿਹਾ, ਮੈਂ ਆਪਦੇ ਆਪ ਨੂੰ ਇੰਗੇਜ ਨਹੀਂ ਕਹਿੰਦਾ ਕਦੇ ਵੀ ਹਨਾ, ਜੇ ਆਪਣੀ ਇੰਗੇਜਮੈਂਟ ਹੋਈ ਹੈ, ਜਦੋਂ ਆਪਾਂ ਨਾਲ ਰਹਿ ਰਹੇ ਹਾਂ ਸਾਰੀਆਂ ਚੀਜ਼ਾਂ ਹੋ ਰਹੀਆਂ, ਪਰ ਇਹਦੇ ਚ ਆ ਕੇ ਬਹੁਤ ਚੀਜ਼ਾਂ ਕੰਪਲੀਕੇਟਡ ਹੋ ਜਾਂਦੀਆਂ ਜੀ, ਮਿਸ ਅੰਡਰਸਟੈਂਡਿੰਗਾਂ ਹੁੰਦੀਆਂ ਨੇ ਤੁਹਾਡੀਆਂ, ਤੁਸੀਂ ਲੜਦੇ ਭਿੜਦੇ ਹੋ, ਹੋਰ ਚੀਜ਼ਾਂ ਵਾਪਰਦੀਆਂ ਨੇ ਫੈਮਿਲੀ ਨੂੰ ਲੈ ਕੇ, ਫੈਮਿਲੀ ਨਾਲ ਅੰਡਰਸਟੈਂਡਿੰਗ ਨੀ ਤੁਹਾਡੇ ਨਾਲ ਨੀ, ਕਿੱਥੇ ਤਾਂ ਤੁਸੀਂ ਇਕੱਲੇ ਆਏ ਹੁੰਦੇ ਹੋ ਕੈਨੇਡਾ, ਹੋਰ ਚੀਜ਼ਾਂ ਹੁੰਦੀਆਂ। ਜਦੋਂ ਇੱਕ ਤੁਸੀਂ ਆਪਦੇ ਵਾਈਫ ਨਾਲ ਰਹਿ ਰਹੇ ਹੋ, ਮੈਂ ਉਹ ਲਿਵਿੰਗ ਵਾਲੀ ਗੱਲ ਦੱਸਦਾ ਹਨਾ, ਉਹ ਚੀਜ਼ਾਂ ਨਾ ਜਿਹੜਾ ਮੇਰੇ ਲਾਈਫ ਚ ਚੇਂਜ ਆਏ ਆ ਜਾਂ ਜਿਸ ਚੀਜ਼ਾਂ ਨੂੰ ਮੈਂ ਨੇੜੇ ਹੋ ਕੇ ਦੇਖਿਆ, ਇਹ ਚੀਜ਼ ਸਹੀ ਆ ਵੀ, ਪਰ ਇਹ ਨੀ ਹੈਗਾ ਵੀ ਤੁਸੀਂ ਰਹੇ ਵੀ ਕੱਲ ਨੂੰ ਕਿਹਾ ਜੀ ਹਾਂਜੀ ਵੀ ਸਾਨੂੰ ਤਾਂ ਠੀਕ ਨੀ ਲੱਗਿਆ ਅੱਡੋ ਅੱਡ, ਉਹ ਇੱਕ ਚੀਜ਼ ਤੇ ਪੱਖ ਸਹੀ ਵੀ ਹੈ ਜੀ ਸਮੇਂ ਦੇ ਹਿਸਾਬ ਨਾਲ, ਜਿਹੇ ਜੇ ਹਾਲਾਤਾਂ ਚ ਆਪਾਂ ਸਮੇਂ ਚ ਜਿਉਂ ਰਹੇ ਹਾਂ,
1: ਕਿਉਂਕਿ ਫਿਰ ਆਪਾਂ ਇੱਦਾਂ ਕਰੀਏ, ਆਪਾਂ ਇਹ ਨਾ ਕਹੀਏ ਕਿ ਸਮਾਂ ਫਾਰਵਰਡ ਹੋ ਗਿਆ, ਮਾਡਰਨ ਹੋ ਗਿਆ। ਦੇਖੋ ਸਾਡੇ ਬੇਬੇ ਬਾਪੂ ਵੀ ਲੜਦੇ ਸੀ, ਸਾਡੇ ਤਾਏ ਚਾਚੇ ਵੀ ਚਾਚੀਆਂ ਵੀ ਲੜਦੇ ਸੀ ਉਸ ਸਮੇਂ ਆਪਾਂ, ਪਰ ਨਹੀਂ ਮੈਂ ਇੱਕੋ ਹੀ ਗੱਲ ਕਹਿਣ ਲੱਗਿਆ ਕਿ ਤੁਹਾਨੂੰ ਕੀ ਲੱਗਦਾ ਕਿ ਜਦੋਂ ਲਿਵਨ ਦੇ ਵਿੱਚ ਦੋ ਬੱਚੇ ਰਹਿ ਰਹੇ ਆ ਤੇ ਦੋ ਬੱਚਿਆਂ ਨੇ ਵਿਆਹ ਕਰਾ ਲਿਆ, ਮੰਨ ਲਓ ਕਿ ਦੋ ਭਰਾ ਆ, ਤੁਸੀਂ ਮੈਨੂੰ ਦੱਸੋ, ਇੱਕ ਭਰਾ ਲਿਵਨ 'ਚ ਚਲਾ ਗਿਆ, ਇੱਕ ਭਰਾ ਨੇ ਵਿਆਹ ਕਰਾ ਲਿਆ, ਹੁਣ ਜਿਹੜਾ ਵਿਆਹ ਵਾਲਾ ਭਰਾ ਆ ਉਹਦੇ ਵਿੱਚ ਵੀ ਨਿੱਕੇ ਮੋਟੇ ਤਕਰਾਰ ਹੁੰਦੇ ਆ ਤੇ ਜਿਹੜਾ ਲਿਵਨ ਵਾਲਾ ਉਹਦੇ ਵਿੱਚ ਵੀ ਨਿੱਕੇ ਮੋਟੇ ਤਕਰਾਰ ਹੁੰਦੇ ਆ, ਦੋਵਾਂ ਦੇ ਵਿੱਚੋਂ ਕਿਹਦਾ ਰਿਸ਼ਤਾ ਜਲਦੀ ਟੁੱਟੂਗਾ?
8: ਜਿਹੜੇ ਇਕੱਠੇ ਬਿਨਾ ਭੈਣ ਪਰਿਵਾਰ ਤੋਂ ਰਹਿ ਰਹੇ ਲਿਵਨ ਦੇ ਵਿੱਚ ਜੀ ਉਹ ਛੇਤੀ ਟੁੱਟ ਗਏ ਕਹਿ ਰਹੇ ਜੀ, ਕਿਉਂਕਿ ਜਦੋਂ ਹੁਣ ਮੈਂ ਇੰਗੇਜਮੈਂਟ ਕਰਾ ਕੇ ਆਇਆ ਜੇ ਤਾਂ ਮੈਂ ਲਿਵਨ ਚ ਰਹਿ ਰਿਹਾ ਹੁੰਦਾ ਸਾਡੇ ਚ ਲੜਾਈ ਹੋਈ ਸਾਡੇ ਚ ਖਤਮ ਹੋ ਗਈ, ਪਰ ਉਹ ਲੜਾਈ ਸਾਡੇ ਚ ਨੀ ਸੀ ਹੁੰਦੀ, ਉਹ ਫੈਮਿਲੀਆਂ ਦੇ ਵਿੱਚ ਜਾਂਦੀ ਹੈ ਜੀ. ਉਹਨੇ ਹੁਣ ਕੁੜੀ ਨੇ ਵੀ ਫੋਨ ਕਰਨਾ ਜੀ, ਡੈਡੀ ਨੂੰ ਕਰਨਾ ਜਾਂ ਮੰਮੀ ਨੂੰ ਕਰਨਾ ਜਾਂ ਤੁਹਾਡੇ ਜਿਹੜਾ ਬੰਦਾ ਤੁਹਾਡੇ ਕਲੋਜ਼ ਆ ਉਹਨੂੰ ਕਹਿਣਾ ਵੀ ਭਾਈ ਲਾਂਭਾ ਦੇਣਾ ਇੱਕ ਹਿਸਾਬ ਦਾ, ਹਨਾ ਮੇਰੇ ਕੋਲੇ ਵੀ ਉੱਥੇ ਫੈਮਿਲੀ ਹੈ, ਮੈਂ ਉਹਨਾਂ ਨੂੰ ਕਹਿਣਾ ਹਨਾ ਵੀ ਯਾਰ ਮੈਨੂੰ ਆਹ ਚੀਜ਼ ਐਂ ਲੱਗਦਾ ਵੀ ਤੁਸੀਂ ਸਮਝਾਓ ਹਨਾ. ਉਹ ਕੁਛ ਹੱਦ ਤੱਕ ਹੁੰਦੀਆਂ, ਇੱਕ ਦੋ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਤੁਸੀਂ ਇੱਕ ਹੈਲਪ ਲਾਈਨ ਆ ਫੈਮਿਲੀ ਦੀ ਤੁਸੀਂ ਲੈ ਸਕਦੇ ਹੋ, ਪਰ ਕਈ ਵਾਰੀ ਕੀ ਹੁੰਦਾ ਵੀ ਫੈਮਿਲੀ ਨੇ ਜੱਜ ਹੋਰ ਕਰਨਾ ਹੁੰਦਾ, ਇੱਥੇ ਤੁਸੀਂ ਦੋਨੇ ਜਾਣੇ ਲੜੀ ਪੀੜੀ ਜਾਂਦੇ ਹੋ, ਵੱਡੀ ਟੁੱਕੀ ਚੱਲੋ ਇੱਕ ਦੂਜੇ ਨੂੰ, ਕੋਈ ਚੱਕਰ ਨੀ, ਤੇ ਦੋ ਦਿਨਾਂ ਬਾਅਦ ਤੁਸੀਂ ਇਕੱਠੇ ਹੋ ਜਾਂਦੇ ਹੋ. ਪਰ ਜਿਹੜੀਆਂ ਫੈਮਿਲੀ ਚ ਗੱਲਾਂ ਵਗ ਜਾਂਦੀਆਂ ਨਾ, ਜਦੋਂ ਫੈਮਿਲੀਆਂ ਇੱਕ ਦੂਜੀ ਦੇ ਨਾਲ ਵਾਰਤਾਲਾਪ ਹੁੰਦੀ ਹੈ, ਜਿਹੜੇ ਉਹਨਾਂ ਚ ਗੈਪ ਪੈ ਜਾਂਦਾ ਤੁਸੀਂ ਉਹਨੂੰ ਦੂਰ ਨੀ ਕਰ ਸਕਦੇ. ਸਮਝਦਾਰੀ ਨਾਲ ਬਹੁਤ ਸੋਚ ਸਮਝ ਕੇ ਨਿਭਾਉਣੇ ਪੈਂਦੇ.
1: ਬਹੁਤ ਸ਼ੁਕਰੀਆ ਵੀਰੇ, ਤੁਹਾਡੀ ਗੱਲਬਾਤ ਬਹੁਤ ਤਰਕ ਵਾਲੀ, ਬਹੁਤ ਸਮਝਦਾਰੀ ਸੀ. ਬਹੁਤ ਸ਼ੁਕਰੀਆ ਸਰੋਤਿਆਂ ਤੱਕ ਸੁਝਾਅ ਪਹੁੰਚ ਗਿਆ. ਬਹੁਤ ਸਾਰੀਆਂ ਹੋਰ ਕਾਲ ਨੇ. ਥੈਂਕ ਯੂ ਸੋ ਮਚ. 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ. ਉਹ ਦੇਖੋ ਨਾ ਗੁਮਨਾਮ ਐਂ ਚੁਆਤੀ ਜੀ ਲਾ ਕੇ ਇੱਕ ਨਾ ਅੰਗਾਰਾ ਜਿਹਾ ਸਿੱਟ ਕੇ ਪਾਸੇ ਬਹਿ ਕੇ ਹੱਸ ਰਿਹਾ ਹੁਣ ਗੁਮਨਾਮ. ਏਦਾਂ ਤਾਂ ਗੱਲ ਗਲਤ ਆ, ਤੂੰ ਸਾਨੂੰ ਪਖਾ ਕੇ ਆਪ ਸਾਈਡ ਜੋ ਕੇ ਬਹਿ ਗਿਆ.
3: ਨਹੀਂ ਨਹੀਂ ਜੀ, ਏਦਾਂ ਦੀ ਕੋਈ ਗੱਲ
1: ਨਹੀਂ. ਕਹਿੰਦੇ ਕੀ ਆ,
3: ਮੈਂ ਹੁਣ ਸੋਚੀ ਪੈ ਗਿਆ ਵਾ ਵੀ ਕਿਤੇ ਨਾ ਕਿਤੇ ਜੋ ਤੁਹਾਡਾ ਕਹਿਣਾ ਸੀ ਜਾ ਉਹ ਮੇਰੇ ਹੌਲੀ ਹੌਲੀ ਖਾਨੇ ਪੈ ਰਿਹਾ,
1: ਸਮਝ ਲੱਗ ਰਹੀ ਆ
3: ਕਿਤੇ ਕਿਤੇ ਮੇਰੀ
1: ਬਿਕਰ ਬਤਾ ਲਵਾਂਗਾ ਐਂਡ ਤੇ ਮੰਨ ਜਾਂਦਾ ਹੁਣ.
3: ਬਾਕੀ ਇਹ ਸਮਾਜ ਦੀਆਂ ਥੋੜੀਆਂ ਚੀਜ਼ਾਂ ਜੋ ਆਪਾਂ ਨੂੰ ਮੂਹਰੇ ਕਦੇ ਲਿਆਉਣੀਆਂ ਪੈਂਦੀਆਂ ਜੀ.
1: ਸੋ ਬਿਲਕੁਲ ਜੀ, 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ. ਦੋ ਕੁ ਮੈਸੇਜ ਲੈ ਕੇ ਫਿਰ ਤੁਹਾਡੇ ਤੱਕ ਆਉਣੀਆਂ ਗੱਲਾਂ ਬਾਤਾਂ ਕਰਦੇ ਹਾਂ, ਤਦ ਤੱਕ ਆਪਾਂ ਦੋ ਕੁ ਕਮਰਸ਼ੀਅਲ ਲੈ ਲਈਏ.
9: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ. ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ. ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ. ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ. ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ. ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ. ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ. ਫੋਨ ਨੰਬਰ 416-811-5385. ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ.
10: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ. ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ. ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
9: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
10: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ.
9: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ. ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ. ਫੈਸ਼ਨ ਆਈਕਿਊ, ਫੈਸ਼ਨ ਆਈਕਿਊ. ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ. ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ.
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ. 905-805-3000 ਡ੍ਰੀਮ ਹੋਮ ਅਪਲਾਈਂਸਿਸ. 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ. 905-805-3000 2915 ਅਰਜੰਟੀਆ ਰੋਡ, ਮਿਸੀਸਾਗਾ. ਡ੍ਰੀਮ ਹੋਮ ਅਪਲਾਈਂਸਿਸ.
11: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ 647-706-6640-647-706-6640.
12: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ. ਪੀਜ਼ਾ ਟੂ ਗੋ, ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ. ਇਹ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ. ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ. ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
13: ਆਪਣੇ
1: ਕੋਲ ਮਿੰਟ ਦੋ ਰਹਿ ਗਏ, ਡੇਢ ਮਿੰਟ ਤੁਹਾਨੂੰ ਮੈਂ ਦੇ ਦੇਣਾ
13: ਬਹੁਤ ਆ, ਮੈਂ ਡੇਢ ਹੀ ਦਊਂਗਾ
1: ਜੀ ਸਰ।
13: ਮੇਰੀ ਉਮਰ ਕੋਈ 86 ਸਾਲ ਦੀ ਹੈ, ਜਿੰਨਾ ਵੇਲੇ 1963 ਚ ਮੇਰੀ ਸ਼ਾਦੀ ਹੋਈ ਸੀ ਉਦੋਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤਲਾਕ ਹੁੰਦਾ ਕੀ ਹੈ। ਹੁਣ ਦੇਖੋ ਇੱਥੇ ਜਦੋਂ ਪੀਸੀ ਪਾਰਟੀ ਸੀ ਉਹਦਾ ਇੱਕ ਕਾਨੂੰਨ ਬਣਾਇਆ ਹੋਇਆ ਸੀ ਵੀ ਜਿਹੜੇ ਵੀ ਸ਼ਾਦੀ ਕਰਕੇ ਆਊ, ਜਿਵੇਂ ਲੜਕਾ ਲੜਕੀ ਨੂੰ ਸੱਦਾ ਇੱਥੇ, 2 ਸਾਲ ਤੱਕ ਉਸ ਲੜਕੀ ਨੂੰ ਪੀ ਆਰ ਨਹੀਂ ਮਿਲੂਗੀ। ਜਿਵੇਂ ਜੀ ਲੜਕੀ ਸੱਦੀ ਹੈ ਲੜਕੇ ਨੂੰ ਤੇ ਲੜਕੇ ਨੂੰ ਵੀ ਪੀ ਆਰ ਨਹੀਂ ਮਿਲੂਗਾ। ਜਦੋਂ ਇਹਨਾਂ ਨੇ ਚੋਣਾਂ ਲੜੀਆਂ ਆਪਣਾ ਲਿਬਰਲ ਪਾਰਟੀ ਸੱਤਾ ਚ ਆਉਣ ਤੋਂ ਪਹਿਲਾਂ, ਬੀਬੀ ਕਮਲ ਖਹਿਰਾ ਸਾਡੇ ਆਈ, ਉਹ ਕਹਿੰਦੀ ਵੀ ਇਹ ਕਾਨੂੰਨ ਮੈਂ ਬਦਲੀ ਕਰੂੰਗੀ। ਮੈਂ ਕਿਹਾ ਇਹ ਕਾਨੂੰਨ ਬਦਲੀ ਨਾ ਕਰਿਓ।
1: 9:59 ਹੋ ਗਿਆ ਜੀ, ਆਪਣੀ ਕਾਲ ਵਿੱਚੋਂ ਕੱਟੀ ਜਾਣੀ ਆ ਕਿਉਂਕਿ ਆਪਣਾ ਕੋਲ ਅੱਧਾ ਮਿੰਟ ਰਹਿ ਗਿਆ। ਸੋ ਗੱਲ ਥੋੜੀ ਮੈਂ ਜ਼ਰੂਰ ਸੁਣਨਾ ਚਾਹੁੰਦਾ।
13: ਉਹੀ ਗੱਲ ਹੋਈ
1: ਜੀ,
13: ਉਹੀ ਗੱਲ ਹੋਈ, ਇੱਕ ਲੜਕਾ ਉੱਥੇ ਜ਼ਹਿਰ ਖਾ ਕੇ ਮਰ ਗਿਆ। ਇੱਥੇ ਜਦੋਂ ਬੀਬੀ ਆਈ ਮੈਂ ਉਹਨੂੰ ਦੱਸਿਆ, ਹੁਣ ਦੱਸੋ ਬੀਬੀ ਜੀ ਮੈਂ ਤੁਹਾਨੂੰ ਮਨਾ ਕੀਤਾ ਸੀ, ਕਾਨੂੰਨ ਸਹੀ ਸੀ, ਹੋ ਰਿਹਾ ਨਾ ਉੱਥੇ 3500 ਨੇ ਉੱਥੇ ਲਿਖਾਇਆ ਮਨੀਸ਼ਾ ਬਰਾਟੀ ਕੋਲੇ
1: ਜੀ। ਬਹੁਤ ਸ਼ੁਕਰੀਆ। ਸੋ ਸਮਾਂ ਆਪਣਾ ਤਕਰੀਬਨ ਤਕਰੀਬਨ ਪੂਰਾ ਹੋ ਚੁੱਕਿਆ ਜੀ। ਸੋ ਆਪਾਂ ਮਿਲਦੇ ਹਾਂ ਜੀ ਕੱਲ ਨੂੰ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ। ਯਾਦ ਰੱਖਿਓ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਕੱਲ ਨੂੰ ਮਿਲਦੇ ਹਾਂ ਜੀ ਸਵੇਰੇ ਸਵਕਤ ਦੇ ਪ੍ਰੋਗਰਾਮ ਲੈ ਕੇ, ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ, ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ ਤੇ ਗੁਮਨਾਮ ਫਤਿਹ ਬੁਲਾ ਦਿਓ।
3: ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸਾਰੇ ਸਰੋਤਿਆਂ ਪਿਆਰ ਭਰੀ ਸ਼ਾਮ, ਗੁੱਡ ਨਾਈਟ।
1: ਸਤਿ ਸ੍ਰੀ

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ

ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

0: ਬੰਦਾ ਹੋਊ ਅਮੀਰ ਤੇ ਘਰੇ ਹੋਊ, ਜੇ ਉਹ ਨੇਕ ਨੀ ਫਿਰ ਇਨਸਾਨ ਹੀ ਨਹੀਂ। ਬੰਦਾ ਹੋਊ ਅਮੀਰ ਤੇ ਘਰੇ ਹੋਊ, ਜੇ ਉਹ ਨੇਕ ਨੀ ਫਿਰ ਇਨਸਾਨ ਹੈ ਨੀ। ਜਿਹੜਾ ਕੱਢੇ ਦਸਵੰਦ ਨਾ ਗੁਰੂ ਕਰਦੀ, ਉਹ ਦੋਨੋਂ ਜਹਾਨੀ ਪਰਵਾਨ ਹੈ ਨੀ। ਬੰਦਾ ਹੋਊ ਅਮੀਰ ਤੇ ਘਰੇ ਹੋਊ, ਜੇ ਉਹ ਨੇਕ ਨੀ ਫਿਰ ਇਨਸਾਨ ਹੈ ਨੀ। ਜਿਹੜਾ ਕੱਢੇ ਦਸਵੰਦ ਨਾ ਗੁਰੂ ਕਰਦੀ, ਉਹ ਦੋਨੀ ਜਹਾਨੀ ਪਰਵਾਨ ਹੈ ਨੀ। ਉਹਦੇ ਬੁੱਲਾਂ ਵਿੱਚ ਆਖਰ ਨਹੀਂ ਹੋ ਸਕਦਾ, ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ। ਜਿਸ ਸ਼ਖਸ ਦੀ ਮਿੱਠੀ ਜ਼ਬਾਨ ਹੈ ਨੀ, ਪੁੰਨ ਦਾਨ ਤਾਂ ਲੋਕੀ ਬਹੁਤ ਕਰਦੇ, ਖੁਸ਼ੀ ਦਾਨ ਤੋਂ ਵੱਡਾ ਕੋਈ ਦਾਨ ਹੈ ਨੀ, ਖੁਸ਼ੀ ਦਾਨ ਤੋਂ ਵੱਡਾ ਕੋਈ ਦਾਨ ਹੈ ਨੀ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਮੰਨਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਰੋਜ਼। ਤੁਸੀਂ ਉਸ ਦੀ ਐਪ ਲੋ ਡਾਊਨਲੋਡ ਕਰਕੇ ਉਸ ਨੂੰ ਵੀ ਪੜ੍ਹ ਸਕਦੇ ਹੋ। vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, vps24.hd ਟਿਊਨ ਕਰੋ ਔਰ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੋਂ ਤੁਸੀਂ ਦੇਖੋਗੇ ਪੰਜਾਬੀ ਦੀਆਂ ਨਵੀਆਂ ਨਵੀਆਂ ਪੁਰਾਣੀਆਂ ਔਰ ਕਲਾਸਿਕ ਪੰਜਾਬੀ ਫਿਲਮਾਂ ਔਰ ਵਿਸ਼ਵ ਪੰਜਾਬੀ ਸਭਾ ਦੁਆਰਾ ਦੁਨੀਆਂ ਦੇ ਵੱਖਰੇ ਵੱਖਰੇ ਕੋਨਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਹਿਤਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇ ਜਾਂ ਰੂਬਰੂ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਉਸ ਦੇ ਉੱਪਰ। ਇਸ ਵੇਲੇ ਦਾ ਸਾਡਾ ਰੇਡੀਓ ਪ੍ਰੋਗਰਾਮ, ਅਗਰ ਕੋਈ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਇਸ ਵੇਲੇ ਜੁੜਨ ਤੋਂ ਵਾਂਝਾ ਰਹਿ ਜਾਏ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ ਫਿਰ ਅਸੀਂ 7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ ਵੀ ਉੱਥੇ ਅਪਲੋਡ ਕਰਦੇ ਹਾਂ। ਤੁਸੀਂ ਉੱਥੇ ਮਾਣ ਸਕਦੇ ਹੋ, ਇਸ ਨੂੰ ਦੁਬਾਰਾ ਫਿਰ ਸੁਣ ਸਕਦੇ ਹੋ। ਸੋ ਦੋਸਤੋ, ਅੱਜ 20 ਅਗਸਤ ਹੋ ਗਈ ਤਰੀਕ, ਵੀਰਵਾਰ ਦਾ ਦਿਨ ਹੈ ਤੇ ਇਸ ਵੇਲੇ ਟੈਂਪਰੇਚਰ ਹੈਗਾ 19 ਡਿਗਰੀ। ਅੱਜ ਦਾ ਦਿਨ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਭ ਬੀਤਿਆ ਹੋਏਗਾ ਤੇ ਕੱਲ ਦੇ ਦਿਨ ਦੀ ਆਸ ਲੈ ਕੇ ਅਸੀਂ ਫਿਰ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਕੱਲ 21 ਅਗਸਤ ਹੋ ਜਾਣੀ ਹੈ, ਟੈਂਪਰੇਚਰ ਰਹੇਗਾ 25 ਡਿਗਰੀ। ਸ਼ੁੱਕਰਵਾਰ ਦਾ ਦਿਨ ਹੋਏਗਾ, ਹਲਕਾ ਫੁਲਕਾ ਵੀਕਐਂਡ ਦਾ ਦਿਨ ਹੈ ਕੱਲ। ਕੱਲ ਆਪਾਂ ਇੰਜੋਏ ਕਰਾਂਗੇ ਰਾਤ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੀ। 6:30 ਵਜੇ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 8:12 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਮੌਸਮ ਬਿਲਕੁਲ ਕਲੀਅਰ ਰਹਿਣ ਦੀ ਕੱਲ ਸੰਭਾਵਨਾ ਹੈ। ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਨੰਬਰ ਨੋਟ ਕਰੋ, ਰੋਜ਼ ਦੀ ਤਰ੍ਹਾਂ ਉਹੋ ਹੀ, ਕੋਈ ਤਬਦੀਲੀ ਨਹੀਂ। 647-367-5353 647-367-5353 647-367-5353। ਮੈਂ ਨਾ ਅੱਜ ਬਾਈ ਚਾਂਸ ਇੱਕ ਜਗ੍ਹਾ ਤੇ ਬੋਲ ਰਿਹਾ ਸੀ ਕੋਈ ਵਿਦਵਾਨ ਤੇ ਮੈਂ ਸੁਣਿਆ, ਵੈਸੇ ਤਾਂ ਚਲੋ ਆਪਣੇ ਧਿਆਨ ਦੇ ਵਿੱਚ, ਉਹ ਕਹਿੰਦੇ ਵੀ ਟੋਟਲ ਦੁਨੀਆ ਦੀ ਜਿਹੜੀ ਆਬਾਦੀ ਹੈ ਨਾ, ਉਹ 8 ਅਰਬ ਦੇ ਕਰੀਬ ਹੈ, 800 ਕਰੋੜ ਦੇ ਕਰੀਬ ਹੈ। 750 ਤੋਂ ਲੈ ਕੇ 800 ਦੇ ਇਨ ਬਿਟਵੀਨ ਇੰਨੀ ਆਬਾਦੀ ਹੈ ਸਾਰੀ ਦੁਨੀਆ ਦੀ। ਉਹ ਕਹਿੰਦਾ ਵੀ ਇੱਕ ਸਰਵੇ ਹੋਇਆ, ਉਹਦੇ ਵਿੱਚ ਸਰਵੇ ਕੀ ਹੋਇਆ, ਉਹ ਕਹਿੰਦੇ ਵੀ 800 ਕਰੋੜ ਦੇ ਵਿੱਚੋਂ ਅੱਧੇ ਦੇ ਕਰੀਬ ਜਾਂ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ, ਜਾਂ ਉਹ ਟੈਨਸ਼ਨ ਦਾ ਸ਼ਿਕਾਰ ਨੇ, ਜਾਂ ਉਹਨਾਂ ਨੂੰ ਕੋਈ ਚਿੰਤਾ ਹੈ, ਔਰ ਜਾਂ ਉਹਨਾਂ ਨੂੰ ਸਟ੍ਰੈਸ ਹੈ। ਔਰ ਬੜੀ ਇਹ ਅਥੈਂਟਿਕ ਜਿਹੜਾ ਇਹ ਸਰਵੇ ਹੋਇਆ, ਇੱਕ ਯੂਨੀਵਰਸਿਟੀ ਦੇ ਵੱਲੋਂ, ਬਹੁਤ ਟੌਪ ਦੀ ਯੂਨੀਵਰਸਿਟੀ ਦੇ ਵੱਲੋਂ ਕਰਵਾਇਆ ਗਿਆ ਬੜੀ ਵੱਡੀ ਟੀਮ ਦੇ ਨਾਲ, ਔਰ ਬੜਾ ਅਥੈਂਟਿਕ ਸਰਵੇ। ਉਹ ਕਹਿੰਦੇ ਕਿ ਅੱਧੇ ਦੇ ਕਰੀਬ ਕਿਸੇ ਨਾ ਕਿਸੇ ਚਿੰਤਾ ਦੇ ਸ਼ਿਕਾਰ ਹਨ, ਕਿਸੇ ਨਾ ਕਿਸੇ ਡਿਪਰੈਸ਼ਨ ਦੇ ਸ਼ਿਕਾਰ ਹਨ, ਕਿਸੇ ਨਾ ਕਿਸੇ ਟੈਨਸ਼ਨ ਦੇ, ਕਿਸੇ ਨਾ ਕਿਸੇ ਸਟ੍ਰੈਸ ਦੇ ਵਿੱਚ ਹਨ ਲੋਕ। ਔਰ ਮੈਨੂੰ ਗੱਲ ਨਾ ਇਹ ਜਚੀ ਥੋੜੀ ਜੀ, ਮੈਨੂੰ ਲੱਗਿਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਪਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜੇ ਹੋਏ ਹਾਂ, ਸਾਰੇ ਅਸੀਂ ਜੁੜੇ ਹੋਏ ਹਾਂ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਦੇਖੋ 1604 ਈਸਵੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਭੱਟਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕਰਕੇ ਉਹਦੇ ਵਿੱਚ ਸ਼ਾਮਿਲ ਕੀਤਾ ਤੇ ਉਸ 16ਵੀਂ 17ਵੀਂ ਸਦੀ ਦੇ ਵਿੱਚ ਰਚੀ ਗਈ ਸਾਰੀ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਦੇਖੋ ਪਹਿਲਾਂ ਹੀ ਇਸ ਚੀਜ਼ ਦਾ ਸੰਦੇਸ਼ ਕਰ ਦਿੱਤਾ ਸੀ ਕਿ ਨਾਨਕ ਦੁਖੀਆ ਸਭ ਸੰਸਾਰ। ਕਿੱਡੀ ਯੂਨੀਵਰਸਲ ਕਿਸਮ ਦੀ ਲਾਈਨ ਉਹਨਾਂ ਨੇ ਬੋਲ ਦਿੱਤੀ ਸੀ ਕਿ ਨਾਨਕ ਦੁਖੀਆ ਸਭ ਸੰਸਾਰ। ਫਿਰ ਉਸ ਤੋਂ ਬਾਅਦ ਬਾਬਾ ਫਰੀਦ ਜੀ ਦੀ ਬਾਣੀ ਵੀ ਹੈ, 112 ਸ਼ਲੋਕ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ। ਬਾਬਾ ਫਰੀਦ ਜੀ ਦੀ ਬਾਣੀ ਵੀ ਕਿੱਡੀ ਕਮਾਲ ਦਾ ਉਹਨਾਂ ਨੇ ਸ਼ਲੋਕ ਲਿਖਿਆ ਇੱਕ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਿੱਡਾ ਸਾਡੀ ਇਸ ਸਰਵੇ ਦੀ ਜਿਹੜੀ ਰਿਸਰਚ ਹੋਈ ਹੈ ਉਸ ਨੂੰ ਕਿੱਡਾ ਇਹ ਚੀਜ਼ ਬਿਲਕੁਲ ਕਲੀਅਰ ਕਰਦੀ ਹੈ ਕਿ ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਫਿਰ ਚਲੇ ਜਾਓ ਅੱਗੇ ਆ ਜਾਓ, ਭਾਈ ਵੀਰ ਸਿੰਘ ਨੂੰ ਅਸੀਂ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਕਵੀ ਮੰਨਦੇ ਹਾਂ ਕਿ ਆਧੁਨਿਕ ਪੰਜਾਬੀ ਕਵਿਤਾ ਦੀ ਜਿਹੜੀ ਸ਼ੁਰੂਆਤ ਹੋਈ ਹੈ ਨਾ ਉਹ ਭਾਈ ਵੀਰ ਸਿੰਘ ਤੋਂ ਹੋਈ ਹੈ। ਭਾਈ ਵੀਰ ਸਿੰਘ ਦੀ ਕਵਿਤਾ ਪੜ੍ਹ ਲਓ, ਉਹਦੇ ਵਿੱਚ ਵੀ ਉਹਨੇ ਰਿਜ਼ਲਟ ਇਹੀ ਕੱਢਿਆ। ਉਹ ਕਹਿੰਦਾ ਕਿ ਦੁਨੀਆ ਦਾ ਦੁੱਖ ਵੇਖ ਵੇਖ ਦਿਲ ਦਬਦਾ ਦਬਦਾ ਜਾਂਦਾ, ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਅੰਦਰਲਾ ਪੰਗਰ ਵਗ ਤੁਰਦਾ ਨੈਣੋ ਨੀਰ ਵਹਾਂਦਾ, ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ, ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਉਂਦਾ, ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਉਂਦਾ। ਕਹਿੰਦਾ ਦੁਨੀਆਂ ਦੇ ਵਿੱਚ ਇੰਨਾ ਦੁੱਖ ਹੈ, ਇੰਨਾ ਦਰਦ ਹੈ, ਇੰਨੀਆਂ ਤਕਲੀਫਾਂ ਹਨ, ਇੰਨੀਆਂ ਚਿੰਤਾਵਾਂ ਹਨ, ਇੰਨਾ ਬੋਝ ਹੈ ਲੋਕਾਂ ਦੇ ਮਨਾਂ ਦੇ ਉੱਪਰ ਕਿ ਆਦਮੀ ਚਾਹੁੰਦਾ ਹੋਇਆ ਵੀ ਉਸ ਨੂੰ ਘੱਟ ਨਹੀਂ ਕਰ ਸਕਦਾ, ਲੇਕਿਨ ਇਨਸਾਨ ਹੋਣ ਦੇ ਨਾਤੇ ਉਸ ਨੂੰ ਦੁਨੀਆਂ ਦਾ ਦੁੱਖ ਵੇਖ ਵੇਖ ਕੇ ਉੱਥੋਂ ਬਰਦਾਸ਼ਤ ਵੀ ਨਹੀਂ ਹੁੰਦਾ। ਸਿਚੁਏਸ਼ਨ ਇਹ ਹੈ ਕਿ ਦੁੱਖ ਘੱਟ ਹੋਵੇ ਤਾਂ ਕੋਈ ਬੰਦਾ ਇੱਕ ਰਲ ਮਿਲ ਕੇ ਕੋਸ਼ਿਸ਼ ਕਰਕੇ ਉਸ ਨੂੰ ਖਤਮ ਕਰ ਦੇਣ, ਲੇਕਿਨ ਉਹ ਕਹਿੰਦਾ ਇੰਨਾ। ਦੇਖੋ ਹੁਣ ਸਰਵੇ ਦੇ ਵਿੱਚ ਵੀ ਦੇਖਿਆ, ਉਹ ਕਹਿੰਦਾ ਵੀ 800 ਕਰੋੜ ਦੇ ਵਿੱਚੋਂ ਅੱਧੀ ਦੇ ਕਰੀਬ ਜਨਤਾ ਜਿਹੜੀ ਨਾ ਇਹਨਾਂ ਚੀਜ਼ਾਂ ਦੀ ਸ਼ਿਕਾਰ ਹੈ। ਸੋ ਤੁਹਾਡਾ ਕੀ ਵਿਚਾਰ ਹੈ? ਤੁਸੀਂ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ? ਤੁਹਾਨੂੰ ਲੱਗਦਾ ਕਿ ਜੇ ਗੁਰੂ ਸਾਹਿਬਾਨ ਨੇ ਵੀ ਲਿਖਿਆ, ਗੁਰੂ ਸਾਹਿਬਾਨ ਦੀ ਇੱਕ ਹੋਰ ਬੜੀ ਖੂਬਸੂਰਤ ਲਾਈਨ ਲਿਖੀ ਹੈ, ਉਹਨਾਂ ਨੇ ਨਾਲ ਹੀ ਆਂਸਰ ਵੀ ਦੇਤਾ ਉਹਦਾ। ਮੈਂ ਇੱਕ ਬੜੀ ਹੋਰ ਕਮਾਲ ਦੀ ਚੀਜ਼ ਦੇਖੀ ਹੈ ਕਿ ਗੁਰੂ ਸਾਹਿਬਾਨ ਨੇ ਵੀ ਜਿਸ ਵੀ ਕੁਐਸਚਨ ਜਿਹੜਾ ਸਾਡੇ ਸਾਹਮਣੇ ਰੱਖਿਆ ਨਾ, ਨਾਲ ਅੱਗੇ ਉਹਦਾ ਆਂਸਰ ਵੀ ਦਿੱਤਾ ਉਹਨਾਂ ਨੇ। ਕਿਸੇ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦੇ ਵਿੱਚ ਉਹਨਾਂ ਨੇ। ਹੁਣ ਜਪਜੀ ਸਾਹਿਬ ਆਪਾਂ ਸਾਰੇ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਜਿਹੜਾ ਮੂਲ ਸੈਂਟਰਲ ਆਈਡੀਆ ਨਾ, ਗੁਰੂ ਸਾਹਿਬਾਨ ਨੇ ਇੱਕ ਕੁਐਸਚਨ ਪੁੱਟ ਕੀਤਾ ਤੇ ਨਾਲ ਅਗਲੀ ਲਾਈਨ ਦੇ ਵਿੱਚ ਹੀ ਉਹਦਾ ਜਵਾਬ ਵੀ ਉਹਨਾਂ ਨੇ ਆਪਣੇ ਆਪ ਹੀ ਦਿੱਤਾ। ਜਪਜੀ ਸਾਹਿਬ ਦਾ ਸੈਂਟਰਲ ਆਈਡੀਆ ਕੀ ਹੈ? ਗੁਰੂ ਨਾਨਕ ਦੇਵ ਜੀ ਲਿਖਦੇ ਕਿ ਕਿਵ ਸਚਿਆਰਾ ਹੋਵਈ ਕਿਵ ਕੂੜਾ ਟੂਟੇ ਪਾਲ, ਕਿ ਆਦਮੀ ਸਚਿਆਰਾ ਕਿਵੇਂ ਬਣ ਸਕਦਾ ਹੈ। ਔਰ ਨਾਲ ਹੀ ਅਗਲੀ ਲਾਈਨ ਚ ਉਹਨਾਂ ਨੇ ਆਂਸਰ ਵੀ ਆਪਣੇ ਆਪ ਹੀ ਦਿੱਤਾ। ਆਂਸਰ ਕੀ ਦਿੱਤਾ? ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਔਰ ਇਸੇ ਸਚਿਆਰੇ ਮਨੁੱਖ ਦੀ ਜਿਸ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ ਨਾ, ਇਹੀ ਸਚਿਆਰਾ ਮਨੁੱਖ ਅੱਗੇ ਜਾ ਕੇ 1699 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਨਾ, ਉਹ ਖਾਲਸੇ ਦੇ ਰੂਪ ਦੇ ਵਿੱਚ ਹੋਂਦ ਵਿੱਚ ਆਇਆ ਸੀ, ਖਾਲਸੇ ਦੇ ਰੂਪ ਦੇ ਵਿੱਚ। ਸੋ ਬਹੁਤ ਵਧੀਆ ਸਟੱਡੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਪੜ੍ਹੀਏ ਨਾ, ਉਹਦੇ ਵਿੱਚ ਇੰਨੀਆਂ ਇੰਨੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਹੋਈਆਂ। ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਨਾ, ਉਹ ਕਹਿੰਦੇ ਵੀ ਇੱਕ ਸਮੁੰਦਰ ਦੀ ਤਰ੍ਹਾਂ ਹੈ। ਉਹ ਕਹਿੰਦੇ ਵੀ ਸਮੁੰਦਰ ਜਿਸ ਤਰ੍ਹਾਂ ਹੁੰਦਾ ਨਾ, ਸਮੁੰਦਰ ਦੀ ਅਸਲੀ ਡੂੰਘਾਈ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਜਿੰਨੀ ਕੁ ਡੂੰਘਾਈ ਤੱਕ ਕੋਈ ਇਨਸਾਨ ਸਮੁੰਦਰ ਦੇ ਵਿੱਚ ਗਿਆ ਨਾ, ਉਹਦੇ ਮੁਤਾਬਕ ਸਮੁੰਦਰ ਉਨਾ ਕੁ ਡੂੰਘਾ ਹੈ, ਕਿਉਂਕਿ ਅੱਗੇ ਦਾ ਉਸਨੂੰ ਪਤਾ ਹੀ ਨਹੀਂ, ਅੱਗੇ ਉਹ ਗਿਆ ਹੀ ਨਹੀਂ। ਸੋ ਇਸੇ ਤਰ੍ਹਾਂ ਹੀ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਵੀ ਨੇ, ਜਿਹੜੇ ਉਹਨਾਂ ਦੀ ਵੀ ਗਹਿਰਾਈ, ਉਹਨਾਂ ਦੀ ਵੀ ਡੈਪਥ ਇੰਨੀ ਹੈ ਕਿ ਕੋਈ ਉਹਨੂੰ ਜਿੰਨਾ ਕੁ ਸਮਝ ਲੈਂਦਾ ਨਾ, ਉਹਨੂੰ ਲੱਗਦਾ ਕਿ ਇੰਨੀ ਕੁ ਡੂੰਘਾਈ ਹੈ, ਲੇਕਿਨ ਉਸ ਤੋਂ ਅੱਗੇ ਉਹਨੂੰ ਪਤਾ ਹੀ ਨਹੀਂ ਹੈ। ਬਹੁਤ ਡੂੰਘਾਈ ਹੈ, ਬਹੁਤ ਵਿਸ਼ਾਲ ਸਮੁੰਦਰ ਹੈ ਮਾਨਵਤਾ ਦਾ, ਅਧਿਆਤਮਕਤਾ ਦਾ। ਉਸ ਨੂੰ ਜਿੰਨਾ ਵੀ ਤੁਸੀਂ ਸਰਚ ਕਰੀ ਜਾਓਗੇ ਨਾ, ਜਿੰਨਾ ਵੀ ਪੜ੍ਹੀ ਜਾਓਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਉਹਦਾ ਕੋਈ ਅੰਤ ਹੀ ਨਹੀਂ ਹੈ। ਸੋ ਤੁਹਾਡਾ ਵਿਚਾਰ ਕੀ ਹੈ? ਤੁਸੀਂ ਵੀ ਮੇਰੇ ਨਾਲ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰੋ ਕਿ ਦੁਨੀਆਂ ਦੇ ਵਿੱਚ ਇਹ ਚੀਜ਼ਾਂ ਹੈ ਨੇ, ਟੈਨਸ਼ਨ, ਡਿਪਰੈਸ਼ਨ, ਚਿੰਤਾ, ਸਟ੍ਰੈਸ, ਇਹਦਾ ਕਾਰਨ ਕੀ ਹੈ? ਇਨਸਾਨ ਦੇ ਮਨ ਦੇ ਉੱਪਰ ਇੰਨਾ ਬੋਝ ਕਿਉਂ ਹੈ? ਕਾਰਨ ਇਹਦਾ ਕੀ ਹੈ? ਕੋਈ ਨਹੀਂ ਹੈ। ਦੇਖੋ ਤੁਸੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਇਨਸਾਨ, ਤੁਸੀਂ ਦੇਖ ਲਓ ਆਪਣੇ ਆਪਣੇ ਘਰ ਦੇ ਵਿੱਚ ਦੇਖ ਲਓ, ਆਪਣੇ ਪਰਿਵਾਰ ਦੇ ਵਿੱਚ ਦੇਖ ਲਓ, ਹਰ ਇਨਸਾਨ ਕਿਸੇ ਨਾ ਕਿਸੇ ਛੋਟੀ ਮੋਟੀ ਚਿੰਤਾ ਦੇ ਵਿੱਚ, ਛੋਟੀ ਮੋਟੀ ਟੈਨਸ਼ਨ ਦੇ ਵਿੱਚ ਜ਼ਰੂਰ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਿਲਕੁਲ ਹੈ। ਹਾਂ, ਕਿਸੇ ਨੂੰ ਛੋਟੀ ਜਿਹੀ ਚਿੰਤਾ ਹੁੰਦੀ ਹੈ, ਕਿਸੇ ਨੂੰ ਵੱਡੀ ਚਿੰਤਾ ਦੇ ਵਿੱਚ ਹੁੰਦੀ ਹੈ, ਕੋਈ ਜ਼ਿਆਦਾ ਗੰਭੀਰ ਚਿੰਤਾ ਦੇ ਵਿੱਚ ਹੁੰਦਾ। ਸਾਡੇ ਡਾਕਟਰ ਸਾਹਿਬ ਆਏ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹੈਲੋ।
0: ਹਾਂਜੀ ਹਾਂਜੀ ਡਾਕਟਰ ਸਾਹਿਬ, ਆਉਂਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਪਹਿਲਾਂ ਆਪਣੇ ਵਿਚਾਰ ਦਿਓ, ਜਿਹੜੀ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ, ਤੁਸੀਂ ਸਹਿਮਤ ਹੋ ਇਹਦੇ ਨਾਲ?
1: ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ
0: ਜੀ,
1: 80% ਉਹ ਟੈਨਸ਼ਨ ਦੇ ਬਾਰੇ ਤੇ ਆਪਣਾ ਫਿਕਰਾਂ ਦੇ ਬਾਰੇ ਤੇ ਡਿਪਰੈਸ਼ਨ ਦੇ ਬਾਰੇ ਨੇ।
0: ਤੁਸੀਂ ਤਾਂ ਰੇਸ਼ੋ ਹੋਰ ਵਧਾਤੀ, ਮੈਂ ਤਾਂ ਇਹ ਦੱਸਿਆ ਸੀ ਵੀ 50% ਦੇ ਕਰੀਬ, ਤੁਸੀਂ ਤਾਂ 80% ਕਰ ਦਿੱਤਾ ਇਸ ਨੂੰ।
1: ਪੁੱਛੋ ਪੁੱਛਣਾ, ਤੁਸੀਂ ਥੋੜਾ ਜਿਹਾ ਬੈਕ ਜਾਓ, ਲੋਕਾਂ ਨੇ ਕਿੰਨੇ ਕਿੰਨੇ ਘਰ ਲਏ ਹੋਏ ਸੀ। ਦੇਖੋ ਕਿ ਉਹ
0: ਮੋਰਗੇਜ ਨਹੀਂ ਅਫੋਰਡ ਹੁੰਦੀ ਤੇ ਉਹ ਚਿੰਤਾ ਦਾ ਕਾਰਨ ਬਣ ਗਈ, ਇਹ ਤਾਂ ਇੱਕ ਕਾਰਨ ਹੈ ਨਾ। ਇਸ ਤੋਂ ਇਲਾਵਾ ਬੇਸ਼ੁਮਾਰ ਹੋਰ ਘਰੇ ਕਿਸੇ ਨੂੰ ਕੋਈ ਔਲਾਦ ਦੇ ਪੱਖੋਂ ਚਿੰਤਾ ਹੈ, ਕਿਸੇ ਨੂੰ ਪੈਸੇ ਦੇ ਪੱਖੋਂ ਚਿੰਤਾ ਹੈ, ਕਿਸੇ ਨੂੰ ਸਿਹਤ ਦੇ ਪੱਖੋਂ ਚਿੰਤਾ ਹੈ, ਕਿਸੇ ਨੂੰ ਕੋਈ ਰਿਸ਼ਤੇ ਨਾਤਿਆਂ ਦੇ ਪੱਖੋਂ ਚਿੰਤਾ ਹੈ, ਕਿਸੇ ਨੂੰ ਘਰ ਦੇ ਕਿਸੇ ਦੇ ਘਰ ਕੋਈ ਔਲਾਦ ਨਹੀਂ ਹੈ ਉਸ ਪੱਖੋਂ ਚਿੰਤਾ ਹੈ, ਕਿਸੇ ਦੇ ਘਰ ਕੋਈ ਲੜਕੀਆਂ ਨੇ ਬੇਟਾ ਨਹੀਂ ਹੈ, ਉਹ ਚਿੰਤਾ ਆਪਣੇ ਆਪ ਨੂੰ ਪਾਲੀ ਬੈਠਾ ਹੈ। ਮਤਲਬ ਕਿ ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਕੋਈ ਇਨਸਾਨ, ਹਰ ਇੱਕ ਕੁਛ ਨਾ ਕੋਈ ਛੋਟੀ ਮੋਟੀ ਚਿੰਤਾ ਜ਼ਰੂਰ ਉਸਨੇ ਮਨ ਦੇ ਵਿੱਚ, ਸਟ੍ਰੈਸ ਉਸਨੇ ਨਾ ਪਾਲਿਆ ਹੋਇਆ, ਉਹ ਚਾਹੁੰਦਾ ਹੈ ਕਿ ਉਹ ਸਟ੍ਰੈਸ ਤੋਂ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਨਾ ਮੁਕਤ ਕਰਵਾਵੇ। ਬਿਲਕੁਲ ਬਿਲਕੁਲ, ਇਹ ਅਹਿਸਾਸ ਵੈਸੇ ਇਨਸਾਨ ਨੂੰ ਹੁੰਦਾ ਹੈ ਇਸ ਚੀਜ਼ ਦਾ ਵੀ ਦੁਨੀਆਂ ਦੁੱਖਾਂ ਦਾ ਘਰ ਹੈ। ਮੈਂ ਇਹੀ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਚਿੰਤਤ ਹੀ ਦਿਸੈ ਸਭ ਕੋਏ, ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਕਹਿੰਦੇ ਵੀ ਜੇਕਰ ਉਹਦੇ ਚੇਤੇ ਦੇ ਵਿੱਚ, ਉਹਦੇ ਧਿਆਨ ਦੇ ਵਿੱਚ, ਉਹ ਅਕਾਲ ਪੁਰਖ, ਉਹ ਵਾਹਿਗੁਰੂ, ਉਹ ਨਿਰਭਉ, ਉਹ ਨਿਰਵੈਰ ਅਕਾਲ ਪੁਰਖ ਹੋਏਗਾ ਨਾ, ਉਸਦੇ ਚੇਤੇ ਵਿੱਚ ਜੇ ਉਹ ਆਪਣੇ ਆਪ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੂਗਾ, ਤਾਂ ਹੋ ਸਕਦਾ ਉਸ ਦੀਆਂ ਜਿਹੜੀਆਂ ਚਿੰਤਾਵਾਂ ਨਾ ਜਿਹੜੀਆਂ, ਉਹ ਵੀ ਕਪੂਰ ਦੀ ਤਰ੍ਹਾਂ ਜਿਹੜੀਆਂ ਉੱਡ ਜਾਣਗੀਆਂ।
1: ਬਿਲਕੁਲ ਬਿਲਕੁਲ, ਪਾਠ ਕਰਕੇ
0: ਸੋਨਾ
1: ਵੱਜ ਜਾ।
0: ਚਲੋ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਡਾਕਟਰ ਜਸਵੀਰ ਚੌਹਾਨ ਜੀ, ਜਿਹੜੇ ਗੁਰਮਤ ਦਾ ਵੀ ਬਹੁਤ ਖਿਆਲ ਰੱਖਦੇ ਨੇ, ਗੁਰਮਤ ਦੇ ਨਾਲ ਵੀ ਬਹੁਤ ਜੁੜੇ ਹੋਏ ਨੇ, ਬਾਕੀ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਇਹਨਾਂ ਦਾ ਤਜਰਬਾ ਹੈ, 30-35 ਸਾਲ ਦਾ। ਤੁਸੀਂ ਆਪਣੀ ਸਿਹਤ ਸੰਬੰਧੀ ਕੋਈ ਵੀ ਇਹਨਾਂ ਤੋਂ ਐਡਵਾਈਸ ਲੈਣੀ ਹੋਵੇ, ਕੋਈ ਮੈਡੀਸਨ ਲੈਣੀ ਹੋਵੇ, ਕੋਈ ਇਹਨਾਂ ਦੀ ਹੈਲਪ ਲੈਣੀ ਹੋਵੇ, ਤਾਂ 6479394386 6479394184 ਤੁਸੀਂ ਜੁੜ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਅਣਹੋਣੀ ਹੋਏ, ਬਿਲਕੁਲ ਸਹੀ ਗੱਲ ਹੈ। ਇਹ ਵੀ ਦੇਖੋ, ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਤਾਂ ਇੱਕ ਇੱਕ ਇਨਸਾਨ ਦੀ ਜਿਹੜੀ ਮੁਸ਼ਕਲ ਹੈ ਨਾ, ਉਹਨੂੰ ਏਡੇ ਆਸਾਨ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਨਾ ਹੱਲ ਕਰਨ ਦੀ ਕੋਸ਼ਿਸ਼।
2: ਮੈਂ ਹੁਣ ਇੱਥੇ ਇੱਕ ਗੱਲ ਹੋਰ ਕਹਿਣ ਲੱਗਿਆ
0: ਜੀ,
2: ਹੁਣ ਆਪਾਂ ਤਾਂ ਪਹਿਲੇ ਬੁਲਾ ਰਹੇ ਡਾਕਟਰ ਸਾਹਿਬ ਆਏ ਸੀ, ਉਹ ਕਹਿੰਦਾ ਦੁੱਖਾਂ ਨਾ ਭਰਿਆ ਪਿਆ, ਮੈਂ ਕਹਿੰਦਾ ਸੰਸਾਰ ਸੁੱਖਾਂ ਨਾ ਭਰਿਆ।
0: ਨਹੀਂ, ਇਹ ਤਾਂ ਤੁਹਾਡੇ ਫੀਲ ਕਰਨ ਤੇ ਗੱਲ ਹੈ ਨਾ, ਤੁਸੀਂ ਡਿਪੈਂਡ
2: ਕਰੋ। ਗਲਾਸ ਅੱਧਾ ਹੈ ਜਾਂ
0: ਅੱਧਾ ਖਾਲੀ? ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਆਦਮੀ ਨੂੰ ਸੋਚ ਜਿਹੜੀ ਹੈ ਨਾ, ਉਹ ਪੋਜ਼ਿਟਿਵ ਹੋਏ ਤੇ ਉਹਨੂੰ ਲੱਗੂਗਾ ਕਿ ਗਲਾਸ ਅੱਧਾ ਭਰਿਆ ਹੋਇਆ, ਜਿਹਦੀ ਸੋਚ ਨੈਗੇਟਿਵ ਹੈ ਉਹਨੂੰ ਲੱਗੂਗਾ ਕਿ ਗਲਾਸ ਅੱਧਾ ਖਾਲੀ ਹੈ ਭਾਈ।
2: ਹਾਂਜੀ, ਸੋ ਇਸ ਕਰਕੇ ਨਾ ਆਪਾਂ ਨੂੰ ਪੋਜ਼ਿਟਿਵ ਹੀ ਰੱਖਣਾ ਚਾਹੀਦਾ, ਮਤਲਬ ਨੈਗੇਟਿਵ ਨਹੀਂ। ਜਿਵੇਂ ਡਾਕਟਰ ਸਾਹਿਬ ਕਈ ਵਾਰੀ ਉਹ ਮੈਚ ਵੀ ਦੱਸਦੇ ਹੁੰਦੇ ਨੇ, ਪਹਿਲਾਂ ਮੈਚ ਵੀ ਦੱਸਦੇ ਆ, ਦਵਾਈ ਵੀ ਦਿੰਦੇ ਆ, ਦੋਨੇ ਕੰਮ ਕਰਦੇ ਆ।
0: ਦਵਾਈ ਵੀ ਦਿੰਦੇ ਆ ਜੀ, ਦਿੰਦੇ ਆ ਦਵਾਈ ਵੀ ਦਿੰਦੇ ਆ ਡਾਕਟਰ ਸਾਹਿਬ,
2: ਮੈਚ ਵੀ ਦੱਸਦੇ ਆ ਉਹ ਕ੍ਰਿਕਟ ਦਾ ਸ਼ਾਇਦ।
0: ਹਾਂ ਨਹੀਂ, ਇਹਨਾਂ ਨੂੰ ਫੁੱਟਬਾਲ ਦਾ ਸ਼ੌਂਕ ਹੈ, ਇਹਨਾਂ ਨੂੰ ਫੁੱਟਬਾਲ ਦਾ, ਫੀਫਾ ਫੀਫਾ ਵਰਲਡ ਕੱਪ ਇਹਨਾਂ ਨੇ ਸਾਰਾ ਦੇਖਿਆ, ਮੈਚ ਦੇਖਿਆ।
2: ਮੈਂ ਉਹੀ ਕਹਿ ਰਿਹਾ ਵੀ ਪੋਜ਼ਿਟਿਵ, ਮੈਂ ਕਹਿੰਦਾ ਫੁੱਟਬਾਲ ਚ ਤਾਂ ਪੋਜ਼ਿਟਿਵ ਹੀ ਚੱਲਦਾ।
0: ਉਹ ਤੇ ਹੈ, ਉਹਦੇ ਤੇ ਤੁਸੀਂ ਨੈਗੇਟਿਵ ਲੈ ਕੇ ਹਾਰ ਥੋੜੋ ਲੈ ਕੇ ਚੱਲੋਗੇ, ਹਰ ਆਦਮੀ ਜਿਹੜੀ ਟੀਮ ਆਉਂਦੀ ਆਪਣੀ ਜਿੱਤ ਲੈ ਕੇ ਆਉਂਦੀ ਹੈ।
2: ਹਾਂ ਵੀ ਜਿਹੜਾ ਦੁੱਖ ਹੈ ਨਾ ਸੰਸਾਰ ਚ ਉਹਨੂੰ ਆਪਾਂ ਨਾ ਹੱਲ ਕਰ ਸਕਦੇ ਹਾਂ, ਮਤਲਬ ਜੇ ਤੜਕੇ ਉੱਠੋ ਨਾ, ਜੇ ਕੋਈ ਦੁੱਖ ਖੜਾ ਹੋ ਗਿਆ ਹੱਲ ਕਰ ਸਕਦੇ ਹਾਂ, ਵੀ ਐ ਨਾ ਕਹੋ ਵੀ ਦੁੱਖਾਂ ਸੰਸਾਰ।
0: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ, ਪਰ ਤੁਹਾਡੇ ਵਰਗੀ ਸੋਚ ਵਾਲੇ ਇਨਸਾਨ ਹੋਣਗੇ ਤਾਂ ਹੀ ਹੈ ਨਾ, ਇਸ ਤਰ੍ਹਾਂ ਦੀ ਸੋਚ ਵੀ ਤਾਂ ਡਿਵੈਲਪ ਕਰਨ ਦੀ ਜ਼ਰੂਰਤ ਹੈ ਨਾ।
2: ਨਹੀਂ ਉਹ ਵੀ ਸਾਡੇ ਮਿੱਤਰ ਹੈ ਡਾਕਟਰ ਸਾਹਿਬ, ਉਹ ਵੀ ਆਏ ਹੋ ਜਾਣ।
0: ਨਹੀਂ ਡਾਕਟਰ ਸਾਹਿਬ ਤੁਹਾਡੇ ਮਿੱਤਰ ਹੈਗੇ ਆ, ਮੈਂ ਓਵਰਆਲ ਕਹਿ ਰਿਹਾ ਵੀ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਵੀ 800 ਕਰੋੜ ਦੇ ਵਿੱਚੋਂ ਜਿਹੜਾ ਸਰਵੇ ਹੋਇਆ ਨਾ, ਕਿ 50% ਜਿਹੜਾ ਇਹਨਾਂ ਚੀਜ਼ਾਂ ਦੇ ਸ਼ਿਕਾਰ ਨੇ।
2: ਹਾਂ ਉਹਦੇ ਚ ਇੱਕ ਇੱਕ ਕਾਰਨ ਹੈ, ਇੱਕੋ ਹੀ ਸਿਰ ਇੱਕ ਲਾਈਨ ਬੋਲੂਗਾ ਮੈਂ ਵੀ ਜਿਹੜਾ ਬੰਦਾ ਹੈ, ਇਹ ਬੰਦਾ ਕਹਿ ਲੋ ਉਹਦੇ ਚ ਆਦਮੀ ਔਰਤ ਸਭ ਆ ਜਾਂਦੇ ਇਨਸਾਨ।
0: ਜੀ ਜੀ ਜੀ,
2: ਇਨਸਾਨ ਕੋਲੇ ਜੋ ਕੁਛ ਵੀ ਹੈ
0: ਜੀ,
2: ਉਹਨੂੰ ਸੰਪਤੀ ਕਹਿ ਲੋ, ਪੈਸਾ ਕਹਿ ਲੋ, ਜੋ ਵੀ ਉਹਦੇ ਕੋਲ ਹੈ,

0: ਸੋਵੀਅਤ ਕਹਿਣ ਦਾ ਮਤਲਬ
1: ਜੀ ਜੀ
0: ਹਾਂ ਕਹਿਣ ਦਾ ਮਤਲਬ ਨਾ ਲਿਮਿਟ ਚ ਦੂਜਿਆਂ ਨੂੰ
1: ਮੁਕਾਬਲਾ ਕਰਨ ਦੀ ਕੋਸ਼ਿਸ਼ ਨਾ ਕਰੋ, ਓਹਦੀ ਆਲੋਚਨਾ ਨਾ ਕਰੋ, ਤੇ ਕਿਸੇ ਮਾੜੇ ਨੂੰ ਵੇਖ ਕੇ ਓਹਦਾ ਮਜ਼ਾਕ ਨਾ ਡਾਓ ਬਸ।
0: ਹਾਂ ਉਹ ਜਿਹੜਾ ਕੱਚਾ ਨਾ ਓਹਦਾ ਨਿੱਘਾ ਹੈ ਵਧੀਆ, ਗਰਮੀਆਂ ਠੰਡਾ ਹੋਊਗਾ ਸਰਦੀਆਂ ਨਿੱਘਾ ਹੋਊਗਾ।
1: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਸੋ ਦੋਸਤੋ 647-352-5353 ਸਾਡੀ ਗੱਲਬਾਤ ਅੱਜ ਚੱਲ ਰਹੀ ਹੈ ਕਿ ਮੈਂ ਇੱਕ ਥੋੜਾ ਜਿਹਾ ਰੈਫਰੈਂਸ ਦਿੱਤਾ ਸੀ ਕਿ ਪੂਰੇ ਸੰਸਾਰ ਦੇ ਵਿੱਚ ਸਰਵੇ ਜੋ ਹੋਇਆ ਉਹ ਕਹਿੰਦੇ ਕਿ 50% ਉਹਦੇ ਵਿੱਚ ਲੋਕ ਚਿੰਤਾਗ੍ਰਸਤ, ਟੈਨਸ਼ਨ, ਸਟ੍ਰੈਸ, ਡਿਪਰੈਸ਼ਨ ਦੇ ਸ਼ਿਕਾਰ ਨੇ, ਤੇ ਇਹ ਚਿੰਤਾਵਾਂ, ਇਹ ਡਿਪਰੈਸ਼ਨ, ਇਹ ਸਟ੍ਰੈਸ ਜਿਹੜਾ ਇਹ ਸਾਡਾ ਆਪਣਾ ਹੀ ਬਣਾਇਆ ਹੋਇਆ ਮੇਰਾ ਖਿਆਲ ਹੈ। ਇਸ ਨੂੰ ਰਿਮੂਵ ਕਰਨ ਦੇ ਲਈ ਸਾਨੂੰ ਕਿਹੜੇ ਕਿਹੜੇ ਐਫਰਟਸ ਕਰਨੇ ਚਾਹੀਦੇ ਨੇ? ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ, ਇਹ ਇੱਕ ਹੈਗਾ, ਗੁਰਬਾਣੀ ਨਾਲ ਜੁੜੋਗੇ ਇਹ ਵੀ ਇੱਕ ਬਹੁਤ ਵਧੀਆ ਥੈਰੇਪੀ ਹੈਗੀ ਆਪਣੇ ਆਪ ਨੂੰ ਚਿੰਤਾ ਤੋਂ ਮੁਕਤ ਕਰਨ ਦੀ, ਲੇਕਿਨ ਇਹਦੇ ਤੋਂ ਇਲਾਵਾ ਵੀ। ਸਤਿ ਸ੍ਰੀ ਅਕਾਲ ਭੈਣ ਜੀ, ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ।
2: ਹਾਂਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਦੇਖੋ ਕਹਿੰਦੇ ਆ ਨਾ, ਜਦੋਂ ਤੁਹਾਨੂੰ ਬਹੁਤ ਹੀ ਚਿੰਤਾ ਹੋਵੇ ਨਾ, ਤੁਸੀਂ ਆਪ ਤੋਂ ਨੀਵੇਂ ਨੂੰ ਦੇਖੋ।
1: ਬਿਲਕੁਲ ਸਹੀ ਗੱਲ ਹੈ।
2: ਜਦੋਂ ਤੁਸੀਂ ਬਿਮਾਰ ਵੀ ਹੋ ਨਾ, ਉਦੋਂ ਵੀ ਜਾ ਕੇ ਤੁਸੀਂ ਇਹ ਨਾ ਕਹੋ ਮੈਂ ਇਕੱਲਾ ਬਿਮਾਰ, ਜਾ ਕੇ ਡਾਕਟਰ ਹੋਸਪਿਟਲਾਂ ਚ ਜਾਂ ਡਾਕਟਰਾਂ ਕੋਲ ਜਾ ਕੇ ਦੇਖੋ, ਫਿਰ ਤੁਹਾਨੂੰ ਆਪੇ ਤਸੱਲੀ ਹੋ ਜਾਣੀ ਹੈ ਵੀ ਇਕੱਲਾ ਮੈਂ ਹੀ ਬਿਮਾਰ ਨੀ, ਮੇਰਾ ਦੁੱਖ ਇਹਨਾਂ ਨਾਲੋਂ ਬਹੁਤ ਛੋਟਾ।
1: ਜੀ ਜੀ ਜੀ ਜੀ ਜੀ ਜੀ।
2: ਤੇ ਉਹ ਕਹਿੰਦੇ ਚਿੰਤਾ ਜਿਹੜੀ ਉਹਨੂੰ ਚੀਹਾ ਬਰੋਬਰ ਹੁੰਦੀ ਹੈ, ਬੰਦੇ ਨੂੰ ਅੰਦਰੇ ਅੰਦਰ ਖਾ ਜਾਂਦੀ ਧੂੰਏ ਵਾਂਗ।
1: ਬਿਲਕੁਲ ਬਿਲਕੁਲ।
2: ਤੇ ਕਹਿੰਦੇ ਵੱਡੇ ਵੱਡੇ ਜੋ ਦੀਸੇ ਲੋਕ ਚਿੰਤਨ ਕੋ ਵਿਆਪੇ ਚਿੰਤਾ ਰੋਗ।
1: ਬਿਲਕੁਲ।
2: ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਜੇ ਜਲ ਵਿੱਚ ਚੰਤੋ ਪਾਏ ਤਿੰਨਾ ਵਿਰੋਧੀ ਤੇ।
1: ਬਿਲਕੁਲ ਬਿਲਕੁਲ।
2: ਹਾਂਜੀ, ਚਿੰਤਨ ਕਰੋ ਬੇਟੇ, ਚਿੰਤਾ ਨਾ ਕਰੋ, ਚਿੰਤਨ ਹੁੰਦਾ ਵੀ ਹੱਲ ਸੋਚੋ।
1: ਹਾਂ, ਹੱਲ ਸੋਚੋ, ਐਵੇਂ ਚਿੰਤਾ ਦੇ ਵਿੱਚ ਗ੍ਰਸਤ ਹੋ ਕੇ ਆਪਣੇ ਆਪ ਨੂੰ ਤੁਸੀਂ ਐਵੇਂ ਕਸ਼ਟ ਨਾ ਦਿਓ, ਉਸ ਚਿੰਤਾ ਚੋਂ ਨਿਕਲਣ ਦਾ ਕੋਈ ਨਾ ਕੋਈ ਸੋਰਸ ਲੱਭਣ ਦੀ ਕੋਸ਼ਿਸ਼ ਕਰੋ ਬਸ।
2: ਕਿੰਨੀ ਦੁਨੀਆ ਦੇਖੋ ਚਿੰਤਾ ਦੇ ਵਿੱਚ ਚੱਲ ਜਾ ਰਹੀ ਹੈ, ਤੇ ਫਿਰ ਕੁਛ ਬਣਦਾ? ਤੇ ਫਿਰ ਆਪਾਂ ਦੇਖੋ ਆਪਾਂ ਮਿਹਨਤ ਕਰੋ ਤੇ ਫਲ ਦੀ ਆਸ ਨਾ ਰੱਖੋ।
1: ਫਿਰ ਤਾਂ ਉਹੀ ਹੈ ਜੀ, ਜੇ ਨਾ ਨਿਕਲੋਗੇ ਤਾਂ ਫਿਰ ਚਿੰਤਾ ਚਿਖਾ ਸਮਾਨ ਹੈ, ਫਿਰ ਤਿਆਰੀ ਕਰੋ ਜੇ ਨਾ ਨਿਕਲੋਗੇ ਆਪਣੇ ਆਪ ਨੂੰ।
2: ਕਿੰਨਾ ਪਿੱਛੇ ਚਿੰਤਾ ਕਰਦੇ ਆ, ਬੱਚਿਆਂ ਪਿੱਛੇ, ਪਰਿਵਾਰ ਪਿੱਛੇ, ਆਪਣੀ ਚਿੰਤਾ ਸਾਨੂੰ ਘੱਟ ਹੁੰਦੀ ਆ, ਸਾਨੂੰ ਗੁਆਂਢੀਆਂ ਦਾ ਦੁੱਖ ਜ਼ਿਆਦਾ ਹੁੰਦਾ ਵੀ ਉਹ ਸਾਡੇ ਨਾਲ
1: ਉੱਚਾ ਕਿਉਂ ਕਿਉਂ ਸਾਡੇ ਨਾਲ ਉੱਚਾ ਹੋ ਗਿਆ, ਸਾਡੀ ਇਹ ਵੀ ਇੱਕ ਚਿੰਤਾ ਦਾ ਕਾਰਨ ਹੈ ਜੀ। ਬਿਲਕੁਲ ਸਹੀ ਗੱਲ ਹੈ,
2: ਈਰਖਾ ਕਰਦੇ ਆ ਸਭ
1: ਬਹੁਤ। ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ 647-352-5353 ਤੇ ਲਓ ਇੱਕ ਪਿਆਰਾ ਜਿਹਾ ਤੁਹਾਨੂੰ ਗੀਤ ਵੀ ਪਹਿਲਾਂ ਸੁਣਾਈਏ ਤੇ ਫਿਰ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।

0: ਐਵੇਂ ਵਹਿਮ ਤੇਰਾ ਜ਼ਿੰਦਗੀ ਤੇ ਜ਼ੋਰ ਨਹੀਂ ਕੋਈ, ਤੇਰੇ ਜਿੰਨਾ ਇੱਥੇ ਖੁਸ਼ ਕੋਈ ਹੋਰ ਨਹੀਂ ਕੋਈ। ਸੋ ਦੇਖੋ, ਸਬਰ, ਸੰਤੋਖ, ਭਰੋਸਾ, ਇਹ ਚੀਜ਼ਾਂ ਮਨ ਦੇ ਵਿੱਚ ਜੇ ਅਸੀਂ ਪਾਲ ਲਈਏ ਨਾ, ਤਾਂ ਮੇਰਾ ਖਿਆਲ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ ਕਰ ਸਕਦੇ ਹਾਂ, ਕੋਈ ਐਸੀ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ।
1: ਥੋੜਾ ਜਿਹਾ ਨੋਰਥ ਚ ਰਹਿੰਦਾ ਨਾ
0: ਜੀ,
1: ਤੇ ਇੱਥੇ ਮਿੰਨੀ ਨਾਈਟ ਇੱਕ ਕਮਿਊਨਿਟੀ ਆ, ਉਹ ਰਹਿੰਦੀ ਆ ਆਸੇ ਪਾਸੇ
0: ਜੀ।
1: ਉਹਨਾਂ ਦੇ ਜਿੱਦਾਂ ਬਹੁਤ ਵੱਡੇ ਵੱਡੇ ਫਾਰਮ ਨੇ, ਤੇ ਪਰ ਉਹਨਾਂ ਦਾ ਘਰ ਆ ਨਾ ਬਹੁਤ ਛੋਟਾ
0: ਜੀ ਜੀ ਜੀ,
1: ਦੋ ਦੋ ਫੈਮਲੀਆਂ, ਤਿੰਨ ਤਿੰਨ ਫੈਮਲੀਆਂ ਰਹਿੰਦੀਆਂ ਨੇ, ਤੇ ਉਹਨਾਂ ਨੂੰ ਜਦੋਂ ਵੀ ਦੇਖੀਦਾ ਨਾ,
0: ਹਾਂਜੀ,
1: ਲਾਈਕ ਐਨ ਉਹਨਾਂ ਦੇ ਖੇੜੇ ਖਿੜੇ ਹੁੰਦੇ ਆ, ਚਿਹਰੇ ਹੱਥ ਦੇ ਹੀ ਹੁੰਦੇ ਆ
0: ਜੀ ਜੀ ਜੀ।
1: ਉਹ ਘੋੜੇ ਉਹਨਾਂ ਨੇ ਕੋਈ ਏਦਾਂ ਦੀਆਂ ਜਿੱਦਾਂ ਕਾਰਾਂ ਕੂਰਾਂ ਨੀ, ਉਹ ਘੋੜਿਆਂ ਤੇ ਹੀ ਜਾਂਦੇ ਆ, ਘੋੜੇ ਰੇਹੜੀ ਤੇ ਹੀ ਗਰੋਸਰੀ ਕਰਨ, ਏਦਾਂ ਸਾਰਾ ਕੁਛ ਨਾ
0: ਜੀ ਜੀ।
1: ਉਹ ਬੰਦੇ ਬਹੁਤ ਖੁਸ਼ ਰਹਿੰਦੇ ਆ ਜੀ, ਤੇ ਮੇਰਾ ਖਿਆਲ ਆਪਾਂ ਨੂੰ ਵੀ ਆ ਜਿਹੜੇ ਆਪਾਂ ਝਮੇਲੇ ਝਮੁਲੇ ਜ਼ਿਆਦਾ ਪਾਏ ਆ, ਇਹਦੇ ਕਰਕੇ ਫਿਰ ਥੋੜੀ ਜਿਹੀ ਕਿੱਸਾ ਜਾਰੀ ਹੋ ਜਾਂਦੀ।
0: ਅਸੀਂ ਥੋੜਾ ਜਿਹਾ ਨਾ, ਸਾਡੇ ਜਿਹੜੇ ਪੰਜਾਬੀ ਭੈਣ ਭਰਾ, ਆਪਾਂ ਸ਼ੋਅ ਆਫ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ।
1: ਹਾਂਜੀ ਬਿਲਕੁਲ
0: ਰੱਖਦੇ ਆ ਨਾ ਅਸੀਂ। ਦੇਖੋ ਸਾਡੇ ਕੋਲ ਘੱਟ ਵੀ ਹੋਵੇ ਨਾ, ਅਸੀਂ ਸ਼ੋਅ ਕਰਦੇ ਆ, ਅਸੀਂ ਜ਼ਿਆਦਾ ਸ਼ੋਅ ਕਰੀਏ। ਆਪਣੇ ਪਿੰਡਾਂ ਦੇ ਵਿੱਚ ਕਲਚਰ ਇਹ ਹੁੰਦਾ ਸੀ ਨਾ ਕਿ ਜੇਕਰ ਸਾਡੇ ਕੋਲ ਪੈਸਾ ਘੱਟ ਵੀ ਹੈ ਨਾ, ਤੇ ਅਸੀਂ ਲੜਕੀ ਦਾ ਵਿਆਹ ਵੀ ਰੱਖੇ ਨਾ, ਤੇ ਚਾਹੇ ਅਸੀਂ ਕਰਜ਼ਾ ਚੁੱਕ ਕੇ ਲਾਈਏ ਦੂਜਿਆਂ ਨੂੰ ਦਿਖਾਉਣ ਵਾਸਤੇ ਵੀ, ਅਸੀਂ ਭਾਈ ਬਹੁਤ ਵਧੀਆ ਵਿਆਹ ਕੀਤਾ। ਇਹ ਜਿਹੜੀ ਸ਼ੋਅ ਆਫ ਵਾਲੀ ਜ਼ਿੰਦਗੀ ਹੈ ਨਾ ਜਿਹੜੀ, ਇਹ ਵੀ ਸਾਨੂੰ ਚਿੰਤਾ ਗ੍ਰਸਤ ਕਰਦੀ ਹੈ। ਖੈਰ
1: ਹਾਂਜੀ ਬਿਲਕੁਲ ਸਹੀ,
0: ਸਾਡੇ ਭੈਣ ਭਰਾਵਾਂ ਦੀ ਜਿਹੜੀ ਟੈਂਡੈਂਸੀ ਹੈਗੀ, ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ। ਖੈਰ ਅਸੀਂ ਵੱਖਰੇ ਨਹੀਂ ਹੈਗੇ, ਅਸੀਂ ਵੀ ਉਧਰੋਂ ਹੀ ਆਏ ਆ, ਸਾਡੀ ਵੀ ਸੋਚ ਥੋੜੀ ਜਿਹੀ ਉਦਾਂ ਦੀ ਹੈ ਹੀ ਹੈ। ਤੇ ਮੈਂ ਖੁਦ ਮਹਿਸੂਸ ਕਰਦਾ ਕਿ ਸਾਡੇ ਪੰਜਾਬੀ ਭੈਣ ਭਰਾਵਾਂ ਦੀ ਜਿਹੜੀ ਇੱਦਾਂ ਦੀ ਲਾਈਫ ਹੈ ਨਾ, ਸ਼ੋਅ ਆਫ ਕਰਨ ਦੀ, ਆਪਣੇ ਆਪ ਨੂੰ ਘੱਟ ਹੋਣ ਦੇ ਬਾਵਜੂਦ ਵੱਡਾ ਵਿਖਾਉਣ ਦੀ ਜਿਹੜੀ ਇਹ ਜਿਹੜੀ ਇੱਕ ਸੋਚ ਹੈ ਨਾ, ਇਹ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਧਕੇਲਦੀ ਹੈ।
1: ਹਾਂਜੀ, ਉਹਨਾਂ ਦੀ ਬਹੁਤ ਸਿੰਪਲ ਲਾਈਫ ਹੈ ਜੀ, ਬਹੁਤ ਸਿੰਪਲ ਲਾਈਫ, ਨਾਲੇ ਉਹਨਾਂ ਕੋਲ ਪੈਸਾ ਵੀ ਹੈਗਾ, ਇਹ ਹੈ ਨੀ ਪੈਸਾ ਹੈ ਨੀ, ਬਹੁਤ ਸਿੰਪਲ ਲਾਈਫ ਜੀ ਹੁੰਦੇ ਆ ਜੀ ਉਹ।
0: ਤੁਸੀਂ ਇਹ ਦੇਖੋ ਸਾਡੇ ਗੁਜਰਾਤੀ ਭੈਣ ਭਰਾ, ਤੁਸੀਂ ਦੇਖੋ ਕਿ ਇਹਨਾਂ ਨੇ ਧੋਤੀਆਂ ਜੀਆਂ ਪਾਈਆਂ ਹੁੰਦੀਆਂ, ਚੱਪਲ ਪਾਈ ਹੁੰਦੀ ਪੈਰਾਂ ਦੇ ਵਿੱਚ, ਤੇ ਦੇਖੋ ਕਰੋੜਾਂ ਕਰੋੜਾਂ ਅਰਬਾਂ ਅਰਬਾਂ ਪਤੀ ਲੇਖ ਹੁੰਦੇ ਆ। ਸਾਡੀ ਥੋੜੀ ਜਿਹੀ ਸੋਚ ਹੋਰ ਤਰ੍ਹਾਂ ਦੀ ਹੈ ਵੀ ਜੇ ਕੁਝ ਨਹੀਂ ਵੀ ਹੈ ਨਾ, ਤੇ ਆਪਣੇ ਆਪ ਨੂੰ ਐ ਟਿਪ ਟੋਪ ਇੱਦਾਂ ਰੱਖਣਾ ਵੀ ਜਿਵੇਂ ਭਾਈ ਮੇਰੇ ਵਰਗਾ ਕੋਈ ਨਹੀਂ ਹੈਗਾ ਇੱਥੇ। ਚਲੋ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ, ਤੁਸੀਂ ਫੋਨ ਕਰਦੇ ਹੋ, ਕਰਦੇ ਰਿਹਾ ਕਰੋ, ਬੜਾ ਵਧੀਆ ਲੱਗਦਾ ਦੋਸਤ ਮਿੱਤਰ ਜਦੋਂ ਗੱਲਾਂ ਬਾਤਾਂ ਕਰਦੇ। ਥੈਂਕ ਯੂ ਜੀ ਸ਼ੁਕਰੀਆ। ਸੋ ਦੋਸਤੋ, 647-367-5353 6473653 ਸਾਡਾ ਨੰਬਰ ਹੈ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਅੱਜ ਦੇ ਸਾਡੇ ਵਿਸ਼ੇ ਦੇ ਬਾਰੇ, ਜਾਂ ਕੋਈ ਆਪਣੇ ਵੱਲੋਂ ਕੋਈ ਹੋਰ ਤੁਸੀਂ ਕੋਈ ਐਡਵਾਈਸ ਦੇਣੀ ਹੋਵੇ, ਜਾਂ ਕੋਈ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੋਵੇ ਜਿਸ ਦਾ ਤੁਸੀਂ ਇਜ਼ਹਾਰ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਵੈਲਕਮ ਜੀ ਆਇਆਂ ਨੂੰ। ਸਾਡੇ ਖਲੀਲ ਜੀ ਆ ਗਏ ਨੇ, ਸਤਿ ਸ਼੍ਰੀ ਅਕਾਲ ਜੀ ਖਲੀਲ ਜੀ, ਕਿਆ ਹਾਲ ਚਾਲ
2: ਜੀ? ਸਤਿ ਸ਼੍ਰੀ ਅਕਾਲ, ਕੈਸੇ ਦਰਸ਼ਨ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਬਿਲਕੁਲ ਠੀਕ ਠਾਕ ਹੈ।
2: ਬਹੁਤ ਉਮਦਾ ਪ੍ਰੋਗਰਾਮ ਆਪਕਾ, ਔਰ ਬੜੀ ਉਮਦਾ ਚੀਜ਼ੇ ਆਪ ਲਾਤੇ ਤਾਕਿ ਅਵੇਅਰਨੈਸ ਹੋ ਸੋਸਾਇਟੀ ਮੇਂ, ਇਸੀ ਕਾ ਨਾਮ ਜ਼ਿੰਦਗੀ ਹੈ, ਤਾਕਿ ਇਸਸੇ ਆਪਨੇ
0: ਜੀ ਜੀ
2: ਜੋ ਕਰੈਕਸ਼ਨ ਹੈ, ਕਮੀ ਬੇਸ਼ੀ ਰਹਿ ਜਾਏ, ਤੋ ਉਸਕੋ ਜੋ ਹੈ ਪੂਰਾ ਕਰਨਾ ਚਾਹੀਏ
0: ਜੀ ਜੀ ਜੀ।
2: ਤੋ ਮੈਂ ਇਹ ਕਹਿਣਾ ਹੈ ਕਿ ਦੇਖੀਏ, ਸ਼ੋਅ ਆਫ ਤੋ ਕਿਸੀ ਕੀਮਤ ਤੇ ਹੋਣਾ ਨਹੀਂ ਚਾਹੀਏ। ਉਸਕੀ ਵਜ੍ਹਾ ਦਰਸ਼ਨ ਸਾਹਿਬ, ਕਿਉਂਕਿ ਸ਼ੋਅ ਆਫ ਜੋ ਹੈ ਟਾਈਮਲੀ ਹੋਤਾ ਹੈ
0: ਜੀ।
2: ਇੱਕ ਮੈਗਜ਼ੀਨ ਆਤੀ ਹੈ, ਉਸਕਾ ਨਾਮ ਹੈ ਫਾਰਚੂਨ,
0: ਫਾਰਚੂਨ ਠੀਕ।
2: ਫਾਰਚੂਨ ਮੈਗਜ਼ੀਨ ਕਾ ਮੈਂ ਸਬਸਕ੍ਰਾਈਬਰ ਥਾ
0: ਜੀ,
2: ਔਰ ਵੋ ਮੇਰੇ ਇੱਕ ਦਫਾ ਲੈਟਰ ਆਇਆ ਕੰਪਨੀ ਸੇ, ਅਮੇਰੀਕਨ ਹੈ ਵੋ, ਮੈਂ ਜਬ ਇੰਡੀਆ ਮੇ ਥਾ ਤਬ ਕੀ ਬਾਤ ਕਰੂੰ, ਕਰੀਬ 30 ਸੈਕਿੰਡ ਲੂੰਗਾ, ਮਗਰ ਬੜੀ ਚੰਗੀ ਗੱਲ। ਤੋ ਲੈਟਰ ਦੀਏ ਕਿ ਆਪ ਇੱਕ ਜ਼ਮਾਨੇ ਸੇ ਸਬਸਕ੍ਰਾਈਬਰ ਹੈ
0: ਜੀ,
2: ਕਿਆ ਚੀਜ਼ ਆਪਕੋ ਪਸੰਦ ਆਈ ਹਮਾਰੀ ਕੰਪਨੀ ਕੀ ਫਾਰਚੂਨ ਮੈਗਜ਼ੀਨ ਮੇ, ਜੋ ਆਪ ਇਸਕੇ ਬਨੇ ਗਏ, ਆਪ ਬਤਾ ਦੀਜੀਏ, ਡਰਾ ਮੇ ਆਪਕਾ ਨਾਮ ਡਾਲਤੇ ਹੈ, ਨਿਕਲ ਗਏ ਤੋ ਆਪਕੋ $500 ਕਾ ਜੋ ਵੀ ਇੰਡੀਅਨ ਕਰੰਸੀ ਮੇ ਹੋਗੀ ਵੋ ਡਿਪੋਜ਼ਿਟ ਕਰ ਦੇਂਗੇ। ਮੈਨੇ ਕਹਾ ਠੀਕ ਹੈ, ਜੋ ਮੇਰੇ ਕੋ ਪੈਸੇ ਤੋ ਨਹੀਂ ਚਾਹੀਏ, ਲੇਕਿਨ ਆਪ ਪੂਛੇ ਮੈਂ ਬਤਾ ਦੇਤਾ ਹੂੰ ਬੋਲ ਕੇ। ਮੈਨੇ ਉਨਸੇ ਕਹਾ ਕਿ ਮੈਂ ਇਸੀ ਲਈ ਇਸਕਾ ਸਬਸਕ੍ਰਾਈਬਰ ਬਨਾ ਹੂੰ, ਕਿ ਜਬ ਆਪਕੀ ਇਹ ਮੈਗਜ਼ੀਨ ਮੈਂ ਦੇਖਾ ਕਿਸੀ ਕੇ ਪਾਸ, ਤੋ ਉਸਮੇ ਇੱਕ ਜੁਮਲਾ ਲਿਖਾ ਹੁਆ ਥਾ, ਬਸ ਵੋ ਜੁਮਲੇ ਕੇ ਲੀਏ ਮੈਂ ਆਸ਼ਿਕ ਹੋ ਗਿਆ। ਬੋਲੇ ਕਿਆ ਥਾ? ਮੈਂ ਬੋਲਾ ਯੇ ਲਿਖਾ ਹੁਆ ਥਾ, ਯੇ ਥੀ 1998 ਕੀ ਮੈਗਜ਼ੀਨ ਥੀ, 16 ਫਰਵਰੀ ਕੀ ਪ੍ਰਿੰਟ ਹੋਈ ਥੀ, ਉਸਮੇ ਯੇ ਲਿਖਾ ਹੁਆ ਥਾ ਕਿ دنیا میں جتنے مرسیڈیز گاڑی خریدتے ہیں
0: جی
2: وہ صرف اپنے پڑوسی کو دکھانے کے لیے لیتے ہیں.
0: بالکل بالکل بالکل.
2: میں بولا رائٹ یار کیا بات ہے, اور بولے وہ پڑوسی وہ آپ کی گاڑی کو 10 منٹ سے زیادہ کبھی نہیں دیکھتا.
0: ہاں بالکل صحیح بات.
2: تو بولنے کا مطلب کیا ہے, دیکھیے یہ ایک فلسفانہ بات ہے تو اس سے انسان کو شیئر کرنا چاہیے, بتانا چاہیے. مان لیجیے درشن صاحب کل آپ لمبورگینی لے کے اسٹوڈیو آ گئے یا جو ہے سو کیپٹن کیری آ گئے, میں بول رہا ہوں لمبورگینی لاؤ چاہے مسٹرڈ لاؤ یا مسرتی لاؤ یا بڑی سے بڑی فراری لاؤ, وہ چلنے والی کہاں ہے؟ زمین پہ چل رہی ہے یا آسمان پہ اڑ رہی ہے؟ ہیلی کاپٹر پلین تو چلا ہے نا, نہیں تو فرق کیا ہے بتائیے. پھر وہی والی بات ہوتی ہے, اور پھر کب تک ہم آتے دوسروں کے لیے جیئیں گے؟
0: جی جی جی.
2: ہماری اپنی دنیا کب آباد ہوں گی, ہمارا اپنا سکون کب ہوں گا؟ بلا وجہ وہ ریس میں آپ شامل ہو رہے ہیں جبکہ آپ بوڑھے ہیں, بھاگ نہیں سکتے. ایک مثال دے رہا ہوں, بوڑھے سے مطلب آپ کو نہیں, ایک مثال دے رہا ہوں. پھر کوئی بوڑھا ہے اور وہ بول رہا ہے یار میں جوان دی طرح بھاگنا چاہتا ہوں. بھائی تو کیسے بھاگے گا, تیری گاڑی پرانے ماڈل کی, وہ لیٹسٹ ماڈل کی گاڑی, یہ قدرت کا بھی نظام ہے. نئی چیز پرانی چیز ایکسپائری یہ سب کیوں رکھے؟ تو کہنے کا مقصد یہ کہ جس حال میں ہے تھینک گاڈ بولنا چاہیے. اور غالب کا شعر بھی ہے سلسلے میں کہ ہزاروں خواہشیں ایسی کہ ہر خواہش پہ دم نکلے, بہت میرے ارمان لیکن پھر بھی کم نکلے.
0: اچھا بہت بہت شکریہ جی, بہت مہربانی, آپ بہت بڑھیا بڑھیا باتیں کرتے ہیں تو بڑا اچھا لگتا ہے آپ سے بات کر کے. تھینک یو.
2: مجھے بھی آپ سے بات کر کے اچھا لگتا, ساروں کو میری طرف سے سسریکال.
0: سسریکال جی. چرندیپ جی سسریکال.
3: سسریکال جی,
0: کی حال چال ہے؟
3: پروگرام بہت بڑھیا لگتا,
0: شکریہ مہربانی.
3: 11 بجے پنجابی ورثہ آندا تو سارا
0: ہاں جی ہاں جی ہاں جی. چلو تھینک یو, بہت بہت مہربانی. سو دوستو 647-367-5353 ساڈے اسٹوڈیو دا نمبر ہے, تسی کوئی گل بات کرنی ہوئے تے میرے نال کر سکدے ہو, تے میں ایک چھوٹا جا تہاڈے نال میسج شیئر کردا, تے اس تو بعد پھر اپاں جڑدے ہاں پروگرام نو توڑدے ہاں اگے. ساڈے مین پراؤڈ سپانسر ویلج آف انڈیا شدھ شاکاہاری بھوجن دے وچ جانیا پہچانیا نام, پچھلے 3 دہاکیاں تو پورے کینیڈا دے وچ 5 وکھریاں لوکیشنز دے اوپر اپنی سیواواں دے رہے نے. 114 کینیڈی روڈ برمٹن اور 6400 ایرن مل پارک وے مسی ساگا لنڈن ہیلی فیکس اور

ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਮੈਨਿਊ ਆਪਣਾ ਡਿਸਾਈਡ ਕਰੋ ਤੇ ਇਹਨਾਂ ਦਾ ਟਰੱਕ ਆਏਗਾ ਤੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਟਿਫਨ ਲਗਵਾਉਣਾ ਤੁਸੀਂ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ, ਜੋ ਉਸਦੀ ਕੀਮਤ ਹੋਏਗੀ ਉਹ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕੋਈ ਛੋਟਾ ਮੋਟਾ 100-125 ਆਦਮੀਆਂ ਦਾ ਫੰਕਸ਼ਨ ਕਰਨਾ, ਤੁਹਾਨੂੰ ਹਾਲ ਚਾਹੀਦਾ, ਤੁਸੀਂ ਇਹਨਾਂ ਦਾ ਹਾਲ ਬੁੱਕ ਕਰਵਾ ਸਕਦੇ ਹੋ। ਲਾਈਟ ਐਂਡ ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਪਾਰਕਿੰਗ ਉੱਥੇ ਖੁੱਲ੍ਹੀ ਡੁੱਲੀ ਹੈ। ਤੇ ਤੁਸੀਂ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੋਏ, 114 ਕੈਨੇਡੀ ਰੋਡ, ਵਿਲੇਜ ਆਫ ਇੰਡੀਆ, ਫੋਨ ਨੰਬਰ 905-450-3333, 9054503333, 6430 ਐਰਨ ਮਿਲ ਪਾਰਕ ਵੇ ਦਾ ਨੰਬਰ ਮਿਸੀ ਸਾਗਾ ਦਾ 9055421333, 905-542-1333। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਪੰਜਾਬੀਆਂ ਦੇ ਕੋਸਕੋ ਦੇ ਨਾਮ ਜਾਣਿਆ ਜਾਂਦਾ ਵਿਸ਼ਾਲ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਫੋਨ ਨੰਬਰ 905-230-4300, 9052304800। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ A to Z, ਚਾਹੇ ਉਹ ਗਰੋਸਰੀ ਹੈ, ਚਾਹੇ ਕੋਈ ਔਜ਼ਾਰ ਹੈ, ਚਾਹੇ ਕੋਈ ਮੈਡੀਸਨ ਹੈ, ਚਾਹੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਚੀਜ਼ ਹੈ, ਚਾਹੇ ਕੋਈ ਡਿਸਪੋਜ਼ੇਬਲ ਦਾ

0: ਗੱਡੀ ਮੋੜੋ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਵੱਲ ਤੇ ਆਪਣੀ ਗੱਡੀ ਦੀ ਡਿੱਕੀ ਭਰ ਕੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ A to Z ਸਮਾਨ ਲੈ ਕੇ ਤੁਸੀਂ ਜਾ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਕੋਈ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ, ਕਿਸੇ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਪੀਜ਼ਾ ਸਟੋਰ ਕੋਈ ਦੇਖ ਰਹੇ ਹੋ, ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਜਾਂ ਤੁਹਾਨੂੰ ਟਰੱਕ ਯਾਰਡ ਦੀ ਕੋਈ ਜ਼ਰੂਰਤ ਹੈ ਆਪਣਾ ਟਰੱਕ ਪਾਰਕਿੰਗ ਕਰਨ ਦੇ ਲਈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400 416-525-7400। ਬਿਲਕੁਲ ਇਹਨਾਂ ਦੇ ਕੰਮ ਦੇ ਵਿੱਚ ਪੂਰੀ ਟਰਾਂਸਪੇਰੈਂਸੀ ਹੈ, ਤੁਹਾਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਗਾਈਡ ਕਰਕੇ ਤੁਹਾਡਾ ਬਹੁਤ ਵਧੀਆ ਫਾਇਦਾ ਕਰਵਾਉਣਗੇ ਜੋ ਵੀ ਤੁਸੀਂ ਇਹਨਾਂ ਦੇ ਨਾਲ ਡੀਲ ਕਰੋਗੇ। ਫੋਨ ਨੰਬਰ 416-525-7400 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਸਟੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਿ ਕਦੋਂ ਕੋਈ ਸੈਸ਼ਨ ਸਟਾਰਟ ਹੋ ਰਿਹਾ ਹੈ, ਕਿੰਨੀ ਉਸਦੀ ਫੀਸ ਹੈ, ਕਿਸੇ ਕਿਸਮ ਦੀ ਜਾਣਕਾਰੀ ਲਈ ਫੋਨ ਨੰਬਰ ਨੋਟ ਕਰੋ 905-399-8109-05-399-6110। ਨੈਸ਼ਨਲ ਆਟੋ ਸਰਵਿਸ ਦਾ ਨੰਬਰ ਯਾਦ ਰੱਖੋ। ਤੁਹਾਡੀ ਗੱਡੀ ਨੂੰ ਕਿਸੇ ਵੀ, ਚਾਹੇ ਉਹ ਕੰਪਨੀ ਦੀ ਹੋਏ, ਕੋਈ ਉਸ ਨੂੰ ਪ੍ਰੋਬਲਮ ਹੈ ਕਿਸੇ ਕਿਸਮ ਦੀ, ਉਹਦੀ ਟਾਇਰਾਂ ਦੀ ਪ੍ਰੋਬਲਮ ਹੈ, ਉਹਦੀ ਕੋਈ ਚੈਸੀ ਦੀ ਪ੍ਰੋਬਲਮ ਹੈ, ਉਹਦੀ ਕੋਈ ਮਕੈਨੀਕਲ ਇੰਜਨ ਦੀ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਕੋਈ ਵੀ ਉਹਦੀ ਸਮੱਸਿਆ ਹੋਵੇ, ਤਾਂ ਤੁਹਾਨੂੰ ਉਸਦੀ ਬਹੁਤ ਵਧੀਆ ਸਰਵਿਸ ਚਾਹੀਦੀ ਹੋਏ, ਤੁਸੀਂ ਨਾਮ ਯਾਦ ਰੱਖੋ ਨੈਸ਼ਨਲ ਆਟੋ ਸਰਵਿਸ। ਅਬਾਸ ਜੀ ਨੂੰ ਫੋਨ ਕਰੋ 905-450-3300 905-450-3300। ਬਹੁਤ ਖੁੱਲੀ ਡੁੱਲੀ ਇਹਨਾਂ ਦੀ ਵਰਕਸ਼ਾਪ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਟ੍ਰੇਨਡ ਸਟਾਫ ਹੈ, ਤੁਹਾਨੂੰ ਕੋਈ ਵੇਟਿੰਗ ਨਹੀਂ ਕਰਨੀ ਪਏਗੀ ਅਤੇ ਤੁਹਾਨੂੰ ਪਹਿਲ ਦੇ ਆਧਾਰ 'ਤੇ ਤੁਹਾਡੀਆਂ ਸਰਵਿਸਿਜ਼ ਮਿਲ ਸਕਦੀਆਂ ਨੇ ਤੁਹਾਡੀ ਗੱਡੀ ਦੀ ਰਿਪੇਅਰ ਦੇ ਲਈ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਭਾਈ ਦੁਨੀਆ ਦੇ ਵਿੱਚ ਜੋ ਦੁੱਖ ਫੈਲਿਆ ਹੋਇਆ ਹੈ, ਜੋ ਟੈਨਸ਼ਨ ਫੈਲੀ ਹੋਈ ਹੈ, ਜੋ ਲੋਕਾਂ ਦੇ ਮਨ ਦੇ ਉੱਪਰ ਬੋਝ ਹੈ, ਉਸਦੇ ਕਾਰਨ ਕੀ ਕੀ ਹੋ ਸਕਦੇ ਨੇ, ਕਿਉਂ ਅਸੀਂ ਇੰਨਾ ਟੈਨਸ਼ਨ ਇੰਨਾ ਬੋਝ ਪਾ ਲਿਆ ਹੋਇਆ। ਇੱਕ ਤਾਂ ਮੈਂ ਮਹਿਸੂਸ ਕਰਦਾ ਕਿ ਦੁਨੀਆ ਦੇ ਵਿੱਚ ਨਾ ਆਦਮੀ ਕੋਲ ਟਾਈਮ ਬਹੁਤ ਘੱਟ ਹੈ, ਹਰ ਆਦਮੀ ਆਪਣੇ ਆਪ ਨੂੰ ਨਾ ਰੁੱਝਿਆ ਮਹਿਸੂਸ ਕਰ ਸਕਦਾ, ਮਹਿਸੂਸ ਕਰਦਾ ਹੈ, ਕਰ ਸਕਦਾ ਨਹੀਂ ਕਰਦਾ ਹੈ, ਇਹ ਬਿਲਕੁਲ ਫੈਕਟ ਹੈ। ਕਿਸੇ ਕੋਲ ਟਾਈਮ ਨਹੀਂ ਹੈ ਕਿਸੇ ਦੇ ਕੋਲ ਰੁਕ ਕੇ ਕਿਸੇ ਦੇ ਨਾਲ ਦੋ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਦਾ। ਮੈਂ ਨਾ ਇੱਕ ਕਹਾਣੀ ਪੜ੍ਹ ਰਿਹਾ ਸੀ ਇੱਕ ਵਾਰੀ, ਅੱਗੇ ਵੀ ਮਾੜਾ ਕਾਫੀ ਦੇਰ ਹੋ ਗਈ ਮੈਂ ਸ਼ੇਅਰ ਕੀਤੀ ਹੈ। ਸਾਡੇ ਇੱਕ ਬਹੁਤ ਮਸ਼ਹੂਰ ਕਹਾਣੀਕਾਰ ਨੇ, ਚੈਖਵ ਉਹਨਾਂ ਦਾ ਨਾਮ ਹੈ, ਉਸ ਦੀ ਇੱਕ ਕਹਾਣੀ ਹੈ, ਉਸਦਾ ਨਾਮ ਹੈਗਾ ਬੋਝ। ਉਹ ਕਹਿੰਦੇ ਇੱਕ ਟਾਂਗਾ ਚਲਾਉਣ ਵਾਲਾ ਕੋਈ ਟਾਂਗਾ ਚਾਲਕ ਸੀ, ਟਾਂਗੇ ਦੇ ਉੱਪਰ ਉਹ ਸਵਾਰੀਆਂ ਬਿਠਾਉਂਦਾ ਹੁੰਦਾ ਸੀ ਤੇ ਸਵਾਰੀਆਂ ਨੂੰ ਕਿਸੇ ਦੂਸਰੇ 2-4-5 ਅੱਡਿਆਂ ਦੇ ਉੱਪਰ ਲੈ ਕੇ ਜਾਂਦਾ ਹੁੰਦਾ ਸੀ। ਤੇ ਇੱਕ ਦਿਨ ਇਸ ਤਰ੍ਹਾਂ ਹੀ ਉਹਦੇ ਘਰ ਦੇ ਵਿੱਚ ਕੋਈ ਬਹੁਤ ਵੱਡੀ ਨਾ ਟ੍ਰੈਜਡੀ ਹੋ ਗਈ, ਉਹਦੇ ਜਵਾਨ ਬੇਟੇ ਦੀ ਨਾ ਮੌਤ ਹੋ ਗਈ, ਉਹਦੇ ਮਨ ਦੇ ਉੱਪਰ ਬਹੁਤ ਬੋਝ ਸੀ। ਉਹ ਅਗਲੇ ਦਿਨ ਫਿਰ ਸਵਾਰੀਆਂ, ਕਿਉਂਕਿ ਆਫਟਰ ਆਲ ਕੰਮ ਕਾਰ ਤੇ ਕਰਨਾ ਹੀ ਕਰਨਾ, ਜਦੋਂ ਘਰ ਦੇ ਕਾਰ ਵਿਹਾਰ ਪੂਰੇ ਹੋਏ ਫਿਰ ਆਪਣੇ ਅੱਡੇ ਤੇ ਲੈ ਕੇ ਟਾਂਗਾ ਸਵੇਰੇ ਚਲਾ ਗਿਆ ਵਿਚਾਰਾ। ਬੜਾ ਨਮੋਸ਼, ਬੜਾ ਨਿਮੋ ਝੂਣਾ ਜਿਹਾ ਹੋਇਆ, ਮਨ ਬੜਾ ਉਦਾਸ। ਸਵਾਰੀਆਂ ਆਈਆਂ, ਕੋਈ ਸਵਾਰੀ ਇੱਥੋਂ ਬੈਠੇ ਅੱਗੇ ਉਤਰ ਜੇ, ਉਹ ਥੋੜ੍ਹੀ ਬਹੁਤੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੇ, ਲੇਕਿਨ ਅਗਲੇ ਕੋਲ ਟਾਈਮ ਨਹੀਂ। ਉਹ ਕਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਯਾਰ, ਮੇਰਾ ਅੱਡਾ ਆ ਗਿਆ, ਮੈਂ ਉਤਰ ਗਿਆ। ਕੋਈ ਸਵਾਰੀ ਇੱਥੋਂ ਚੱਕੇ ਉਤਰ ਜੇ, ਕੋਈ ਸਵਾਰੀ ਇੱਥੋਂ ਚੱਕੇ ਉੱਥੇ ਉਤਰ ਜੇ। ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਦੇ ਨਾਲ ਉਹ ਆਪਣਾ ਦੁੱਖ ਸਾਂਝਾ ਕਰ ਲਵੇ, ਲੇਕਿਨ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਧਿਆਨ ਦੇ ਨਾਲ। ਸ਼ਾਮ ਹੋ ਗਈ, ਬੜਾ ਮੁਰਝਾਇਆ ਹੋਇਆ, ਬਹੁਤ ਨਿੰਮੋ ਝੂਣਾ, ਬੜਾ ਉਦਾਸ। ਜਦੋਂ ਥੱਕਿਆ ਟੁੱਟਿਆ ਆਪਣੇ ਘਰ ਵਾਪਸ ਆਇਆ ਨਾ, ਤਾਂ ਕਿਸੇ ਨੇ ਜਦੋਂ ਉਸਦੀ ਗੱਲ ਨਹੀਂ ਸੁਣੀ, ਤਾਂ ਕਹਿੰਦੇ ਉਸਦੇ ਘੋੜੇ ਨੂੰ ਇਹ ਚੀਜ਼ ਬੜੀ ਮਹਿਸੂਸ ਹੋਈ। ਉਸਨੇ ਆਪਣੇ ਘੋੜੇ ਦੇ ਗੱਲ ਦੇ ਵਿੱਚ ਨਾ ਬਾਹਾਂ ਪਾ ਲਈਆਂ ਕਿ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ, ਤੇ ਘੋੜੇ ਨੇ ਵੀ ਆਪਣੇ ਮੂੰਹ ਦੇ ਵਿੱਚੋਂ ਗਰਮ ਗਰਮ ਆਪਣੇ ਸਵਾਸ ਉਹਦੇ ਮੂੰਹ ਦੇ ਉੱਤੋਂ ਜਦੋਂ ਛੱਡੇ ਨਾ, ਤੇ ਘੋੜੇ ਦੀਆਂ ਅੱਖਾਂ ਦੇ ਵਿੱਚੋਂ ਆਂਸੂ ਆਏ ਤੇ ਉਸ ਇਨਸਾਨ ਦੀਆਂ ਅੱਖਾਂ ਦੇ ਵਿੱਚੋਂ ਵੀ ਆਂਸੂ ਆ ਗਏ ਤੇ ਉਹਨੂੰ ਲੱਗਿਆ ਕਿ ਮੇਰੇ ਮਨ ਦੇ ਉੱਪਰ ਜਿਹੜਾ ਬੋਝ ਸੀ ਨਾ ਉਹ ਜਿਹੜਾ ਮੇਰੇ ਪੁੱਤਰ ਦੀ ਮੌਤ ਦੇ ਨਾਲ ਮੇਰਾ ਬੋਝ ਦਿਮਾਗ ਦੇ ਉੱਪਰ ਇੰਨਾ ਚੜਿਆ ਹੋਇਆ ਸੀ ਪਰੇਸ਼ਾਨ ਜਿਸਨੇ ਮੈਨੂੰ ਕੀਤਾ ਹੋਇਆ ਸੀ ਮੈਂ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਦੇ ਕਿਸੇ ਨਾਲ ਉਸਨੂੰ ਸ਼ੇਅਰ ਕਰਾਂ ਆਮ ਤੌਰ ਤੇ ਅਸੀਂ ਕਹਿੰਦੇ ਨਾ ਕਿ ਸੁੱਖ ਜਿਹੜਾ ਵੰਡਾਈਏ ਤਾਂ ਵੱਧ ਜਾਂਦਾ ਹੈ ਦੁੱਖ ਜੇਕਰ ਵੰਡਾਈਏ ਤਾਂ ਘੱਟ ਜਾਂਦਾ ਹੈ ਮੈਨੂੰ ਕੋਈ ਐਸਾ ਨਹੀਂ ਮਿਲਿਆ ਜਿਸ ਦੇ ਨਾਲ ਮੈਂ ਆਪਣਾ ਦੁੱਖ ਸ਼ੇਅਰ ਕਰ ਸਕਦਾ ਤੇ ਅਖੀਰ ਮੇਰਾ ਘੋੜਾ ਜਿਹੜਾ ਮੇਰਾ ਉਸ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਉਸ ਦੇ ਅੱਗੇ ਮੈਂ ਆਪਣਾ ਦੁੱਖ ਸਾਂਝਾ ਕੀਤਾ ਤੇ ਉਸਨੇ ਮੇਰੇ ਦੁੱਖ ਨੂੰ ਮਹਿਸੂਸ ਕੀਤਾ ਤੇ ਉਸਨੇ ਗਰਮ ਗਰਮ ਸਾਂਸ ਮੇਰੇ ਮੁੱਖ ਦੇ ਉੱਤੇ ਛੱਡੇ ਤੇ ਮੈਨੂੰ ਇਹ ਲੱਗਿਆ ਕਿ ਘੋੜਾ ਇੱਕ ਜੀਵਤ ਪ੍ਰਾਣੀ ਹੈ ਤੇ ਉਸਨੇ ਮੇਰੇ ਦੁੱਖ ਨੂੰ ਸਮਝ ਕੇ ਮੇਰੇ ਦੁੱਖ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸੇ ਤਰ੍ਹਾਂ ਹੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਬਹੁਤ ਸਾਰਾ ਸਟ੍ਰੈਸ ਬਹੁਤ ਸਾਰਾ ਭਾਰ ਬੋਝ ਜਿਹੜਾ ਦਿਮਾਗ ਦੇ ਉੱਪਰ ਨਾ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਸੇ ਦੇ ਨਾਲ ਸੋ ਮੈਂ ਤਾਂ ਹੀ ਕੱਲ੍ਹ ਵੀ ਸਾਡੀ ਗੱਲਬਾਤ ਹੋਈ ਸੀ ਕਿ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਸੰਪਰਕ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚੀਜ਼ਾਂ ਨਾ ਜਿਹੜੀਆਂ ਅੰਦਰ ਅੰਦਰ ਅੰਦਰ ਅੰਦਰ ਆਦਮੀ ਨੂੰ ਖਾ ਜਾਂਦੀਆਂ ਜਿਵੇਂ ਸਿਉਂਕ ਨਹੀਂ ਹੁੰਦੀ ਦੀਮਕ ਨਹੀਂ ਹੁੰਦੀ ਜਿਹੜੀ ਉਹ ਲੱਕੜੀ ਨੂੰ ਲੱਗ ਜਾਵੇ ਤੇ ਅੰਦਰੋਂ ਅੰਦਰੀ ਉਸ ਨੂੰ ਖੋਖਲਾ ਕਰ ਦਿੰਦੀ ਹੈ ਸੋ ਇਹ ਡਿਪਰੈਸ਼ਨ ਇਹ ਟੈਨਸ਼ਨ ਇਹ ਸਟ੍ਰੈਸ ਜਿਹੜਾ ਨਾ ਇਹ ਜਦੋਂ ਆਦਮੀ ਦੇ ਘਰ ਘਰ ਜਾਵੇ ਨਾ ਦਿਮਾਗ ਦੇ ਵਿੱਚ ਤੇ ਇਸ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਮੁਕਤ ਹੋਣ ਦੇ ਤਰੀਕੇ ਜਿਹੜੇ ਉਹੀ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੇ ਵੱਡਾ ਤਾਂ ਇਹੀ ਹੈ ਕਿ ਆਪਣੇ ਆਪ ਨੂੰ ਤੁਸੀਂ ਗੁਰਬਾਣੀ ਦੇ ਨਾਲ ਜੋੜੋ ਜਾਂ ਕਿਸੇ ਵੀ ਧਰਮ ਨੂੰ ਤੁਸੀਂ ਫੋਲੋ ਕਰਦੇ ਉਸ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਹੈ ਉਹਨਾਂ ਨੂੰ ਤੁਸੀਂ ਮਨ ਦੇ ਵਿੱਚ ਵਸਾਓ ਉਸ ਧਰਮ ਦੀ ਜੋ ਵੀ ਤੁਸੀਂ ਧਿਆਉਂਦੇ ਹੋ ਕਿਸੇ ਦੇਵੀ ਦੇਵਤੇ ਨੂੰ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜਿਸ ਵੀ ਧਰਮ ਦੇ ਨਾਲ ਤੁਹਾਡਾ ਸੰਬੰਧ ਹੈ ਜਿਸ ਵੀ ਦੇ ਵਿੱਚ ਤੁਹਾਡੀ ਆਸਥਾ ਹੈ ਤੁਸੀਂ ਜਦੋਂ ਜੁੜੋਗੇ ਨਾ ਤੇ ਤੁਹਾਨੂੰ ਤੁਹਾਡੀਆਂ ਇਹਨਾਂ ਤਕਲੀਫਾਂ ਤੋਂ ਜ਼ਰੂਰ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੇਗੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਚਰਨ ਜੀ ਕੀ ਹਾਲ ਨੇ
1: ਇਨਸਾਨ ਦੁਨੀਆਂ ਦੇ ਵਿੱਚ ਦੁਖੀ ਆ ਨਾ
0: ਜੀ ਜੀ
1: ਇਹ ਸਿਰਫ ਲਾਲਚ ਕਰਕੇ ਦੁਖੀ ਆ ਜੀ
0: ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ
1: ਹਾਂਜੀ ਹਾਂਜੀ
0: ਬਿਲਕੁਲ
1: ਲਾਲਚ ਸਹੀ ਹੈ ਲਾਲਚ ਛੱਡ ਦਿਓ
0: ਜੋ ਕੁਝ ਸਾਡੇ ਕੋਲ ਹੈ ਅਸੀਂ ਆਪਦੇ ਆਪ ਨੂੰ ਉਹਦੇ ਵਿੱਚ ਸੰਤੁਸ਼ਟ ਸਮਝਾਂਗੇ ਤਾਂ ਲਾਲਚ ਘਟੂਗਾ ਸਾਡਾ ਬਸ
1: ਮੇਰਾ ਨਜ਼ਰੀਆ ਇਹੀ ਹੈ ਸੋਚ ਮੈਂ ਸੁਣਿਆ ਤੁਹਾਡਾ ਪ੍ਰੋਗਰਾਮ ਸਾਰਿਆਂ ਦੇ ਲੋਕ ਆਪਣੇ ਸਰੋਤਿਆਂ ਦੇ ਵਿਊ ਵੀ ਸੁਣੇ ਆ
0: ਜੀ
1: ਪਰ ਮੈਂ ਤਾਂ ਇਹੀ ਸੋਚਦਾ ਵੀ ਲਾਲਚ ਜਿਹੜਾ ਬੁਰੀ ਬਲਾ ਹੈ
0: ਬਿਲਕੁਲ ਬਿਲਕੁਲ ਤੁਹਾਡੀ ਗੱਲ 100% ਸਹੀ ਹੈ ਕਿ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਲਾਲਚ ਜਦੋਂ ਅਸੀਂ ਕਰਦੇ ਨਾ ਕਿ ਜਿੰਨੀ ਚੀਜ਼ ਸਾਡੇ ਕੋਲ ਹੈ ਅਸੀਂ ਉਹਦੇ ਨਾਲ ਸੰਤੁਸ਼ਟ ਨਹੀਂ ਹੁੰਦੇ ਹੋਰ ਕੋਸ਼ਿਸ਼ ਕਰਦੇ ਹਾਂ ਕਿ ਮੈਨੂੰ ਹੋਰ ਮਿਲ ਜੇ ਇਹ ਲਾਲਚ ਜਿਹੜਾ ਇਹ ਵੀ ਸਾਡਾ ਕਾਰਨ ਬਣਦਾ ਹੈ
1: ਮੈਂ ਤੁਹਾਨੂੰ ਆਪਣੀ ਦੱਸ ਦਿੰਦਾ ਮੈਂ ਵੀ ਲਾਲਚ ਕਰਦਾ ਇਹ ਦਿਨ ਇਹ ਨਹੀਂ ਗੱਲ ਕਰਦਾ ਪਰ ਕੰਮ ਦਾ ਕਰਦਾ ਕੰਮ ਕਰਕੇ ਆਪਣੇ ਖਰਚੇ ਚੱਕਣੇ ਸਾਰੇ ਗੁਜ਼ਾਰਾ ਕਰਦਾ ਹੈ ਤਾਂ ਲਾਲਚ ਹੈ ਮੇਰਾ
0: ਜੀ ਜੀ ਜੀ ਜੀ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਬਿਲਕੁਲ
1: ਤੇ ਫਿਰ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਦੀ ਹੈ ਜੀ ਸਤਿ ਸ਼੍ਰੀ ਅਕਾਲ
0: ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਤੁਸੀਂ ਵੀ ਕੋਈ ਆਪਣਾ ਮਨ ਦਾ ਹਾਵ ਭਾਵ ਇਸ ਮਸਲੇ ਦੇ ਉੱਪਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਇਹ ਜਿਹੜੀਆਂ ਚਿੰਤਾਵਾਂ ਅਸੀਂ ਪਾਲ ਰੱਖੀਆਂ ਇੱਕ ਦੂਸਰੀ ਗੱਲ ਜਿਹੜਾ ਆਪਣੇ ਆਪ ਨੂੰ ਅਸੀਂ ਇਹ ਸਮਝਣ ਲੱਗ ਪਏ ਨੇ ਨਾ ਕਿ ਮੈਂ ਜਦੋਂ ਸਾਡੇ ਵਿੱਚ ਆ ਜਾਂਦੀ ਨਾ ਜਦੋਂ ਸਾਡੇ ਵਿੱਚ ਈਗੋ ਆ ਜਾਂਦੀ ਹੈ ਹਉਮੈ ਆ ਜਾਂਦੀ ਹੈ ਇਹ ਵੀ ਸਾਡੇ ਲਈ ਸਟ੍ਰੈਸ ਦਾ ਕਾਰਨ ਬਣਦੀ ਹੈ ਕਿਉਂਕਿ ਜਦੋਂ ਉਹ ਸਾਡੀ ਈਗੋ ਕਿਤੇ ਹਰਟ ਹੁੰਦੀ ਨਾ ਜਦੋਂ ਤੇ ਉਹਨੂੰ ਸਾਨੂੰ ਫਿਰ ਬਹੁਤ ਦੁੱਖ ਹੁੰਦਾ ਇੱਕ ਬੜੀ ਨਾ ਹਲਕੀ ਜੀ ਹਾਸੇ ਵਾਲੀ ਇੱਕ ਕਹਾਣੀ ਤੁਹਾਨੂੰ ਮੈਂ ਸੁਣਾਉਣਾ ਹੈ ਹਾਸੇ ਵਾਲੀ ਹੈ ਲੇਕਿਨ ਇਹਦੇ ਵਿੱਚ ਮੈਸੇਜ ਬੜਾ ਵੱਡਾ ਉਹ ਕਹਿੰਦੇ ਇੱਕ ਵਾਰ ਨਾ ਇੱਕ ਕੀੜੀ ਸੀ ਕੀੜੀ ਉਹ ਹਾਥੀ ਦੇ ਕੋਲ ਗਈ ਹਾਥੀ ਦੇਖੋ ਕਿੱਡਾ ਵੱਡਾ ਹੁੰਦਾ ਚਲੋ ਇੱਕ ਪਹਿਲਾਂ ਭੈਣ ਜੀ ਦਾ ਫੋਨ ਆ ਗਿਆ ਸੁਣਦੇ ਫਿਰ ਗੱਲ ਨੂੰ ਪੂਰੀ ਕਰਦੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
0: ਬਿਲਕੁਲ ਬਿਲਕੁਲ ਬਿਲਕੁਲ
2: ਕਹਿੰਦੇ ਨੇ ਦੋ ਰਸਤੇ ਨੇ
1: ਸਭ
0: ਕੁਝ ਓਹਦੇ ਭਰੋਸੇ ਤੇ ਛੱਡੋ,
2: ਗੱਲ ਖਤਮ,
0: ਸੁਖ ਦੇਵੇ ਦੁੱਖ ਦੇਵੇ, ਹਾਂ ਮਾਨਸ ਕੇ ਕੁਛ ਨਾਹੀ ਹਾਥ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ,
2: ਦੁੱਖ ਤੇ ਭੁੱਖ ਤਾਂ ਸਭ ਤੇਰੀ ਦਾਤਾਰ, ਉਹ ਵੀ ਉਸਨੇ ਦਿੱਤੀ ਹੈ, ਸੁੱਖ ਤਾਂ ਬੰਦੇ ਦੇ ਕੇ ਤਾਂ ਪਰਮਾਤਮਾ ਦਾ ਹੰਕਾਰ ਪਰਖਦਾ,
0: ਬਿਲਕੁਲ,
2: ਜੇ ਦੁੱਖ ਦੇ ਕੇ ਤਾਂ ਉਹਦਾ ਸਬਰ ਪਰਖਦਾ।
0: ਚਲੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ,
2: ਥੈਂਕ ਯੂ,
0: ਥੈਂਕ ਯੂ। ਸੋ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੱਕ ਵਾਰ ਨਾ, ਉਹ ਕਹਿੰਦੇ ਵੀ ਕਿਹੜੀ ਇੱਕ ਉਹਨੇ ਹਾਥੀ ਨੂੰ ਨਾ ਇੱਕ ਚਿੱਠੀ ਭੇਜੀ ਨੋਟਸ ਲਿਖ ਕੇ। ਗੱਲ ਹਾਸੇ ਵਾਲੀ ਹੈ, ਮਤਲਬ ਇਹਦੇ ਵਿੱਚ ਕੋਈ ਐਵੇਂ ਊਟ ਪਟਾਂਗ ਜੀ ਲੱਗੂਗੀ, ਲੇਕਿਨ ਮੈਸੇਜ ਬਹੁਤ ਵੱਡਾ। ਹਾਥੀ ਨੂੰ ਨਾ ਉਹਨੇ ਇੱਕ ਨੋਟਸ ਭੇਜਿਆ ਹਾਥੀ ਨੂੰ ਕਿ ਭਾਈ ਮੈਂ ਨਾ ਤੇਰੇ ਕੰਨ ਦੇ ਵਿੱਚ ਆਉਣਾ, ਜੇ ਤੂੰ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਜਵਾਬ ਨਾ ਦਿੱਤਾ ਤੇ ਮੈਂ ਆਪਣਾ ਭਾਂਡਾ ਟਿੰਡਾ ਸਾਰਾ ਚੁੱਕ ਕੇ ਨਾ ਤੇ ਤੇਰੇ ਕੰਨ ਦੇ ਵਿੱਚ ਆ ਕੇ ਆਪਣਾ ਵਾਸ ਕਰ ਲੈਣਾ। ਹਾਥੀ ਤੇ ਕੀ ਅਸਰ ਹੋਣਾ ਸੀ, ਹਫ਼ਤਾ ਬੀਤ ਗਿਆ ਤੇ ਕੀੜੀ ਨੇ ਆਪਣਾ ਜੋ ਸਾਜੋ ਸਮਾਨ ਚੁੱਕਿਆ ਤੇ ਹਾਥੀ ਦੇ ਕੰਨ ਦੇ ਵਿੱਚ ਜਾ ਕੇ ਬੈਠ ਗਈ। ਹਫ਼ਤਾ ਕੁ ਹੋਇਆ ਉਹਨੂੰ ਕੰਨ ਦੇ ਵਿੱਚ ਉਹਦੇ ਰਹਿਣ ਲੱਗ ਪਈ ਤੇ ਅੰਦਰ ਬੜੀ ਗਰਮੀ ਕੰਨ ਦੇ ਵਿੱਚ, ਤੇ ਫਿਰ ਉਹਨੇ ਸੋਚਿਆ ਵੀ ਮੈਂ ਹੁਣ ਬਾਹਰ ਕਿਵੇਂ ਨਾ ਕਿਵੇਂ ਨਿਕਲਾਂ। ਫਿਰ ਉਹਨੇ ਹਾਥੀ ਨੂੰ ਫਿਰ ਨੋਟਸ ਭੇਜਿਆ ਵੀ ਮੈਨੂੰ ਹਫ਼ਤਾ ਹੋ ਗਿਆ ਤੇਰੇ ਕੰਨ ਦੇ ਵਿੱਚ ਬੈਠੀ ਨੂੰ ਤੇ ਤੂੰ ਮੈਨੂੰ ਕੋਈ ਪੁੱਛਿਆ ਦੱਸਿਆ ਨਹੀਂ, ਤੇ ਜੇ ਤੂੰ ਬਿਲਕੁਲ ਨਾ ਨਾ ਪੁੱਛਿਆ ਦੱਸਿਆ ਤੇ ਮੈਂ ਆਪਣਾ ਸਮਾਨ ਚੁੱਕਣਾ ਤੇ ਮੈਂ ਤੇਰੇ ਕੰਨ ਚੋਂ ਬਾਹਰ ਚਲੀ ਜਾਣਾ। ਹਾਥੀ ਤੇ ਕਾਹਦਾ ਅਸਰ ਹੋਣਾ ਸੀ ਉਸ ਚੀਜ਼ ਦਾ, ਉਹਨੇ ਹਫ਼ਤਾ ਕੁ ਹੋਰ ਕੱਟਿਆ ਤੇ ਉਹ ਆਪਣਾ ਸਾਜੋ ਸਮਾਨ ਚੁੱਕ ਕੇ ਉਸ ਕੰਨ ਦੇ ਵਿੱਚੋਂ ਬਾਹਰ ਆ ਗਈ। ਕਹਾਣੀ ਤਾਂ ਇੰਨੀ ਕੀ ਹੈ, ਲੇਕਿਨ ਇਹਦੇ ਚ ਮੈਸੇਜ ਕੀ ਹੈ? ਉਹ ਕਹਿੰਦੇ ਵੀ ਇਹ ਜਿਹੜਾ ਸੰਸਾਰ ਹੈ ਨਾ, ਇਹ ਇੱਕ ਹਾਥੀ ਹੈ। ਜਿੱਦਾਂ ਮੈਂ ਦੱਸ ਰਿਹਾ ਸੀ ਨਾ ਕਿ 750 ਤੋਂ ਲੈ ਕੇ 800 ਕਰੋੜ ਤੱਕ ਦੁਨੀਆ ਵਸਦੀ ਹੈ ਇਸ ਸੰਸਾਰ ਦੇ ਵਿੱਚ, ਉਹ ਹਾਥੀ ਹੈ। ਤੇ ਸਾਡੀ ਜਿਹੜੀ ਹੋਂਦ ਹੈ ਨਾ, ਉਹ ਇੱਕ ਕੀੜੀ ਦੇ ਸਮਾਨ ਹੈ। ਐਡੇ ਵੱਡੇ 800 ਕਰੋੜ ਦੇ ਸੰਸਾਰ ਦੇ ਵਿੱਚ ਸਾਡੇ ਵਰਗੇ ਛੋਟੇ ਮੋਟੇ, ਉਹਨਾਂ ਦੇ ਨਾ ਆਉਣ ਦਾ ਪਤਾ ਲੱਗਦਾ, ਨਾ ਉੱਥੇ ਰਹਿਣ ਦਾ ਪਤਾ ਲੱਗਦਾ, ਨਾ ਉੱਥੋਂ ਜਾਣ ਦਾ ਪਤਾ ਲੱਗਦਾ। ਤੇ ਅਸੀਂ ਐਵੇਂ ਆਪਣੇ ਆਪ ਨੂੰ ਮੈਂ ਮੇਰਾ ਇਹ ਕੁਝ ਹੈ, ਮੇਰਾ ਇਹ ਕੁਝ ਹੈ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਜੇ ਇਹ ਨਾ ਕੀਤਾ ਤਾਂ ਮੈਂ ਆ ਕਰ ਦੂੰ, ਐਵੇਂ ਬੜੀਆਂ ਬੜੀਆਂ ਅਸੀਂ ਆਪਣੇ ਆਪ ਦੇ ਵਿੱਚ ਗਲਤ ਫਹਿਮੀਆਂ ਜਿਹੜੀਆਂ ਨਾ ਪਾਲ ਰੱਖੀਆਂ। ਤੇ ਅਸਲ ਦੇ ਵਿੱਚ ਸਾਡੀ ਹੋਂਦ ਇਸ ਸੰਸਾਰ ਦੇ ਵਿੱਚ ਇੱਕ ਕੀੜੀ ਤੋਂ ਮਾਤਰ ਹੋਰ ਕੁਛ ਵੀ ਨਹੀਂ ਹੈ। ਸਿਰਫ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਅਸੀਂ ਇਸ ਚੀਜ਼ ਨੂੰ ਅਸੀਂ ਸਮਝ ਲਾਂਗੇ ਨਾ ਕਿ ਯਾਰ ਅਸੀਂ ਤਾਂ ਨਾ ਇੱਕ ਨਾਟਕ, ਜਿਵੇਂ ਦੁਨੀਆਂ ਦਾ ਇੱਕ ਪਲੇ ਨਹੀਂ ਹੁੰਦਾ, ਜਿਵੇਂ ਸਟੇਜ ਦੇ ਉੱਪਰ ਕੋਈ ਪਲੇ ਹੋ ਰਿਹਾ ਹੋਵੇ, ਨਾਟਕ ਹੋ ਰਿਹਾ ਹੋਵੇ, ਤੇ ਕੋਈ ਐਕਟਰ ਕਦੇ ਆਉਂਦਾ ਆਪਣਾ ਜਿੰਨਾ ਕੁ 2-4 ਮਿੰਟ ਦਾ ਰੋਲ ਹੁੰਦਾ ਉਹ ਰੋਲ ਅਦਾ ਕਰਦਾ ਤੇ ਵਾਪਸ ਚਲਾ ਜਾਂਦਾ। ਦੂਸਰਾ ਪਾਤਰ ਆਉਂਦਾ ਉਹ ਆਪਣਾ ਰੋਲ ਜਿੰਨਾ ਕੁ ਹੁੰਦਾ ਉਸ ਨੂੰ ਅਦਾ ਕਰਦਾ ਤੇ ਵਾਪਸ ਚਲਾ ਜਾਂਦਾ। ਉਸੇ ਤਰ੍ਹਾਂ ਹੀ ਇਹ ਦੁਨੀਆ ਵੀ ਜਿਹੜੀ ਨਾ ਉਹ ਇੱਕ ਸਟੇਜ ਦੀ ਤਰ੍ਹਾਂ ਹੈ ਤੇ ਸਾਡੀ ਇੱਥੇ ਆਮਦ ਜਿਹੜੀ ਹੈ ਨਾ ਉਸ ਨਾਟਕ ਦੇ ਪਾਤਰਾਂ ਦੀ ਤਰ੍ਹਾਂ ਹੈ ਕਿ ਜਿੰਨਾ ਜਿੰਨਾ ਸਾਡਾ ਰੋਲ ਉਸ ਅਕਾਲ ਪੁਰਖ ਨੇ ਲਿਖਿਆ ਨਾ, ਚਾਹੇ ਕਿਸੇ ਦਾ 50 ਸਾਲ ਹੈ, ਕਿਸੇ ਦਾ 60 ਹੈ, ਕਿਸੇ ਦਾ 70 ਹੈ, ਕਿਸੇ ਦਾ 80 ਹੈ, ਕਿਸੇ ਦਾ 90 ਹੈ, ਕਿਸੇ ਦਾ 100 ਹੈ, ਉਹਨੇ ਰੋਲ ਨਿਰਧਾਰਿਤ ਕੀਤੇ ਆ ਵੀ ਤੂੰ ਭਾਈ ਇੰਨੀ ਦੇਰ ਵਾਸਤੇ ਤੇਰਾ ਰੋਲ ਹੈ, ਤੂੰ ਜਾਣਾ। ਤੇ ਉਹ ਅਕਾਲ ਪੁਰਖ ਡਾਇਰੈਕਟਰ ਹੈ, ਉਹ ਸੂਤਰਧਾਰ ਹੈ ਜਿਹੜਾ ਬਣਿਆ, ਉਹਦੇ ਹੁਕਮ ਤੋਂ ਬਿਨਾਂ ਜਿਹੜਾ ਪੱਤਾ ਨਹੀਂ ਹਿਲਦਾ। ਸੋ ਜੇਕਰ ਇੰਨੀ ਇੱਕ ਗੱਲ ਨੂੰ ਅਸੀਂ ਸਮਝ ਜਾਈਏ ਨਾ ਤੇ ਕਮ ਸੇ ਕਮ ਸਾਡੀ ਜ਼ਿੰਦਗੀ ਥੋੜ੍ਹੀ ਜਿਹੀ ਆਸਾਨ ਜ਼ਰੂਰ ਹੋ ਸਕਦੀ ਹੈ। ਕਮ ਸੇ ਕਮ ਜਿਹੜੀਆਂ ਐਵੇਂ ਫਜ਼ੂਲ ਦੀਆਂ ਜਿਹੜੀਆਂ ਅਸੀਂ ਪਾਲੀਆਂ ਹੋਈਆਂ ਨਾ ਟੈਨਸ਼ਨਾਂ, ਜਿਹੜੇ ਸਟ੍ਰੈਸ ਆ, ਜਿਹੜੇ ਚਿੰਤਾਵਾਂ ਜਿਹੜੀਆਂ ਪਾਲ ਰੱਖੀਆਂ, ਥੋੜ੍ਹਾ ਬਹੁਤ ਇਹਨਾਂ ਤੋਂ ਸਾਨੂੰ ਰਾਹਤ ਜ਼ਰੂਰ ਮਿਲ ਜਾਊਗੀ। ਕਿਉਂਕਿ ਪੂਰੀ ਦੀ ਪੂਰੀ ਰਾਹਤ ਤਾਂ ਮਿਲੂਗੀ ਨਾ ਜੇਕਰ ਅਸੀਂ ਪੂਰੇ ਦੇ ਪੂਰੇ ਆਪਣੇ ਆਪ ਨੂੰ ਉਸ ਗੁਰਮਤ ਦੇ ਪ੍ਰਤੀ, ਉਸ ਰਿਲੀਜਨ ਦੇ ਪ੍ਰਤੀ ਸਮਰਪਿਤ ਕਰ ਦੇਵਾਂਗੇ। ਉਹ ਹੋ ਨਹੀਂ ਸਕਦਾ, ਉਹ ਸੰਭਵ ਨਹੀਂ ਹੈ। ਕਿਉਂਕਿ ਦਿਸਦੇ ਸੰਸਾਰ ਦੇ ਵਿੱਚ, ਇਸ ਪਦਾਰਥਕ ਸੰਸਾਰ ਦੇ ਵਿੱਚ, ਇਹਨਾਂ ਪਦਾਰਥਾਂ ਦਾ ਜਿਹੜਾ ਮੋਹ ਹੈ ਨਾ, ਲਾਲਚ ਜਿਹੜਾ, ਜਿੱਦਾਂ ਚਰਨ ਜੀ ਨੇ ਦੱਸਿਆ, ਲਾਲਚ ਜਿਹੜਾ, ਇਹ ਮੋਹ ਜਿਹੜਾ ਹੈ, ਜਿਹੜੀ ਅਟੈਚਮੈਂਟ ਜਿਹੜੀ ਹੈਗੀ ਨਾ ਸਾਨੂੰ ਰਿਸ਼ਤਿਆਂ ਨਾਤਿਆਂ ਦੀ, ਪਦਾਰਥਾਂ ਦੀ, ਚੀਜ਼ਾਂ ਦੀ, ਇਹਨਾਂ ਚੀਜ਼ਾਂ ਤੋਂ ਮੁਕਤ ਹੋਣਾ ਜਿਹੜਾ ਨਾ ਉਹ ਬਹੁਤ ਔਖਾ ਹੈ। ਜਿੰਨੀ ਦੇਰ ਤੱਕ ਅਸੀਂ ਇਹਨਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਹੋ ਪਾਉਂਦੇ, ਮੁਕਤ ਹੋਣ ਦਾ ਰਸਤਾ ਉਸ ਗੁਰਮਤ ਦੇ ਨਾਲ, ਉਸ ਗੁਰਬਾਣੀ ਦੇ ਨਾਲ ਜੁੜਨ ਦੇ ਨਾਲ, ਸਾਂਝ ਪਾਉਣ ਦੇ ਨਾਲ ਹੀ ਸਾਨੂੰ ਸੋਝੀ ਹੋ ਸਕਦੀ ਹੈ। ਸੋ ਮੇਰਾ ਮਤਲਬ ਇਹ ਵੀ ਨਹੀਂ ਕਹਿਣ ਤੋਂ ਕਿ ਦੀਨ ਦੁਨੀਆ ਛੱਡ ਕੇ ਅਸੀਂ ਕੋਈ ਭਗਤ ਬਣ ਜਾਈਏ ਜਾਂ ਕੋਈ ਦੇਵਤੇ, ਇਹ ਨਹੀਂ ਹੈ। ਆਪਣੇ ਪਰਿਵਾਰ ਦੇ ਵਿੱਚ ਰਹਿ ਕੇ, ਗੁਰੂ ਸਾਹਿਬਾਨ ਸਾਰੇ ਦੇ ਸਾਰੇ ਤੁਸੀਂ ਦੇਖੋ, ਸਾਰੇ ਦੇ ਸਾਰੇ ਪਰਿਵਾਰਾਂ ਵਾਲੇ ਸੀ, ਗ੍ਰਿਸਤੀ ਜੀਵਨ ਉਹਨਾਂ ਨੇ ਬਿਤਾਇਆ, ਬਾਲ ਬੱਚੇ ਸੀ ਉਹਨਾਂ ਦੇ, ਸਭ ਕੁਝ ਸੀ, ਆਪਣਾ ਪਰਿਵਾਰ ਵੀ ਪਾਲਦੇ ਸੀ, ਆਪਣੇ ਘਰ ਦੇ ਸੁੱਖਾਂ ਦੁੱਖਾਂ ਦੇ ਵਿੱਚ ਵੀ ਸ਼ਾਮਿਲ ਹੁੰਦੇ ਸੀ, ਲੇਕਿਨ ਉਹਦੇ ਨਾਲ ਨਾਲ ਨਾਲ ਨਾਲ ਉਸ ਪਰਮਾਤਮਾ ਦੇ ਨਾਲ ਵੀ ਉਹਨਾਂ ਨੇ ਆਪਣੇ ਆਪ ਨੂੰ ਜੋੜ ਕੇ ਰੱਖਿਆ, ਦਸਾਂ ਨੌਵਾਂ ਦੀ ਕਿਰਤ ਵੀ ਕੀਤੀ, ਸਿਮਰਨ ਵੀ ਕੀਤਾ ਤੇ ਵੰਡ ਕੇ ਵੀ ਛਕਿਆ, ਇਹ ਸੋਚ ਨੂੰ ਵੀ ਅਪਣਾਇਆ। ਸੋ ਸੋਚ ਨੂੰ ਆਪਣੀ ਨੂੰ ਬਦਲਣ ਦੀ ਜ਼ਰੂਰਤ ਹੈ। ਜਦੋਂ ਸੋਚ ਆਪਣੇ ਆਪ ਦੀ ਅਸੀਂ ਬਦਲ ਲਵਾਂਗੇ ਨਾ, ਤੇ ਸਾਡੀ ਜ਼ਿੰਦਗੀ ਬਹੁਤ ਹੱਦ ਤੱਕ ਥੋੜੀ ਬਹੁਤੀ ਨਾ ਜਿਹੜੀ ਉਹ ਸੁਰਖਰੂ ਜ਼ਰੂਰ ਹੋ ਜਾਏਗੀ। ਸੋ 647-367-5553 ਜਾਂ ਤਾਂ ਸਾਡੇ ਦੋਸਤ ਮਿੱਤਰਾਂ ਨੂੰ ਅੱਜ ਗੱਲਾਂ ਬੜੀਆਂ ਥੋੜੀਆਂ ਜਿਹੀਆਂ ਗਹਿਰੀਆਂ ਲੱਗੀਆਂ, ਗਹਿਰ ਗੰਭੀਰ ਲੱਗੀਆਂ, ਥੋੜੀਆਂ ਜਿਹੀਆਂ ਔਖੀਆਂ ਔਖੀਆਂ ਲੱਗੀਆਂ। ਅੱਜ ਫੋਨ ਪਹਿਲਾਂ ਦੇ ਮੁਕਾਬਲੇ ਥੋੜੇ ਜਿਹੇ ਘੱਟ ਆਏ, ਆਏ ਤਾਂ ਹੈ ਦੋਸਤਾਂ ਮਿੱਤਰਾਂ ਦੇ, ਬਹੁਤ ਬੜੀਆਂ ਵਧੀਆ ਵਧੀਆ ਗੱਲਾਂ ਬਾਤਾਂ ਹੋਈਆਂ, ਆਪਣੇ ਆਪਣੇ ਐਕਸਪੀਰੀਅੰਸ ਤੁਸੀਂ ਸ਼ੇਅਰ ਕੀਤੇ ਕਿ ਇਹਨਾਂ ਚਿੰਤਾਵਾਂ ਨੂੰ, ਇਹਨਾਂ ਦੁੱਖਾਂ ਨੂੰ, ਇਹਨਾਂ ਬੋਝ ਜਿਹੜੇ ਮਨ ਦੇ ਉੱਪਰ ਅਸੀਂ ਚੁੱਕੇ ਹੋਏ ਨੇ, ਇਹਨਾਂ ਤੋਂ ਆਪਣੇ ਆਪ ਨੂੰ ਕਿਵੇਂ ਅਸੀਂ ਹਲਕਾ ਕਰ ਸਕਦੇ ਹਾਂ। ਤੇ ਲੇਕਿਨ ਇਹ ਜ਼ਰੂਰੀ ਹੈ ਜੇਕਰ ਅਸੀਂ ਜ਼ਿੰਦਗੀ ਨੂੰ ਥੋੜਾ ਜਿਹਾ ਸੁਰਖਰੂ ਬਣਾਉਣਾ ਨਾ, ਸਾਰਥਕ ਬਣਾਉਣਾ। ਮੁਸ਼ਕਲਾਂ ਆਉਂਦੀਆਂ ਜ਼ਿੰਦਗੀ ਦੇ ਵਿੱਚ, ਦੇਖੋ ਮੁਸ਼ਕਲਾਂ ਆਦਮੀ ਦਾ ਰਸਤਾ ਰੋਕਣ ਵਾਸਤੇ ਨਹੀਂ ਆਉਂਦੀਆਂ, ਉਸਨੂੰ ਸਗੋਂ ਤਾਕਤਵਰ ਬਣਾਉਣ ਦੇ ਲਈ, ਉਸਨੂੰ ਬਲਵਾਨ ਬਣਾਉਣ ਦੇ ਲਈ, ਉਸਨੂੰ ਮੋਰਲੀ ਸਪੋਰਟ ਕਰਨ ਦੇ ਲਈ ਮੁਸ਼ਕਲਾਂ ਆਉਂਦੀਆਂ। ਭਾਈ ਆ ਮੁਸ਼ਕਲਾਂ, ਇਸ ਨੂੰ ਸੋਲਵ ਕਰਨ ਦੇ ਲਈ ਕੋਈ ਨਾ ਕੋਈ ਰਸਤਾ ਲੱਭਣ ਦੀ ਕੋਸ਼ਿਸ਼ ਕਰਨੀ ਪੈਣੀ ਹੈ। ਇਹ ਨਹੀਂ ਹੈ ਕਿ ਮੁਸ਼ਕਲ ਆ ਗਈ ਤਾਂ ਘਬਰਾ ਕੇ ਅਸੀਂ ਦੌੜ ਜਾਈਏ ਉਸ ਮੁਸ਼ਕਲ ਤੋਂ। ਦੌੜਨ ਦੇ ਨਾਲ ਮੁਸ਼ਕਲ ਹੱਲ ਨਹੀਂ ਹੋਣੀ, ਉਸ ਮੁਸ਼ਕਲ ਦੇ ਨਾਲ ਲੜਨਾ ਪਊਗਾ ਸਾਨੂੰ, ਹੱਲ ਲੱਭਣਾ ਪਊ ਕੋਈ ਨਾ ਕੋਈ, ਉਸ ਮੁਸ਼ਕਲ ਤੇ ਕਾਬੂ ਪਾਉਣਾ ਪਊਗਾ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਜੁੜਦੇ ਹਾਂ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਕੱਲ ਆ ਗਿਆ ਫਰਾਈਡੇ, ਵੀਕਐਂਡ ਹੁੰਦਾ ਹੈ, ਵੀਕਐਂਡ ਤੇ ਗੱਲਾਂ ਬਾਤਾਂ ਕਰਾਂਗੇ ਬੜੀਆਂ ਵਧੀਆ ਵਧੀਆ। 22 ਤਰੀਕ ਨੂੰ ਤੇ 23 ਤਰੀਕ ਨੂੰ ਦੋ ਮੇਲੇ ਵੀ ਨੇ, ਇੱਕ 22 ਨੂੰ ਵੀ ਹੈ, ਇੱਕ 23 ਤਰੀਕ ਨੂੰ ਵੀ ਹੈ। ਬੜਾ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦਾ ਪ੍ਰਚਾਰ ਹੋ ਰਿਹਾ ਜ਼ੋਰਾਂ ਸ਼ੋਰਾਂ ਦੇ ਨਾਲ, ਤੁਸੀਂ ਇਹ ਸੈਟਰਡੇ ਸੰਡੇ ਆਪਣਾ ਇੰਜੋਏ ਕਰੋ ਮੇਲਿਆਂ ਦੇ ਉੱਪਰ। ਸਾਡੀ ਇੱਕ ਕਾਨਫਰੰਸ ਹੈਗੀ ਹੈ ਸ਼ਿਕਾਗੋ, ਅਸੀਂ ਚੱਲੇ ਹਾਂ, ਮੈਂ ਵੀ, ਸਾਡੇ ਕਥੂਰੀਆ ਸਾਹਿਬ ਨਾਲ ਦੋ ਦੋਸਤ, ਚਾਰੋ ਜਾਣੇ ਅਸੀਂ ਸੈਟਰਡੇ ਨੂੰ ਜਾਣਾ ਤੇ ਸੰਡੇ ਨੂੰ ਉੱਥੋਂ ਵਾਪਸ ਆਵਾਂਗੇ ਉਸ ਕਾਨਫਰੰਸ ਪੰਜਾਬੀ ਦੀ, ਇੱਕ ਹੋ ਰਹੀ ਉੱਥੇ ਪਾਰਟੀਸਪੇਟ ਕਰਨ ਦੇ ਲਈ। ਚਲੋ ਆਪਣੇ ਆਪਣੇ ਰਜੇਵੇਂ ਹੁੰਦੇ ਆ, ਤੁਸੀਂ ਇੰਜੋਏ ਕਰੋ ਆਪਣੇ ਪਰਿਵਾਰ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡ ਦੇਣਾ ਚਾਹੋ, ਕੋਈ ਆਪਣੇ ਪ੍ਰੋਗਰਾਮ ਦੀ, ਕਾਰੋਬਾਰ ਦੀ, ਕਿਸੇ ਸਕਿੱਲ ਦੀ ਜਾਂ ਕੋਈ ਹੋਰ ਸਰਵਿਸ ਜਿਹੜੀ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਪਬਲਿਕ ਤੱਕ, ਤੁਹਾਨੂੰ ਲੱਗਦਾ ਹੈ ਕਿ ਅਸੀਂ ਤੁਹਾਡਾ ਹੈਲਪ ਕਰ ਸਕਦੇ ਹਾਂ ਤੁਹਾਡੇ ਕਾਰੋਬਾਰ ਦੇ ਵਿੱਚ, ਤੁਹਾਡੇ ਕਾਰੋਬਾਰ ਦੀ ਬੜੋਤਰੀ ਦੇ ਵਿੱਚ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। 647-367-5553 ਸਾਡਾ ਨੰਬਰ ਹੈ, 6473675353 ਮੇਰਾ ਪਰਸਨਲ ਨੰਬਰ ਹੈ, 4372403391 4372403091। ਤੇ ਮਿਲਾਂਗੇ ਹੁਣ ਆਪਾਂ ਸੋਮਵਾਰ ਨੂੰ, ਨਹੀਂ ਸੋਮਵਾਰ ਨੂੰ, ਅਜੇ ਕੱਲ ਹੈਗਾ ਆਪਣੇ ਕੋਲ ਫਰਾਈਡੇ, ਕੱਲ ਆਪਾਂ ਗੱਲਾਂ ਬਾਤਾਂ ਕਰਾਂਗੇ, ਬਹੁਤ ਵਧੀਆ ਗੱਲਾਂ ਬਾਤਾਂ ਕਰਾਂਗੇ। ਫਰਾਈਡੇ ਹੈ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ ਤੇ ਇੰਜੋਏ ਵੀ ਕਰਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ. ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ. ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ. ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ. ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ. 9915154548.
5: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ. ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ. ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ. ਬਰਾੜ ਟੈਂਬਰ ਲੋਇਰਸ, 6478901437, 6474-890-1437, GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ. ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ. ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ. ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 9057960 9057960 7800. ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ.
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
7: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ. 416-655-2000.
5: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ. ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ. ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ 1 ਗੇਟ 1 ਫ੍ਰੀ. ਚਨਾ ਭਟੂਰਾ, ਬਾਏ 1 ਗੇਟ 1 ਫ੍ਰੀ. ਫਿਸ਼ ਪਕੌੜਾ, ਬਾਏ 1 ਗੇਟ 1 ਫ੍ਰੀ. ਤੰਦੂਰੀ ਚਿਕਨ ਲੈਗ, ਬਾਏ 1 ਗੇਟ 1 ਫ੍ਰੀ. ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ, ਬਾਏ 1 ਗੇਟ 1 ਫ੍ਰੀ. ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ. ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ. ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ. ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ. ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99. ਸਬਜ਼ੀ ਮਾਰਕੀਟ ਓਪਨ 24/7.

ਸੋਹਣਾ ਮੈਂ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਪੰਜਾਬੀ ਲਹਿਰਾਂ ਦੇ ਸਰੋਤਿਆਂ ਦਾ? ਬੀਤੇ ਇੱਕ ਦਿਨ ਤੁਹਾਡੀ ਅਤੇ ਸਾਡੀ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਫੋਨ ਲਾਈਨਸ ਡਾਊਨ ਸੀ। ਆਓ ਹੁਣ ਟੈਸਟ ਕਰੀਏ ਕਿ ਫੋਨ ਲਾਈਨ ਚੱਲ ਰਹੀਆਂ ਅਤੇ ਸਭ ਤੋਂ ਪਹਿਲਾਂ ਕਿੰਨੇ ਕੁ ਸੱਜਣ ਨੇ ਜਿਹੜੇ ਪੰਜਾਬੀ ਲਹਿਰਾਂ ਦੇ ਨਾਲ ਇਸ ਵੇਲੇ ਦੁਆ ਸਲਾਮ ਕਰਨਾ ਚਾਹੁੰਦੇ ਨੇ, ਸਤਿ ਸ਼੍ਰੀ ਅਕਾਲ ਕਰਨਾ ਚਾਹੁੰਦੇ ਨੇ ਔਰ ਸਰੋਤਿਆਂ ਨੂੰ ਆਪਣੇ ਵੱਲੋਂ ਗੁੱਡ ਈਵਨਿੰਗ, ਸ਼ੁਭ ਸ਼ਾਮ ਕਹਿਣਾ ਚਾਹੁੰਦੇ ਨੇ? ਤੁਸੀਂ ਸਾਡੇ ਪੰਜਾਬੀ ਲਹਿਰਾਂ ਦੇ ਹੋਸਟ ਬਣ ਸਕਦੇ ਹੋ ਅੱਜ 5-7 ਮਿੰਟ ਵਾਸਤੇ ਔਰ ਤੁਹਾਡੀ ਆਵਾਜ਼ ਜਿਹੜੀ ਹੈ ਲੱਖਾਂ ਸਰੋਤਿਆਂ ਤੱਕ ਪਹੁੰਚੂਗੀ। ਯੂ ਨੈਵਰ ਨੋ ਕਿ ਤੁਸੀਂ ਖੁਦ ਵੀ ਕਿਸੇ ਦਿਨ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆ ਕੇ ਅਤੇ ਹੋਸਟਿੰਗ ਕਰ ਸਕੋ, ਤੋ ਉਹਦੇ ਲਈ ਅਤੇ ਨਾਲੇ ਆਪਣੀ ਲਾਈਨ ਟੈਸਟ ਹੋਜੂਗੀ। ਕਾਲ ਕਰਨੀ ਹੈ 905-673-3337 905-673-3337 ਅਤੇ ਨਾਲ ਦੀ ਨਾਲ ਇੱਕ ਛੋਟੇ ਜਿਹੇ ਮਿਊਜ਼ਿਕ ਪੀਸ ਤੁਹਾਡੇ ਵਾਸਤੇ ਵਜਾਏ ਜਾ ਰਹੇ ਆ ਅਤੇ ਤੁਸੀਂ ਯਾਦ ਕਰਨਾ ਕਿ ਇਹ ਕਿਹੜੇ ਕਲਾਕਾਰ ਦਾ ਗੀਤ ਹੈ ਅਤੇ ਕਿਹੜਾ ਗੀਤ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ। ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ। ਗ੍ਰੈਂਡ ਹੋਮ ਫਰਨੀਚਰ 'ਤੇ ਫਰਾਈਡੇ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਅਤੇ ਤੁਹਾਨੂੰ ਪਤਾ ਹੀ ਹੈ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋਵੇ ਫਿਰ ਲੁੱਟਾਂ ਪੈ ਜਾਂਦੀਆਂ ਨੇ ਲੁੱਟਾਂ, ਔਰ ਇੰਨਾ ਜ਼ਿਆਦਾ ਘੱਟ ਕੀਮਤਾਂ ਅਤੇ ਨਾਲ ਦੀ ਨਾਲ ਸਭ ਨੂੰ ਤੋਹਫੇ ਦਿੱਤੇ ਜਾਣਗੇ। ਸੋ ਤੁਸੀਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ 294 ਵਾਕਰਸ ਡਰਾਈਵ ਉੱਤੇ ਪਹੁੰਚਣਾ, ਬਹੁਤ ਪਿਆਰਾ ਲਾਈਵ ਔਨ ਲੋਕੇਸ਼ਨ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਨੂੰ ਮੱਲੀ ਟੈਂਟ ਸਰਵਿਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੀ ਹਾਂ, ਟੈਂਟ ਦੀਆਂ ਸਾਰੀਆਂ ਸੇਵਾਵਾਂ ਲੈਣ ਲਈ ਮੱਲੀ ਟੈਂਟ ਸਰਵਿਸ ਤੁਹਾਡੇ ਬੈਂਕਟ ਵਰਗੀਆਂ ਕਨਵੈਨਸ਼ਨ ਸੈਂਟਰ ਵਰਗੀਆਂ ਸੇਵਾਵਾਂ ਤੁਹਾਨੂੰ ਦੇ ਦਿੰਦੇ ਨੇ ਔਰ ਬਿਲਕੁਲ ਫਰੈਸ਼ ਮੇਜ਼, ਕੁਰਸੀਆਂ, ਲਾਈਟਾਂ ਚੱਕਾ ਚੌਂਦ ਤੋਂ 647-999-2569 647-999-2569 ਟੈਲੀਫੋਨ ਨੰਬਰ ਹੈ ਅਤੇ ਨਾਲ ਹੀ ਤੁਹਾਨੂੰ ਗਿੱਲ ਫਾਰਮ 'ਤੇ ਭੇਜੀਏ। ਵੀਕਐਂਡ 'ਤੇ ਗਿੱਲ ਫਾਰਮ 'ਤੇ ਗਏ ਤੋਂ ਬਿਨਾਂ ਥੋੜ੍ਹਾ ਕਹਿੰਦੇ ਹੁੰਦੇ ਆ ਕਿ ਵੀਕਐਂਡ ਪੂਰਾ ਨਹੀਂ ਹੋਣਾ, ਗਿੱਲ ਫਾਰਮ 'ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਓ, ਚੱਕੀ ਦਾ ਆਟਾ ਲੈ ਕੇ ਆਓ। ਗਿੱਲ ਫਾਰਮ ਤੋਂ ਤੁਸੀਂ ਬਹੁਤ ਕਮਾਲ ਦੀਆਂ ਫਰੈਸ਼ ਆਈਟਮਸ ਅਤੇ ਨਾਲੇ ਤੁਹਾਨੂੰ ਖਰਬੂਜ਼ੇ ਮਿਲਣਗੇ, ਮਿੱਠੇ ਮਿੱਠੇ, ਖੰਡ ਮਿਸ਼ਰੀ, ਤੂੰ ਮੇਰੀ ਖੰਡ ਮਿਸ਼ਰੀ ਅਤੇ ਖਰਬੂਜ਼ੇ ਗਿੱਲ ਫਾਰਮ ਦੇ। ਚਿਬੜਾਂ ਦੀ ਚਟਣੀ ਬਣਾਓ ਗਿੱਲ ਫਾਰਮ ਤੋਂ ਅਤੇ ਮੇਥੇ, ਬਾਥੂ, ਬਹੁਤ ਸਾਰੀਆਂ ਪਾਲਕ, ਧਨੀਆ ਸਭ ਆਈਟਮਾਂ ਮਿਲਣਗੀਆਂ ਕਿੱਥੋਂ? ਗਿੱਲ ਫਾਰਮ ਤੋਂ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਤੁਹਾਡੀਆਂ ਲਾਈਨਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਵੇਖਦੇ ਹਾਂ ਪ੍ਰੋਗਰਾਮ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਨ ਲੱਗੇ ਹਾਂ। ਲਓ ਜੀ, ਚੱਕ ਦਿਓ ਫਟੇ ਫਿਰ, ਕਿਵੇਂ ਆ?

0: ਪੰਜਾਬੀ ਲਹਿਰਾਂ ਪਹਿਲੀ ਕਾਲ ਲੈਣੇ ਹੀਰਾ ਸਿੰਘ ਜੀ ਜੀ ਹੀਰਾ ਸਿੰਘ ਕੋਹਿਨੂਰ ਹੀਰਾ ਹੈਲੋ ਹੈਲੋ ਹੀਰਾ ਸਿੰਘ ਜੀ
1: ਹਾਂਜੀ ਹਾਂਜੀ ਬੋਲ ਰਿਹਾ ਭਾਜੀ
0: ਉਹ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ
1: ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਜੀ
0: ਤਾਂ ਪਹਿਲਾਂ ਹੀ ਹੀਰਿਆਂ ਦੀ ਕਾਲ ਆ ਗਈ ਕਹਿੰਦੇ ਹੁੰਦੇ ਆ ਹੁਣ ਹੋਰ ਕ ਦੱਸ ਕੀ ਭਾਲਦੀ ਪਹਿਲੀ ਕਿੱਕ ਤੇ ਸਟਾਰਟ ਸਾਡਾ ਯਾਮਾ ਹੈ
1: ਹਾਂਜੀ ਹਾਂਜੀ
0: ਤੇ ਹੋਰ ਸੁਣਾਓ ਕੀ ਹਾਲ ਚਾਲ ਆ
1: ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਸਾਨੂੰ ਤੁਹਾਡੀ ਆਵਾਜ਼ ਹੀ ਬਹੁਤ ਮਿੱਠੀ ਹੈ
0: ਆਵਾਜ਼ ਬਹੁਤ ਮਿੱਠੀ ਆ ਕੁਛ ਹੋਰ ਕਹਿਣਾ ਚਾਹੁੰਦੇ ਹੋ
1: ਮੈਂ ਇੱਕ ਗਾਣਾ ਸੁਣਨਾ ਸੀ
0: ਕਿਹੜਾ
1: ਅਰਜਨ ਢਿੱਲੋਂ ਦਾ ਟਰੱਕਰ ਦਾ ਜੀ
0: ਅਰਜਨ ਢਿੱਲੋਂ ਦਾ ਟਰੱਕਰ ਬੱਲੇ ਬੱਲੇ ਆ ਕੱਲ ਲਾਈਨ ਨਹੀਂ ਚੱਲ ਸਕੀ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਹੋਣਾ ਯਾਰ ਸਾਡੀ ਗੱਲਬਾਤ ਹੋਈ ਨੀ ਅੱਜ ਸਾਰਾ ਦਿਨ ਵੀ ਲਾਈਨਾਂ ਨਹੀਂ ਚੱਲੀਆਂ
2: ਮੈਂ ਸਵੇਰੇ ਵੀ ਕੰਮ ਚਾਹੁੰਦੇ ਟਾਈਮ 6 ਵਜੇ ਲਾਨਾ ਹੁੰਦਾ
0: ਅੱਛਾ ਵੈਰੀ ਗੁੱਡ
2: ਸ਼ਾਮ ਦੀ ਛੁੱਟੀ ਵੇਲੇ ਵੀ ਲਾਨਾ ਹੁੰਦਾ
0: ਅੱਛਾ ਵੈਰੀ ਗੁੱਡ ਬਹੁਤ ਅੱਛਾ ਸ਼ਾਬਾਸ਼ ਲਾਇਆ ਕਰੋ ਜਦੋਂ ਵੀ ਟਾਈਮ ਲੱਗੇ
2: ਬਿਲਕੁਲ ਤੁਹਾਡਾ ਪ੍ਰੋਗਰਾਮ ਸਰ ਬਹੁਤ ਵਧੀਆ ਬਹੁਤ ਨੌਲੇਜ ਮਿਲਦੀ ਮਤਲਬ ਨਾ
0: ਅੱਛਾ
2: ਕੁਛ
0: ਠੀਕ ਹੈ
2: ਨੂੰ ਮਿਲਦਾ ਹਾਂਜੀ
0: ਵੈਰੀ ਗੁੱਡ ਬਹੁਤ ਖੁਸ਼ੀ ਦੀ ਗੱਲ ਹੈ ਸਿਲਵਰ ਪਲੇਅਰ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੱਕ ਮਿਆਰੀ ਪ੍ਰੋਗਰਾਮ ਤੇ ਪਰਿਵਾਰਕ ਪ੍ਰੋਗਰਾਮ ਸਮਝਦੇ ਹੋ ਇਹ ਸਾਡੇ ਵਾਸਤੇ ਵੀ ਬੜੀ ਖੁਸ਼ੀ ਦੀ ਗੱਲ ਹੈ ਕੁਛ ਹੋਰ ਕਹਿਣਾ ਚਾਹੋਗੇ ਲਖਵਿੰਦਰ ਜੀ ਲਖਵਿੰਦਰ ਜੀ ਇੱਕ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾ ਲਾ ਵੈਲਕਮ ਜੀ ਲਖਵਿੰਦਰ
3: ਇੱਕ ਗਾਣਾ ਸੁਣਨਾ ਸੀ
0: ਜੀ ਸੁਣੋ ਸੁਣੋ
3: ਹਿੰਦੀ ਦਾ ਗਾਣਾ ਆ
0: ਹਿੰਦੀ ਦਾ
3: ਸਮਾਂ ਹਾਂਜੀ ਸ਼ਮਾ ਸੇ ਕੋਈ ਕਹਿ ਦੇ ਤੇਰੇ ਰਹਤੇ ਰਹਤੇ
0: ਸ਼ਮਾ ਸੇ ਕਿਆ ਕਹਿਣਾ ਯਾਰ
3: ਸੁਣ ਕੇ ਤਾਂ ਦੇਖੋ ਸਰ
0: ਸ਼ਮਾ ਤੋਂ ਇੰਜੋਏ ਕਰੋ ਸ਼ਮਾ ਨੂੰ ਕਹਿੰਦੇ ਹੁੰਦੇ ਆ ਗਲੇ ਨਾਲ ਲਾਓ ਸ਼ਮਾ ਨੂੰ ਅੱਖਾਂ ਨਾਲ ਦੇਖੋ ਕੰਨਾਂ ਨਾਲ ਸੁਣੋ ਸ਼ਮਾ ਦੀਆਂ ਗੱਲਾਂ ਹੀ ਕਿਆ ਕਰਨੀਆਂ ਇਹ ਕੌਣ ਆ ਸ਼ਮਾ
3: ਸਰ ਕੋਈ ਨੀ
0: ਕੋਈ
3: ਬਹੁਤ ਸੁਣਾਇਆ ਹੁਣ ਕਿੱਥੇ ਸਮਾਂ ਹੈ ਸਰ ਹੁਣ ਤੇ ਵਿਆਹ ਨੂੰ ਚਿਰ ਹੋ ਗਿਆ
0: ਹੁਣ ਤਾਂ ਸ਼ਮਾਂ ਦੇ ਕੋਲੇ ਵੀ ਸਮਾਂ ਹੈ ਨੀ ਮੇਰੇ ਖਿਆਲ ਤੇ ਤੁਹਾਡੇ ਕੋਲੇ ਵੀ ਸਮਾਂ ਹੈ ਨੀ ਹੈਂ
3: ਹੋਰ
0: ਚਲੋ ਖੈਰ ਕੋਈ ਗੱਲ ਨਹੀਂ ਥੈਂਕ ਯੂ ਜ਼ਰੂਰ ਲਖਵਿੰਦਰ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਸ਼ਮਾਂ ਕਹਿੰਦੇ ਬਲਦੀ ਰਹੇ ਤੇ ਪੂਰਾ ਮੌਜਾਂ ਲੱਗਦੀਆਂ ਰਹਿਣ
3: ਠੀਕ
0: ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਪੰਜਾਬੀ ਲਹਿਰਾਂ ਜੀ 4313 ਪੰਜਾਬੀ ਲਹਿਰਾਂ ਵੈਲਕਮ
4: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
4: ਮੈਂ ਤਾਂ ਬਸ ਦੋ ਲਾਈਨਾਂ ਕਹਿਣੀਆਂ ਚਾਹੁੰਦਾ ਸੀ
0: ਅੱਛਾ ਦੋ ਲਾਈਨਾਂ ਕਹੋ ਭਾਵੇਂ ਚਾਰ ਕਹੋ ਗੱਲ ਆ ਕੋਈ ਕਹਿੰਦੇ ਜਦੋਂ ਖੁੱਲ ਗਈ ਪਟਾਰੀ ਤੇ ਫਿਰ ਲਾਈਨਾਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ ਜਿਹੜੀ ਯਾਰੀ ਦੋਸਤੀ ਆ ਤੇ ਇਸ਼ਕ ਹੈ ਮੁਹੱਬਤ ਹੈ ਉਹਦੇ ਵਿੱਚ ਗਿਣਤੀਆਂ ਮਿਣਤੀਆਂ ਨਾਲ ਕੰਮ ਨਹੀਂ ਚੱਲਦਾ
4: ਹਾਂਜੀ ਹਾਂਜੀ
0: ਜੀ
4: ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗਗਨ ਤੇ ਪੰਜਾਬੀ ਲਹਿਰਾਂ ਸੁਣ ਲਏ ਸਾਰੇ ਸਰੋਤਿਆਂ ਦਾ ਪਿਆਰ ਭਰਾ ਸਵਾਗਤ ਨਿੱਘਾ ਸਵਾਗਤ ਮੈਨੂੰ ਉਮੀਦ ਹੈ ਤੁਸੀਂ ਸਾਰੇ ਸ਼ਾਮ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਬਸ ਇਹੀ ਕਹਿਣਾ ਚਾਹੁੰਦਾ ਸੀ
0: ਮੈਨੂੰ ਲੱਗਦਾ ਤੁਸੀਂ ਕਹਿੰਦੇ ਹੁੰਦੇ ਆ ਕਿ ਆਪਣਾ ਹੋਸਟ ਬਣਨ ਲਈ ਟੈਸਟ ਦੇ ਦਿੱਤਾ
4: ਹਾਂਜੀ ਕਹਿ ਸਕਦੇ
0: ਆ
4: ਹਾਂਜੀ
0: ਵੈਰੀ ਗੁੱਡ ਬਹੁਤ ਖੁਸ਼ੀ ਦੀ ਗੱਲ ਆ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਤੋ ਸਰਦੂਲ ਜੀ ਥੋੜਾ ਜਿਹਾ ਤੁਹਾਨੂੰ ਅਸੀਂ ਪੌਜ਼ ਤੇ ਪਾਇਆ ਉਹਦੇ ਲਈ ਆਮ ਸੌਰੀ ਪੰਜਾਬ ਦੇ ਬਹੁਤ ਵੱਡੇ ਕਲਾਕਾਰ ਨੂੰ ਉਹਦੇ ਲਈ ਅਸੀਂ ਖਿਮਾ ਮੰਗਦੇ ਹਾਂ ਤੋ ਬਹੁਤ ਪਿਆਰ ਨਾਲ ਬੜੀ ਜਲਦ ਪੰਜਾਬੀ ਲਹਿਰਾਂ ਦੇ ਸਟੂਡੀਓ ਵਿੱਚ ਮੇਲਾ ਲੱਗਣ ਜਾ ਰਿਹਾ ਉਸ ਮੇਲੇ ਨੂੰ ਸਪੌਂਸਰ ਕਰਨਗੇ ਇੰਡੀਅਨ ਫਰੂਟ ਲੈਂਡ ਫਰੈਸ਼ ਗ੍ਰੋਸਰੀ ਦੇ ਵਾਸਤੇ 7 ਲੋਕੇਸ਼ਨਸ ਨੇ ਔਰ 7 ਦੀਆਂ 7 ਲੋਕੇਸ਼ਨਸ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਇਹਨਾਂ ਦੀ ਗ੍ਰੈਂਡ ਓਪਨਿੰਗ ਹੋਈ ਆ ਮਨੀਸ਼ ਤੇ ਉਹਨਾਂ ਦੇ ਸਾਰੇ ਸਾਥੀ ਇੰਨੀ ਮਿਹਨਤ ਕਰਦੇ ਆ ਜਿੱਥੇ ਗ੍ਰੋਸਰੀ ਤੁਸੀਂ ਲੈਂਦੇ ਹੋ ਉੱਥੇ ਉਹਨਾਂ ਦੀ ਨਾ ਜਿਹੜੀ ਬਹੁਤ ਅੱਛੀ ਤੰਦੂਰੀ ਗ੍ਰਿੱਲ ਆ ਉਹਦਾ ਖਾਣਾ ਖਾ ਕੇ ਦੇਖਿਓ ਇੱਕ ਵਾਰੀ ਖਾਣਾ ਤੁਹਾਡੇ ਕਹਿੰਦੇ ਆ ਕਿ ਮੂੰਹ ਨੂੰ ਲੱਗ ਗਿਆ ਤਾਂ ਫਿਰ ਉਦੋਂ ਬਾਅਦ ਤੁਸੀਂ ਸੁੱਤੇ ਪਏ ਬਰੜਾ ਬਰੜਾ ਕੇ ਉੱਠ ਕੇ ਵੀ ਕਹੋਗੇ ਇੰਡੀਅਨ ਫਰੂਟ ਲੈਂਡ ਇੰਡੀਅਨ ਫਰੂਟ ਲੈਂਡ ਤੋ ਸੱਤਾਂ ਲੋਕੇਸ਼ਨ ਤੋਂ ਕਿਸੇ ਲੋਕੇਸ਼ਨ ਤੇ ਵੀ ਜਾ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਇੱਕ ਜਾਣਕਾਰੀ ਤੁਹਾਨੂੰ ਮੈਂ ਦੇਵਾਂ ਹਾਰਡਵੁੱਡ ਜਾਇੰਟ ਦੀ। ਹਾਰਡਵੁੱਡ ਜਾਇੰਟ ਬਹੁਤ ਕਮਾਲ ਦਾ ਔਰ ਪੂਰੇ ਪਿੰਡ ਜਿੱਡਾ ਇਹ ਹਾਰਡਵੁੱਡ ਜਾਇੰਟ ਦਾ ਸਟੋਰ ਹੈ, ਟੋਰਬਰਮ ਅਤੇ ਸਟੀਲ ਦੇ ਨੇੜੇ ਹੈ। ਤੋ ਤੁਸੀਂ ਵੱਧ ਚੜ ਕੇ ਹਾਰਡਵੁੱਡ ਜਾਇੰਟ ਤੇ ਪਹੁੰਚਣਾ ਤੇ ਕਿਸੇ ਵੀ ਜਾਣਕਾਰੀ ਵਾਸਤੇ ਪੰਜਾਬੀ ਲਹਿਰਾਂ ਦਾ ਹਵਾਲਾ ਦੇ ਦੇਣਾ। ਇਸ ਵੀਕਐਂਡ ਤੇ ਤੁਹਾਨੂੰ ਅਸੀਂ ਟੀ ਡੋਟ ਵਾਟਰ ਟੈਕਸੀ ਤੇ ਸੈਂਟਰਲ ਆਈਲੈਂਡ ਦੀ ਸੈਰ ਕਰਾਉਣੀ ਆ। ਤੇ ਜਸਵਿੰਦਰ ਖੋਸਾ ਸਾਹਿਬ ਨੂੰ ਵੀ ਕਹਿਣਾ ਵੀ ਭਾਵੇਂ ਸ਼ੋਅ ਹੋਣ ਤੋਂ ਪਹਿਲਾਂ ਚਾ ਭਾਵੇਂ ਸ਼ੋਅ ਹੋਣ ਤੋਂ ਬਾਅਦ ਜਿਹੜਾ ਹਵਾਈ ਜਹਾਜ਼ ਭਰ ਕੇ ਪੂਰਾ ਇਹਨਾਂ ਨੇ ਕਲਾਕਾਰਾਂ ਦਾ ਲੈ ਕੇ ਆਉਂਦਾ, ਉਹਨਾਂ ਨੂੰ ਟੀ ਡੋਟ ਵਾਟਰ ਟੈਕਸੀ ਤੇ ਘੁਮਾ ਕੇ ਲੈ ਕੇ ਆਉਣ ਸੈਂਟਰਲ ਆਈਲੈਂਡ 'ਚ। ਇਹਨਾਂ ਨੂੰ ਵਿਚਾਰੇ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰੇਡੀਓ ਸਟੇਸ਼ਨਾਂ 'ਤੇ ਘੁਮਾਈ ਜਾਂਦੇ ਆ ਅਤੇ ਉੱਥੇ ਜਾ ਕੇ ਕਈ ਨਵੇਂ ਆਏ ਹੁੰਦੇ ਆ। ਗਿੱਲ ਹਰਦੀਪ ਹੋਣੀ ਤਾਂ ਚਲੋ ਇਹਨਾਂ ਨੂੰ ਤਾਂ ਪਤਾ ਸਾਰਾ ਦੁਨੀਆ ਭਰ ਗਾਹ ਲਈ, ਅਤੇ ਕੁਝ ਸੱਜਣ ਨਵੇਂ ਆਏ ਹੁੰਦੇ ਕਈ ਵਾਰ, ਉਹ ਫਿਰ ਕਹਿੰਦੇ ਯਾਰ ਟੋਰੰਟੋ ਦਿਖਾਇਆ ਕਾਹਦਾ, ਰੇਡੀਓ ਸਟੇਸ਼ਨਾਂ ਤੋਂ ਹੀ ਲਈ ਫਿਰਦੇ ਰਹੇ। ਤੋ ਖੈਰ ਪ੍ਰੋਗਰਾਮ ਪੰਜਾਬੀ ਲਹਿਰਾਂ 905-600-7373-33। ਦੋ ਚਾਰ ਸੰਦੇਸ਼ ਲੈ ਲਈਏ ਅਤੇ ਫਿਰ 22 ਤਾਰੀਖ ਨੂੰ ਇੱਕ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਜਿਹੜਾ ਸਾਡਾ ਆਪਣਾ ਮੇਲਾ, ਔਰ ਉਹ ਮੇਲਾ ਜਸਵਿੰਦਰ ਖੋਸਾ ਉਹਦੇ ਕਹਿੰਦੇ ਹੁੰਦੇ ਆ ਕਿ ਰੂਹੇ ਰਵਾਂ ਨੇ ਅਤੇ ਸਾਡੇ ਅਜ਼ੀਜ਼ ਨੇ, ਔਰ ਸਟੂਡੀਓ ਦੇ ਵਿੱਚ ਆਏ ਹੋਏ ਕਲਾਕਾਰਾਂ ਦੀ ਬੜੀ ਜਲਦ ਤੁਹਾਡੇ ਨਾਲ ਮੈਂ ਮੁਲਾਕਾਤ ਕਰਵਾਉਣ ਲੱਗਿਆ। 905-600-7373-33 ਕਾਲ ਲੈ ਲਈਏ ਜੀ। 2118 ਹੈਲੋ 2118 ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਲਾਈਆਂ ਕਿਤੇ ਵਧਾਈਆਂ ਕਿਤੇ, ਮੈਨੂੰ ਲੱਗਦਾ ਤੁਸੀਂ ਨਾਲ ਉੱਧਰ ਕੋਈ ਹੋਰ ਕਸਟਮਰ ਸਰਵ ਕਰੀ ਜਾਂਦੇ ਆ, ਇੱਧਰ ਮੇਰੇ ਨਾਲ ਗੱਲ ਕਰੀ ਜਾਂਦੇ ਆ। 2118
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਥੇ ਚਲੇ ਗਏ ਸੀਗੇ?
5: ਨਹੀਂ ਮੈਂ ਇੱਥੇ ਆ, ਜਾਣਾ ਕਿੱਥੇ ਆ?
0: ਇੱਥੇ ਸੀ। ਅੱਛਾ ਠੀਕ ਆ, ਕੀ ਹਾਲ ਚਾਲ?
5: ਅੰਦਰ ਹੀ ਜੇ ਤੁਹਾਨੂੰ ਕਦੀ ਕਦੀ ਮੈਂ ਲੋਕਾਂ ਨੂੰ ਸੁਣਨਾ ਚਾਹੀਦਾ ਕੀ ਕਹਿੰਦੇ ਆ।
0: ਬਿਲਕੁਲ ਸੁਣਨਾ ਚਾਹੀਦਾ, ਕਿਉਂ ਨਹੀਂ ਸੁਣਨਾ ਚਾਹੀਦਾ? ਕੁਝ ਕੁਝ ਸੁਣ ਨਹੀਂ ਦਿੰਦੇ, ਕੁਝ ਸੁਣਾ ਨਹੀਂ ਦਿੰਦੇ।
5: ਹਾਂਜੀ ਸੁਣੋ, ਇੱਕ ਗਾਲਿਬ ਦਾ ਸ਼ੇਰ ਆ।
0: ਹਾਂ
5: ਕਹਿੰਦਾ ਹਸਰਤ ਹੀ ਰਹੇ ਤੋ ਅੱਛਾ ਹੈ,
0: ਹਸਰਤ ਹੀ ਰਹੇ ਤੋ ਅੱਛਾ ਹੈ,
5: ਹਸਰਤ ਹੀ ਰਹੇ ਤੋ ਅੱਛਾ ਹੈ ਗਾਲਿਬ,
0: ਹਾਂ ਹਾਂ
5: ਚਾਂਦ ਹਾਸਿਲ ਹੋ ਜਾਏ ਤੋ ਦਾਗ ਦਿਖਣੇ ਲਗਤੇ ਹੈ।
0: ਬਿਲਕੁਲ ਬਿਲਕੁਲ, ਕਹਿੰਦੇ ਆ ਕਿ ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਹੈ, ਕਭੀ ਜ਼ਮੀਂ ਤੋ ਕਭੀ ਆਸਮਾਨ ਨਹੀਂ ਮਿਲਦਾ। ਬੜਾ ਖੂਬਸੂਰਤ ਸ਼ੇਅਰ ਹੈ, ਤੁਹਾਡੇ ਸ਼ੇਅਰ ਨਾਲ ਮਿਲਦਾ ਜੁਲਦਾ ਕਿ ਬੜਾ ਖੂਬਸੂਰਤ ਹੈ ਉਹ ਕਿ
5: ਨਹੀਂ ਇੱਕ ਹੋਰ।
0: ਹਾਂ ਇੱਕ ਹੋਰ, ਅੱਛਾ ਪਹਿਲਾਂ ਤੁਹਾਡੀ ਵਾਰੀ ਹੈ, ਓਕੇ ਗੋ ਅਹੈਡ।
5: ਵਕਤ ਨੇ ਪੁੱਛਾ ਅਬ ਕਿਸਸੇ ਉਮੀਦ ਰੱਖਤੇ ਹੋ,
0: ਵਕਤ ਨੇ ਪੁੱਛਾ
5: ਅਬ ਕਿਸਸੇ ਉਮੀਦ ਰੱਖਤੇ ਹੋ, ਹਮਨੇ ਮੁਸਕਰਾ ਕਰ ਕਹਾ ਬਸ ਉੱਪਰ ਵਾਲੇ ਸੇ।
0: ਉੱਪਰ ਵਾਲਾ ਕੌਣ ਆ? ਪਹਿਲਾਂ ਤਾਂ ਉੱਪਰ ਵਾਲੇ ਨੂੰ ਲੱਭੋ।
5: ਉਹ ਹਸਕਰ ਬੋਲਾ ਲੋਗੋ ਸੇ ਨਹੀਂ, ਹਮਨੇ ਧੀਰੇ ਸੇ ਕਹਾ ਅਮੀਰ ਜਿਤਨੀ ਕੰਮ ਹੋ ਦਰਦ ਵੀ ਉਤਨਾ ਹੀ ਕੰਮ ਹੋਤਾ ਹੈ।
0: ਕਿਆ ਬਾਤ ਹੈ, ਦੁਨੀਆ ਕਹਿੰਦੇ ਹੁੰਦੇ ਆ ਮਿਲ ਜਾਏ ਤੋ ਮਿੱਟੀ ਹੈ, ਹੈ ਨਾ ਮਿਲੇ ਤਾਂ ਸੋਨਾ, ਜਿਹੜੀ ਚੀਜ਼ ਮਿਲ ਜਾਂਦੀ ਆ ਉਹਦੀ ਕਦਰ ਘੱਟ ਜਾਂਦੀ ਆ,
5: ਕਦਰ ਘੱਟ ਜਾਂਦੀ ਆ,
0: ਉਹੀ ਮਹਿਬੂਬਾ ਹੁੰਦੀ ਹੈ ਜਿਹਦੇ ਮਗਰ ਲਾਲਾਂ ਸੜਦੇ ਤੁਰੇ ਫਿਰਦੇ ਲੋਕ ਤੇ ਜਦੋਂ ਘਰ ਵਾਲੀ ਬਣ ਜਾਂਦੀ ਆ
5: ਫਿਰ ਬਸ ਫਿਰ ਵੈਲਿਊ ਖਤਮ,
0: ਤੂੰ ਕੌਣ ਤੇ ਮੈਂ ਕੌਣ,
5: ਨਾ ਫਿਰ ਮਿਲ ਜਾਂਦੀ ਆ ਨਾ ਉਹੀ ਨਾ ਫਿਰ ਨਜ਼ਰ ਆਉਣ ਲੱਗ ਪੈਂਦਾ ਕੀ ਹੋਇਆ।
0: ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ
5: ਭਾਈ। ਇੱਕ ਹੋਰ
0: ਬਸ ਨਾ ਜੀ, ਨਾ ਇੰਨਾ ਟਾਈਮ ਨਹੀਂ, ਇੰਨਾ ਤਾਂ ਅਸੀਂ ਕਲਾਕਾਰਾਂ ਨੂੰ ਟਾਈਮ ਨਹੀਂ ਦੇ ਸਕਦੇ, ਤੁਸੀਂ ਤਾਂ ਹੁਣ ਇੱਕ ਸੁਣਾਇਆ ਦੋ ਸੁਣਾਏ ਤੇ ਵਿਦ ਆਨਰ ਵਿਦ ਲਵ ਵਿਦ ਰਿਸਪੈਕਟ ਪਲੀਜ਼ ਟਾਈਮ ਦਾ ਖਿਆਲ ਰੱਖੋ, ਕੱਲ੍ਹ ਨੂੰ ਨਹੀਂ ਸੁਣਾਉਣੇ, ਕੱਲ੍ਹ ਨੂੰ ਵੀ ਇਹੀ ਕੰਮ ਕਰਨਾ ਆਪਾਂ। 905-600-7373-33

0: multiple locations in GTA. For more information, visit rajdhanisweets.ca.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-825-8800, 905-825-8800 ਤੇ ਕਾਲ ਕਰੋ।
2: ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ, ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ। JS ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰ ਰੂਮ, ਕਰੋਲ ਬਾਗ ਪਲਾਜ਼ਾ, 905-799-0333।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਚ ਕਾਲ ਲੈਣੇ ਆ ਔਰ ਉਸ ਤੋਂ ਬਾਅਦ 758 ਸ੍ਰੀ ਜੀ ਵੈਲਕਮ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਵੀਰ ਜੀ,
1: ਰਾਣੀ
0: ਤੋਂ ਭੀਖ ਮੰਗਾੜੀਏ ਕੀ ਕੀਤਾ ਤਕਦੀਰੇ, ਮੋਹਨ ਸਿੰਘ ਰੋਡੇ ਵਾਲੇ ਦੀ ਕਵੀਸ਼ਰੀ ਆ।
1: ਹਾਂ ਮੋਹਨ ਸਿੰਘ ਰੋਡੇ,
0: ਹਾਂ ਵਰਮਾ ਕੰਪਨੀ ਮੋਗੇ ਰਿਕਾਰਡ ਹੋਇਆ ਸੀ ਇਹ।
1: ਓ ਵੈਰੀ ਗੁੱਡ, ਵੈਰੀ।
0: ਹਾਂ ਉਦੋਂ ਸਪੀਕਰ ਉਹ ਰਿਕਾਰਡਿੰਗ ਵੀ ਨਹੀਂ ਸੀ ਹੁੰਦੀ ਇੰਨੀ, ਸਾਰੇ ਕਲਾਕਾਰਾਂ ਨੂੰ ਰਿਕਾਰਡ ਨਹੀਂ ਸੀ ਕਰਦੇ।
1: ਜੀ ਜੀ ਜੀ,
0: ਉਹ ਫਿਰ ਕਈ ਵਾਰੀ ਤਾਂ ਖੋਲਣੀਆਂ ਤੇ ਬਹਿ ਕੇ ਰਿਕਾਰਡਿੰਗ ਹੋ ਜਾਂਦੀ ਸੀ, ਵਰਮਾ ਕੰਪਨੀ ਸੌਖੀ ਸੀ। ਕੋਈ ਵੀ ਕਿਸੇ ਵੀ ਕਿਸਮ ਦੀ ਰਿਕਾਰਡਿੰਗ ਜਿਹੜੀ ਆ ਜ਼ਰੂਰ ਸ਼ਾਹਣੀ ਤੋਂ ਭੀਖ ਮੰਗਾ ਅਲੀਏ ਕੀਰ ਮਹਾਰਾਣੀ ਜਿੰਦ ਕੌਰ ਜਦੋਂ ਚਨਾਰ ਦੇ ਕਿਲੇ ਚੋਂ ਨਿਕਲਦੀ ਆ ਤੇ ਬੇਸਰੋ ਸਮਾਨ ਤੇ ਪਤੀ ਵੀ ਹੈ ਨੀ ਪੁੱਤ ਵੀ ਦੂਰ ਹੋ ਗਿਆ, ਉਦੋਂ ਦੀ ਉਹ ਕਵਿਤਾ ਜ਼ਰੂਰ ਲਾਵਾਂਗੇ। ਕੁਦਰਤ ਦੀਆਂ ਖੇਡਾਂ, ਪਤਾ ਨੀ ਕੀ ਕਾਹਦੀਆਂ ਖੇਡਾਂ, ਇਹ ਤਾਂ ਹੁਣ ਰੱਬ ਜਾਣਦਾ। ਚੰਗਾ, ਬਹੁਤ ਮਿਹਰਬਾਨੀ ਤੁਹਾਡਾ, ਧੰਨਵਾਦ, ਜ਼ਰੂਰ ਲਾਵਾਂਗੇ ਪ੍ਰੋਗਰਾਮ ਪੰਜਾਬੀ ਲਗਾ।

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ। ਅਸੀਂ ਗੱਲਬਾਤ ਕਰਨ ਲੱਗੇ ਉਹਨਾਂ ਕਲਾਕਾਰਾਂ ਦੇ ਨਾਲ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਪੇਸ਼ ਹੋ ਰਹੇ ਨੇ 22 ਅਗਸਤ ਨੂੰ, ਜੋ ਬਹੁਤ ਵੱਡਾ ਪੰਜਾਬ

0: ਪੰਜਾਬੀ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਪੰਜਾਬੀ ਲਹਿਰਾਂ ਦੇਖ ਰਹੇ ਸਰੋਤਿਆਂ ਨੂੰ ਪ੍ਰੋਗਰਾਮ ਨੂੰ।
2: ਬਹੁਤ ਹੀ ਇੱਕ ਮਹਾਨ ਗਾਇਕ ਕਲਾਕਾਰ ਮੋਗੇ ਦੇ ਪਾਣੀ ਵਾਂਗੂ ਜਿਹਦਾ ਬੋਲ ਚੱਲਦਾ ਹੈ, ਕੋਕਰੀ ਦਾ ਡੰਪਲ ਤੇ ਬੜਾ ਪੰਜਾਬੀਆਂ ਦਾ ਮਹਾਨ ਗਿੱਲ ਹਰਦੀਪ ਸਾਡੇ ਸਟੂਡੀਓ ਚ ਆ ਗਿੱਲ ਬਾਈ ਜੀ ਆਂ।
3: ਸਤਿਮਾ ਸਾਹਿਬ, ਮੈਂ ਸ਼ੁਕਰਗੁਜ਼ਾਰ ਹਾਂ ਖੋਸਾ ਸਾਹਿਬ ਦਾ, ਇਸ ਢੰਗ ਨਾਲ ਤੁਹਾਡੇ ਵੀ ਦਰਸ਼ਨ ਹੋ ਜਾਂਦੇ ਹਰੇਕ ਸਾਲ ਬਾਅਦ ਜਾਂ ਦੋ ਸਾਲਾਂ ਬਾਅਦ, ਤੇ ਸਾਰੇ ਟੋਰਾਂਟੋ ਵਾਸੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਬਹੁਤ ਬਹੁਤ ਸਤਿ ਸ਼੍ਰੀ ਅਕਾਲ ਧੀਰਾ ਗਿੱਲ, ਇੱਕ ਵਾਰੀ ਫਿਰ ਧੀਰਾ ਗਿੱਲੀ ਆ।
0: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਸਤਿਕਾਰ ਦੇਣ ਲਈ। ਜਿੰਨੇ ਵੀ ਪੰਜਾਬੀ ਲਹਿਰਾਂ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤਹਿ ਦਿਲ ਤੋਂ ਧੰਨਵਾਦ ਜੀ ਸਿੱਧਵਾਂ ਸਾਹਿਬ ਆਪ ਜੀ ਦਾ, ਜਸਵਿੰਦਰ ਖੋਸਾ ਜੀ ਦਾ, ਕਿ ਸਾਨੂੰ ਇੱਥੋਂ ਦੇ ਪੰਜਾਬ ਦੇ ਰੂਬਰੂ ਕਰਾਉਂਦੇ ਰਹਿੰਦੇ ਆ ਪੰਜਾਬ ਡੇ ਦੇ ਰਾਹੀਂ।
2: ਪੰਜਾਬ ਤਾਂ ਹੁਣ ਇੱਥੇ ਹੀ ਰਹਿ ਗਿਆ,
0: ਬਿਲਕੁਲ
3: ਬਿਲਕੁਲ ਬਿਲਕੁਲ ਨਹੀਂ ਲੱਗਦੀ ਨੀ।
2: ਸਾਰੀਆਂ ਪੰਜਾਬ ਵਾਲੀਆਂ ਆਦਤਾਂ, ਪੰਜਾਬ ਵਾਲਾ ਸਾਰਾ ਕਹਿੰਦੇ ਹੁੰਦੇ ਆ, ਨੌ ਤੀਆ ਬਾਈ, ਤੂੰ ਮੇਰਾ ਬਾਈ, ਮੈਂ ਤੇਰਾ ਬਾਈ, ਸਾਰਾ ਕੁਝ ਆਉਂਦਾ ਸੀ।
3: ਬਿਲਕੁਲ ਬਿਲਕੁਲ,
2: ਹੁਣ ਤਾਂ ਬਸ ਕਹਿੰਦੇ ਜਿਹੜੀਆਂ ਦਰਾਜ ਆ ਉਹਦੇ ਚ ਥੋੜਾ ਡੰਗਰ ਡੁੰਗਰ ਹੀ ਬੰਨੇ। ਹਰਿੰਦਰ ਜੀ, ਬਹੁਤ ਪਿਆਰ ਤੁਹਾਡੇ ਪਿਛਲੇ ਦਿਨ ਗਾਣੇ ਵੀ ਬੜੇ ਸੁਣੇ ਤੇ ਤੁਹਾਡੇ ਅਮਨ ਧਾਲੀਵਾਲ ਨਾਲ, ਤੇ ਤੁਹਾਡਾ ਜਿਹੜੀ ਕੋਲੈਬ ਕੀਤੀ ਤੁਸੀਂ ਜਸਵੰਤ ਸੰਦੀਲਾ ਨਾਲ, ਉਹਨੂੰ ਵੀ ਅਸੀਂ ਕਾਫੀ ਸਟੂਡੀਓ ਚ ਵਜਾਇਆ, ਸੁਨੀਲਾ ਸਾਹਿਬ ਨੇ ਵੀ ਉੱਥੋਂ ਵਿਸ਼ੇਸ਼ ਤੌਰ ਤੇ ਸੁਨੇਹਾ ਭੇਜਿਆ। ਤੁਸੀਂ ਆਪਣੇ ਕਿਸੇ ਗਾਣੇ ਦੇ ਬੋਲ ਨਾਲ ਅੱਜ ਦੀ ਮਹਿਫਲ ਨੂੰ ਗਰਮ ਕਰ ਦਿਓ ਤੇ 22 ਤਰੀਕ ਨੂੰ ਪਹੁੰਚਣ ਲਈ ਸਾਰੇ ਸੋਤਿਆਂ ਨੂੰ ਸੱਦਾ ਪੱਤਰ ਦਿਓ
0: ਜੀ। ਸਿਧਵਾਂ ਸਾਹਿਬ, ਜਿਹੜਾ ਸੁਨੀਲਾ ਸਾਹਿਬ ਦਾ ਲੋਕ ਤੱਥ ਤੁਸੀਂ ਬਹੁਤ ਚਲਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਲਹਿਰਾਂ ਤੇ। ਤੇ ਡਿਊਟ ਦੇ ਵਿੱਚ ਵੀ ਦਗਾਣਿਆਂ ਵਿੱਚ ਅਸੀਂ ਕੋਸ਼ਿਸ਼ ਕੀਤੀ ਲੋਕ ਤੱਥ ਗਾਉਣ ਦੀ, ਦੋ ਲੈਣਾ ਤੁਹਾਨੂੰ ਸੁਣਾਉਣੇ।
2: ਵੈਰੀ ਗੁੱਡ।

0: ਅਮਨ ਧਾਲੀਵਾਲ ਯਾਰ ਬੜੀ ਸੁਰੀਲੀ ਕੁੜੀ ਆ।
1: ਥੈਂਕ ਯੂ
0: ਜੀ। ਮੈਂ ਤਾਂ
2: ਜੀ
0: ਕਾਫੀ ਲੰਬੇ ਸਮੇਂ ਤੋਂ ਬਾਅਦ ਇੱਕ ਸੁਰ ਤਾਲ
2: ਬਹੁਤ ਅੱਛਾ
0: ਆਵਾਜ਼
2: ਪਰਫਾਰਮ ਬੜਾ ਅੱਛਾ ਕਰਦੇ
0: ਕੰਟਰੋਲ ਪਹਿਲੀ ਵਾਰੀ ਇੱਕ ਫੀਮੇਲ ਆਰਟਿਸਟ ਨੂੰ ਚੰਗੀ ਤਰ੍ਹਾਂ ਦੁਗਾਣਾ ਦੇ ਵਿੱਚ ਕਿਉਂਕਿ ਸੋਲੋ ਚ ਕੀ ਕੁੜੀਆਂ ਕਾਫੀ ਮਿਹਨਤ ਕਰ ਰਹੀਆਂ ਪਰ ਦੁਗਾਣੇ ਦੇ ਵਿੱਚ ਬੀਬਾ ਰਣਜੀਤ ਕੌਰ ਨੂੰ ਯਾਦ ਕਰਾਉਣਾ ਹੈ ਪੁਰਾਣੀਆਂ ਜਿਹੜੀਆਂ ਗਾਇਕਾਵਾਂ ਸੀ ਬਹੁਤ ਖੂਬਸੂਰਤ ਬਹੁਤ
1: ਸ਼ਾਬਾਸ਼
0: ਜੋੜੀ ਤੁਹਾਡੇ ਲਈ ਪੇਸ਼।
1: ਹਾਂ ਇੱਕ ਗੱਲ ਸਾਂਝੀ ਕਰਨੀ ਚਾਹੁੰਦੀ ਸੀ ਜੀ ਮੇਰੇ ਪਾਪਾ ਢਾਡੀ ਬਲਵੀਰ ਸਿੰਘ ਬੀਲ

0: ਜੀ ਢਾਡੀ ਸੀਗੇ ਉਹਨਾਂ ਦੀ ਬੇਟੀਆਂ
1: ਰਾਜੀਵਨ ਵੀ ਉਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਹੁੰਦਾ ਤੇ ਬੀਲਾ ਤੂਫਾਨ
2: ਸਿੰਘ
1: ਹਾਂਜੀ ਬੜੇ ਅੱਛੇ ਉਹਨਾਂ ਨੇ ਲਿਖਾਰੀ ਆ ਤੁਹਾਡੇ ਪਿਤਾ ਜੀ ਬਹੁਤ ਵਧੀਆ
0: ਹਾਂਜੀ
1: ਸ਼ਾਬਾਸ਼ ਬਹੁਤ ਚੰਗਾ ਕੀਤਾ ਤੁਸੀਂ ਇਸ ਖੇਤਰ ਵਿੱਚ ਆ ਕੇ ਤੁਹਾਨੂੰ ਜੀ ਆਇਆ
0: ਥੈਂਕ ਯੂ
1: ਤੋਂ ਨਾਲ ਤੁਹਾਨੂੰ ਸਾਥ ਬੜਾ ਚੰਗਾ ਮਿਲਿਆ
0: ਹਾਂਜੀ
1: ਹਰਿੰਦਰ ਸੰਧੂ ਵਰਗਾ ਪੜ੍ਹਿਆ ਲਿਖਿਆ ਇੰਟੈਲੈਕਚੁਅਲ ਸਿਆਣਾ ਤੇ ਦੂਰ ਦੇਸ਼ ਇਨਸਾਨ ਹੈ ਤੇ ਬਹੁਤ ਮੈਂ ਸਮਝਦਾ ਕਿ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਆ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਧੀਰੇ ਗੱਲ ਭਾਈ ਤੁਸੀਂ ਵੀ ਆਪਣੀ ਵੰਨਗੀ ਵੈਸੇ ਤਾਂ ਤੁਹਾਡੀਆਂ ਸਾਰੀਆਂ ਹੀ ਵੰਨਗੀਆਂ ਨੇ ਤੇ ਪੂਰਾ ਕਹਿੰਦਾ ਖੜਕਾਟਾ ਪਾਉਣ ਵਾਲਾ ਕਲਾਕਾਰ ਆ ਜਿਹੜਾ 22 ਤਾਰੀਖ ਨੂੰ ਤੁਹਾਡੇ ਸ਼ਹਿਰ 'ਚ ਪੇਸ਼ ਹੋ ਰਿਹਾ ਤੋ ਆਉਣ ਦਿਓ
3: ਹੋਵੇ ਬੁਰਾ ਹੁੰਦਾ ਹੈ ਨੇ ਹੋਲੇ ਸੱਪ ਦਾ ਧਰਾਂ ਬੂਰੇ ਰੱਖੀਏ ਨਾ ਬੂਟਾ ਅੱਕ ਦਾ ਸੱਥ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ ਆਓ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ ਓ ਗੈਰ ਵੇਲੇ ਬੈਠ ਨਹੀਂ ਅੰਦਰ ਝਾਕੀ ਦਾ ਤੇ ਕੁੜੀ ਕੱਤਰੀ ਨੂੰ ਪੁਰਜਾ ਨੀ ਆਖੀ ਦਾ ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ ਅੱਗੇ ਜਾ ਕੇ ਔਖਾ ਫਿਰ ਹੁੰਦਾ ਮਸਲਾ ਬਾਪ ਦਾ ਜੀ ਨਾਮ ਨੀ ਮਿੱਟੀ ਚ ਰੋਲੀ ਦਾ
1: ਬਈ ਵਾਹ ਧੀਰੇ
3: ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ ਉਹ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ
1: ਇਹਦਾ ਮਤਲਬ ਉੱਥੇ ਨਾ ਕੁਫਰ ਤੋਲੋ ਬਾਹਰ ਜਾ ਕੇ ਚੱਕ ਦੇ ਪੁੱਟ ਇੱਕ ਕਹਿੰਦੇ ਗਿੱਲ ਸਾਹਿਬ ਕਹਿੰਦੇ ਵੀ ਕੱਚੀ ਉਮਰ ਨੀ ਜਵਾਕ ਵਿਆਹਣਾ ਚਾਹੀਦਾ ਅਸੀਂ ਤਾਂ ਹੁਣ ਇਹ ਕਹਿੰਦੇ ਹਾਂ ਵੀ ਵਿਆਹ ਕਰਾ ਲਓ ਭਾਵੇਂ ਜਿਹੜੀ ਮਰਜ਼ੀ ਉਮਰ ਚ ਕਰਾ ਲਓ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਵਿਆਹ ਕਰਾਉਣ ਤੋਂ ਇਨਕਾਰ ਹੀ ਹੋਏ ਹੋਏ ਪਤਾ ਨੀ ਕੀ ਕਾਰਨ ਹੈ ਬਹੁਤ ਸਾਰੇ ਟਾਕ ਸ਼ੋ ਵੀ ਨਵੀਂ ਸਿੱਧੂ ਕਰਦਾ ਉਹਨਾਂ ਉੱਤੇ ਪਰ ਫਿਰ ਵੀ ਚਲੋ ਪ੍ਰੋਗਰਾਮ ਪੰਜਾਬੀ ਲਹਿਰਾਂ ਇਹ ਸਾਰੇ ਕਲਾਕਾਰ 22 ਅਗਸਤ ਨੂੰ ਮੈਥਸਨ ਉੱਤੇ ਬਹੁਤ ਖੂਬਸੂਰਤ ਵੈਨਿਊ ਆ ਤੇ ਉੱਥੇ ਸਵੇਰੇ 11 ਵਜੇ ਪ੍ਰੋਗਰਾਮ ਸ਼ੁਰੂ ਹੋਜੂਗਾ ਤੇ 11 ਵਜੇ ਤੋਂ ਬਾਅਦ ਸਾਰਾ ਦਿਨ ਇਹ ਮੇਲਾ ਚੱਲਦਾ ਰਹਿਣਾ ਤੇ ਇਹ ਕਲਾਕਾਰ ਉੱਥੇ ਤੁਹਾਡੇ ਵਾਸਤੇ ਪੇਸ਼ ਹੋਣਗੇ ਤੇ ਹੁਣ ਵਾਰੀ ਆਉਂਦੀ ਆ ਸਾਡੇ ਬਹੁਤ ਹੀ ਪਿਆਰੇ ਤੇ ਹਰਦਲ ਅਜ਼ੀਜ਼ ਤੇ ਤੱਕੜ ਸਟੇਜ ਦਾ ਕਹਿੰਦੇ ਹੁੰਦੇ ਆ ਸ਼ਿੰਗਾਰ ਗਿੱਲ ਹਰਦੀਪ ਸਾਹਿਬ ਨਾਲ ਕੁਛ ਗੱਲਾਂ ਬਾਤਾਂ ਕਰਦੇ ਸੀਟੀ ਮਾਰ ਅਰਜਣਾ ਵੇਖ ਭੁੱਲ ਗਈ ਮੋੜ ਗੁਲਾਬੋ ਘਰ ਦਾ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਪੰਜਾਬੀ ਲਹਿਰਾਂ ਦੇ ਸਟੂਡੀਓ ਇੱਕ ਵਾਰ ਫਿਰ ਕਿਉਂਕਿ ਤੁਸੀਂ ਤਾਂ ਜਦੋਂ ਵੀ ਆਉਂਦੇ ਹੋ ਜ਼ਰੂਰ ਪੰਜਾਬੀ ਲਹਿਰਾਂ ਦਾ ਸ਼ਿੰਗਾਰ ਬਣਦੇ ਹੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ
2: ਖੁਸ਼ੀ ਹੁੰਦੀ ਜੀ ਤੁਹਾਡੇ ਇੱਕਦਮ ਤੁਹਾਡੇ ਦਰਸ਼ਨ ਹੋ ਜਾਂਦੇ ਔਰ ਤੁਹਾਡੇ ਪਰਿਵਾਰ ਦੀਆਂ ਗੱਲਾਂ ਬਾਤਾਂ ਸੁਣ ਕੇ ਚੰਗਾ ਲੱਗਦਾ ਬਜ਼ੁਰਗਾਂ ਦੀ ਗੱਲਬਾਤ ਹੋ ਜਾਂਦੀ ਇੱਥੇ ਆ ਕੇ ਦੁਬਾਰਾ ਫਿਰ
1: ਬਿਲਕੁਲ ਬਿਲਕੁਲ ਤੁਹਾਨੂੰ ਸਾਰੇ ਆਪਾਂ ਬਹੁਤ ਸਾਰੇ ਸਮਾਗਮਾਂ ਚ ਵੀ ਇਕੱਠੇ ਹੁੰਦੇ ਰਹਿੰਦੇ ਹਾਂ ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਵੀ ਤੁਹਾਡੀ ਆਵਾਜ਼ ਦੇ ਬੜੇ ਕਹਿੰਦੇ ਯਾਰ ਮੇਰੇ ਵਾਂਗੂ ਦੋਹਰਾ ਲਾ ਦਿੰਦਾ ਚੱਕਦਾ ਹਰਦੀਪ ਤੋ ਬਹੁਤ ਖੁਸ਼ੀ ਹੋਈ ਆ ਤੇ ਅੱਜ ਦੇ ਪ੍ਰੋਗਰਾਮ ਚ ਇੱਕ ਵਾਰ ਫਿਰ ਤੁਸੀਂ ਇੱਕ ਤਾਂ ਤੁਹਾਡੇ ਮਿੱਤਰ ਦੋਸਤ ਬੜੇ ਨੇ ਇੱਥੇ
2: ਪੰਜਾਬ ਤੋਂ ਸਾਰੇ ਬੜੇ ਅੱਛੇ ਫਨਕਾਰ ਹੋਰ ਪਹੁੰਚੇ ਆ ਤੇ ਪੰਜਾਬ ਵਰਗਾ ਰੰਗ ਅਖਾੜਾ ਹੋਈ ਸਜੂਗਾ ਪੂਰਾ
1: ਬਿਲਕੁਲ ਅਖਾੜਾ ਪੂਰਾ ਸਜੂਗਾ ਔਰ ਜਸਵਿੰਦਰ ਖੋਸਾ ਲਾਈਟ ਦਾ ਸਾਊਂਡ ਦਾ ਹੋਰ ਬਹੁਤ ਸਾਰੇ ਪ੍ਰਬੰਧ ਜਿਹੜੇ ਹੁੰਦੇ ਆ ਮੇਰਾ ਖਿਆਲ ਹੈ ਜਸਵਿੰਦਰ ਤੋਂ ਵਧੀਆ ਆਰਗੇਨਾਈਜ਼ਰ ਐਡਮਿਨਿਸਟ੍ਰੇਟਰ
2: ਬਿਲਕੁਲ
1: ਕਲਾਕਾਰ ਨਾਲ ਜਿੰਨਾ ਉਹਦਾ ਪਿਆਰ ਆ ਹਰੇਕ ਬੰਦੇ ਦਾ ਨਹੀਂ ਹੋ ਸਕਦਾ
2: ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਇਹ ਜ਼ਿੰਮੇਵਾਰੀ ਹੈ
1: ਤੁਸੀਂ ਤਾਂ ਇਸ ਮੇਲੇ ਨੂੰ ਹਰ ਸਾਲ ਇੰਜੋਏ ਕਰਦੇ ਰਹਿੰਦੇ ਹੋ ਤੁਹਾਡਾ ਕੀ ਪਿਛਲੇ ਸਾਲਾਂ ਦਾ ਪ੍ਰਭਾਵ ਹੈ ਇਸ ਮੇਲੇ ਬਾਰੇ
2: ਇੱਥੇ ਤਾਂ ਜੀ ਤੁਸੀਂ ਵੀ ਦੇਖਿਆ ਆਪਦੀਆਂ ਡਰੈਸਾਂ ਪਾ ਕੇ ਚਾਦਰੇ ਕੁੜਤੇ ਪਾ ਕੇ ਆਉਂਦੇ ਕੋਈ ਫਰਲੇ ਛੱਡ ਕੇ ਆਉਂਦੇ ਆ ਕੋਈ ਖੁੰਡੇ ਲੈ ਕੇ ਆਉਂਦੇ ਆ ਮੈਂ ਦੇਖਦਾ ਰਿਹਾ ਪਿਛਲੇ ਸਾਲਾਂ ਚ ਵੀ ਔਰ ਸਦਮਾ ਸਭਾ ਇੱਕ ਵੱਡੀ ਗੱਲ ਮੈਂ ਦੇਖੀ ਉਹ ਮੀਂਹ ਬਹੁਤ ਪੈ ਰਿਹਾ ਸੀਗਾ ਲੋਕ ਛਤਰੀਆਂ ਵੀ ਲੈ ਕੇ ਆਏ ਪਰ ਕੋਈ ਭੱਜਿਆ ਨੀ ਸਾਰਾ ਮੇਲਾ ਖੜ ਕੇ ਉਵੇਂ ਵੇਖਿਆ ਮੈਂ ਦੁਗਾ ਰਿਹਾ ਸੀਗਾ ਇਸ ਤਰ੍ਹਾਂ ਦਾ ਮਾਹੌਲ ਹੈ
1: ਔਰ ਬੜੇ ਤੁਸੀਂ ਨਵੀਆਂ ਨਵੀਆਂ ਕੋਲੈਬੋਰੇਸ਼ਨ ਵੀ ਕਰ ਰਹੇ ਹੋ ਤੇ ਮੱਖਣ ਬਰਾੜ ਕੱਲ ਵੀ ਮੱਖਣ ਬਰਾੜ ਦਾ ਫੋਨ ਆਇਆ ਸੀ, ਉਹ ਜਦੋਂ ਮੈਨੂੰ ਮਿਲਦੇ ਆ ਮੈਂ ਕਹਿੰਦਾ ਉਹਨਾਂ ਮੱਖਣ ਬਰਾੜਾ ਖੁੱਲੀ ਪਿਆਰ ਦੀ ਕਿਤਾਬ, ਤੋ ਮੱਖਣ ਬਰਾੜ ਦੇ ਬੜੇ ਗੀਤ ਤੁਸੀਂ ਗਾਏ ਆ, ਐ ਕਰੀ ਕਿਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ, ਬਹੁਤ ਸਾਰੇ ਹੋਰ ਜਿਹੜੇ ਲੋਕ ਅਖਾਣ, ਤੇ ਅੱਜ ਦੇ ਪ੍ਰੋਗਰਾਮ ਵਿਚ ਫਿਰ ਕਿਸ ਗਾਇਕੀ ਦੀ ਵੰਨਗੀ ਨਾਲ ਸਰੋਤਿਆਂ ਨਾਲ ਰੂਬਰੂ ਹੋਵਾਂਗੇ?
2: ਵੰਨਗੀ ਤੁਹਾਡਾ ਆਪਣਾ ਪੁਰਾਣਾ ਬਾਬਿਆਂ ਵਾਲਾ ਰੰਗ ਆ ਲੈਂਦੇ ਆ,
1: ਅੱਛਾ ਚਲੋ ਅਸੀਂ ਤੁਹਾਡੇ ਨਾਲ
2: ਤੇ ਕਹਿੰਦਾ ਦੂਰ ਪ੍ਰਦੇਸੀ ਬੈਠੇ ਮਾਹੀ ਨੂੰ ਸੱਜ ਵਿਆਹੀ ਮੁਟਿਆਰ ਸੁਨੇਹਾ ਘੱਲਦੀ ਹੈ ਹਵਾ ਮਾਰਾ ਹੀ, ਕੀ ਕਹਿੰਦੀ ਹੈ? ਕਿਤੋਂ ਬੋਲਵੇ ਕਿਤੋਂ ਬੋਲਵੇ ਕਿਤੋਂ ਬੋਲਵੇ ਕਲੈਰੀ ਮੋਰਾ ਵੇ ਬੱਦਲਾਂ ਦੀ ਘੱਟ ਚੜ ਗਈ, ਕਿਤੋਂ ਆ ਜਾਵੇ ਕਿਤੋਂ ਆ ਜਾਵੇ ਕਿਤੋਂ ਆ ਜਾਵੇ ਦਿਲਾਂ ਦਿਆ ਚੋਰਾ ਵੇ ਬੱਦਲਾਂ ਦੀ ਘੱਟ ਚੜ ਗਈ।
1: ਅੰਤਰਾ ਵੀ ਲਾ ਦਿਓ ਹੁਣ।
2: ਉਹ ਕੁੜੀਆਂ ਦੇ ਪੀਂਗਾ ਜਾ ਕੇ
1: ਕਿੱਕਰਾਂ ਤੇ ਪਾਲੀਆਂ, ਸਾਡੇ ਵੀ ਬਣਾ ਦੀ ਭਾਈ ਇੱਧਰ,
2: ਤੇਰੇ ਬਾਜੂ ਨਾ
1: ਤੇਰੇ ਬਾਜੂ ਨਾ
2: ਆਵੇ ਭੋਰਾ ਵੇ ਬੱਦਲਾਂ ਦੀ ਘੱਟ ਚੜ ਗਈ,
1: ਕਿਤੋਂ ਆਵੇ ਮੋਰਾ
2: ਵੇ ਬੱਦਲਾਂ ਦੀ ਘੱਟ
1: ਚੜ ਗਈ। ਬੱਦਲਾਂ ਦੀ ਘਾਟ ਚੜੇ ਨਾ ਚੜੇ ਇਸ ਗਾਇਕੀ ਦੀਆਂ ਘਟਾਵਾਂ ਜ਼ਰੂਰ ਚੜਨਗੀਆਂ, ਤੋ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਪਹੁੰਚਣਾ, ਤੇ ਹੁਣ ਤੁਸੀਂ ਕੋਈ ਇੱਕ ਇੱਕ ਬੋਲੀ ਪਾ ਦਿਓ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਤੇ ਆਪਣੀ ਅਮਨ ਤੇ ਹਰਿੰਦਰ ਤਿੰਨੇ ਚਾਰੇ ਜਾਣੇ ਕੋਈ ਬੋਲੀ ਪਾ ਕੇ ਸਮਾਪਤੀ ਕਰ ਦਿੰਦੇ ਹਾਂ, ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਟੂਡੀਓ ਚ ਆਉਣ ਤੇ, ਤੁਹਾਨੂੰ ਜੀ ਆਇਆਂ ਨੂੰ। ਇੱਕ ਵਾਰੀ ਫਿਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਅਪੀਲ ਆ, ਤੁਸੀਂ ਪੰਜਾਬੀ ਲਹਿਰਾਂ ਦੀ ਅਪੀਲ ਜਿਹੜੀ ਆ ਉਹਨੂੰ ਇੰਨਾ ਪਿਆਰ ਦਿੰਦੇ ਹੋ, ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਲਾਕਾਰ ਵੀ ਆਉਂਦੇ ਆ ਉਹ ਜਦੋਂ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆ ਜਾਂਦੇ ਉਦੋਂ ਬਾਅਦ ਕਹਿੰਦੇ ਯਾਰ, ਪ੍ਰਮੋਟਰ ਵੀ ਕਹਿਣ ਲੱਗ ਜਾਂਦਾ ਹੁਣ ਆਪਾਂ ਨੂੰ ਹੋਰ ਸਟੇਸ਼ਨ ਜਾਂ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਤੇ ਫੁੱਲ ਹਾਊਸ ਹੋ ਜਾਏਗਾ। ਸੋ ਸਾਡੀ ਮੇਰੇ ਵੱਲੋਂ ਨਵੀਂ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਪਿਆਰ।
2: ਛੋਟੇ ਸਾਡਾ ਵੀਰ ਆ, ਉਹਨੇ ਬੜੀ ਤਰੱਕੀ ਕਰੀ ਹੈ
1: ਸਾਰਿਆਂ ਨੂੰ ਧੀਰੇ ਬਹੁਤ ਬਹੁਤ, ਤੇ ਸ਼ੁਰੂ ਕਰ ਦਿਓ ਫਿਰ ਬੋਲੀ ਤੇ ਉਦੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ।

0: ਇੱਕ ਰਿੰਗ ਮੇਰੀ ਰਹਿ ਗਈ ਜੀ, ਕਿ ਮੈਂ ਤਾਂ ਨਹੀਂ ਗਈ ਬਾਈ।
1: ਕੋਈ ਨਾ ਕੋਈ ਨਾ ਕੋਈ ਨਾ,
0: ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂ, ਤੁਹਾਡੇ ਦਰਸ਼ਨ ਹੋ ਗਏ ਜੀ, ਜਸਵਿੰਦਰ ਖੋਸਾ ਜੀ ਦਾ ਧੰਨਵਾਦ ਜਿਹਨਾਂ ਨੇ ਤੁਹਾਡੇ ਦਰਸ਼ਨ ਗਏ। ਮੈਂ ਇੱਕ ਹੋਰ ਤਰ੍ਹਾਂ ਦੀ ਬੋਲੀ ਜੀ, ਮੈਂ
1: 50
0: ਬੋਲੀਆਂ ਰਿਲੀਜ਼ ਕੀਤੇ ਹੋਏ ਚਾਹੇ। ਅਨੋਖੀ ਆਈ ਮਸ਼ੀਨ ਹਾਣੀ ਓ ਰਹੀ ਹੈ ਸਚਨ ਤਾਰ, ਅਨੋਖੀ ਆਈ ਮਸ਼ੀਨ ਹਾਣੀ ਓ ਰਹੀ ਹੈ ਸਚਨ ਤਾਰ, 60 ਕਿਲੋ ਦੇ ਬੰਦੇ ਦਾ 20 ਕਿਲੋ ਦੱਸੇ ਭਾਰ, ਕਹਿੰਦੀ ਤੇਰੇ ਚ 40 ਕਿਲੋ ਹੰਕਾਰ, ਕਹਿੰਦੀ ਤੇਰੇ ਚ 40 ਕਿਲੋ ਹੰਕਾਰ, ਕਹਿੰਦੀ ਤੇਰੇ ਚ 40 ਕਿਲੋ ਹੰਕਾਰ।
1: ਸੱਜਣ ਦੀ ਫਰਮਾਇਸ਼ ਸੀ ਕਵੀਸ਼ਰੀ।
0: ਅੱਛਾ ਜੀ,
1: ਆਪਾਂ ਇੱਕੋ ਹੀ ਲਾਈਨ ਬੋਲਣੀ ਆ।
0: ਅੱਛਾ ਜੀ, ਠੀਕ ਹੈ।
1: ਤੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਆਵੇ, ਇੱਕ ਜਾਵੇ ਉਹਦੇ ਚ, ਇੱਕ ਮੈਂ ਸ਼ੁਰੂ ਕਰਦਾ ਤੇ ਆਪਾਂ ਇੱਕ ਲਾਈਨ, ਚਲੋ ਦੋ ਲਾ ਦਿੰਦੇ ਆ।
0: ਲਓ ਜੀ ਲਓ।
1: ਤੇ ਘਰ ਨੂੰ ਨੇ ਸਾਂਭਲਿਆ, ਘਰ ਨੂੰ ਨੇ ਸਾਂਭਲਿਆ, ਤੁਸੀਂ ਮੇਰੇ ਨਾਲ ਤੀਜੀ ਤੋਂ ਬਾਅਦ ਚੌਥੀ ਪੰਕਤੀ ਬੋਲਣੀ ਆ,
0: ਇਸ਼ਾਰਾ ਕਰਦੇ ਸੀ।
1: ਘਰ ਨੂੰ ਨੇ ਸਾਂਭ ਲਿਆ, ਤੁਰ ਗਈ ਧੀ ਛਾੜ ਕੇ ਪੱਲੇ, ਪੋਤੇ ਨੇ ਜਨਮ ਲਿਆ ਤੇ ਬਾਬਾ ਸਿਵਿਆਂ ਦੇ ਵੱਲ ਚੱਲੇ, ਉਹ ਕਿਤੇ ਜ਼ੋਰ ਮਕਾਣਾ ਦਾ ਕਿਧਰੇ ਹਨ ਵਿਆਹ ਤੇ ਮੁਕਲਾਵੇ,
0: ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ,
1: ਹਰਿੰਦਰ ਸੰਧੂ ਧੀਰਾ ਗਿੱਲ ਤੇ ਗਿੱਲ ਹਰਦੀਪ ਹੋਰਾ, ਹਰਿੰਦਰ ਸੰਧੂ ਧੀਰਾ ਗਿੱਲ, ਗਿੱਲ ਹਰਦੀਪ ਤੇ ਅਮਨ ਧਾਲੀਵਾਲ ਹੋਰਾ, ਨਿਤ ਨਹੀਂ ਲਾਉਣੇ ਛੰਦ ਇਕੱਠਿਆਂ, ਕਰਨੈਲ ਕਵੀਸ਼ਰ ਨੇ ਕਿਧਰੇ ਲੁਕ ਨਹੀਂ ਜਾਣਾ ਨੱਠਿਆ, ਵਾਂਗੂ ਇਲ ਭੁੱਖੀ ਦੇ ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ,
0: ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ।
1: ਬਹੁਤ ਮਿਹਰਬਾਨੀ। ਤੇ 22 ਤਾਰੀਖ ਦਾ ਮੇਲਾ ਆਪਾਂ ਸਾਰੇ ਜਾਣੇ ਇੰਜੋਏ ਕਰਾਂਗੇ। ਇੱਕ ਇੰਟਰਵਿਊ ਸੁਣਦੇ ਆ, ਨਵੀਂ ਸਿੱਧੂ ਅਤੇ ਰੂਮੀ ਜੋ ਬਿਯੋਂਡ ਆਈ ਵੇਅਰ ਤੋਂ ਨੇ।
2: ਸਾਡੇ ਨਾਲ ਬਿਯੋਂਡ ਆਈ ਵੇਅਰ ਤੋਂ ਰੂਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈ ਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ, 9300 ਗੋਰਵੇ ਡਰਾਈਵ। 5 ਵਿੱਚੋਂ 5 ਨੰਬਰ ਜਾਂਦੇ ਆ ਵੀ, ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਆਂ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
3: ਹਾਂਜੀ, ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
2: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
3: ਜੀ, ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ। 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ। ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ, ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ, ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨਸ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ, ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, a Essilor the branded lenses hai gaya, it hit $249 the package hai ga complete.
2: Very good.
3: And bachchyaste ajkal blue light glasses, eh package assi banaya hai ga specifically for bachchyaste jinna da screen time jyada hai ga, so frame with lenses and blue coating, eh $150 the package hai ga. Aam e about $300-$350 the package hai ga. With us again you will get it for $149. Navi,
2: very good, kya baat hai, discount hi discount de rahe ho tusi aaj ki.
3: Yes.
2: Very good. And then naal di naal direct billing insurance companies nu vi karde ne. Itthe bahut hi vadiya optometrists vi available ne, thodi boli bolde eye doctor ne. Appointment banao and tusi zarur ik var pahuncho. Pahunch ke ik ta service nu laike tusi kahoge Navi yaar kya baat hai, jinne vi log jande hai na kehnde hai ke Navi baki te chalo deal ta mili hai mili hai, but Rumi hun di service di reesi koi nahi. Tusi jaoge tusi naal apne yaaran dostan nu vi recommend karoge vi ik var apa beyond eyewear te jaane hai te selection dekhde hai. So number hai 905-793-3937-9300 Gorway Drive Unit 104 Humber West te Gorway da bilkul corner penda. 905-793-3937 Rumi hor kuch add karna chahunde ho?
3: Yeah, doctor apne weekdays de vich vi available hai ge, appointments vi tusi walk in vi kar sakde ha. Weekend dove din, Saturday and Sunday dove din sade kole doctor vi hai ge. And again, direct billing is fully done at our store.
2: Very good. Direct billing todi insurance company nu siddhi bill e karange, thonu koi extra kam karan di lod nahi. 905-793-3937 beyond eyewear. 905-793-3937 Romi, thank you.
1: Romi, tusi badi ਪਿਆਰੀ ਗੱਲਬਾਤ ਕੀਤੀ ਤੇ ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਦਾ ਵੀ ਧੰਨਵਾਦ। ਪ੍ਰੋਗਰਾਮ ਪੰਜਾਬੀ ਦਾ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਦੋ ਸੰਦੇਸ਼ ਲੈਣੇ ਆ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਫਿਰ ਪ੍ਰੋਗਰਾਮ ਨੂੰ ਇੱਕ ਵਾਰ ਫਿਰ ਤੁਹਾਡੇ ਰੂਬਰੂ ਕਰਨ ਦਾ ਯਤਨ ਕਰ ਰਹੇ ਹਾਂ। ਤੁਸੀਂ ਬੜਾ ਇੰਜੋਏ ਕਰ ਰਹੇ ਹੋ, ਬੜੇ ਟੈਲੀਫੋਨ ਕਾਲ ਤੁਹਾਡੇ ਆ ਰਹੇ ਸੀਗੇ, ਬਟ ਤੁਹਾਨੂੰ ਪਤਾ ਹੀ ਆ ਕਿ ਮੇਰਾ ਹੁੰਦਾ ਕਿ ਜਦੋਂ ਕਲਾਕਾਰ ਆਏ ਆ, ਕਿਉਂਕਿ ਸਾਡੀ ਇਹ ਪਰਿਵਾਰਕ ਸਾਂਝ ਆ ਇੱਕ ਦੂਜੇ ਨਾਲ, ਔਰ ਜਿੰਨੇ ਵੀ ਕਲਾਕਾਰ ਉਹਨਾਂ ਨਾਲ ਵੀ ਅਤੇ ਜਸਵਿੰਦਰ ਖੋਸੇ ਨਾਲ ਖਾਸ ਤੌਰ 'ਤੇ, ਅਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਕਲਾਕਾਰਾਂ ਨੂੰ ਇੱਕਦਮ ਤੁਹਾਡੇ ਰੂਬਰੂ ਕਰ ਦਈਏ। 22 ਤਾਰੀਖ ਨੂੰ ਮੇਲੇ ਵਿੱਚ ਜਾਣਾ ਨਹੀਂ ਭੁੱਲਣਾ।
4: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾ
5: ਤੁਹਾਡਾ ਬਾਦ ਬੰਸਾ ਜੰਸ ਟੋਰਾਂਟੋ, ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: 18:07 PM at the Living Arts Center Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे।
2: वे आ जा तो मैं नाल नचिए नचिए बाहां च बाहां पा वे आ जा तो मैं नाल नचिए।
0: For tickets visit Ticketmaster. For information call Singh Harjeet at 6474481000.
3: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984। 400 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ। 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ।
3: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਕਾਲਰ ਮੇਰੇ ਨਾਲ 4902। ਜੀ
4: ਵੈਲਕਮ। ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ।
4: ਆਪਣਾ ਬਲਜੀਤ ਫੌਜੀ ਦਾ ਨੰਬਰ ਹੈਗਾ ਜੀ
3: 4167682611।
4: ਥੈਂਕ ਯੂ। ਓਕੇ,
3: ਫਿਰ ਬੋਲ, ਤੁਸੀਂ ਵੀ ਬੋਲ ਦੋ, ਫਿਰ ਭੁੱਲ ਜਾਣਾ ਤੁਸੀਂ।
4: ਨਹੀਂ ਨਹੀਂ ਭੁੱਲਦੇ ਨਹੀਂ।
3: ਕੀ ਆ ਬੋਲੋ?
4: 4167682611।
3: ਬਲਜੀਤ ਫੌਜੀ, ਕਿਸੇ ਵੀ ਤਰ੍ਹਾਂ ਦੀ ਧੰਨ ਪੈ ਗਈ ਹੈ, ਚੁੱਕ ਪੈ ਗਈ ਹੈ, ਗਿੱਟੇ ਗੋਡੇ ਜਾਂ ਮਸਾਜ ਕਰਾਉਣੀ ਹੈ ਔਰ ਗੋਡਾ ਮੋਢਾ ਚੜ੍ਹ ਗਿਆ, ਤਾਂ ਪਿਛਲੇ ਦਿਨੀ ਮੈਂ ਬਲਜੀਤ ਫੌਜੀ ਕੋਲ ਗਿਆ ਤੇ ਆਸਟ੍ਰੇਲੀਆ ਤੋਂ ਇੱਕ ਪਰਿਵਾਰ ਆਇਆ ਹੋਇਆ ਸੀ ਬਲਜੀਤ ਫੌਜੀ ਸਾਹਿਬ ਦੇ ਕੋਲੋਂ ਆਪਣੇ ਬੱਚੇ ਦਾ ਇਲਾਜ ਕਰਾਉਣ ਲਈ। ਬਹੁਤ ਉਹਦੇ ਹੱਥਾਂ 'ਚ ਕੁਦਰਤ ਨੇ ਬਖਸ਼ਿਸ਼ ਦਿੱਤੀ ਹੋਈ ਹੈ, ਤਾਂ ਤੁਸੀਂ ਵੀ ਬਲਜੀਤ ਫੌਜੀ ਫੌਜੀ ਮਸਾਜ ਸੈਂਟਰ 'ਤੇ 4167682611 ਟੈਲੀਫੋਨ ਕਰੋ। ਅਤੇ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ। ਬਾਈ ਸੁੱਖ ਮੇਰੇ ਨਾਲ ਹੈ ਅਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ। ਬਾਕੀ ਮੈਂ ਆਪਣੇ ਬਿਜ਼ਨਸਮੈਨ ਜਿੰਨੇ ਵੀ ਸਾਡੇ ਪਰਿਵਾਰ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਲਾਈਨ ਜਿਹੜੀ ਆ ਹੁਣ ਆਪਣੇ ਫੋਨ ਦੀ, ਉਹ ਅੱਜ ਪੂਰੀ ਮਿਹਨਤ ਨਾਲ ਅਮਨ ਬੇਨੀਪਾਲ, ਰਮਨ ਸਾਡੇ, ਮੈਂ ਨਵੀਂ ਚਾਰੇ ਜਣੇ ਲੱਗੇ ਰਹੇ ਹਾਂ ਅਤੇ ਹੁਣ ਇਹ ਲਾਈਨ ਠੀਕ ਹੋ ਗਈ ਹੈ ਅਤੇ ਤੁਸੀਂ 905-673-3337 'ਤੇ ਕਾਲਸ ਕਰ ਸਕਦੇ ਹੋ। 905-673-3337। ਜੀ ਸੁੱਖ, ਵੈਲਕਮ।
5: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਚ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ। ਤੇ ਇਸ ਵੀਕਐਂਡ ਜਿਹੜੀ ਬਹੁਤ ਸਾਰੀ ਇਨਵੈਂਟਰੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਬੈਡਰੂਮ ਸੈੱਟ, ਅਲਮਾਰੀ ਵਾਲੇ ਬੈਡਰੂਮ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਰਿਕਲਾਈਨਰ ਸੋਫਾ ਸੈੱਟ, ਜਿਹੜੇ ਬਿਲੋ ਦਾ ਕੋਸਟ ਅੰਡਰ ਕੋਸਟ ਇਨਵੈਂਟਰੀ ਸਫਾਈ ਕਲੀਅਰ ਆਊਟ ਕੀਤੀ ਜਾਣੀ ਆ 294 ਵਾਕ ਡਰਾਈਵ ਉੱਪਰ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ। ਲਾਸਟ ਪੀਸ ਫਲੋਰ ਮਾਡਲ ਤੁਸੀਂ ਫਰਾਈਡੇ ਵਾਲੇ ਦਿਨ ਆ ਕੇ ਲੈ ਕੇ ਜਾ ਸਕਦੇ ਹੋ। 2500 ਵਾਲਾ ਰਿਕਲਾਈਨਰ ਸੋਫਾ ਸੈੱਟ $799 ਦੇ ਵਿੱਚ, ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ ਪਲੱਸ 6 ਚੇਅਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, $399 ਦਾ ਜਿਹੜਾ ਫਲੋਰ ਮਾਡਲ ਕਲੀਅਰ ਆਊਟ ਕੀਤਾ ਜਾਣਾ। ਸੋ ਇਹਦੇ ਨਾਲ ਦੀ ਨਾਲ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਜਿਹਦੇ ਵਿੱਚ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਬੈਡਰੂਮ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
3: ਬਹੁਤ ਮਿਹਰਬਾਨੀ, ਬੜੀ ਜਲਦ ਅਸੀਂ ਫਿਰ ਜੁੜਾਂਗੇ ਤੁਹਾਡੇ ਨਾਲ। ਪਲੀਜ਼ ਕਾਲ ਐਸ ਸੂਨ ਐਸ ਪੋਸੀਬਲ। ਪ੍ਰੋਗਰਾਮ ਪੰਜਾਬੀ ਦਾ 905-673-3337 ਫਰਾਈਡੇ ਕੱਲ ਨੂੰ ਆ, ਤੇ ਅੱਜ ਨਵੀਂ ਕਹਿੰਦਾ ਹੁੰਦਾ ਜੂਨੀਅਰ ਫਰਾਈਡੇ ਆ, ਅੱਜ ਜੂਨੀਅਰ ਫਰਾਈਡੇ ਆ, ਕੱਲ ਨੂੰ ਫਰਾਈਡੇ ਆ, ਸ਼ੁੱਕਰਵਾਰ ਆ, ਕੱਲ ਨੂੰ ਜੁੰਮਾ ਹੈ, ਕੱਲ ਨੂੰ ਤਾਂ ਤੁਸੀਂ ਵੱਧ ਚੜ੍ਹ ਕੇ ਪਹੁੰਚਣਾ। 18 ਸਪਟੰਬਰ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਹਾਰਥੀ ਔਰ ਗਾਇਕੀ ਦੇ ਸ਼ਾਹ ਸਵਾਰ ਹੰਸ ਰਾਜ ਹੰਸ ਜੀ ਪਹੁੰਚ ਰਹੇ ਆ। ਲਿਵਿੰਗ ਆਰਟ ਸੈਂਟਰ ਦਾ ਬੜਾ ਸੋਹਣਾ ਵੈਨਿਊ ਆ, ਬਹੁਤ ਕਮਾਲ ਦਾ ਆਡੀਟੋਰੀਅਮ ਆ, ਮਿਊਜ਼ਿਕ ਇਕੱਲਾ ਇਕੱਲਾ ਪੀਸ ਸੁਣੂਗਾ ਤੁਹਾਨੂੰ। ਅਤੇ ਤੁਹਾਨੂੰ ਪਤਾ ਹੀ ਕਿ ਹੰਸ ਰਾਜ ਹੋਰਾਂ ਦੀ ਸੂਫੀਆਨਾ ਗਾਇਕੀ, ਫੋਕ ਗਾਇਕੀ ਔਰ ਬਹੁ ਪੱਖੀ ਹਸਤੀ, ਉਹ ਤੁਹਾਡੇ ਵਾਸਤੇ ਪੇਸ਼ ਹੋਣਗੇ। ਟਿਕਟਾਂ ਲੈ ਲਓ, ਸਪੋਂਸਰ ਕਰੋ ਇਸ ਸ਼ੋਅ ਨੂੰ। ਕੋਈ ਜਾਣਕਾਰੀ ਚਾਹੀਦੀ ਹੈ ਤਾਂ 647-448-1000 'ਤੇ ਕਾਲ ਕਰੋ, 647-448-1000। ਢਿੱਲੋਂ ਵੀਡੀਓ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾਂਦਾ, ਅਤੇ ਤੁਹਾਨੂੰ ਪਤਾ ਹੀ ਕਿ ਅਸੀਂ ਰਿਕਮੈਂਡ ਕਰਦੇ ਹਾਂ ਕੋਠੇ 'ਤੇ ਸਪੀਕਰ ਖੜ ਕੇ ਢਿੱਲੋਂ ਵੀਡੀਓ ਦਾ। ਅਤੇ ਅੱਜ ਕੱਲ੍ਹ ਉਹਨਾਂ ਨੇ ਇੱਕ ਨਵਾਂ ਰੇਡੀਓ ਸ਼ੁਰੂ ਕੀਤਾ ਜਿਹੜਾ ਕਿ ਪਲੱਗ ਇਨ ਕਰ ਦੇਣਾ ਤੁਸੀਂ, ਅਤੇ ਬਸ ਫਿਰ ਚਾਰੇ ਕਹਿੰਦੇ ਹੁੰਦੇ ਆ ਜਿੰਨੇ ਬੈਡਰੂਮ ਆ ਜਾਂ ਪੂਰਾ ਘਰ ਹੈ ਉੱਥੇ ਹਰ ਵਕਤ ਤੁਸੀਂ ਗੁਰਬਾਣੀ ਸਰਵਣ ਕਰ ਸਕਦੇ ਹੋ। ਚੋਇਸ ਤੁਹਾਡੀ ਆ ਕਿ ਸਵੇਰ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਪਾਠ ਸੁਣਨੇ ਆ ਜਾਂ ਸ਼ਾਮ ਨੂੰ ਰਹਿ ਰਾਤ ਸੁਣਨਾ। ਤਾਂ ਢਿੱਲੋਂ ਵੀਡੀਓ ਨੂੰ ਹੋਰ ਜਾਣਕਾਰੀ ਲਈ ਟੈਲੀਫੋਨ ਕਰੋ 905-204-1313। ਤੁਹਾਡੀਆਂ ਕੁਝ ਫਰਮਾਇਸ਼ਾਂ ਕੱਲ੍ਹ ਰਹਿ ਗਈਆਂ ਸੀਗੀਆਂ, ਅੱਜ ਪੂਰੀਆਂ ਕਰਾਂਗੇ। ਤੋ 905-673-3337 ਕਿੰਨੇ ਕੁ ਸੱਜਣਾ ਜਿਹੜੇ ਕੱਲ ਜਿਹੜਾ ਕਾਲਾਂ ਜਦੋਂ ਬੰਦ ਰਹੀਆਂ ਤਾਂ ਉਹਨਾਂ ਨੂੰ ਕਾਫੀ ਕਹਿੰਦੇ ਹੁੰਦੇ ਆ ਕਿ ਇਹ ਲੱਗਦਾ ਹੋਣਾ ਸੁੰਨਾ ਸੁੰਨਾ ਜਿਹਾ, ਸੁੰਨਾ ਸੁੰਨਾ ਸੁੰਨੀ ਸੁੰਨੀ ਭੈਣੀ। ਤੋ ਅੱਜ ਤੁਹਾਡੇ ਵਾਸਤੇ ਓਪਨ ਹੈ, ਮਾਈਕ ਓਪਨ ਹੈ, ਕਾਲਾਂ ਓਪਨ ਹੈ, ਤੁਸੀਂ ਕਰ ਸਕਦੇ ਹੋ। ਇੱਕ ਬਹੁਤ ਵੱਡੀ ਡੀਲ ਜਿਹੜੀ ਆ ਉਹ ਅਮੈਰੀਕਾ ਅਤੇ ਕੈਨੇਡਾ ਦੇ ਵਿਚਕਾਰ ਜਿਹੜੀ ਸੰਧੀ ਹੋ ਰਹੀ ਆ, ਅਮੈਰੀਕਾ, ਮੈਕਸੀਕੋ ਅਤੇ ਕੈਨੇਡਾ, ਉਹਦੇ ਵਿੱਚ ਉਮੀਦ ਆ ਕਿ ਪ੍ਰਾਈਮ ਮਿਨਿਸਟਰ ਕਾਰਨੀ ਕਾਫੀ ਨੇੜੇ ਪਹੁੰਚ ਗਏ ਆ, ਅਤੇ ਮਿਸਟਰ ਟਰੰਪ ਉਹਨਾਂ ਨੇ ਵੀ ਹਾਮੀ ਭਰ ਦਿੱਤੀ ਆ ਅੱਜ ਰਾਤ ਨੂੰ। ਕੱਲ੍ਹ ਨੂੰ ਇਹਦੀ ਹੋਰ ਡਿਟੇਲ ਜਿਹੜੀ ਆ ਤੁਹਾਡੇ ਸਾਹਮਣੇ ਆਜੂਗੀ। ਇੱਕ ਜਿਹੜੇ ਅਮੈਰੀਕਨ ਸ਼ਰਾਬ ਦੇ ਪ੍ਰੇਮੀ ਆ ਜਿਹੜੇ ਬਹੁਤ ਲੰਬੇ ਸਮੇਂ ਤੋਂ ਸ਼ੈਲਫਾਂ ਉੱਤੇ ਅਮੈਰੀਕਨ ਦਾਰੂ ਹੈ ਨਹੀਂ ਸੀ, ਅਤੇ ਹੁਣ ਪ੍ਰਾਈਮ ਮਿਨਿਸਟਰ ਨੇ ਪ੍ਰੀਮੀਅਰਸ ਨੂੰ ਆਖਿਆ ਕਿ ਤੁਸੀਂ ਅਮੈਰੀਕਨ ਦਾਰੂ ਜਿਹੜੀ ਵਾਪਸ LCBO 'ਤੇ ਰੱਖੋ। ਉਹਦੇ ਵਿੱਚੋਂ ਕਿਊਬਿਕ ਵਾਲਿਆਂ ਨੇ ਸੀ ਰੱਖੀ, ਆਪਣੇ ਫੋਰਡ ਸਾਹਿਬ ਨੇ ਚੱਕਵਾਤੀ ਸੀ, BC ਵਾਲਿਆਂ ਨੇ ਚੱਕਵਾਤੀ ਸੀ। ਤੁਹਾਡੇ ਵਿੱਚੋਂ ਹੈ ਕੋਈ ਅਮੈਰੀਕਨ ਦਾਰੂ ਦੇ ਸ਼ੌਕੀਨ? ਕਿੰਨੇ ਕੁ ਲੋਕ ਨੇ ਬਰਬਨ ਆਦਿ ਪੀਂਦੇ ਆ? ਤੋ ਮੈਨੂੰ ਨਹੀਂ ਬਾਹਲਾ, ਕਿਉਂਕਿ ਆਪਣੀ ਪਾਰਟੀਆਂ ਪੂਰਟੀਆਂ 'ਤੇ ਵੀ ਨਹੀਂ ਚੱਲਦੀ, ਅਤੇ ਫਿਰ ਵੀ ਮੇਰੇ ਖਿਆਲ ਕਿ ਕਾਫੀ ਇਹਦਾ ਅਸਰ ਪੈਂਦਾ ਹੋਣਾ, ਜਾਂ ਫਿਰ ਅਮੈਰੀਕਾ ਤੋਂ ਆਈ ਹੋਈ ਡਰਿੰਕ ਜਿਹੜੀ ਕਿੰਨੇ ਕੁ ਲੋਕ ਲਾਈਕ ਕਰਦੇ ਆ? ਤੁਹਾਡੇ ਵਿੱਚੋਂ ਹੈ ਕੋਈ ਸੱਜਣ ਮਿੱਤਰ? ਦੱਸਿਓ ਤਰਾ ਕੀ ਅਸਰ ਪਊਗਾ ਕੋਈ ਤੁਹਾਡੇ 'ਤੇ, ਕਿ ਕੋਈ ਬਾਹਲਾ ਕੋਈ ਫਰਕ ਨਹੀਂ ਹੈ ਤੁਹਾਨੂੰ? ਜੇ ਭਲਾ ਦੁਬਾਰਾ ਅਮੈਰੀਕਨ ਦਾਰੂ ਆ ਵੀ ਜਾਵੇ ਤਾਂ ਉਹਦਾ ਕੋਈ ਬਹੁਤਾ ਪ੍ਰਭਾਵ ਜਾਂ ਅਸਰ ਨਹੀਂ ਹੈ। ਸੁਜੋਕ ਹੋਮਿਓ ਕਲੀਨਿਕ ਸਾਡੇ ਨਾਲ ਅੱਜ ਗੱਲਬਾਤ ਵੀ ਕਰਨਗੇ ਹੋਮਿਓਪੈਥ ਡਾਕਟਰ ਪਰਮਿੰਦਰ ਜੀ, ਪਰ ਹਾਲ ਦੀ ਘੜੀ ਇੱਕ ਸੰਦੇਸ਼ ਸੁਣਦੇ ਹਾਂ ਉਹਨਾਂ ਦਾ।
0: ਜੋਕ ਹੋਮਿਓ ਕਲੀਨਿਕ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ ਸੋਰਾਇਸਿਸ ਐਕਸਪੀਰੀਅੰਸ homeopaths dere ne effective ilaaj care you can trust healing you can feel appointment delay call karo 6478562516 do locations mississauga and brampton de vich available 6478552516
3: ਪ੍ਰੋਗਰਾਮ ਹੈ ਪੰਜਾਬੀ ਲਾਲ 905-673-3337 ਔਰ ਸਾਡੇ ਨਾਲ ਡਾਕਟਰ ਹੋਮਿਓਪੈਥ ਪ੍ਰਸਿੱਧ ਡਾਕਟਰ 40 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਮਿਸਟਰ ਕੁਲਦੀਪ ਜੀ ਹਾਜ਼ਰ ਨੇ ਔਰ ਮੈਂ ਵੀ ਹੋਮਿਓਪੈਥੀ ਦਾ ਫੈਨ ਹਾਂ ਅਤੇ ਖਾਸ ਤੌਰ 'ਤੇ ਡਾਕਟਰ ਕੁਲਦੀਪ ਦਾ ਫੈਨ ਹਾਂ ਜੀ ਡਾਕਟਰ ਸਾਹਿਬ ਵੈਲਕਮ
6: ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ ਜਰੂਰ ਮੇਰਾ ਨੰਬਰ ਯਾਦ ਰੱਖੋ ਜਰੂਰ ਮੈਂ ਤੁਹਾਡੀ ਹੈਲਪ ਕਰੂੰਗਾ ਕੋਈ ਕਿਸੇ ਤਰ੍ਹਾਂ ਦਾ ਇਸ਼ੂ ਹੈ ਤੁਹਾਨੂੰ ਪੇਟ ਦਾ ਇਸ਼ੂ ਹੈ IBS ਹੈ ਕੋਲਾਈਟਿਸ ਹੈ ਪਾਇਲਸ ਹੈਗੀ ਹੈ ਥਾਇਰੋਇਡ ਦੀ ਪ੍ਰੋਬਲਮ ਜਿਵੇਂ ਆਮ ਗੋਲੀਆਂ ਖਾਈ ਜਾਂਦੇ ਨੇ ਥਾਇਰੋਇਡ ਕੋਲੈਸਟਰੋਲ ਡਾਇਬਟੀਜ਼ ਦੀ ਦੇਖੋ ਡਾਕਟਰ ਨਾ ਜ਼ਬਰਦਸਤੀ ਸਾਨੂੰ ਗੋਲੀਆਂ ਨਹੀਂ ਲਾਉਂਦਾ ਹੈਗਾ ਤੁਸੀਂ ਜਦ ਆਪਣੀ ਕੇਅਰ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਗੋਲੀਆਂ ਲੱਗਦੀਆਂ ਨੇ ਜਿਵੇਂ ਆਮ ਜਿਹੜੀਆਂ ਗੋਲੀਆਂ ਮੈਂ ਗੱਲ ਕੀਤੀ ਹੈ ਥਾਇਰੋਇਡ ਕੋਲੈਸਟਰੋਲ ਡਾਇਬਟੀਜ਼ ਹਰ ਬਿਮਾਰੀ ਦਾ ਇਲਾਜ ਸਾਡੇ ਕੋਲ ਹੈਗਾ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਪੇਨ ਪੇਨ ਦੀਆਂ ਗੋਲੀਆਂ ਖਾਈ ਜਾਂਦੇ ਨੇ ਜਿਵੇਂ ਟੋਫੀਆਂ ਹੁੰਦੀਆਂ ਨੇ ਟੋਫੀਆਂ ਠੀਕ ਹੈ ਆਪਣੇ ਸਿਹਤ ਦਾ ਧਿਆਨ ਰੱਖੋ ਸਕਿਨ ਦੇ ਇਸ਼ੂ ਹੈਗੇ ਨੇ ਐਗਜ਼ਮਾ ਹੋ ਗਿਆ ਸਰਾਸਿਸ ਹੋ ਗਿਆ ਫਲਵੇਰੀ ਹੋ ਗਈ ਸਲੀਪ ਐਪਨੀਆ ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾਮ ਲਵਾਂਗਾ ਆਟਿਜ਼ਮ ਦੇ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟੋਮਿਊਨਿਟੀਜ਼ ਹੈਗੀ ਹੈ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੇਰਾ ਨੰਬਰ ਯਾਦ ਰੱਖੋ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਹੁਣ ਥੋੜ੍ਹਾ ਜਿਹਾ ਅੱਜ ਆਪਾਂ ਐਂਗਜ਼ਾਇਟੀ ਅਤੇ ਡਿਪਰੈਸ਼ਨ ਬਾਰੇ ਗੱਲ ਕਰਦੇ ਹਾਂ
3: ਜੀ ਜੀ
6: ਨੀਂਦ ਦੀ ਪ੍ਰੋਬਲਮ ਇਹ ਆਮ ਪ੍ਰੋਬਲਮ ਹੈ ਲੋਕਾਂ ਨੂੰ ਤੁਸੀਂ ਦੇਖਦੇ ਹੋਵੋਗੇ ਤੁਸੀਂ ਤੇ ਇਹ ਉਰੇ ਲੋਕ ਨੇ ਇਹ ਕਿੰਨੇ ਲੋਕ ਸੁਸਾਈਡ ਕਰਦੇ ਨੇ ਇਹ ਖਾਲੀ ਡਿਪਰੈਸ਼ਨ ਕਰਕੇ ਜੀ ਤੋ ਇਸ ਕਰਕੇ ਕਿਸੇ ਨੂੰ ਵੀ ਐਂਗਜ਼ਾਇਟੀ ਦੇਖੋ ਜੇ ਤੁਹਾਡੀ ਨੀਂਦ ਹੈਗੀ ਹੈ ਤੁਹਾਡੀ 7-8 ਘੰਟੇ ਦੀ ਨੀਂਦ ਹੋਣੀ ਚਾਹੀਦੀ ਹੈ ਉਹ 14 ਮਿੰਟ ਦੇ ਅੰਦਰ ਨੀਂਦ ਆਉਣੀ ਚਾਹੀਦੀ ਹੈ ਜੇ 14 ਮਿੰਟ ਦੇ ਅੰਦਰ ਨੀਂਦ ਨਹੀਂ ਆਉਂਦੀ ਘੰਟੇ 2 ਘੰਟੇ ਤੁਸੀਂ ਪਾਸੇ ਪਲਦੇ ਪ੍ਰੋਬਲਮ ਠੀਕ ਹੈ ਐਂਗਜ਼ਾਇਟੀ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਪੈਨਿਕ ਡਿਸਆਰਡਰ ਹੁੰਦਾ ਹੈ ਸੋਸ਼ਲ ਐਂਗਜ਼ਾਇਟੀ ਹੈ ਫੋਬੀਆ ਹੈਗਾ ਜਨਰਲ ਐਂਗਜ਼ਾਇਟੀ ਹੁੰਦੀ ਹੈ ਬੰਦੇ ਜੇ ਜਿਵੇਂ ਛੋਟੀ ਛੋਟੀ ਗੱਲ ਤੇ ਚਿੜ ਜਾਂਦੇ ਨੇ ਇੱਕ ਤਰ੍ਹਾਂ ਦੀ ਐਂਗਜ਼ਾਇਟੀ ਹੈ ਠੀਕ ਹੈ ਇਹ ਹੋਰ ਤੁਹਾਡੇ ਜਿਵੇਂ ਨੀਂਦ ਨਹੀਂ ਆਏਗੀ ਥੱਕੇ ਥੱਕੇ ਰਹੋਗੇ ਤੁਹਾਨੂੰ ਕੰਮ ਕਰਨੇ ਮਨ ਨਹੀਂ ਲੱਗੇਗਾ ਇਹ ਸਾਰੇ ਪ੍ਰੋਬਲਮ ਛੋਟੀ ਛੋਟੀ ਪ੍ਰੋਬਲਮ ਤੋਂ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਜੇ ਤੁਹਾਡੀ ਐਂਗਜ਼ਾਇਟੀ ਹੈਗੀ ਹੈ ਉਹਨੂੰ ਟ੍ਰੀਟਮੈਂਟ ਕਰੋ ਤੁਹਾਨੂੰ ਕੋਈ ਗੁੱਸਾ ਆਉਂਦਾ ਜਾਂ ਕੁਛ ਆਉਂਦਾ ਘਬਰਾਹਟ ਹੁੰਦੀ ਹੈ ਹੋਮਿਓਪੈਥੀ ਦਾ ਬੈਸਟ ਠੀਕ ਹੈ ਇਹਦਾ ਕੁਛ
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट करन ली। याद रखो, देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नो 416-930-1251 416-930-1251।
1: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
0: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
1: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
2: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
3: ਤਾਂ ਫਿਰ ਤੂੰ ਕੁਆਲਟੀ ਲੋਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਟੀ ਲੋਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੋਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2929।
0: 416-717-2929। ਕੁਆਲਟੀ ਲੋਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
4: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
5: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640।
5: 647-706-6640।
6: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
0: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
6: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
0: 647-835-5294, 647-835-5294।
7: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ?
8: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
9: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
10: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
8: ਕਾਲ ਕਰੋ JN ਗੈਰੀ ਨੂੰ
10: 905-459-5533,
8: 905-459-5533
10: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: ਅੱਜ ਦੀ ਬਨਾਵਟੀ ਇਸ ਜ਼ਿੰਦਗੀ ਤੋਂ ਅੱਕੇ ਲੋਕ ਅੱਜ ਦੀ ਬਨਾਵਟੀ ਇਸ ਜ਼ਿੰਦਗੀ ਤੋਂ ਅੱਕੇ ਲੋਕ ਆਤਮ ਹੱਤਿਆ ਕਰ ਰਹੇ ਨੇ ਖਾ ਖਾ ਕੇ ਧੱਕੇ ਲੋਕ ਵੱਡੀਆਂ ਵੱਡੀਆਂ ਡਿਗਰੀਆਂ ਜਿਨ੍ਹਾਂ ਦੇ ਕੋਲ ਨੇ ਚੁਗ ਰਹੇ ਨੇ ਉਹ ਵਿਚਾਰੇ ਸੜਕਾਂ ਉੱਤੇ ਡੱਕੇ ਲੋਕ ਕਹਿੰਦਾ ਇਹ ਜਾਣਦੇ ਨੇ ਸਾਰੇ ਸਭ ਦਾ ਇੱਕੋ ਹੀ ਠਿਕਾਣਾ ਜਾਂਦੇ ਨੇ ਫੇਰ ਜਾਂਦੇ ਨੇ ਪਰ ਫਿਰ ਵੀ ਸਭ ਕਾਬਾ ਕਾਸ਼ੀ ਮੱਕੇ ਲੋਕ ਇਹ ਕੁਦਰਤ ਦੀ ਕਰੋਪੀ ਤੋਂ ਵੀ ਡਰਦੇ ਨਹੀਂ ਵਕਤ ਦੇ ਲਫੇੜਿਆਂ ਨੇ ਕਰ ਦਿੱਤੇ ਨੇ ਪੱਕੇ ਲੋਕ ਪ੍ਰਧਾਨਗੀ ਦੇ ਲਾਲਚਾਂ ਨੇ ਕੱਖੋਂ ਹੌਲੇ ਕਰਤੇ ਉਹ ਗੋਲੇ ਵਰਗੇ ਹੋ ਗਏ ਜੋ ਹੁੰਦੇ ਸੀ ਹੁਕਮ ਦੇ ਜੱਕੇ ਉਹ ਕਹਿੰਦਾ ਚਿੱਟੇ ਬਾਣੇ ਪਾਈ ਬੈਠੇ ਸੀ ਧਰਤੀ ਉੱਤੇ ਰੱਬ ਬਣੇ ਸਭ ਤੋਂ ਵੱਡੇ ਠੱਗ ਉਹੀ ਸੀ ਨੇੜੇ ਜਾ ਕੇ ਤੱਕੇ ਲੋਕ ਖੁਦ ਕਿਸਮਤਾਂ ਦਾ ਕਰਨ ਵਾਲਾ ਫੈਸਲਾ ਮਦਹੋਸ਼ ਕਟਹਿਰੇ ਵਿੱਚ ਖੜਾ ਦੇਖ ਰਹਿ ਗਏ ਹੱਕੇ ਬੱਕੇ ਲੋਕ ਕਹਿੰਦਾ ਨਾ ਹੀ ਪਹਿਲਾਂ ਸ਼ਹਿਰ ਸੀ ਮੈਂ ਨਾ ਹੀ ਪਹਿਲਾਂ ਪੀਂਦਾ ਸੀ ਹੁਣ ਜ਼ਿੰਦਗੀ ਉਹ ਰਹੀ ਨਾ ਮੇਰੀ ਜਿਹੜੀ ਪਹਿਲਾਂ ਜਿਉਂਦਾ ਸੀ ਪਹਿਲਾਂ ਰਹਾਸਾ ਹੁੰਦਾ ਸੀ ਮੁੱਖ 'ਤੇ ਮੇਰੇ ਹੁਣ ਉਦਾਸੀ ਰਹਿੰਦੀ ਏ ਜਿਹੜੀ ਕਿਸਮਤ ਵਿੱਚੋਂ ਦੂਰ ਹੋ ਗਈ ਉਹ ਖੁਆਬਾਂ ਦੇ ਵਿੱਚ ਰਹਿੰਦੀ ਧਿਆਨ ਨਾਲ ਕਹਿੰਦਾ ਦੱਸ ਹਰਾ ਕਾਲਾ ਜਾਂ ਪੀਲਾ ਏ ਜਿਹੜਾ ਧੌਣ ਤੇਰੀ ਵਿੱਚ ਕੀਲਾ ਏ ਜਾਤ ਮਜ਼ਹਬ ਦੇ ਨਾਂ 'ਤੇ ਨਫ਼ਰਤ ਕਰਦਾ ਹੈ ਉਂਝ ਸੁਣਿਆ ਵੇਦ ਗ੍ਰੰਥ ਬੜੇ ਤੂੰ ਪੜ੍ਹਦਾ ਹੈ ਪਰ ਪੜ੍ਹਨ ਸੁਣਨ ਤੋਂ ਮੰਨਣ ਤੱਕ ਤੇਰਾ ਸਫ਼ਰ ਹਲੇ ਵੀ ਮੀਲਾ ਏ ਜਿਹੜਾ ਧੌਣ ਤੇਰੀ ਵਿੱਚ ਕੀਲਾ ਏ ਦੱਸ ਹਰਾ ਕਾਲਾ ਜਾਂ ਪੀਲਾ ਏ ਇਸ ਤਰ੍ਹਾਂ ਤੁਸੀਂ ਰੋਣਾ ਪ੍ਰੋਗਰਾਮ ਸੰਧਿਆ ਪ੍ਰਸੰਗ ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸਭ ਦਾ ਮਨਪਸੰਦ ਦਾ ਅੱਜ ਦਿਨ ਆਇਆ ਸ਼ੁੱਕਰਵਾਰ ਦਾ ਅੱਜ ਹੈਗਾ ਸੀ ਸ਼ੁੱਕਰਵਾਰ ਫਰਾਈਡੇ ਹੈ ਕਹਿੰਦੇ ਫਰਾਈਡੇ ਰਾਰਾ ਬੋਲਣਾ ਨਹੀਂ ਆਉਂਦਾ ਚੱਜ ਨਾਲ ਚਲੋ ਕੋਈ ਨਹੀਂ ਲੈ ਲਿਆ ਕੰਮ ਗੇਟ 'ਚ ਬਣ ਗਈ ਗੱਲ ਹੋ ਗਿਆ ਵੀਕਐਂਡ ਸਟਾਰਟ ਮੇਰਾ ਤਾਂ ਹੋ ਗਿਆ ਅੱਜ ਭਾਈ ਜਿਨ੍ਹਾਂ ਦਾ ਸ਼ਾਮ ਨੂੰ ਹੋ ਜਾਣਾ ਕਈਆਂ ਦਾ ਹੋਰ 2 ਘੰਟਿਆਂ ਤੱਕ ਹੋ ਜਾਣਾ ਘੰਟੇ 2 ਘੰਟੇ ਨੂੰ ਅਤੇ ਕਈਆਂ ਦਾ ਫਿਰ ਭਾਈ ਕੱਲ੍ਹ ਸਵੇਰੇ ਹੀ ਹੋਊਗਾ ਹੈ ਨਾ ਸ਼ੁੱਕਰਵਾਰ 21 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਪਾਸੇ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਪਾਸੇ ਸੁਣਦੇ ਹੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ ਮਿਸਿਸ ਅੱਗ ਅੱਜ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜਾਂ ਦੇ ਵਿੱਚ 14 ਟੈਂਪਰੇਚਰਾਂ ਫੀਲ ਲਾਈਕ ਹੈਗਾ 13 ਅਤੇ ਦੁਪਹਿਰ ਨੂੰ 23 ਆ ਸ਼ਾਮ ਨੂੰ 25 ਆ ਅਤੇ ਰਾਤ ਨੂੰ 21 ਟੈਂਪਰੇਚਰ 6:30 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਅਤੇ 8:12 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-600-7333 905-600-7333 ਕੋਈ ਰੋਡ ਕੰਡੀਸ਼ਨ ਦੱਸਣੀ ਆ ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਉਹ ਰੋਡ ਬਲੋਕ ਹੋਇਆ ਹੋਇਆ ਜਾਂ ਤੁਸੀਂ ਜਾਮ ਕਿਤੇ ਲੱਗਿਆ ਹੋਇਆ ਕਿਸੇ ਵਜ੍ਹਾ ਕਾਰਨ ਤਾਂ ਵੀ ਤੁਸੀਂ ਹਾਈਵੇ ਆ ਜਾਂ ਲੋਕਲ ਰੂਟ ਆ ਕੋਈ ਵੀ ਅਤੇ ਫਿਰ ਤੁਸੀਂ 905-600-7333 'ਤੇ ਗੱਲਬਾਤ ਆਪਣੀ ਹੋ ਸਕਦੀ ਆ ਮੈਸੇਜ ਪਾਉਣੇ ਆ ਵਟਸਐਪ ਕਰਨੇ ਫਿਰ 647-835-5594 647-835-5594 ਇਹ ਨੰਬਰ ਤਾਂ ਤੁਹਾਡੀਆਂ ਦਿਲ ਦੀਆਂ ਡਾਇਰੀਆਂ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿੰਨੇ ਕੁ ਬੰਦਿਆਂ ਕੋਲ ਲਿਖਿਆ ਹੋਇਆ ਨੰਬਰ ਯਾਰ ਮੇਰਾ ਹੋਊਗਾ 5-7 ਕੁ ਜਾਣੇ ਕੋਲ ਦੱਸਿਓ ਮਾੜਾ ਜਿਹਾ ਮੈਸੇਜ ਪਾ ਕੇ ਵੀ ਮੇਰੇ ਕੋਲ ਹੈਗਾ ਸੱਚੀ ਮਜ਼ਾਕ ਨਹੀਂ ਕਰਦਾ ਅੱਜ ਚਲੋ ਮਜ਼ਾਕ ਹੀ ਕਰ ਲੈਂਦੇ ਹਾਂ ਮਜ਼ਾਕ ਹੀ ਕਰਦਾ ਮੈਂ ਚਲੋ ਦੱਸਿਓ ਅੱਜ ਕਿੰਨੇ ਕੁ ਜਾਣਿਆਂ ਕੋਲ ਮੇਰਾ ਨੰਬਰ ਹੈਗਾ ਕਿਸੇ ਨੇ ਸੇਵ ਕੀਤਾ ਔਰ ਕਿਹੜੇ ਨਾਮ 'ਤੇ ਫੇਰ ਕੀਤਾ ਸੇਵ ਕੀਤਾ ਹਰਜੀਤ ਜਾਂ ਹਰਜੀਤ ਜੰਜੂਆ ਜਾਂ ਰੇਡੀਓ ਕੁਛ ਵੀ ਇੱਦਾਂ ਹੈ ਨਾ ਕੁਛ ਵੀ ਕੀ ਕਿਹੜੇ ਕਿਹੜੇ ਨਾਮ 'ਤੇ ਸੇਵ ਕੀਤਾ ਦੱਸ ਸਕਦੇ ਹੋ ਚਾਹੇ ਸਕਰੀਨਸ਼ੋਟ ਭੇਜੋ ਲੈ ਕੇ ਜੇ ਕਿਸੇ ਨੇ ਗਲਤ ਮਾਲ ਦਾ ਨਾਮ ਲਿਖਿਆ ਹੋਇਆ ਤਾਂ ਵੀ ਭੇਜ ਦਿਓ ਕੋਈ ਚੱਕਰ ਨਹੀਂ ਡੋਂਟ ਵਰੀ ਚੱਲਦਾ ਹੁੰਦਾ ਬਹੁਤ ਵਧੀਆ ਲੱਗਦਾ ਨਾਲੇ ਸਮਾਂ 'ਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ ਵੱਖ ਵੱਖ ਚੈਨ 530 'ਤੇ ਜਿੰਨੇ ਪ੍ਰੋਗਰਾਮ ਚੱਲਦੇ ਆ 7 ਦਿਨ 24 ਘੰਟੇ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਮਾਣ ਸਕਦੇ ਹੋ ਜੁੜ ਸਕਦੇ ਬਸ ਹੁਣ ਲੈ ਲਿਆ ਕੰਮ ਗੇਟ 'ਚ ਅੱਜ ਆ ਗਿਆ ਸ਼ੁੱਕਰਵਾਰ 21 ਤਰੀਕ ਆ ਅਤੇ ਅੱਜ ਆਪਾਂ ਸੁਣਨਾ ਸ਼ਾਮ ਨੂੰ ਈਰੋਜ਼ ਕਨਵੈਨਸ਼ਨ ਸੈਂਟਰ ਦੇ ਵਿੱਚ ਕਰਮਜੀਤ ਅਨਮੋਲ ਸਾਹਿਬ ਨੂੰ ਅਤੇ ਕੱਲ੍ਹ ਨੂੰ 22 ਤਰੀਕ ਆ, ਕੱਲ੍ਹ ਨੂੰ 22 ਤਰੀਕ ਨੂੰ ਫਿਰ ਪੰਜਾਬ ਡੇ ਮੇਲਾ ਆਪਣੇ ਇੱਥੇ, ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਜਿਹਦੇ 'ਚ ਬਹੁਤ ਸਾਰੇ ਕਲਾਕਾਰ ਨੇ, ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਵਿੱਚ ਵਾ ਕੌਣ ਇਹ ਤਾਂ ਨਹੀਂ ਕਲਾਕਾਰ ਹੈਗਾ ਯਾਰ, ਅੱਛਾ ਚਾਹੇ ਨਾ ਹੋਰ ਆ, ਸੋਰੀ ਇੱਕ ਨਾ ਹੋਰ ਸੀਗਾ ਇਹਦੇ ਨਾਲ ਜੁੜਦਾ, ਮੈਂ ਕਿਹਾ ਵੀ ਇਹ ਕਲਾਕਾਰ ਕਿੱਥੋਂ ਆ ਗਿਆ। ਚਲੋ ਜਿਹਦੇ ਵਿੱਚ ਸੁਰਿੰਦਰ ਲਾਡੀ ਭਾਅ ਜੀ ਨੇ ਵੀ ਉੱਥੇ ਗਾਉਣਾ, ਰਾਜੂ ਧਾਲੀਵਾਲ ਨੇ ਵੀ ਉੱਥੇ ਗਾਉਣਾ, ਅਤੇ ਨੀਲਮ ਦਿਲਰਾਜ ਹੋਣੀ ਨੇ, ਅਤੇ ਨਾਲ ਦੀ ਨਾਲ ਆਪਣੇ ਸੰਧੂ ਸਾਹਿਬ ਹਰਵਿੰਦਰ ਹਰਿੰਦਰ ਸੰਧੂ, ਅਤੇ ਉਹਨਾਂ ਦੇ ਨਾਲ ਸ਼ੇਰ ਅਮਨਦੀਪ ਕੁੜੀ, ਮੈਂ ਦੇਖ ਲੈਣਾ ਲਿਸਟ ਪੜ੍ਹ ਲੈਣਾ, ਅਤੇ ਆਪਣੇ ਫਿਰ ਭਾਈ ਕੱਲ੍ਹ ਨੂੰ ਸਾਰਾ ਦਿਨ ਇਹ ਚੱਲੂਗਾ, ਅਤੇ ਫਿਰ ਪਰਸੋਂ ਨੂੰ ਸਾਰਾ ਦਿਨ ਆਪਣੇ ਵਾਲੀ ਪਿਕਨਿਕ ਆਪਣੀ ਸਾਰਿਆਂ ਦੀ ਹੋ ਆ, ਹੈ ਨਾ, ਅਤੇ ਫਿਰ ਉੱਥੇ ਤਾਂ ਤੁਸੀਂ ਆਉਣਾ ਹੀ ਆਉਣਾ। ਅਤੇ ਮੈਨੂੰ ਹਜੇ ਤੱਕ ਜਿੱਥੇ ਮੈਂ ਹੁਣ ਬੈਠਾ ਨਾ, ਇੱਥੇ ਮੀਂਹ ਸ਼ੋਅ ਕਰਦਾ ਮਿਸਿਸਾਗਾ 'ਚ ਐਤਵਾਰ ਨੂੰ ਅਤੇ ਸ਼ਨੀਵਾਰ ਨੂੰ, ਇਹ ਕੈਲਡਨ ਦਾ ਪਾ ਕੇ ਦੇਖਿਓ ਮਾੜਾ ਜਿਹਾ, ਜੇ ਕੋਈ ਪਾ ਸਕਦਾ ਹੋਇਆ ਵੀ ਕੈਲਡਨ ਦੇ ਵਿੱਚ ਮੀਂਹ ਹੈਗਾ ਜਾਂ ਨਹੀਂ ਹੈਗਾ, ਉਸ ਦਿਨ ਕਿਤੇ ਮੀਂਹ ਨਾ ਕੰਮ ਆਪਣਾ ਖਰਾਬ ਕਰ ਦੇਵੇ, ਹੈ ਨਾ। ਬਾਕੀ ਤਾਂ ਚਲੋ ਬਾਬੇ ਦੀ ਕਿਰਪਾ, ਜੋ ਉਹਨੂੰ ਮਨਜ਼ੂਰ ਆ ਪਰਮਾਤਮਾ ਨੂੰ, ਹੈ ਨਾ, ਉਹਨੇ ਉਹੀ ਕਰਨਾ। ਅਤੇ ਮਾੜਾ ਜਿਹਾ ਦੇਖ ਸਕਦੇ ਹੋ, ਕਿਉਂਕਿ ਹੁਣ ਤਾਂ ਟੈਂਟ ਦੀਆਂ ਪਰਮਿਸ਼ਨਾਂ ਵੀ ਨਹੀਂ ਯਾਰ ਆਪਾਂ ਨੂੰ ਮਿਲੀਆਂ, ਨਹੀਂ ਤਾਂ ਬੰਦਾ ਟੈਂਟ ਦੇ ਥੱਲੇ ਖੜ੍ਹ ਜਾਂਦਾ ਨਾ। ਅਤੇ ਦੱਸਿਓ ਮਾੜਾ ਜਿਹਾ ਕੈਲਡਨ ਦਾ ਪਾ ਕੇ ਵੀ ਕੈਲਡਨ ਦੇ ਵਿੱਚ ਕੀ ਸਭ। ਹੁਣ ਦੋ ਕੁਐਸਚਨ ਹੈ ਤੁਹਾਡੇ ਕੋਲ, ਮੇਰਾ ਨਾਮ ਕਿਹਨੇ ਕਿਹੜੇ ਕਿਹੜੇ ਨਾਮ 'ਤੇ ਸੇਵ ਕੀਤਾ ਹੋਇਆ, ਅਤੇ ਇੱਕ ਕੈਲਡਨ ਦੇ ਵਿੱਚ ਤੁਸੀਂ ਮੀਂਹ ਕਿੰਨਾ ਕੁ ਦੇਖ ਰਹੇ ਹੋ ਪਰਸੋਂ ਨੂੰ, ਜਿਹਨਾਂ ਦੇ ਵਿੱਚ ਪ੍ਰੀਤ ਬਰਾੜ, ਕਮਲ ਬਰਾੜ, ਸੁਰਿੰਦਰ ਲਾਡੀ ਭਾਅ ਜੀ, ਅਤੇ ਪਰਮਜੀਤ ਹੰਸ ਸਾਹਿਬ, ਅਤੇ ਨਾਲ ਦੀ ਨਾਲ ਆਪਣੇ ਬੋਬੀ ਪੰਧੇਰ, ਅਤੇ ਨਾਲ ਦੀ ਨਾਲ ਆਪਣੇ ਰਾਜੂ ਧਾਲੀਵਾਲ, ਅਤੇ ਰੂਬੀ ਕੌਰ ਜੀ, ਹੋਰ ਬਹੁਤ ਸਾਰੇ ਕਲਾਕਾਰ ਨੇ। ਅਤੇ ਕੋਈ ਟਿਕਟ ਨਹੀਂ, ਕੋਈ ਪਾਰਕਿੰਗ ਫੀਸ ਨਹੀਂ, ਕੁਛ ਨਹੀਂ, ਸਿੱਧਾ ਤੁਸੀਂ ਆਉਣਾ, ਬਸ ਇੱਕ ਹੱਥ ਜੋੜ ਕੇ ਬੇਨਤੀ ਬਾਰ ਬਾਰ ਆ, ਸੜਕ 'ਤੇ ਰੋਕਿਓ ਨਾ, ਸੜਕ 'ਤੇ ਗੱਡੀ ਨਾ ਰੋਕਿਓ। ਜੇ ਗੱਡੀਆਂ ਦਾ ਉੱਥੇ ਕੋਈ ਜਾਮ ਲੱਗ ਗਿਆ ਮੰਨ ਲਓ ਕਿਸੇ ਵਜ੍ਹਾ ਕਾਰਨ, ਵੀ ਫਿਰ ਉੱਥੇ ਪ੍ਰੋਬਲਮ ਆਪਾਂ ਨੂੰ ਆ ਸਕਦੀ ਆ, ਹੈ ਨਾ। ਅਤੇ ਇਸ ਕਰਕੇ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਗੱਡੀਆਂ ਅੱਗੇ ਤੱਕ ਲੈ ਜਾਣੀਆਂ ਨੇ ਆਪਣੀਆਂ, ਕੁਛ ਨਹੀਂ ਹੋਣ ਲੱਗਾ, ਗੱਡੀਆਂ ਦੇ ਟਾਇਰ ਨਹੀਂ ਗੰਦੇ ਹੋਣ ਲੱਗੇ, ਧੋ ਲਾਂਗੇ ਘਰੇ ਆ ਕੇ, ਠੀਕ ਆ। ਅਤੇ ਬਸ ਗੱਡੀਆਂ ਨੂੰ ਅੱਗੇ ਲੈ ਜਾਓ, ਅਤੇ ਉੱਥੇ ਰੁਕਿਓ ਨਾ, ਅਤੇ ਬਸ ਨੰਗੇ ਹੀ ਜਾਇਓ। ਜਿਹੜੇ ਵੀ ਸਿਕਿਉਰਿਟੀ ਵਾਲੇ ਹੋਏ ਜਾਂ ਵਲੰਟੀਅਰ ਆਪਣੇ ਮੁੰਡੇ, ਤੁਸੀਂ ਉਹ ਸਾਰੇ ਆਪਾਂ ਹੀ ਆ ਰਲ ਕੇ, ਹੈ ਨਾ, ਵੀ ਬਸ ਉਹਨਾਂ ਨੂੰ ਹੈਲੋ ਸ਼ੈਲੋ ਬਾਅਦ 'ਚ ਕਰੀ ਜਾਵਾਂਗੇ ਆਪਾਂ, ਪੁੱਛੀ ਬਾਅਦ 'ਚ ਜਾਵਾਂਗੇ, ਹੈ ਨਾ। ਅਤੇ ਫਿਰ ਮੇਰੀ ਤਾਂ ਇੰਨੀ ਕੁ ਬੇਨਤੀ ਹੈ, ਬਾਕੀ ਹੁਣ ਦੇਖੋ ਮੰਨਣ 'ਤੇ ਆ ਕਿਸੇ ਦੇ, ਹੈ ਨਾ, ਮੰਨਦਾ ਕੋਈ ਕਿ ਨਹੀਂ ਮੰਨਦਾ, ਕਿਉਂਕਿ ਸਾਰੇ ਹੀ ਸਤਿਕਾਰਯੋਗ ਨੇ ਸਾਰੇ, ਮੈਨੂੰ ਛੱਡ ਕੇ ਇੱਦਾਂ ਮੈਂ ਕਹਿ ਸਕਦਾ ਨਾ, ਬੜੇ ਸਤਿਕਾਰਯੋਗ ਤੁਸੀਂ, ਬਹੁਤ ਵਧੀਆ। ਚਲੋ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। ਅੱਜ ਗੀਤ ਸੰਗੀਤ ਥੋੜ੍ਹੀ ਜਿਹੀ ਭਰਮਾਰ ਰੱਖਾਂਗੇ, ਅੱਜ ਇੰਟਰਵਿਊ ਇੱਕ ਫਿਕਸ ਕੀਤੀ ਸੀਗੀ ਪਰਮਿੰਦਰ ਜੀ, ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਰਹਿਣ ਦਿਓ ਅੱਜ ਇੰਟਰਵਿਊ ਨਹੀਂ ਕਰਨੀ ਆਪਾਂ, ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ, ਅਤੇ ਨਾਲੇ ਆਪਾਂ ਗੀਤ ਸੰਗੀਤ ਲਾਉਣੇ ਆ ਜਿਹੜੇ ਆਪਣੇ ਮੇਲੇ 'ਤੇ, ਪਿਕਨਿਕ 'ਤੇ ਜਾਂ ਕੱਲ੍ਹ ਪੰਜਾਬ ਡੇ 'ਤੇ ਮੇਲੇ 'ਤੇ ਲੱਗਣੇ ਨੇ। ਅਤੇ ਅਗਲੇ ਭਾਈ ਸ਼ਨੀਵਾਰ 30 ਤਰੀਕ ਆਉਂਦਾ ਸ਼ਨੀਵਾਰ ਦਾ, ਅਤੇ ਐਮੀ ਵਿਰਕ ਵੀ ਸੁਣਨ ਜਾਣਾ ਸਾਰਿਆਂ ਨੇ ਆਪਾਂ, ਸ਼ੋਅ ਆਪਣੇ ਕੋਲ ਸਾਰੇ ਹੀ ਨੇ ਬਾਬੇ ਦੀ ਕਿਰਪਾ ਨਾਲ, ਬਸ ਐਂ ਆ ਵੀ ਹੁਣ ਆਪਾਂ ਬਿਜ਼ੀ ਕਰਕੇ ਸੀਗੇ, ਅਤੇ ਕਿਸੇ ਦੀ ਪ੍ਰਮੋਸ਼ਨ ਨਹੀਂ ਹੋਈ, ਅਤੇ ਬਸ ਆਪਾਂ ਪ੍ਰਮੋਸ਼ਨ 'ਤੇ ਹੀ ਹਾਂ ਹੁਣ, ਜੋ ਵਿਹਲੇ ਹੋਈ ਹੈ ਗੱਲ ਪਰਸੋਂ ਤੋਂ ਬਾਅਦ, ਬਸ ਲੈ ਲਿਆ ਕੰਮ ਗੇਟ 'ਚ, ਆ ਜਾਓ ਕਰਾਂ ਕਰੀਏ ਗੱਲਾਂ ਬਾਤਾਂ। ਮੈਂ ਇਹਦਾ ਚਿੱਤ ਨਹੀਂ ਲਾ ਰਿਹਾ ਥੋਤੋਂ ਬਿਨਾਂ, ਬਸ ਐਂ ਨਾ ਹੁਣ ਕਿਹੋ ਵੀ ਉਹ ਕਰ ਲਉ ਕਾਲ, ਉਹ ਕਰ ਲਉ, ਪਰ ਮੇਰਾ ਨਾਮ ਕਿਹਨੇ ਸੇਵ ਕੀਤਾ, ਆਹ ਪਹਿਲੀ ਕਾਲ ਦੇਖਦੇ, ਉਹ ਬਟਨ ਨਹੀਂ ਆਉਣ ਹੁੰਦਾ, ਪ੍ਰੋਫੈਸਰ ਸਾਹਿਬ ਐਡਾ ਭਾਰਾ ਬੋਲ ਥੋੜ੍ਹਾ, ਬਟਨ ਨਹੀਂ ਆਉਣ ਹੁੰਦਾ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ?
0: ਮੇਰਾ ਨਾਮ ਕਿਹੜੇ ਨਾਮ 'ਤੇ ਸੇਵ ਕੀਤਾ ਹੋਇਆ ਤੁਸੀਂ?
1: ਹਰਜੀਤ ਜੰਜੂਆ।
0: ਬਸ ਇੰਨਾ?
1: ਹਾਂਜੀ,
0: ਵੈਰੀ ਗੁੱਡ, ਥੈਂਕ ਯੂ, ਵਧੀਆ ਚੀਜ਼ ਆ।
1: ਅੱਛਾ ਸਰ ਜੀ, ਇੱਕ ਨਾ ਪਰਮਿੰਦਰ ਤੋਂ ਤੁਸੀਂ ਪੁੱਛ ਲਓਗੇ ਸਵਾਲ, ਬਸ ਇਹੀ ਛੋਟਾ ਜਿਹਾ ਹੀ ਆ, ਵੀ ਡੀਏ ਦਾ ਕੀ ਬਣਿਆ ਆਪਣੇ?
0: ਹਾਈ ਕੋਰਟ ਨੇ ਕਰਤੀ, ਹਾਈ ਕੋਰਟ ਨੇ ਅੱਜ ਦੇ ਦਿੱਤੀਆਂ ਨਸੀਹਤਾਂ ਇਹਨਾਂ ਨੂੰ, ਸਰਕਾਰ ਨੂੰ, ਵੀ ਕਰੋ
2: ਛੋਟੇ
0: ਨੀ ਆਉਂਦੇ ਜਿਹੜੇ ਆਪਾਂ ਘਰਾਂ ਦੇ ਵਿੱਚ ਆਪਣੇ 4-4 6-6 ਕੁਰਸੀਆਂ ਵਾਲੇ ਲਾ ਸਕਦੇ ਹਾਂ ਨਾ?
2: ਨਹੀਂ ਨਹੀਂ ਮੇਰੇ ਕਹਿਣ ਤੋਂ ਬਾਅਦ ਜਿਹੜੇ ਬਾਏ ਇਲਾਜ ਨਾ ਆਉਂਦੇ ਹੋਣ ਵੀ ਮਤਲਬ ਆਪਾਂ ਘੱਟੋ ਘੱਟ ਜਾਂ ਛੱਤ ਤੇ ਦੇਖੋ ਮੀਂਹ 80% ਆਪਾਂ ਸਾਰੇ ਉੱਥੇ ਆਉਣਾ ਓਪਨ ਚ ਔਖਾ ਹੋ ਜਾਂਦਾ ਕਿਸੇ ਲਈ
0: ਮੈਂ ਹੱਲ ਕੀ ਹੈ ਇਹਦਾ
2: ਹੱਲ ਤੇ ਸਰ ਜੀ ਇਹੀ ਹੈ ਕਿ ਬਾਏ ਇਲਾਜ ਵਿੱਚ ਨਹੀਂ ਜਿਹੜੇ ਆਉਂਦੇ ਉਹ ਟੈਂਟ ਲੱਗ ਜਾਣ ਭਾਵੇਂ ਵੱਖ ਵੱਖ ਲੱਗ ਜਾਣ ਤਾਂ ਫੌਜੀਆਂ ਲਾਏ ਹੁੰਦੇ ਆ
0: ਮੈਂ ਉਹੀ ਤਾਂ ਤੁਹਾਨੂੰ ਕਹਿੰਦਾ ਵੀ ਉਹ ਕਿਹੜੇ ਟੈਂਟ ਨੇ ਜਿਹੜੇ ਬਾਈ ਇਲਾਜ ਨਹੀਂ ਆਉਂਦੇ ਸਰਚ ਕਰੋ ਮਾੜਾ ਜਿਹਾ ਦੱਸੋ ਆਪਾਂ ਉਹ ਲੈ ਆਵਾਂਗੇ ਜਾਂ ਸਰੋਤਿਆਂ ਨੂੰ ਕਹਿ ਦਿੰਦੇ ਵੀ ਭਾਈ ਇੱਕ ਲੈ ਆਓ ਯਾਰ ਦੂਏ ਦਿਨ ਮੁੜ ਦਾਂਗੇ ਹੋਰ ਕੀ ਆ
2: ਮੈਂ ਤੇ ਆਪਣੇ ਲਈ ਛੱਤ ਲੈ ਉਹ ਚਾਰ ਕੁ ਬੰਦੇ
0: ਨਹੀਂ ਛਤਰੀ ਨੀ ਨਾ ਚਾਹੀਦੀ ਅੱਠ ਦਸ ਬੰਦੇ ਤੁਹਾਡੀ ਛਤਰੀ ਤੇ ਥੱਲੇ ਵੀ ਆਉਣ ਛੱਤ ਟੈਂਟ ਦੇ
2: ਹੈਲੋ
0: ਕੀ ਫੇਰ ਗਰਾਊਂਡ ਉਧਰ ਨੂੰ ਬਿਜ਼ੀ ਆ ਕੋਈ ਹੱਲ ਨੀ ਥੈਂਕ ਯੂ ਰੱਬ ਆਪਣੇ ਵੀ ਸੁਣੂਗਾ ਥੈਂਕ ਯੂ ਲਵ ਯੂ ਰਮਿੰਦਰ ਭਾਅ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਇਹਨੂੰ
3: ਹਾਂਜੀ ਭਾਅ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ
0: ਕਿਰਪਾ ਜੀ ਤੁਸੀਂ ਸੁਣਾਓ
3: ਸੰਧੂ ਸਾਹਿਬ ਦਾ ਗਾਣਾ ਲਾ ਲਿਓ ਜੀ ਫੱਫੜਾ ਗਿਆ ਫੱਫੜਾ ਗਿਆ ਤੇ ਲੋਕਾਂ ਨੇ ਪਾ ਲਾ ਦੂਗਾ ਵੀ ਕਿਹੜਾ ਕਲਾਕਾਰ ਨਾ ਇਹ ਦੂਜੇ ਗਾਣੇ ਨਹੀਂ ਪਾ ਲਾ
0: ਗੱਲ ਸਹੀ ਹੈ ਸਹੀ ਗੱਲ
3: ਬਾਕੀ ਅਜੀਤ ਭਾਈ ਤੁਸੀਂ ਗੱਲ ਕਰਦੇ ਨਾ ਇਹ ਟੈਂਟਾਂ ਦੀ ਇਹ ਕਿਸੇ ਨੇ ਸ਼ਿਕਾਇਤ ਕੀਤੀ ਨਾ ਜਿਹੜਾ ਬੰਦਾ ਇਸ ਕੰਮ ਚ ਹੰਡਿਆ ਹੋਇਆ ਨਾ ਉਹਨੇ ਕੀਤੀ ਕਿਸੇ ਨੇ
0: ਦੂਜੇ
3: ਦੇ ਮੂੰਹ ਦੇ ਵਿੱਚੋਂ ਮੁਰਗੀ ਖੋਹ ਕੇ ਲਿਆਉਂਦਾ ਮੈਂ ਖਾਣ ਨੀ ਦੇਣੀ ਜੇ ਉਹਦੇ ਹੱਥ ਵਸ ਹੋਵੇ ਠੀਕ ਨੀ ਇਸ ਕਰਕੇ ਮਾਰੇ ਭਲਾ ਕਰੋ ਬਾਕੀ ਆਇਆ ਲਾਇਓ ਜੀ ਗਾਣਾ ਵੀ ਸੰਧੂ ਸਾਹਿਬ ਦਾ ਫੁੱਫੜਾ ਆ ਗਿਆ ਫੁੱਫੜਾ ਆ ਗਿਆ
0: ਨੋ ਪ੍ਰੋਬਲਮ ਥੈਂਕ ਯੂ
3: ਓਕੇ ਬਾਈ ਜੀ ਸਤਿ ਸ਼੍ਰੀ ਅਕਾਲ
0: 3515 ਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਜੀ ਇਹਨੂੰ
4: ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
0: ਕਿੱਦਾਂ
4: ਵਧੀਆ ਜੀ ਵਧੀਆ ਮੌਸਮ ਚੇਂਜ ਹੁੰਦਾ ਰਹਿੰਦਾ ਜੀ ਇੱਥੇ ਦੇ ਮੌਸਮ ਦਾ ਕੀ ਪਤਾ ਜੀ
0: ਲਾ ਤਾਂ ਬਹੁਤ ਕੁਛ ਕਹਿੰਦਾ
4: ਨਹੀਂ ਜਿਵੇਂ ਪ੍ਰਾਈਵੇਟ ਪ੍ਰਾਪਰਟੀ ਆ ਪ੍ਰਾਈਵੇਟ ਪ੍ਰਾਪਰਟੀ ਦੇ ਬਾਰੇ ਕੀ ਕਹਿੰਦਾ ਇੱਕ ਰੈਜੀਡੈਂਸ ਏਰੀਆ ਇੱਕ ਕਮਰਸ਼ੀਅਲ ਏਰੀਆ ਤੇ ਫਾਰਮ ਹੈ ਫਾਰਮ ਵੀ ਪ੍ਰਾਈਵੇਟ ਹੈ ਠੀਕ ਹੈ ਨਾ ਤੇ ਉਹਦੇ ਵਿੱਚ ਸਿਟੀ ਦਾ ਕੋਈ ਦਖਲ ਅੰਦਾਜ਼ੀ ਹੋਣੀ ਨੀ ਚਾਹੀਦੀ ਫੇਰ ਤਾਂ ਉਹਦੇ ਅੱਖ ਨੂੰ ਜੇ ਕੱਲ ਨੂੰ ਸਿਟੀ ਕਹੂ ਤੂੰ ਇੱਥੇ ਆਹ ਨੀ ਕਰ ਸਕਦਾ ਆਹ ਨੀ ਕਰ ਸਕਦਾ ਮੇਰੇ ਖਿਆਲ ਚ
0: ਕੁਛ ਪਿਛਲੇ ਸਾਲ ਨਾ ਪਿਛਲੇ ਸਾਲ ਅਸੀਂ ਖੁਦ ਜੱਜ ਸਾਹਿਬ ਤੇ ਅਸੀਂ ਗਏ ਸਾਨੂੰ ਖੁਦ ਸਿਟੀ ਨੇ ਕਿਹਾ ਵੀ ਤੁਹਾਡੀ ਆਪਣੀ ਪ੍ਰਾਈਵੇਟ ਪ੍ਰੋਪਰਟੀ ਹੈ ਸਾਨੂੰ ਕੀ ਤਰ੍ਹਾਂ ਜੋ ਮਰਜ਼ੀ ਕਰੋ ਆਪਾਂ ਆਹ ਕੰਨਾਂ ਨਾਲ ਸੁਣੀਆਂ ਹੋਈਆਂ ਗੱਲਾਂ ਉਹਨਾਂ ਤੋਂ ਉਹਨਾਂ ਦੇ ਮੂੰਹ ਚੋਂ ਤੇ ਉਹ ਚੀਜ਼ ਨੂੰ ਹੁਣ ਮੱਦੇਨਜ਼ਰ ਰੱਖ ਕੇ ਆਪਾਂ ਇੱਦਾਂ ਹੀ ਕੀਤਾ ਹਨਾ ਤੇ ਹਾਂ ਤੇ ਸਾਲ ਦੇ ਵਿੱਚ ਇਹੋ ਜਿਹਾ ਕੀ ਗੱਡਾ ਹੋ ਗਿਆ ਜਿਹੜਾ ਵੀ ਉਹ ਸਿਟੀ ਕਹਿੰਦੀ ਸਾਤੋਂ ਮਨਜ਼ੂਰੀ ਲੈਣੀ ਪੈਣੀ ਹੈ ਜੀ ਪਿਛਲੇ ਸਾਲ ਉਹ ਕੀ ਸੀ ਹੁਣ ਕੀ ਆ ਕਿਉਂ ਬਈ
5: ਬਹੁਤ ਪੁਰਾਣਾ ਰਿਕਾਰਡ ਹੈ ਜੀ ਮੈਨੂੰ ਐ ਤਾਂ ਨੀ ਪਤਾ ਕੀ
0: ਹੈ
5: ਬਾਕੀ ਜੀ ਜਿਹੜੀ ਬੀਚ ਤੇ ਹੁੰਦੀ ਹੈ ਨਿੱਕੀ ਜੀ ਕੁੱਲੀ ਜੀ ਉਹ ਲੈ ਆਇਆ ਮੈਂ ਤੇ ਉਹ ਚ ਬਣ ਕੇ ਸਾਗ ਬੈਠ ਕੇ ਖਾ ਲਾਂਗੇ ਉੱਥੇ
0: ਨਾ ਚੱਕ
5: ਜਿਹੜੀ ਬੀਜ ਤੇ ਨੀ ਰੱਖਦੇ ਹੁੰਦੇ ਜਦੋਂ ਮੀਂਹ ਪੈਣ ਹੋ ਗਿਆ ਭੱਜ ਕੇ ਬਾਹਰ ਆ ਜਾਇਆ ਕਰਾਂਗੇ
0: ਪਰਮਿਸ਼ਨ ਦੱਸੋ ਸਿਟੀ ਦੀ ਹੈ ਕਮਾਲ ਦੀ ਗੱਲ ਹੈ ਯਾਰ
6: ਇਹ ਆਜ਼ਾਦੀ ਕਾਹਦੀ ਲੋਕੀ ਤਾਂ ਕਹਿੰਦੇ ਅਸੀਂ ਆਜ਼ਾਦ ਆ ਇੱਥੇ ਆਹ ਗੱਲਾਂ ਬਾਤਾਂ ਕਰਨ ਨੂੰ ਜੋ ਮਰਜ਼ੀ ਬਾਕੀ ਚਲੋ ਇਹੀ
0: ਫੇਰ ਸਿਟੀ ਦੇ ਚਮਚੇ ਬਣੇ ਰਹੋ ਕੜਛੇ ਕਈ ਬਣ ਜਾਂਦੇ ਮੇਰੇ ਵਰਗੇ
6: ਹੋਰ
0: 2 ਮਹੀਨੇ ਰਹਿ ਗਏ ਬਾਬੇ ਦਾ ਬਰਥਡੇ ਆ ਜਾਣਾ ਗੁਰੂ ਨਾਨਕ ਦੇਵ ਜੀ ਦਾ
6: ਨਾਲੇ ਆਪਾਂ ਤਾਂ ਸਾਡੀ ਕੌਮ ਤਾਂ ਕਹਿੰਦੀ ਏਦਾਂ ਜੇ ਕੋਈ ਜੇ ਵਧੀਆ ਤਾਂ ਕੋਈ ਚੱਕ ਨੀ ਸਕਦਾ ਜੇ ਘਟੀਆ ਕੋਈ ਬਚਾ ਨੀ ਸਕਦਾ ਹਸਪਤਾਲ ਕੀ ਕਰਨ ਜਾਣਾ ਉੱਥੇ
0: ਬਸ ਬਸ ਬਸ ਬਸ ਬਸ ਸੱਚੀ ਗੱਲ
6: ਨਾਲੇ ਜਿੱਦਣ ਮੀਂਹ ਕਹਿੰਦੇ ਹੁੰਦੇ ਇੱਥੇ ਇੱਦਾਂ ਹੁੰਦਾ ਉਦਣ ਪੈਂਦਾ ਨੀ ਜਿੱਦਣ ਧੁੱਪ ਦਾ ਸੀ ਉਦਣ ਮੀਂਹ ਪੈਂਦਾ
0: ਉਦਣ ਮੀਂਹ ਪੈ ਜਾਂਦਾ
6: ਚੱਲ ਜੇ ਪੈ ਵੀ ਗਿਆ ਤਾਂ ਕਿਹੜਾ ਉੱਥੇ ਕਿਤੇ
0: ਦੂਜਾ ਕਿਧਰੇ ਨੀ ਖੁਰਨ ਲੱਗੇ ਗਰਮੀ ਆ ਨਾਲੇ ਵਧੀਆ ਪਿੱਤ ਪੁੱਤ ਹਟ ਜੂ ਮੇਰੇ ਵਰਗੇ ਦੀ ਕੱਪੜੇ ਗਿੱਲੇ ਹੋ ਜਾਣਗੇ ਹੋਰ ਕੀ ਹੋ ਜੂ ਉਪਰ
6: ਉਹਦੇ ਵੀ ਸਾਡੀ ਮਾਨਸਿਕਤਾ ਹੀ ਹੈ ਮੀਂਹ ਪੈ ਜੂ ਪੈ ਜੇ

0: ਆਜੋ ਆਜੋ ਸਾਰੇ ਰਲ ਮਿਲ ਕੇ ਡਰੇ ਡੋਰੇ, ਜਿਹੜਾ ਘਰੇ ਬਹਿ ਗਿਆ ਉਹਦਾ ਤਵਾ ਰੇਡੀਓ ਤੇ ਲਾਉਣਾ ਉਧਰ ਨੂੰ, ਵੀ ਆਹ ਫਲਾਨਾ ਸਿੰਘ ਤਾਂ ਆਇਆ ਨੀ, ਫਲਾਨੀ ਕੌਰ ਤਾਂ ਆਈ ਨੀ,
1: ਮਨ ਦਾ ਹੀ ਡਰ
0: ਆ, ਮਨ ਦਾ ਹੀ ਡਰ ਆ।
1: ਬਹੁਤ ਮਿਹਰਬਾਨੀ,
0: ਚਲੋ ਥੈਂਕ ਯੂ, ਲਵ ਯੂ।

0: ਬਹੁਤ ਵਧੀਆ, ਤੁਸੀਂ ਸੁਣਾਓ ਕਿਦਾਂ? ਤੇ ਗੁੱਡ ਲੱਕ ਤਾਂ ਹੈਗਾ, ਹੁਣ ਤੁਸੀਂ ਆਉਣਾ ਨੀ? ਮੈਂ ਭਾਜੀ ਮੈਂ ਨਹੀਂ ਆ ਸਕਦਾ, ਮੈਂ ਪਰ ਜੇ ਬਣ ਗਈ ਗੱਲ ਆ ਸਕਦੇ ਹੋ ਵਿੱਚੋਂ ਘੰਟਾ ਕੁ ਆ ਜਿਓ। ਆਹੋ ਸਵੇਰੇ ਤੁਰ ਪਿਓ ਮਾੜਾ ਜਿਹਾ, ਘੰਟੇ ਦਿਓ ਬਾਟਾ ਡੇਢ ਦੀ। ਚਲੋ ਲਵ ਜੀ ਭਾਜੀ, ਕੀ ਸ਼ਬਦ ਨਾਮ ਤੁਹਾਡਾ?
1: ਉਮਰ
0: ਉਮਰ ਅਮਨਦੀਪ ਕੌਰ ਨਾਲ ਗੱਲਬਾਤ ਕਰਨੀ ਆ। ਨਾਲੇ ਟਰੱਕਾਂ ਦੀ ਤੁਹਾਡੀ ਫਲੀਟ ਆ, 2 ਟਰੱਕ ਆ, 5 ਟਰੱਕ ਆ, 10 ਟਰੱਕ ਆ, 20-500 ਟਰੱਕ ਆ ਤੁਹਾਡੇ ਕੋਲ, ਤਾਂ ਵੀ ਤੁਸੀਂ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 416-618-2727 416-618-2727। ਜੇ ਤੁਸੀਂ ਕੋਈ ਬਿਜ਼ਨਸ ਆਪਣਾ ਲੈ ਰਹੇ ਹੋ ਜਾਂ ਲਿਆ ਹੋਇਆ, ਕੋਈ ਪੀਜ਼ਾ ਸਟੋਰ ਜਾਂ ਕੋਈ ਪੰਪ ਲਾ ਲਓ ਜਾਂ ਕੁਛ ਵੀ ਲਾ ਲਓ, ਤੁਸੀਂ ਦੁਕਾਨ ਦੁਕਾਨ ਪਾਉਣੀ ਆ, ਕੋਈ ਮੀਟ ਸ਼ੋਪ ਪਾਉਣੀ ਹੈ ਜਾਂ ਕੁਛ ਵੀ ABC ਦੁਕਾਨਾਂ ਕੋਈ ਵੀ ਪਾਉਣੀ ਆ ਬਿਜ਼ਨਸ ਕਰਨਾ, ਤਾਂ ਵੀ ਤੁਸੀਂ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 416-618-2727 416-618-2727। ਜੇ ਤੁਸੀਂ ਕਿਸੇ ਪੈਲਸ ਦੇ ਵਿੱਚ ਕੋਈ ਈਵੈਂਟ ਕਰਨਾ, ਵਿਆਹ ਸ਼ਾਦੀ ਆ ਤੁਹਾਡੇ ਘਰ ਦੇ ਵਿੱਚ ਜਾਂ ਕੋਈ ਹੋਰ ਇਕੱਠ ਕਰਨਾ ਤੁਸੀਂ, ਤਾਂ ਵੀ ਤੁਸੀਂ ਇੰਸ਼ੋਰੈਂਸ ਲਾਇਬਿਲਟੀ ਕੀ ਕਹਿੰਦੇ ਹੁੰਦੇ ਆ ਉਹ ਲੈ ਸਕਦੇ ਹੋ ਇਹਨਾਂ ਤੋਂ। 416-618-2727। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ। ਕਿੱਦਾਂ ਸਿਹਤਾਂ? ਮੈਂ ਸਾਰਾ ਕੁਛ ਗਣਾਤਾ, ਹੁਣ ਤੁਹਾਡੇ ਬੋਲਣ ਦੀ ਲੋੜ ਹੀ ਨਹੀਂ, ਦੇਖ ਲਓ।
2: ਆਪਣੇ ਘਰ ਹੋਸਟ ਕਰ ਰਹੇ ਹੋ, 100-150 ਬੰਦਾ ਆ, ਘਰੇ ਟੈਂਟ ਲਗਾਇਆ ਹੋਇਆ, ਸੈਟਅਪ ਪੂਰਾ ਕੀਤਾ ਹੋਇਆ, ਤੇ ਜੇ ਤੁਸੀਂ ਉਹ 4-5 ਡੇਜ਼ ਜਾਂ ਜਿੰਨਾ ਵੀ ਤੁਹਾਡਾ ਇਵੈਂਟ ਚੱਲਦਾ, 7-8 ਡੇਜ਼ ਹਫਤਾ ਕਹਿ ਲਓ ਚੱਲਦਾ, ਉਹਦੇ ਲਈ ਜਦੋਂ ਤੁਸੀਂ ਲੈਂਦੇ ਹੋ 150 ਤੋਂ ਲੈ ਕੇ ਮੇਰੇ ਹਿਸਾਬ ਨਾਲ 235-240 ਬਸ ਇੰਨੀ ਕੀ ਤੁਹਾਡੀ ਕਵਰੇਜ ਬਣਦੀ ਹੈ, ਉਹਦੇ ਚ ਤੁਹਾਨੂੰ 2 ਮਿਲੀਅਨ ਲਾਇਬਿਲਿਟੀ ਮਿਲ ਜਾਂਦੀ ਹੈ। ਤੁਹਾਡੇ ਕੋਈ ਇਵੈਂਟ ਤੇ ਲੜਾਈ ਹੋ ਗਈ ਆਪਸ ਚ ਕਿਸੇ ਦੀ, ਕਿਸੇ ਦੇ 7 ਲੱਖ ਦੀ ਕੋਈ ਸਲਿਪ ਹੋ ਗਿਆ, ਕੋਈ ਕੇਟਰਿੰਗ ਵਾਲਾ ਸਲਿਪ ਹੋ ਗਿਆ, 7 ਲੱਖ ਦੀ ਕੁਛ ਮੋਚ ਆ ਗਈ, ਛੋਟੀ ਮੋਟੀ ਕੁਛ ਵੀ ਪ੍ਰੋਬਲਮ ਹੋ ਗਈ, ਕਿਸੇ ਦੀ ਗੱਡੀ ਡੈਮੇਜ ਹੋ ਗਈ, ਉਹ ਸਾਰੀ ਕਵਰੇਜ ਇਹਦੇ ਵਿੱਚ 2 ਮਿਲੀਅਨ ਲਾਇਬਿਲਿਟੀ ਵਿੱਚ ਤੁਹਾਨੂੰ $200-250 ਦੇ ਕੇ ਮਿਲ ਜਾਂਦੀ ਹੈ। ਤੁਸੀਂ ਪੂਰਾ ਰਿਲੈਕਸ ਹੋ ਕੇ ਆਪਣਾ ਇਵੈਂਟ ਇੰਜੋਏ, ਤੇ ਚਲੋ ਆਪਾਂ ਕੀ ਕਰਦੇ ਹਾਂ, ਆਪਾਂ ਆਪਣੇ ਇਵੈਂਟ ਤੇ ਕੰਮ ਹੀ ਕਰਨਾ ਹੁੰਦਾ, ਪਰ ਤੁਸੀਂ ਬਿਲਕੁਲ ਟੈਨਸ਼ਨ ਫ੍ਰੀ ਹੋ ਕੇ ਤੁਸੀਂ ਆਪਣਾ ਇਵੈਂਟ ਵਿੱਚ ਸ਼ਿਰਕਤ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ, 416-618-2727। ਜੇ ਕਿਸੇ ਕੋਲ 1 ਟਰੱਕ ਹੋਵੇ, 2 ਟਰੱਕ ਹੋਣ, 5-7 ਟਰੱਕ ਹੋਣ, ਫਲੀਟ ਦਾ ਉਹ ਲੈਣੀ ਹੋਵੇ ਇੰਸ਼ੋਰੈਂਸ, ਉਹਦੇ ਲਈ?
2: ਹਾਂਜੀ, ਫਲੀਟ ਇੰਸ਼ੋਰੈਂਸ ਲਈ ਕਾਫੀ ਆਪਸ਼ਨਸ ਹੈਗੀਆਂ ਨੇ ਇਸ ਟਾਈਮ। ਦੇਖੋ, April ਤੋਂ ਲੈ ਕੇ October ਤੱਕ ਜੇ ਤੁਹਾਡੀ ਇੰਸ਼ੋਰੈਂਸ ਰਿਨਿਊ ਹੋ ਰਹੀ ਹੈ ਤੇ ਤੁਹਾਨੂੰ ਪ੍ਰਾਈਸਿਸ ਬੈਟਰ ਮਿਲ ਜਾਂਦੇ ਨੇ, ਕਿਉਂਕਿ ਇਸ ਟਾਈਮ ਕਾਫੀ ਪਾਲਿਸੀਜ਼ ਰਿਨਿਊ ਹੋ ਰਹੀ ਹੁੰਦੀਆਂ ਨੇ, ਕੰਪਨੀਸ ਕੋਲ ਬਹੁਤ ਬਿਜ਼ਨਸ ਹੁੰਦਾ ਤੇ ਤੁਹਾਡੇ ਕੰਪੈਟੀਟਿਵ ਪ੍ਰਾਈਸਿਸ ਲਾਂਚ ਕਰਦੀਆਂ ਨੇ। ਤੁਸੀਂ ਫਲੀਟ ਲੈਣਾ, ਤੁਹਾਡੇ ਕਿੰਨੇ ਡਰਾਈਵਰਸ ਨੇ, ਕਿੰਨੇ ਟਰੱਕਸ ਨੇ, ਉਹਦੇ ਤੇ ਡਿਪੈਂਡ ਕਰਦਾ। 7-8 ਡੇਜ਼ ਦਾ ਪ੍ਰੋਸੈਸ ਹੈ ਤੁਹਾਡੇ ਲਈ। ਅਸੀਂ ਸ਼ੋਪ ਅਰਾਊਂਡ ਕਰਦੇ ਹਾਂ, ਤੁਹਾਡੀ ਫਾਈਲ ਇੱਧਰ ਉੱਧਰ ਸਬਮਿਟ ਕਰਕੇ ਕਾਫੀ ਜਗ੍ਹਾ ਤੇ, ਇਕਨੋਮਿਕਲ ਕੰਪਨੀ ਅੱਜ ਕੱਲ੍ਹ ਬਹੁਤ ਅੱਛੇ ਰੇਟਸ ਦੇ ਰਹੀ ਹੈ, ਇੰਟੈਕਟ ਬਹੁਤ ਅੱਛੇ ਰੇਟ ਦੇ ਰਹੀ ਹੈ, ਉਹਨਾਂ ਦੀ ਕਮਰਸ਼ੀਅਲ ਇੰਸ਼ੋਰੈਂਸ ਕਾਫੀ ਅੱਛੀ ਚੱਲ ਰਹੀ ਹੈ ਇਸ ਟਾਈਮ। ਇੰਟੈਕਟ ਤਾਂ ਹੈ ਹੀ, ਵੈਸੇ ਮਾਰਕੀਟ ਲੀਡਰ ਹੈ, ਪਰ ਹਾਂਜੀ, 1 ਟਰੱਕ ਇਜ਼ ਪੋਸੀਬਲ, 2 ਟਰੱਕਸ, 2 ਡਰਾਈਵਰਸ ਵੀ ਹੋ ਜਾਂਦੇ, 5 ਟਰੱਕਸ ਹੋ ਜਾਂਦੇ ਉਹਨੂੰ ਫਲੀਟ ਕਹਿੰਦੇ ਆ।
0: ਜਾਣੀ ਜੀ ਐਂਡਰ, ਹੁਣ ਗੱਲ ਮਕਾਈਏ ਵੀ ਅਮਨਦੀਪ ਹੋਣਾ ਨੇ 23 ਤਰੀਕ ਨੂੰ ਉੱਥੇ ਹੋਣਾ ਪਿਕਨਿਕ ਤੇ, ਨਾਲੇ ਇਹਨਾਂ ਨੂੰ ਮਿਲਿਓ, ਨਾਲੇ ਇਹਨਾਂ ਨਾਲ ਗੱਲਬਾਤ ਕਰਿਓ, ਨਾਲੇ ਇੰਸ਼ੋਰੈਂਸ ਦਾ ਲੈਣੀ ਆ ਤੁਸੀਂ ਕੋਈ ਇਹਨਾਂ ਤੋਂ ਡੀਲ ਬਣਾ ਲਿਓ ਉੱਥੇ, ਅਤੇ ਨਾਲੇ ਅਮਨਦੀਪ ਹੁਣਾਂ ਨੂੰ ਮਿਲ ਲਿਓ ਭਾਈ ਸਾਰੇ ਜਾਣੇ, ਇਹੀ ਕਹਿ ਸਕਦੇ ਅਮਨਦੀਪ ਜੀ?
2: ਹਾਂਜੀ ਹਾਂਜੀ, ਮੈਂ ਜ਼ਰੂਰ ਪਹੁੰਚਾਂਗੀ, ਮੇਰੀ ਪੂਰੀ ਤਿਆਰੀ ਆ। ਪਰ ਵੈਸੇ ਮੈਂ ਸੁਣਦੀ ਸੀ ਕਾਫੀ ਛੋਟੇ ਵੀ ਕਹਿ ਰਹੇ ਕਿ ਬਾਰਿਸ਼ ਦਾ ਮੌਸਮ ਆ ਉਸ ਦਿਨ, ਤੂੰ ਦੇਖੋ ਕੀ ਬਣਦਾ।
0: ਤੁਸੀਂ ਹੁਣ ਛਤਰਾ ਲੈ ਕੇ ਆਇਓ, ਛਤਰੀ ਨਾ ਲਿਆਇਓ, ਛਤਰਾ ਵੱਡਾ ਸਾਰਾ ਲਿਆਇਓ।
2: ਹਾਂਜੀ ਹਾਂਜੀ, ਉਹ ਤਾਂ ਪੂਰੀ ਤਿਆਰੀ ਕੀਤੀ ਹੋਈ ਹੈ, ਉਹ ਤਾਂ ਕੋਈ
0: ਟੈਂਟ ਜਿਹੜਾ ਉਹ ਲਾਇਆ ਨਾ ਲਿਆਉਣਾ, ਉਹ ਆਪਣਾ ਉੱਥੇ ਗੱਡ ਲੈਣਾ ਆ ਕੇ, ਆਪਾਂ ਪੰਜ ਸੱਤ ਬੰਦੇ ਉਹ 'ਚ ਬੈਠਾਂਗੇ ਸਾਰੇ ਜਾਣੇ।
2: ਠੀਕ ਹੈ ਠੀਕ ਹੈ ਜੀ।
0: 416-1617-27 ਕੱਢ, ਹਰੇਕ ਬੰਦਾ ਜਿੰਨੇ ਕੋਸ਼ਿਸ਼ ਕਰਿਓ ਜੇ ਆਪਣੇ ਆਪਣੇ ਫੋਨਾਂ ਤੋਂ ਵੀਡੀਓ ਬਣਾ ਸਕਦੇ ਹੋਏ, ਫਿਰ ਨਾਲੇ ਕੀ ਕਹਿੰਦੇ ਮੂਵਮੈਂਟ ਯਾਦ ਰਹਿ ਜਾਂਦੀ, ਕੁਛ ਇੱਦਾਂ ਕਹਿੰਦੇ ਹੁੰਦੇ ਆ ਨਾ।
2: ਹਾਂਜੀ ਹਾਂਜੀ, ਮੈਮਰੀਜ਼ ਹੋ ਜਾਂਦੀ,
0: ਮੈਮਰੀਜ਼ ਹੋ ਜਾਂਦੀ ਹੈ, ਚਲੋ ਐਂ ਲਾ ਲਾ,
2: ਰਿਕਾਰਡਿੰਗ ਹੋ ਜਾਂਦੀ,
0: ਮੂਵਮੈਂਟ ਕੈਪਚਰ ਹੋ ਜਾਂਦੀਆਂ ਐਂ ਕਹਿ ਸਕਦੇ ਹਾਂ।
2: ਹਾਂਜੀ,
0: 416-1617-27 ਕੱਢਦੇ ਅਮਨਦੀਪ ਨਾਲ ਸੰਪਰਕ ਕਰ ਲਿਓ। ਅਮਨਦੀਪ ਜੀ ਥੈਂਕ ਯੂ ਸੋ ਮਚ, ਬਹੁਤ ਬਹੁਤ ਥੈਂਕ ਯੂ,
2: ਥੈਂਕ ਯੂ,
0: ਲਵ ਯੂ, ਥੈਂਕ ਯੂ। 54-86 ਡਾਕਟਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਤੁਸੀਂ ਵੀ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ, ਵੈਰੀ ਗੁੱਡ ਮਾਰਨਿੰਗ,
0: ਗੁੱਡ ਮਾਰਨਿੰਗ ਡਾਕਟਰ ਸਾਹਿਬ, ਲਾਓ ਫਿਰ ਸੰਦੇਸ਼ਾ ਛੇਤੀ ਤੋਂ ਪਹਿਲਾਂ ਹੁਣ ਤੁਸੀਂ।
1: ਅੱਛਾ ਕਾਲੀ
0: ਅੱਜ? ਅੱਜ ਕਾਲੀ ਆ, ਅੱਜ ਕਾਹਲੀ ਆ। ਪਰਮਿੰਦਰ ਮੈਨੂੰ ਕਹਿੰਦੇ ਇੰਟਰਵਿਊ ਕਰਨੀ, ਮੈਂ ਪਰਮਿੰਦਰ ਅੱਜ ਰਹਿਣ ਦਾ, ਅੱਜ ਦੋ ਮੇਲੇ ਨੇ ਹੁਣ, ਹੈਂ ਅੱਜ ਇੱਕ ਕਰਮਜੀਤ ਅਨਮੋਲ ਦਾ ਸ਼ੋਅ ਆ ਸ਼ਾਮ ਨੂੰ, ਮੈਂ ਕਿਹਾ ਤੂੰ ਇੰਟਰਵਿਊ ਵਾਲੇ ਵਿਹਲੇ ਨੇ, ਲੋਕ ਪਰਸੋਂ ਨੂੰ ਕਰ ਲਾਂਗੇ ਮੰਡੇ ਨੂੰ ਆਪਾਂ।
1: ਤੇ ਇਸ ਤਰੀਕੇ ਦੇ ਕਿਸੇ ਨੂੰ ਜਿੰਨੀ ਮਰਜ਼ੀ ਪੇਨ ਹੈ ਜੀ, ਨੈਕ ਦੀ, ਬੈਕ ਦੀ, ਮੋਢਿਆਂ ਦੀ, ਗੋਡਿਆਂ ਦੀ, ਦੋ ਦੋ ਤਿੰਨ ਵਾਰ ਫਸਟ ਕਲਾਸ ਕਰ ਦਿੰਦੇ, ਜ਼ਿਆਦਾ ਖੇਚਲ ਨਹੀਂ ਕਰਨ ਦੀ ਲੋੜ। ਹੋ ਸਕਦਾ ਕਈ ਪਹਿਲਾਂ ਠੀਕ ਹੋ ਜਾਂਦੇ, ਦੋ ਤਿੰਨ ਵਾਰ ਤੋਂ ਬਾਅਦ ਚ ਜ਼ਰੂਰਤ ਨਹੀਂ ਪੈਂਦੀ।
0: ਸਹੀ ਗੱਲ,
1: ਬਹੁਤ ਹੀ ਵਰਸਟ ਕੇਸ ਹੋਵੇ ਤੇ ਫਿਰ ਨਹੀਂ ਪੈਂਦੀ,
0: ਨਹੀਂ ਪੈਂਦੀ ਬਿਲਕੁਲ।
1: ਸਾਰੀ ਇੰਸ਼ੋਰੈਂਸ ਕਵਰ ਕਰਦੇ ਆ, ਸੋ ਕਿਸੇ ਭੈਣ ਭਰਾ ਨੂੰ ਜਿੰਨੀ ਮਰਜ਼ੀ ਗੋਡਿਆਂ ਦੀ ਪੇਨ ਆ, ਨੈਕ ਪੇਨ ਆ, ਬੈਕ ਪੇਨ ਆ, ਸਪੀਜੇ ਥਲਾ ਕੇ ਥੱਕ ਚੁੱਕਾ ਆ, ਇੱਕ ਵਾਰ ਜ਼ਰੂਰ ਆਵੇ ਸਾਡੇ ਕੋਲ ਜੀ। ਤੇ ਕੋਈ ਝਟਕਾ ਨੀ ਕਰਨ ਮਾਰਦੇ, ਕੋਈ ਪੇਨ ਨੀ ਕਰਦੇ, ਬਿਲਕੁਲ ਸਮੂਥ ਟ੍ਰੀਟਮੈਂਟ ਹੈ।
0: ਆਪਣੇ ਆਪ ਨੂੰ ਤੇ ਡਾਕਟਰ ਸਾਹਿਬ ਨੂੰ ਅੱਜ ਮੈਂ ਮਿਲ ਕੇ ਉਹਨਾਂ ਦੇ ਪੈਰੋਂ ਬਾਅਦ 416-1684-5486 ਦੇਖਦੇ ਆ।
1: ਮਹੀਨਾ ਕੱਢ ਲਓ,
0: ਅੱਛਾ ਮਹੀਨਾ ਕੱਢ ਲਈਏ, ਠੀਕ ਆ, ਅੱਛਾ ਮਹੀਨਾ ਇੱਦਾਂ ਕੱਢ ਲਓ, ਥੋੜਾ ਕਿਦਾਂ ਰਹਿ ਗਿਆ, 20 ਮਿੰਟਾਂ ਦਾ ਕਿਤੇ ਰੌਲਾ ਪਾਈ ਜਾਂਦਾ,
1: ਮਹੀਨਾ ਕੱਢ ਲਓ ਕੋਈ ਗੱਲ।
0: 416-1684-5486 ਆਉਣਾ ਫਿਰ ਡਾਕਟਰ ਸਾਹਿਬ ਅੱਜ, ਲਵ ਯੂ, ਥੈਂਕ ਯੂ ਸੋ ਮਚ। 16 ਕੱਢ ਤੋਂ ਲਖਵਿੰਦਰ ਮਲਤਾਨੀ ਭਾਈ ਸੁਣਦੇ ਪ੍ਰੋਗਰਾਮ ਨੂੰ, ਥੈਂਕ ਯੂ ਸਰ। ਤੇ ਇਹਨਾਂ ਨੇ ਪਿਕਨਿਕ ਤੇ ਆਪਣੀ ਤੇ ਆਉਣਾ ਨਹੀਂ, ਖਰੇ ਬਾਹਰ ਕਿਤੇ ਗਏ ਹੋਏ ਆ। ਬਲਦੇਵ ਬਰਾੜ ਜੀ ਤੁਸੀਂ ਸਟੂਡੀਓ ਕਾਲ ਕਰ ਲਓ, ਇੱਦਾਂ ਨਾ ਕਰੋ ਮੇਰੇ, ਇੱਧਰ ਨਾ ਮਾਰੋ ਹੁਣ ਬੈਲ, ਪਲੀਜ਼ ਪਲੀਜ਼ ਨਾ ਮਾਰੋ ਬੈਲ ਹੁਣ, 10 ਮਿੰਟ ਆਪਣੇ ਰਹਿੰਦੇ ਆਪਾਂ ਲਾਈਏ ਝੱਟ ਜੀ, ਅਤੇ ਸਟੂਡੀਓ ਕਾਲ ਕਰ ਲਓ ਜੇ ਹੋ ਸਕੇ। 9821 ਤੋਂ ਕਹਿੰਦੇ ਆਈ ਸੇਵਡ ਅੰਡਰ ਸਾਂਝਾ ਵਿਰਸਾ, ਗੋਲਡੀ ਸੰਘੇੜਾ ਭਾਅ ਜੀ ਦਾ ਮੈਸੇਜ ਆ, ਗੋਲਡੀ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ। 33-73 ਤੋਂ ਵੀ ਕਹਿੰਦੇ ਲਵ ਯੂ ਭਾਅ ਜੀ, ਵੀ ਆਰ ਵਿਦ ਯੂ, ਨੋ ਮੈਟਰ, ਹੈਵ ਏ ਗ੍ਰੇਟ ਡੇ, ਕਿਆ ਬਾਤ ਆ, ਥੈਂਕ ਯੂ, ਲਵ ਯੂ। 57-64 ਤੋਂ ਵੀ ਭਾਅ ਜੀ ਦਾ ਮੈਸੇਜ ਆ, ਕਰਮਵੀਰ ਥਿੰਡ ਸਾਹਿਬ ਦਾ, ਕਰਮਵੀਰ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ, ਅਤੇ ਆਉਣਾ ਜ਼ਰੂਰ ਉੱਧਰ ਨੂੰ। ਅਤੇ ਜਸਪ੍ਰੀਤ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਡੀ, ਤੁਹਾਨੂੰ ਤਾਂ ਮੈਂ ਕਹਿਣਾ ਨਹੀਂ ਆਉਣਾ, ਤੁਸੀਂ ਨਾ ਆਇਓ, ਬਸ ਸਿੱਧੇ ਏਅਰ 'ਤੇ ਕਹਿਣਾ ਤੁਸੀਂ ਨਾ ਆਇਓ, ਮੈਨੂੰ ਪਤਾ ਤੁਸੀਂ ਕਿਹਾ ਤੋਂ ਨਹੀਂ ਆਉਣਾ, ਨਾ ਆਇਓ, ਕੋਈ ਗੱਲ ਨਹੀਂ। ਕੁਮਾਰੀ ਆਂਟੀ ਜੀ, ਆਈ ਰਿਕੁਐਸਟ ਸਟਰੋਂਗਲੀ ਟੂ ਪੀਪਲ, ਪਲੀਜ਼ ਅਟੈਂਡ ਦੀ ਪਿਕਨਿਕ ਐਜ ਮੱਚ ਐਜ ਨੋ ਮੈਟਰ ਵਟ ਕੰਡੀਸ਼ਨ ਟੂ ਆਫ ਵੈਦਰ, ਤਾਂ ਕਿ ਸ਼ਿਕਾਇਤ ਕਰਨ ਵਾਲੇ ਨੇ ਨੂੰ ਸਿਵਕ ਮਿਲ ਸਕਿਆ। ਆਹ ਕਰੀ ਆਂਟੀ ਗੱਲ, ਵੈਸੇ ਸਹੀ ਗੱਲ ਆ, ਜੇ ਆਉਂਗੇ ਯਾਰ ਸੱਚੀ ਗੱਲ ਆ, ਜਿਹਨੇ ਆਪਣੀ ਸ਼ਿਕਾਇਤ ਕੀਤੀ ਹੈ ਨਾ ਉਹਨੂੰ ਸਬਕ ਮਿਲੂਗਾ ਉੱਥੇ, ਕੋਈ ਸ਼ੱਕ ਨਹੀਂਗਾ। ਰਾਜ ਸਿੰਘ ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
3: ਸਤਿ ਸ਼੍ਰੀ ਅਕਾਲ ਬਾਬੇ, ਕੀ ਹਾਲ ਚਾਲ?
0: ਕਿਰਪਾ ਜੀ ਤੁਸੀਂ ਜਣਾਓ ਕਿੱਦਾਂ?
3: ਆਪਣੇ ਵੱਲੋਂ ਤਾਂ ਤਿਆਰੀ ਫੁੱਲਿਆ ਜੀ,
0: ਆ ਪੂਰਾ ਪੂਰਾ ਐਨ ਜਾਣਾ, ਚਾਹੇ ਮੀਂਹ ਪਵੇ ਚਾਹੇ ਧੁੱਪ ਨਿਕਲੇ, ਹੈ
3: ਕੁਛ ਵੀ ਪਵੇ, ਵਿੱਚੇ ਨਹਾਵਾਂਗੇ, ਵਿੱਚੇ ਸੋਵਾਂਗੇ, ਵਿੱਚੇ ਭੰਗੜੇ,
0: ਸੱਚੀ ਗੱਲ ਆ, ਕੋਈ ਸ਼ੱਕ ਨਹੀਂ। ਸਾਊਂਡ ਵੱਡਾ ਕਰਤਾ ਹੁਣ ਅੱਜ ਕੱਲ,
3: ਪੂਰੇ ਪੂਰੇ ਵਾਜੇ ਵਜਾਉਣੇ,
0: ਪੂਰੇ ਵਾਜੇ ਵਜਾਉਣੇ ਆ, ਸੁਣਾਉਣਾ ਉਹਨਾਂ ਨੂੰ,
3: ਜਿਹੜੇ ਸੜਦੇ ਆ ਹੋਰ ਸਾੜਾਂਗੇ, ਕੋਈ ਚੱਕਰ,
0: ਹਾਂ ਹੋਰ ਸਾੜਾਂਗੇ, ਸੱਚੀ ਗੱਲ,
3: ਲਾ ਲਓ ਜ਼ੋਰ ਜਿੰਨਾ ਲਾਉਣਾ, ਕੋਈ
0: ਆ ਚੱਕ, ਸਾਊਂਡ ਖਰਾਬ ਆ ਗਈ।

0: ਗੱਲ ਬਣੀ। ਪਰਮਿੰਦਰ ਨੰਗਾ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਜੀ ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਇਹ ਤਰੋਜਾ ਕੀ ਹੁੰਦਾ? ਲੈਣ ਆਊਗਾ ਤਾਂ ਲੈਣਾ ਹੀ, ਤਰੋਜਾ ਤਰੋਜਾ ਕੀ ਹੁੰਦਾ ਸਮਝ ਨਹੀਂ ਮੈਨੂੰ।
1: ਇਹ ਆਪਣੇ ਜਿਹੜਾ ਮਤਲਬ ਪੁਰਾਣੇ ਟ੍ਰੈਡੀਸ਼ਨ ਹੁੰਦੇ ਸੀ, ਜਿੱਦਾਂ ਕੁੜੀ ਮੁੰਡਾ ਮਤਲਬ
0: ਮਕਲਾਵਾ,
1: ਕੋਈ
0: ਲਾਸਟ ਹੋਕਾ ਆਪਣਾ ਅੱਜ, ਕਿਉਂਕਿ ਕੱਲ ਨੂੰ ਪ੍ਰੋਗਰਾਮ ਹੈ ਨੀ ਆਪਣਾ 3650 ਤੋਂ। ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਸੁਖਵਿੰਦਰ ਗਿੱਲ ਸਾਹਿਬ, ਗਿੱਲ ਸਾਹਿਬ ਨੇ ਮੈਸੇਜ ਮੈਨੂੰ ਪਿਕਨਿਕ ਦੇ ਵੀ ਉਹ ਪਾਤੀ ਹੈ। ਗਿੱਲ ਸਾਹਿਬ ਥੈਂਕ ਯੂ ਸੋ ਮਚ, ਜ਼ਰੂਰ ਆਉਣਾ ਵੀ ਸਭ ਨੇ। ਚਲੋ ਪਿਆਰ ਪੰਜਾਬੀ ਸਵੀਟ ਰੈਸਟੋਰੈਂਟ ਵਾਲਿਆਂ ਨੇ ਵੀ ਉੱਥੇ ਸਟਾਲ ਲਾਉਣਾ, 40-25 ਬ੍ਰੈਂਡ ਗੇਟਡ ਰਾਈ ਮਾਲਟਨ ਦੇ ਮਿਸਾਗਾ ਦੇ ਵਿੱਚ ਨੇ, ਜਾਂ ਫਿਰ 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ 905-8640-6006 'ਤੇ ਸੰਪਰਕ ਕਰ ਲਿਓ ਤੁਸੀਂ। ਅਤੇ ਪਰਮਿੰਦਰ ਜੀ ਆ ਜਾਓ, ਫਿਰ ਕਰੀਏ ਗੱਲਾਂ ਬਾਤਾਂ, ਕੀ ਕਹਿਣਾ ਚਾਹੁੰਦੇ ਹੋ ਅੱਜ ਦਾ? ਬੰਦ ਬੰਦ ਸ਼ੋਰਟ 'ਚ ਰੱਖਣਾ ਆਪਾਂ ਸਾਰਾ ਕੁਛ ਅੱਜ ਮਟੀਰੀਅਲ। ਬੰਦ ਆ ਕਹਿੰਦੇ ਅੱਜ ਪੰਜਾਬ, ਬੰਦ ਆ ਕੀ ਹੋ ਗਿਆ?
1: ਬਿਲਕੁਲ, ਪੰਜਾਬ ਬੰਦ ਅਸਲ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਸੀ ਤੇ ਹੁਣ 2 ਵਜੇ ਪੰਜਾਬ ਦੇ ਹੁਣ ਤੋਂ ਕਰੀਬ 16-15 ਮਿੰਟ ਪਹਿਲਾਂ ਜਿਹੜਾ ਬੰਦ ਉਹ ਖਤਮ ਹੋ ਚੁੱਕਾ। ਲਗਾਤਾਰ ਜਿਹੜਾ ਆਵਾਜਾਈ ਖੁੱਲ ਰਹੀ ਆ, ਬਾਜ਼ਾਰ ਵੀ ਖੁੱਲ ਰਹੇ ਨੇ, ਧਰਨੇ ਹਟਾਏ ਜਾ ਰਹੇ ਨੇ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ਼ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਕਈ ਸਾਲਾਂ ਤੋਂ, ਉਹਨਾਂ ਦੀ ਕਾਲ ਦੇ ਉੱਪਰ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਔਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਦੇ ਹੱਕ ਦੇ ਵਿੱਚ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ, ਐਸ ਜੀ ਪੀ ਸੀ ਵੀ ਆਈ ਸੀ, ਔਰ ਸੂਬੇ ਦੇ ਸ਼ਹਿਰਾਂ ਕਸਬਿਆਂ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਤੋਂ ਬਾਜ਼ਾਰ ਬੰਦ ਹੋਣ, ਸੜਕਾਂ ਤੇ ਆਵਾਜਾਈ ਘਟਣ ਦੀਆਂ ਰਿਪੋਰਟਾਂ ਨੇ। ਕਈ ਥਾਈਂ ਰੋਸ ਪ੍ਰਦਰਸ਼ਨ ਵੀ ਹੋਈ ਹੈ। ਨਿਹੰਗ ਸਿੰਘ ਵੀ ਜਿਹੜੇ ਬਾਜ਼ਾਰਾਂ ਚ ਸੜਕਾਂ ਉੱਤੇ ਨਿਕਲੇ ਨੇ, ਉਹਨਾਂ ਨੇ ਸਵੇਰ ਸਾਰ ਜਬਰੀ ਬੰਦ ਵੀ ਕਰਾਏ ਨੇ। ਬਹੁਤ ਥਾਵਾਂ ਦੇ ਉੱਪਰ ਬਹਿਸਬਾਜ਼ੀ ਵੀ ਹੋਈ ਆ, ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਯਾਤਰੀ ਵੀ ਫਸੇ ਰਹੇ ਨੇ। ਪਰ ਨਾਲ ਦੀ ਨਾਲ ਹਰਜੀਤ ਜੀ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਆ ਕਿ ਭਗਵੰਤ ਮਾਨ ਸਰਕਾਰ ਦੇ, ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਦਫ਼ਤਰ ਨੇ ਜਾਂ ਸਰਕਾਰੀ ਸਕੂਲ ਨੇ ਉਹ ਲਗਾਤਾਰ ਆਮ ਬਾਗ ਖੁੱਲੇ ਰਹੇ ਨੇ। ਔਰ ਕਈ ਜਿਹੜੇ ਬੰਦਿਆਂ ਨੇ ਇਹ ਚਰਚਾ ਵੀ ਛੇੜੀ ਆ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਵੀ, ਕਿ ਉਂਝ ਤਾਂ ਭਗਵੰਤ ਮਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਆ, ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਬੰਦ ਦਾ ਸੱਦਾ ਸੀ ਉਦੋਂ ਨਾ ਸਰਕਾਰੀ ਦਫ਼ਤਰ ਬੰਦ ਹੋਏ ਨੇ, ਨਾ ਸਰਕਾਰੀ ਸਕੂਲ ਬੰਦ ਹੋਏ ਨੇ ਜੀ,
0: ਪ੍ਰਾਈਵੇਟ ਸਕੂਲ ਸਾਰੇ ਬੰਦ ਆ। ਚਲੋ ਵਧੀਆ ਗੱਲ ਆ। ਸਲਾਮ ਭਾਜੀ, ਸਤਿ ਸ੍ਰੀ ਅਕਾਲ ਜੀ ਜੀ ਨੂੰ।
2: ਹਾਂਜੀ ਸਤਿ ਸ੍ਰੀ ਅਕਾਲ ਜੀ। ਤਰੋਜਾ ਹੁੰਦਾ ਜੀ, ਕਦੇ ਵਿਆਹ ਹੁੰਦਾ, ਮਕਲਾਵਾ ਹੁੰਦਾ ਜੀ, ਮਕਲਾਵੇ ਤੋਂ ਬਾਅਦ 15 ਕੁ ਦਿਨ ਜੋ ਸਹੁਰੇ ਲਾ ਕੇ ਕੁੜੀ, ਫਿਰ 15 ਕੁ ਦਿਨ ਰੈਸਟ ਕਰਨ ਜਾਂਦੀ ਹੈ ਪਿੰਡ ਜੀ ਆਪਦੇ ਪੇਕੀ। ਫਿਰ ਉਹ ਜੋ ਮੁੰਡਾ ਲੈਣ ਜਾਂਦਾ ਉਹਨੂੰ ਤਰੋਜਾ ਕਹਿੰਦੇ, ਉਹ ਦੱਸਦੀ ਵੀ ਮੇਰੀ ਸੱਸ ਦਾ ਸੁਭਾਅ ਇਹੋ ਜਿਹਾ, ਸਹੁਰੇ ਦਾ ਇਹੋ ਜਿਹਾ, ਘਰ ਵਾਲੇ ਰਹੇ ਹੀ ਨੀ, ਸਾਡੇ ਮੱਝਾਂ ਇੰਨੀਆਂ ਗਾਈਆਂ ਹੀ
0: ਨਹੀਂ। ਜਿਵੇਂ ਵਿਆਹ ਹੋ ਗਿਆ, ਘਰੇ ਆ ਗਈ ਕੁੜੀ, ਵਿਆਹ ਕੇ ਲਿਆਂਦੀ ਵਹੁਟੀ, ਚਲੋ ਮੰਨ ਲਓ, ਉਹ 10 ਦਿਨ ਬਾਅਦ 15 ਦਿਨ ਬਾਅਦ ਮਹੀਨੇ ਬਾਅਦ ਜਾਂਦੀ ਹੈ ਆਪਣੇ ਪੇਕੇ, ਤੁਸੀਂ
2: ਦੇਣਗੇ

0: ਕਿਉਂ ਪਰਮਿੰਦਰ ਜੀ ਠੀਕ ਨੀ? ਅੱਜ ਆ ਫਰਾਈਡੇ, ਮਨਾਈਏ ਫਰਾਈਡੇ ਕਰਾਂ।
1: ਬਿਲਕੁਲ
0: ਪਰਮੇਸ਼ਰ ਸਾਹਿਬ ਲੰਘੇ ਆ ਜਾਓ ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ
0: ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ। ਮੈਂ ਸਵਾਲ ਤਾਂ ਇਹਨਾਂ ਨੂੰ ਕਿਹਾ ਸੀ ਪੁੱਛਣ ਨੂੰ, ਮੈਨੂੰ ਪਤਾ ਇਹਨਾਂ ਨੇ ਭੁੱਲ ਜਾਣਾ। ਪਰਮਿੰਦਰ ਜੀ, ਡੀਏ ਦਾ ਦੱਸਿਓ ਕੀ ਬਣਿਆ?
0: ਥੈਂਕ ਯੂ।
1: 4000 ਦੇਣ ਨੂੰ ਪੈਸਾ ਹੈ, ਡੀਏ ਦੇਣ ਨੂੰ ਪੈਸਾ ਨਹੀਂ ਸਾਡੇ।
0: ਚਲੋ ਪੁੱਛਦੇ ਆ। ਥੈਂਕ ਯੂ, ਲਵ ਯੂ। ਪਰਮਿੰਦਰ ਜੀ ਦੱਸਿਓ, ਡੀਏ ਮਿਲਿਆ ਕਿ ਨਹੀਂ ਮਿਲਿਆ?
1: ਇਸ ਮਾਮਲੇ ਚ ਕਿਹਾ ਜਾ ਸਕਦਾ ਕਿ ਭਗਵੰਤ ਮਾਨ ਸਰਕਾਰ ਨੂੰ ਅੱਜ ਦੋਹਰਾ ਝਟਕਾ ਲੱਗਾ। ਇੱਕ ਡੀਏ ਦੇ ਮਾਮਲੇ ਦੀ ਗੱਲ ਕਰਨੀ ਹੈ, ਦੂਜੀ ਗੱਲ ਕਰਨੀ ਹੈ ਬਾਬਾ ਫਰੀਦ ਯੂਨੀਵਰਸਿਟੀ ਚ। ਆਪਾਂ ਖਬਰ ਕਰਕੇ ਗਏ ਸੀ ਅਜੀਤ ਜੀ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 180 ਦੇ ਕਰੀਬ ਮੁਲਾਜ਼ਮ ਰੱਖੇ ਗਏ ਸੀ, ਔਰ ਉਹਨਾਂ ਚੋਂ ਇੱਕ ਕੈਟਾਗਰੀ ਜਿਹੜੀ ਸੀ ਉਹ 13 ਬੰਦੇ ਰੱਖਣੇ ਸੀ, ਉਹਦੇ ਵਿੱਚੋਂ 10 ਹਰਿਆਣਾ ਦੇ ਰੱਖੇ ਗਏ ਸੀ। ਆਪਾਂ ਉਦਣ ਖਬਰ ਕਰਕੇ ਗਏ ਸੀ, ਉਹ ਵੀ ਆਪਾਂ ਖਬਰ ਕਰਨੀ ਹੈ। ਦੋਹਰਾ ਝਟਕਾ ਕਿਵੇਂ ਆ? ਡੀਏ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ ਆ ਗਿਆ ਅਜੀਤ ਜੀ। ਜਿਹੜੇ ਸਾਬਕਾ ਮੁਲਾਜ਼ਮ ਨੇ, ਸੇਵਾ ਮੁਕਤ ਮੁਲਾਜ਼ਮ ਨੇ, ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਹਾਈਕੋਰਟ ਨੇ ਤਾਂ ਭਾਈ ਆਰਡਰ ਦੇ ਦਿੱਤਾ 15 ਦਿਨਾਂ ਚ ਤੁਸੀਂ 14,191 ਕਰੋੜ ਰੁਪਏ ਦਾ ਡੀਏ ਦਿਓ, ਜੇ ਨਹੀਂ ਦੇਣਾ ਤਾਂ 6% ਵਿਆਜ ਪੈਣਾ, ਤੇ ਉਹ ਦਿੱਤਾ ਨਹੀਂ ਗਿਆ। ਕੋਈ ਹੋਰ ਚਾਰਾਜੋਈਆਂ ਕਰ ਰਹੀ ਹੈ ਸਰਕਾਰ, ਕਿਉਂਕਿ ਖਜ਼ਾਨਾ ਤਾਂ ਖਾਲੀ ਆ। ਸੋ ਇਸ ਮਾਮਲੇ ਚ ਮਾਣਹਾਨੀ ਪਟੀਸ਼ਨ ਪਾਈ ਸੀ ਜਿਹੜੇ ਸੇਵਾ ਮੁਕਤ ਮੁਲਾਜ਼ਮਾਂ ਨੇ, ਉਹਨਾਂ ਦੇ ਸੰਦਰਭ ਦੇ ਵਿੱਚ, ਉਸ ਪਟੀਸ਼ਨ ਦੇ ਸੰਦਰਭ ਦੇ ਵਿੱਚ ਅੱਜ ਪੰਜਾਬ ਹਾਈਕੋਰਟ ਦਾ ਵੱਡਾ ਫੈਸਲਾ। ਨੋਟਿਸ ਕੱਢਤਾ ਭਗਵੰਤ ਮਾਨ ਸਰਕਾਰ ਨੂੰ, ਚੀਫ ਸੈਕਟਰੀ KAP ਸਿਨਹਾ ਸਮੇਤ ਹੋਰ ਬਹੁਤ ਸਾਰੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਜਾਂ ਹੋਰ ਵੱਡੇ ਅਧਿਕਾਰੀ ਨੇ, ਉਹਨਾਂ ਨੂੰ ਵੀ ਨੋਟਿਸ ਕੱਢਿਆ ਕਿ ਤੁਸੀਂ ਭਾਈ ਜਵਾਬ ਦਿਓ। ਸੋ ਹੁਣ ਜਵਾਬ ਦੇਣਾ ਔਖਾ ਹੋ ਜਾਣਾ, ਇੰਨਾ ਪੈਸਾ ਕਿੱਥੋਂ ਆਊਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਬਣਿਆ ਹੋਇਆ, ਕਿਉਂਕਿ ਵਿਰੋਧੀ ਪਾਰਟੀਆਂ ਨੇ ਵੀ ਮੁੱਦਾ ਬਣਾ ਲੈਣਾ। ਬਾਬਾ ਫਰੀਦ ਯੂਨੀਵਰਸਿਟੀ 'ਚ 180 ਦੇ ਕਰੀਬ ਜਿਹੜੇ ਮੁਲਾਜ਼ਮ ਨਿਯੁਕਤ ਹੋਏ ਸੀ, ਬਹੁਤ ਸਾਰੇ ਬਾਹਰਲੇ ਸੂਬਿਆਂ 'ਚੋਂ ਮੁਲਾਜ਼ਮ ਜਿਹੜੇ ਉੱਥੇ ਭਰਤੀ ਕਰਨ ਦਾ ਮੁੱਦਾ ਉਛਲਿਆ ਸੀ, ਉਹਨਾਂ ਸਾਰੀਆਂ ਭਰਤੀਆਂ ਦੇ ਉੱਪਰ, ਸਾਰੀਆਂ ਤਰੱਕੀਆਂ ਦੇ ਉੱਪਰ ਅੱਜ ਰੋਕ ਲੱਗੀ ਆ ਜੀ।
0: ਵੈਰੀ ਗੁੱਡ, ਚੰਗੀ ਗੱਲ ਆ। ਚਲੋ, ਅਤੇ ਨਾਲ ਦੀ ਨਾਲ ਆਪਾਂ ਨਾਵਰ ਕੰਪਨੀ ਤੋਂ ਸੰਧੂ ਸਾਹਿਬ ਦਾ ਨੰਬਰ ਦੇ ਦਈਏ। ਸੰਧੂ ਸਾਹਿਬ ਕਹਿੰਦੇ AC ਫਰਨਸ ਟੈਂਕਲੈਸ ਕੋਈ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਤਾਂ 647-7640 'ਤੇ ਸੰਪਰਕ ਕੀਤਾ ਜਾ ਸਕਦਾ। ਦਾਣਾ ਮੰਡੀ ਸੁਪਰ ਮਾਰਕੀਟ 905-286-9752। ਅੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨੂੰ ਸੰਪਰਕ ਕਰ ਲਿਓ, 353 ਵੈਟਰਨਸ ਡਰਾਈਵ ਬਰੈਂਪਟਨ, 437-235-2527। ਗਰੀਸ਼ ਸ਼ਰਮਾ ਜੀ ਮੁਰਗੇ ਦਾ ਕੋਈ ਵੀ ਕੁਸ਼ਚਨ ਹੈ ਤੁਹਾਡਾ, ਚਾਹੇ 647-6681-10। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ, 647-237-3131 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਤੁਸੀਂ PNG ਸਪਰਿੰਗਾਂ ਦੇ ਸਪੈਸ਼ਲਿਸਟ ਰੈਂਟਰ ਕੰਟਰੋਲਿੰਗ ਦੀ ਕਮਾਣੀ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, 5330 ਰੈਡਕੋ ਬੁੱਲੇਵਾਰਡ ਮਿਸਿਜ਼ਾਗਾ ਡੈਕਸੀਅਨ ਮੈਥਜ਼ਨ ਦਾ ਏਰੀਆ, 905-459-5533 JAD ਗਰੀ ਭਾਅ ਜੀ ਨਾਲ ਸੰਪਰਕ ਕਰ ਲਿਓ। ਸੰਦੀਪ ਭਾਈ ਨਾਲ ਸੰਪਰਕ ਕਰ ਲਿਓ, B2N ਤੋਂ ਕੁਲੀਜ਼ਨ ਤੋਂ ਤੁਸੀਂ ਗੱਡੀ ਖਰਾਬ ਹੋ ਗਈ, ਕਿਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ, ਟੋਅ ਕਰਾਉਣੀ ਚਾਹੁੰਦੇ ਹੋ, ਅਤੇ 299-544-5519 'ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਜੇ ਤੁਸੀਂ ਡਰਾਈਵਰੀ ਕਰਨ ਦੀ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਵੀ ਤੁਸੀਂ ਸੰਪਰਕ ਕਰ ਲਓ ਓਨਰ ਆਪਰੇਟਰ ਨੂੰ, ਤੁਸੀਂ ਤਾਂ ਵੀ ਸੰਪਰਕ ਇਹਨਾਂ ਨਾਲ ਕਰ ਲਿਓ। ਅਤੇ ਜਾਂ ਫਿਰ ਇੱਕ ਸਿਕਿਉਰਿਟੀ ਗਾਰਡ ਦੀ ਇਹਨਾਂ ਨੂੰ ਅਰਜੈਂਟ ਲੋੜ ਆ, ਅਤੇ ਕੱਲ੍ਹ ਕੋਈ ਮਿਲ ਗਿਆ ਹੋਵੇ, ਮੈਨੂੰ ਪਤਾ ਨਹੀਂ, ਅਪਡੇਟ ਨਹੀਂ ਮੈਨੂੰ ਹੋਇਆ, ਅਤੇ ਤੁਸੀਂ ਕਰ ਲਿਓ ਗੱਲਬਾਤ ਜੇ ਤੁਹਾਨੂੰ ਜੋਬ ਦੀ ਲੋੜ ਆ ਸਿਕਿਉਰਿਟੀ ਗਾਰਡ ਦੀ, 416-717-2639 ਜਾਂ ਫਿਰ 416-455-93-11 ਤੰਦੂਰੀ ਵਾਇਜ 905-956-2111 'ਤੇ ਸੰਪਰਕ ਕਰ ਲਿਓ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਦੀਆਂ ਸਭਾਵਾਂ ਆਪਾਂ ਵੀਡੀਓ 'ਤੇ ਉੱਥੇ ਟੈਂਟ ਦੀਆਂ ਸਭਾਵਾਂ ਸਾਰੀਆਂ ਇਹਨਾਂ ਦੀਆਂ ਬੱਲੇ ਇਹਨਾਂ ਵੱਲੋਂ ਨੇ, 416-930-1251। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ, 905-799-8877 'ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਪੰਜਾਬੀ ਟਿਫਨ ਸਰਵਿਸ ਕੇਟਰਿੰਗ ਤੋਂ ਸੰਪਰਕ ਕਰ ਲਿਓ, ਵਿਆਹ ਸ਼ਾਦੀ ਹੈ ਘਰ ਕੋਈ ਉਹਦੇ 'ਤੇ ਸਟਾਲ ਲਗਾਉਣਾ ਚਾਹੁੰਦੇ ਹੋ, 437-430-1063। ਅਤੇ ਸਨੀ ਬਾਈ ਜੀ ਗਰਾਜ ਡੋਰ ਰਿਪੇਅਰ ਦਾ ਕੰਮ ਕਰਦੇ ਨੇ, 647-470-1245। ਅਤੇ ਪੰਜਾਬ ਡੇ ਮੇਲਾ ਕੱਲ੍ਹ ਨੂੰ, ਅਤੇ ਪਿਕਨਿਕ ਆਪਣੀ ਪਰਸੋਂ ਨੂੰ।

0: ਜੇ ਤੁਸੀਂ ਕਾਰਾਂ ਲੈਣੀਆਂ ਚਾਹੁੰਦੇ ਹੋ ਤਾਂ ਦੋ ਕਾਰਾਂ ਨੇ ਆਪਣੇ ਕੋਲ ਬਾਈ ਜੀ, ਸੁਖਵਿੰਦਰ ਰੰਧਾਵਾ ਸਾਹਿਬ ਕੋਲ 2017 ਲੈਂਡ ਕਰੂਵਰ ਰੇਂਜ ਰੋਵਰ ਸਪੋਰਟ ਐਚ ਐਸ ਈ ਆਟੋ 4WED 3.0L 6 ਸਿਲੰਡਰ ਡੀਜ਼ਲ ਆ, ਸਨਰੂਫ, ਕੈਮਰਾ, ਬਲੂਟੁੱਥ ਸਾਰਾ ਕੁਛ ਵਿੱਚ ਆ, $25,000 ਦੀ ਆ ਪਲੱਸ ਟੈਕਸ, ਅਤੇ 1,22,000 ਕਿਲੋਮੀਟਰ ਚੱਲੀ ਹੋਈ ਆ। ਇਹਦੀ ਜਾਣਕਾਰੀ ਤੁਸੀਂ ਕਰ ਲਿਓ ਉਹਨਾਂ ਨਾਲ ਗੱਲਬਾਤ, ਅਤੇ ਜਾਂ ਫਿਰ 2017 ਦੀ ਸ਼ੈਵਰਲੈਟ ਕਰੂਜ਼ ਆਰ ਐਸ ਐਡੀਸ਼ਨ ਆਟੋਮੈਟਿਕ F 1.6 liter 4 ਸਿਲੰਡਰ ਡੀਜ਼ਲ, ਮਾਈਲੇਜ 1,69,000 ਕਿਲੋਮੀਟਰ ਚੱਲੀ ਹੋਈ ਹੈ। ਇਹਦੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸੁਖਵਿੰਦਰ ਰੰਧਾਵਾ ਸਾਹਿਬ 647-545-1545 'ਤੇ ਸੰਪਰਕ ਕੀਤਾ ਜਾ ਸਕਦਾ। ਦੋਨੇ ਕਾਰਾਂ ਦੀ 3 ਮਹੀਨਿਆਂ ਦੀ ਐਕਸਟੈਂਡਡ ਵਾਰੰਟੀ ਆ ਕਹਿੰਦੇ, ਅਤੇ ਬੋਥ ਕਾਰ ਹੈਜ਼ ਫੁੱਲ ਸਰਵਡ ਰਿਕਾਰਡ ਆਲ ਸਰਵਿਸ ਔਨ ਕਾਰਫੈਕਸ। ਅਤੇ ਇਹਦੀ ਕੋਈ ਨੰਬਰ ਜੇ ਤੁਹਾਡੇ ਨਹੀਂ ਰਿਕਾਰਡ ਹੋਇਆ ਤਾਂ ਲਿਖ ਹੋਇਆ ਤਾਂ ਮੈਥੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਦੋ ਕਾਰਾਂ ਨੇ ਜਿਹਦੇ 'ਚ ਸ਼ੈਵਰਲੈਟ ਕਰੂਜ਼ ਆ ਅਤੇ ਜਾਂ ਫਿਰ ਆਪਣੇ ਰੇਂਜ ਰੋਵਰ 2017 ਮਾਡਲ ਆ। ਕਰ ਲਿਓ ਗੱਲਬਾਤ ਰੰਧਾਵਾ ਸਾਹਿਬ ਨਾਲ, ਜਾਂ ਮੈਥੋਂ ਨੰਬਰ ਬਾਅਦ ਦੇ ਵਿੱਚ ਲੈ ਸਕਦੇ ਹੋ। ਬਲਦੇਵ ਬਰਾੜ ਭਾਅ ਜੀ ਦਾ ਮੈਸੇਜ ਆਇਆ, ਵੈਰੀ ਗੁੱਡ ਭਾਅ ਜੀ, ਗੁੱਡ ਮੋਰਨਿੰਗ ਬਾਈ ਜੀ, ਕਹਿੰਦੇ ਤੇਰੇ ਨਾਲ ਪੜ੍ਹਿਆ ਬਾਈ ਜੀ, ਟੂਡੇ ਟੀਜ਼ 70 liter ਮਾਉਂਟ ਸਾਊਥ ਫੀਲਡ ਸੀਨੀਅਰ ਕਲੱਬ, ਕੁਛ ਇੱਦਾਂ ਲਿਖਿਆ, ਮੈਨੂੰ ਸਮਝ ਨਹੀਂ ਆਈ ਵੀ ਇਹ ਕੀ ਚੀਜ਼ ਸੀ। ਚਲੋ ਕੋਈ ਨਹੀਂ, ਅਤੇ ਪਰਮਿੰਦਰ ਜੀ ਕਰ ਲਓ ਫਿਰ ਖਬਰ, ਕੋਈ ਅਪਡੇਟ ਜਿਹੜੀ ਜ਼ਿਆਦਾ ਜ਼ਰੂਰੀ ਆ, ਫਿਰ ਆਪਾਂ ਹੋਈਏ ਹੋਰ ਪਾਸੇ ਨੂੰ।
1: ਖਬਰ ਕਰਨ ਵਾਲੀ ਇਹ ਆ ਜੀ, ਸਾਬਕਾ ਸੀਐਮ ਚਰਨਜੀਤ ਚੰਨੀ ਦਾ ਵੱਖਰਾ ਸਵੈਗ ਆ। ਕੱਲ ਵੀ ਆਪਾਂ ਖਬਰ ਕਰਕੇ ਗਏ ਸੀ ਕਿ ਕਾਂਗਰਸ ਵਰਕਰ ਕਮੇਟੀ ਦੀ ਮੀਟਿੰਗ ਛੱਡ ਕੇ ਚੰਨੀ ਸਾਹਿਬ ਪੇਪਰ ਦੇਣ ਚਲ ਗਏ, ਪੇਪਰ ਵੀ ਦੇਤਾ, ਹਰਜੀਤ ਜੀ ਵਾਹਵਾ ਵੀ ਹੋ ਗਈ, ਸਾਰਾ ਕੁਛ ਮੀਡੀਆ ਨੇ ਵੀ ਕਵਰ ਕਰ ਲਿਆ, ਹਾਈਕਮਾਂਡ ਦਾ ਧੰਨਵਾਦ ਵੀ ਹੋ ਗਿਆ। ਪਰ ਹਰਜੀਤ ਜੀ ਪੰਜਾਬੀ 'ਚ ਇੱਕ ਕਹਾਵਤ ਆ, ਉਹ ਕਹਿੰਦੇ ਤੇਰੀ ਗੱਲ ਤਾਂ ਮੰਨੀ ਪਰ ਇਹ ਦੱਸੋ ਛੱਲੀ ਗਏ ਨੇ ਪੰਨੀ। ਸੋ ਉਹ ਛੱਲੀ ਪੰਨੀ ਗਈ ਆ ਚਰਨਜੀਤ ਚੰਨੀ ਦੀ, ਕਿ ਚਰਨਜੀਤ ਚੰਨੀ ਦੇ ਪੇਪਰ ਦੇਣ ਦੀਆਂ ਅੰਦਰ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ, ਵੀਡੀਓ ਸਾਹਮਣੇ ਆ ਗਿਆ। ਭਾਈ ਇੰਨਾ ਹਾਈ ਲੈਵਲ ਦਾ ਪੇਪਰ ਹੋਵੇ ਪੰਜਾਬ ਯੂਨੀਵਰਸਿਟੀ ਦਾ, ਜਿੱਥੇ ਚਿੜੀ ਪਰ ਮਾਰ ਸਕਦੀ ਹੋਵੇ, ਉਹ ਤਸਵੀਰਾਂ ਖਿੱਚਣ ਵਾਲਾ ਕੌਣ ਸੀ? ਕੀ ਚਰਨਜੀਤ ਚੰਨੀ ਦਾ ਸਮਰਥਕ ਸੀ? ਕੋਈ ਪੱਤਰਕਾਰ ਸੀ? ਉੱਥੇ ਸੁਪਰਡੈਂਟ ਕੀ ਕਰਦਾ ਸੀ? ਉੱਥੇ ਦੀ ਸਰਕਾਰ ਪ੍ਰਸ਼ਾਸਨ ਕੀ ਕਰਦਾ ਸੀ? ਯੂਨੀਵਰਸਿਟੀ ਦਾ ਪ੍ਰਬੰਧਕ? ਸੋ ਆਪਣੇ ਆਪ ਦੇ ਵਿੱਚ ਇੱਕ ਚਰਚਾ ਛੱਡ ਗਈ ਆ। ਵਿਰੋਧੀਆਂ ਨੇ ਵੀ ਮੁੱਦਾ ਉਛਾਲਤਾ ਕਿ ਉਹਨਾਂ ਚਰਨਜੀਤ ਚੰਨੀ ਦਾ ਪੇਪਰ ਕੈਂਸਲ ਕੀਤਾ ਜਾਵੇ, ਤੇ ਹੁਣ ਪਤਾ ਲੱਗ ਜਾਊਗਾ ਕਿ ਇਹ ਛੱਲੀ ਕਿਹਨੇ ਪੰਨੀ।
0: ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ ਹੋ ਗਿਆ ਜੀ, ਆਪਣੇ ਇੱਥੇ ਬਰੈਂਪਟਨ ਦੀ ਖਬਰ ਆ, ਕੈਨੇਡਨ ਦੀ। ਅਤੇ ਕੈਨੇਡਾ 'ਚ ਸਾਰੀ ਦੀ ਸਿੱਖ ਕਮਿਊਨਿਟੀ ਨੇ ਸਮਰਲੈਂਡ ਜੰਗਲਾਂ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਇਕੱਠੇ ਕੀਤੇ $28,000। ਕੈਨੇਡਾ ਵਿੱਚ ਪੰਜਾਬੀ ਕੁੜੀ ਦੀ ਹਾਰਟ ਅਟੈਕ ਨਾਲ ਮੌਤ, 4 ਸਾਲ ਪਹਿਲਾਂ ਗਈ ਸੀ ਸਟੱਡੀ ਵਿੱਚ ਅਤੇ ਆਈ ਸੀ, ਇੱਧਰੋਂ ਆਪਾਂ ਆਈ ਸੀ ਕਹਿ ਲੈਂਦੇ ਹਾਂ। ਕੈਨੇਡਾ 'ਚ ਸ਼ਰਮਸਾਰ ਕਰਨ ਵਾਲੀ ਘਟਨਾ, ਔਰਤ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫਤਾਰ, ਇਹ ਤਾਂ ਆਵੇਂ ਗੱਲ। ਮੌਂਟੀ ਦੇਸਾਈ ਨੇ ਕੈਨੇਡਾ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਅਮਰੀਕਾ ਅਲਾਸਕਾ 'ਚ ਵੱਡਾ ਜਹਾਜ਼ ਹਾਦਸਾ, 8 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਚਾਰਟਰ ਪਲੇਨ, ਕਰੈਸ਼ ਹੋ ਗਿਆ ਜੀ, ਮਾੜੀ ਖਬਰ। ਅਮਰੀਕਾ 'ਚ ਅਮਰੀਕਾ ਨੇ 15 ਦਿਨਾਂ 'ਚ 5,200 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ। ਅਮਰੀਕਾ 'ਚ ਸਿੱਖਾਂ ਖਿਲਾਫ਼ ਨਫ਼ਰਤ ਦੇ ਅਪਰਾਧਾਂ 'ਚ 10 ਸਾਲਾਂ ਦੌਰਾਨ 3700% ਦਾ ਵਾਧਾ, ਸੰਗਠਨਾਂ ਨੇ ਜਤਾਈ ਚਿੰਤਾ। ਇਮਰਾਨ ਖਾਨ ਨੂੰ ਇਲਾਜ ਲਈ ਰਾਵਲਪਿੰਡੀ ਸੈਂਟਰਲ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਹਸਪਤਾਲ 'ਚ ਲਿਜਾਇਆ ਗਿਆ। ਪਰਮਿੰਦਰ ਜੀ ਆਉਣ ਤੋਂ ਸਿੱਧੀਆਂ ਹੈਡਲਾਈਨ ਦਾ ਹੁਣ ਤਾਂ ਟਾਈਮ ਨਹੀਂ, ਚਲੋ ਆਪਾਂ ਮਿਲਦੇ ਹਾਂ ਮੰਡੇ ਨੂੰ। ਥੈਂਕ ਯੂ ਸੋ ਮਚ, ਲਵ ਯੂ। ਬਿਲਕੁਲ ਜੀ, 23 ਤਰੀਕ ਨੂੰ ਹੁਣ ਆਪਾਂ ਸਾਰਿਆਂ ਨੇ ਮਿਲਣਾ, ਅਤੇ ਆਪਾਂ ਨੂੰ ਤਾਂ ਇੱਥੇ ਇਜਾਜ਼ਤ ਵਾਧਾ ਘਾਟਾ ਬੋਲਿਆ ਗਿਆ, ਕਰਦੇ ਮਾਫ਼ ਤੁਹਾਡੇ ਵਿਚਰਨਾ, ਮੇਰੇ ਵਿਚਰਨਾ, ਸਾਡੇ ਵਿਚਰਨਾ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੀ, ਮੰਡੇ ਨੂੰ ਮਿਲਦੀ, ਮੇਰਾ ਸੰਡੇ ਨੂੰ ਮਿਲਦੀ, ਮੇਰੇ ਨਾਲ ਸੰਡੇ ਨੂੰ ਚੇਤਾ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23rd ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23rd ਅਗਸਤ ਦਿਨ ਐਤਵਾਰ ਸਵੇਰੇ 11 AM ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਂਡ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du bist ein Job, Assas, du Assas, Hebises, Nadet, Hose, Bises, Bole, Sony Hall, Sassier Karl.
1: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਹੈ ਸੱਜਣੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਜਿਆਰੀ ਦੇ ਵਿੱਚ ਹਾਜ਼ਰ ਹੈ। ਹੈਪੀ ਫਰਾਈਡੇ, ਥੈਂਕ ਗੋਡ ਇਟਸ ਅ ਫਰਾਈਡੇ। ਹਾਂਜੀ, ਸ਼ੁਕਰ ਹੈ ਸ਼ੁੱਕਰਵਾਰ ਹੈ। ਸੋ ਸ਼ੁੱਕਰਵਾਰ ਦੇ ਇਸ ਸੁਬਾਹ ਦੇ ਵਿੱਚ ਆਪ ਸਭ ਦਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ੰਮੀ ਪੱਠਲ ਦੇ ਵਿੱਚ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ। ਹਾਂਜੀ, ਨਿੱਘਾ ਨਿੱਘਾ ਹੁਣ ਤਾਂ ਕਹਿਣਾ ਸ਼ੁਰੂ ਕਰਦਾ, ਥੋੜ੍ਹੀ ਥੋੜ੍ਹੀ ਹਲਕੀ ਹਲਕੀ ਠੰਡ ਹੈ ਜਿਹੜੀ ਸਵੇਰ ਅਤੇ ਸ਼ਾਮ ਨੂੰ ਹੈ ਜਿਹੜੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ, ਅਤੇ ਇਹਦਾ ਮਤਲਬ ਫਾਲ ਹੈ ਜਿਹੜੀ ਉਹ ਦਸਤਕ ਦੇ ਰਹੀ ਹੈ, ਟੱਕ ਟੱਕ ਟੱਕ ਕਰ ਰਹੀ ਹੈ। ਸੋ ਦੋਸਤੋ, ਅੱਜ ਸ਼ੁੱਕਰਵਾਰ ਹੈ, ਜਿਹੜੀਆਂ ਹੈਡਲਾਈਨਸ ਹੈ ਜਿਹੜੀ ਉਹੀ ਤੁਹਾਡੇ ਨਾਲ ਕਰਾਂਗਾ। ਬਾਕੀ ਅੱਜ ਜਿੱਦਾਂ ਤੁਹਾਡੇ ਫਰਮਾਇਸ਼ਾਂ, ਤੁਹਾਡੇ ਗੀਤ ਸੰਗੀਤ ਹੈ ਜਿਹੜਾ ਪ੍ਰੋਗਰਾਮ ਰੱਖਾਂਗੇ। ਆਹ ਜਿਹੜਾ ਵੀਕਐਂਡ ਹੈ ਬੜਾ ਬਿਜ਼ੀ ਹੈ, ਜਿਹੜਾ ਵੀਕਐਂਡ ਹੋਵੇਗਾ ਬਹੁਤ ਸਾਰੇ ਪ੍ਰੋਗਰਾਮ ਰੱਖੇ ਹੋਏ ਨੇ, ਅਤੇ ਉਹਨਾਂ ਬਾਬਤ ਵੀ ਹੈ ਜਿਹੜੀ ਜਾਣਕਾਰੀ ਹੈ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ। ਵਾਹ ਜੀ ਵਾਹ, ਸ਼ੁਕਰ ਹੈ ਚੱਲਿਆ ਸਾਡਾ ਫੋਨ, ਪਹਿਲਾਂ ਆਉਂਦਾ ਹੀ ਹੈ ਜਿਹੜੀ ਈਦ ਪੂਜਾ ਕੀਤੀ। ਸ਼ੁਕਰ ਹੈ ਫੋਨ ਮਹਾਰਾਜ ਜੀ, ਤੁਸੀਂ ਚੱਲ ਪਏ ਹੋ। ਸੋ ਫੋਨ ਜੀ ਆ ਜਿਹੜੇ ਚੱਲ ਪਏ ਆ ਸਾਡੇ, ਸੋ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਦੋ ਦਿਨਾਂ ਦਾ ਜਿਹੜਾ ਕਹਿ ਲਓ ਵੀ ਇਹ ਸਮਾਂ ਸੀਗਾ ਤੁਹਾਡੇ ਬਗੈਰ, ਜਿਹੜਾ ਬਸ ਇੱਦਾਂ ਸੀਗਾ, ਰੂਹ ਨਹੀਂ ਹੈ, ਜਾਨ ਹੈਗੀ ਹੈ ਪ੍ਰੋਗਰਾਮ ਦੇ ਵਿੱਚ, ਇਹਦੀ ਰੂਹ ਹੈ ਜਿਹੜੀ ਕਿਤੇ ਨਾ ਕਿਤੇ ਪ੍ਰੋਗਰਾਮ ਦੀ ਗਾਇਬ ਸੀਗੀ, ਕਿਉਂਕਿ ਜਦੋਂ ਤੱਕ ਤੁਹਾਡੀਆਂ ਜਿਹੜੀਆਂ ਕਾਲਾਂ ਦੀ ਸ਼ਮੂਲੀਅਤ ਨਾ ਹੋਵੇ ਉਦੋਂ ਫਿਰ ਮਿੱਤਰੋ ਪ੍ਰੋਗਰਾਮ ਕਾਹਦਾ, ਭਾਵੇਂ ਜਿੰਨੇ ਮਰਜ਼ੀ ਵਿਸ਼ੇ ਟੋਪਿਕਸ ਹੈ ਜਿਹੜੇ ਮੁੱਦੇ ਮਸਲਿਆਂ 'ਤੇ ਗੱਲ ਕਰਦੀ ਹੈ, ਠੀਕ ਹੈ ਅਵੇਅਰਨੈਸ ਦੇ ਤੌਰ 'ਤੇ ਤੁਸੀਂ ਮੈਨੂੰ ਸੁਣਦੇ ਰਹੇ, ਪਰ ਤੁਹਾਡਾ ਜਿਹੜਾ ਬੇਸ਼ੁਮਾਰ ਟੈਕਸਟ ਮੈਸੇਜ, ਵਟਸਐਪ ਮੈਸੇਜ ਜਿਹੜੇ ਆਉਂਦੇ ਰਹੇ ਉਹਨਾਂ ਦਾ ਵੀ ਮੈਂ ਬੜਾ ਬੜਾ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ। ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕਈ ਵਾਰ ਜਿਹੜਾ ਵੀਕਡੇ ਦੇ ਵਿੱਚ ਮੈਥੋਂ ਹੈ ਕੋਈ ਗੀਤ ਸੰਗੀਤ ਨਹੀਂ ਲੱਗਦਾ, ਉਹਦੀ ਮਾਫ਼ੀ ਚਾਹੁੰਦਾ, ਅਤੇ ਸ਼ੁੱਕਰਵਾਰ ਹੈ ਜਿਹੜਾ ਪੂਰਾ ਪਿਓਰਲੀ ਤੁਹਾਨੂੰ ਹੈ ਜਿਹੜਾ ਡੈਡੀਕੇਟਡ ਹੁੰਦਾ, ਅਤੇ ਜੋ ਕੁਝ ਕੁ ਅਪਡੇਟਸ ਹੈ ਬਸ ਐਜ਼ ਏ ਅਪਡੇਟਸ ਹੀ ਸ਼ੇਅਰ ਕਰਾਂਗਾ, ਕਿਉਂਕਿ ਅੱਜ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰੱਖਾਂਗੇ। ਸੋ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ ਇੱਕ ਇੱਕ ਨੰਬਰ 905-605-3337 9056733337 'ਤੇ ਤੁਸੀਂ ਸਾਡੇ ਨਾਲ ਦੋਸਤੋ ਸਾਂਝ ਪਾ ਸਕਦੇ ਹੋ। ਬਾਕੀ ਹੈ ਜਿਹੜਾ ਸਾਨੂੰ ਹੈ ਜਿਹੜਾ ਤੁਸੀਂ ਸੁਣ ਸਕਦੇ ਹੋ ਡਾਇਲ ਟੂ ਲਿਸਨ ਕਰਕੇ 416-400-7240-416-477-2040। ਸਤਨਾਮ ਭਾਜੀ, ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਜੀ,
1: ਬੜੀ ਸੋਹਣੀ ਬਾਤ ਸੁਣੀ ਜੀ ਤੁਹਾਡੀ
0: ਜੀ, ਤੁਹਾਡੀ ਵੀ ਜੀ, ਤੁਹਾਡੀ ਵੀ ਭਾਜੀ, ਹੋਰ ਸੁਣਾਓ ਸਭ ਠੀਕ ਠਾਕ ਜੀ?
1: ਠੀਕ ਹੈ ਸੈਟ ਆ ਬਾਬਾ, ਅੱਜ ਗੀਤ ਲਾ ਕੇ ਫਿਰ ਸਾਰਾ ਸਾਗ ਨੂੰ ਤੜਕਾ ਲੱਗ ਜੂਗਾ, ਪੰਜ ਭਾਵ ਦੁਆਈ ਵੀ ਮੇਰਾ ਲੈਣ ਤਰੋ ਜਾ।
0: ਅੱਛਾ,
1: ਹਾਂਜੀ, ਉਹ ਗੀਤ ਲਾਇਓ,
0: ਲਾ ਦੇਣਾ ਭਾਜੀ, ਇੱਕ ਵਾਰ ਦੁਬਾਰਾ ਬੋਲਿਓ,
1: ਪੰਜ ਭਾਵ ਦੋਨੋਂ ਆਈ ਵੀ ਮੇਰਾ ਲੈਣ ਤਰੋ ਜਾ।
0: ਇਹ ਕਿਹਨਾਂ ਦਾ? ਕਰਨੈਲ ਭਾਈ ਹੋਣਾ ਦੀ ਆਵਾਜ਼ ਥੈਂਕ ਯੂ ਜੀ ਜਰੂਰ ਲਾ ਦਿੰਦੇ ਹਾਂ ਜੀ ਜਰੂਰ ਲਾ ਦਿੰਦੇ ਹਾਂ ਤੇ ਦੋਸਤੋ ਡਾਇਲ ਟੂ ਲਿਸਨ ਕਰਕੇ ਮੈਂ ਉਹਦਾ ਨੰਬਰ ਦੇ ਦਿੱਤਾ 416-400-7240। ਕੋਈ ਅਪਡੇਟ ਹੈ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਨਿਊਜ਼ ਵਿਊਜ਼ ਬਾਬਤ ਜਾਂ ਫਿਰ ਕੋਈ ਟ੍ਰੈਫਿਕ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣੀ ਹੈ ਤਾਂ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ 905-600-7373-37 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਉਸ ਤੋਂ ਬਾਅਦ ਫਿਰ ਹੈ ਜਿਹੜੇ ਗੀਤ ਸੰਗੀਤ ਹੈ, ਜਿਹੜਾ ਕੁਛ ਕੁ ਫਰਮੈਸ਼ੀ ਜਿਹੜੇ ਗੀਤ ਸੰਗੀਤ ਹੈ ਮੇਰੇ ਤੱਕ ਪਹਿਲਾਂ ਪਹੁੰਚ ਚੁੱਕੇ ਨੇ, ਉਹ ਮੈਂ ਲਾਈਨ ਐਪ ਜਿਹੜਾ ਉਹ ਕਰ ਚੁੱਕਾ। ਕਹਿੰਦੇ ਜੇ ਮਸ਼ੀਨ ਨੂੰ ਜੰਗ ਲੱਗ ਜਾਵੇ ਤਾਂ ਪੁਰਜੇ ਆਵਾਜ਼ ਕਰਦੇ ਨੇ। ਹਾਲੇ ਆਪਾਂ ਦੇਖਿਆ ਨਾ, ਉਦਾਹਰਣ ਦੇ ਤੌਰ 'ਤੇ ਗਰਾਜ ਲੈ ਲਓ, ਜਦੋਂ ਹੀ ਪੁਰਾਣਾ ਹੋਣ ਲੱਗਦਾ ਅਤੇ ਉਹਦੀ ਆਵਾਜ਼ ਹੈ ਜਿਹੜੀ ਜ਼ਿਆਦਾ ਹੋਣ ਲੱਗ ਪੈਂਦੀ ਹੈ, ਜਦੋਂ ਤੱਕ ਆਪਾਂ ਉਹ 'ਤੇ WD-40 ਨਹੀਂ ਪਾਉਂਦੇ, ਮਤਲਬ ਇੱਕ ਤਰ੍ਹਾਂ ਉਹਨੂੰ ਰੈਲਾ ਜਿਹਾ ਨਹੀਂ ਕਰਦੇ, ਹਾਂਜੀ ਕਰਨਾ ਪੈਂਦਾ, ਹਰ ਇੱਕ ਚੀਜ਼ ਦੀ ਹੈ ਜਿਹੜੀ ਮੁਰੰਮਤ ਹੈ ਜਿਹੜੀ ਉਹ ਕਰਨੀ ਪੈਂਦੀ ਹੈ, ਭਾਵੇਂ ਘਰ ਹੋਵੇ ਜਾਂ ਫਿਰ ਕੋਈ ਵੀ ਮਸ਼ੀਨੀ ਚੀਜ਼ ਹੋਵੇ। ਜੇ ਮਸ਼ੀਨ ਨੂੰ ਜੰਗ ਲੱਗ ਜਾਵੇ ਤਾਂ ਪੁਰਜੇ ਆਵਾਜ਼ ਕਰਦੇ ਨੇ, ਅਕਲ ਨੂੰ ਜੰਗ ਲੱਗ ਜਾਵੇ ਤਾਂ ਫਿਰ ਜ਼ੁਬਾਨ ਰੌਲਾ ਪਾਉਂਦੀ ਹੈ। ਕਿਸੇ ਟੁੱਟੇ ਹੋਏ ਨੂੰ ਗੁਰਬਾਣੀ ਨਾਲ ਜੋੜ ਦੇਣਾ ਅੰਨੇ ਨੂੰ ਦੁਨੀਆਂ ਦਿਖਾਉਣ ਬਰਾਬਰ ਹੁੰਦਾ। ਜਿਹੜਾ ਵਕਤ ਚਿੰਤਾ ਦੇ ਵਿੱਚ ਲੰਘ ਗਿਆ ਸਮਝੋ ਕੂੜੇਦਾਨ ਦੇ ਵਿੱਚ ਚਲਾ ਗਿਆ, ਜਿਹੜਾ ਵਕਤ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੰਘ ਗਿਆ ਸਮਝੋ ਉਹ ਤੁਹਾਡੇ ਕਰਮਾਂ ਦੀ ਤਿਜੋਰੀ ਦੇ ਵਿੱਚ ਜਮ੍ਹਾਂ ਹੋ ਗਿਆ। ਜੇ ਪਰਮਾਤਮਾ ਨੇ ਤੁਹਾਨੂੰ ਪੁੰਨ ਦਾਨ ਕਰਨ ਅਤੇ ਨਾਮ ਜਪਣ ਵਾਲਿਆਂ ਦੇ ਵਿੱਚ ਰੱਖਿਆ ਹੈ ਤਾਂ ਤੁਸੀਂ ਮਿੱਤਰੋ ਬੜੇ ਭਾਗਾਂ ਵਾਲੇ ਹੋ, ਉਸ ਦਾ ਸ਼ੁਕਰਾਨਾ ਕਰੋ, ਕਦੇ ਵੀ ਹਿੰਮਤ ਨਾ ਹਾਰੋ, ਜਿਸ ਨੇ ਤੁਹਾਨੂੰ ਬਣਾਇਆ ਹੈ ਉਹ ਤੁਹਾਡੇ ਲਈ ਰਾਹ ਵੀ ਬਣਾਏਗਾ। ਲੋਹੇ ਨੂੰ ਕੋਈ ਤਬਾਹ ਨਹੀਂ ਕਰ ਸਕਦਾ, ਕੇਵਲ ਉਸ ਦੀ ਆਪਣੀ ਹੀ ਜੰਗ ਉਸ ਨੂੰ ਤਬਾਹ ਕਰ ਦਿੰਦੀ ਹੈ। ਇਸੇ ਤਰ੍ਹਾਂ ਤੁਹਾਨੂੰ ਹੈ ਜਿਹੜਾ ਕੋਈ ਤਬਾਹ ਨਹੀਂ ਕਰ ਸਕਦਾ, ਕੇਵਲ ਤੁਹਾਡੀ ਆਪਣੀ ਮਾਨਸਿਕਤਾ ਹੀ ਹੈ ਜਿਹੜੀ ਤੁਹਾਨੂੰ ਤਬਾਹ ਕਰ ਸਕਦੀ ਹੈ। ਸੋ ਇਸ ਕਰਕੇ ਆਪਣੇ ਮੈਂਟਲ ਸਟਰੈਂਥ ਹੈ ਜਿਹੜਾ ਉਸਨੂੰ ਬਹੁਤ ਸਟਰੋਂਗ ਰੱਖੋ, ਫਿਰ ਦੇਖੋ ਤੁਸੀਂ ਦੁਨੀਆਂ 'ਤੇ ਜਿਹੜੀ ਵੀ ਮੰਜ਼ਿਲ ਪਾਉਣਾ ਚਾਹੋ ਉਹ ਸਰ ਕਰ ਸਕਦੇ ਹੋ। ਹਰਮਨ ਭਾਜੀ ਹੁਣਾਂ ਨੇ ਭੇਜਿਆ, ਕਹਿੰਦੇ ਹੱਥਾਂ ਨੇ ਪੈਰਾਂ ਨੂੰ ਪੁੱਛਿਆ, ਆਹਾ ਇਹ ਅੰਗਾਂ ਦਾ ਅੰਗਾਂ ਦੇ ਨਾਲ ਹੈ ਜਿਹੜਾ ਇਹ ਗੁਫ਼ਤਗੂ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਸਰੀਰ ਦੇ ਅੰਗ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਨੇ। ਹੱਥਾਂ ਨੇ ਪੈਰਾਂ ਨੂੰ ਪੁੱਛਿਆ, ਆਪਾਂ ਇੱਕੋ ਸਰੀਰ ਦੇ ਅੰਗ ਹਾਂ, ਫਿਰ ਵੀ ਬਹੁਤ ਸਾਰੇ ਲੋਕ ਪੈਰਾਂ ਅੱਗੇ ਹੀ ਝੁਕਦੇ ਨੇ। ਪੈਰਾਂ ਨੇ ਬੜੀ ਨਿਮਰਤਾ ਨਾਲ ਕਿਹਾ, ਅਸੀਂ ਜ਼ਮੀਨ ਨਾਲ ਜੁੜੇ ਹਾਂ ਅਤੇ ਤੁਸੀਂ ਗੱਲਾਂ ਅਸਮਾਨ ਛੂਹਣ ਦੀਆਂ ਕਰਦੇ ਹੋ। ਸੱਜਰੀ ਸਵੇਰ ਮੁਬਾਰਕ ਹੋਵੇ। ਕਰਮ ਕਰੋ ਤਾਂ ਫਲ ਮਿਲੇਗਾ, ਅੱਜ ਨਹੀਂ ਤੇ ਕੱਲ੍ਹ ਮਿਲੇਗਾ। ਜਿੰਨਾ ਡੂੰਘਾ ਖੂਹ ਹੋਵੇਗਾ ਉਨਾ ਹੀ ਮਿੱਠਾ ਜਲ ਮਿਲੇਗਾ। ਦਾਦੇ ਜਿਹਾ ਯਾਰ ਨਹੀਂ ਲੱਭਦਾ, ਭਾਵੇਂ ਕੁਮਲੇ ਤਖ਼ਤ ਹਜ਼ਾਰਾ, ਬਾਕਪ ਵਾਂਗ ਕੋਈ ਜਾਨ ਨਹੀਂ ਵਾਰਦਾ, ਭਾਵੇਂ ਜੰਮ ਜੰਮ ਦੇਖ ਦੁਬਾਰਾ। ਮਾਂ ਤਾਂ ਮਜੀਦੀਆਂ ਮਾਂ ਹੁੰਦੀ ਹੈ, ਜਿਹਦਾ ਕਰਜ਼ ਨਾ ਜਾਏ ਉਤਾਰਾ, ਸੱਜੀ ਖੱਬੀ ਬਾਂਹ ਦੇ ਵਾਂਗਰ ਓਏ ਖੜਦੇ ਵੀਰ ਪਿਆਰੇ। ਕਿਆ ਬਾਤ ਹੈ ਹਰਮਨ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਤੁਸੀਂ ਵਧੀਆ ਇਹ ਮੇਰੇ ਕੋਲ 17 ਜਿਹੜੀਆਂ ਭੇਜੀਆਂ ਨੇ, ਅਤੇ ਰੇਸ਼ਮ ਭਾਜੀ ਹੋਣੀ ਆ ਜਿਹੜੇ ਉਹਨਾਂ ਨੇ ਵੀ ਭੇਜੀਆਂ ਹੋਈਆਂ। ਸੋ ਬਾਕੀ ਜਿਹੜੇ ਗੁੱਡ ਮਾਰਨਿੰਗ ਦੇ ਮੈਸੇਜ, ਥਰਡ ਟਾਈਮ ਆਏ ਸੈਂਡ ਟੂਡੇ ਵੇਟਿੰਗ, ਇਹ ਬਿੱਟੂ ਭਾਜੀ ਨੇ ਕੀ ਭੇਜਿਆ ਥਰਡ ਟਾਈਮ। ਇਹ ਪਿੱਤਲ ਦੇ ਰੌਂਦ, ਹਰਪ੍ਰੀਤ ਰੰਧਾਵਾ, ਲੈ ਭਾਜੀ ਕਮਾਲ ਕਰਦੇ ਹੋ। ਕੱਲ੍ਹ ਤਾਂ ਮੈਂ ਹਜੇ ਪਲੇਅ ਕੀਤਾ ਇਹ ਗੀਤ, ਤੁਸੀਂ ਕਹਿੰਦੇ ਵੀ ਮੈਂ ਪਲੇਅ ਨਹੀਂ ਕੀਤਾ, ਮੈਂ ਗੀਤ ਪਲੇਅ ਕੀਤਾ ਕੱਲ੍ਹ, ਜਾਂ ਮੈਂ ਪਰਸੋਂ ਆ ਜਿਹੜਾ ਗੀਤ ਪਲੇਅ ਕਰ ਦਿੱਤਾ ਸੀਗਾ ਜਾਂਦੇ ਜਾਂਦੇ 59, ਪਰ ਅੱਜ ਮੈਂ ਫੇਰ ਕਰ ਦਿੰਦਾ ਜੇ ਤੁਸੀਂ ਕਹਿੰਦੇ ਥਰਡ ਟਾਈਮ। ਮੈਨੂੰ ਲੱਗਦਾ ਤੁਸੀਂ ਐਂਡ 'ਚ ਉੱਥੇ ਸੁਣਿਆ ਨਹੀਂ ਹੈਗਾ, ਸੋ ਮੈਂ ਦੁਬਾਰਾ ਜਿਹੜਾ ਇਹ ਗੀਤ ਪਲੇਅ ਕਰ ਦਿੰਦਾ, ਪਰ ਮੈਂ ਕੱਲ੍ਹ ਜਾਂ ਪਰਸੋਂ ਇਹ ਗੀਤ ਹੈ ਜਿਹੜਾ ਪਲੇਅ ਕਰਤਾ ਸੀ। ਰੰਧਾਵਾ ਭਾਅ ਜੀ ਸਾਡੇ ਇੱਥੇ ਲੋਕਲ ਸਿੰਗਰ ਨੇ, ਬਹੁਤ ਕਮਾਲ ਦੇ ਜਿਹੜੇ ਗੀਤ ਹੈ ਜਿਹੜੇ ਇਹਨਾਂ ਨੇ ਗਾਏ ਨੇ। ਸੋ ਚਲੋ, ਇਹਨਾਂ ਦੀ ਫਰਮਾਇਸ਼ ਹੈ, ਬਿੱਟੂ ਭਾਈ ਨੇ ਦੁਬਾਰਾ ਕੀਤੀ ਹੈ, ਸੋ ਉਹ ਵੀ ਮੈਂ ਜਿਹੜੇ ਕਿਊ ਅਪ ਕਰ ਲੈਂਦਾ। ਟਿੰਡਸਾ ਸਾਹਿਬ ਗੁੱਡ ਮਾਰਨਿੰਗ ਭਾਅ ਜੀ, ਗੁੱਡ ਮਾਰਨਿੰਗ ਰੇਸ਼ਮ ਭਾਅ ਜੀ, ਗੁੱਡ ਮਾਰਨਿੰਗ ਲਖਵਿੰਦਰ ਭਾਅ ਜੀ, ਸਿਹਤ ਬਾਬਤ ਹੈ ਜਿਹੜੀ ਅਪਡੇਟ ਦਿੰਦੇ ਰਹਿੰਦੇ ਨੇ, ਕਿਹੜੀਆਂ ਕਿਹੜੀਆਂ ਸਾਨੂੰ ਖੁਰਾਕਾਂ ਖਾਣੀਆਂ ਚਾਹੀਦੀਆਂ ਨੇ ਉਹ ਆਪਣਾ ਦੱਸਦੇ ਨੇ। ਅਤੇ ਮੈਨੂੰ ਤਾਂ ਚਲੋ ਲਖਵਿੰਦਰ ਭਾਅ ਜੀ ਨਾਲ ਮਿਲਣ ਦਾ ਮੌਕਾ ਫਿਲਹਾਲ ਨਹੀਂ ਮਿਲਿਆ, ਪਰ ਜਿੰਨਿਆਂ ਨੇ ਵੀ ਇਹਨਾਂ ਨੂੰ ਜਿਹੜੇ ਮਿਲੇ ਹੈ, ਕਹਿੰਦੇ ਵੀ ਭਾਅ ਜੀ ਨੂੰ ਦੇਖ ਕੇ ਭਾਅ ਜੀ ਦੀ ਉਮਰ ਦਾ ਜਾਂ ਤਵਚਾ ਦਾ ਪਤਾ ਹੀ ਨਹੀਂ ਚੱਲਦਾ ਵੀ ਕਿੰਨੀ ਕੁ ਉਮਰ ਹੈ, ਇੰਨੇ ਯੰਗ ਨੇ। ਦੇਖੋ ਸਿਹਤ ਹੈ ਅਤੇ ਸਭ ਕੁਛ ਹੈ, ਹੈਲਥ ਇਜ਼ ਵੈਲਥ। ਹਾਂਜੀ, ਸਿਆਣੇ ਆ ਜਿਹੜੇ ਕਹਿ ਗਏ ਨੇ। ਰੇਸ਼ਮ ਭਾਅ ਜੀ ਕਹਿੰਦੇ, ਹੈਲੋ, ਹਾਊ ਡਿਡ ਯੂ ਵੇਕ ਅਪ, ਮੇ ਦਿਸ ਫਰਾਈਡੇ ਬ੍ਰਿੰਗ ਯੂ ਸਮਾਈਲਸ, ਗੁੱਡ ਨਿਊਜ਼ ਐਂਡ ਮੈਨੀ ਰੀਜ਼ਨਸ ਟੂ ਬੀ ਹੈਪੀ, ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ, ਵੈਰੀ ਗੁੱਡ ਮਾਰਨਿੰਗ ਮਤੇ ਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਜੀ, ਭਾਅ ਜੀ ਲਿਸਨਿੰਗ, ਕੀਪ ਇਟ ਅਪ ਦਾ ਗੁੱਡ ਵਰਕ, ਥੈਂਕ ਯੂ ਜੀ, ਥੈਂਕ ਯੂ। ਵਿਕਰਮ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ। ਤੇਜਿੰਦਰ ਜੀ ਗੁੱਡ ਮਾਰਨਿੰਗ ਸਰ। ਬਲਤੇਜ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੈਸੇਜ ਲਗਾਤਾਰ ਹੈ ਜਿਹੜੇ ਆਈ ਜਾ ਰਹੇ ਨੇ, ਮੈਂ ਤੁਹਾਡੇ ਜਿਹੜੇ ਮੈਸੇਜ ਆ ਇਸੇ ਤਰ੍ਹਾਂ ਸ਼ਾਮਿਲ ਕਰਦਾ ਰਹਾਂਗਾ। ਢਿੰਡਸਾ ਸਾਹਿਬ ਦਾ ਮੈਂ ਕਹਿਤਾ ਗੁੱਡ ਮਾਰਨਿੰਗ, ਅਤੇ ਆਓ ਫਿਰ ਇੱਕ ਗੀਤ ਦੇ ਨਾਲ, ਪਿਆਰੇ ਜਿਹੇ ਗੀਤ ਦੇ ਨਾਲ ਸਟਾਰਟਿੰਗ ਕਰਦੇ ਹਾਂ। ਸੋ ਸਟੂਡੀਓ ਦਾ ਨੰਬਰ 905-673-3337, 9056733337 'ਤੇ ਹੈ ਜਿਹੜਾ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ। ਅਤੇ ਅੱਛਾ, ਹਲਕੀ ਫੁਲਕੀ ਗੱਲਬਾਤ ਹੈ ਜਿਹੜੀ, ਮੈਂ ਉਹੀ ਛੇੜ ਲੈਂਦਾ। ਮੈਂ ਬੁੱਧਵਾਰ ਨੂੰ ਟੌਪਿਕ ਲੈ ਕੇ ਆਇਆ ਸੀਗਾ, ਪਰ ਮੈਨੂੰ ਪਤਾ ਨਹੀਂ ਸੀਗਾ ਉਦੋਂ ਜਿਹੜਾ ਫੋਨ ਹੈ ਕੰਮ ਨਹੀਂ ਸੀ ਕਰ ਰਿਹਾ। ਮੈਨੂੰ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਜਦੋਂ ਤੁਹਾਡੇ ਮੈਸੇਜ ਆ ਰਹੇ ਵੀ ਫੋਨ ਲੱਗ ਨਹੀਂ ਰਿਹਾ, ਅਤੇ ਮੈਂ ਉਦੋਂ ਜਿਹੜਾ ਇੱਕ ਟੌਪਿਕ ਲੈ ਕੇ ਆਇਆ ਸੀ, ਹਲਕਾ ਫੁਲਕਾ ਜਿਹਾ, ਬਸ ਆਪਾਂ ਯਾਦਾਂ ਹੀ ਸਾਂਝੀਆਂ ਕਰਾਂਗੇ। ਅਤੇ ਬਾਕੀ ਗੀਤ ਸੰਗੀਤ ਦੀ ਫਰਮਾਇਸ਼ ਕੋਈ ਵੀ ਤੁਸੀਂ ਸੁਣਨਾ ਚਾਹੁੰਦੇ ਹੋ, ਤੁਸੀਂ ਇਹ ਜਿਹੜਾ ਮੈਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਡਿਊਟ ਕੋਈ ਆ ਜਿਹੜਾ ਦੱਸਿਓ, ਕੋਈ ਡਿਊਟ ਸੌਂਗ ਸੁਣਨਾ ਚਾਹੁੰਦੇ ਹੋ, ਕਿਉਂਕਿ ਡਿਊਟ ਦੀ ਮੈਂ ਦੇਖਿਆ ਫਰਮਾਇਸ਼ ਬਹੁਤ ਘੱਟ ਆਉਂਦੀ ਹੈ, ਡਿਊਟ ਸੌਂਗ ਦੀ ਬਹੁਤ ਘੱਟ ਆਉਂਦੀ ਹੈ। ਚਲੋ, ਇੱਕ ਭਾਅ ਜੀ ਹੋਣਾਂ ਨੇ ਕਿਹਾ ਆ ਸਾਗ ਨੂੰ ਤੜਕਾ, ਇੱਕ ਉਹ ਜਿਹੜਾ ਗੀਤ ਹੈ ਕਰਨੈਲ ਜੀ ਹੋਣਾਂ ਦੀ ਆਵਾਜ਼ ਦੇ ਵਿੱਚ, ਉਹ ਗੀਤ ਹੈ ਜਿਹੜਾ ਮੈਂ ਕਿਊ ਅਪ ਕਰ ਲੈਣਾ। ਸੋ ਸਟੂਡੀਓ ਨੰਬਰ 905-673-3337, 9056733337। ਅੱਛਾ, ਹੱਥ ਚੱਕੀ ਹੈ ਜਿਹੜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਦੇਖੀ ਹੈ, ਅਤੇ ਉਹਦੇ ਨਾਲ ਕਣਕ ਨੂੰ ਪੀਹਿਆ, ਜਾਂ ਫਿਰ ਤੁਸੀਂ ਇਹ ਜਿਹੜਾ ਚੱਕੀ 'ਤੇ ਜਾਂਦੇ ਰਹੇ ਹੋ, ਅਤੇ ਉਹ ਜਿਹੜਾ ਤਜਰਬਾ ਜਿਹੜਾ ਚੱਕੀ 'ਤੇ ਜਾਂਦੇ ਸੀਗੇ, ਕਿੱਦਾਂ ਕਦੇ ਸਾਈਕਲ ਦੇ ਕੈਰੀਅਰ ਪਿੱਛੇ, ਜਾਂ ਫਿਰ ਕਦੇ ਜਿਹੜਾ ਸਕੂਟਰ ਹੈ ਉਹਦੇ ਪਿੱਛੇ, ਜਾਂ ਸਕੂਟਰ ਦੇ ਮੋਹਰੇ ਆ ਜਿਹੜੀ ਬੋਰੀ ਰੱਖ ਕੇ ਚਲੇ ਜਾਣਾ, ਹਾਂਜੀ, ਉਹ ਚੱਕੀ ਦਾ ਮਾਹੌਲ ਹੈ ਜਿਹੜਾ ਤੁਹਾਨੂੰ ਯਾਦ ਹੈ, ਉਹ ਚੱਕੀ ਦੇ ਉੱਤੇ ਆ ਜਿਹੜਾ ਕਿਸ ਤਰ੍ਹਾਂ ਜਿਹੜੇ ਆ ਕੁਝ ਕੁ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਸੀ, ਹਾਸਾ ਮਜ਼ਾਕ ਵੀ ਚੱਲਦਾ ਰਹਿੰਦਾ ਸੀ, ਪਰ ਚੱਕੀ ਦੇ ਨਾਲ ਇੱਕ ਘਰਾਟ ਜਿਹੜੇ ਹੁੰਦੇ ਸੀਗੇ, ਇੱਕ ਘਰਾਟ ਜਿਹੜੇ ਹੁੰਦੇ, ਘਰਾਟ ਜੇ ਮੈਂ ਸਹੀ ਪ੍ਰੋਨਾਊਂਸ ਕਰਦਾ ਹੋਇਆ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਸਾਰੇ ਵੱਡੇ ਹੋ ਮੇਰੇ ਤੋਂ ਸੂਝਵਾਨ ਹੋ, ਘਰਾਟ ਹੈ ਜਿਹੜੀ ਇੱਕ ਉਹ ਵੀ ਹੁੰਦੇ ਸੀਗੇ, ਕਿ ਉਹ ਚੱਕੀ ਦਾ ਹੀ ਹਿੱਸਾ ਸੀਗੇ ਤੇ ਕਿਸ ਤਰ੍ਹਾਂ ਉਹ ਚੱਲਦੇ ਹੁੰਦੇ ਸੀਗੇ। ਸੋ ਇਹਦੇ ਤੇ ਆ ਜਿਹੜੀ ਗੱਲਬਾਤ ਕਰਦੇ ਆ। ਅੱਛਾ ਹੁਣ ਜਿਹੜਾ ਆਪਾਂ ਆਟਾ ਲੈ ਕੇ ਆਉਂਦੇ, ਪਤਾ ਨਹੀਂ ਕਿੰਨੇ ਮਹੀਨਿਆਂ ਪਹਿਲਾਂ ਜਿਹੜਾ ਉਹ ਪੀਆ ਹੁੰਦਾ ਤੇ ਉਦੋਂ ਆ ਜਿਹੜਾ ਉਹ ਸਟੋਰਾਂ ਤੇ ਪਹੁੰਚਦਾ, ਉਹਨਾਂ ਦਾ ਸੇਵਨ ਕਰਦੇ। ਪਰ ਸਿਆਣੇ ਆ ਜਿਹੜੇ, ਜਿੰਨਾ ਕੁ ਉਹਨਾਂ ਨੇ ਇੱਕ ਦਿਨ ਦੇ ਵਿੱਚ ਇਸਤੇਮਾਲ ਕਰਨਾ ਹੁੰਦਾ ਤੇ ਸਵਾਣੀਆਂ ਜਿਹੜੀਆਂ ਨੇ ਉੱਠ ਕੇ ਉਨਾ ਕੁ ਜਿਹੜੇ ਦਾਣੇ ਆ ਉਹ ਪੀਂਦੀਆਂ ਹੁੰਦੀਆਂ ਸੀਗੀਆਂ ਤੇ ਉਨੇ ਕੁ ਆਟੇ ਦੇ ਵਿੱਚ ਜਿਹੜਾ ਸਾਰੇ ਦਿਨ ਦਾ ਜਿਹੜਾ ਗੁਜ਼ਾਰਾ ਹੋ ਜਾਂਦਾ ਸੀ। ਮਤਲਬ ਤਾਜ਼ਾ ਆਟਾ ਉਸ ਟਾਈਮ ਮਿਲਦਾ ਸੀ। ਹੱਥ ਚੱਕੀ ਆ ਜਿਹੜਾ ਕਿਸੇ ਨੇ ਇਸਤੇਮਾਲ ਕੀਤੀ, ਕਿਸੇ ਨੇ ਆ ਜਿਹੜੀ 'ਚ ਕਮਾਈ। ਅੱਛਾ ਹੁਣ ਤਾਂ ਜਿਹੜੇ ਸੱਭਿਆਚਾਰਕ ਮੇਲਿਆਂ ਦੇ ਵਿੱਚ ਆ ਜਿਹੜਾ ਇਹ ਸਾਨੂੰ ਦੇਖਣ ਨੂੰ ਮਿਲ ਜਾਂਦੇ ਆ ਸੰਕੇਤਕ ਤੌਰ ਤੇ, ਪਰ ਅਸਲ ਦੇ ਵਿੱਚ ਕੀ ਹੁਣ ਵੀ ਉਹ ਪੰਜਾਬ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਉਹ ਹੱਥ ਚੱਕੀਆਂ ਜਿਹੜੀਆਂ ਉਹ ਸਾਂਭੀਆਂ ਪਈਆਂ ਨੇ? ਦੱਸਿਓ ਜ਼ਰਾ, ਸਾਂਝ ਪਾਈਓ, ਚੱਕੀ 'ਤੇ ਕਿੱਦਾਂ ਜਾਂਦੇ ਸੀਗੇ? ਅੱਛਾ ਚੱਕੀ 'ਤੇ ਫਿਰ ਕਿਸ ਤਰ੍ਹਾਂ ਤੁਹਾਡੇ ਬੋਰੇ ਉੱਤੇ ਆ ਜਿਹੜਾ ਕਾਲੇ ਰੰਗ ਦੇ ਨਾਲ ਚੱਕੀ ਵਾਲੇ ਅੰਕਲ ਆ ਜਿਹੜੇ ਉਹ ਲਿਖਦੇ ਹੁੰਦੇ ਸੀਗੇ ਵੀ ਭਾਈ ਆ ਇਹਨਾਂ ਦਾ ਘਰ ਦਾ ਐਡਰੈਸ ਆ ਜਿਹੜਾ ਪਾ ਦਿੱਤਾ ਜਾਂਦਾ ਸੀ, ਜਾਂ ਫਿਰ ਨਾਮ ਹੈ ਜਿਹੜਾ ਪਾ ਦਿੱਤਾ ਜਾਂਦਾ ਸੀ। ਕਈ ਵਾਰ ਬੋਰੇ ਆ ਜਿਹੜੇ ਉਹ ਅਦਲ ਬਦਲ ਵੀ ਹੋ ਜਾਂਦੇ ਹੁੰਦੇ ਸੀਗੇ। ਸੋ ਸਟੂਡੀਓ ਦਾ ਨੰਬਰ 905-600-7373-9056-733-3337। ਬਿੱਟੂ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਗੁੱਡ ਮਾਰਨਿੰਗ ਸਾਰਿਆਂ ਨੂੰ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ।
1: ਸ਼ੰਮੀ ਚੱਕੀ ਨਾਨੀ ਜਾਣੀ ਫੇਰਦੇ ਹੁੰਦੇ ਸੀ ਆਪਾਂ ਵਿੱਚ ਨਾ, ਉਹ ਉਂਜਲਾਂ ਭਰ ਭਰ ਕੇ ਪਾਈ ਦੀਆਂ ਸੀਗੀਆਂ ਹਨਾ।
0: ਹਾਂ, ਚਾਹ ਹੁੰਦਾ ਸੀਗਾ ਉਦੋਂ,
1: ਚਾਹ ਹੁੰਦਾ ਸੀ, ਫਿਰ ਉਹਨੂੰ ਲਿਪਦੇ ਵੀ ਸੀ ਜਦੋਂ ਮਿੱਟੀ ਸਾਈਡ ਦੇ ਉੱਤੇ ਜਾਂਦੀ। ਫਿਰ ਇੱਕ ਉਹ ਹੁੰਦੇ ਸੀ ਉਖਲੀ ਤੇ ਸੋਟੇ ਹੁੰਦੇ ਸੀ, ਉਹਨਾਂ ਵਿੱਚ ਜੀਰੀ ਕੁੱਟਿਆ ਕਰਦੇ ਸੀ ਹਨਾ।
0: ਜੀ ਜੀ ਜੀ ਜੀ, ਕਿਆ ਬਾਤ ਹੈ।
1: ਤੇ ਚੱਕੀ ਫਿਰ ਕਈ ਵਾਰੀ ਬੋਰੀ ਪਿੱਛੇ ਮਗਰਾਲਦੇ ਨਾ ਸੈਂਟਰ ਚ ਫਸਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਹਨਾ।
0: ਅੱਛਾ ਜੀ।
1: ਉਹ ਫਿਰ ਕਾਲਾ ਅਧੀਆ ਜਾਂ ਪੂਆ ਜਿਹਾ ਹੁੰਦਾ ਸੀ ਬੋਤਲ, ਉਹਦੇ ਵਿੱਚ ਉਹਨਾਂ ਨੇ ਨੀਲੀ ਸ਼ਾਹੀ ਤੇ ਇੱਕ ਡੱਕਾ ਜਿਹਾ ਰੱਖਿਆ ਤੇ ਉਹਦੇ ਨੂੰ ਨੰਬਰ ਪਾ ਦਿੰਦੇ ਸੀ, ਆਹ ਨੰਬਰ ਆ ਜਾਂ ਆਹ ਨਾਮ ਹੈ ਹਨਾ।
0: ਜੀ ਜੀ ਜੀ, ਸਹੀ ਗੱਲ ਹੈ, ਸਹੀ ਗੱਲ।
1: ਫਿਰ ਆਟਾ ਚੈੱਕ ਕਰੀਦਾ ਸੀ ਵੀ ਪਤਲਾ ਜਾਂ ਥੋੜਾ ਜਿਹਾ ਹੋਰ ਪਤਲਾ ਕਰਦੇ ਜਾਂ ਹਨਾ, ਚੱਕ ਚੱਕ ਕੇ ਕੱਪੜਾ ਜਿਹਾ ਹਨਾ।
0: ਸਹੀ ਗੱਲ।
1: ਤੇ ਉੱਥੇ ਜਿਹੜੀ ਰੌਣਕ ਮੇਲਾ ਲਾ ਕੇ ਅਸੀਂ ਰਹੇ ਨੀ ਪਿੰਡ ਚ, ਪਰ ਜਦੋਂ ਜਾਈਦਾ ਸੀ ਨਾ ਪਿੰਡ, ਫਿਰ ਉੱਥੇ ਜੀ ਲੱਗ ਜਾਂਦਾ ਸੀ ਨਾਲ ਜਾਣਾ, ਨਾਲ ਜਾਣਾ ਸੀ ਵੀ ਕਣਕ ਪਸਾ ਕੇ ਲੈ ਕੇ ਆਉਣੀ ਹਨਾ।
0: ਸਹੀ ਗੱਲ ਹੈ, ਸਹੀ ਗੱਲ ਹੈ।
1: ਬਾਕੀ ਘਰਾੜ ਵੀ ਦੇਖੇ ਇੱਥੇ ਨਾ, ਸੁਧਾਰ ਹੈਗਾ ਇੱਕ।
0: ਅੱਛਾ।
1: ਨਹਿਰ ਦੇ ਉੱਤੇ ਉਹ ਕੀ ਹੈ, ਪਾਣੀ ਦੇ ਪ੍ਰੈਸ਼ਰ ਨਾਲ ਹੌਲੀ ਹੌਲੀ ਚੱਲਦਾ ਤੇ ਉਹ ਆਟਾ ਠੰਡਾ ਹੁੰਦਾ, ਜਿਵੇਂ ਆਪਣੀ ਚੱਕੀ ਦੇ ਉੱਤੇ ਕੀ ਗਰਮ
0: ਹੁੰਦਾ, ਹਾਂਜੀ ਕੋਸਾ ਜਿਹਾ ਹੁੰਦਾ ਬਿਲਕੁਲ,
1: ਉਹ ਆਟਾ ਠੰਡਾ ਹੁੰਦਾ, ਬਹੁਤ ਵਧੀਆ ਹੁੰਦਾ। ਇੱਥੇ ਮੈਂ ਖੁਦ ਐਤਕੀ ਗਿਆ ਸੀ ਤੇ ਲੈ ਕੇ ਆਇਆ ਸੀ।
0: ਅੱਛਾ, ਘਰਾੜ ਤੇ ਤੁਸੀਂ ਗਏ ਸੀਗੇ ਹੈਂ, ਜਾ ਕੇ ਆਏ ਤੁਸੀਂ? ਕਿਆ ਬਾਤ,
1: ਸੁਧਾਰ ਕੋਲ ਹੈ ਜੀ। ਹਾਂਜੀ,
0: ਸੁਧਾਰ ਕੋਲ, ਠੀਕ ਹੈ ਜੀ, ਠੀਕ ਹੈ ਭਾਜੀ, ਕਿਆ ਬਾਤ ਹੈ, ਕਿਆ ਬਾਤ।
1: ਓਕੇ
0: ਜੀ, ਥੈਂਕ ਯੂ ਬਿੱਟੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਸੋ ਨਾਈਸ ਆਫ ਯੂ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਆਪਣੇ ਐਤਵਾਰ ਨੂੰ ਆ ਜਿਹੜਾ 23 ਅਗਸਤ ਹੈ, ਆਪਣੇ ਬੱਲੇ ਬੱਲੇ ਫਾਰਮ ਦੇ ਵਿੱਚ ਜੰਡੂਆ ਸਾਹਿਬ ਹੋਣਾ ਵੱਲੋਂ ਆ ਪਿਕਨਿਕ ਦਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ। ਆਪਣੇ ਪਰਿਵਾਰਾਂ ਸਮੇਤ ਪਹੁੰਚੋ, ਬਹੁਤ ਸਾਰੇ ਆਰਟਿਸਟ ਹੈ ਜਿਹੜੇ ਉੱਥੇ ਪਹੁੰਚਣਗੇ ਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਕਰਵਾਈਆਂ ਜਾਣਗੀਆਂ, ਬੱਚਿਆਂ ਦੀਆਂ, ਔਰਤਾਂ ਦੀਆਂ ਤੇ ਮਰਦਾਂ ਦੀਆਂ। ਹਾਂਜੀ, ਸੋ ਵੱਖ ਵੱਖ ਤਰ੍ਹਾਂ ਦੇ ਉੱਥੇ ਸਟਾਲਸ ਵੀ ਲੱਗਣਗੇ। ਸੋ ਪਿਕਨਿਕ 'ਤੇ ਆ ਜਿਹੜਾ ਤੁਸੀਂ ਪਹੁੰਚ ਸਕਦੇ ਹੋ, ਜੰਜੂਆ ਸਾਹਿਬ ਦੇ ਨਾਲ ਬਹੁਤੀ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਟਾਲ ਹੈ ਜਿਹੜਾ ਉਹ ਲਾਉਣਾ ਚਾਹੁੰਦੇ ਹੋ। ਹਾਂਜੀ, ਕਈ ਵਾਰ ਹੁੰਦਾ ਨਾ ਵੀ ਆਪਾਂ ਕੋਈ ਬਿਜ਼ਨਸ ਕਰਦੇ ਹਾਂ, ਸਟਾਲ ਲਾਉਣਾ ਚਾਹੁੰਦੇ ਹੋ, ਤਾਂ ਵੀ ਜੰਜੂਆ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। 647-8534-5294 'ਤੇ ਆ ਜਿਹੜਾ ਜੰਜੂਆ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਬੱਲੇ ਬੱਲੇ ਫਾਰਮ 'ਤੇ ਆ ਜਿਹੜੀ ਇਹ 11 ਵਜੇ ਮੇਰੇ ਖਿਆਲ ਸ਼ੁਰੂ ਹੋ ਜਾਣੀ ਹੈ ਪਿਕਨਿਕ, ਅਤੇ ਸ਼ਾਮ ਦੇ 7 ਵਜੇ ਤੱਕ ਇਹ ਚੱਲੇਗੀ। ਸੋ ਵੱਖ ਵੱਖ ਆਰਟਿਸਟ ਵੀ ਆ ਜਿਹੜੇ ਉੱਥੇ ਪਹੁੰਚ ਰਹੇ ਨੇ ਇਸ ਐਤਵਾਰ ਨੂੰ। ਸੋ ਤੁਸੀਂ ਵੀ ਆਪਣੇ ਪਰਿਵਾਰਾਂ ਸਮੇਤ ਆ ਜਿਹੜੀ ਜ਼ਰੂਰ ਹਾਜ਼ਰੀ ਭਰਨੀ ਹੈ ਅਤੇ ਪਿਕਨਿਕ ਦਾ ਹਿੱਸਾ ਬਣੀਓ। ਸੋ ਆਓ ਫਿਰ ਅੱਗੇ ਆ ਜਿਹੜੀ ਆਪਾਂ ਇੱਕ ਗੀਤ ਹੈ ਜਿਹੜਾ ਉਹ ਵੀ ਮੈਂ ਨਾਲ ਕਿਹਾ। 7030 ਭਾਜੀ, ਤੁਹਾਡੀ ਕਾਲ ਹੈ ਜਿਹੜੀ ਉਹ ਡਰੋਪ ਹੋ ਗਈ, ਦੁਬਾਰਾ ਪਲੀਜ਼ ਜਿਹੜੀ ਕਾਲ ਕਰ ਲਿਓ। 5764 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਰ।
2: ਹਾਂਜੀ ਭਾਈ ਜੀ, ਮੈਂ ਸਿਰਫ ਘਰਾਟਾਂ ਬਾਰੇ ਦੱਸਣਾ ਚਾਹੁੰਦਾ ਸੀ। ਜਿਹੜੇ ਘਰਾਟ ਹੁੰਦੇ ਜਿਹੜੀ ਚੱਕੀ ਹੈ ਨਾ ਭਾਈ, ਉਹ ਘਰਾਟਾਂ ਦੇ ਪਾਣੀ ਦੇ ਨਾਲ ਘੁੰਮਦੇ, ਘਰਾਟ ਤੋਂ ਉਹਦੇ ਨਾਲ ਚੱਲਦੀ, ਨਾ ਕਿ ਆਟਾ ਠੰਡਾ ਕਰਨ ਵਾਸਤੇ।
0: ਜੀ ਜੀ ਜੀ, ਮਤਲਬ ਉਹਦੇ 'ਚ ਇਹਨਾਂ ਦਾ ਮੇਰੇ ਖਿਆਲ ਭਾਜੀ ਹੁਣ ਦਾ ਕਹਿੰਦਾ ਇਹ ਸੀਗਾ ਬਿੱਟੂ ਭਾਜੀ ਹੁਣ ਦਾ ਵੀ ਉਹ ਮੇਰੇ ਖਿਆਲ ਉੱਥੇ ਹੌਲੀ ਹੌਲੀ ਆਟਾ ਪਿਸਦਾ ਹੁੰਦਾ ਸੀ। ਗੱਲ ਸਹੀ ਹੋਣੀ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਬਿਜਲੀ ਵਾਲੀਆਂ ਜਿਹੜੀਆਂ ਭਾਜੀ ਚੱਕੀਆਂ ਨੇ ਉਹ ਤਾਂ ਇੱਕਦਮ ਪੀ ਦਿੰਦੀਆਂ ਤੇ ਉਹ ਗਰਮ ਹੁੰਦਾ ਸੀ ਆਟਾ, ਹੈ ਨਾ, ਜੋ ਆਪਾਂ ਮਹਿਸੂਸ ਕਰਦੇ।
2: ਘਰਾਟ ਦੇ ਨਾਲ ਚੱਕੀ ਚੱਲਦੀ ਸੀ ਪਾਣੀ ਦੇ ਨਾਲ,
0: ਪਾਣੀ ਦੇ ਨਾਲ। ਹਾਂਜੀ ਹਾਂਜੀ ਜੀ ਜੀ,
2: ਹੁਣ ਤਾਂ ਬਿਜਲੀ ਵਾਲੀ ਆ ਗਈ ਨਾ।
0: ਹਾਂਜੀ ਹਾਂਜੀ ਹਾਂਜੀ ਜੀ, ਬਿਲਕੁਲ,
2: ਪਾਣੀ ਤੋਂ ਬਿਜਲੀ ਪੈਦਾ ਹੁੰਦੀ, ਇਸ ਤਰ੍ਹਾਂ ਪਾਣੀ ਦੇ ਨਾਲ ਹੀ ਉਹ ਘਰਾਟ ਚੱਲਦੇ ਸੀ ਤੇ ਉਹ ਆਪਣੇ ਆਟਾ ਪੀਸਿਆ ਜਾਂਦਾ।
0: ਜੀ ਜੀ ਬਿਲਕੁਲ ਭਾਈ, ਤੁਸੀਂ ਦੇਖੇ ਘਰਾਟ?
2: ਭਾਈ ਦੇਖੇ ਨੀ, ਜਾਣੀ
0: ਸੁਣੇ ਅਪਣੀ ਸ਼ਮੂਲੀਅਤ ਕੀਤੀ ਇਹੀ ਬਹੁਤ ਵੱਡੀ ਹੈ। ਅੱਛਾ ਚੱਕੀ ਤੇ ਕੌਣ ਕੌਣ ਹੈ ਜਿਹੜਾ ਆਟਾ ਪਿਹਾਉਣ ਵਾਸਤੇ ਜਿਹੜਾ ਪੀਣ ਵਾਸਤੇ ਜਿਹੜਾ ਲੈ ਕੇ ਜਾਂਦਾ ਰਿਹਾ, ਓ ਸੋਰੀ ਕਣਕ ਹੈ ਜਿਹੜੀ ਪੀਣ ਵਾਸਤੇ ਲੈ ਕੇ ਜਾਂਦਾ ਰਹੇ, ਸੋ ਦੱਸਿਓ ਜਰਾ ਹਾਂਜੀ, ਸੋ ਕਿਹੋ ਜਿਹਾ ਕਿ ਮੈਨੂੰ ਪਤਾ ਮੈਂ ਕਈ ਵਾਰ ਨਾ ਉਦੋਂ ਸਾਈਕਲ ਹੁੰਦਾ ਸੀਗਾ ਉਦੋਂ ਛੋਟੀ ਜਿਹੀ ਬੋਰੀ ਆ ਜਿਹੜੀ ਮੇਰੇ ਪਿੱਛੇ ਰੱਖ ਲੈਣੀ ਮੰਮੀ ਨੇ ਵੀ ਚੱਲ ਇਹ ਪਿਆ ਲਿਆ ਹਜੇ ਤੇ ਜਦੋਂ ਪਾਪਾ ਆਉਣਗੇ ਤੇ ਫਿਰ ਉਦੋਂ ਆ ਜਿਹੜਾ ਪੂਰਾ ਬੋਰਾ ਜਿਹੜਾ ਆਪਾਂ ਫਿਰ ਉਹ ਕਰਾ ਲਾਂਗੇ। ਤੇ ਕਈ ਵਾਰ ਜਿਹੜਾ ਮੇਰੇ ਤੋਂ ਖਿੱਲਰ ਵੀ ਜਾਂਦਾ ਸੀਗਾ ਫਿਰ ਕੁੱਟ ਵੀ ਪੈਂਦੀ ਸੀਗੀ, ਅੱਧਾ ਡਿੱਗ ਪੈਂਦਾ ਸੀਗਾ, ਕਿੰਨਾ ਛੋਟਾ ਜਿਹਾ ਤਾਂ ਰੱਖਿਆ ਹੁੰਦਾ ਸੀਗਾ ਉਹਦੇ 'ਚ ਵੀ ਅੱਧਾ ਡਿੱਗ ਪੈਂਦਾ ਸੀਗਾ, ਕਿੰਨੀ ਕੁ ਕਣਕ ਬਚਦੀ ਸੀ। ਉਹ ਜਿਹੜੇ ਯਾਦਾਂ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੋਈ ਬੈਠੀਆਂ ਨੇ। ਅੱਛਾ ਦੋਸਤੋ ਤੇ ਨਾਲ ਦੀ ਨਾਲ ਤੇ ਕੈਨੇਡਾ ਤੇ ਯੂਐਸ ਦੀ ਜਿਹੜੀ ਹੈ ਆਪਣੀ ਟੈਰਿਫ ਡੀਲ ਹੈ ਜਿਹੜੀ ਤਕਰੀਬਨ ਲਗਭਗ ਹੈ ਜਿਹੜੀ ਉਹ ਤੈਅ ਹੋ ਚੁੱਕੀ ਹੈ, ਸੋ ਅੱਜ ਮੇਰੇ ਖਿਆਲ ਦੇ ਵਿੱਚ ਹੈ ਜਿਹੜੀ ਆਪਸ ਦੇ ਵਿੱਚ ਇਹਨਾਂ ਨੇ ਜਿਹੜਾ ਸਾਈਨਿੰਗ ਪ੍ਰੋਸੈਸ ਹੈ ਜਿਹੜਾ ਉਹ ਕਰ ਦੇਣਾ ਆ।

0: ਤਾਂ ਤੁਸੀਂ ਇਹ ਕਹਿ ਲਓ ਵੀ ਕਾਰਨੀ ਸਾਹਿਬ ਦਾ ਜਿਹੜਾ ਰਾਜਸੀ ਭਵਿੱਖ ਹੈ ਜਿਹੜਾ ਉਹ ਵੀ ਤੈਅ ਕਰੇਗੀ। ਸੋ ਅਗਲੀ ਕਾਲ ਤੇ ਜੰਜੂਆ ਸਾਹਿਬ ਆ ਗਏ। ਜੰਜੂਆ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਸ਼ਮੀ ਜੀ, ਕਿੱਦਾਂ ਸਿੱਧਾ? ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
0: ਜਿਹੜੇ
1: ਆਪਣੇ ਪ੍ਰੋਗਰਾਮ ਤੋਂ ਬਾਅਦ ਹੁਣ ਸਾਰੇ ਜੁੜੇ ਆ।
0: ਜੀ ਜੀ।
1: ਤੇ ਇੱਕ ਜਿਵੇਂ ਹੁਣ ਤੁਸੀਂ ਗੱਲ ਕਰੀ ਆ ਅੱਟਾ ਪਿਹਾਉਣ ਜਾਂਦੇ ਸੀ ਆਪਾਂ ਕਣਕ, ਮੈਂ ਸਾਡੇ ਨਾਲ ਦੇ ਪਿੰਡ ਹੁੰਦਾ ਸੀ, 1 ਕਿਲੋਮੀਟਰ ਦੇ ਨਖਣਿਆਣ ਪਿੰਡ ਆ ਸਾਡੇ ਨਾਲ ਹੀ। ਜਦੋਂ ਜਾਂ ਤਾਂ ਸਾਈਕਲ ਦੇ ਵਿਚਾਲੇ ਰੱਖ ਕੇ ਲੈ ਕੇ ਜਾਂਦੇ ਹੁੰਦੇ ਸੀ ਥੈਲਾ,
0: ਤੇ
1: ਜਾਂ ਸਾਈਕਲ ਦੇ ਪਿਛਲੇ ਪਾਸੇ, ਉਹ ਕਈ ਵਾਰ ਨਾ ਉਹਦੀ ਰੱਸੀ ਖੁੱਲ ਜਾਂਦੀ ਸੀ, ਉਹਨੂੰ ਫਿਰ ਹੱਥ ਨਾਲ ਫੜ ਕੇ ਬੋਰੇ ਨੂੰ, ਮਤਲਬ ਉਹਦਾ ਮੂੰਹ ਜਿਹਾ, ਤੇ ਉਹ ਵੀ ਲੈ ਕੇ ਜਾਂਦੇ ਹੁੰਦੇ ਸੀ। ਏਦਾਂ ਵੀ ਉਹ ਖਿੱਲਰਦਾ, ਜਿਵੇਂ ਤੁਸੀਂ ਕਿਹਾ ਨਾ ਖਿੱਲਰਦਾ, ਜਾਂਦਾ ਸੱਚੀ ਖਿੱਲਰਦਾ, ਤਾਂ ਏਦਾਂ ਨੀ, ਬਹੁਤ ਔਖਾ ਹੁੰਦਾ ਸੀ ਲਿਜਾਣਾ
0: ਹਨਾ।
1: ਇਕੱਲੇ ਬੰਦੇ ਤੋਂ 35-40 ਕਿਲੋ, 40-45 ਕਿਲੋ ਚੱਕਣਾ ਬਹੁਤ ਹਾਰਡ ਹੁੰਦਾ ਸੀ, ਨਿਆਣੇ ਹੁੰਦੇ ਸੀ ਜਦੋਂ।
0: ਜੀ ਜੀ।
1: ਤੇ ਪਰ ਵਧੀਆ ਯਾਦਾਂ ਤੁਸੀਂ ਕਰਾ ਰਹੇ ਹੋ, ਤੇ ਬਾਕੀ ਆਪਣਾ ਸੱਦਾ ਇਹੀ ਆ ਵੀ ਜਿੰਨੇ ਜਾਣੇ ਸਰੋਤੇ ਆਪਣੇ ਪ੍ਰੋਗਰਾਮਾਂ ਦੇ ਸੁਣਦੇ ਆ, ਸਾਰਿਆਂ ਨੂੰ ਉੱਥੇ ਖੁੱਲਾ ਸੱਦਾ, ਕੋਈ ਟਿਕਟ ਨੀ, ਕੋਈ ਪਾਰਕਿੰਗ ਫੀਸ ਨੀ। ਬੱਲੇ ਬੱਲੇ ਹੈਰੀਟੇਜ ਫਾਰਮਾ 13219 ਚੰਗੂਜੀ ਰੋਡ ਕੈਲਟਨ ਦੇ ਵਿੱਚ ਪੈਂਦਾ, ਓਲਡ ਸਕੂਲ ਐਂਡ ਚੰਗੂਜੀ ਦਾ ਇਹ ਕੋਰਨਰ ਕਹਿ ਸਕਦੇ ਹਾਂ ਆਪਾਂ। ਤੇ ਆਇਓ ਜ਼ਰੂਰ, ਪਿਕਨਿਕ ਆ, ਸ਼ਮੀ ਹੁਣੀ ਵੀ ਉੱਥੇ ਹੋਣਗੇ, ਮੈਂ ਵੀ ਉੱਥੇ ਹੋਊਂਗਾ, ਸਾਰੇ ਆਪਾਂ ਰਲ ਮਿਲ ਕੇ ਇੱਕ ਪਿਕਨਿਕ ਵਾਲਾ ਮਾਹੌਲ ਬਣਾਵਾਂਗੇ, ਨਾਲੇ ਗੀਤ ਸੰਗੀਤ ਜਿਹਦੇ ਚ ਪ੍ਰੀਤ ਬਰਾੜ, ਕਮਲ ਬਰਾੜ, ਲਾਡੀ ਸੁਰਿੰਦਰ ਲਾਡੀ ਭਾਜੀ, ਜਾਂ ਰਾਜੂ ਧਾਲੀਵਾਲ ਮੁੰਡਾ, ਬੋਬੀ ਭੰਦੇਰ, ਰੂਬੀ ਕੌਰ, ਤੇ ਜਾਂ ਪਰਮਜੀਤ ਹੰਸ ਹੋਣੀ, ਕਮੇਡੀਅਨ ਓਨਲੀ ਕੇਵਲ ਹੋਣੀ, ਜਾਂ ਉਹਨਾਂ ਦੀ ਟੀਮ ਸ਼ਰਮਾ ਸਾਹਿਬ, ਸਾਰਿਆਂ ਇੱਕ ਬਹੁਤ ਸੋਹਣਾ ਇੱਕ ਪ੍ਰੋਗਰਾਮ ਆਪਾਂ ਇੱਥੇ ਕਰਨ ਜਾ ਰਹੇ ਹਾਂ। ਤੇ ਹੋਣਾ ਤਾਂ ਹੈ ਜੇ ਆਪਣੇ ਭਰਾ, ਆਂਟੀਆਂ, ਚਾਚੀਆਂ, ਤਾਈਆਂ, ਭਾਬੀਆਂ, ਭਰਾ, ਦੋਸਤ, ਮਿੱਤਰ, ਚਾਚੇ, ਤਾਏ, ਸਾਰੇ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਉੱਥੇ ਇੰਜੋਏ ਕਰਾਂਗੇ।
0: ਬਿਲਕੁਲ।
1: ਪਰ ਇੱਕ ਬੇਨਤੀ ਹੈ ਮੇਰੀ, ਹੱਥ ਜੋੜ ਕੇ ਵੀ ਸੜਕ ਦੇ ਉੱਪਰ ਗੱਡੀ ਨਾ ਕੋਈ ਵੀ ਰੋਕਿਓ, ਤੁਸੀਂ ਗੱਡੀ ਅੰਦਰ ਫਾਰਮ ਚ ਲੈ ਜਾਓ, ਅੱਗੇ ਜਾ ਕੇ ਸਵਾਰੀ ਆਪਣੇ ਦੋਸਤਾਂ ਮਿੱਤਰਾਂ ਨੂੰ, ਫੈਮਿਲੀ ਨੂੰ ਲਾਹੋ, ਰਸਤੇ ਚ ਰੁਕ ਕੇ ਨਾ ਕਿਸੇ ਨਾਲ ਹੱਥ ਮਿਲਾਓ, ਨਾ ਕਿਸੇ ਨਾਲ ਪੁੱਛੋ, ਉੱਤਰ ਕੇ ਜੀ ਸੜਕ ਆਓ, ਇਹ ਜ਼ਿਆਦਾ ਕੁਝ ਕਰਾਂਗੇ।
0: ਕਿਉਂਕਿ
1: ਜੇ ਇੱਕ ਵਾਰ ਗੱਡੀਆਂ ਰੁਕ ਗਈਆਂ, ਬਲੌਕ ਹੋ ਗਈਆਂ, ਫਿਰ ਸਿਟੀ ਪਹਿਲਾਂ ਹੀ ਆਪਣੇ ਨਾਲ ਲੱਗਦੀ ਆ ਉੱਥੇ ਦੀ, ਹੁਣ ਸਭ ਨੂੰ ਪਤਾ ਹੀ ਆ ਤੇ ਸ਼ਿਕਾਇਤ ਆਪਣੀ ਹੋਈ ਹੋਈ ਆ, ਤੇ ਸ਼ਿਕਾਇਤ ਹੋਣ ਦੇ ਬਾਵਜੂਦ ਵੀ ਆਪਾਂ ਧੱਕਾ ਕਰ ਰਹੇ ਹਾਂ ਉੱਥੇ, ਤੇ ਪਰ ਕਰਨਾ ਵੀ ਆ ਜੇ ਸਰੋਤਿਆਂ ਦਾ ਆਪਣਾ ਦਾ ਸਾਥ ਆ। ਤੇ ਜੇ ਗੱਡੀਆਂ ਸੜਕ ਤੇ ਰੁਕ ਗਈਆਂ, ਫਿਰ ਉਹਨਾਂ ਨੇ ਬਾਹਰਲੇ ਮਾਰੇ ਰੁਕ ਦੇਣੇ, ਅੰਦਰਲੇ ਨੂੰ ਅੰਦਰ, ਬਾਹਰਲੇ ਨੂੰ ਅੰਦਰ ਨੀ ਆਉਣਾ ਜਾਣਾ। ਉੱਧਰ ਜਿਵੇਂ ਇੱਕ ਵਾਰ ਹੋਇਆ ਸੀ, ਉਹਨਾਂ ਨੇ ਤਾਂ ਗੱਡੀਆਂ ਖਦੇੜ ਦੇਣੀ ਵੀ ਤੁਰ ਕੇ ਜਾਓ ਜੀ, ਨੀ ਜਾਣਾ। ਤੇ ਥੋੜਾ ਥੋੜਾ ਮੀਂਹ ਵੀ ਪੈਂਦਾ, ਜਿਵੇਂ ਆਪਾਂ ਸ਼ਮੀ ਜੀ ਗੱਲ ਕਰਦੇ ਗਏ ਆ ਵੀ ਥੋੜਾ ਥੋੜਾ ਮੀਂਹ ਵੀ ਦਿਖਾ ਰਹੇ ਆ, ਪਰ ਮੀਂਹ ਦੇ ਵਿੱਚ ਕਹਿੰਦੇ ਜਿਹੜਾ ਇੰਜੋਏ ਹੋਣਾ ਫਿਰ ਵੱਖਰਾ ਹੀ ਇੰਜੋਏ ਹੋਣਾ।
0: ਨਾਲੇ ਮੀਂਹ, ਨਾਲੇ ਪਕੌੜੇ, ਤੇ ਨਾਲੇ ਖੇਡਾਂ, ਨਾਲੇ ਗਰਮਾ ਗਰਮ ਚਾਹ। ਬਰਾੜ
1: ਬੰਦੇ ਸਾਹਿਬ ਉਹਨਾਂ ਵੱਲੋਂ ਸਾਰਾ ਕੁਝ ਹੋਵਾ, ਕੰਪਲੀਮੈਂਟਰੀ ਹੈ, ਕੋਈ ਪੈਸਾ ਨਹੀਂ ਹੁੰਦਾ।
0: ਜੀ ਜੀ।
1: ਤੇ ਹੋਰ ਤੁਸੀਂ ਫੂਡ ਉੱਥੇ ਖਾਓਗੇ, ਸਾਰਾ ਹੀ 50% ਆਫ ਤੇ ਆ, ਸਾਰਾ ਹੀ ਫੂਡ
0: ਜੀ
1: 50-50% ਆਫ ਤੇ ਲਾਇਆ ਹੋਇਆ। ਤੇ ਆਇਓ ਤੁਸੀਂ ਉੱਥੇ, ਆਪਾਂ ਰੌਣਕ ਮੇਲਾ ਸਾਰੇ ਜਾਣੇ ਲਾਵਾਂਗੇ, ਬਸ ਸਾਰਿਆਂ ਨੂੰ ਇੱਕ ਦੂਜੇ ਨੂੰ ਮਿਲਾਂਗੇ। ਸ਼ਮੀ ਜੀ ਨੂੰ ਕੌਣ ਜਾਣਦਾ, ਭੱਠਲ ਸਾਹਿਬ ਨੂੰ ਮੈਨੂੰ ਕੌਣ ਜਾਣਦਾ, ਆਪਾਂ ਕਿਸੇ ਨੂੰ ਕੀ ਜਾਣਦੇ, ਸਾਹਮਣੇ ਵਾਲੇ ਕੌਣ ਨੇ ਬੰਦੇ, ਕੌਣ ਆਂਟੀ ਆਪਣੇ ਰੋਜ਼ ਕਾਲਾਂ ਲੋਕ ਕਰਦੇ ਆ ਸਰੋਤੇ, ਹਨਾ।
0: ਤੇ
1: ਇੱਕ ਵਧੀਆ ਲੱਗੂਗਾ, ਇੱਕ ਪਰਿਵਾਰਕ ਮਾਹੌਲ ਬਣਾਵਾਂਗੇ, ਆਇਓ ਵਿਦ ਫੈਮਲੀਆਂ ਨਾਲ, ਬਹੁਤ ਸੋਹਣਾ ਲੱਗੂਗਾ ਸਾਰਿਆਂ ਨੂੰ।
0: ਜੀ ਜੀ ਬਿਲਕੁਲ।
1: ਸ਼ਮੀ ਜੀ ਥੈਂਕ ਯੂ ਸੋ ਮਚ ਤੁਹਾਡਾ, ਤੇ ਤੁਸੀਂ ਟਾਈਮ ਦਿੱਤਾ, ਤੇ ਤੁਸੀਂ ਵੀ ਉੱਥੇ ਸਾਰੇ ਆਰਗੇਨਾਈਜ਼ਰ ਚ ਹੋਣਾ ਹੀ ਆ, ਤੇ ਆਪਾਂ ਮਿਲਦੇ ਆ ਫਿਰ ਉਦੋਂ ਪਰਸੋਂ ਨੂੰ।
0: ਬਿਲਕੁਲ ਭਾਜੀ, ਇੱਕ ਜਾਂਦੇ ਜਾਂਦੇ ਨੰਬਰ ਆ ਜਿਹੜਾ ਉਹ ਸ਼ੇਅਰ ਕਰ ਲਓ, ਕਈ ਵਾਰ ਹੁੰਦਾ ਵੀ ਐਂਡ ਲਾਸਟ ਮੂਮੈਂਟ ਦੇ ਕੇ ਜਾਂਦਾ ਭਾਜੀ, ਅਸੀਂ ਸਟਾਲ ਲਾਉਣਾ ਚਾਹੁੰਦੇ ਜੀ,
1: ਸਟਾਲ ਲਾਉਣਾ, ਕਿਸੇ ਨੇ ਕੁਝ ਕਰਨਾ, ਮੇਰੇ ਨਾਲ ਇੱਕ ਵਾਰ ਗੱਲ ਕਰ ਲਿਓ, 647-35-52-94। ਹਾਂ, ਇਹ ਆ ਵੀ ਉਹ ਸਟਾਲ ਜਿਹੜਾ ਤੁਸੀਂ ਲਾਉਣਾ ਚਾਹੁੰਦੇ ਹੋ, ਪਹਿਲਾਂ ਨਾ ਮੇਰਾ ਬੁੱਕ ਕੀਤਾ ਹੋਵੇ ਕਿਸੇ ਨਾਲ, ਆਪਾਂ ਬਹੁਤ ਜਾਣੀ ਪ੍ਰਾਈਜ਼ ਤਾਂ ਹੈ ਹੀ ਨੀ ਉਹਦੀ, ਇੱਕ ਕਿਸਮ ਦੀ ਐਂ ਕਹਿ ਲਓ, ਕੋਈ ਕੁਛ ਨੀ ਕਿਸੇ ਤੋਂ ਪੈਸਾ ਲੈ ਰਿਹਾ, ਇੱਕ ਰੀਜਨੇਬਲ ਪ੍ਰਾਈਜ਼ ਆ, ਛੋਟੀ ਜਿਹੀ ਅਮਾਊਂਟ ਆ। ਜੇ ਕੋਈ ਦੇਣਾ ਚਾਹੁੰਦਾ ਤਾਂ ਵੀ ਠੀਕ ਆ, ਜੇ ਨਹੀਂ ਕੋਈ ਦੇਣਾ ਚਾਹੁੰਦਾ ਤਾਂ ਵੀ ਠੀਕ ਆ, ਕੋਈ ਵੱਡੀ ਗੱਲ ਨੀ। ਤੁਸੀਂ ਆਪਣਾ ਬਿਜ਼ਨਸ ਉੱਥੇ ਪ੍ਰਮੋਟ ਕਰਨਾ, 1,000-2,000-5,000 ਬੰਦਾ, ਹੁਣ ਕਿੰਨਾ ਹੋ ਸਕਦਾ, 500 ਹੋ ਸਕਦਾ, ਆਪਾਂ ਨੂੰ ਨੀ ਪਤਾ ਨਾ, ਇੱਕ
0: ਜਿਹਾ
1: ਆਪਣਾ। ਤੇ ਇਹ ਹੁਣ ਲੋਕਾਂ ਦੇ, ਸਰੋਤਿਆਂ ਦੇ ਹੱਥ ਆ, ਜਾਂ ਬਾਬੇ ਦੇ ਹੱਥ ਆ, ਪਰਮਾਤਮਾ ਦੇ। ਤੇ ਆਇਓ ਤੁਸੀਂ ਸਾਰੇ ਜਾਣੇ, ਆਪਾਂ ਸਟਾਲ ਵੀ ਲਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ, ਰੌਣਕ ਮੇਲਾ ਗੀਤ ਸੰਗੀਤ ਸੁਣਾਂਗੇ। 647-8-35-54-96-6-4-7-8-3-5-5-2-9-4 ਮੇਰਾ ਪਰਸਨਲ ਨੰਬਰ ਆ, ਜਾਂ ਸ਼ਮੀ ਭੱਠਲ ਸਾਹਿਬ ਨਾਲ ਸੰਪਰਕ ਕਰ ਲਿਓ, ਤੁਸੀਂ ਇਹ ਵੀ ਆਪਣੀ ਟੀਮ ਆ, ਮੇਰੇ ਨਾਲ ਗੱਲਬਾਤ ਕਰ ਲਿਓ, ਇੱਕੋ ਗੱਲ ਆ ਸਾਡੀ ਦੋਨਾਂ ਦੀ, ਤੇ ਆਜੋ ਫਿਰ ਲਾਈਏ ਰੌਣਕਾਂ ਸੰਡੇ ਨੂੰ ਸਵੇਰੇ 10-11 ਵਜੇ ਤੋਂ ਸ਼ਾਮੀ 4-5 ਵਜੇ ਤੱਕ। ਸ਼ਮੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਧੰਨਵਾਦ ਜੰਜੂਆ ਸਾਹਿਬ, ਬਹੁਤ ਬਹੁਤ ਧੰਨਵਾਦ, ਬੈਸਟ ਵਿਸ਼ਸ ਦੋਸਤੋ, ਉੱਥੇ ਆਪਾਂ ਮਿਲਾਂਗੇ, ਰੌਣਕਾਂ ਵੀ ਲਾਵਾਂਗੇ। ਸੋ ਬਹੁਤ ਬਹੁਤ ਧੰਨਵਾਦ। ਪਿਕਨਿਕ ਹੈ ਜਿਹੜਾ ਇੱਕ ਮੌਕਾ ਹੀ ਹੁੰਦਾ ਆ, ਆਪਾਂ ਆਵਾਜ਼ ਜ਼ਰੀਏ ਜਿਹੜਾ ਇੱਕ ਦੂਜੇ ਨੂੰ ਆ ਜਿਹੜਾ ਜਾਣਦੇ ਹੁੰਦੇ ਆ, ਹਾਂਜੀ, ਪਰ ਜਦੋਂ ਪਰਸਨਲ ਮਿਲਦੇ ਆ ਤਾਂ ਫਿਰ ਜਿਹੜਾ ਹੋਰ ਫਿਰ ਆਪਣਾਪਨ ਆ ਜਿਹੜਾ ਉਹ ਵੱਧਦਾ ਆ। ਕਈ ਵਾਰ ਆਵਾਜ਼ ਦੇ ਨਾਲ ਆਪਾਂ ਇਮੈਜੀਨੇਸ਼ਨ ਹੀ ਕਰਦੇ ਹਾਂ ਵੀ ਯਾਰ ਉਹ ਬੰਦਾ ਜਿਹੜਾ ਆ ਇੰਨੀ ਕੁ ਉਮਰ ਦਾ ਹੋਵੇ। ਮੈਨੂੰ ਤਾਂ ਜ਼ਿਆਦਾਤਰ ਇਹੀ ਆਉਂਦਾ, ਆਹੀ ਤਾਂ ਤੁਹਾਨੂੰ ਬਹੁਤ ਵਡੇਰੀ ਉਮਰ ਵਾਲੇ ਸਮਝਦੇ, ਮੈਂ ਕਿਹਾ ਮੈਂ ਇੰਨੀ ਉਮਰ ਵਾਲਾ ਵੀ ਨਹੀਂ। ਹਾਂਜੀ, ਚਲੋ ਇਹੀ ਹੁੰਦਾ ਜੀ, ਇੱਕ ਮੌਕਾ ਹੁੰਦਾ। ਸੋ ਤੁਸੀਂ ਆ ਜਿਹੜਾ ਪਹੁੰਚ ਸਕਦੇ ਹੋ ਬੱਲੇ ਬੱਲੇ ਫਾਰਮ ਦੇ ਵਿੱਚ,

0: ਕਲੀਨਿਕ ਦੇ ਵਿੱਚ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਭਾਜੀ,
0: ਕਿੱਦਾਂ ਹਾਲ ਚਾਲ ਜੀ?
1: ਮੈਂ ਪੁੱਛਣਾ ਤੁਹਾਨੂੰ,
0: ਦਈ ਜੀ ਦੱਸੋ।
1: ਐਨਡੀ ਟੀਮ ਨੇ ਇੱਕ ਐਨਪੀਪੀ ਦੇ ਸਵਾਲ ਉਠਾਏ ਸੀ,
0: ਅਖਬਾਰ
1: ਨੂੰ ਇੰਨੀ ਇੰਨੀ ਉਹ ਦਿੱਤੀ ਆ।
0: ਅੱਛਾ ਅੱਛਾ ਅੱਛਾ ਜੀ,
1: ਹਾਂਜੀ, ਓਹਦੇ ਪਿੱਛੇ ਕੋਈ ਹੋਈ ਇਨਕੁਆਇਰੀ ਨਹੀਂ?
0: ਕਹਿੰਦੇ ਆ ਵੀ ਜਿਹੜਾ ਕਮਿਸ਼ਨਰ ਹੈ ਉਹਦੇ ਤੱਕ ਉਹਨਾਂ ਨੇ ਪਹੁੰਚ ਕੀਤੀ ਹੈ, ਉਸ ਤੋਂ ਬਾਅਦ ਹਜੇ ਖਬਰ ਹੈ ਕੋਈ ਬਾਹਰ ਨਹੀਂ ਆਈ। ਤੇ ਕਈ ਜਗ੍ਹਾ ਮੈਂ ਪਿਛਲੇ ਲੇਟਰ 'ਚ ਪੜ੍ਹ ਰਿਹਾ ਸੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇੰਟਰਨਲ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ। ਤੇ ਉਸ ਤੋਂ ਪਹਿਲਾਂ ਜਿਹੜਾ ਆ ਫੋਰਡ ਸਾਹਿਬ ਨੇ ਜਿਹੜਾ ਕਹਿ ਦਿੱਤਾ ਸੀਗਾ, ਜਿਹੜੇ ਇੱਦਾਂ ਦੇ ਐਮ ਪੀ ਪੀ ਆ ਭਾਈ, ਸਾਰਾ ਇੱਕ ਇੱਕ ਪੈਸਾ, ਇੱਕ ਇੱਕ ਪੈਨੀ ਆ ਜਿਹੜੀ ਉਹ ਵਾਪਸ ਆ ਜਿਹੜੀ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਓ, ਜਿਹੜੇ ਇੱਦਾਂ ਪੈਸੇ ਲੇਤੇ ਹੋਏ ਤੁਸੀਂ।
1: ਨਹੀਂ, ਪਹਿਲਾਂ ਤਾਂ ਗਲਤੀ ਕਰਨੀ, ਇਹ ਕੋਈ ਗੱਲ ਥੋੜੀ ਬਣਦੀ ਆ।
0: ਨਹੀਂ, ਐਥਿਕਸ ਬਿਲਕੁਲ ਬਿਲਕੁਲ ਪਨੀਸਾ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਜੀ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਸੋ ਗੱਲ ਅੱਜ ਚੱਕੀ ਦੀ ਕਰ ਰਹੇ ਹਾਂ, ਹੱਥ ਚੱਕੀ ਦੀ ਵੀ ਗੱਲ ਕਰ ਰਹੇ ਹਾਂ, ਕਿੱਦਾਂ ਲੈ ਕੇ ਜਾਂਦੇ ਸੀਗੇ। ਅੱਛਾ, ਉਸ ਤੋਂ ਪਹਿਲਾਂ ਕਣਕ ਦੇ ਉੱਤੇ ਜਿਹੜੀ ਮਿਹਨਤ ਹੁੰਦੀ ਸੀਗੀ, ਕਿਆ ਬਾਤ ਹੈ, ਆ ਜਾਓ ਫਿਰ। 4395 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
2: ਭਾਜੀ ਤੁਸੀਂ ਦੋ ਚੀਜ਼ਾਂ, ਤਿੰਨ ਚੀਜ਼ਾਂ ਆ ਗਈਆਂ ਆਪਣੇ ਮੂਹਰੇ, ਇੱਕ ਤਾਂ ਹੱਥ ਵਾਲੀ ਚੱਕੀ ਆ ਗਈ ਜੀ,
0: ਜੀ,
2: ਇੱਕ ਘਰਾਟ ਆ ਗਿਆ ਤੇ ਇੱਕ ਬਿਜਲੀ ਵਾਲੀ ਚੱਕੀ ਆ ਗਈ ਜੀ।
0: ਜੀ ਜੀ ਸਹੀ ਗੱਲ ਹੈ।
2: ਇੱਕ ਚੌਥੀ ਚੀਜ਼ ਹੋਰ ਹੁੰਦੀ ਸੀ, ਉਹਨੂੰ ਖਰਾਸ ਕਹਿੰਦੇ ਸੀ ਜੀ।
0: ਅੱਛਾ ਜੀ,
2: ਉਹ ਬੋਲਦਾ ਦੇ ਨਾਲ ਚੱਕੀ ਚੱਲਦੀ ਸੀ, ਬੋਲਦਾ ਦੇ ਨਾਲ
0: ਪੀਸੀ
2: ਜਾਂਦੀ ਸੀਗੀ। ਅਸੀਂ ਪੀ ਵੀ ਆ, ਅਸੀਂ ਚਲਾਈ ਵੀ ਆ, ਮੇਰੇ ਨਾਨਕੀ ਹੁੰਦੀ ਸੀ ਉਹ, ਰਾਈਟ, ਤੋ ਸਾਡੇ ਨਾਨੇ ਨੇ ਲਾਈ ਸੀ, ਫਿਰ ਉੱਥੇ ਲੋਕੀ ਪਿੰਡੋਂ ਆਟਾ ਪਿਆਉਣ ਆਉਂਦੇ ਹੁੰਦੇ ਸੀਗੇ ਜੀ।
0: ਜੀ ਜੀ,
2: ਤੇ ਉਹ ਸੇਮ ਹੀ ਜਿੱਦਾਂ ਆਪਣੇ ਬੇਲਣਾ ਹੁੰਦਾ, ਮਤਲਬ ਆਪਣੇ ਗੰਨੇ ਆਲਾ, ਉਹ ਸੇਮ ਆਲਮੋਸਟ ਸੇਮ ਕਨਸੈਪਟ ਹੁੰਦਾ, ਪਰ ਉਹ ਪੱਥਰ ਘੁੰਮਦੇ ਸੀਗੇ ਉਹਦੇ, ਰਾਈਟ।
0: ਜੀ ਜੀ,
2: ਤੋ ਉਹਦਾ ਵੀ ਆਟਾ ਬਹੁਤ ਵਧੀਆ ਹੁੰਦਾ ਸੀ, ਖਰਾਸ ਦਾ ਵੀ ਜਿੱਦਾਂ, ਰਾਈਟ, ਉਹ ਵੀ ਸਲੋ ਦੇ ਵਿੱਚ ਪੱਥਰ ਘੁੰਮਦੇ ਸੀ ਜਿੱਦਾਂ ਬਿਜਲੀ ਵਾਲੀ ਨਾਲੋਂ ਹੌਲੀ ਘੁੰਮਦੇ ਸੀ, ਰਾਈਟ।
0: ਜੀ ਜੀ,
2: ਬਾਕੀ ਦੂਜਾ ਚੱਕੀ ਤੇ ਆਟਾ ਭਿਉਣ ਜਾਂਦੇ ਰਹੇ ਆ ਜੀ, ਕੁੰਡੀ ਵੀ ਲੱਗਦੀ ਰਹੀ ਆ ਵਿੱਚੋਂ ਆਟੇ ਦੀ ਜੀ।
0: ਸਹੀ ਗੱਲ, ਆ ਗੱਲ ਕੀਤੀ, ਇਹ ਵੀ ਹੁੰਦਾ ਸੀ
2: ਤੇ ਆਟਾ ਪਰ ਕਦੇ ਡਿੱਗਣ ਨੀ ਸੀ ਦਿੱਤਾ, ਕਿਉਂਕਿ ਮੈਂ ਥੋੜਾ ਜਿਹਾ ਪਹਿਲਾਂ ਤੋਂ ਹੀ ਟੈਕਨੀਕਲ ਵੱਲ ਨੂੰ ਦਿਮਾਗ ਹੁੰਦਾ ਸੀ। ਆਟਾ ਨਾ ਜਿਹੜੇ ਆਪਣੇ ਬੋਰੇ ਖਾਦ ਵਾਲੇ ਹੁੰਦੇ ਸੀ, ਉਹ ਤਿਲਕਦੇ ਹੁੰਦੇ ਸੀ, ਉੱਥੋਂ ਰੱਸੀ ਖੁੱਲ ਜਾਂਦੀ ਹੁੰਦੀ ਸੀ।
0: ਅੱਛਾ ਜੀ,
2: ਸੋ ਮੈਂ ਹਮੇਸ਼ਾ ਹੀ ਉਸ ਬੋਰੇ ਨੂੰ ਦੂਜੇ ਬੋਰੀ, ਜਿਹੜੀ ਆਪਣੀ ਸੇਬੇ ਵਾਲੀ ਬੋਰੀ ਹੁੰਦੀ ਆ, ਡਬਲ ਬੋਰਾ ਕਰਕੇ ਸਾਈਕਲ ਤੇ ਲਿਜਾਂਦਾ ਹੁੰਦਾ ਸੀ, ਉੱਪਰਲੀ ਬੋਰੀ ਦੀ ਫਿਰ ਗੱਠ ਖੁੱਲਦੀ ਨੀ ਸੀ ਹੁੰਦੀ, ਜਿਹੜੀ ਬਾਹਰਲੀ ਸੇਬੇ ਵਾਲੀ ਬੋਰੀ ਹੁੰਦੀ ਸੀ।
0: ਅੱਛਾ ਜੀ, ਅੱਛਾ ਜੀ, ਕਿਆ ਬਾਤ ਹੈ।
2: ਦਾਣੇ ਦੂਜੇ ਚ ਪਾਉਣੇ ਆਪਣੇ, ਜਿਹੜੇ ਖਾਦ ਵਾਲੇ ਪਲਾਸਟਿਕ ਦੇ ਹੁੰਦੇ ਸੀਗੇ ਬੋਰੇ, ਉਹਦੇ ਉੱਪਰ ਦੀ ਦੂਜੀ ਬੋਰੀ ਬੰਨ ਲੈਣੀ, ਫਿਰ ਉਹਦੇ ਨਾਲ ਉਹ ਖੁੱਲਦਾ ਨੀ ਸੀ ਹੁੰਦਾ, ਕਿਉਂਕਿ ਮੈਨੂੰ ਦੋ ਤਿੰਨ ਕਿਲੋਮੀਟਰ ਜਾਣਾ ਪੈਂਦਾ ਹੁੰਦਾ ਸੀ ਆਟਾ ਪਿਆਉਣ ਸਾਡੇ ਪਿੰਡੋਂ ਚੱਕੀ ਤੇ, ਰਾਈਟ।
0: ਅੱਛਾ ਅੱਛਾ, ਠੀਕ।
2: ਤੇ ਉੱਥੇ ਉਹਨੇ ਚੱਕੀ ਵਾਲੇ ਨੂੰ ਵੀ ਕਹਿਣਾ ਵੀ ਤੇਰੀ ਸਕੀਮ ਵਧੀਆ, ਕਹਿਣਾ ਮੁੰਡਿਆ ਦੇਖ ਲਾ ਵੀ ਸਾਰਿਆਂ ਦੇ ਬੈਗ ਦੁਖੋ, ਕਿਉਂਕਿ ਉਹ ਚ ਓਦਾਂ ਆਪਾਂ ਸੇਬਿਆਂ ਵਾਲੇ ਬੋਰੇ ਚ ਦਾਣੇ ਪਾਓ ਤੇ ਆਟਾ ਕਿਰ ਜਾਂਦਾ, ਰਾਈਟ। ਤੇ ਉਹ ਡਬਲ ਬੋਰਾ ਕਰਕੇ ਲਿਜਾਂਦੇ ਹੁੰਦੇ ਸੀ, ਆਪਣਾ ਰੈਕਡ ਸੀ ਵੀ ਕਦੇ ਰਾਹ ਚ ਆਟਾ ਨੀ ਸੀ ਡੋਲਣ ਦਿੱਤਾ, ਰਾਈਟ। ਪਰ ਜਿਹੜੇ ਘਰ ਦੇ ਪੈਸੇ ਦਿੰਦੇ ਸੀ ਉਹ ਖਰਚ ਲਈਦੇ ਸੀ, ਚੱਕੀ ਦੀ ਜਿਹੜੀ ਪਿਆਈ ਉਹ ਆਟੇ ਚੋਂ ਕਟਾ ਦੇਣੀ।
0: ਏਦਾਂ ਕੁੰਡੀਆਂ ਲੱਗਦੀਆਂ ਹੁੰਦੀਆਂ ਸੀ,
2: ਲੱਗਦੀਆਂ ਹੁੰਦੀਆਂ ਸੀ।
0: ਸਹੀ ਗੱਲ ਹੈ, ਸਹੀ ਗੱਲ ਹੈ ਭਾਜੀ, ਕਿਆ ਬਾਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲਓ ਜੀ ਫਿਰ ਚਲੀਏ, ਫਿਰ ਗੀਤ ਸੰਗੀਤ ਲਿਓ ਜੀ, ਪਿਆਰਾ ਜਿਹਾ ਗੀਤ, ਇਹਦੀ ਫਰਮਾਇਸ਼ ਮਨਦੀਪ ਜੀ ਹੋਣਾ ਦੀ ਆਈ ਸੀ। ਲਓ ਜੀ, ਲਓ ਜੀ।

0: ਅੱਛਾ ਦੋਸਤੋ, ਇੱਕ ਇਸਦੇ ਨਾਲ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਬਾਰ ਕਿਸੇ ਦਾ ਦਿਖਾਇਓ, ਤੇ ਨਾਲ ਦੀ ਨਾਲ ਡੋਂਟ ਡਰਿੰਕ ਐਂਡ ਡਰਾਈਵ, ਇਹ ਹਮੇਸ਼ਾ ਜਿਹੜੀ ਹੈ ਗੱਲ ਪੱਲੇ ਬੰਨ ਲਓ। ਕੱਲ ਦੀ ਇੱਕ ਖਬਰ ਹੈ, ਬ੍ਰੈਂਪਟਨ ਦੇ ਇੱਕ 33 ਸਾਲਾ ਵਿਅਕਤੀ ਨੂੰ ਹੈ ਜਿਹੜਾ ਕੈਲਡਨ OPP ਵੱਲੋਂ ਟ੍ਰੈਫਿਕ ਚੈੱਕ ਦੌਰਾਨ ਹੈ ਜਿਹੜਾ ਦੋਸਤੋ ਰੋਕਿਆ ਗਿਆ। ਪੁਲਿਸ ਮੁਤਾਬਕ ਉਹ ਇੱਕ ਲੋਡਡ ਕਮਰਸ਼ੀਅਲ ਟਰੰਕ ਨੂੰ ਹੈ ਜਿਹੜਾ ਮਾਊਂਟੇਨ ਵਿਊ ਰੋਡ ਤੇ ਐਸਕਾਰਪਮੈਂਟ ਸਾਈਡ ਰੋਡ ਦੇ ਇਲਾਕੇ ਦੇ ਵਿੱਚ ਚਲਾ ਰਿਹਾ ਸੀ, ਜਿੱਥੇ ਹੈ ਜਿਹੜਾ ਨੋ ਟਰੱਕ ਜ਼ੋਨ ਸੀਗਾ। ਜਾਂਚ ਦੌਰਾਨ ਪੁਲਿਸ ਨੇ ਦੋਸ਼ ਲਾਇਆ ਕਿ ਡਰਾਈਵਰ ਦੀ ਵਾਹਨ ਚਲਾਉਣ ਦੀ ਸਮਰੱਥਾ ਜਿਹੜੀ ਸੀ ਸ਼ਰਾਬ ਨਾਲ ਪ੍ਰਭਾਵਿਤ ਸੀ, ਮਤਲਬ ਇੰਪੇਅਰਡ ਡਰਾਈਵਿੰਗ, ਮਤਲਬ ਨਸ਼ਾ ਕੀਤਾ ਹੋਇਆ ਸੀਗਾ ਉਹਦਾ ਜਿਹੜਾ ਕੈਬ ਆ। ਉੱਥੇ ਕਈ ਜਿਹੜੀਆਂ ਬੋਤਲਾਂ ਜਿਹੜੀਆਂ ਸੀਗੀਆਂ ਜਾਂ ਕੈਨਸ ਸੀਗੇ ਉਹ ਹੈ ਜਿਹੜੇ ਉੱਥੇ ਮਿਲੇ ਹੈ। ਸੋ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਅਤੇ ਵਾਹਨ ਦੇ ਵਿੱਚ ਸ਼ਰਾਬ ਆਸਾਨੀ ਦੇ ਨਾਲ ਉਪਲਬਧ ਰੱਖਣ ਅਤੇ ਟ੍ਰੈਫਿਕ ਸਾਈਨ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ ਉਸ ਟਰੱਕ ਡਰਾਈਵਰ ਦੇ, ਜੋ ਕਿ 33 ਸਾਲਾ ਬ੍ਰੈਂਪਟਨ ਦਾ ਹੈ। ਸੋ 7 ਦਿਨਾਂ ਲਈ ਹੈ ਜਿਹੜਾ ਟਰੱਕ ਹੈ ਜਿਹੜਾ ਜ਼ਬਤ ਕਰ ਲਿਆ ਗਿਆ, ਡਰਾਈਵਿੰਗ ਲਾਇਸੈਂਸ ਹੈ 90 ਦਿਨਾਂ ਲਈ ਹੈ ਮੁਅੱਤਲ ਕੀਤਾ ਗਿਆ, ਅਤੇ ਹੁਣ ਪੇਸ਼ੀ ਹੈ ਜਿਹੜੀ ਸਪਤੰਬਰ ਦੇ ਅਖੀਰ ਦੇ ਵਿੱਚ ਹੈ ਜਿਹੜੀ ਹੋਣੀ ਹੈ। ਸੋ ਦੋਸਤੋ, ਵੈਰੀ ਸੈਡ ਇਹ ਖਬਰ ਹੈ। ਸੋ ਕਮਰਸ਼ੀਅਲ ਜਦੋਂ ਵੀ ਚੀਜ਼ ਚਲਾਉਂਦੇ ਆ ਉਦੋਂ ਤਾਂ ਸੋਚੋ, ਉੱਦਾਂ ਤਾਂ ਗੱਡੀ ਵੀ ਹੈ ਜਿਹੜੇ ਕੋਈ ਵੀ ਹੈ, ਤੁਸੀਂ ਆ ਜਿਹੜਾ ਪੈਗ ਲੱਗ ਗਿਆ ਊਬਰ ਕਰ ਲਓ, ਅੱਜ ਕੱਲ੍ਹ ਤਾਂ ਬੜੀਆਂ ਸਸਤੀਆਂ ਉਪਲਬਧ ਨੇ, ਹੈ ਨਾ ਜੀ। ਸੋ ਇਹ ਚੀਜ਼ ਦਾ ਸਹਾਰਾ ਲੈ ਲਓ, ਪਰ ਡਰਿੰਕ ਐਂਡ ਡਰਾਈਵ ਕਦੇ ਨਾ ਕਰੋ। ਤੁਹਾਨੂੰ ਲੱਗਦਾ ਸਕਦਾ ਵੀ ਹਾਂ ਵੀ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ, ਪਰ ਕੋਈ ਪਤਾ ਨਹੀਂ ਕਿਸੇ ਦੂਸਰੇ ਦੀ ਗਲਤੀ ਕਰਕੇ ਜੇ ਤੁਸੀਂ ਇਨਵੋਲਵ ਹੋ ਗਏ ਤਾਂ ਬਲੇਮ ਤੁਹਾਡੇ ਤੇ ਹੀ ਆ ਜਾਣਾ ਹੈ। ਸੋ ਇਸ ਕਰਕੇ 2 ਘੁੱਟ ਲੱਗ ਵੀ ਗਏ ਹੈ, ਤੁਸੀਂ ਕਹੋ ਵੀ ਉਬਰ ਠੀਕ ਹੈ, ਕੋਈ ਨਾ, $10 ਜਿਹੜੇ ਵੱਧ ਦੇਣੇ ਪੈ ਜੂਗੇ, $15 ਵੱਧ ਦੇਣੇ ਪੈ ਜੂਗੇ, ਪਰ ਉਹ ਤੁਹਾਡਾ ਜਿਹੜਾ ਰੈਕਡ ਬਚ ਜੂਗਾ, ਤੁਹਾਨੂੰ ਇਹ ਹੋਊਗਾ ਵੀ ਉਹਦੇ 'ਤੇ ਮੇਰੀ ਰੋਜ਼ੀ ਰੋਟੀ ਚੱਲਦੀ ਪਈ ਹੈ, ਵੀ ਉਹਦੇ 'ਤੇ ਮੈਂ ਜਮ੍ਹਾਂ ਹੀ ਰਿਸਕ ਹੈ ਜਿਹੜਾ ਹੋਰ ਨਹੀਂ ਲੈਣਾ। ਭੁਪਿੰਦਰ ਭਾਅ ਜੀ 1510 ਭਾਅ ਜੀ, ਸਤਿ ਸ਼੍ਰੀ ਅਕਾਲ। ਕਿਦਾਂ ਹਾਲ ਚਾਲ ਭੁਪਿੰਦਰ ਭਾਅ ਜੀ?
1: ਬਹੁਤ ਵਧੀਆ ਜੀ, ਵਾਲੇ ਜ਼ਮਾਨੇ 'ਚ ਲੱਗ
0: ਗਏ। ਜੀ ਜੀ ਭਾਅ ਜੀ,
1: ਕਿੰਨੀ ਕਸਰਤ ਹੁੰਦੀ ਸੀ ਬਾਹਾਂ ਦੀ ਵੀ।
0: ਸਹੀ ਗੱਲ ਹੈ,
1: ਉਹ ਮੋਟ ਮੋਟ ਆਟਾ ਦਾਣੇ ਪਾਉਣੇ, ਉਹ ਕਈ ਵਾਰੀ ਵੱਧ ਪੈ ਜਾਣੇ, ਬਾਹਰ ਖਿਲਰਦੇ ਫਿਰਨੇ, ਅਸੀਂ ਕਹਿਣਾ ਛੇਤੀ ਨੀ ਪੀਂਦੀ ਹੈ ਨਾ। ਬੜਾ ਵਧੀਆ ਉਹ ਗੁਣਕਾਰੀ ਆਟਾ ਸੀ ਉਹ।
0: ਸਹੀ ਗੱਲ ਹੈ ਭਾਜੀ, ਸਹੀ ਗੱਲ ਹੈ, ਸਹੀ ਗੱਲ।
1: ਹੁਣ ਚੱਕੀ ਵਾਲੇ ਉਡਾਰ ਵੀ ਬਹੁਤ ਪਾਉਂਦੇ ਹੁੰਦੇ ਸੀ, ਉਹਨੂੰ ਕੁੰਡੀ ਕਹਿੰਦੇ, ਇੰਨੇ ਉਡਾਰ ਹੋ ਗਏ, ਇੰਨਾ ਉੜ ਗਿਆ ਆਟਾ।
0: ਅੱਛਾ,
1: ਚੱਕੀ ਜਾ ਕੇ ਦੇਖਣੀ ਮਾੜਾ ਮੋਟਾ, ਕਹਿੰਦੇ ਇੱਥੇ ਚੂਹੇ ਚਾਹੇ ਤਾਂ ਨੀ, ਫਿਰ ਉਹ ਰਾਤ ਦੇ, ਫਿਰ ਉਹ ਦੁਪਹਿਰ ਜੇ ਇਹਨੂੰ ਥੋੜਾ ਜਿਹਾ ਜਾਣਾ ਕਹਿਣਾ, ਬਾਕੀ ਲੋਕੀ ਲੈ ਜਾਣ ਪਿਆ।
0: ਠੀਕ ਹੈ, ਸਹੀ ਆਟਾ ਆਪਾਂ ਲੱਗਦਾ,
1: ਉੱਥੇ ਬਿਜਲੀ ਚੱਲ ਜਾਣੀ, ਫਿਰ ਕਹਿਣਾ ਉਹ ਸ਼ਾਮ ਨੂੰ ਲੈ ਜਾਇਓ, ਫਿਰ ਗੇੜੇ ਮਾਰ ਜਾਣੇ, ਨਹੀਂ ਪਕਣਾ ਅਜੇ ਵੀ ਨੀ ਹੋਇਆ, ਕੱਲ ਨੂੰ ਲੈ ਜਾਇਓ ਹੁਣ।
0: ਸਹੀ ਗੱਲ ਹੈ, ਸਹੀ ਗੱਲ।
1: ਉਹ ਘੁੱਗੂ ਕਿਵੇਂ ਬੋਲਦਾ ਹੁੰਦਾ ਸੀ ਇੰਜਣ ਦਾ, ਠੂਹ ਠੂਹ, ਬੜੀ ਪਿਆਰੀ ਆਵਾਜ਼ ਹੁੰਦੀ।
0: ਹਾਂ ਸਹੀ ਗੱਲ, ਸਹੀ ਗੱਲ ਹੈ ਬਾਈ, ਕਿਆ ਬਾਤ ਹੈ।
1: ਚੱਕੀ ਰਹਿੰਦੇ ਵੀ ਹੁੰਦੇ ਸੀ, ਫਿਰ ਉਹ ਜਦੋਂ ਵਧੀਆ ਨਹੀਂ ਸੀ ਪੀਂਦੀ ਨਾ, ਫਿਰ ਉਹਨੂੰ ਕਿੱਲ ਜੇ ਮਾਰ ਮਾਰ ਕੇ, ਉਹ ਚੱਕੀ ਰੋਣ ਵਾਲਾ ਬੰਦਾ ਹੁੰਦਾ ਸੀ ਸਪੈਸ਼ਲ, ਹੈ ਨਾ, ਉਹਨੇ ਰਾਹ ਕੇ ਉਹਦੇ ਵਿੱਚ ਦੰਦੇ ਜੇ ਕੱਢ ਕੇ ਜਾਣੇ ਪੱਥਰ ਦੇ ਵਿੱਚ।
0: ਜੀ ਜੀ ਜੀ ਬਿਲਕੁਲ।
1: ਇੱਕ ਕਹਾਵਤ ਵੀ ਹੁੰਦੀ ਸੀ ਕਿ ਜਦੋਂ ਚੱਕੀ ਦਾ ਪੁੜ ਧੁਰੇ ਤੋਂ ਲਹਿ ਜਾਂਦਾ ਨਾ, ਫਿਰ ਲੋਕੀ ਲੰਘੇ ਲਏ ਉਹਨੂੰ ਨਾਲੀਆਂ ਉੱਤੇ ਰੱਖ ਲੈਂਦੇ ਨੇ। ਗੀਤ ਵੀ ਹੁੰਦਾ ਸੀ ਕਿ ਛੜਿਆ ਨੇ ਹੁਣ ਲਾ ਲਈ ਚੱਕੀ, ਸੱਤਾ ਰੇਟ ਪਿਆ ਲਓ ਚੱਕ ਮੱਕੀ, 10 ਪਾਵਰ ਦਾ ਇੰਜਣ ਸਾਡਾ ਚੱਲਦਾ, ਮਾਰ ਫੁਰਾਟਾ ਨੀ ਕਾਸ਼ਣੀ ਦੁਪੱਟੇ ਵਾਲੀ ਹੈ, ਸਾਡੀ ਚੱਕੀ ਤੋਂ ਪਿਆ ਲਿਆ ਆਟਾ।
0: ਕਿਆ ਬਾਤ ਹੈ, ਕਿਆ ਬਾਤ ਹੈ ਬਾਈ ਜੀ ਜੀ, ਬਹੁਤ ਬਹੁਤ ਧੰਨਵਾਦ। ਕਿਆ ਕਿੰਨੀਆਂ ਸੋਹਣੀਆਂ ਯਾਦਾਂ ਜਿਹੜੀਆਂ, ਦੱਸੋ ਉਹ ਚੱਕੀ ਹੈ ਜਿਹੜਾ, ਉਹ ਜ਼ਮਾਨੇ ਆ ਜਿਹੜੇ ਆ ਜਿਹੜੇ ਆਪਣੇ ਆਪ ਦੇ, ਹੁਣ ਵੀ ਹੈ ਜਿਹੜਾ ਉੱਥੇ ਚੱਕੀ 'ਤੇ ਰੌਣਕਾਂ ਲੱਗਦੀਆਂ ਨੇ, ਪਰ ਜੇ ਆਪਾਂ 2 ਕੁ ਦਹਾਕੇ ਪਹਿਲਾਂ ਚੱਲ ਜਾਈਏ, ਉਸ ਵਕਤ ਜਿਹੜੀਆਂ ਰੌਣਕਾਂ ਲੱਗਦੀਆਂ ਸੀ ਉਹਨਾਂ ਦਾ ਆਪਣਾ ਹੀ ਸਵਾਦ ਹੁੰਦਾ ਸੀ। ਅੱਛਾ, ਕਣਕ ਨੂੰ ਜਦੋਂ ਚੱਕੀ 'ਤੇ ਲੈ ਕੇ ਜਾਣਾ, ਉਸ ਤੋਂ ਪਹਿਲਾਂ ਕਣਕ ਨੂੰ ਹੈ ਜਿਹੜਾ ਚੰਗੀ ਤਰ੍ਹਾਂ ਧੋਣਾ, ਫਿਰ ਤੁਸੀਂ ਇਹ ਕਹਿ ਲਓ ਵੀ ਉਹਦੇ ਧੋ ਕੇ ਫਿਰ ਉਹਨੂੰ ਸੁਕਾਉਣਾ, ਰਾਖੀ ਕਰਨੀ ਪੰਛੀਆਂ ਤੋਂ। ਸੋ ਇਹ ਵੀ ਹੈ ਜਿਹੜਾ ਇੱਕ ਬਹੁਤ ਵੱਡਾ ਕੰਮ ਹੁੰਦਾ ਸੀਗਾ, ਡਿਊਟੀਆਂ ਲੱਗੀਆਂ ਹੁੰਦੀਆਂ ਸੀਗੀਆਂ। ਹਾਂਜੀ, ਸੋ ਦੱਸਿਓ ਜ਼ਰਾ ਚੱਕੀ 'ਤੇ ਕੌਣ ਕੌਣ ਹੈ ਜਿਹੜਾ ਆਟਾ ਪੀਣ ਵਾਸਤੇ ਆ ਜਿਹੜਾ ਲੈ ਕੇ ਜਾਂਦੇ ਰਹੇ ਆ ਚੱਕੀਆਂ 'ਤੇ, ਬੋਰਿਆਂ 'ਤੇ। ਸੋ ਉਹ ਜ਼ਮਾਨੇ ਆਪਣੇ ਆਪ ਦੇ ਵਿੱਚ ਸੀਗੇ। ਅੱਛਾ, ਇੱਕ ਨਾ ਚੀਜ਼ ਦੇ ਨਾਲ ਪਿੱਛੇ ਬੋਰਾ ਜਿਹੜਾ ਸਾਈਕਲ ਦੇ ਜਾਂ ਫਿਰ ਸਕੂਟਰ ਦੇ ਰੱਖਿਆ ਜਾਂਦਾ ਸੀਗਾ, ਉਹ ਆਮ ਹੀ ਹੁੰਦੀ ਸੀਗੀ ਵੀ, ਮਤਲਬ ਆਮ ਹੀ ਦੇਖੀ ਜਾਂਦੀ ਸੀਗੀ ਉਹ ਚੀਜ਼ ਜਿਸ ਦੇ ਨਾਲ ਜਿਹੜਾ ਟਕਾਇਆ ਜਾਂਦਾ ਸੀਗਾ ਪਿੱਛੇ। ਇੱਕ ਤਾਂ ਰੱਸਾ ਸੀਗਾ, ਚਲੋ ਉਹ ਤਾਂ ਛੱਡ ਦਿਓ, ਇੱਕ ਹੋਰ ਚੀਜ਼ ਹੁੰਦੀ ਸੀਗੀ ਜਿਹੜਾ ਬੋਰਾ ਹੁੰਦਾ ਸੀਗਾ ਨਾ ਦਾਣਿਆਂ ਦਾ, ਉਹ ਕੈਰੀਅਰ 'ਤੇ ਆ ਜਿਹੜਾ, ਜਾਂ ਫਿਰ ਸਕੂਟਰ ਦੇ ਪਿੱਛੇ ਜਾਂ ਮੋਟਰਸਾਈਕਲ ਦੇ ਪਿੱਛੇ ਆ ਜਿਹੜਾ ਇੱਕ ਟਕਾਇਆ ਜਾਂਦਾ ਸੀਗਾ ਕਿਸੇ ਚੀਜ਼ ਦੇ ਨਾਲ, ਜਾਂ ਬੰਨਿਆ ਜਾਂਦਾ ਸੀਗਾ ਕਿਸੇ ਚੀਜ਼ ਦੇ ਨਾਲ, ਰੱਸੇ ਨੂੰ ਜਾਂ ਸੇਬੇ ਨੂੰ ਛੱਡ ਕੇ। ਇੱਕ ਹੋਰ ਚੀਜ਼ ਹੁੰਦੀ ਸੀ, ਉਹ ਕਿਹੜੀ ਚੀਜ਼ ਹੁੰਦੀ ਸੀਗੀ ਦੱਸਿਓ ਜਿਹੜਾ, ਜੇ ਤੁਹਾਨੂੰ ਯਾਦ ਹੈ। ਸੋ ਸਟੂਡੀਓ ਨੰਬਰ 905-673-3337 ਦੋਸਤੋ। ਬਾਕੀ ਤੁਸੀਂ ਇਹ ਜਿਹੜਾ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਘਰ ਇਸ ਸਾਲ ਲੈਣਾ ਜਾਂ ਫਿਰ ਅਗਲੇ ਸਾਲ ਲੈਣਾ ਚਾਹੁੰਦੇ ਹੋ। ਫਾਈਨੈਂਸਿੰਗ ਬਾਬਤ ਗੱਲ ਕਰੋ, ਸ਼ੋਪ ਅਰਾਊਂਡ ਹੈ ਜਿਹੜਾ ਸ਼ੁਰੂ ਕਰ ਦਿਉ, ਮੇਰੇ ਨਾਲ ਕਰੋ, ਬਾਕੀ ਜਿੱਥੇ ਵੀ ਸ਼ੋਪ ਅਰਾਊਂਡ ਕਰੋ ਮੇਰੇ ਕੋਲ ਵੀ ਕਰੋ, ਜਿੱਥੇ ਤੁਹਾਡੀ ਤਸੱਲੀ ਹੈ ਉੱਥੇ ਤੁਸੀਂ ਕੰਮ ਕਰੋ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੇ ਪਰਿਵਾਰਾਂ ਨੇ ਆ ਜਿਹੜਾ ਮੈਨੂੰ ਬਿਜ਼ਨਸ ਦਿੱਤਾ, ਇਹ ਟਰੱਸਟ ਦੇ ਬੇਸ ਦੇ ਉੱਤੇ ਹੁੰਦਾ ਆ, ਅਤੇ ਮੈਂ ਵੀ ਆ ਜਿਹੜਾ ਉਸ ਜ਼ਿੰਮੇਵਾਰੀ ਨੂੰ ਆ ਜਿਹੜੀ ਬੁਰੀ ਤਨਦੇਹੀ ਦੇ ਨਾਲ ਨਿਭਾਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਿਆਰ ਦੋਸਤੋ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਤੁਸੀਂ ਕਮਰਸ਼ੀਅਲ ਦੇ ਵਿੱਚ ਕਰਨਾ ਚਾਹੁੰਦੇ ਹੋ ਕੋਈ ਇਨਵੈਸਟਮੈਂਟ, ਜਾਂ ਫਿਰ ਤੁਸੀਂ ਆ ਜਿਹੜਾ ਰੈਜ਼ੀਡੈਂਸ਼ੀਅਲ ਦੇ ਵਿੱਚ ਆ ਜਿਹੜਾ ਕਰਨਾ ਚਾਹੁੰਦੇ ਹੋ, ਅਪ ਸਾਈਜ਼ ਕਰਨਾ ਚਾਹੁੰਦੇ ਹੋ, ਵੈਰੀ ਗੁੱਡ ਮਾਰਕੀਟ, ਹਰ ਕੋਈ ਰਿਐਲਟਰ ਕਹਿੰਦਾ ਹੀ ਹੈ ਵੈਰੀ ਗੁੱਡ ਮਾਰਕੀਟ, ਪਰ ਮਾਰਕੀਟ ਆ ਜਿਹੜੀ ਬਾਕੀ, ਜੇ ਤੁਸੀਂ ਅਪ ਸਾਈਜ਼ ਕਰਨਾ ਚਾਹੁੰਦੇ ਹੋ ਵੱਡੇ ਘਰਾਂ ਦੀ, ਆ ਜਿਹੜੀ ਮਾਰਕੀਟ ਹੈ ਬਹੁਤ ਸਲੋ ਹੈ, ਸੋ ਤੁਹਾਨੂੰ ਆ ਜਿਹੜੇ ਬਹੁਤ ਵਧੀਆ ਭਾਅ 'ਤੇ ਜਿਹੜਾ ਘਰ ਮਿਲ ਸਕਦਾ। ਸੋ ਨੰਬਰ ਮੇਰਾ 416-917-63-416-917-7763 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਅਸੀਂ ਆ ਜਿਹੜਾ ਇੱਕ ਵਾਰ ਜੇ ਫਾਈਲ ਫੜ ਲੈਂਦੇ ਹਾਂ, ਵਨ ਸਟੋਪ ਸ਼ੋਪ ਦੀ ਤਰ੍ਹਾਂ ਕੰਮ ਕਰਦੇ ਹਾਂ, ਅਤੇ ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਦੋਸਤੋ ਅਸੀਂ ਚੱਕਦੇ ਹਾਂ। ਲਓ ਜੀ, ਸਾਡੇ ਗਲਫ ਤੋਂ ਪ੍ਰਮੋਟਰ ਸਾਹਿਬ ਜਸਲ ਸਾਹਿਬ ਆ ਚੁੱਕੇ ਨੇ ਉੱਥੇ ਆਰਨੈਤ, ਕਿਆ ਖੂਬਸੂਰਤ ਗਾਇਕ ਹੈ। ਹਾਂਜੀ, ਅੱਗੇ ਬਹੁਤ ਸਾਰੀਆਂ ਸੁਪਰ ਡੁਪਰ ਹਿੱਟ ਜਿਹੜੇ ਸੌਂਗਸ ਹੈ ਜਿਹੜੇ ਮਾਰਕੀਟ ਦੇ ਵਿੱਚ ਇਹਨਾਂ ਦੇ ਆਏ ਨੇ, ਸੋ ਉਹਨਾਂ ਦਾ ਇੱਕ ਕੌਨਸਰਟ ਹੈ ਜਿਹੜਾ ਉਹ ਗਲਫ ਏਰੀਆ ਦੇ ਵਿੱਚ ਆ ਰਿਹਾ। ਟਰਾਈ ਸਿਟੀ ਆ ਲਿਓ, ਗਲਫ ਆ ਲਿਓ, ਮਿਲਟਨ ਆ ਲਿਓ, ਬਰੈਂਪਟਨ ਆ ਲਿਓ, ਹਾਂਜੀ ਤਿਆਰ ਹੋ ਜਾਓ। ਆਓ, ਹੋਰ ਜਾਣਕਾਰੀ ਆਪਾਂ ਜਸਲ ਸਾਹਿਬ ਤੋਂ ਲੈਂਦੇ ਹਾਂ। ਭਾਜੀ, ਸਤਿ ਸ਼੍ਰੀ ਅਕਾਲ ਜੀ, ਐਨੂ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਪਠਾਨ ਸਾਹਿਬ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਨੂੰ ਹਰ ਸਾਲ ਟਾਈਮ ਦਿੰਦੇ ਹੋ ਤੇ ਸ਼ੋਅ ਨੂੰ ਪ੍ਰਮੋਟ ਕਰਦੇ ਹੋ, ਸ਼ੋਅ ਤੁਹਾਡਾ ਹੀ ਹੈ, ਸਾਡਾ ਨੀਗਾ ਜੀ। ਬਾਕੀ ਜਿਹੜੀ ਸੱਭਿਆਚਾਰ ਦੀ ਪਟਾਰੀ ਖੁੱਲੀ ਹੈ ਤਾਂ ਕਿਆ ਬਾਤ ਹੈ ਜੀ, ਬਹੁਤ ਪਿੱਛੇ ਲੈ ਗਏ ਤੁਸੀਂ
0: ਜੀ।
2: ਤੇ ਜਿਹੜਾ ਤੁਸੀਂ ਬੰਨਣ ਦੀ ਗੱਲ ਕੀਤੀ, ਉਹ ਸਾਈਕਲ ਦੀ ਪੁਰਾਣੀ ਟਿਊਬ ਹੁੰਦੀ ਸੀ,
0: ਸਹੀ ਗੱਲ ਹੈ, ਸਹੀ ਗੱਲ।
2: ਉਹ ਕਈ ਵਾਰ ਉਹ ਵੀ ਟੁੱਟ ਜਾਂਦੀ ਸੀ,
0: ਉਹ ਵੀ
2: ਉਹਨੂੰ ਜ਼ਿਆਦਾ ਕਹਿ ਦੇਣਾ ਤਾਂ ਟੁੱਟ ਜਾਂਦੀ।
0: ਜੀ ਜੀ ਜੀ ਜੀ, ਬਿਲਕੁਲ।
2: ਬਾਕੀ ਆਪਾਂ ਤੁਸੀਂ ਦੱਸ ਹੀ ਰਹੇ ਹੋ ਤੇ ਦੱਸਦੇ ਵੀ ਰਹੋਗੇ
0: ਜੀ,
2: ਤੇ ਆਪਾਂ ਜਿਹੜਾ ਲੈ ਕੇ ਆ ਰਹੇ ਸ਼ੋਅ ਆਰ ਨੇ ਇੱਦਾਂ 3 ਅਕਤੂਬਰ ਨੂੰ ਜੀ, 340 ਬਡਲਾਰ ਰੋਡ ਗੋਲਫ ਦੇ ਵਿੱਚ ਹੋ ਰਿਹਾ ਜੀ। ਹਰ ਸਾਲ ਦੀ ਤਰ੍ਹਾਂ ਆਪਾਂ ਹਰ ਸਾਲ ਹੀ ਥੋੜਾ ਮੋਟਾ ਫੰਕਸ਼ਨ ਰੱਖੀਦਾ
0: ਜੀ,
2: ਤੇ ਇਸ ਸਾਲ ਵੀ ਆਪਾਂ ਸਰੋਤਿਆਂ ਦੇ ਸਹਿਯੋਗ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਜੀ, ਤੇ ਟਿਕਟਾਂ ਵੈਰੀ ਸੂਨ ਆ ਜਾਣੀਆਂ ਜੀ, ਤੇ ਜਦੋਂ ਵੀ ਟਿਕਟਾਂ ਆ ਗਈਆਂ ਦੱਸਾਂਗੇ ਜੀ। ਬਾਕੀ ਤੁਸੀਂ ਵੀ ਦੱਸਦੇ ਰਹੋ ਵੀ 340 ਬਡਾਨ ਰੋਡ ਤੇ 3 ਅਕਤੂਬਰ ਨੂੰ ਆ ਜੀ।
0: ਜੀ ਜੀ, ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ।
2: ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਕੀਮਤੀ ਹੈ।
0: ਨਹੀਂ ਜੀ, ਲੋ ਜੀ, ਦੱਬਦੇ ਕਿੱਥੇ ਆ, ਲੋ ਆ ਗਏ।

0: ਦੋਸਤੋ ਇੱਥੇ ਦਬਦਾ ਕੋਈ ਵੀ ਨਹੀਂ ਹੈ, ਜੇ ਜਿੰਨਾ ਜਬਰ ਕਰੂੰਗੇ ਅਗਲਾ ਉਨਾ ਉੱਪਰ ਜਾਂਦਾ, ਟਿੱਟ ਫੋਰ ਟੈਟ ਹੁੰਦਾ, ਪਰ ਜੇ ਪਿਆਰ ਦੇ ਦੋ ਬੋਲ ਬੋਲ ਦਿੱਤੇ ਨਾ ਤਾਂ ਅਗਲਾ ਨਿਮਰਤਾ ਦੇ ਵਿੱਚ ਉਸਦੇ ਹੀ ਝੁੱਕ ਜਾਂਦਾ ਹੈ। ਅਗਲੀ ਕਾਲ 2905 ਭਾਜੀ ਜੀ ਹੈ ਨੂੰ ਜੀ।
1: ਸਾਡੀ ਬੀਬੀ ਨੂੰ ਬਹੁਤ ਚਾਅ ਵੇ ਮੁੰਡਾ ਹੁਣ ਸਾਈਕਲ ਸਿੱਖ ਲਵੇ ਤਾਂ ਫਿਰ ਆਟਾ ਫਿਆ ਕੇ ਲਿਆ,
0: ਜਿੰਮੇਵਾਰੀ ਆ।
1: ਲੱਤਾਂ ਪਾ ਕੇ ਸਾਈਕਲ ਸਿੱਖਿਆ ਪਹਿਲਾਂ ਜਿਹੜਾ
0: ਕੈਂਚੀ ਵਾਲਾ, ਕੈਂਚੀ ਵਾਲਾ ਹਨਾ, ਸਹੀ ਗੱਲ
1: ਸਿੱਖਿਆ।
0: ਕਿੰਨੀ ਸੋਹਣੀਆਂ ਜਿਹੜੀਆਂ ਤੁਸੀਂ ਗੱਲਾਂ ਸਾਰੇ ਕਰਦੇ ਹੋ, ਬੜਾ ਮਜ਼ਾ ਆ ਰਿਹਾ। ਅੱਛਾ, ਟਿਊਬ ਹੈ ਜਿਹੜੀ ਉਹਦਾ ਲਚਕੀਲੇਪਨ ਕਰਕੇ ਜਿਹੜਾ ਉਹਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੁੰਦਾ ਸੀਗਾ ਸੇਬੇ ਜਾਂ ਹੋਰ ਰੱਸਿਆਂ ਤੋਂ। ਰਣਜੀਤ ਜੀ ਸਤਿ ਸ਼੍ਰੀ ਅਕਾਲ ਜੀ।
2: ਜਿਹੜਾ ਘਰਦਿਆਂ ਨੇ ਇੰਨਾ ਮਿਹਨਤ ਕਰਕੇ ਇਹਨੂੰ ਧੋ ਸਵਾਰ ਕੇ ਭੇਜੀ ਹੈ ਕਣਕ, ਵੀ ਹੁਣ ਪਤਾ ਨੀ ਕਿਹੜੀ ਆ ਗਈ ਸਾਡੇ ਘਰੇ, ਧੋਤੇ ਵਾਲੀ ਤਾਂ ਕਿਸੇ ਦੀ ਆ ਗਈ ਹੁਣ ਜਦੋਂ ਬੋਲਾ ਚੇਜ ਹੋਣਾ
0: ਕਿਹੜੀ ਕਣਕ ਆ ਗਈ ਆ, ਪਤਾ ਨੀ ਕਿਹੜੀ ਪਾ ਦਿੱਤੀ ਆ ਉਹਨੇ, ਕਿਉਂਕਿ ਬੋਰਾ ਬਦਲ ਜਾ
2: ਸਾਰੀ ਭੇਜਦੇ ਹੋਣੇ, ਪਤਾ ਆਪਣੇ ਮੰਚ ਤੇ ਬਹਿ ਹੋਈ ਜਾਂਦਾ ਜੀ।
0: ਸਹੀ ਗੱਲ ਹੈ,
2: ਕਰੋ ਛਿੱਤਰ ਬਹਿਣੇ ਕੋਲੇ ਖੜ ਕੇ ਨੀ ਪੈ ਗਏ।
0: ਸਹੀ ਗੱਲ ਹੈ, ਕੀ ਬਾਤ ਹੈ, ਕਿਆ ਬਾਤ ਹੈ ਰਣਜੀਤ ਭਾਈ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ, ਕਿਆ ਬਾਤ ਹੈ ਜੀ, ਬਹੁਤ ਵਧੀਆ। ਮੈਂ ਕਹਿੰਦਾ ਵੀ ਅੱਜ ਦੇ ਦਿਨ ਦੀ ਆ ਜਿਹੜੀ ਆਪਣੀ ਸ਼ੁਰੂਆਤ ਹੋ ਗਈ। ਮੈਂ ਚਲੋ ਇੱਕ ਤਾਂ ਮੈਂ ਤਾਂ ਟੌਪਿਕ ਹੀ ਲੈ ਕੇ ਆਇਆ, ਪਰ ਜਿਹੜੀਆਂ ਆਹ ਤੁਸੀਂ ਯਾਦਾਂ ਸਾਂਝੀਆਂ ਕਰਦੇ ਹੋ, ਇਹ ਚਾਰ ਚਾਨਾਂ ਜਿਹੜੀਆਂ ਲਾਉਂਦੇ ਆ। ਅਗਲਾ ਗੀਤ ਉਸ ਤੋਂ ਬਾਅਦ ਸਤਨਾਮ ਭਾਜੀ ਦਾ ਉਹ ਗੀਤ ਹੈ ਜਿਹੜਾ ਉਹ ਰਹਿ ਗਿਆ ਸੀਗਾ ਮਹੀਨਾ ਪੋਹ ਦਾ ਲੰਘਿਆ ਸਾਗ ਵਾਲਾ, ਤੇ ਉਹ ਮੈਂ ਕਿਊ ਅਪ ਕੀਤਾ ਹੋਇਆ, ਅਗਲਾ ਗੀਤ ਉਹੀ ਲਾਉਂਦੇ ਆਪਾਂ। 0438 ਜੀ ਸਵਾਗਤ ਹੈ ਜੀ।
2: ਚੱਕੀ ਪੈਣੀ ਰਸਤੇ ਬਸ ਸਟੈਂਡ ਤੇ ਬਸ ਚੜ੍ਹਨਾ ਸੀ।
0: ਅੱਛਾ ਜੀ।
2: ਉਹ ਕਦੇ ਤੁਰਿਆ ਜਾਂਦਾ ਚੱਕੀ ਨਿਕਲ ਗਿਆ।
0: ਅੱਛਾ, ਚੱਕੀ ਲੰਘ ਗਿਆ।
2: ਚੱਕੀ ਲੰਘ ਗਿਆ, ਗਾਹ ਜਾ ਕੇ ਕਿਸੇ ਨੇ ਪੁੱਛਿਆ ਗੁਰੂ ਆ ਕੇ ਲਈ ਜਾਣਾ ਕਿੱਥੇ, ਤਾਂ ਉਹ ਕਹਿੰਦਾ ਸਾਲਾ ਨਾਲ ਆ ਕੇ ਚੱਕੀ ਤੇ ਰੱਖਣਾ ਸੀ।
0: ਬਹੁਤ ਬਹੁਤ ਧੰਨਵਾਦ। 5420 ਜੀ ਸਤਿ ਸ਼੍ਰੀ ਅਕਾਲ ਜੀ ਐਨੂ ਜੀ।
3: ਹੈਲੋ
0: ਹੈਲੋ ਜੀ, ਜੀ ਐਨੂ ਗੁਡ ਮਾਰਨਿੰਗ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁਡ ਮਾਰਨਿੰਗ ਜੀ।
0: ਜੀ ਸਤਿ ਸ਼੍ਰੀ ਅਕਾਲ। ਆਟਾ ਨਿਕਲ ਗੱਲ, ਇਹ ਤੁਸੀਂ ਪਾਰਖੂ ਹੋ, ਤੁਸੀਂ ਸਾਰੇ ਲੱਭ ਲੈਂਦੇ ਹੋ ਕਿੱਥੇ ਗਲਤੀਆਂ ਹੁੰਦੀਆਂ ਪਈਆਂ।
3: ਸਾਈਕਲ ਦੀ ਟਿਊਬ ਬਾਰੇ ਤਾਂ ਸਾਰੇ ਦਰਸ਼ਕਾਂ ਨੇ ਦੱਸ ਦਿੱਤਾ ਹਨਾ
0: ਜੀ ਜੀ।
3: ਜਦੋਂ ਆਪਾਂ ਨੇ ਕਿਹੜੀ ਸਾਈਕਲ ਦੀ ਟਿਊਬ ਖਰਾਬ ਹੋ ਜਾਂਦੀ ਸੀ ਨਾ, ਆਪਾਂ ਟਿਊਬ ਨਵੀਂ ਪਵਾਉਂਦੇ ਹੁੰਦੇ ਸੀਗੇ ਹਨਾ
0: ਜੀ,
3: ਤੇ ਪੁਰਾਣੀ ਜਿਹੜੀ ਕੱਢ ਤੁਸੀਂ ਉਹ ਆਪਾਂ ਘਰੇ ਲੈ ਆਉਂਦੇ ਹੁੰਦੇ ਸੀ ਵੀ ਉਹ ਕਣਕਾਂ ਲਈ ਬੋਰੀ ਬੰਨਣ ਦੇ ਕੰਮ ਆਊ।
0: ਸਹੀ ਗੱਲ ਜੀ, ਸਹੀ ਗੱਲ ਹੈ, ਇੱਦੀ ਹੈ ਜੀ, ਇੱਦੀ ਹੈ ਬਿਲਕੁਲ। क्योंकि मैं शुरुआत गल की मशीनरी दे विच कोई ना कोई नुक्स आ ही जाता है। सो जे समय सिर मरम्मत हो लाइफ है जी लंबी होंगी है। सो तुसी प्रो वन ट्रक रिपेयर एंड टायर्स ते जा सकते हो, शॉप अराउंड कर लियो, भाजी होना दा देखियो कम, ते नाले इना दा तुसी आ जिहड़ी कॉस्ट देखियो बड़े ही इफेक्टिव ने। सो प्रो वन ट्रक रिपेयर एंड टायर्स लगातार कंज्यूमर चॉइस अवार्ड जितते आ रहे ने। हर एक तरह की मरम्मत है जिहड़ी ओ प्रो वन ट्रक रिपेयर एंड टायर्स से दोस्तों की जा सकती है। सरदार गुरप्रीत सिंह जी ते उन्हां दी महारत टीम दे नाल तुसी संपर्क कर सकते हो 519-490 कार्ड 519-400-9061 मिल्टन विखे वाक्य ने। भावें तुसी मिल्टन रहिंदे हो, तुसी मिसागा ब्रैम्पटन रहिंदे हो, जां फिर तुसी गल्फ एरिया दे विच रहने हो, तां तुसी प्रो वन ट्रक रिपेयर एंड टायर्स नूं गूगल कर लियो। गूगल ते आ जिहड़ा फिर तुसी आ जिहड़ा इन्हां दा नंबर आ जिहड़ा लभ सकदे हो प्रो वन ट्रक रिपेयर एंड टायर्स 519-490 कार्ट जां फिर 14 मैनसवुड कोर्ट मिल्टन विखे आ जिहड़ा तुसी इन्हां नूं विजिट कर सकदे हो। द भंगड़ा अकैडमी दे हरजोत होणा दे नाल संपर्क कर सकदे हो 647-576-7472 ते संपर्क कीता जा सकदा। दंदां दा मसूड़ियां दा खास तौर ते ख्याल रखो, बार बार आ जिहड़ा तुहाडे नाल असीं गल करदे हां, इस बार क्योंकि फोन नहीं सी ठीक है साडी गलबात नहीं हो पाई। अगले हफ्ते आ जिहड़ा बलबीर जी होणियां दे नाल असीं तुहाडी गलबात करावांगे। बड़े छोटे छोटे टिप्स, ईवन मैं प्रैक्टिकली आ जिहड़ा उन्हां नूं अमल दे विच लिआंदा ते मैं महसूस कीता चेंजेस नूं, कई बार आपां अनगौले कर दिंदे आ। सो ओरल हैल्थ वास्ते स्माइल्स ऑन व्हील्स दे बलबीर कौर जी होणा दे नाल संपर्क कर सकदे हो। कॉल घुमाना तुसीं, नंबर घुमाना, इन्हां ने डेंटल ट्रक जिहड़ा तुहाडे घर दे कोल खड़ा कर देना, ड्राइव विच खड़ा कर देना, फिर एक एक करके आ जिहड़ा जी आ जिहड़ा अपने ओरल हैल्थ सर्विस है जिहड़ी इन्हां तों लै सकदा। नंबर टू कॉल 647-969-0008 ते संपर्क कर सकदे आ। ते उत्थे ही चरणजीत भाजी होणा दा मैसेज आया, अलरेडो पार्क दे विच आ जिहड़ा इस एतवार नूं आ जिहड़ी पिकनिक हो रही है गालिब कला वालियां दी। सो कहिंदे सेम जगह सेम प्लेस सेम टाइम ते आ जिहड़ी इह पिकनिक होनी है। सो गालिब कला आ लियो, उत्थे आ जिहड़ा हुम मा के अपने परिवार समेत आ जिहड़े कहिंदे दर्शन जरूर दिओ। लो जी सतनाम भाजी, तुहाडा गीत आ जिहड़ा हुण रेडियो सैट ते आ रिहा।

ਓਹੋ ਇਹ ਮੈਨੂੰ ਲੱਗਦਾ ਬਾਰਡਰ ਤੋਂ ਆਇਆ ਖੱਤ ਲੱਗ ਗਿਆ, ਲਾਣਾ ਸੀਗਾ ਮੈਂ ਮਹੀਨਾ ਪੋਹ ਦਾ ਲੰਘਾਇਆ, ਲਾਣਾ ਤਾਂ ਇਹ ਸੀਗਾ ਚਲੋ ਮੈਨੂੰ ਦਿਓ ਟਾਈਮ, ਮੈਂ ਉਹ ਲੱਭਦਾ ਸੋਰੀ ਭਾਜੀ ਸੋਰੀ, ਮੈਂ ਤਾਂ ਆਪਣੇ ਵੱਲੋਂ ਲਿਖਿਆ ਤਾਂ ਉਹੀ ਸੀਗਾ ਪਰ ਗਾਣਾ ਕੋਈ ਹੋਰ ਨਿਕਲ ਗਿਆ, ਮੈਨੂੰ ਵੀ ਜਦੋਂ ਬੋਲੇ ਉਦੋਂ ਪਤਾ ਚੱਲਿਆ। ਸੋ ਬਹੁਤ ਬਹੁਤ ਸਾਰਿਆਂ ਦਾ ਦੋਸਤੋ ਧੰਨਵਾਦ, ਤੁਸੀਂ ਹੈ ਜਿਹੜਾ ਵੱਧ ਚੜ੍ਹ ਕੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਹਰਪ੍ਰੀਤ ਭਾਜੀ ਹੋਣਾ ਦਾ ਗੀਤ ਹੈ ਜਿਹੜਾ ਉਹ ਵੀ ਮੈਂ ਕਿਊ ਅਪ ਕੀਤਾ ਹੋਇਆ, ਪ੍ਰੀਤ ਬਰਾੜ ਅਤੇ ਮਿਸ ਪੂਜਾ, ਹਾਂਜੀ ਉਹਨਾਂ ਦੇ ਇੱਕ ਫਰਮੈਸ਼ੀ ਹੈ ਜਿਹੜਾ ਗੀਤ ਹੈ ਮੇਰੇ ਤੱਕ ਪਹੁੰਚਿਆ। ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ, ਆਲਰੇਡੀ ਲੱਗਾ ਹੋਇਆ ਪਰ ਤੁਸੀਂ ਸਰਵਿਸਿਸ ਤੋਂ ਕੁਛ ਨਹੀਂ, ਤੁਹਾਨੂੰ ਲੱਗਦਾ ਵੀ ਉਹ ਅਪਡੇਟ ਨਹੀਂ ਜ਼ਿਆਦਾ ਹੁੰਦਾ ਪਿਆ ਜਾਂ ਬਫਰਿੰਗ ਹੁੰਦੀ ਪਈ ਹੈ, ਤਾਂ ਰੁਦਰ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ 4372634374700 ਤੇ ਹੋਮ ਆਟੋ ਇੰਸ਼ੋਰੈਂਸ ਹਮੇਸ਼ਾ ਸ਼ੋਪ ਅਰਾਊਂਡ ਕਰੋ, ਰਿਨਿਊਲ ਆ ਗਈ ਹੈ ਭਾਵੇਂ ਉਹਨਾਂ ਨੇ ਤੁਹਾਡਾ ਥੋੜ੍ਹਾ ਜਿਹਾ ਪ੍ਰੀਮੀਅਮ ਘਟਾ ਵੀ ਦਿੱਤਾ, ਉੱਦਾਂ ਤਾਂ ਜ਼ਿਆਦਾਤਰ ਮੈਜੋਰਟੀ ਹੈ ਜਿਹੜਾ ਵੱਧ ਕੇ ਆਉਂਦਾ, ਪਰ ਜੇ ਘਟਾ ਵੀ ਦਿੱਤਾ ਤਾਂ ਵੀ ਸ਼ੋਪ ਅਰਾਊਂਡ ਕਰੋ, ਕੀ ਪਤਾ ਤੁਹਾਡੇ ਹੋਰ ਪਾਸੇ ਆ ਜਿਹੜੇ ਸੈਂਕੜੇ ਡਾਲਰ ਆ ਜਿਹੜੇ ਬਚ ਜਾਣ। ਮਨਵੀਰ ਸਿੰਘ ਹੋਣਾ ਦਾ ਨੰਬਰ 647-2492870 ਤੇ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ। ਲਓ ਜੀ ਪ੍ਰੀਤ ਬਰਾੜ ਸਾਹਿਬ ਆ ਜਾਓ।

ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਇਹ ਸੀਗਾ ਜੀ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਕੋਈ ਵੀ ਹੈ ਪ੍ਰੀ ਕੌਣ ਕੋਈ ਲੈਣਾ ਤੁਸੀਂ ਪ੍ਰੋਜੈਕਟ, ਜਾਂ ਫਿਰ ਤੁਸੀਂ ਹੈ ਜਿਹੜਾ ਰੀਸੇਲ ਪ੍ਰੋਪਰਟੀ ਲੈਣੀ ਹੈ, ਕਮਰਸ਼ੀਅਲ ਰਿਟੇਲ ਕੋਈ ਤੁਸੀਂ ਹੈ, ਜਾਂ ਪਲਾਜ਼ਾ ਕੋਈ ਲੈਣਾ ਚਾਹੁੰਦੇ ਹੋ, ਮੈਂ ਅਗਲੇ ਹਫ਼ਤੇ ਹੈ ਜਿਹੜਾ ਕੁਛ ਕੁ ਬਹੁਤ ਖਾਸ ਜਿਹੜੀਆਂ ਰਿਟੇਲ ਦੇ ਉੱਤੇ ਇੰਡਸਟਰੀਅਲ ਯੂਨਿਟਸ ਹੈ ਤੁਹਾਡੇ ਨਾਲ ਸਾਂਝੇ ਕਰਾਂਗਾ। ਨੰਬਰ ਮੇਰਾ 416-917-63-416-917-7763। ਹਰਪ੍ਰੀਤ ਭਾਜੀ ਹੋਣਾ, ਬਿੱਟੂ ਭਾਜੀ ਹੋਣਾ ਦੀ ਫਰਮਾਇਸ਼ ਦੇ ਨਾਲ ਦਿਓ ਜਾਜਾ, ਹੈਵ ਏ ਵੈਰੀ ਹੈਪੀ ਵੀਕੈਂਡ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000, or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
4: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ

0: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
1: CWC Immigration is one of the largest immigration companies and the char office Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
2: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA the best transportation companies dal mauka mil reha hai vadhiya dollar kamaan da te gaddi chalaun da.
0: Alpha Trans nu chahide ne AZ drivers, team driver ate owner operator. Vadhiya pay package ate 12 mahine kam te maan satkar vi pura karde ne.
3: Aaj hi sampark karo Lakhi Saini nu 905-799-1525 905-799-1525 ya visit karo 105 East Drive, Brampton. GTA the best transportation companies dal mauka mil reha hai vadhiya dollar kamaan da te gaddi chalaun da.
0: Alpha Trans nu chahide ne AZ drivers, team driver ate owner operator. Vadhiya pay package ate 12 mahine kam te maan satkar vi pura karde ne.
3: Aaj hi sampark karo Lakhi Saini nu 905-799-1525 905-799-1525 ya visit karo 105 East Drive, Brampton.
4: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
0: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
6: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
7: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp. We make tracking easy.
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
9: Majestic Kitchens to banvao apne pasandi kitchen state of the art machinery custom kitchen cabinets office furniture custom bars hazara color jo tusi choose kar sakde ho affordable price te excellent service custom millwork perfections de naal professionals dwara banaye jande ne tuhade pasand da design style shape finish color aaj hi call karo Majestic Kitchen nu 647-643-3040
10: Indian Punjabi Bazaar 115 Father Tobin Road Brampton Vich Bharti Grocery da Pandar Indian Punjabi Bazaar jithe taze phal te sabziyan daala masale te aata gal ki thwadi grocery diyan sariyan lodan puriyan kitiyan jandiyan ne tusi unhan di meat shop ton machhi chicken te goat meat vi khareed sakde ho inna hi nahi mithaiyan te take out bhojan da vi prabandh hai Bharti Grocery meat ate mithaiyan list da ik na yaad rakho Indian Punjabi Bazaar
11: ਬਲਜਿੰਦਰ ਸਿੰਘ ਦਮਰੋਲ ਪੈਰਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 5:30 AM ਦਾ ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਚੱਲਦਾ ਮੰਡੇ ਟੂ ਫਰਾਈਡੇ ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ 5:30 AM ਡਾਇਲ ਤੇ ਤੁਸੀਂ ਆਪਣਾ ਰਿਸਪੋਂਸ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਰਿਸਪੈਕਟ ਐਂਡ ਸਲੂਟ ਤੇ ਨਾਲ ਦੀ ਨਾਲ ਵਿਰਾਸਤ ਟੀਵੀ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਚੈਨਲ ਯੂਟਿਊਬ ਇੰਸਟਾਗ੍ਰਾਮ ਫੇਸਬੁੱਕ ਟਿਕਟੋਕ ਤੇ ਲੱਖਾਂ ਦੇ ਹਿਸਾਬ ਨਾਲ ਸਬਸਕ੍ਰਾਈਬਰ ਹਨ ਤੁਸੀਂ ਉੱਥੇ ਰਿਸਪੋਂਸ ਦਿੰਦੇ ਹੋ ਧੰਨਵਾਦ ਜੋ ਹੈਗਾ ਆਪਾਂ ਉਹੀ ਲੈ ਕੇ ਆਈਦਾ ਤਾਂ ਹੀ ਤੁਸੀਂ ਪਸੰਦ ਕਰਦੇ ਹੋ ਕੈਨੇਡਾ ਦੀ ਇੰਨੀ ਸੁੰਦਰਤਾ ਦੇ ਆਪਾਂ ਧਰਤੀ ਦੇ ਆਪਾਂ ਬੈਠੇ ਹਾਂ ਤੇ ਇੱਥੇ ਬਿਜ਼ਨਸ ਕਰਦੇ ਹਾਂ ਪਰਿਵਾਰ ਪਾਲਦੇ ਹੈਗੇ ਹਾਂ ਤੇ ਰਲ ਮਿਲ ਕੇ ਇਸ ਕੰਟਰੀ ਨੂੰ ਹੋਰ ਵਧੀਆ ਕਰਨਾ ਪਰ ਫਿਰ ਵੀ ਜੀ ਕਰਦਾ ਹੁੰਦਾ ਪੈਸਾ ਕਮਾ ਲਿਆ ਤੇ ਹੁਣ ਘੁੰਮ ਫਿਰ ਆਈਏ ਘੁੰਮਣਾ ਫਿਰਨਾ ਬੜਾ ਜ਼ਰੂਰੀ ਹੁੰਦਾ ਇੱਕ ਫੈਮਿਲੀ ਟੂਰ ਵੀ ਬੜਾ ਜ਼ਰੂਰੀ ਹੁੰਦਾ ਆ ਔਖਾ ਹੋ ਜਾਂਦਾ ਕੈਨੇਡਾ 'ਚ ਫੈਮਿਲੀ ਇਕੱਠੀ ਕਰਕੇ ਲੈ ਕੇ ਜਾਣੀ ਫਿਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਟੂਰ ਪੈਕੇਜ ਬਹੁਤ ਸਾਰੇ ਅਵੇਲੇਬਲ ਹੁੰਦੇ ਹਨ ਤੁਸੀਂ ਟੂਰ ਪੈਕੇਜ ਦੀ ਗੱਲਬਾਤ ਕਰਨੀ ਆ ਟਿਕਟਾਂ ਦੀ ਗੱਲਬਾਤ ਕਰਨੀ ਆ ਇੱਕ ਨਾ ਰੂਟ ਬਣਾਇਆ ਜਾਂਦਾ ਆ ਤੁਹਾਡੇ ਲੱਖਾਂ ਦੇ ਹਿਸਾਬ ਨਾਲ ਪੈਸੇ ਬਚ ਸਕਦੇ ਹਨ ਤੇ ਬਚਾਣੇ ਹੋਣ ਕਟਾਰੀਆ ਟੂਰਸ ਐਂਡ ਟ੍ਰੈਵਲ ਦੇ ਸੰਪਰਕ ਕਰਨਾ ਇਸ ਵੇਲੇ ਆਪਾਂ ਇਹਨਾਂ ਦੇ ਦਫ਼ਤਰ ਵਿੱਚ ਪਹੁੰਚੇ ਹੋਏ ਹਾਂ ਚਾਹ ਦਾ ਕੱਪ ਪੀ ਕੇ ਥੋੜਾ ਗਰਮ ਜਿਹਾ ਹੋ ਕੇ ਲੱਗਿਆ ਇੰਟਰਵਿਊ ਕਰਨ ਅਵਤਾਰ ਭਾਜੀ ਸਤਿ ਸ੍ਰੀ ਅਕਾਲ
12: ਸਤਿ ਸ੍ਰੀ ਅਕਾਲ ਜੀ ਐਂਡ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
11: ਸਤਿ ਸ੍ਰੀ ਅਕਾਲ ਪਹਿਲਾਂ ਸ਼ੁਰੂ ਕਰ ਤੁਸੀਂ ਕਹਿੰਦੇ ਪਹਿਲਾਂ ਚਾਹ ਦਾ ਕੱਪ ਪੀ ਲੈ ਲਓ ਕਿਉਂਕਿ ਜਿਸ ਚੀਜ਼ ਵਾਸਤੇ ਕੰਮ ਕਰਦੇ ਉਹਨੂੰ ਇੰਜੋਏ ਕਰੋ ਇਸੇ ਤਰ੍ਹਾਂ ਤੁਹਾਡੀ ਟ੍ਰੈਵਲ ਇੱਕ ਬੰਦਾ ਕਹਿੰਦਾ ਜੀ ਵੀਕਡ ਆ ਗਿਆ ਕੀ ਕਰੀਏ ਮੈਂ ਇੱਥੇ ਕੈਨੇਡਾ ਦੀ ਗੱਲ ਕਰਦਾ ਬੰਦਾ ਸੋਚਦਾ ਕਿਤੇ ਖਾਣਾ ਖਾਈਏ ਕਿੱਥੇ ਗੁਆਚ ਹੀ ਆ ਜਾਂਦਾ 2-3 ਘੰਟੇ ਇੱਡੇ ਖਰਾਬ ਹੋ ਜਾਂਦੇ ਆ ਇਸੇ ਤਰ੍ਹਾਂ ਜਦੋਂ ਬੰਦਾ ਟ੍ਰੈਵਲ ਕਰਦਾ ਹੁਣ ਬਹੁਤ ਸਾਰੇ ਹੁੰਦੇ ਆ ਕਈ ਵਾਰੀ ਇੱਕੋ ਹੀ ਮੌਕਾ ਮਿਲਦਾ ਪਰਿਵਾਰ ਨੂੰ ਲੈ ਕੇ ਜਾਣ ਦਾ ਮੁੜ ਕੇ ਕਦੇ ਕੋਈ ਜਾਣਾ ਕਿਸੇ ਨੇ ਨਹੀਂ ਜਾਣਾ ਪਰ ਬੰਦੇ ਦਾ ਜਾਂਦੇ ਜਾਂਦੇ ਹੈਗੇ ਆ ਇਹ ਪੁਰਾਣੇ ਰੂਟ ਜੁੜੇ ਹੋਏ ਹਨ ਪਰ ਜੇ ਕਿਸੇ ਨੇ ਪਰਿਵਾਰ ਨੂੰ ਇੰਡੀਆ ਪਾਕਿਸਤਾਨ ਦੁਬਈ ਲੈ ਕੇ ਜਾਣਾ ਹੋਵੇ ਥੋੜੀ ਬਹੁਤੀ ਜਾਣਕਾਰੀ ਦੇਵੋ ਬਈ ਉੱਥੇ ਬੱਸ ਵੀ ਲਿਮੋ ਵੀ ਬੁੱਕ ਹੋ ਜਾਵੇ ਟੂਰ ਤੇ ਵੀ ਜਾਵੇ ਖਾਣ ਪੀਣ ਦਾ ਸੇਫਟੀ ਸਿਕਿਉਰਿਟੀ ਪੈਕੇਜਿਸ ਹੈਗੇ ਆ ਨਾ
12: ਬਿਲਕੁਲ 100% ਜੋ ਵੀ ਤੁਸੀਂ ਮੰਗੋਗੇ ਜੇ ਤੁਸੀਂ ਪਾਕਿਸਤਾਨ ਜਾਣਾ ਚਾਹੋਗੇ ਤੁਹਾਨੂੰ 5 ਤੋਂ 10 ਦਿਨ ਦਾ 20 ਦਿਨ ਦਾ ਜਿੰਨੇ ਦਿਨਾਂ ਦਾ ਟੂਰ ਕਹੋਗੇ ਉਹ ਵੀ ਬਣਾ ਕੇ ਦੇਵਾਂਗੇ ਵਿਦ ਸਿਕਿਉਰਿਟੀ ਹੋਏਗਾ ਵਿਦ ਐਵਰੀਥਿੰਗ 5-star ਹੋਟਲ ਹੋਣਗੇ VIP ਟ੍ਰੀਟਮੈਂਟ ਹੋਏਗਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਸਿਰਫ ਤੁਸੀਂ ਆ ਕੇ ਉੱਥੇ ਜਾਣਾ ਤੇ ਆਪਣਾ ਇੰਜੋਏ ਕਰਨਾ ਲਾਈਫ ਨੂੰ
11: ਸੋ ਤੁਸੀਂ ਚੂਜ਼ ਕਰ ਸਕਦੇ ਹੋ 2 ਦਿਨ ਮੈਂ ਨਨਕਾਣਾ ਸਾਹਿਬ ਰਹਿਣਾ ਚਾਹੁੰਦਾ 1 ਦਿਨ ਮੈਂ ਤਾਜ ਮਹਿਲ ਰਹਿਣਾ ਚਾਹੁੰਦਾ 1 ਦਿਨ ਬੰਬੇ ਜਾਣਾ ਚਾਹੁੰਦਾ ਬਹੁਤ ਕੁਝ ਦੇਖਣ ਨੂੰ ਹੈਗਾ ਬਹੁਤ ਕੁਝ ਗੁਰੂ ਕਰ
12: ਦੁਨੀਆ ਦੇਖਣ ਨੂੰ ਆ ਜੀ ਦੁਨੀਆ ਦੇਖਣ ਨੂੰ ਆ ਆਪਣਾ ਪਾਕਿਸਤਾਨ ਆਪਾਂ ਜੇ ਪਹਿਲਾਂ ਟੂਰ ਕਰ ਲਈਏ ਉਸ ਤੋਂ ਬਾਅਦ ਆਪਾਂ ਇੰਡੀਆ ਆ ਜਾਈਏ ਇੰਡੀਆ ਵਿੱਚ ਵੀ ਬਹੁਤ ਕੁਝ ਦੇਖਣ ਨੂੰ ਆ ਵੇਖੋ ਜੀ ਤਾਜ ਮਹਿਲ ਦੇਖਣ ਨੂੰ ਆ ਗੁਰੂ ਧਾਮ ਦੇਖਣ ਨੂੰ ਆ ਗੋਲਡਨ ਟੈਂਪਲ ਦੇਖਣ ਨੂੰ ਜੇ ਬੱਚਿਆਂ ਨੇ ਨਹੀਂ ਦੇਖਿਆ ਉਹ ਦਿਖਾਓ ਉਸ ਤੋਂ ਬਾਅਦ ਰਾਮ ਮੰਦਿਰ ਦੇਖਣ ਨੂੰ ਬਹੁਤ ਕੁਝ ਹੈਗਾ ਜਿਹੜਾ ਵੇਖਣ ਨੂੰ ਜਿਹੜਾ ਕਿ ਇੰਡੀਆ ਦੇ ਵਿੱਚ ਵੀ ਤੁਸੀਂ ਬਹੁਤ ਇੱਕ ਖਜ਼ਾਨਾ ਇਕੱਠਾ ਕੀਤਾ ਹੋਇਆ ਜਿਹੜਾ ਕਿ ਤੁਸੀਂ ਇੱਕ ਪ੍ਰਾਪਤ ਕਰ ਸਕਦੇ ਹੋ
11: ਇੱਕ ਨਾ ਤੁਹਾਡੇ ਕੋਲ ਬੱਚਿਆਂ ਕੋਲ ਹੋ ਨਾ ਗਾਈਡਲਾਈਨ ਹੁੰਦੀ ਹੈ ਜਾਂ ਸਕੇਜੂਲ ਹੁੰਦਾ ਬਣਾ ਕੇ ਦਿੰਦੇ ਹੋ ਵੀ ਆਹ ਪਲੇਸ ਚੜ੍ਹਨਾ, ਇੱਥੇ ਉਤਰਨਾ, ਇੱਥੇ ਤੁਹਾਨੂੰ ਡਰਾਈਵਰ ਮਿਲਣਾ ਹੋਵੇਗਾ, ਆਹ ਤੁਹਾਡੇ ਕੋਲ ਵੈਨ ਆ, ਆਹ ਤੁਹਾਡਾ ਖਾਣਾ ਹੈਗਾ।
12: ਬਿਲਕੁਲ
11: ਸਿਸਟਮ ਬਾਰੇ ਦੱਸੋ।
12: ਬਿਲਕੁਲ ਜੀ, ਇਹ ਸਾਰਾ ਸਿਸਟਮ ਸਾਡੇ ਕੋਲੇ ਪੂਰਾ ਅਰੇਂਜ ਕੀਤਾ ਹੋਇਆ
11: ਜੀ,
12: ਪਲੇਨ ਤੋਂ ਲੈ ਕੇ ਉਤਰਨ ਤੋਂ ਬਾਅਦ, ਉਸ ਤੋਂ ਬਾਅਦ ਤੁਹਾਨੂੰ ਵਧੀਆ VIP ਟ੍ਰੀਟਮੈਂਟ ਦੇ ਨਾਲ ਤੁਹਾਨੂੰ ਵੈਨ ਲੈ ਕੇ ਜਾਏਗੀ, ਜਿਹੜੀ ਕਿ ਸੁਪਰ ਕੋਜ਼ੀ ਐਂਡ ਰਿਲੈਕਸ ਵਾਲੀ ਹੋਏਗੀ, ਏਅਰ ਕੰਡੀਸ਼ਨਰ ਨਾਲ। ਉਸ ਤੋਂ ਬਾਅਦ 5-star ਹੋਟਲ ਦੇ ਨਾਲ ਸਰਵਿਸਿਸ, ਜਿੱਥੇ ਵੀ ਉੱਥੋਂ ਦੇ ਸ਼ਹਿਰ ਘੁਮਾਉਣੇ ਆ, ਸਾਰੀ ਰਿਸਪੋਂਸੀਬਿਲਟੀ ਸਾਡੀ ਹੋਏਗੀ। ਤੁਹਾਨੂੰ 1% ਵੀ ਲੱਗੇ ਤੁਹਾਡੇ ਚ ਕੋਈ ਕਮੀ ਪੇਸ਼ੀ ਆ ਰਹੀ ਹੈ, ਤੁਸੀਂ ਉੱਥੋਂ ਬੈਠ ਕੇ ਸਾਨੂੰ ਫੋਨ ਕਰ ਸਕਦੇ ਹਾਂ
11: ਜੀ,
12: ਕਿ ਅਸੀਂ ਆਪਦੇ ਜਿਹੜਾ ਸਾਡਾ ਕੰਸੋਲੀਡੇਟਰ ਆ, ਅਸੀਂ ਰਾਈਟ ਵੇ ਉਹਨੂੰ ਖਿੱਚ ਕੇ ਤੁਹਾਡੀ ਫਿਰ ਉਹੀ ਸਫਲਤਾ ਨਾਲ ਪੂਰੀ ਜਿਹੜੀ ਯਾਤਰਾ ਕਰਾਈ।
11: ਸੋ ਟੂਰ ਗਾਈਡ ਜਿਹੜਾ ਟੂਰ ਹੁੰਦੇ ਹਨ, ਬੰਦਾ ਆਪਣੇ ਆਪ ਅਰੇਂਜ ਕਰ ਸਕਦਾ, ਇੱਕ ਦਿਨ ਰਹਿਣਾ ਪਮੋਹੇ, ਤੁਸੀਂ ਦੱਸ ਦਿੰਦੇ ਹੋ ਇੱਥੇ ਤੁਹਾਡਾ ਇੱਕ ਦਿਨ ਤੋਂ ਬਾਅਦ ਤੁਹਾਡਾ ਟਾਈਮ ਨਹੀਂ ਲੱਗਣਾ,
12: ਤੁਹਾਡਾ
11: ਟਾਈਮ ਬਚ ਸਕਦਾ, ਪੈਸੇ ਬਚ, ਇੱਥੇ ਤੁਸੀਂ 2 ਦਿਨ ਰਹੋ, ਇੱਥੇ ਤੁਸੀਂ ਰਾਤ ਰਹੋ, ਹੋਟਲ ਬੁਕਿੰਗ, ਵੈਨ ਸਰਵਿਸ, ਟੈਕਸੀ ਸਰਵਿਸ,
12: ਐਵਰੀਥਿੰਗ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਈਵਨ ਬ੍ਰੇਕਫਾਸਟ, ਲੰਚ, ਡਿਨਰ ਸਭ ਕੁਝ ਕਰਵਾ ਕੇ ਦੇਵਾਂਗੇ, ਤੁਸੀਂ ਸਿਰਫ ਆਪਦੇ ਕੱਪੜੇ ਚੱਕਣੇ ਆ ਤੇ ਕਹੋ ਜੀ ਮੈਂ ਜਾਣਾ ਤੇ ਹੁਣ ਅਰੇਂਜ ਤੁਸੀਂ ਕਰ ਦੋ।
11: ਸੋ 10 ਦਿਨ ਦਾ ਟੂਰ, 15 ਦਿਨ ਦਾ ਟੂਰ,
12: ਜਿੰਨੇ ਦਿਨ ਦੇ
11: ਤੁਹਾਡੇ, ਜੇ ਦੇਖਿਆ ਜਾਵੇ ਜਿੰਨੇ ਇੱਥੇ ਪਰਿਵਾਰ ਹਨ ਮਿਹਨਤ ਕਰਕੇ ਕੰਮ ਕਰਦੇ ਹਨ, 15 ਦਿਨ ਤੋਂ ਬਾਅਦ ਔਖਾ ਹੋ ਜਾਂਦਾ ਹੈਗਾ, ਵੱਧ ਤੋਂ ਵੱਧ 3 ਹਫ਼ਤੇ ਜਾਂਦੇ ਹਨ, ਸੋ ਉਸ ਹਿਸਾਬ ਨਾਲ ਟੂਰ ਅਰੇਂਜ।
12: ਬਿਲਕੁਲ ਜੀ, ਬਿਲਕੁਲ, ਜਿਵੇਂ ਆਪਾਂ ਮੈਂ ਇੱਕ ਨੋਰਮਲੀ ਤੁਹਾਨੂੰ ਦੱਸ ਦਿੰਦਾ
11: ਜੀ,
12: ਜੇ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ, 6-7 ਦਿਨ ਤੁਹਾਡੇ ਲਈ ਬਹੁਤ ਵਧੀਆ ਟੂਰ ਅਰੇਂਜ ਕਰਕੇ ਦੇ ਸਕਦਾ। ਉਸ ਤੋਂ ਬਾਅਦ ਇੰਡੀਆ
11: 6-7 ਦਿਨ ਪੱਛਮੀ ਟੂਰ
12: ਪਾਕਿਸਤਾਨ ਦਾ, ਉਸ ਤੋਂ ਕਿਉਂਕਿ ਜੀ ਜਾਣਾ ਇੰਨੀ ਦੂਰ 2-3 ਦਿਨ ਲਈ ਤਾਂ ਨਹੀਂ ਜਾਇਆ ਜਾਣਾ
11: ਜੀ,
12: 6-7 ਦਿਨ ਚਾਹੀਦੇ ਜੇ ਕੁਛ ਦੇਖਣ ਜਾਣਾ, ਜੇ ਸਾਡੇ ਰੂਟਸ ਦੇਖਣ ਜਾਣੇ ਆ, ਸਾਡੇ ਗੁਰੂ ਧਾਮਾਂ ਦੇਖਣ ਜਾਣੇ ਆ, ਜੋ ਵੀ ਸਾਡਾ ਸਿਸਟਮ ਮੈਡੀਕਲੀ ਉੱਥੇ ਦੇਖਣ ਜਾਣਾ, ਫੇਰ ਹੀ ਮਜ਼ਾ ਆਉਂਦਾ ਨਾ ਜਾਣ ਦਾ। ਫਿਰ ਉਸ ਤੋਂ ਬਾਅਦ ਇੰਡੀਆ 5-7 ਦਿਨ ਉੱਥੇ ਲਾਓ
11: ਜੀ,
12: ਫੇਰ ਦੁਬਈ
11: ਜੀ,
12: 3-4 ਦਿਨ ਤੁਹਾਨੂੰ ਦੁਬਈ ਸਪੈਂਡ ਕਰਾਉਂਗਾ। ਅਨਬਲੀਵੇਬਲ ਟੂਰ ਹੋਊਗਾ, ਤੁਹਾਡੀ ਜ਼ਿੰਦਗੀ ਦਾ ਯਾਦਗਾਰੀ ਰਹੂਗਾ ਸਾਰੀ ਉਮਰ।
11: ਸੋ ਇਹ ਤਾਂ ਹੋ ਗਿਆ ਇੰਡੀਆ ਦੁਬਈ ਦਾ ਟੂਰ। ਬਹੁਤ ਸਾਰੇ ਲੋਕ ਅੱਜ ਕੱਲ੍ਹ ਯੂਰਪ ਜਾ ਰਹੇ ਹਨ, ਸਵਿਟਜ਼ਰਲੈਂਡ ਜਾਣਾ, ਇਟਲੀ ਜਾਣਾ, ਹਾਂ ਦੇਖੇ ਹੋਈਆਂ ਚੀਜ਼ਾਂ ਹਨ, ਚਲੋ ਜੀ ਆਈਫਲ ਟਾਵਰ ਦੇਖ ਲਓ, ਪੈਸਾ ਦੇਖ ਲਓ, ਪਰ ਬੰਦਾ ਉੱਥੇ ਗਵਾ ਜਾਂਦਾ, ਪਰ ਤੁਸੀਂ ਖੁਦ ਦੱਸ ਦਿਓ ਆਹ ਚੀਜ਼ਾਂ ਵਿਜ਼ਿਟ ਕਰਨ ਵਾਲੀਆਂ ਹੈਗੀਆਂ,
12: ਬਿਲਕੁਲ,
11: ਇੱਥੇ ਇੱਥੇ ਜਾਣਾ, ਉਹ ਵੀ ਪੈਕੇਜ ਬਣ ਜਾਂਦਾ।
12: ਬਿਲਕੁਲ ਜੀ, ਅਸੀਂ ਯੂਰਪ ਦਾ ਟੂਰ ਵੀ ਤੁਹਾਨੂੰ ਪ੍ਰੋਪਰ ਅਸੀਂ ਅਰੇਂਜ ਕਰਕੇ ਦੇਵਾਂਗੇ, 1-1 ਦਿਨ ਕੀ 1-1 ਘੰਟਾ ਤੁਹਾਡਾ ਪਲਾਨ ਹੋਏਗਾ
11: ਜੀ।
12: ਸੋ ਉਹਦੇ ਨਾਲ ਤੁਹਾਨੂੰ ਇੱਕ ਪਤਾ ਹੁੰਦਾ ਵੀ ਤੁਸੀਂ ਆਈਟਨਰੀ ਦੇ ਵਿੱਚ ਕਰਨਾ ਕੀ ਹੈ, ਜਾਣਾ ਕਿੱਥੇ ਹੈ, ਵੇਖਣਾ ਕੀ ਹੈ, ਕਿਉਂਕਿ ਅਸੀਂ ਉਹ ਮੇਜਰ ਪੁਆਇੰਟ ਦੇਖਦੇ ਹਾਂ। ਕਈ ਵਾਰ ਆਪਾਂ ਆਪ ਡਿਸਾਈਡ ਕਰ ਲੈਂਦੇ ਹਾਂ, ਆਪਾਂ ਆਪੇ ਦੇਖ ਲਾਂਗੇ
11: ਜੀ,
12: ਉਹ ਚੀਜ਼ ਨਹੀਂ ਸਾਹਮਣੇ ਆਉਂਦੀ, ਟਾਈਮ ਤੇ ਕੋਸਟਲੀ ਵੀ ਪੈਂਦਾ। ਹੁਣ ਸਾਡੇ ਕੋਲ ਪ੍ਰੀ ਅਰੇਂਜ ਕੀਤੇ ਹੁੰਦੇ ਆ ਸਾਰੇ, ਜਿੰਨੇ ਚਾਹੇ 5 ਬੰਦੇ ਆ, 10 ਬੰਦੇ ਆ, 20 ਬੰਦੇ ਆ, ਚਾਹੇ 100 ਬੰਦਾ, ਹਰ ਬੰਦੇ ਲਈ ਸਾਡੇ ਕੋਲ ਵੱਖਰੀ ਵੱਖਰੀ ਫੈਸਿਲਿਟੀਜ਼ ਹੈਗੀਆਂ, ਉਹਦੇ ਹਿਸਾਬ ਨਾਲ ਟੂਰ ਅਰੇਂਜ ਕਰਕੇ ਰਹੀਦਾ। ਕਿ ਤੁਹਾਡਾ 1 ਦਿਨ ਨਹੀਂ, 1-1 ਘੰਟਾ ਵੀ ਕੀਮਤੀ ਹੁੰਦਾ ਉਸ ਟਾਈਮ ਦੇ ਵਿੱਚ, ਜਿਹੜੇ ਉਹ ਤੁਸੀਂ ਕਵਰ ਕਰ ਸਕੋ ਸਾਰਾ ਕੁਛ
11: ਜੀ। ਸਰ, ਯੂਰਪ ਦਾ ਟੂਰ ਹੋ ਗਿਆ, ਇੰਡੀਆ ਦਾ ਹੋ ਗਿਆ, ਹੁਣ ਬਹੁਤ ਸਾਰੇ ਐਸੇ ਪਰਿਵਾਰ ਹਨ ਜਾਂ ਐਸੇ ਮਿੱਤਰ ਕਹਿ ਦਿੰਦੇ ਯਾਰ ਬਈ ਥੱਕ ਗਏ ਕੰਮ ਕਰਕੇ, ਵੀ ਅੱਜ ਜਦੋਂ ਵੀ ਕਿਤੇ ਵਧੀਆ ਟਿਕਟਾਂ ਲੱਗੀਆਂ ਸਾਨੂੰ ਕਿਤੇ ਜਮੈਕਾ ਮੈਕਸੀਕੋ ਵਾਲਾ ਭੇਜ ਦਿਓ, ਇਹ ਵੀ ਕੰਮ ਚੱਲਦਾ, ਤੁਸੀਂ 2 ਜਣੇ ਆ ਕੇ ਦਵਾ, 2 ਸਾਡੇ ਜਣੇ ਹੈਗੇ, ਮੀਆਂ ਬੀਬੀ ਹੈਗੇ ਆ, ਆਪਾਂ ਜਦੋਂ ਵੀ ਕਿਤੇ ਵਧੀਆ ਪੈਕੇਜ ਮਿਲੇ ਆ ਉਹ ਸਾਨੂੰ ਦੱਸ ਦਿਓ, ਆਪਾਂ ਫਲਾਈਓਵਰ ਕਰ ਲਵਾਂਗੇ, ਕਿਉਂਕਿ ਤੁਸੀਂ ਵੀਰਵਾਰ ਨੂੰ ਜਾਓਗੇ, ਐਤਵਾਰ ਨੂੰ ਵਾਪਿਸ ਆ ਸਕਦੇ
12: ਹੈਗੇ,
11: ਉਹਦੇ ਬਾਰੇ ਦੱਸੋ।
12: ਹਾਂ ਬਿਲਕੁਲ ਜੀ, ਇਹਦੇ ਵਿੱਚ ਆਪਾਂ ਦੇਖੋ, ਇੱਕ ਮੈਕਸੀਕੋ, ਮੈਕਸੀਕੋ ਦਾ ਇੱਕ ਸ਼ਹਿਰ ਨਹੀਂ ਹੈਗਾ, ਬੜੇ ਸ਼ਹਿਰ ਹੈ, 4-5 ਸ਼ਹਿਰ ਦੇਖਣ ਵਾਲੇ ਆ। ਉਸ ਤੋਂ ਬਾਅਦ ਡੋਮਿਨਿਕਨ ਰਿਪਬਲਿਕ ਹੈਗਾ, ਉਹਦੇ ਵੀ 3-4 ਸ਼ਹਿਰ ਦੇਖਣ ਵਾਲੇ ਆ, ਬਹਾਮਸ ਹੈਗਾ, ਫਿਰ ਉਸ ਤੋਂ ਬਾਅਦ ਕੋਸਟਰੀਕਾ ਹੈਗਾ। ਸੋ ਕਾਫੀ ਡੈਸਟੀਨੇਸ਼ਨ ਹੈਗੇ ਜਿਹੜੇ ਨਾਰਥ ਅਮਰੀਕਾ ਦੇ, ਕੈਰੇਬੀਅਨ ਦੇ ਆਪਾਂ ਦੇਖ ਸਕਦੇ ਹਾਂ, ਜਿਹਦੇ ਵਿੱਚ ਕਿ ਫੁੱਲ ਇੰਜੋਇਮੈਂਟ
11: ਜੀ।
12: ਫੁੱਲ ਇੰਜੋਇਮੈਂਟ ਮੀਨਸ ਉਹਦੇ ਵਿੱਚ ਤਾਂ ਪੂਰਾ ਟੂਰ ਪੈਕੇਜਿਸ ਹੁੰਦਾ ਜੀ, ਪਲੇਨ ਤੋਂ ਲੈ ਕੇ ਏਅਰਪੋਰਟ ਤੱਕ, ਇੱਥੋਂ ਚਾਹੇ ਜਾਣਾ ਉੱਥੋਂ, ਪਲੇਨ ਤੋਂ ਜਦੋਂ ਉਤਰਨਾ, ਬੱਸ ਦੇ ਬਾਹਰ ਖੜੇ ਹੁੰਦੇ ਆ ਹੋਟਲ ਵਾਲੇ ਜੀ, ਉਹ ਤੁਹਾਨੂੰ ਲੈ ਜਾਂਦੇ ਆ, 7 ਦਿਨ ਤੁਸੀਂ ਬਿਨ ਰੁਕੇ ਖਾਓ ਪੀਓ, ਜਿੰਨੀ ਤੁਹਾਡੀ ਹਿੰਮਤ ਆ ਤੁਹਾਡੀ ਆ
11: ਜੀ। ਇੱਕ ਹੱਥ ਜੋੜ ਕੇ ਬੇਨਤੀ ਹੈ, ਕੋਈ ਚਾਹੁੰਦਾ ਮੈਂ ਜੀ ਵਾਟਰ ਸਪੋਰਟਸ ਕਰਨੀ ਆ, ਕੋਈ ਚਾਹੁੰਦਾ ਮੈਂ ਹਾਈਕਿੰਗ ਕਰਨੀ ਹੈਗੀ ਆ, ਸੋ ਪਹਿਲਾਂ ਤੁਸੀਂ ਡਿਸਾਈਡ ਕਰ ਲਓ ਤੁਹਾਡੀ ਤੁਸੀਂ ਕਰਨਾ ਕੀ ਚਾਹੁੰਦੇ, ਉਸ ਹਿਸਾਬ ਨਾਲ ਪੈਕੇਜ ਅਰੇਂਜ ਹੋ ਜਾਂਦਾ।
12: ਬਿਲਕੁਲ ਜੀ, ਬਿਲਕੁਲ,
11: ਜੇ ਮੈਂ ਚਾਹੁੰਦਾ ਮੈਂ ਤਾਂ ਵਾਟਰ ਸਕੀਇੰਗ ਕਰਨੀ ਆ, ਤੁਸੀਂ ਉਸ ਹਿਸਾਬ ਨਾਲ ਪੈਕੇਜ ਅਰੇਂਜ ਕਰੋਗੇ, ਇੱਕ ਦਿਨ ਵਾਟਰ ਸਕੀਇੰਗ।
12: ਇਹ ਬੇਸਿਕਲੀ ਬਿਲਜਿੰਦਰ ਜੀ, ਬਹੁਤ ਲੋਕ ਆ, ਘੱਟ ਲੋਕ ਆ ਜਿਹੜੇ ਦੱਸਦੇ ਨਹੀਂ ਤੁਹਾਨੂੰ ਇਹ ਚੀਜ਼ਾਂ, ਅਸੀਂ ਤੁਹਾਨੂੰ ਪਹਿਲਾਂ ਸਾਰਾ ਕੁਝ ਦੱਸ ਕੇ ਤੋਰਾਂਗੇ ਵੀ ਆਹ ਚੀਜ਼, ਇਹ ਜਿਹੜਾ ਟੂਰ ਪੈਕੇਜਸ ਹੁੰਦਾ ਨਾ, ਉਹ ਅਸੀਂ ਪ੍ਰੀ ਬੁੱਕ ਵੀ ਕਰ ਸਕਦੇ ਹਾਂ ਇੱਥੋਂ, ਪਰ ਕੀ ਆ, ਅਸੀਂ ਰਿਕਮੈਂਡ ਕਿਉਂ ਕਰਦੇ ਅਸੀਂ ਇੱਥੋਂ ਤੁਹਾਡਾ ਅਰੇਂਜ ਕਰਾ ਦੇਣਾ ਸਾਰਾ, ਜਿਵੇਂ 7 ਦਿਨ ਦਾ ਟੂਰ ਆ, 3 ਦਿਨ ਦਾ ਟੂਰ ਆ ਜਾਂ 5 ਦਿਨ ਦਾ ਟੂਰ ਆ, ਉਹਦੇ ਵਿੱਚ ਹੋਟਲਾਂ ਦੇ ਵਿੱਚ ਜਾ ਕੇ ਜਦੋਂ ਜਾ ਪਹੁੰਚਦੇ ਹੋ ਨਾ, ਉਹ ਸਾਰੀਆਂ ਏਅਰਲਾਈਨਾਂ ਦੇ ਬਸ਼ਿੰਦੇ ਬੈਠੇ ਹੁੰਦੇ ਆ ਉੱਥੇ, ਤੇ ਉਹਦੇ ਨਾਲ ਤੁਸੀਂ ਨੈਗੋਸ਼ੀਏਬਲ ਕਰਕੇ ਵੀ ਸਿਟੀ ਟੂਰ ਲੈ ਸਕਦੇ ਹੋ, ਕਿਉਂਕਿ ਜਿਹੜਾ ਇਹ ਟੂਰ ਪੈਕੇਜ ਹੁੰਦਾ ਨਾ ਜੀ ਕੈਰੇਬੀਅਨ ਦਾ, ਇਹ ਟੂਰ ਪੈਕੇਜ ਹੁੰਦਾ ਹੋਟਲ, ਏਅਰਫੇਅਰ, ਟ੍ਰਾਂਸਫਰ ਤੇ ਖਾਣਾ ਪੀਣਾ, ਇਹ ਹੁੰਦਾ ਉਥੋਂ ਦਾ ਜਿਹੜਾ ਕਿ ਬੀਚ ਦੇ ਉੱਤੇ ਹੁੰਦਾ। ਜੇ ਤੁਸੀਂ ਉਸ ਤੋਂ ਬਾਅਦ ਸਰਵਿਸਿਜ਼ ਲੈਣੀ ਆ, ਤੁਸੀਂ ਸਿਟੀ ਘੁੰਮਣਾ ਚਾਹੁੰਦੇ ਹੋ, ਕਲੱਬ ਜਾਣਾ ਚਾਹੁੰਦੇ ਹੋ ਜਾਂ ਕਿਤੇ ਵੀ ਉਹੋ ਜਿਹੀ ਜਗ੍ਹਾ ਤੇ ਜਾਣਾ ਚਾਹੁੰਦੇ, ਉਹ ਤੁਹਾਨੂੰ ਉੱਥੇ ਜਾ ਕੇ ਅਰੇਂਜ ਕਰਨਾ ਪੈਂਦਾ।
11: ਸੋ ਸਾਰੀ ਗਾਈਡੈਂਸ ਮਿਲ ਜਾਂਦੀ ਹੈਗੀ ਆ, ਤੁਹਾਡੇ ਮਿਹਨਤ ਨਾਲ ਕਮਾਏ ਕੀਤੇ ਹੋਏ ਪੈਸੇ ਵਧੀਆ ਜਗ੍ਹਾ ਲੱਗ ਜਾਂਦੇ ਆ, ਤੇ ਐਸ਼ ਨਾਲ ਜਾ ਕੇ ਆਉਂਦੇ ਹੋ। ਮੌਸਮ ਦਾ ਵੀ ਚੈੱਕ ਕਰ ਦਿੰਦੇ, ਤੁਸੀਂ ਖੁਦ ਦੱਸ ਦਿੰਦੇ ਹੋ
12: ਵੀ
11: ਐਸ ਵੀਕ ਜਾਣਾ ਬਹੁਤਾ ਚੰਗਾ ਨਹੀਂ ਹੈਗਾ, ਮੌਸਮ ਠੀਕ ਨਹੀਂ ਹੈਗਾ, ਤੁਸੀਂ ਐਸ ਵੀਕ ਜਾਵੋ। ਸੋ ਚਾਹੇ ਤੁਸੀਂ ਕੋਈ ਟੂਰ ਪੈਕੇਜ ਲੈਣਾ ਹੋਵੇ ਜਾਂ ਤੁਸੀਂ ਇੰਡੀਆ ਦੀ ਹੀ ਇਕੱਲੀ ਟ੍ਰੇਨ ਲੈਣੀ ਹੋਵੇ, ਤਾਂ ਵੀ ਤੁਸੀਂ ਕਟਾਰੀਆ ਟੂਰ ਐਂਡ ਟਰੈਵਲ ਸੰਪਰਕ ਕਰ ਸਕਦੇ ਹੋ। ਸਰਵਿਸ ਬਹੁਤ ਵਧੀਆ ਕਿਉਂਕਿ ਅਸੀਂ ਵਰਤ ਕੇ ਦੇਖੀ ਹੈਗੀ ਆ, ਸਾਰੇ ਹੀ ਕੋਸ਼ਿਸ਼ ਕਰ ਰਹੇ ਵਧੀਆ ਕੰਮ ਕਰੀਏ, ਪਰ ਮੈਨੂੰ ਮੈਂ ਜਿੱਥੇ ਮੈਂ ਕਹਿੰਦਾ ਤੁਹਾਡੇ ਬੱਚੀਆਂ ਬੇਟੀਆਂ ਬੜੀ ਮਿਹਨਤ ਨਾਲ ਕੰਮ ਕਰਦੀਆਂ, ਜਦੋਂ ਵੀ ਕਾਲ ਕੀਤਾ ਤਾਂ ਸਪੋਰਟ ਕਰਦੀਆਂ ਹਨ। ਸੋ ਸਪੋਰਟ ਲਈ ਬੈਠੀ ਹਨ,
12: ਸਾਡੇ ਕੋਲ ਉਹ ਪੂਰਾ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਤੱਕ ਸਾਡੇ ਕੋਲ ਬੜੇ ਸੋਹਣੇ ਪ੍ਰਾਈਜ਼ ਪਹੁੰਚ ਚੁੱਕੇ ਆ, 1-way ਵੀ ਪਹੁੰਚ ਚੁੱਕੇ ਆ ਤੇ ਰਿਟਰਨ ਪ੍ਰਾਈਜ਼ ਵੀ ਪਹੁੰਚ ਚੁੱਕੇ।
11: ਤੁਸੀਂ ਵਧੀਆ ਗੱਲ ਕੀਤੀ, ਮੈਂ ਰੋਕਣਾ ਚਾਹੁੰਦਾ ਕਿਉਂਕਿ ਹੁਣ ਬੱਚੇ ਨੂੰ ਸਕੂਲ ਤੋਂ ਛੁੱਟੀਆਂ ਤੇ ਹੁਣ ਟਾਈਮ ਹੈਗਾ ਤੁਹਾਡਾ, ਫੈਮਲੀ ਸਮੇਤ ਆ ਕੇ ਬੈਠ ਕੇ ਇੱਕ ਪਲਾਨ ਕਰ ਲਵੋ
12: ਬਿਲਕੁਲ,
11: ਬਜ਼ੁਰਗਾਂ ਨੇ ਕਦੋਂ ਜਾਣਾ ਤੇ ਕਦੋਂ ਵਾਪਸ
12: ਆਉਣਾ, ਕਦੋਂ ਵਾਪਸ ਆਉਣਾ। ਉਹਦੇ ਵਿੱਚ ਮੈਂ ਆਲਵੇਜ਼ ਰਿਕਮੈਂਡ ਕਰਦਾ ਜੀ, ਮੈਨੂੰ ਲਾਲਚ ਨਹੀਂ ਹੈਗਾ ਵੀ ਮੈਂ ਤੁਹਾਨੂੰ ਇੱਕ ਰਿਟਰਨ ਟਿਕਟ ਵੇਚਾਂ ਜਾਂ ਮੈਂ, ਮੈਨੂੰ ਇਹ ਹੁੰਦਾ ਵਾ ਵੀ ਸਰਵਿਸ ਕਿੱਥੇ ਵਧੀਆ ਦੇ ਸਕੀਏ ਤੇ ਆਪਾਂ ਕਿੱਥੇ ਇਹਨਾਂ ਦਾ ਫਾਇਦਾ ਕਰਾ ਸਕੀਏ ਸਾਡੇ ਭੈਣ ਭਰਾਵਾਂ ਦਾ। ਮੈਂ ਆਲਵੇਜ਼ ਰਿਕਮੈਂਡ ਕਰਦਾ ਜੇ ਤੁਹਾਨੂੰ 1% ਵੀ ਡਾਊਟ ਆ ਨਾ ਜੀ, ਤੁਸੀਂ ਡੇਟ ਚੇਂਜ ਕਰਾਉਣੀ ਹੈ ਵਾਪਸੀ ਤੇ, ਟਿਕਟ 1-way ਲੈ ਕੇ ਜਾਇਓ ਜੀ।
11: ਵੈਲ ਸੈਡ, ਕਈ ਵਾਰੀ ਕਹਿ ਦਿੰਦੇ ਹਨ ਵੀ ਕਟਾਰੀਆ ਤੁਸੀਂ ਤਾਂ ਰਿਟਰਨ ਟਿਕਟ ਲੈਤੀ ਪਰ ਹੁਣ ਡੇਟ ਚੇਂਜ ਕਰਨੀ ਪਈ ਆ, $500 ਕਰਾ,
12: ਕਿਉਂਕਿ 500 ਨਹੀਂ ਲੱਗਦਾ ਉਦੋਂ ਜੀ, $250 ਡੇਟ ਚੇਂਜ ਫੀਸ ਹੁੰਦੀ ਪਲੱਸ ਫੇਅਰ ਡਿਫਰੈਂਸ ਪਾ ਕੇ, ਕਈ ਵਾਰ $1,000-$1,200 ਲੱਗਦਾ।
11: ਮੈਂ ਤਾਂ ਐਵਰੇਜ ਦੱਸੀ ਹੈਗੀ ਆ, $500 ਲੈ ਕੇ $1,000-$1,200 ਲੱਗ ਸਕਦਾ ਹੈਗਾ। ਜੇ ਲੱਗਦਾ ਵੀ ਤੁਸੀਂ ਡੇਟ ਚੇਂਜ ਕਰੇ ਤਾਂ ਕਹਿੰਦੇ
12: one way ਲੈ ਕੇ ਜਾਓ ਜੀ,
11: ਵਰੀ ਫਰੀ ਕਾਲ ਕਰ ਲਵੋ ਤਾਂ ਮੁੜ ਕੇ ਫੇਰ ਵਾਪਸ ਲੈ ਜਾਣਗੇ।
12: ਬਿਲਕੁਲ,
11: ਸੋ $100 ਦੀ ਗੇਮ ਹੈਗੀ, ਇੱਧਰ ਉੱਧਰ ਤੁਸੀਂ ਪੈਸੇ ਬਚਾ ਲੈਣੇ ਹੈਗੇ ਜੇ ਤੁਸੀਂ ਸੋਚ ਰਹੇ ਆ ਵੀ ਉਸ ਡੇਟ ਤੇ ਨਹੀਂ।
12: ਬਿਲਕੁਲ, ਨਾਲੇ ਉਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਸਰ ਵੀ ਇਹ ਨਹੀਂ ਹੈਗਾ ਕਿ ਤੁਸੀਂ ਜੇ ਰਿਟਰਨ ਲੈ ਰਿਟਰਨ ਤੇ ਲਓਗੇ ਤਾਂ ਇੱਕ ਏਅਰਲਾਈਨ ਤੇ ਬਾਉਂਡ ਹੋ ਗਏ, ਉਹ ਚਾਹੇ 200 ਲੱਗੇ, ਚਾਹੇ 700 ਲੱਗੇ, ਚਾਹੇ 1500 ਲੱਗੇ, ਤੁਸੀਂ ਆਪਦੀ ਉਹੀ ਟਿਕਟ ਤੇ ਆਉਣਾ। ਜੇ 1-way ਲੈ ਕੇ ਹੋਵੋਗੇ ਗਏ ਹੋਵੋਗੇ ਤੇ ਉਹੀ ਤੁਸੀਂ 50 ਏਅਰਲਾਈਨਾਂ ਦੀ ਚੋਇਸ ਹੋ ਜੂਗੀ ਤੁਹਾਡੇ ਕੋਲ ਵਾਪਸੀ ਤੇ, ਜਿਹੜੀ ਸਸਤੀ ਹੈ ਲੈ ਕੇ ਆ ਜਾਓ
11: ਜੀ। ਵੈਲ ਸੈਡ ਤੇ ਵੈਲ ਦਾ ਫਿਰ ਪੈਸੇ ਵੀ ਬਚਾਉਂਦੇ ਹਨ ਤੇ ਵਧੀਆ ਸਰਵਿਸ ਦਿੰਦੇ ਹਨ, ਸਵੇਰ ਤੋਂ ਸ਼ਾਮ ਤੱਕ ਖੁੱਲੇ ਜਾਂਦੇ ਆ, 2 ਦਫ਼ਤਰ ਇੱਥੇ ਆ, ਫਿਰ ਮੈਂ ਕਹਿੰਦੀ ਸਾਰੇ ਪਾਸੇ ਮਦਦ ਕਰਦੇ ਹੋ, ਇੰਡੀਆ ਤੋਂ ਕਾਲ ਕਰ ਲਵੋ ਤਾਂ ਕਾਲ ਚੱਕਦੇ ਹਨ, ਸੋ ਇੱਥੇ ਦਾ ਦੱਸ ਦਿਓ ਫਿਰ ਆਪਾਂ ਕ੍ਰੋਸ ਕੈਨੇਡਾ ਦੱਸਦੇ ਹਾਂ।
12: ਬਿਲਕੁਲ ਜੀ, ਆਪਣੇ 2 ਆਫਿਸ ਟੋਰਾਂਟੋ ਦੇ ਵਿੱਚ ਹੈਗੇ, ਜਿਹੜਾ ਕਿ ਪਹਿਲਾ ਆਫਿਸ 2883 ਡੈਰੀ ਰੋਡ ਈਸਟ ਮਿਸੀਸਾਗਾ ਦੇ ਵਿੱਚ, ਮਾਲਟਨ ਦੇ ਵਿੱਚ, ਜਿਹੜਾ ਕਿ ਏਅਰਪੋਰਟ ਐਂਡ ਡੈਰੀ ਦਾ ਬਿਲਕੁਲ ਕਾਰਨਰ ਹੈਗਾ। ਦੂਸਰਾ ਬ੍ਰਾਂਪਟਨ ਦੇ ਵਿੱਚ ਹੈਗਾ ਜੀ, 4550 ਅਬਨੇਜ਼ਰ ਰੋਡ, ਯੂਨਿਟ ਨੰਬਰ 12, ਜਿਹੜਾ ICICI ਬੈਂਕ ਵਾਲਾ ਪਲਾਜ਼ਾ ਹੈਗਾ ਜੀ। ਔਰ ਥੋੜਾ ਜਿਹਾ ਹੋਰ ਦੇਦਾ ਵੇਰਵਾ, ਇਹ ਸਵੇਰੇ ਅਸੀਂ 8 ਵਜੇ ਖੁੱਲ੍ਹ ਜਾਈਦਾ ਜੀ, ਔਨ ਕਾਲ ਰਾਤ ਦੇ 11 ਵਜੇ ਤੱਕ, ਤੇ ਫਿਜੀਕਲੀ ਅਸੀਂ 7 ਤੋਂ 7 ਦਿਨ ਮੇਰੇ ਦੋਨੇ ਆਫਿਸ ਸਵੇਰੇ 9:30 ਵਜੇ ਤੋਂ ਲੈ ਕੇ 7 ਵਜੇ ਤੱਕ ਦੋਨੇ ਆਫਿਸ ਓਪਨ ਰਹਿੰਦੇ
11: ਆ। ਕੀ ਬਾਤ ਆ, 9:30 ਤੋਂ 7:30 ਦੋਨੇ ਆਫਿਸ ਖੁੱਲ੍ਹੇ ਰਹਿੰਦੇ ਨੇ, ਸਵੇਰ ਦੇ 8 ਵਜੇ ਤੋਂ ਫੋਨ ਕਾਲ ਚੱਕਣ ਲੱਗ ਪੈਂਦੇ ਨੇ, ਰਾਤ ਤੱਕ ਫੋਨ ਕਾਲ ਚੱਕਦੇ ਨੇ, ਫਿਰ ਵੀ ਕਿਤੇ ਐਮਰਜੈਂਸੀ ਪੈ ਜਾਂਦੀ ਹੈਗੀ ਆ ਤਾਂ ਤੁਹਾਡਾ ਸੈੱਲ ਫੋਨ ਤਾਂ ਚੱਲਦਾ ਹੀ
12: ਰਹਿੰਦਾ। ਤੇ ਇੱਕ ਚੀਜ਼ ਹੋਰ ਅਸੀਂ ਅਪਗ੍ਰੇਡ ਕਰ ਰਹੇ ਹਾਂ ਤੁਹਾਨੂੰ
11: ਜੀ,
12: ਕੋਈ ਵੀ ਪੇਪਰ ਵਰਕ ਆ, ਜੇ ਕੋਈ ਇੰਡੀਆ ਦਾ ਈ ਵੀਜ਼ਾ ਲੈਣਾ, ਪੂਰੇ ਕੈਨੇਡਾ ਚ, ਪੂਰੇ ਅਮਰੀਕਾ ਚ, ਜਿੱਥੇ ਮਰਜ਼ੀ ਬੈਠੇ ਹੋ
11: ਜੀ,
12: ਤੁਹਾਨੂੰ ਆਉਣ ਦੀ ਲੋੜ ਨਹੀਂ ਸਾਡੇ ਕੋਲ ਈ ਵੀਜ਼ੇ ਲਈ, ਤੇ ਸਾਨੂੰ ਪੇਪਰ ਭੇਜੋ, ਪੇਮੈਂਟ ਭੇਜੋ, ਤੁਹਾਡਾ ਈ ਵੀਜ਼ਾ ਤੁਹਾਡੇ ਘਰੇ ਪਹੁੰਚ ਜੂ।
11: ਧੱਕੇ ਨਾਲ ਖਾਓ, ਡਾਊਨ ਟਾਊਨ ਵੱਖ ਵੱਖ ਪਾਰਕਿੰਗ ਲਾ ਕੇ ਜਿਹੜੇ ਧੱਕੇ ਖਾਣੇ ਪਏ, ਆਹ ਕੁਝ ਕਰਨਾ ਪੈਂਦਾ ਆ। ਸੋ ਈ ਵੀਜ਼ਾ ਤੇ ਕਿਸੇ ਵੀਜ਼ਾ ਲਵਾਉਣਾ ਹੋਵੇ ਫਿਰ
12: ਸਰ ਲੋੜ ਹੀ ਨਹੀਂ, ਜਦੋਂ ਈ ਵੀਜ਼ਾ ਚੱਲਦਾ ਹੈਗਾ ਫਿਰ ਸਾਨੂੰ ਕੋਈ, ਹਾਂ ਫਿਰ ਕਿਹਦੀ ਟੈਨਸ਼ਨ ਆ, ਈ ਵੀਜ਼ਾ ਤੁਸੀਂ ਆਪਦੇ ਘਰੇ ਬੈਠੇ ਸਾਨੂੰ ਡਾਕੂਮੈਂਟ ਭੇਜੋ, ਤੁਹਾਨੂੰ ਭੇਜ ਦਾਂਗੇ। OCI ਲਈ ਅੱਜ ਕੱਲ ਅਸੀਂ ਨਵੀਂ ਵੀ ਅਪਲਾਈ ਕਰਦੇ ਪਏ ਆ, ਜੇ ਪੁਰਾਣੀ ਆ ਤੇ ਬੇਕ ਸ਼ੋਰ ਤੁਸੀਂ ਉਹਨੂੰ ਅਪਡੇਟ ਕਰਾ ਲਓ। ਤੇ ਇੱਕ ਚੀਜ਼ ਹੋਰ ਆ ਸਰ, ਪੇਪਰ ਵਰਕ ਤਾਂ ਅਸੀਂ ਸਾਰੇ ਕਰਦੇ ਆ, ਚਾਹੇ ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ ਹੋਵੇ, ਚਾਹੇ OCI ਲੈਣੀ ਹੋਵੇ, ਚਾਹੇ ਈ ਵੀਜ਼ਾ ਲੈਣਾ ਹੋਵੇ, ਚਾਹੇ UK ਦਾ ਵੀਜ਼ਾ ਲੈਣਾ, ਚਾਹੇ ਮਿਡਲ ਈਸਟ ਦਾ ਵੀਜ਼ਾ ਲੈਣਾ, ਚਾਹੇ ਯੂਰਪ ਦਾ, ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਦਾ, ਇੱਕ ਗੱਲ ਹੋਰ ਧਿਆਨ ਨਾਲ ਜੀ, ਇਹ ਅਵੇਅਰਨੈਸ ਆ
13: ਜੀ।
12: ਇਹ ਨਾ ਸੋਚਿਆ ਕਰੋ ਕਿ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ, ਤੁਹਾਨੂੰ ਕਿਸੇ ਕੰਟਰੀ ਦਾ ਵੀਜ਼ੇ ਦੀ ਲੋੜ ਨਹੀਂ
13: ਜੀ।
12: ਇੰਗਲੈਂਡ ਦੇ ETR ਦੀ ਲੋੜ ਆ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ETR ਦੀ ਲੋੜ ਆ
13: ਜੀ।
12: ਤੁਸੀਂ ਇੱਕ ਗੱਲ ਖਿਆਲ ਕਰਿਆ ਜੀ, ਜੇ ਤੁਸੀਂ ਆਸਟ੍ਰੇਲੀਆ ਵੀ ਜਾਣਾ ਨਾ ਵਾਇਆ ਹਾਕਲੈਂਡ ਹੋ ਕੇ ਜਾਣਾ
13: ਜੀ,
12: ਤੁਹਾਨੂੰ ਟ੍ਰਾਂਸਿਟ ਵੀਜ਼ੇ ਦੀ ਲੋੜ ਹੈ।
11: ਸੋ ਟਿਕਟ ਜਦੋਂ ਬਾਏ ਕਰਦੇ ਤੁਹਾਨੂੰ ਪਾਸਪੋਰਟ ਦੇ ਕੇ ਦੱਸਦੇ ਤੁਹਾਨੂੰ ਆਹ ਚੀਜ਼ਾਂ ਦੀ ਸਰਵਿਸ ਦੀ ਲੋੜ ਹੈਗੀ ਆ, ਤੁਸੀਂ ਆਪ ਕਰਨੀ ਆਪ ਕਰ ਲਓ ਜੀ, ਇਹਨਾਂ ਨੂੰ ਸੇਵਾਵਾਂ ਦੇਣੀਆਂ ਖੁਦ ਤੁਹਾਡੇ ਵਾਸਤੇ ਕਰ ਦਿੰਦੇ ਹਨ। ਫਿਕਰ ਫ੍ਰੀ ਹੋ ਕੇ ਜਾਓ, ਵਰੀ ਨਾ ਕਰੋ, ਜਿੱਥੇ ਜਿਸ ਕੰਟਰੀ ਵਿੱਚ ਜਾਣਾ ਪਹਿਲੇ ਦੇਖ ਕੇ ਦੱਸਦੇ ਇਸ ਕੰਟਰੀ ਦਾ ਵੀਜ਼ਾ ਹੈਗਾ ਕਿ ਨਹੀਂ। ਇੱਕ ਵੀਜ਼ੇ ਲਿਮਿਟ 6 ਮਹੀਨੇ ਤਾਂ ਹੋਣੀ ਚਾਹੀਦੀ ਹੈ।
12: ਬਿਲਕੁਲ ਜੀ ਬਿਲਕੁਲ, 6 ਮਹੀਨੇ ਦੀ ਵੀ ਹੁੰਦੀ ਹੈ, ਸਾਲ ਦੀ ਵੀ ਹੁੰਦੀ ਹੈ, ਹਰ ਤਰ੍ਹਾਂ ਦਾ ਵੀਜ਼ਾ ਅਵੇਲੇਬਲ ਹੁੰਦਾ, ਜਿਹੜਾ ਕਿ ਅਸੀਂ ਬਹੁਤ ਪ੍ਰੋਪਰ ਵੇ ਨਾਲ ਸਾਡਾ ਤੁਹਾਨੂੰ ਤੁਸੀਂ ਤਾਂ ਯੂਜ਼ ਕੀਤਾ ਬਹੁਤ ਵਾਰੀ, ਸਾਡਾ ਪ੍ਰੋਫੈਸ਼ਨਲ ਸਟਾਫ ਆ ਜੀ, ਬਹੁਤ ਵਧੀਆ ਟੀਮ ਵਰਕ ਆ ਸਾਡਾ, ਕੋਈ ਤੁਹਾਨੂੰ ਕੋਈ ਦਿੱਕਤ ਨਹੀਂ ਮਿਲੂਗੀ, ਕੋਈ ਵਰਲਡ ਇਹੋ ਜਿਹਾ ਯੂਜ਼ ਨਹੀਂ ਹੋਊਗਾ ਜਿਹੜਾ ਕਿ ਤੁਹਾਨੂੰ ਕੋਈ ਸ਼ਰਮਿੰਦਗੀ ਲੈਣੀ ਪਵੇ। ਸੋ ਆਈ ਪ੍ਰਾਊਡ ਮਾਈ ਸਟਾਫ ਨੂੰ
11: ਜੀ। ਤੁਹਾਡਾ ਹੱਕ ਬਣਦਾ ਸਵਾਲ ਪੁੱਛਣ ਵਾਸਤੇ ਤੇ ਇਹਨਾਂ ਦਾ ਹੱਕ ਬਣਦਾ ਜਵਾਬ ਦੇਣ ਵਾਸਤੇ। ਸਵਾਲ ਪੁੱਛੋਗੇ ਜਵਾਬ ਮਿਲੇਗਾ, ਜੇ ਉੱਦਾਂ ਹੀ ਥੋਪ ਦੋਗੇ ਤੁਸੀਂ ਹਾਂ ਕੀਤਾ ਕਿਤੋਂ ਕੰਮ ਔਖਾ ਹੋ ਜਾਂਦਾ ਹੈਗਾ। ਹਾਂ, ਤੁਹਾਡਾ ਜ਼ਰੂਰ ਹੱਕ ਬਣਦਾ ਸਵਾਲ ਪੁੱਛੋ, ਜਵਾਬ ਮਿਲੇਗਾ ਜ਼ਰੂਰ। ਇੱਕ ਗੱਲ ਹੈਗੀ ਆ, ਕੈਨੇਡੀਅਨ ਪਾਸਪੋਰਟ ਹੈਗਾ, ਕਹਿੰਦੇ ਪਾਸਪੋਰਟ ਐਕਸਪਾਇਰ ਦੀ ਡੇਟ ਹੈਗੀ ਆ, ਉਹ 6 ਮਹੀਨੇ ਤੱਕ ਹੋਣੀ ਚਾਹੀਦੀ ਆ।
12: ਹਾਂਜੀ, ਉਹ 6 ਮਹੀਨੇ ਜ਼ਰੂਰੀ ਹੈ ਜੀ, ਕਿਤੇ ਵੀ ਤੁਸੀਂ ਇਹ ਗੱਲ ਦਾ ਖਿਆਲ ਰੱਖੋ, ਵਰਲਡ ਚ ਕਿਤੇ ਵੀ ਜਾਣੇ ਜੇ ਔਨ ਅਰਾਈਵਲ ਵੀ ਵੀਜ਼ਾ ਹੋਵੇ, ਤੁਹਾਡਾ ਪਾਸਪੋਰਟ ਘੱਟੋ ਘੱਟ 6 ਮਹੀਨੇ ਵੈਲਿਡ ਹੋਣਾ ਚਾਹੀਦਾ, ਕਿਉਂਕਿ ਜਦੋਂ ਕਿਸੇ ਵੀ ਕੰਟਰੀ ਚ ਅਸੀਂ ਐਂਟਰ ਕਰਦੇ ਹਾਂ, ਤੁਹਾਡਾ ਜੇ 6 ਮਹੀਨੇ ਪਾਸਪੋਰਟ ਵੈਲਿਡ ਨਹੀਂ ਹੈਗਾ, ਤੁਹਾਨੂੰ ਉਹ ਡਿਕਲਾਈਨ ਕਰ ਸਕਦੇ ਆ, ਤੁਹਾਨੂੰ ਰਿਫਿਊਜ਼ ਕਰਕੇ ਵਾਪਸ ਭੇਜ ਸਕਦੇ ਆ।
11: ਮੇਕ ਸ਼ੋਰ ਲਓ ਜੀ, ਤੁਹਾਨੂੰ ਇਹ ਵੀ ਗੱਲ ਦਾ ਇੱਕ ਹੋਰ ਚੀਜ਼ ਸਿੱਖਣ ਨੂੰ ਮਿਲੀ ਹੈਗੀ ਆ, ਦੇ ਹੈਵ ਦਾ ਰਾਈਟ ਟੂ ਡਿਕਲਾਈਨ। ਸੋ ਜੇ ਪਾਸਪੋਰਟ ਦੀ ਜਿਹੜੀ ਡੇਟ ਹੈਗੀ ਆ 6 ਮਹੀਨੇ ਤੋਂ ਘੱਟ ਹੈਗੀ ਆ, ਕੈਨੇਡੀਅਨ ਪਾਸਪੋਰਟ ਕਿੰਨੇ ਕਿੰਨੇ ਦਿਨ ਲੱਗਦੇ ਹੋਣ ਰਿਨਿਊ ਕਰਨ ਵਾਸਤੇ?
12: ਸਰ ਜੀ, ਜੇ ਤੁਸੀਂ ਉਹਨਾਂ ਨੂੰ ਐਮਰਜੈਂਸੀ ਦਓਗੇ ਤਾਂ ਤੁਸੀਂ ਅੱਜ ਅਪਲਾਈ ਕਰੋ, ਸਵੇਰੇ ਲੈ ਲਓ ਪਾਸਪੋਰਟ।
11: ਲਓ ਜੀ, ਸੋ ਸਾਰੀ ਇਨਫੋਰਮੇਸ਼ਨ ਗਾਈਡੈਂਸ ਇੱਥੋਂ ਮਿਲ ਜਾਂਦੀ ਹੈਗੀ ਆ, ਸਟਾਫ ਮਦਦ ਕਰਦਾ, ਖੁਦ ਆਪ ਅਵਤਾਰ ਭਾਜੀ ਮਦਦ ਕਰਦੇ ਹਨ, ਸਵੇਰ ਤੋਂ ਸ਼ਾਮ ਖੁੱਲ੍ਹਦੇ ਰਹਿੰਦੇ ਜੀ। ਕਿਤੇ ਕ੍ਰੋਸ ਕੈਨੇਡਾ, ਕ੍ਰੋਸ ਇੰਡੀਆ ਟਿਕਟ ਲੈਣੀ ਹੈ, ਉਹ ਵੀ
12: ਵਰਲਡ ਵਾਈਡ ਜਿੱਥੇ ਮਰਜ਼ੀ ਜਾਣਾ ਹੋਵੇ, ਜਿੱਥੋਂ ਮਰਜ਼ੀ ਆਉਣਾ ਹੋਵੇ
13: ਜੀ,
12: ਹਰ ਤਰ੍ਹਾਂ ਦੇ ਫੇਅਰ ਸਾਡੇ ਕੋਲ ਅਵੇਲੇਬਲ ਆ, ਗਰੁੱਪ ਫੇਅਰ ਵੀ ਅਵੇਲੇਬਲ ਆ, ਜਿਹੜੇ ਕਿ ਸਸਤੇ ਮਾਰਕੀਟ ਨਾਲੋਂ ਪੂਰੇ ਸਾਲ ਦੇ ਸਾਡੇ ਕੋਲ ਗਰੁੱਪ ਫੇਅਰ ਹੁੰਦੇ ਆ, ਇੱਥੋਂ ਇੰਡੀਆ ਜਾਣ ਦੇ ਤੇ ਇੰਡੀਆ ਤੋਂ ਇੱਥੇ ਆਉਣ ਦੇ ਵੀ।
11: ਗਰੁੱਪ ਫੇਅਰ ਕਿੰਨੇ ਬੰਦੇ ਹੋਣੇ ਜਿਹਦੇ ਵਿੱਚ?
12: ਗਰੁੱਪ ਫੇਅਰ ਤੁਹਾਨੂੰ ਨਹੀਂ ਜੀ, ਸਾਡੇ ਗਰੁੱਪ ਫੇਅਰ ਆ, ਤੁਹਾਨੂੰ ਭਾਵੇਂ ਤੁਸੀਂ ਇੱਕ ਟਿਕਟ ਹੋਵੇ ਤੁਹਾਨੂੰ ਉਹਨੇ ਦੀ ਮਿਲੂਗੀ, ਪਰ ਉਹ ਮੇਕ ਸ਼ੋਰ ਅਸੀਂ ਆਲਵੇਜ਼ ਕਹਿੰਦੇ ਆ ਟਿਕਟਾਂ ਉਹ ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੁੰਦੀਆਂ, ਫਿਕਸ ਡੇਟ ਹੁੰਦੀ ਹੈ, ਫਿਕਸ ਡਿਪਾਰਚਰ ਹੁੰਦਾ। ਸੋ ਉਹਦੇ ਲਈ ਅਸੀਂ ਤੁਹਾਨੂੰ ਆਲਵੇਜ਼ ਰਿਕਮੈਂਡ ਕਰਦੇ ਵੀ ਇੰਸ਼ੋਰੈਂਸ ਜ਼ਰੂਰ ਬਾਏ ਕਰਿਆ ਕਰੋ, ਕਿਉਂਕਿ ਕੱਲ ਨੂੰ ਰੱਬ ਨਾ ਕਰੇ ਕਦੇ ਲੋੜ ਪੈ ਜੇ ਤੁਹਾਨੂੰ
13: ਜੀ।
12: ਸੋ ਉਹ ਟਿਕਟਾਂ ਨਹੀਂ ਤਾਂ ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੋਣਗੀਆਂ, ਜੇ ਇੰਸ਼ੋਰੈਂਸ ਹੋਊਗੀ, ਜੈਨੂਇਨ ਰੀਜ਼ਨ ਹੋਊਗਾ ਤੇ ਇੰਸ਼ੋਰੈਂਸ ਤੁਹਾਨੂੰ ਕਵਰ ਕਰ ਦਿੰਦੀ ਹੈ
11: ਜੀ। ਹਰ ਪਾਸੇ ਤੁਹਾਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰਦੇ, ਸਲਾਹ ਲੈ ਰਹੇ ਹੋ, ਟਿਕਟਾਂ ਲੈ ਰਹੇ ਹੋ, ਕਿਸੇ ਨੇ ਜਾਣਾ ਹੋਵੇ ਤਾਂ ਤੁਸੀਂ ਭੇਜ ਸਕਦੇ, ਟਿਕਟਾਂ ਲੈ ਸਕਦੇ ਹੋ। ਅੱਜ ਕੱਲ ਚੱਲਦਾ ਕੀ ਆ, ਪ੍ਰਿੰਟੇਬਲ ਟਿਕਟ ਹੁੰਦੀ ਆ ਕਿਸੇ ਦਾ?
12: ਨਹੀਂ ਜੀ, ਈ ਟਿਕਟ ਹੁੰਦੀ ਹੈ, ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਵੇਖੋ ਜੈਨੂਇਨਿਟੀ ਨਾਲ ਆ ਵੀ ਜੋੜਾ ਅਸੀਂ ਤੁਹਾਨੂੰ ਭੇਜਾਂਗੇ। ਤੁਹਾਨੂੰ ਪਤਾ ਵਾ ਕਟਾਰੀਆ ਟਰੈਵਲ ਦਾ ਪਿਛਲੇ 35 ਸਾਲ ਤੋਂ ਮੈਂ ਸਰਵਿਸ ਦੇ ਰਿਹਾ ਜੀ, ਇਹ 12-15 ਸਾਲ ਮੈਂ ਇੰਡੀਆ ਲਾਇਆ, 25 ਸਾਲ ਹੁਣ ਮੈਨੂੰ ਕੈਨੇਡਾ ਚ ਹੋ ਗਿਆ ਜੀ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜਿੰਨੀ ਜਨਰਲ ਤਰੀਕੇ ਨਾਲ ਮਜ਼ਾ ਆਉਂਦਾ ਨਾ ਕੰਮ ਕਰਨ ਦਾ, ਤੇ ਦਿਲ ਹੀ ਖੁਸ਼
11: ਹੁੰਦਾ, ਨਜ਼ਾਰਾ ਵੱਖਰਾ,
12: ਨਜ਼ਾਰਾ ਹੀ ਵੱਖਰਾ।
11: ਇਹਨਾਂ ਨੇ ਭਾਰ ਘਟਾ ਲਿਆ, ਮੈਂ ਵਧਾ ਲਿਆ, ਮੇਰੇ ਤੋਂ ਪਹਿਲਾਂ ਇਹ ਭਾਰੇ ਸੀ, ਹੁਣ ਮੇਰੇ ਤੋਂ ਹਲਕੇ, ਮੈਂ ਇਹਨਾਂ ਦਾ ਭਾਰਾ ਹੈਗਾ। ਐਡੀ ਲੰਮੇ ਸਮੇਂ ਤੋਂ ਸਾਡੀ ਦੋਸਤੀ ਹੈਗੀ ਆ। ਸੋ ਜਿੱਥੇ ਸਾਨੂੰ ਸਪੌਂਸਰ ਵੀ ਕਰਦੇ ਹਨ, ਵੱਖ ਵੱਖ ਸ਼ੋਅ ਵੀ ਸਪੌਂਸਰ ਕਰਦੇ ਹਨ, ਚੰਗਾ ਲੱਗਦਾ। ਸੋ ਤੁਸੀਂ ਵੀ, ਮੈਂ ਸਾਰਾ ਕਹਿੰਦਾ, ਜੇ ਕੋਈ ਮੇਲਾ ਫ੍ਰੀ ਵਿੱਚ ਹੋਇਆ ਇਹਨਾਂ ਕਾਰਨ ਹੋਇਆ, ਜੇ ਕੋਈ ਸ਼ੋਅ ਦੀ ਟਿਕਟ ਸਸਤੀ ਹੋਈ ਆ ਇਹਨਾਂ ਕਾਰਨ ਹੋਇਆ, ਤੇ ਸਾਡਾ ਹੀ ਫਰਜ਼ ਆਉਂਦਾ ਆਪਣੀ ਕਮਿਊਨਿਟੀ ਵਿੱਚ ਆਪਾਂ ਪੈਸੇ ਸਪੈਂਡ ਕਰੀਏ। ਤੁਹਾਡੇ ਆਪਣੀ ਕਮਿਊਨਿਟੀ ਦੇ ਮੈਂਬਰ ਹਨ, ਸਪੋਰਟ ਕਰਦੇ ਹਰ ਇੱਕ ਮੇਲੇ ਤੇ ਫੈਸਟੀਵਲ ਨੂੰ, ਜਿੰਨੀ ਵੀ ਕਰ ਸਕਣ ਕਰਦੇ ਹਨ, ਤੇ ਵਧੀਆ ਬਿਜ਼ਨਸ ਕਰਦੇ ਹਨ, ਸਟਾਫ ਬਹੁਤ ਵਧੀਆ ਹੈਗਾ। ਤੁਸੀਂ ਕੋਈ ਟਿਕਟਾਂ ਦੀ ਜਾਣਕਾਰੀ ਲੈਣੀ, ਪੇਪਰ ਦੀ ਜਾਣਕਾਰੀ ਲੈਣੀ, ਪਾਸਪੋਰਟ ਦੀ ਫੋਟੋ ਖਿਚਾਣੀ ਹੋਵੇ, ਐਵਰੀ ਸਰਵਿਸ ਇਜ਼ ਅੰਡਰ ਵਨ ਰੂਫ। ਕਿੱਥੇ ਦਾ ਵੀਜ਼ਾ, ਕਿੱਥੇ ਫੋਨ ਕਰੋਗੇ, ਚੈੱਕ ਕਰੋਗੇ, ਆਵੋ ਬੈਠੋ, ਐਸ ਐਸ ਕੰਟਰੀ ਆਪਾਂ ਜਾਣਾ, ਕਿਹੜੇ ਵੀਜ਼ੇ ਦੀ ਲੋੜ ਹੈ, ਪਾਸਪੋਰਟ ਸਹੀ ਹੈ ਕਿ ਨਹੀਂ, ਸਭ ਕੁਝ ਦੱਸ ਦੇਣਗੇ।

0: ਗੌਰ ਦਾ ਬਿਲਕੁਲ ਕਾਰਨਰ ਆ ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ ਯੂਨਿਟ ਨੰਬਰ 12 ਦੇ ਵਿੱਚ
1: ਜੀ। ਸੋ ਆਵੋ ਪਹੁੰਚੋ, ਕਾਲ ਕਰੋ, ਟਿਕਟਾਂ ਲਵੋ, ਕੋਈ ਪੈਕੇਜ ਲੈਣਾ ਹੋਵੇ। ਮੈਂ ਤਾਂ ਹੀ ਪਹਿਲਾਂ ਇੰਟਰਵਿਊ ਕੀਤੀ ਹੈ ਕਿਉਂਕਿ ਵਿੰਟਰ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੇ ਇੰਡੀਆ ਵਿੱਚ ਜਾਣ ਦੀ ਤਿਆਰੀ ਕਰ ਰਹੇ, ਤੁਸੀਂ ਹੁਣ ਤਿਆਰੀ ਖਿੱਚ ਲਵੋ। ਡੇਟਾ ਕਈ ਵਾਰੀ ਪਹਿਲਾਂ ਸਸਤੀਆਂ ਮਿਲ ਜਾਂਦੀਆਂ ਹੈਗੀਆਂ ਅਤੇ ਫਿਰ ਮਹਿੰਗੀਆਂ ਲੈਣ ਲਓ। ਓਬਵੀਅਸਲੀ ਜਿਹੜੀ ਵੀ ਏਅਰਲਾਈਨ ਦੇਖ ਲਓ, ਟਿਕਟਾਂ ਪਹਿਲਾਂ ਤੁਹਾਨੂੰ ਸਸਤੀਆਂ ਮਿਲਦੀਆਂ, ਇਹਨਾਂ ਨੇ ਇਕੱਠੀਆਂ ਟਿਕਟਾਂ ਲਈਆਂ ਹੋਈਆਂ ਤਾਂ ਬਹੁਤ ਸਸਤੀਆਂ ਤੁਹਾਡੇ ਵਾਸਤੇ ਹੋ ਜਾਂਦੀਆਂ ਹਨ। ਤੁਸੀਂ ਟਿਕਟ ਲੈਣੀ ਹੋਵੇ, ਕੋਈ ਪਾਸਪੋਰਟ ਸਰਵਿਸ, ਕੋਈ ਪੇਪਰ ਸਰਵਿਸ ਕਰਵਾਉਣਾ ਹੋਵੇ ਜਾਂ ਫੋਟੋ ਖਿਚਾਉਣੀ ਹੋਵੇ ਆਪਣੇ ਪਾਸਪੋਰਟ ਦੀ ਤਾਂ ਆਪਣੇ ਵੀਜ਼ੇ ਦੀ ਕੋਈ ਜਾਣਕਾਰੀ ਵਾਸਤੇ, ਟਿਕਟਾਂ ਲੈਣ ਵਾਸਤੇ ਹਵਾਈ ਜਹਾਜ਼ ਦੀਆਂ, ਕਟਾਰੀਆ ਟੂਰਸ ਐਂਡ ਟਰੈਵਲ, ਕਿਤੇ ਵੀ ਦੁਨੀਆ ਭਰ ਵਿੱਚ ਜਾਣਾ ਹੋਵੇ, ਇੱਕ ਵਧੀਆ ਮੌਕਾ ਹੈਗਾ। ਗ੍ਰੇਟ ਸਰਵਿਸ ਐਂਡ ਗ੍ਰੇਟ ਪੀਪਲ, ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਵੈਰੀ ਮੱਚ ਭਾਜੀ, ਐਂਡ ਥੈਂਕ ਯੂ ਸੋ ਮੱਚ ਮੇਰੇ ਲਿਸਨਰ। ਮੈਂ ਇਹਨਾਂ ਕਰਕੇ ਹੀ ਹਾਂ ਜੀ, ਮੈਨੂੰ ਇਹਨਾਂ ਦਾ ਸਾਥ ਦਿੱਤਾ ਵਾ, ਤਾਂ ਮੈਂ ਦਿਲੋਂ ਕਹਿੰਦਾ ਦਿਲੋਂ ਧੰਨਵਾਦ ਆ। ਇਹ ਸਾਥ ਦਿੰਦੇ ਤੇ ਵਧੀਆ ਵਧੀਆ ਡੀਲਾਂ ਆਉਂਦੀਆਂ
1: ਜੀ,
0: ਤੇ ਇਹਨਾਂ ਦਾ ਪਿਆਰ ਆ ਤੇ ਇੱਥੇ ਬੈਠੇ ਆ, ਤੇ ਮੇਰਾ ਸਟਾਫ ਆ ਜੀ, ਮੇਰੀ ਬੈਕਬੋਨ, ਜਿਹੜਾ ਮੈਨੂੰ ਕਹਿਣ ਦਾ ਮੌਕਾ ਵੀ ਨਹੀਂ ਦਿੰਦਾ, ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ।
1: ਵੈਲ ਵੈਲ, ਸਟਾਫ ਸਾਰਾ ਹੀ ਬੈਕਬੋਨ ਹੁੰਦਾ ਤੇ ਬੜੀ ਵਧੀਆ ਸਰਵਿਸ ਦਿੰਦੇ ਹਨ। ਸੋ ਦੇਖਦੇ ਰਹੋ ਵਿਰਾਸਤ ਟੀਵੀ, ਸੁਣਦੇ ਰਹੋ ਵਿਰਾਸਤ ਰੇਡੀਓ। ਕੋਈ ਵੀ ਜਾਣਕਾਰੀ ਵਾਸਤੇ ਕਟਾਰੀਆ ਟੂਰ ਐਂਡ ਟਰੈਵਲ ਤੇ 905-678-1200 ਤੇ ਗੱਲਬਾਤ ਕਰ ਲੈਣੀ ਆ। ਲੈਂਦੇ ਛੋੜੀਏ ਬ੍ਰੇਕ ਤੇ ਵਾਪਸ ਆਉਂਦੇ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ ਵਾਲੇ, ਦੋ ਇਹਨਾਂ ਦੀਆਂ ਲੋਕੇਸ਼ਨ ਹਨ। ਇੱਕ ਹੈਗੀ ਆ ਰੈਕਸਟੇਲ ਅਥੋਵਿਕੋ ਦੇ ਵਿੱਚ, 2645 ਇਜ਼ਲਟਨ ਐਵਨਿਊ ਅਥੋਵਿਕੋ ਰੈਕਸਟੇਲ ਦੇ ਵਿੱਚ, ਤੇ ਇੰਡੀਆ ਬਾਜ਼ਾਰ ਦੀ ਦੂਸਰੀ ਲੋਕੇਸ਼ਨ ਹੈਗੀ ਆ 10405 ਕੈਨਡੀ ਰੋਡ ਬ੍ਰੈਮਟਨ ਦੇ ਵਿੱਚ, ਨੌਰਥ ਆਫ ਬਵੇਅਰ, ਸਾਊਥ ਆਫ ਸੈਂਡਲਵੁੱਡ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਇੰਡੀਆ ਬਾਜ਼ਾਰ, ਕੈਨ ਸਿੰਘ ਬੋਲਾ ਦੀ ਸ਼ਾਨ, ਇੰਡੀਆ ਬਾਜ਼ਾਰ ਪਹੁੰਚੋ ਗਰੋਸਰੀ ਕਰਨ ਵਾਸਤੇ ਬ੍ਰੈਮਟਨ ਜਾਂ ਰੈਕਸਟੇਲ ਦੇ ਵਿੱਚ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਵੀ ਮਿਲਦੇ ਹਨ, ਡਾਈਨ ਇਨ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਮੀਟ ਚਾਹੀਦਾ ਮਸਾਲੇ ਵਾਲਾ ਉਹ ਵੀ ਮਿਲਦਾ ਹੈਗਾ, ਵੈਜ ਨੋਨ ਵੈਜ ਜਾਂ ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। ਅਤੇ ਸ਼ੇਰ ਆਟਾ ਸਦਾ ਹੀ ਸੇਲ 'ਤੇ ਲੱਗਿਆ ਹੁੰਦਾ ਆ ਇੰਡੀਆ ਬਾਜ਼ਾਰ 'ਤੇ, ਨੰਬਰ 905-840-1116 ਰੈਕਸਟੇਲ ਜਾਂ ਬ੍ਰੈਂਪਟਨ ਵਿੱਚ ਗਰੋਸਰੀ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ। ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜ੍ਹੇ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਤੁਸੀਂ ਚੂਜ਼ ਕਰਨਾ ਅਵੀ ਧਾਲੀਵਾਲ ਜੀ, ਤੁਹਾਡੇ ਵਾਸਤੇ ਪ੍ਰੋਪਰਟੀ ਟੈਕਸ ਬਚਾ ਸਕਦੇ ਹਨ, ਸੇਫਟੀ ਅਤੇ ਸਿਕਿਉਰਿਟੀ ਲੈ ਕੇ ਆ ਸਕਦੇ ਹਨ। ਸੋ ਅਵੀ ਧਾਲੀਵਾਲ ਜੀ ਤੁਹਾਡੀ ਆਵਾਜ਼ ਬਣ ਕੇ ਅੱਗੇ ਆਉਣਗੇ। 416-882-1200 ਦੇ ਅਵੀ ਧਾਲੀਵਾਲ ਜੀ ਨਾਲ ਸੰਪਰਕ ਕਰ ਲੈਣਾ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟੇ ਤੁਸੀਂ ਬੜਾ ਭਰਮਾ ਹੰਗਾਰਾ ਦਿੱਤਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ, ਇੱਕ ਐਵਰਸਪੋਰਟ ਦੇ ਵਿੱਚ, ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਦੋ ਇਹਨਾਂ ਦੀਆਂ ਮਿਲਸ ਹਨ। ਫਰੈਸ਼ ਤਿਆਰ ਹੋ ਕੇ ਆਟਾ ਪਹੁੰਚਦਾ, ਤੁਸੀਂ ਮਲਟੀਗ੍ਰੇਨ ਨੂੰ ਬੜਾ ਰਿਸਪੋਂਸ ਦਿੱਤਾ, ਦੇਸੀ ਸਟਾਈਲ ਆਟੇ ਨੂੰ ਬੜਾ ਰਿਸਪੋਂਸ ਦਿੱਤਾ, ਅਤੇ ਹੁਣ ਦੇਗ ਆਟਾ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ ਵੱਖ ਵੱਖ ਸਟੋਰਾਂ ਦੇ ਵਿੱਚ। ਬਰਾੜਾਂ ਦਾ ਬੇਸਣ ਤੁਸੀਂ ਬੜਾ ਪਸੰਦ ਕਰਦੇ ਹੋ, ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਤੁਸੀਂ ਕਾਫੀ ਭਰ ਮਹੰਗਾਰਾ ਦਿੱਤਾ ਅਤੇ ਇਸੇ ਤਰ੍ਹਾਂ ਦਿੰਦੇ ਰਹੋ, ਫਰੈਸ਼ ਬਣ ਕੇ ਆਉਂਦਾ ਤੁਹਾਡੇ ਸਟੋਰ ਦੇ ਵਿੱਚ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਵਾਰਡ ਤੇ ਹਨ ਮਿਸਾਗਾ ਦੇ ਵਿੱਚ। ਡਰਾਈਵ ਥਰੂ ਆਇਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ ਵੀ ਕਰਕੇ ਦਿੰਦੇ ਹਨ। ਮੇਜਰ ਜਾਂ ਮਾਈਨਰ ਰਿਪੇਅਰ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੇ। ਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗਿਲ ਗ੍ਰਿਲ ਚਾਹੀਦੀ ਹੈਗੀ ਆ, ਲੈਂਡਿੰਗ ਗੀਅਰ ਰੇਡੀਏਟਰਸ ਚਾਹੀਦੇ ਹਨ, ਤੇ ਸਟੇਨਲੈਸ ਸਟੀਲ ਬੰਪਰ ਵੀ ਮਿਲਦੇ ਹਨ, ਏਅਰ ਟੈਂਕ, ਏਅਰ ਬੈਗਸ, DPF ਕਿੱਟ ਸਾਨੂੰ ਚਾਹੀਦੀ ਹੈਗੀ ਆ, ਉਹ ਮਿਲਦੀ ਹੈਗੀ ਆ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਡਾਇਮੰਡ ਟਰੱਕ ਪਾਰਟਸ ਵੱਲੋਂ। ਨੰਬਰ 905-212-9200 ਸੁਰਜੀਤ ਜਾਂ ਬਲਕਾਰ ਨਾਲ ਸੰਪਰਕ ਕਰਨਾ। ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਫ੍ਰੀਵੇ ਰੀਅਲ ਅਸਟੇਟ ਤੇ ਰਾਜ ਮੱਲੀ ਜਾਂ ਐਂਡੀ ਕੂਨਰ ਨਾਲ ਸੰਪਰਕ ਕਰਨਾ ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਆ। ਕਾਫੀ ਸਾਰੀਆਂ ਪ੍ਰੋਪਰਟੀ ਸਾਡੇ ਕੋਲ ਅਵੇਲੇਬਲ ਹਨ, ਕਮਰਸ਼ੀਅਲ ਪ੍ਰੋਪਰਟੀਜ਼, ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਸਾਡੇ ਨਾਲ ਗੱਲਬਾਤ ਕਰ ਲਈਏ 416-451-2222 ਤੇ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਇਹਨਾਂ ਦਾ ਫੋਨ ਨੰਬਰ ਹੈਗਾ। ਮੋਰਗੇਜ ਚਾਹੀਦੀ ਹੈ, ਫਸਟ, ਸੈਕਿੰਡ, ਥਰਡ ਮੋਰਗੇਜ, ਪ੍ਰੀ ਅਪਰੂਵਲ ਵਾਸਤੇ ਜਸ ਭੁੱਲਰ ਸਾਹਿਬ ਕੋਲ ਪਹੁੰਚੋ। ਮੋਰਗੇਜ ਵਾਸਤੇ 416-732-2611 ਤੇ ਸੰਪਰਕ ਕਰ ਲੈਣਾ। BK ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗਰ ਸਾਹਿਬ ਦਾ ਨੰਬਰ ਦੇ ਦਿੰਦਾ। ਟੈਕਸ ਦੇ ਪੇਪਰ ਭਰਾਉਣੇ ਹੋਣ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ, ਰਿਟਰਨ ਐਂਡ ਫਾਈਲਿੰਗ ਵਾਸਤੇ, ਪਰਸਨਲ ਟੈਕਸ ਵਾਸਤੇ ਤੁਸੀਂ 205 ਐਡਵਾਂਸ ਬੁਲਵਾਰਡ ਤੇ ਪਹੁੰਚੋ। ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰੋ, 905-4

0: 51, 14, 14, ਜਸਪਾਲ ਗੂਨੀ ਸਾਹਿਬ ਰੈਕਸਟਰ ਫਾਈਨੈਂਸ਼ੀਅਲ ਤੋਂ 416-674-70 ਰੁਪਇਆ। ਐਲ ਪੀ ਰੂਫਿੰਗ ਤੇ ਤੁਸੀਂ ਸ਼ਿੰਗਲ ਚੇਂਜ ਕਰਵਾਉਣਾ ਚਾਹੁੰਦੇ ਹੋ, ਸ਼ਿੰਗਲ ਰਿਪਲੇਸ ਕਰਵਾਉਣਾ ਚਾਹੁੰਦੇ ਹੋ, ਤੇ ਜਾਂ ਤੁਸੀਂ ਆਪਣੀ ਛੱਤ ਦੀ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਵੀ ਕਿੰਨੀ ਕੁ ਦੇਰ ਇਹ ਲਾਸਟ ਕਰ ਸਕਦੀ ਹੈਗੀ ਆ। ਇਹ ਕਮਰਸ਼ੀਅਲ ਰੂਫ ਵੀ ਰਿਪੇਅਰ ਕਰਕੇ ਦਿੰਦੇ ਆ, ਨਵੀਂ ਛੱਤ ਵੀ ਪਾ ਦਿੰਦੇ ਹਨ। ਬਲਵਿੰਦਰ ਸਿੰਘ ਕੌਂਕਰੀਟ ਦਾ ਕੰਮ ਵੀ ਕਰਦੇ ਹਨ। ਐਲ ਪੀ ਰੂਫਿੰਗ 416-602-7216 ਤੇ ਗੱਲਬਾਤ ਕਰ ਲੈਣੀ ਆ। ਸਟਾਰਲੈਂਡ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ, ਕੋਈ ਬਿਜ਼ਨਸ ਦੀ ਪੇਂਟ ਕਰਨੀ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ, ਤਾਂ ਕੋਈ ਮੈਡੀਕਲ ਆਫਿਸ ਪੇਂਟ ਕਰਵਾਉਣਾ ਹੋਵੇ, ਆਪਣਾ ਘਰ ਪੇਂਟ ਕਰਵਾਉਣ ਵਾਸਤੇ, ਤੁਸੀਂ ਸਟਾਰਲੈਂਡ ਪੇਂਟਿੰਗ ਦੇ ਸੰਪਰਕ ਕਰੋ। ਨੰਬਰ 416-230-4000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 530 AM ਡਾਲ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ ਸੁਣਦੇ ਹੋ, ਰਿਸਪੌਂਸ ਦਿੰਦੇ ਹੋ, ਧੰਨਵਾਦ। 7 ਹੀ ਦਿਨ ਪ੍ਰੋਗਰਾਮ ਚੱਲਦੇ ਹਨ। ਹੁਣ ਸਾਡੀ ਵਾਰੀ 6 ਤੋਂ 7 ਆ ਜਾਂਦੀ ਹੈਗੀ ਆ, ਤੇ ਕੋਈ ਕਾਲ ਕਰਨੀ ਹੋਵੇ 416-837-1515, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। ਵਿਰਾਸਤ ਟੀਵੀ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਤੁਸੀਂ ਵਿਰਾਸਤ ਮੀਡੀਆ ਦੇ ਜਿਹੜੇ ਸੋਸ਼ਲ ਹੈਂਡਲ ਹਨ ਉਹਨਾਂ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਯੂਟਿਊਬ ਉੱਪਰ 94,000 ਤੱਕ ਸਬਸਕ੍ਰਾਈਬਰ ਹਨ, ਤੇ ਸੋਸ਼ਲ ਮੀਡੀਆ ਇੰਸਟਾਗ੍ਰਾਮ, ਫੇਸਬੁੱਕ, ਸਾਰੇ ਪਾਸੇ ਖਬਰਾਂ ਪਾ ਦੇਈ ਦੀਆਂ, ਕਾਫੀ ਸਾਰੀ ਜਾਣਕਾਰੀ ਲੈ ਕੇ ਆਈਦੀ ਆ। ਕੰਮ ਥੋੜਾ ਡਾਵਾਡੋਲ ਚੱਲ ਰਿਹਾ ਹੈਗਾ ਕੈਨੇਡਾ ਦਾ, ਕਾਫੀ ਲੰਬੇ ਸਮੇਂ ਤੋਂ ਹੀ ਮੈਂ ਕਹਿ ਸਕਦਾ ਹੈਗਾ। ਫਿਊਚਰ ਹਜੇ ਵੀ ਕੁਝ ਬ੍ਰਾਈਟ ਨਹੀਂ ਲੱਗਦਾ, ਡਿਪੈਂਡ ਕਰਦਾ ਅਕਿਊਸਮਾ ਡੀਲ ਕਿਸ ਹਿਸਾਬ ਨਾਲ ਚੱਲਦੀ ਹੈ, ਕਈਆਂ ਨੂੰ ਪਸੰਦ ਹੋਣੀ ਨੇ, ਕਈਆਂ ਨੂੰ ਨਹੀਂ ਹੋਣੀ, ਪਰ ਜਿਹੜੇ ਟੈਰਫ ਲੱਗ ਰਹੇ ਹਨ ਨਾ, ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਿਆਂ ਨੂੰ, ਸਪੈਸ਼ਲੀ ਜੋ ਕੁਝ ਸਰਕਾਰ ਨੇ ਕੀਤਾ। ਅਸੀਂ ਤਾਂ ਇੱਥੇ ਕੰਮ ਕਰਦੇ, ਟੈਕਸ ਪੇ ਕਰਦੇ, ਦੇਖਿਆ ਜਾਵੇ ਉੱਪਰ ਤੋਂ ਲੈ ਕੇ ਥੱਲੇ ਤੱਕ ਜੇ ਸਹੀ ਤਰੀਕੇ ਨਾਲ ਕੰਟਰੋਲ ਕਰ ਲੈਂਦੇ ਤਾਂ ਸ਼ਾਇਦ ਹੌਲੀ ਹੌਲੀ ਗਰੋਥ ਹੁੰਦੀ। ਇਹਨਾਂ ਨੇ ਗਰੋਥ ਨਹੀਂ ਕੰਟਰੋਲ ਕੀਤੀ। ਜਸਟਿਨ ਟਰੂਡੋ ਨੂੰ ਲਿਬਰਲ ਨੂੰ ਇਮੀਗ੍ਰੈਂਟਸ ਚਾਹੀਦੇ ਸੀਗੇ, ਉਹਨਾਂ ਨੇ ਪਹੁੰਚਾ ਦਿੱਤੇ। ਥੱਲੇ ਇਹਨਾਂ ਨੇ ਪੈਸੇ ਕਮਾਉਣੇ ਸੀਗੇ, 2-2 ਕਮਰਿਆਂ ਵਿੱਚ ਡੱਗ ਫੋਰ ਦੀ ਸਰਕਾਰ ਨੇ ਖੋਲ ਦਿੱਤੇ, ਨਾਲ ਨਾਲ ਸਿਟੀ ਵਾਲਿਆਂ ਨੇ ਦੇ ਦਿੱਤੀ ਹੈ ਜਗ੍ਹਾ ਵੀ, 2 ਕਮਰਿਆਂ ਵਿੱਚ 2-2 ਹਜ਼ਾਰ ਸਟੂਡੈਂਟ ਰਜਿਸਟਰ ਕਰ ਲਵੋ, ਤੇ ਘਰਾਂ ਦੇ ਵਿੱਚ 1-1 ਬੈਡਰੂਮ ਰੈਂਟ ਦੇਣ ਲੱਗ ਪਏ। ਪਤਾ ਸੀਗਾ ਇਹ ਲੰਬਾ ਟਾਈਮ ਨਹੀਂ ਚੱਲਣਾ, ਤੇ ਜਿੰਨੇ ਸਟੂਡੈਂਟ ਆਏ ਸੀਗੇ ਬਹੁਤ ਸਾਰੇ ਵਾਪਸ ਵੀ ਚਲੇ ਗਏ ਹਨ। ਹੁਣ ਜਿਹਨਾਂ ਲੋਕਾਂ ਨੇ ਸੋਚਿਆ ਸਭ ਸ਼ਾਇਦ ਆਪਾਂ ਵੀ ਕਿਰਾਏ ਤੇ ਦੇ ਦਈਏ, ਘਰ ਇੱਕ ਹੋਰ ਲੈ ਲਈਏ, ਬੇਸਮੈਂਟ ਕਿਰਾਏ ਤੇ ਦੇ ਦਈਏ, ਕਈਆਂ ਦਾ ਆਪਣੇ ਬੈਡਰੂਮ ਵੀ ਕਿਰਾਏ ਤੇ ਦੇ ਦਿੱਤੇ, ਪਰ ਹੁਣ ਜਦੋਂ ਕੰਮ ਡਾਵਾਡੋਲ ਹੋ ਗਿਆ, ਸਿਟੀ ਵਾਲੇ ਵੀ ਤੁਹਾਨੂੰ ਟਿਕਟਾਂ ਦੇ ਰਹੇ ਹਨ ਵੀ ਬੇਸਮੈਂਟ ਲੀਗਲ ਕਰਵਾਵੋ, ਉਹਨਾਂ ਦਾ ਰਾਈਟ ਬਣਦਾ। ਪਹਿਲਾਂ ਕੁਝ ਨਹੀਂ ਬੋਲੇ ਉਹ, ਉਹਨਾਂ ਨੂੰ ਖੁਦ ਪਤਾ ਸੀ ਇੰਨੀ ਦੁਨੀਆ ਕਿਸ ਤਰ੍ਹਾਂ ਸਾਂਭਣੀ ਆ। ਉੱਧਰੋਂ ਫੈਡਰਲ ਸਰਕਾਰ ਕਹਿੰਦੀ ਆ ਵੀ ਸਾਡੇ ਕੋਲ ਹੁਣ ਬੱਚਿਆਂ ਕੋਲ ਜੋਬਾਂ ਹੈ ਨਹੀਂ, ਜਿਹਨਾਂ ਦੇ ਪਰਮਿਟ ਮੁੱਕ ਗਏ ਹਨ ਜਾਵੋ ਵਾਪਸ। ਪਰ ਫਸੇ ਹੋਏ ਹਨ ਕੌਣ? ਰੀਅਲ ਕੈਨੇਡੀਅਨਸ, ਤੇ ਜਿਹਨਾਂ ਨੇ ਆਪਣੇ ਘਰ ਖਰੀਦ ਕੇ ਜਾਂ ਘਰ ਵੱਡੇ ਕਰ ਲਏ, ਰੈਂਟ ਦੇ ਦਿੱਤੇ, ਮੁੜ ਕੇ ਹੁਣ ਚੜ੍ਹ ਨਹੀਂ ਰਹੇ, ਤੇ ਜੇ ਹੌਲੀ ਹੌਲੀ ਗਰੋਥ ਹੁੰਦੀ ਸੀ ਸਭ ਕੁਝ ਠੀਕ ਹੋ ਜਾਂਦਾ, ਪਰ ਕਈ ਵਾਰੀ ਕੰਮ ਔਖਾ ਹੋ ਜਾਂਦਾ। ਜਿਹੜੀਆਂ ਡਿਸੀਜਨਾਂ ਲਈਆਂ ਸੀਗੀਆਂ ਉਹ ਬੰਦਾ ਪੋਜ਼ਿਟਿਵ ਵਾਸਤੇ ਡਿਸੀਜਨ ਲੈਂਦਾ, ਪਰ ਕਈ ਵਾਰੀ ਨੈਗੇਟਿਵ ਵੱਲ ਕੰਮ ਚਲੇ ਜਾਂਦਾ ਹੈਗਾ। ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਕੋਈ ਪ੍ਰੋਪਰਟੀ ਵਿੱਚ ਪੰਗੇ ਲਏ ਹੋਏ ਹਨ, ਪੰਗੇ ਨਹੀਂ, ਬੰਦਾ ਗਰੋਥ ਵਾਸਤੇ ਹੀ ਲੈਂਦਾ, ਮੁੜ ਕੇ ਥੋੜ੍ਹੀ ਸਲੋ ਡਾਊਨ ਹੋ ਗਈ ਆ, ਹੋਈ ਪਈ ਹੈਗੀ ਆ। ਵੱਖ ਵੱਖ ਬਿਜ਼ਨਸਮੈਨਾਂ ਨੂੰ ਮਿਲੀਦਾ। ਅਸੀਂ ਹੁਣ ਪਹੁੰਚੇ ਹੋਏ ਹਾਂ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਐਸੋਸੀਏਸ਼ਨ ਦੇ ਜਸਵੀਰ ਸਿੰਘ ਹੋਲਡਰ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਮੁਸ਼ਕਲ ਤੋਂ ਕਿੱਦਾਂ ਦੂਰ ਹੋ ਸਕਦੇ ਆ। ਦੈਟ ਇਜ਼ ਇਟ, ਕੈਨੇਡਾ ਦਾ ਪ੍ਰੋਗਰਾਮ ਹੈਗਾ ਆ, ਲੀਗਲ ਤਰੀਕੇ ਦੇ ਨਾਲ ਤੁਸੀਂ ਆਪਣੇ ਮੁਸ਼ਕਲਾਂ ਤੋਂ ਦੂਰ ਹੋ ਸਕਦੇ ਹਨ। ਇੱਕ ਪ੍ਰੋਗਰਾਮ ਅਲੀਕਿਆ ਗਿਆ ਕੈਨੇਡਾ ਵੱਲੋਂ, ਤੇ ਉਹਦੀ ਆਪਾਂ ਗੱਲਬਾਤ ਕਰਾਂਗੇ। ਹੋਲਡਰ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ।
1: ਹਾਂ, ਧੰਨਵਾਦ ਤੰਬੜ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਹੋਲਡਰ ਸਾਹਿਬ, ਪ੍ਰੋਗਰਾਮ ਹੈਗਾ ਆ ਕੈਨੇਡਾ ਸਰਕਾਰ ਨੇ ਬਣਾਇਆ ਚਲਾਉਣ ਵਾਸਤੇ, ਤੁਸੀਂ ਹੋਰ ਬਹੁਤ ਸਾਰੇ ਹਨ, ਤੇ ਪ੍ਰੋਗਰਾਮ ਬਾਰੇ ਦੱਸੋ।
1: ਹਾਂ ਬਿਲਕੁਲ ਜੀ, ਕੈਨੇਡੀਅਨ ਕਾਨੂੰਨ ਆ ਦੰਬੜ ਸਾਹਿਬ, ਜਿਵੇਂ ਦੂਜੇ ਕਾਨੂੰਨ ਬਣੇ ਹੋਏ ਆ, ਫੈਮਿਲੀ ਐਕਟ ਆ, ਸਿਵਲ ਐਕਟ ਆ ਜਾਂ ਕ੍ਰਿਮੀਨਲ ਐਕਟ ਆ
0: ਜੀ,
1: ਇਸੇ ਤਰ੍ਹਾਂ ਹੀ ਕਰਜ਼ੇ ਮਾਫ ਕਰਾਉਣ ਦਾ ਐਕਟ ਵੀ ਬਣਿਆ ਹੋਇਆ। ਉਹ ਐਕਟ ਦਾ ਨਾਮ ਹੈਗਾ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ
0: ਜੀ।
1: ਉਸ ਐਕਟ ਦੇ ਅਧੀਨ ਜੇ ਕੋਈ ਵੀ ਭੈਣ ਭਰਾ ਨੇ ਕਰਜ਼ੇ ਲਏ ਹੋਏ ਨੇ ਤੇ ਉਹਨਾਂ ਨੂੰ ਲੱਗਦਾ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਵਾਪਸ ਨਹੀਂ ਹੋ ਰਹੇ, ਤਾਂ ਉਹ ਕਰਜ਼ੇ ਇਸ ਕਾਨੂੰਨ ਦੇ ਤਹਿਤ ਮਾਫ ਕਰਵਾਏ ਜਾ ਸਕਦੇ ਨੇ।
0: ਸਾਡੀ ਕਮਿਊਨਿਟੀ ਐਸੀ ਹੈਗੀ ਹੈ ਕਹਿਣਾ ਵੀ ਚਲੋ ਜੀ ਆਪਾਂ ਇਹ ਤੋਂ ਬਾਹਰੋਂ ਕਰ ਲਈਏ, ਇਹ ਤੋਂ ਬਾਹਰੋਂ ਕਰ ਲਈਏ, ਕਿਹੜੇ ਕੰਮ ਤੋਂ ਚੱਕ ਲਈਏ, ਆਪਾਂ ਕਈ ਵਾਰੀ ਸਲਾਹ ਨਹੀਂ ਲੈਂਦੇ। ਕਈ ਵਾਰੀ ਮੁਸ਼ਕਿਲ ਵਿੱਚ ਫਸੇ ਹੁੰਦੇ ਹਨ। ਮੈਂ ਨਹੀਂ ਕਹਿੰਦਾ ਸਾਰੇ ਇੱਦਾਂ, ਕਈ ਵਾਰੀ ਆਪਾਂ ਡਰਦੇ ਹਾਂ ਸਾਡੇ ਬਾਰੇ ਕੋਈ ਜਾਣ ਲਊਗਾ, ਆਪਾਂ ਮੁਸ਼ਕਿਲਾਂ ਵਿੱਚ ਫਸੇ ਹੋਏ, ਪੈਸੇ ਮੰਗਣ ਵੇਲੇ ਲੋਕ ਪੈਸੇ ਮਾਦਰ ਵਾਸਤੇ ਦੇ ਵੀ ਦਿੰਦੇ ਹਨ, ਪਰ ਅੱਜ ਕੱਲ੍ਹ ਤਾਂ ਸਾਰੇ ਫਸੇ ਹੋਏ ਆ, ਕੰਮ ਸਲੋ ਹੋਇਆ ਆ, ਟਰਾਂਸਪੋਰਟੇਸ਼ਨ ਇੰਡਸਟਰੀ ਉਹ ਨਹੀਂ ਚੱਲਦੀ, ਬੱਚਿਆਂ ਨੂੰ ਜੋਬਾਂ ਨਹੀਂ ਮਿਲ ਰਹੀਆਂ ਹੈਗੀਆਂ, ਉਹ ਰਸਤਾ ਕੋਈ ਨਹੀਂ ਲੱਭ ਰਿਹਾ ਹੈਗਾ, ਤਾਂ ਤੁਸੀਂ ਸਲਾਹ ਲੈ ਲਵੋ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਵਾਰੀ ਕਹਿੰਦੇ ਹੋ ਵੀ ਬੈਂਕਰਪਸ ਦੂਰ ਹੋਵੋ, ਬੈਂਕਰਪਸ ਕਿੱਦਾਂ ਦੂਰ ਹੋ ਸਕਦਾ ਬੰਦਾ?
1: ਹਾਂ ਬਿਲਕੁਲ ਜੀ, ਐਕਟ ਜਿਹੜਾ ਵਾ ਉਹ ਹੈਗਾ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ
0: ਜੀ,
1: ਉਹਦੇ ਅੱਗੇ ਦੋ ਤਰ੍ਹਾਂ ਆ ਜਾਂਦੇ ਨੇ, ਦੋ ਕਾਨੂੰਨ ਆ ਜਾਂਦੇ ਨੇ
0: ਜੀ,
1: ਇੱਕ ਆ ਜਾਂਦੀ ਬੈਂਕਰਪਸੀ ਤੇ ਇੱਕ ਆ ਜਾਂਦੀ ਕੰਜ਼ਿਊਮਰ ਪ੍ਰਪੋਜ਼ਲ
0: ਜੀ।
1: ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਤੁਸੀਂ ਬੈਂਕ ਦੇ ਨਾਲ ਸੈਟਲਮੈਂਟ ਕਰਦੇ ਹੋ ਕਿ ਮੈਂ ਜਿਹੜੇ ਕਰਜ਼ੇ ਲਏ ਹੋਏ ਨੇ ਮੈਂ ਸਾਰੇ ਵਾਪਸ ਨਹੀਂ ਕਰ ਸਕਦਾ
0: ਜੀ,
1: ਪਰ ਇਹਦਾ ਕੁਛ ਪਾਰਟ, ਜਿੰਨੀ ਕਿ ਮੇਰੀ ਇਨਕਮ, ਜਿੰਨੀ ਕਿ ਮੇਰੀ ਹੈਸੀਅਤ ਹੈਗੀ ਆ, ਉਸ ਹਿਸਾਬ ਨਾਲ ਮੈਂ ਵਾਪਸ ਕਰਨਾ ਚਾਹੁੰਦਾ ਤੇ ਮੈਂ ਵਾਪਸ ਕਰੂੰਗਾ। ਤੇ ਬੈਂਕਾਂ ਦੇ ਨਾਲ ਉਹ ਸੈਟਲਮੈਂਟ ਹੋ ਜਾਂਦੀ ਆ, ਅਪਰੋਕਸੀਮੇਟਲੀ 75% ਤੱਕ ਜਿਹੜਾ ਕਰਜ਼ਾ ਉਹ ਮਾਫ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਭਰ ਲਿਆ ਜਾ ਸਕਦਾ।
0: ਸੋ ਜਿੰਨੇ ਵੀ ਤੁਹਾਡੇ ਕਰਜ਼ੇ ਹਨ ਬੈਂਕ ਨਾਲ ਇੱਕ ਵਾਰੀ ਮੀਟਿੰਗ ਤੁਸੀਂ ਸੈੱਟ ਕਰ ਸਕਦੇ, ਤੁਸੀਂ ਸਾਰਾ ਪੇਪਰਵਰਕ ਕਰਦੇ ਹੋ?
1: ਹਾਂ ਬਿਲਕੁਲ ਜੀ, ਜਿਹੜੇ ਕਰਜ਼ੇ ਨੇ ਜੀ ਅਨਸਿਕਿਉਰਡ ਕਰਜ਼ੇ ਉਹ ਸਾਰੇ ਦੇ ਸਾਰੇ ਮਾਫ ਕਰਵਾਏ ਜਾ ਸਕਦੇ ਨੇ, ਮੌਰਗੇਜ ਨਹੀਂ ਮਾਫ ਕਰਵਾਈ ਜਾ ਸਕਦੀ
0: ਜੀ,
1: ਜਾਂ ਜਿਹੜੇ ਤੁਸੀਂ ਹੋਰ ਸਿਕਿਉਰਡ ਕਰਜ਼ੇ ਲਏ ਹੋਏ ਨੇ ਉਹ ਮਾਫ ਨਹੀਂ ਕਰਵਾਏ ਜਾ ਸਕਦੇ। ਇਹਦੇ ਵਿੱਚ ਦੋ ਕੈਟਾਗਰੀਜ਼ ਆਉਂਦੀਆਂ ਨੇ
0: ਜੀ,
1: ਸਿਕਿਉਰਡ ਐਂਡ ਅਨਸਿਕਿਉਰਡ
0: ਜੀ।
1: ਜਿਹੜਾ ਅਨਸਿਕਿਉਰਡ ਕਰਜ਼ਾ ਵਾ ਉਹੀ ਮਾਫ ਕਰਵਾਇਆ ਜਾ ਸਕਦਾ। ਮੈਂ ਉਹਦੀ ਲਿਸਟ ਦੇ ਦੇਣਾ
0: ਜੀ,
1: ਤੁਹਾਡੇ ਵੀਜ਼ੇ ਕਾਰਡ, ਲਾਈਨ ਆਫ ਕ੍ਰੈਡਿਟ, ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ, ਜਾਂ ਤੁਹਾਡੇ ਅਗੇਂਸਟ ਕੋਈ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਫਾਈਨੈਂਸ਼ੀਅਲ ਅਦਾਰੇ ਦੀ ਜਾਂ ਪ੍ਰਾਈਵੇਟ ਆ,
0: ਗਵਰਨਮੈਂਟ ਦੀ ਹੋ ਸਕਦੀ ਹੈ।
1: ਮੈਂ ਗਵਰਨਮੈਂਟ ਦੀ ਵੀ ਦੱਸਣ ਲੱਗਾ ਜੀ, ਸੀਆਰਏ ਦੇ ਪੈਸੇ ਨੇ
0: ਜੀ,
1: ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਪਰਸਨਲ ਟੈਕਸ, ਬਿਜ਼ਨਸ ਟੈਕਸ, HST, ਪੇਰੋਲ ਡਿਡਕਸ਼ਨ
0: ਜੀ,
1: ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ। ਕਿਸੇ ਦੇ ਹਸਪੀਟਲ ਦੀ ਡੈਟ ਦੇਣ ਵਾਲੀ ਹੈ
0: ਜੀ,
1: ਜਾਂ ਕਿਸੇ ਨੇ ਬੈਂਕਾਂ ਤੋਂ ਕੋਈ ਸਿਕਿਉਰਡ ਕਰਜ਼ੇ ਲਏ ਹੋਏ ਤੇ ਉਹ ਪ੍ਰੋਪਰਟੀ ਨੂੰ ਸੰਭਾਲ ਨਹੀਂ ਸਕੇ, ਉਹ ਪ੍ਰੋਪਰਟੀ ਬੈਂਕ ਨੇ ਵੇਚਤੀ
0: ਜੀ,
1: ਤੇ ਉਹਦਾ ਜਿਹੜਾ ਸ਼ਾਰਟਫਾਲ ਆ ਉਹ ਤੁਹਾਡੇ ਅਗੇਂਸਟ ਪੈ ਗਿਆ, ਉਹ ਪੈਸੇ ਵੀ ਇਸ ਦੇ ਵਿੱਚ ਇਨਕਲੂਡ ਹੋ ਸਕਦੇ
0: ਜੀ। ਸੋ ਇਹਦੇ ਵਿੱਚ ਇਹੀ ਡਰ ਹੁੰਦਾ ਮੁੜ ਕੇ ਆਪਾਂ ਕੀ, ਆਪਾਂ ਪ੍ਰੋਪਰਟੀ ਜਾਂ ਕੋਈ ਕਾਰ ਘਰ ਖਰੀਦ ਸਕਦੇ ਕਿ ਨਹੀਂ?
1: ਆ ਬਿਲਕੁਲ ਖਰੀਦ ਸਕਦੇ ਹਾਂ ਜੀ, ਤੁਸੀਂ ਨਵੇਂ ਸਿਰਿਓਂ ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰ ਸਕਦੇ ਹੋ। ਜਿਹੜੀ ਬੈਂਕਾਂ ਦੀ ਰਿਕੁਆਇਰਮੈਂਟ ਆ, 2 ਸਾਲ ਦਾ ਕ੍ਰੈਡਿਟ ਰੀਐਸਟੈਬਲਿਸ਼ ਹੋਇਆ ਹੋਣਾ ਚਾਹੀਦਾ, $2500 ਦੇ ਘੱਟੋ ਘੱਟ 2 ਕ੍ਰੈਡਿਟ ਕਾਰਡ ਹੋਣੇ ਚਾਹੀਦੇ ਆ, ਤੇ 2 ਸਾਲ ਤੋਂ ਗੁੱਡ ਸਟੈਂਡਿੰਗ ਦੇ ਵਿੱਚ ਹੋਣੇ ਚਾਹੀਦੇ ਆ, ਤੇ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਰੀਐਸਟੈਬਲਿਸ਼ ਹੋਇਆ ਮੰਨਿਆ ਜਾ ਸਕਦਾ। ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ, ਕੋਈ ਕਾਰ ਖਰੀਦਣੀ ਹੈ, ਫਿਊਚਰ ਦੇ ਵਿੱਚ ਕੋਈ ਬਿਜ਼ਨਸ ਲੈਣਾ, ਤੇ ਜੇ ਤੁਸੀਂ ਕ੍ਰੈਡਿਟ ਨੂੰ ਅਸਟੈਬਲਿਸ਼ ਕਰ ਲਿਆ ਹੋਇਆ
0: ਜੀ,
1: ਡੈਫੀਨੇਟਲੀ ਤੁਸੀਂ ਲੈ ਸਕਦੇ ਹੋ।
0: ਕਈ ਬਿਜ਼ਨਸ ਲੋਨ ਵੀ ਹੁੰਦੇ ਹਨ?
1: ਹਾਂ ਬਿਲਕੁਲ ਜੀ, ਬਿਜ਼ਨਸ ਦੇ ਵੀ ਕਰਜ਼ੇ, ਦੂਜੇ ਪਰਸਨਲ ਕਰਜ਼ਿਆਂ ਦੀ ਤਰ੍ਹਾਂ ਬਿਜ਼ਨਸ ਦੇ ਕਰਜ਼ੇ ਵੀ ਤੁਸੀਂ ਮਾਫ ਕਰਵਾ ਸਕਦੇ ਹੋ, ਪਰ ਬਿਜ਼ਨਸ ਦੇ ਕਰਜ਼ਿਆਂ ਦੇ ਇੱਕ ਕੰਡੀਸ਼ਨ ਆਉਂਦੀ ਹੈ ਕਿ ਉਹ ਬਿਜ਼ਨਸ ਤੁਹਾਨੂੰ ਬੰਦ ਕਰਨਾ ਪੈਂਦਾ
0: ਜੀ,
1: ਜਿਹੜੀ ਤੁਹਾਡੀ ਪਰਸਨਲ ਗਰੰਟੀ ਦਿੱਤੀ ਹੋਈ ਹੈ ਬਿਜ਼ਨਸ ਦੇ ਉੱਤੇ, ਉਹ ਸਾਰੀ ਕਵਰ ਹੋ ਜਾਂਦੀ ਹੈ, ਪਰ ਬਿਜ਼ਨਸ ਨੂੰ ਤੁਸੀਂ ਆਪਰੇਸ਼ਨ ਚ ਨਹੀਂ ਰੱਖ ਸਕਦੇ।
0: ਪਰ ਕਈ ਵਾਰ ਇਹ ਵੀ ਹੁੰਦਾ ਵੀ ਕਿੰਨੇ ਦੇਰ ਬਾਅਦ ਉਸ ਟਾਈਪ ਦਾ ਹੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ,
1: ਉਸ ਟਾਈਪ ਦਾ ਬਿਜ਼ਨਸ ਤੁਸੀਂ ਪਹਿਲੇ ਕਰਜ਼ਿਆਂ ਨੂੰ ਮਾਫ ਕਰਵਾ ਕੇ ਜੇ ਨਵੇਂ ਸਿਰਿਓਂ ਉਸ ਟਾਈਪ ਦਾ ਬਿਜ਼ਨਸ ਸ਼ੁਰੂ ਕਰਨਾ, ਤਾਂ ਡੈਫੀਨੇਟਲੀ ਕਰ ਸਕਦੇ, ਉਹਦੇ ਵਿੱਚ ਕੋਈ ਰੁਕਾਵਟ ਨਹੀਂ। ਜਿਹੜੀ ਉਹਦੀ ਪਹਿਲੀ ਆਈਡੈਂਟੀ ਆ ਉਹ ਬੰਦ ਕਰਨੀ ਪੈਣੀ ਆ, ਤੁਸੀਂ ਨਵਾਂ ਉਹਦਾ ਨਾਂ ਰੱਖ ਕੇ ਕੋਈ ਸਿਮਿਲਰ ਬਿਜ਼ਨਸ ਕਰਨਾ ਤਾਂ ਕਰ ਸਕਦੇ।
0: ਅੱਜ ਕੱਲ ਚੱਲਦਾ ਹੀ ਸਾਰਾ ਕ੍ਰੈਡਿਟ ਤੇ ਹੈਗਾ, ਕ੍ਰੈਡਿਟ ਸਕੋਰ ਵਧੀਆ ਹੋਣਾ ਚਾਹੀਦਾ, ਉਹਦੀ ਜਾਣਕਾਰੀ ਦੇਣਾ।
1: ਹਾਂ ਬਿਲਕੁਲ ਜੀ, ਕ੍ਰੈਡਿਟ ਤੇ ਚੱਲਦਾ ਤਾਂ ਹੈਗਾ, ਪਰ ਕ੍ਰੈਡਿਟ ਸਕੋਰ ਤਾਂ ਹੀ ਵਧੀਆ ਰਹਿ ਸਕਦਾ ਵਾ ਤੰਬੜ ਸਾਹਿਬ, ਜੇ ਤੁਸੀਂ ਉਹਨੂੰ ਮੈਨੇਜ ਕਰੋਗੇ ਤਾਂ
0: ਜੀ,
1: ਜੇ ਤੁਸੀਂ ਉਹਦੀਆਂ ਪੇਮੈਂਟਾਂ ਅਪਡੇਟ ਰੱਖੋਗੇ, ਉਹਦੀਆਂ ਪੇਮੈਂਟਾਂ ਲੇਟ ਨਾ ਕਰੋਗੇ, ਜਾਂ ਖਰਚੇ ਸੋਚ ਸਮਝ ਕੇ ਕਰੋਗੇ, ਨੀਡ ਐਂਡ ਵਾਂਟ ਦੇ ਵਿੱਚ ਫਰਕ ਸਮਝੋਗੇ, ਜਿਹੜਾ ਆਪਣਾ ਕ੍ਰੈਡਿਟ ਆ ਉਸਨੂੰ ਵਧੀਆ ਰੱਖ ਸਕਦੇ ਹੋ।
0: ਨੀਡ ਐਂਡ ਵਾਂਟ, ਵਾਂਟ ਕਾਫੀ ਲੰਬੇ ਸਮੇਂ ਤੋਂ ਸੁਣਦਾ ਆ ਰਿਹਾ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ ਕਿ ਨਹੀਂ, ਆਪਾਂ ਫਿਰ ਵੀ ਲੈ ਲੈਂਦੇ ਹੋ, ਉਹ ਆਦਤ ਚੇਂਜ ਕਰਨੀ ਪੈਂਦੀ ਆ।
1: ਛੋਟੀ ਜਿਹੀ ਐਗਜ਼ਾਮਪਲ ਦੇਣਾ, ਕਈ ਵਾਰ ਜੀ ਅਸੀਂ ਸਟੋਰ ਜਾਂਦੇ ਆ ਤੇ ਉੱਤੇ ਸੇਲ ਲੱਗੀ ਹੁੰਦੀ ਆ ਜੀ, ਇਹ 1500 ਦੀ ਚੀਜ਼ ਸੀਗੀ ਤੇ 700 ਦੀ ਮਿਲ ਰਹੀ ਆ, ਇਹਦੇ ਤੇ ਕੋਈ ਵਿਆਜ ਨਹੀਂ ਲੱਗ ਰਿਹਾ ਤੇ ਇਹਦੇ ਤੇ ਕੋਈ HST ਨਹੀਂ ਪੈ ਰਹੀ
0: ਜੀ,
1: ਇਹ ਕਿਵੇਂ ਹੋ ਸਕਦਾ ਪੋਸੀਬਲ? ਕਿਹੜਾ ਬੈਂਕ ਆ ਜਿਹੜਾ ਤੁਹਾਨੂੰ ਬਿਨਾਂ ਵਿਆਜ ਤੋਂ ਫਾਈਨਾਂਸ ਕਰਕੇ ਦਿੰਦਾ
0: ਜੀ,
1: ਤੇ ਕਿਹੜੀ ਦੁਕਾਨ ਹੈ ਜਿਹੜੀ ਤੁਹਾਨੂੰ ਬਿੱਲ ਕੱਟ ਕੇ ਦਿੰਦੀ ਹੈ ਤੇ HST ਨਹੀਂ ਲੱਗਣੀ
0: ਜੀ?
1: ਜਾਂ ਤਾਂ ਉਹ ਪ੍ਰਾਈਸ ਦੇ ਵਿੱਚ
0: HST
1: ਵੀ ਐਡਜਸਟ ਹੋਈ ਆ ਤੇ ਉਹਦਾ ਵਿਆਜ ਵੀ ਸਾਲ ਦਾ ਐਡਜਸਟ ਹੋਇਆ ਵਾ, ਵੀ ਮੈਨੂੰ ਤੇ ਅਜੇ ਤੱਕ ਦੁਨੀਆ ਦੇ ਕੋਈ ਇਹੋ ਜਿਹਾ ਬੈਂਕ, ਇਹੋ ਜਿਹਾ ਅਦਾਰਾ ਨਹੀਂ ਦੇਖਿਆ ਵੀ ਜਿਹੜਾ ਕਿਸੇ ਨੂੰ ਲੋਨ ਦਿੰਦਾ ਹੋਵੇ ਤੇ ਕਹੇ ਵੀ ਤੇਰੇ ਕੋਲ ਸਾਲ ਵਿਆਜ ਵੀ ਨਹੀਂ ਲੈਣਾ, ਜਾਂ ਕੋਈ ਦੁਕਾਨਦਾਰ ਚੀਜ਼ ਵੇਚਦਾ ਹੋਵੇ ਤੇ ਉਹ ਕਹੇ ਵੀ ਮੈਂ ਤੇਰੇ ਕੋਲ ਸਾਲ ਇਹਦੀ ਕਿਸ਼ਤ ਹੀ ਨਹੀਂ ਲੈਣੀ
0: ਜੀ,
1: ਤੇ HST ਵੀ ਮੈਂ ਪੱਲੇ ਹੁੰਦੇ ਨਹੀਂ ਹੈ, ਐਵੇਂ ਨਹੀਂ ਹੋ ਸਕਦਾ। ਤੁਸੀਂ ਨੀਡ ਐਂਡ ਵਾਂਟ ਤੇ ਗੱਲ ਕੀਤੀ ਹੈ, ਹੋ ਸਕਦਾ ਜਦੋਂ ਤੁਹਾਨੂੰ ਉਸ ਚੀਜ਼ ਦੀ ਲੋੜ ਪੈਣੀ ਹੈ ਤੁਹਾਨੂੰ ਉਹਦੇ ਨੂੰ ਵੀ ਸਸਤੀ ਮਿਲ ਜਾਏ, ਤੇ ਕਈ ਵਾਰ ਉਹ ਚੀਜ਼ ਅਸੀਂ ਲੈ ਆਉਂਦੇ ਹਾਂ ਉਹ ਘਰ ਚ ਪਈ ਪਈ ਉਵੇਂ ਸਾਨੂੰ ਅਸੀਂ ਸੁੱਟ ਦਿੰਦੇ ਉਹਨੂੰ ਵਰਤਦੇ ਨੇ।
0: ਮੈਂ ਹੁਣ ਇੱਕ ਚੀਜ਼ ਲੈ ਲਾ, ਜੇ ਬੰਦੇ ਦਾ 60 ਇੰਚ ਟੀਵੀ ਨਾ ਚੱਲਦਾ, 65 ਇੰਚ ਨਾ ਚੱਲਦਾ, ਤੂੰ 100 ਇੰਚ ਲੈਂਦਾ ਕੀ?
1: ਡੈਫੀਨੇਟਲੀ ਲਾਓ,
0: ਜੇ ਪੈਸੇ ਹੈਗੇ ਆ ਲਾਓ,
1: ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਡੈਫੀਨੇਟਲੀ ਲਾਓ। ਪਰ ਮੋਸਟ ਕੇਸਾਂ ਦੇ ਵਿੱਚ ਅਸੀਂ ਚੀਜ਼ਾਂ ਫਾਈਨਾਂਸ ਕਰਾ ਲੈਂਦੇ ਹਾਂ
0: ਜੀ,
1: ਇਹ ਲਾਲਚ ਚ ਕਰਾ ਲੈਂਦੇ ਹਾਂ ਵੀ ਕਿਹੜੀ ਸਾਲ ਕਿਸ਼ਤ ਦੇਣੀ ਹੈ
0: ਜੀ।
1: ਦੇਖੋ ਜੀ, ਤੁਸੀਂ ਬੈੱਡ ਲਿਆ ਵਾ ਉਹ ਵੀ ਕਿਸ਼ਤਾਂ ਤੇ, ਉਹਦੇ ਤੇ ਸੁੱਤੇ ਹੋ, ਟੀਵੀ ਲਿਆ ਵਾ ਉਹ ਵੀ ਕਿਸ਼ਤਾਂ ਤੇ ਆ, ਸੋਫੇ ਤੇ ਬੈਠੇ ਹੋ ਉਹ ਵੀ ਕਿਸ਼ਤਾਂ ਤੇ ਆ, ਤੇ ਤੁਹਾਡੇ ਕੋਲ ਜਿਹੜਾ ਕੰਮ ਕਰਨ ਦਾ ਦਿਹਾੜੀ ਦੇ ਘੰਟੇ ਨੇ ਉਹ 24 ਹੋਏ ਨੇ
0: ਜੀ।
1: ਇਹ ਨਾ ਹੋਵੇ ਵੀ ਉਹ 24 ਘੰਟੇ ਮੁੱਕ ਜਾਣ ਤੇ ਫਿਰ ਉਹਦੀਆਂ ਫਿਰ ਓਵਰ ਟਾਈਮ ਕਿੱਥੋਂ ਲਾ ਕੇ ਉਹਦੀਆਂ ਪੇਮੈਂਟਾਂ ਕੱਢੋਗੇ।
0: ਬਜਟ ਬਣਾਉਣੀ ਬੜੀ ਜ਼ਰੂਰੀ ਹੁੰਦੀ।
1: ਬਿਲਕੁਲ ਬਿਲਕੁਲ,
0: ਤੁਸੀਂ ਖੁਦ ਕਰਕੇ ਦਿੰਦੇ ਹੋ ਜਦੋਂ ਲੋਕੀ?
1: ਹਾਂ ਬਿਲਕੁਲ ਜੀ, ਜੇ ਕੋਈ ਭੈਣ ਭਰਾ ਸਾਡੇ ਕੋਲ ਬਜਟ ਪਲਾਨਿੰਗ ਬਾਰੇ ਕਰਨੀ ਚਾਹੁੰਦਾ ਤਾਂ ਡੈਫੀਨੇਟਲੀ ਸਾਡੇ ਨਾਲ ਕੰਟੈਕਟ ਕਰ ਸਕਦਾ।
0: ਕਈ ਵਾਰੀ ਤੁਸੀਂ ਇੱਕ ਕੇਸ ਬਣਾ ਦਿੰਦੇ ਹੋ, ਸਾਰੇ ਕਰਜ਼ੇ ਇਕੱਠੇ ਕਰਕੇ ਇੱਕ ਕੇਸ ਵੀ ਬਣਾ ਦਿੰਦੇ ਹੋ, ਕਈ ਵਾਰ ਹੋਰ ਪਾਸੇ ਜਾਂਦੇ ਹੋ।
1: ਉਹਨੂੰ ਕੰਸੋਲੀਡੇਸ਼ਨ ਕਿਹਾ ਜਾਂਦਾ, ਸਾਰੇ ਲੋਨ ਦੀ ਇੱਕ ਲੋਨ ਬਣ ਜਾਂਦਾ ਤੇ ਘੱਟ ਵਿਆਜ ਤੇ ਬਣ ਜਾਂਦਾ। ਕਈ ਵਾਰ ਵੀਜ਼ੇ ਕਾਰਡ ਦਾ ਅਸੀਂ 25-30% ਵਿਆਜ ਦੇ ਰਹੇ ਹਾਂ, ਲਾਈਨ ਆਫ ਕ੍ਰੈਡਿਟ ਦਾ 12% ਵਿਆਜ ਦੇ ਰਹੇ ਹਾਂ, ਉਹ ਸਾਰਾ ਲੋਨ ਇੱਕ ਥਾਂ ਤੇ 7-8% ਵਿਆਜ ਤੇ ਲਿਆ ਜਾ ਸਕਦਾ
0: ਜੀ। ਕਈ ਵਾਰੀ ਆਪਾਂ ਲਿਖਣ ਲੱਗ ਪਈਦਾ ਵੀ ਸਾਡੇ ਵਿਜੇ ਦੀ ਕਿਸੇ ਨੀ ਆ, ਬੰਦਾ ਚੱਕ ਕੇ ਪੇਪਰ ਉਹ ਮਾਰਦਾ, ਕਹਿੰਦਾ ਯਾਰ ਖਰਚੇ ਬੜੇ ਹੋ ਰਹੇ ਹੈਗੇ, ਆਪਾਂ ਕੰਪਲੀਟ ਨਹੀਂ ਕਰਦੇ। ਭਾਜੀ ਤੁਸੀਂ ਕੰਪਲੀਟ ਕਰਕੇ ਦੇਖੋ, ਚੋਰੀ ਕਿਸ਼ਤ ਬਣਾ ਲਵੋ।
1: ਬਜਟਿੰਗ ਦੀ ਗੱਲ ਕਰਦੇ ਆ, ਜੇ ਤੁਸੀਂ ਆਪਣੇ ਐਵਰੀ ਮੰਥ ਆਪਣੀ ਕਮਾਈ ਆਪਣੇ ਖਰਚੇ ਛੋਟਾ ਨਿੱਕਾ ਜਿਹਾ ਹਿਸਾਬ ਆ
0: ਜੀ,
1: ਉਹ ਇੱਕ ਕਾਪੀ ਤੇ ਲਿਖ ਲਓ। ਹੁਣ ਉਹਦੇ ਵਿੱਚੋਂ ਲਿਸਟ ਬਣਾਓ ਕਿ ਕਿਹੜੇ ਕਿਹੜੇ ਖਰਚੇ ਜਿਹੜੇ ਆ ਤੁਸੀਂ ਕੱਟ ਡਾਊਨ ਕਰ ਸਕਦੇ ਹੋ। ਬਹੁਤ ਚੀਜ਼ਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ, ਉਵੇਂ ਤੁਹਾਡਾ ਸੈੱਲ ਫੋਨ ਦਾ ਬਿੱਲ ਆ, ਤੁਸੀਂ ਕਦੀ ਧਿਆਨ ਹੀ ਨਹੀਂ ਦਿੱਤਾ, $120 ਬਿੱਲ ਆ ਰਿਹਾ ਲੰਬੇ ਸਮੇਂ ਤੋਂ ਆ ਰਿਹਾ। ਕਾਰ ਦੀ ਇੰਸ਼ੋਰੈਂਸ ਆ ਇੱਕ ਕੰਪਨੀ ਨਾਲ ਚੱਲਦੀ ਹੈ, ਲੰਬੇ ਸਮੇਂ ਤੋਂ ਚੱਲਦੀ ਹੈ, ਤੁਸੀਂ ਕਹੇ ਦੂਜੀ ਨਾਲ ਉਹਨੂੰ ਕੋਸ਼ਿਸ਼ ਹੀ ਨਹੀਂ ਕੀਤੀ ਵੀ ਮੈਂ ਚੇਂਜ ਕਰ। ਘਰ ਦੀ ਇੰਸ਼ੋਰੈਂਸ ਆ ਲੰਬੇ ਸਮੇਂ ਤੋਂ ਇੱਕ ਕੰਪਨੀ ਨਾਲ ਚੱਲ ਰਹੀ ਹੈ, ਜੇ ਤੁਸੀਂ ਉਹਨੂੰ ਕਿਤੇ ਸਵਿਚ ਕਰਕੇ ਜੇ ਤੁਹਾਨੂੰ ਉਹ ਚੋਂ $50-100 ਮਹੀਨੇ ਦਾ ਬਚਦਾ ਤੇ ਬਚਦਾ
0: ਜੀ। ਸੋ ਬਚ ਸਕਦੇ ਆ ਪੈਸੇ ਜੇ ਕੋਸ਼ਿਸ਼ ਕਰੋ, ਪਰ ਫਿਰ ਵੀ ਜੇ ਕੋਈ ਰਸਤਾ ਨਹੀਂ ਲੱਭ ਰਿਹਾ, ਪਰ ਇਸ ਵੇਲੇ ਕੰਮ ਸਾਰਿਆਂ ਦਾ ਹੀ ਡਾਮਾਡੋਲ ਹੈਗਾ ਜਿਸ ਸੰਬੰਧੀ।
1: ਹਾਂ ਬਿਲਕੁਲ ਜੀ, ਡਾਮਾਡੋਲ ਹੈਗਾ। ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਕਿ ਉਹਨਾਂ ਕੋਲ ਮੈਨੇਜ ਚੀਜ਼ਾਂ ਨਹੀਂ ਹੋ ਰਹੀਆਂ, ਤੇ ਉਹ ਪੁਰਾਣੇ ਕਰਜ਼ਿਆਂ ਨੂੰ ਰਾਈਟ ਆਫ ਕਰਕੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲੈ ਸਕਦੇ ਨੇ। ਇਹ ਜ਼ਰੂਰੀ ਨਹੀਂ ਗਾ ਕਿ ਵੀ ਜਦੋਂ ਤੁਸੀਂ ਬਿਹਾਈਂਡ ਹੀ ਹੋ ਗਏ ਪੇਮੈਂਟਾਂ ਜਾਂ ਬੈਂਕ ਦੀਆਂ ਤੁਹਾਨੂੰ ਚਿੱਠੀਆਂ ਆ ਗਈਆਂ ਜਾਂ ਤੁਹਾਡਾ ਘਰ ਹੀ ਪਾਵਰ ਆਫ ਸੇਲ ਤੇ ਚਲਿਆ ਗਿਆ, ਤੁਸੀਂ ਫਿਰ ਹੀ ਕੋਈ ਐਕਸ਼ਨ ਲੈਣਾ
0: ਜੀ।
1: ਇਹ ਚੀਜ਼ਾਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਨੇ, ਸਮਾਂ ਰਹਿੰਦਿਆਂ ਹੋ ਸਕਦੀਆਂ ਨੇ
0: ਜੀ,
1: ਜੇ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਤੇ ਆਮ ਲੋਕਾਂ ਦੇ ਫਾਇਦੇ ਲਈ ਬਣਾਇਆ ਹੋਇਆ ਜੀ।
0: ਸਟ੍ਰੈਸ ਨਾ ਲਿਓ, ਸਿਰਫ ਘੰਟਾ ਕੁ ਲੱਗਦਾ ਮਸੀਂ ਆਪਣਾ ਪੇਪਰ ਵਰਕ ਲੈ ਕੇ ਆਵੋ, ਸਭ ਕੁਝ ਗੁਪਤ ਰੱਖਿਆ ਜਾਂਦਾ ਆ, ਤੇ ਸਲਾਹ ਲੈਣ ਵਾਸਤੇ ਕੋਈ ਕੌਸਟ ਨਹੀਂ ਜਦ ਤੱਕ ਸਾਈਨ ਅਪ ਨਹੀਂ ਕਰਦੇ।
1: ਬਿਲਕੁਲ ਜੀ ਬਿਲਕੁਲ।
0: ਸੋ ਸਲਾਹ ਲੈਣੀ ਹੋਵੇ ਇਹਨਾਂ ਦਾ ਆਪਣਾ ਦਫ਼ਤਰ ਵੀ ਹੈਗਾ ਆ, ਸਲਾਹ ਮਸ਼ਵਰਾ ਲੈ ਸਕਦੇ ਹੋ, ਮੀਟਿੰਗ ਵੀ ਸੈੱਟ ਕਰ ਸਕਦੇ ਹੋ। ਡਰਦੇ ਬਹੁਤ ਆਪਣਾ ਸਾਡੇ ਇਹ ਚੀਜ਼ ਬਾਰੇ ਕਿਸੇ ਨੂੰ ਪਤਾ ਨਾ ਲੱਗ ਜਾਵੇ, ਅਸੀਂ ਕਾਫ਼ੀ ਲੰਬੇ ਸਮੇਂ ਤੋਂ ਜਾਣਦੇ ਹਾਂ, ਕਦੇ ਕਿਸੇ ਦਾ ਨਹੀਂ ਪੁੱਛਿਆ ਵੀ ਕਿਹੜੀ ਸਿਚੁਏਸ਼ਨ ਕੀ ਹੈਗੀ ਆ, ਕਿਉਂਕਿ ਇਹ ਪ੍ਰਾਈਵੇਸੀ ਤੋਂ
1: ਨੰਬਰ ਸਾਹਿਬ ਦੇਖੋ ਪਤਾ ਲੱਗਣ ਦੀ ਹੈ ਵੀ ਕੋਈ ਤੁਹਾਡੇ ਵਾਸਤੇ ਕਿਸ਼ਤਾਂ ਥੋੜ੍ਹਾ ਦੇ ਰਿਹਾ
0: ਜੀ,
1: ਜਿਹੜੀਆਂ ਚੀਜ਼ਾਂ ਦੇ ਕਰਜ਼ਾ ਤੁਸੀਂ ਚੁੱਕਿਆ ਹੋਇਆ ਉਹਦਾ ਵਿਆਜ ਤੇ ਤੁਸੀਂ ਭਰ ਰਹੇ ਹੋ, ਕਿਸ਼ਤਾਂ ਤੁਸੀਂ ਭਰ ਰਹੇ ਹੋ, ਤੇ ਫਿਰ ਕਿਸੇ ਨੂੰ ਕਿਉਂ ਇਹ ਹੋਊਗਾ ਵੀ ਯਾਰ ਵੀ ਇਹ ਕੀ ਕਰ ਰਿਹਾ
0: ਜੀ?
1: ਤੁਸੀਂ ਆਪਣੀ ਜਾਣ ਸੌਖੀ ਕਰਨੀ ਆ, ਨਾ ਕਿ ਕਿਸੇ ਥਰਡ ਪਾਰਟੀ ਦੀ ਕਰਨੀ ਆ।
0: ਸੋ ਜਾਣ ਸੌਖੀ ਕਰਨ ਵਾਸਤੇ, ਸਲਾਹ ਲੈਣ ਵਾਸਤੇ ਥੋਂ ਪਤਾ ਦੱਸ ਦਿਓ।
1: ਹਾਂ ਬਿਲਕੁਲ ਜੀ, ਜਿਹੜੇ ਸਾਡੇ ਆਫਿਸ ਨੇ ਤੰਬੜ ਸਾਹਿਬ, ਵੈਸੇ ਤਾਂ ਸਾਰੇ ਕੈਨੇਡਾ ਦੇ ਵਿੱਚ ਇਹ ਸੇਵਾਵਾਂ ਦਿੰਦੇ ਹਾਂ, ਫੈਡਰਲ ਦਾ ਕਾਨੂੰਨ ਆ। ਹਾਂ ਪਰ ਜਿਹੜਾ ਸਾਡਾ ਹੈੱਡ ਆਫਿਸ ਆ ਉਹ ਟੋਰਾਂਟੋ ਦੇ ਵਿੱਚ ਆ, ਜੇ ਕੋਈ ਭੈਣ ਭਰਾ ਟੋਰਾਂਟੋ ਤੋਂ ਬਾਹਰ ਵੀ ਕਿਸੇ ਪ੍ਰੋਵਿੰਸ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਰਹਿੰਦਾ ਤੇ ਉਹ ਸਾਡੇ ਨਾਲ ਟੋਲ ਫਰੀ ਨੰਬਰ ਤੇ ਗੱਲਬਾਤ ਕਰ ਸਕਦਾ
0: ਜੀ।
1: ਜੇ ਕੋਈ ਭੈਣ ਭਰਾ ਇੱਥੇ ਟੋਰਾਂਟੋ ਸਰਾਊਂਡਿੰਗ ਏਰੀਆ 'ਚ ਰਹਿੰਦਾ ਤੇ ਉਹ ਸਾਡੇ ਆਫਿਸ ਵਿਜਿਟ ਕਰ ਸਕਦਾ ਜੀ, 7015-98 ਡਰਾਈਵ ਯੂਨਿਟ ਨੰਬਰ 20 ਮਿਸਾਗਾ ਦੇ ਵਿੱਚ ਸਾਡਾ ਦਫ਼ਤਰ ਲੋਕੇਟਡ ਆ ਜੀ।
0: ਜੀ
1: ਆਫਿਸ ਦਾ ਫੋਨ ਨੰਬਰ ਹੈਗਾ ਜੀ 416-500-2100,
0: 416-500-2100 ਤੇ ਕਾਲ ਕਰ ਲੈਣਾ, ਮੈਸੇਜ ਛੱਡ ਦੇਣਾ, ਦਫ਼ਤਰ ਚ ਆ ਕੇ ਅਪੁਆਇੰਟਮੈਂਟ ਵੀ ਬਣਾ ਸਕਦੇ ਹੋ, ਔਨ ਦਾ ਫੋਨ ਅਪੁਆਇੰਟਮੈਂਟ ਬਣਾ ਸਕਦੇ ਹੋ, ਟਾਈਮ ਕੱਢ ਕੇ ਆਓ, ਤੁਹਾਡੇ ਬਹੁਤ ਸਾਰੇ ਪੈਸੇ ਬਚ ਸਕਦੇ ਹਨ। ਜੇ ਕੰਮ ਔਖਾ ਚੱਲ ਰਿਹਾ ਹੈਗਾ, ਸੌਖਾ ਕਿਸ ਹਿਸਾਬ ਨਾਲ ਹੋਣਾ, ਬੈਠ ਕੇ ਸਲਾਹ ਕਰਕੇ ਹੀ ਹੋਣਾ, ਤੇ ਕੋਈ ਫੀਸ ਹੁੰਦੀ ਕੀ ਹੁੰਦਾ?
1: ਹਾਂ ਬਿਲਕੁਲ ਜੀ, ਜੇ ਕੋਈ ਭੈਣ ਭਰਾ ਫਾਈਲ ਪ੍ਰੋਸੀਡ ਕਰਦਾ ਤਾਂ ਡੈਫੀਨੇਟਲੀ,
0: ਜੇ ਪ੍ਰੋਸੀਡ ਕਰਦਾ,
1: ਜੇ ਪ੍ਰੋਸੀਡ ਕਰਦਾ ਤੇ ਅਸੀਂ ਉਹਦੀਆਂ ਫੀਸ ਜਿਹੜੀਆਂ ਸਾਡੇ ਆਫਿਸ ਦੀਆਂ ਹੈਗੀਆਂ ਨੇ ਬਹੁਤ ਨਾਮੀਨਲ ਥੋੜੇ ਚਾਰਜ ਨੇ
0: ਜੀ,
1: ਇਹ ਨਹੀਂ ਹੈ ਵੀ ਬਹੁਤ ਵੱਡੀ ਫੀਸ ਅਸੀਂ ਚਾਰਜ ਕਰਦੇ ਹਾਂ, ਤੇ ਡੈਫੀਨੇਟਲੀ ਫੀਸ ਪਰ ਚਾਰਜ ਕੀਤੀ ਜਾਂਦੀ ਹੈ।
0: ਸੋ ਕੰਸਲਟੇਸ਼ਨ ਬਿਲਕੁਲ ਫ੍ਰੀ ਆ?
1: ਹਾਂ ਕੰਸਲਟੇਸ਼ਨ ਫ੍ਰੀ ਆ ਜੀ, ਕੋਈ ਭੈਣ ਭਰਾ ਸਾਡੇ ਕੋਲ ਇੱਕ ਵਾਰ ਆਉਂਦਾ, ਦੋ ਵਾਰ ਆਉਂਦਾ, ਚਾਰ ਵਾਰ ਆਉਂਦਾ, ਜਿੰਨਾ ਚਿਰ ਤੱਕ ਕੋਈ ਸੈਟੀਸਫਾਈ ਨਹੀਂ ਹੁੰਦਾ ਸਾਡਾ ਫਾਈਲ ਪ੍ਰੋਸੀਡ ਨਹੀਂ ਕਰਦਾ, ਉਹਦਾ ਜਿਹੜਾ ਤੱਕ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ।
0: ਫਿਊਚਰ ਬ੍ਰਾਈਟ ਥੋੜਾ ਕਹਿਣ ਦਾ ਦਿਸ ਨਹੀਂ ਹੈਗਾ। ਬੰਦਾ ਸੋਚਦਾ ਸ਼ਾਇਦ ਇੱਕ ਆਪਾਂ ਸੈਕਿੰਡ ਜੋਬ ਕਰ ਲਊਗਾ, ਵੀਕਐਂਡ ਦੇ ਕੰਮ ਕਰ ਲਊਗਾ, ਇਸ ਵੇਲੇ ਤਾਂ ਕੰਮ ਵੀ ਬੜੇ ਡਾਵਾਡੋਲ ਹੋਏ ਪਏ ਹਨ। ਤੁਸੀਂ ਪਹਿਲਾਂ ਸਲਾਹ ਲੈਵੋ, ਸਾਡੇ ਕਾਫੀ ਸਾਰੇ ਪੈਸੇ ਬਚ ਸਕਦੇ।
1: ਬਿਲਕੁਲ ਜੀ ਤਾਮਰ ਸਾਹਿਬ, ਦੇਖੋ ਆਪਾਂ ਹੁਣ ਜੇ ਆਪਾਂ ਸਰਕਾਰਾਂ ਦਾ ਕਸੂਰ ਨਾ ਕੱਟੀਏ ਇਹਨਾਂ ਮਸਲਿਆਂ ਦੇ ਵਿੱਚ
0: ਜੀ,
1: ਕਿਉਂਕਿ ਜਿਹੜੀ ਸਰਕਾਰ ਆਪਾਂ ਬਣਾਈ, ਆਪਾਂ ਕੱਲ ਵੀ ਗੱਲ ਕਰਦੇ ਸੀਗੇ
0: ਜੀ
1: ਉੱਤੇ, ਆਪਾਂ ਸਰਕਾਰ ਤਾਂ ਹੀ ਬਣਾਈ, ਉਹਨਾਂ ਦਾ ਮੈਂਡੇਟ ਸੀਗਾ ਕਿ ਅਸੀਂ ਘਰਾਂ ਦੀਆਂ ਪ੍ਰਾਈਸਾਂ ਨੂੰ ਸਟੇਬਲ ਕਰਾਂਗੇ
0: ਜੀ,
1: ਘਟਾਵਾਂਗੇ, ਇਮੀਗ੍ਰੇਸ਼ਨ ਘਟਾਵਾਂਗੇ
0: ਜੀ,
1: ਤੇ ਉਹ ਆਪਣਾ ਕੰਮ ਕਰ ਰਹੀ ਹੈ ਜੀ। ਆਪਾਂ ਗਿਲਾ ਸਰਕਾਰ ਦੇ ਕਰੀ ਜਾਂਦੇ ਹਾਂ ਵੀ ਜਦੋਂ ਵੋਟਾਂ ਪਾਉਣ ਦਾ ਟਾਈਮ ਸੀਗਾ, ਇਹ ਤਾਂ ਸਾਨੂੰ ਉਦੋਂ ਸੋਚਣਾ ਚਾਹੀਦਾ ਹੈ ਨਾ ਵੀ ਉਹਨਾਂ ਨੇ ਸਾਨੂੰ ਕੀ ਚੀਜ਼ਾਂ ਦੇਣੀਆਂ ਨੇ।
0: ਵੈਰੀ ਵੈਲ ਸੈਡ, ਉਹਨਾਂ ਨੇ ਕਿਹਾ ਸੀਗਾ ਵੀ ਘਰਾਂ ਦੀ ਪ੍ਰਾਈਸ ਅਫੋਰਡੇਬਿਲਟੀ ਲੈ ਕੇ ਆਵਾਂਗੇ, ਤੇ ਉਹ ਆ ਰਹੀ ਹੈਗੀ ਆ, ਹਜੇ ਫਿਊਚਰ ਵਿੱਚ ਹਜੇ ਲੱਗਦਾ ਘਰ ਹੋਰ ਵੀ ਥੱਲੇ ਆਣਗੇ।
1: ਲੁੱਕ ਲਾਈਕ ਜੀ ਵੇਖੋ ਜਿਹੜੇ ਹਾਲਾਤ ਨੇ ਮਾਰਕੀਟ ਤੇ, ਉਹ ਤਾਂ ਲੱਗਦਾ ਜੀ।
0: ਇੰਟਰਸਟ ਰੇਟ ਤਾਂ ਫ੍ਰੀ ਵਿੱਚ ਵੰਡ ਰਹੇ ਸੀਗੇ ਪਹਿਲਾਂ, ਆਮ ਤਾਂ 5-6% ਐਵਰੇਜ ਹੋਣਾ ਹੁੰਦਾ ਕੈਨੇਡਾ ਦਾ, ਬਹੁਤ ਲੰਬੇ ਟਾਈਮ ਤੋਂ ਰਿਹਾ 10%, 13%, 17% ਵੀ ਦਿੰਦੇ ਰਹੇ ਆ, ਪਰ ਐਵਰੇਜ 5-8% ਰਿਹਾ।
1: ਤਾਂ ਸਾਹਿਬ ਜਿਹੜੇ ਭੈਣ ਭਰਾਵਾਂ ਨੇ ਨਾ, 10 ਸਾਲ ਦਾ ਸਮਾਂ ਸੀ ਨਾ ਜਿਹੜਾ ਪਿਛਲਾ
0: ਜੀ,
1: ਜਿਨ੍ਹਾਂ ਨੇ 1.5-2% ਵਿਆਜ ਹੀ ਦੇਖਿਆ
0: ਜੀ,
1: ਉਹਨਾਂ ਨੂੰ ਐ ਲੱਗਦਾ ਸੀਗਾ ਵੀ ਇਹ ਵਿਆਜ ਸਥਿਰ ਸਾਰੀ ਉਮਰ ਐ ਰਹਿਣਾ। ਉਹਨਾਂ ਨੇ 5% ਵਾਲਾ ਟਾਈਮ, ਉਹਨਾਂ ਨੇ 7% ਵਾਲਾ ਟਾਈਮ, ਜਿਵੇਂ ਤੁਸੀਂ 15-20% ਵਾਲਾ ਟਾਈਮ ਵੀ ਦੇਖਿਆ, ਉਹਨਾਂ ਨੇ ਨਹੀਂ ਸੀ ਦੇਖਿਆ।
0: ਉਦੋਂ ਜੋਬਸ ਵੀ ਸੀਗੀਆਂ।
1: ਬਿਲਕੁਲ ਜੀ, ਮੈਂ ਪਹਿਲਾਂ ਘਰ 2002 ਚ ਲਿਆ ਸੀਗੇ
0: ਜੀ,
1: ਉਦੋਂ ਮੈਨੂੰ 5.5% ਵਿਆਜ ਮਿਲਿਆ
0: ਜੀ,
1: ਤੇ ਮੈਨੂੰ ਲੱਗਦਾ ਸੀਗਾ ਵੀ ਮੈਨੂੰ ਬਹੁਤ ਸਸਤਾ ਵਿਆਜ ਮਿਲਿਆ। ਪਰ ਜਿਹੜੇ ਭੈਣ ਭਰਾਵਾਂ ਨੇ 1.5% ਦਾ ਆਨੰਦ ਮਾਣਿਆ
0: ਜੀ,
1: 2% ਦਾ ਆਨੰਦ ਮਾਣਿਆ, ਉਹਨਾਂ ਨੂੰ ਹੁਣ ਲੱਗਦਾ ਵੀ 3.5% ਜਾਂ 4% ਜਿਹੜਾ ਵਿਆਜ ਆ ਬਹੁਤ ਜ਼ਿਆਦਾ ਹਾਈ ਆ।
0: ਹਜੇ ਤਾਂ ਲੱਗਦਾ ਹੈਗਾ ਫਿਊਚਰ ਜੇ ਸਭ ਦੱਸ ਰਹੇ ਹਨ ਵਿਆਜ ਥੋੜੀ ਸ਼ਾਇਦ ਵਿਆਜ
1: ਵਿਆਜ ਲੁੱਕ ਲਾਈਕ ਜੀ ਤਮੜ ਸਾਹਿਬ ਜਿਹੜੇ ਫਿਕਸ ਰੇਟ ਆ ਉਹ ਘਟਣਗੇ
0: ਜੀ,
1: ਕਿਉਂਕਿ ਆਲਮੋਸਟ ਜਿਹੜੇ ਕੈਨੇਡਾ ਪਾਉਂਡ ਨੇ ਨਾ, ਕੈਨੇਡਾ ਮੋਰਗੇਜ ਪਾਉਂਡ, ਫੈਡਰਲ ਸਰਕਾਰ ਨੇ ਉਹ $30 billion ਦੇ ਬਾਏ ਕੀਤੇ ਨੇ
0: ਜੀ,
1: ਜਾਂ $30 billion ਦੇ ਕੈਨੇਡਾ ਮੋਰਗੇਜ ਪਾਉਂਡ ਬਾਏ ਕੀਤੇ ਨੇ, ਤਾਂ ਇਹ ਤਾਂ ਸਿੱਧਾ ਇਹ ਮਕਸਦ ਬਣਦਾ ਕਿ ਜਿਹੜੇ ਆਉਣ ਵਾਲੇ ਫਿਕਸ ਰੇਟ ਹੋਣਗੇ ਮੋਰਗੇਜਾਂ ਦੇ ਉਹ
0: ਘਟਣਗੇ
1: ਵਿੱਚ, ਬੈਂਕਾਂ ਨੂੰ ਉਹਦਾ ਵੱਡਾ ਲਾਭ ਮਿਲੇਗਾ ਕਿਉਂਕਿ ਬਿਹਾਈਂਡ ਦਾ ਸੀਨ ਸਰਕਾਰ ਖੜ ਗਈ
0: ਜੀ। ਸੋ ਥੋੜੀ ਬਹੁਤੀ ਬ੍ਰਾਈਟਨੈਸ ਦਿਸ ਰਹੀ, ਪਰ ਇੰਨੀ ਵੀ ਨਹੀਂ ਦਿਸ ਰਹੀ ਹੈਗੀ ਵੀ ਤੁਸੀਂ 1.5% ਦੇ ਕਰੇ ਮੁੜ ਕੇ ਬੜੀ ਮਾੜੀ ਬੜੀ ਮੁਸ਼ਕਿਲ,
1: ਬਹੁਤ ਮੁਸ਼ਕਿਲ ਹੋਊਗਾ ਜੀ ਉੱਥੋਂ ਤੱਕ ਕੰਮ ਆਉਣਾ
0: ਜੀ। ਤੁਹਾਡੀਆਂ ਪੇਮੈਂਟ ਕੀ ਹਨ, ਸਾਰੀ ਲਿਸਟ ਲੈ ਕੇ ਆਇਓ, ਕਿਸ਼ਤਾਂ ਕਿੱਦਾਂ ਚੱਲ ਰਹੀਆਂ ਹਨ ਜੀ, ਇੱਧਰੋਂ ਚੱਕ ਕੇ ਪੈਸੇ ਕੱਢ ਕੇ ਇਸ ਕਾਰਡ 'ਚ ਉੱਧਰ ਦੇ ਰਹੇ ਹੋ, ਤਾਂ ਅੱਜ ਕੱਲ੍ਹ ਤਾਂ ਸਿਰਫ ਡਾਟਾ ਦਾ ਯੁੱਗ ਹੈਗਾ, ਇੱਕ ਐਂਟਰ ਕਰਦੇ ਪਤਾ ਲੱਗ ਜਾਂਦਾ ਪੈਸੇ ਇਹਦੇ ਕਿੱਧਰੋਂ ਆ ਰਹੇ, ਕਿੱਧਰ ਜਾ ਰਹੇ, ਕੀ ਕੁਛ ਹੋ ਰਿਹਾ ਹੈਗਾ, ਉਹਨਾਂ ਨੂੰ ਖੁਦ ਪਤਾ।
1: ਬਿਲਕੁਲ ਜੀ ਤਮੜ ਸਾਹਿਬ, ਗੱਲ ਕਰਦੇ ਹਾਂ, ਕੋਈ ਵੀ ਭੈਣ ਭਰਾ ਜੇ ਕਿਤੇ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲਗਤਾਰ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਜਾਂ ਇਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਦਿੱਕਤ ਆ ਰਹੀ ਆ, ਵਾਪਸ ਕਰਨ ਦੇ ਵਿੱਚ ਦਿੱਕਤ ਆ ਰਹੀ ਆ, ਤੇ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ, ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਪ੍ਰੈਸ ਸਟਾਰਟ ਲਿਆ ਜਾ ਸਕਦਾ ਜੀ।
0: ਕੈਨੇਡਾ ਦਾ ਵਰਡ ਲੀਗਲ ਤਰੀਕੇ ਨਾਲ ਤੁਹਾਡਾ ਕਰਜ਼ਾ ਮਾਫ ਕਰਕੇ ਦਿੰਦੇ ਹਨ, ਸਲਾਹ ਲੈ ਲਿਓ 416-502-3100। ਉਹਨਾਂ ਦਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਵੀਰ ਜੀ, ਧੰਨਵਾਦ
0: ਧੰਨਵਾਦ ਤੁਹਾਡਾ, ਜਿੱਥੇ ਬਿਜ਼ਨਸ ਵੀ ਕਰਦੇ ਹੋ ਤੇ ਬਹੁਤ ਵੱਡੀ ਸੇਵਾ ਹੀ ਮੈਂ ਕਿਹਾ ਸਰ ਕਰਦੇ ਹੋ, ਕਿਸੇ ਨੂੰ ਨੌਲੇਜ ਦੇਣੀ, ਕਿਸੇ ਦਾ ਕਰਜ਼ਾ ਬਚਾਉਣਾ, ਘਰ ਬਚਾਉਣਾ, ਕਿਸ਼ਤਾਂ ਥੋੜ੍ਹੀਆਂ ਘੱਟ ਕਰ ਦੇਣੀ ਹੈਗੀਆਂ, ਪੈਸੇ ਬਚਾਉਣੇ ਹੈਗੇ ਆ, ਤੁਸੀਂ ਸਲਾਹ ਲੈਣੀ ਹੋਵੇ ਖੁਦ ਪਰਿਵਾਰ ਸਮੇਤ ਆਵੋ, ਸਲਾਹ ਲਵੋ, ਜੇ ਲੱਗਦਾ ਤੁਹਾਡੇ ਪੈਸੇ ਬਚ ਸਕਦੇ ਹਨ ਤਾਂ ਵਾਈ ਨਾਊਟ, ਤਾਂ ਤੁਸੀਂ ਬਚਾ ਸਕਦੇ ਹੋ। 416-502-3100 'ਤੇ ਗੱਲਬਾਤ ਕਰ ਲੈਣੀ ਆ। ਦੇਖਦੇ ਰਹੋ ਵਿਰਾਸਤ TV ਅਤੇ ਸੁਣਦੇ ਰਹੋ ਵਿਰਾਸਤ ਰੇਡੀਓ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਦਵਿੰਦਰ ਸਿੰਘ ਪਵਾਰ ਕੋਲੋਂ। ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ ਹਨ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰਨਾ, ਪ੍ਰੀ ਅਪਰੂਵਲ ਕਰਵਾ ਲਿਓ, ਕਾਲ ਕਰ ਲਿਓ, ਮੋਰਗੇਜ ਲੈਣ ਵਾਸਤੇ ਵਧੀਆ ਸਰਵਿਸ ਦਿੰਦੇ ਹਨ ਦਵਿੰਦਰ ਸਿੰਘ ਪਵਾਰ, ਪਰਸਨਲੀ ਮੋਰਗੇਜ ਸਲੂਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਅਕਾਲ ਮੋਰਗੇਜ ਨਾਲ ਹੀ ਕੰਮ ਕਰਦੇ ਹਨ ਦਵਿੰਦਰ ਸਿੰਘ ਪਵਾਰ, 6479888731, ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, DPF ਦਾ ਕੰਮ ਹੋਵੇ, ABS ਐਂਡ ਸੈਂਸਰ ਦਾ ਕੋਈ ਇਸ਼ੂ ਹੋਵੇ, ਤਾਂ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ 3472713834। ਅਤੇ ਸਾਡੇ ਵੀਰ ਥਰੂ ਵਿਚ ਸਪੈਸ਼ਲਾਈਜ਼ ਟ੍ਰੇਲਰ ਤੋਂ ਗੁਰਮਿੰਦਰ ਦਨੇਸਰ ਭਾਜੀ, ਹਿੰਦਾ ਭਾਜੀ ਮੈਂ ਕਹਿੰਦਾ ਹੁੰਦਾ ਇਹਨਾਂ ਨੂੰ, 1170 ਫਿਊਸਟਰ ਡਰਾਈਵ 'ਤੇ ਹਨ। ਤੁਹਾਨੂੰ ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕਸ ਚਾਹੀਦੇ ਹਨ, ਕੋਇਲ ਵੈਲ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫਿਊਸਲ ਡਰਾਈਵ 'ਤੇ ਪਹੁੰਚਣਾ ਤਾਂ ਹਿੰਦਾਬਾਦ ਜੀ ਨਾਲ 905-219-0080 'ਤੇ ਗੱਲਬਾਤ ਕਰ ਲੈਣੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ। ਜਿਹੜੀ ਮੀਟ ਸ਼ੋਪ ਹੈਗੀ ਆ ਉਹ ਵੱਖਰੀ ਬਣਾਈ ਗਈ ਆ, ਬਿਲਕੁਲ ਰੈਸਟੋਰੈਂਟ ਦੇ ਨਾਲ ਤੁਸੀਂ ਮੀਟ ਵੀ ਖਰੀਦ ਸਕਦੇ ਹੋ। ਮਸਾਲੇ ਵਾਲਾ ਲੱਗਿਆ ਲਗਾਇਆ ਜਾਂ ਫਰੈਸ਼ ਮੀਟ ਉੱਥੇ ਤੁਹਾਡੇ ਸਾਹਮਣੇ ਬਣਾ ਕੇ ਦਿੰਦੇ ਹਨ। ਮੀਟ ਸ਼ੋਪ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੀਟ ਖਰੀਦਣਾ ਹੋਵੇ ਮਸਾਲੇ ਵਾਲਾ, ਤੁਸੀਂ ਪਹੁੰਚ ਸਕਦੇ ਇੰਡੀਅਨ ਪੰਜਾਬੀ ਬਾਜ਼ਾਰ 'ਤੇ। ਗਰੋਸਰੀ ਸ਼ੋਪਿੰਗ ਕਰਨ ਵਾਸਤੇ ਸੇਲ ਸਦਾ ਹੀ ਲੱਗੀ ਰਹਿੰਦੀ ਆ, ਅਤੇ ਕੇਟਰਿੰਗ ਦੀਆਂ ਸੇਵਾਵਾਂ ਵੀ ਪੇਸ਼ ਕਰਦੇ ਹਨ। ਵੈੱਜ ਨੌਨ ਵੈੱਜ ਦੀ ਕੇਟਰਿੰਗ ਵਾਸਤੇ ਇੰਡੀਅਨ ਪੰਜਾਬੀ ਬਾਜ਼ਾਰ 905-799-5058। ਐਲੀ ਟਰੱਕ 'ਤੇ ਰਾਜਾ ਬਾਈ ਜੀ ਨਾਲ ਗੱਲਬਾਤ ਕਰ ਲੈਣੀ ਹੈ। ਕਾਰਾਂ ਦੇ ਟਰੱਕਾਂ ਦਾ ਓਇਲ ਚੇਂਜ ਅਤੇ ਟਾਇਰ ਚੇਂਜ ਕਰਕੇ ਦਿੰਦੇ ਹਨ। 24 ਘੰਟੇ 7 ਹੀ ਦਿਨ ਖੁੱਲ੍ਹੇ ਰਹਿੰਦੇ ਹਨ। 416-953-9965 ਅਤੇ ਮਨਜੀਤ ਚੀਮਾ ਜੀ ਦਾ ਮੈਂ ਨੰਬਰ ਦੇ ਦਿੰਦਾ। ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਆਈਆਂ ਹੋਈਆਂ ਹਨ, ਪ੍ਰੋਪਰਟੀਆਂ ਦੇਖਣੀਆਂ ਚਾਹੁੰਦੇ ਹੋ, ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਮਨਜੀਤ ਚੀਮਾ ਜੀ ਦਾ ਰੀਅਲ ਸਟੇਟ ਦੇ ਵਿੱਚ। ਡਾਇਰੈਕਟ ਨੰਬਰ 416-357-9965 416-357-9965 'ਤੇ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰ ਲਿਓ। ਕੈਨੇਡਾ ਕੰਜ਼ਿਊਮਰ ਕੈਨੇਡਾ ਤੋਂ ਜਸਵੀਰ ਸਿੰਘ ਹੁੰਡਲ ਜੀ, ਕਟਾਰੀਆ ਟੂਰ ਐਂਡ ਟਰੈਵਲ ਤੋਂ ਅਵਤਾਰ ਬਾਈ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਨਾਭੇ ਫਰ ਏਅਰ ਕੰਫਰਟ ਤੋਂ ਸੰਧੂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਬਹੁਤ ਸਾਰੀਆਂ ਪਿਕਨਿਕਸ ਆ ਰਹੀਆਂ ਹਨ ਅਤੇ ਉਹਦੀ ਮੈਂ ਗੱਲਬਾਤ ਕਰੂੰਗਾ, ਅਤੇ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ। ਮੈਂ ਨੰਬਰ ਦੇ ਦਿੰਦਾ 437-242-3158। ਮੈਨੂਫੈਕਚਰ ਜੋਬਸ ਮਿਲ ਰਹੇ, ਮਕੈਨਿਕ ਚਾਹੀਦੇ ਹਨ 40 ਤੋਂ 48 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਮਸ਼ੀਨਸ ਚਾਹੀਦੇ ਹਨ 20 ਤੋਂ 25 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਪ੍ਰੋਗਰਾਮ ਚਾਹੀਦਾ 30 ਤੋਂ 40 ਡਾਲਰ ਪਰ ਘੰਟੇ ਮਿਲ ਸਕਦੇ ਆ। ਇਸ ਦੇ ਨਾਲ ਨਾਲ ਆਫਿਸ ਵਿੱਚ ਕਾਫੀ ਸਾਰਾ ਕੰਮ ਅਵੇਲੇਬਲ ਆ। ਰਿਸੈਪਸ਼ਨ ਚਾਹੀਦੀ ਹੈਗੀ ਆ, ਟੈਕਨੀਕਲ ਇਨਸਾਈਡ ਸੇਲਸ ਵਾਸਤੇ ਬੰਦੇ ਚਾਹੀਦੇ ਆ, ਅਤੇ ਡਰਾਈਵਰ ਪੋਜੀਸ਼ਨਸ ਵੀ ਅਵੇਲੇਬਲ ਹਨ। ਤੁਸੀਂ ਸਿਟੀ ਵਾਸਤੇ ਕੰਮ ਕਰਨਾ PND 28 ਡਾਲਰ ਘੰਟੇ ਤੋਂ ਲੈ ਕੇ 40 ਡਾਲਰ ਪਰ ਘੰਟੇ ਤੱਕ ਮਿਲ ਸਕਦੇ ਆ। 437-242-3158 'ਤੇ ਸੰਪਰਕ ਕਰ ਲੈਣਾ। ਅਤੇ ਇਸ ਨਾਲ ਨਾਲ ਮੈਂ ਦੱਸ ਦੇਵਾਂ, ਸੈਨੀ ਪਿਕਨਿਕ ਜਿਹੜੀ ਹੈਗੀ ਆ ਉਹ ਸੰਡੇ 81-30 ਤਰੀਕ ਨੂੰ ਆ ਰਹੀ ਹੈਗੀ ਆ ਬੈਲਾ ਗਾਰਡਨ ਦੇ ਵਿੱਚ। ਸੈਨੀ ਪਿਕਨਿਕ ਕੋਈ ਜਾਣਕਾਰੀ ਲੈਣੀ ਹੋਵੇ, ਪਹੁੰਚਿਓ ਜ਼ਰੂਰ, ਕਾਫੀ ਕੁਝ ਖਾਣ ਪੀਣ ਹੁੰਦਾ, ਬੱਚੇ ਨੇ ਗੇਮਾਂ ਹੁੰਦੀਆਂ ਹਨ। ਤਾਰਾ ਸਿੰਘ ਦਾ ਮੈਂ ਨੰਬਰ ਦੇ ਦਿੰਦਾ 6479928799। ਇਸੇ ਨਾਲ ਨਾਲ ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਆ ਬੱਲੇ ਬੱਲੇ ਫਾਰ ਦੇ ਵਿੱਚ ਜੰਜੂਆ ਸਾਹਿਬ ਕਰਵਾ ਰਹੇ ਹਨ, ਸਾਂਝਾ ਵਿਰਸਾ ਦੀ ਟੀਮ, ਅਤੇ ਤੁਸੀਂ ਹਰਜੀਤ ਜੰਜੂਆ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ 6478-3552-94 'ਤੇ। ਅਤੇ ਐਤਵਾਰ ਨੂੰ 81-30 ਤਰੀਕ ਨੂੰ ਬੱਲੇ ਬੱਲੇ ਫਾਰ ਦੇ ਵਿੱਚ ਜਿਹੜੀ ਪਿਕਨਿਕ ਹੋਣ ਜਾ ਰਹੀ ਹੈ, ਤੁਹਾਨੂੰ ਖੁੱਲ੍ਹਾ ਸੱਦਾ ਦਿੱਤਿਆ ਜਾਂਦਾ ਆ। ਇਸ ਦੇ ਨਾਲ ਨਾਲ ਫਰਾਈਡੇ ਸਪਤੰਬਰ ਦੀ 18 ਤਰੀਕ ਨੂੰ ਹੰਸ ਰਾਜ ਹੰਸ ਜੀ ਦਾ ਸ਼ੋਅ ਪੰਜਾਬੀ ਵਿਰਸਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ ਆ। ਕੋਈ ਜਾਣਕਾਰੀ ਲੈਣੀ ਹੋਵੇ, ਸਿੰਘ ਹਰਜੀਤ ਜੀ ਨਾਲ ਸੰਪਰਕ ਕਰਨਾ 6474-8100-00 647-448-1000 'ਤੇ ਗੱਲਬਾਤ ਕਰ ਲਿਓ। ਇੱਕ ਕੁੱਕ ਚਾਹੀਦਾ ਹੈਗਾ, ਪੰਜਾਬੀ ਰੈਸਟੋਰੈਂਟ ਕਾਫੀ ਗਰੋ ਰਿਹਾ ਹੈਗਾ, ਹੋਰ ਕਾਫੀ ਸਾਰੇ ਇਹਨਾਂ ਨੇ ਫਰੈਂਚਾਈਜ਼ ਖੋਲ੍ਹਣੀਆਂ, ਉਹਦੇ ਵਾਸਤੇ ਕੁੱਕ ਚਾਹੀਦੇ ਹਨ। ਤੁਸੀਂ ਭੋਜਨ ਬਣਾ ਸਕਦੇ, ਪ੍ਰੋਫੈਸ਼ਨਲ ਸ਼ੈਫ ਹੋ ਤਾਂ 416-451-2222 'ਤੇ ਮੇਰੇ ਨਾਲ ਸੰਪਰਕ ਕਰਨਾ, ਟੈਕਸਟ ਮੈਸੇਜ ਭੇਜ ਦੇਣਾ, ਅਤੇ ਅਸੀਂ ਤੁਹਾਨੂੰ ਉਹ ਜੋਬ ਬਾਰੇ ਦੱਸ ਦੇਵਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਫਿਕਸ ਟਰੱਕਿੰਗ ਨਾਓ। ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਹੋਣ ਜਾ ਰਹੀ ਹੈਗੀ ਆ ਫਿਕਸ ਟਰੱਕਿੰਗ ਨਾਓ। ਵਧੇਰੇ ਜਾਣਕਾਰੀ ਅਤੇ ਸਿਖਰਾਜ ਸੰਧੂ ਸਾਹਿਬ ਨਾਲ ਗੱਲਬਾਤ ਕਰ, ਨੰਬਰ ਮੈਂ ਦੱਸ ਦਿੰਦਾ 416-857-6828 'ਤੇ ਗੱਲਬਾਤ ਕਰ ਸਕਦੇ ਹੋ। 416-857-6828 'ਤੇ 416-857-6828। ਸਪਤੰਬਰ ਦੀ 12 ਤਰੀਕ ਨੂੰ ਮੀਟਿੰਗ ਹੋਣੀ ਆ, ਪਹੁੰਚਿਓ ਜ਼ਰੂਰ, ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਦੇਖਦੇ ਰਹੋ ਵਿਰਾਸਤ TV ਅਤੇ ਸੁਣਦੇ ਰਹੋ ਵਿਰਾਸਤ ਰੇਡੀਓ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੋਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ. PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ. ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ. ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ. ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ. ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293. ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ. ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ. ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ. ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ.
5: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ. ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ. ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ. ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ. ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ. 9915154548.
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557.
6: ਇਹ ਸੱਚ ਕਿਹੋ ਜਿਹਾ ਹੁੰਦਾ?
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
8: ਮਿੱਟੀ ਚੁਗਦੀ ਫਸਲ ਸੱਚ ਹੈ,
7: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ.
9: ਬੱਚਿਆਂ ਨੇੜੇ ਆਉਣ
10: ਨਾ ਰੋਕੀ.
11: ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?

0: सतगुर होए दयाल दसरदा पूरी है, सतगुर होए दयाल ना कबहू झूरी है, सतगुर होए दयाल त दुख ना जानिए, सतगुर होए दयाल त हर रंग माणिए। अकाल पुरख दिते हुए सारे रंगा नूं मानदे हुए जुड़ चुके जी एक बार फिर एक खूबसूरत ते चढ़दी कला वाली सवेर दे विच खूबसूरत स्रोतों दे लई खूबसूरत रेडियो प्रोग्राम पंजाबी लहरां लैके मैं थोड़ा अपना मेज़बान प्रभ संधु ते मेरे नाल पंजाब दी धरती तों निरपक्ष निडर आवाज़ रमेश हशियारपुर जी जुड़ चुके ने। ਪੰਜਾਬੀ ਲਹਿਰ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਔਰ ਇਸ ਖਬਰਾਂ ਦੇ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਮੱਲੀ ਟੈਂਟ ਸਰਵਿਸ ਜਾਣਿਆ ਪਹਿਚਾਣਿਆ ਨਾਮ ਆ, ਆਊਟਡੋਰ ਈਵੈਂਟਸ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਟੈਂਟ ਕੁਰਸੀਆਂ ਫੋਲਡਿੰਗ ਮੇਜ ਫੋਲਡਿੰਗ ਚੇਅਰਸ, ਬਸ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਦੇ ਦੇਣਾ ਆ। ਇੱਕ ਨਾ ਟੈਂਟ ਨੋਰਮਲ ਟੈਂਟ ਸਵਾਵਾਂ ਹੁੰਦੀਆਂ, ਇੱਕ ਹੁੰਦੀਆਂ ਕਿ ਐਸਾ ਇੱਕ ਟੈਂਟ ਲੱਗੇ ਕਿ ਤੁਹਾਨੂੰ ਇਹ ਲੱਗੇ ਕਿ ਤੁਸੀਂ ਇੱਕ ਵੈਨਿਊ ਦੇ ਵਿੱਚ ਫਿਰ ਰਹੇ ਹੋ। ਸੋ ਮੱਲੀ ਟੈਂਟ ਸਰਵਿਸਿਸ ਆਊਟਡੋਰ, ਕੋਈ ਵੀ ਵਿਆਹ ਸ਼ਾਦੀ ਦਾ ਈਵੈਂਟ ਆ ਜਾਂ ਕੋਈ ਪਾਰਟੀ ਆ ਜਾਂ ਤੁਸੀਂ ਕੋਈ ਪਿਕਨਿਕ ਕਰਨ ਜਾ ਰਹੇ ਹੋ ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖੋ 647-992-25-69-6497-999-2569। ਮੱਲੀ ਟੈਂਟ ਸਰਵਿਸਿਸ ਨਾਲ ਤੁਸੀਂ ਰਾਬਤਾ ਕਰਨਾ ਆ। ਪੰਜਾਬ ਦੀ ਧਰਤੀ ਤੋਂ ਲੋਡਾ ਵੇਲਾ ਤਰਕਾਲਾਂ ਦੇ ਸ਼ਾਮਾਂ ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਦੇ ਵਿੱਚ ਰਮੇਸ਼ ਸ਼ਿਆਰਪੁਰੀ ਜੀ ਨੂੰ ਪੰਜਾਬੀ ਲਹਿਰਾਂ ਦੇ ਮੋਰਨਿੰਗ ਖਬਰਾਂ ਦੇ ਹਿੱਸੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਨਾਲ ਦੀ ਨਾਲ ਗਿੱਲ ਫਾਰਮ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ। ਗਿੱਲ ਫਾਰਮ ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ, ਹਰ ਤਰ੍ਹਾਂ ਦੀ ਪਨੀਰੀ ਤੁਹਾਨੂੰ ਉੱਥੋਂ ਮਿਲ ਜਾਣੀ ਹੈ, ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ ਦਾ ਗੇੜਾ ਜ਼ਰੂਰ ਮਾਰ ਕੇ ਆਇਓ। 416-868-9788-4168-9887-78 ਗਿੱਲ ਫਾਰਮ। ਅਤੇ ਚੱਲਦੇ ਆ ਜੀ ਅੱਜ ਦੀ ਪਹਿਲੀ ਖਬਰ ਵੱਲ। ਕੱਲ੍ਹ ਪੰਜਾਬ ਬੰਦ ਨੂੰ ਕਿੱਦਾਂ ਦਾ ਹੰਗਾਰਾ ਮਿਲਿਆ ਅਤੇ ਤੁਸੀਂ ਪੰਜਾਬ ਬੰਦ ਨੂੰ ਕਿਸ ਤਰ੍ਹਾਂ ਵੇਖਦੇ ਹੋ ਰਮੇਸ਼ ਜੀ? ਮਾਫ ਕਰਨਾ, ਅੱਜ
1: ਪ੍ਰਭ ਸੰਧੂ ਜੀ ਗੱਲ ਹੈ, ਤੁਸੀਂ ਕੱਲ ਵੀ ਭੋਰਾ ਕਹਿ ਲਓ, ਤੁਹਾਡੀ ਰਾਤ ਸੀ ਤੇ ਸਾਡਾ ਦਿਨ ਸੀ।
0: ਬਿਲਕੁਲ ਜੀ,
1: ਸਾਡੇ ਹੁਣ ਸੂਰਜ ਛਿਪਣ ਵਾਲੇ ਪਾਸੇ ਨੂੰ ਅਤੇ ਤੁਹਾਡੇ ਸੂਰਜ ਚੜ ਚੁੱਕਾ ਹੈ। ਇਹ ਥੋੜਾ ਜਿਹਾ ਕਹਿ ਲਈਏ ਕਿ ਜਿਹੜੀਆਂ ਇਸ ਧਰਤੀ ਦੀਆਂ ਦੂਰੀਆਂ ਦੀ ਗੱਲ ਹੈ, ਉਵੇਂ ਦਿਲਾਂ ਵਾਲੀਆਂ ਦੂਰੀਆਂ ਚ ਤੇ ਤੁਹਾਡੇ ਵੀ ਸਾਡੇ ਲਈ ਦਿਨ ਚੜ੍ਹਦਾ ਤੇ ਤੁਹਾਡੇ ਸਾਡਾ ਜਾਂ ਹੋਵੇ ਤੇ ਚਾਹੇ ਸਾਡਾ, ਤੁਹਾਡੇ ਦਿਨ ਦੋਨੇ ਪਾਸੇ ਚੜਿਆ ਰਹਿੰਦਾ ਹੈ, ਇਹ ਕੋਈ ਏਡੀ ਗੱਲ ਨਹੀਂ। ਪਰੰਤੂ ਬੜਾ ਮਹੱਤਵਪੂਰਨ ਮੁੱਦਾ ਜਿਹੜਾ ਤੁਸੀਂ ਅੱਜ ਛੇੜਿਆ, ਪੰਜਾਬ ਬੰਦ। ਪ੍ਰਭ ਸੰਧੂ ਜੀ, ਕਈ ਵਾਰ ਪੰਜਾਬ ਬੰਦ ਦੀ ਅਸੀਂ ਗੱਲ ਕੀਤੀ, ਬੜੀ ਵਾਰ ਪੰਜਾਬ ਬੰਦ ਹੋਇਆ, ਬੜੀ ਵਾਰ ਸਫਲ ਬੰਦ ਵੀ ਹੋਇਆ, ਕਈ ਵਾਰ ਖੌਰੂ ਖੱਪੇ ਦੇ ਦੌਰਾਨ ਵੀ ਬੰਦ ਹੋਇਆ, ਕਿਤੇ ਧਰਮ ਦਾ ਮੁੱਦਾ ਖੜ ਗਿਆ, ਕਦੇ ਕਿਸੇ ਡੇਰੇ ਵਾਲੇ ਸਾਧ ਦਾ ਕਿਸੇ ਨੇ ਕਤਲ ਕਰ ਦਿੱਤਾ ਤੇ ਤਾਂ ਬੰਦ ਹੋ ਗਏ, ਕਦੇ ਸਾਡੀਆਂ ਨਿੱਜੀ ਲੋੜਾਂ ਆਰਥਿਕ ਜ਼ਰੂਰਤਾਂ ਲਈ ਵੀ ਪੰਜਾਬ ਬੰਦ ਹੋਏ ਆ, ਜਿਹੜੇ ਕਿਸਾਨਾਂ ਨੇ ਕੀਤੇ ਆ। ਜਿਹੜਾ ਅੱਜ ਵਾਲਾ ਬੰਦ ਪ੍ਰਭ ਸੰਧੂ ਜੀ, ਉੱਥੇ ਮੈਂ ਦੱਸਦਾ, ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਮੈਨੂੰ ਸਮਝ ਆਉਂਦੀਆਂ। ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਹੈ, ਅੱਜ ਪੰਜਾਬ ਬੰਦ ਹੋਣਾ ਬਹੁਤ ਵੱਡੀ ਗੱਲ ਔਰ ਬੜਾ ਸਫਲ ਬੰਦ ਕਹਿ ਸਕਦੇ, ਵੱਡੇ ਪੱਧਰ ਤੇ ਪੰਜਾਬ ਬੰਦ ਹੋਇਆ। ਔਰ ਦੋ ਚੀਜ਼ਾਂ ਜਿਹੜੀਆਂ ਮੈਂ ਜ਼ਿਕਰ ਕਰਨੀਆਂ, ਪਹਿਲਾਂ ਤੇ ਮੁੱਦਾ ਪ੍ਰਭ ਸੰਧੂ ਜੀ, ਮੁੱਦਾ ਜਿਸ ਮੁੱਦੇ ਤੇ ਅੱਜ ਬੰਦ ਹੋਇਆ, ਮੈਂ ਸਮਝਦਾ ਕਿ ਇੱਕ ਜਾਇਜ਼ ਮੁੱਦਾ ਸੀ। ਔਰ ਸਭ ਤੋਂ ਵੱਡੀ ਗੱਲ ਆ, ਜਿਹੜੀਆਂ ਸਥਾਪਿਤ ਸਿਆਸੀ ਪਾਰਟੀਆਂ, ਉਹਨਾਂ ਦੀ ਜ਼ੁਬਾਨ ਤੋਂ ਇਹ ਮੁੱਦਾ ਖਿਸਕ ਚੁੱਕਾ ਸੀ, ਉਹਨਾਂ ਦੀ ਜ਼ੁਬਾਨ ਤੋਂ ਮੁੱਦਾ ਉਹਨਾਂ ਨੇ ਉਰੇ ਪਰੇ ਕਰ ਦਿੱਤਾ ਸੀ। ਔਰ ਇਹ ਮੁੱਦਾ ਜਿਹੜਾ ਜਾਇਜ਼ ਮੁੱਦਾ, ਅੱਜ ਉਸ ਮੁੱਦੇ ਤੇ ਬੰਦ ਹੋਣਾ, ਤੇ ਦੂਜੀ ਵੱਡੀ ਗੱਲ ਸਮਝ, ਲੋਕਾਂ ਨੂੰ ਮੁੱਦੇ ਦੀ ਸਿਆਸੀ ਸਮਝ ਵੀ ਆ ਗਈ ਤੇ ਸਮਾਜਿਕ ਸਮਝ ਵੀ ਆ ਗਈ। ਸਿਆਸੀ ਤੋਂ ਭਾਵ ਕੀ, ਜਦੋਂ ਸਥਾਪਿਤ ਸਿਆਸੀ ਪਾਰਟੀਆਂ ਸਾਰਿਆਂ ਨੂੰ ਇੱਕੋ ਜਿਹੀਆਂ ਲੱਗ ਜਾਣ ਤੇ ਲੋਕਾਂ ਨੂੰ ਸਮਝ ਆ ਜਾਂਦੀ ਕਿ ਭਾਈ ਐਵੇਂ ਰੰਗ ਹੀ ਬਦਲਿਆ, ਨਾ ਪਹਿਲੀਆਂ ਨੇ ਬੰਦੀ ਸਿੰਘ ਛੱਡੇ ਨਾ ਅੱਜਦਿਆਂ ਨੇ ਬੰਦੀ ਸਿੰਘ ਛੱਡੇ, ਇੱਕੋ ਜਿਹੀ ਹੈ। ਫਿਰ ਦੂਜੀ ਸਮਾਜਿਕ ਸਮਝ ਹੁੰਦੀ ਹੈ। ਸਮਾਜਿਕ ਸਮਝ ਇਹ ਆ ਗਈ ਕਿ ਜੇ ਇਕੱਠੇ ਹੋਏ ਸੀ ਤੇ ਭੋਰਾ ਦਿੱਲੀ ਤੋਂ ਕਿਸਾਨ ਕੁਛ ਲੈ ਕੇ ਆਏ ਸੀ, ਜੇ ਇਕੱਠੇ ਹੋਏ ਸੀ ਤੇ ਇਕੱਠ ਨਾਲ ਹੀ ਮਿਲਣਾ, ਇਕੱਲੇ ਇਕੱਲੇ ਰੌਲਾ ਪਾ ਕੇ ਨਹੀਂ ਮਿਲਣਾ। ਸੋ ਦੋ ਚੀਜ਼ਾਂ, ਇੱਕ ਮੁੱਦਾ ਤੇ ਲੋਕਾਂ ਦੀ ਸਮਝ ਨੇ, ਮੈਂ ਸਮਝਦਾ ਕਿ ਅੱਜ ਇੱਕ ਵਾਰ ਫਿਰ ਪੰਜਾਬ ਨੂੰ ਖਲੂਣਾ ਦਿੱਤਾ ਹੈ। ਪ੍ਰਭ ਸੰਧੂ ਜੀ, ਬਹੁਤ ਵੱਡੀ ਗਿਣਤੀ ਚ ਕੋਈ ਸੈਂਕੜੇ ਹਜ਼ਾਰਾਂ ਲੋਕ ਇਸ ਵੇਲੇ ਨਹੀਂ ਜੇਲ੍ਹਾਂ ਚ ਬੰਦ, ਜਿਹਨਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਹਾਂ, ਗਿਣਤੀ ਦਰਜਣ ਹੀ ਹੈ ਕਰੀਬ ਕਰੀਬ। ਪਰੰਤੂ ਉਹਨਾਂ ਲੋਕਾਂ ਲਈ ਪੂਰੇ ਪੰਜਾਬ ਦੇ ਵਿੱਚ ਹਾਂ ਦਾ ਨਾਰਾ ਮਾਰਨਾ, ਮੈਂ ਪੰਜਾਬ ਦੀਆਂ ਤਸਵੀਰਾਂ ਵੇਖ ਕੇ ਹਟਿਆ, ਰਿਪੋਰਟਾਂ ਪੜ੍ਹ ਕੇ ਹਟਿਆ, ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ, ਵੀਡੀਓ ਕਲਿੱਪ, ਵੱਖ ਵੱਖ ਰਿਪੋਰਟਾਂ ਨੇ, ਪ੍ਰੈਸ ਬਿਆਨ ਹੈ, ਪੰਜਾਬ ਦੇ ਬਾਜ਼ਾਰ ਬੰਦ ਰਹੇ, ਪੰਜਾਬ ਦੀਆਂ ਸੜਕਾਂ ਦੇ ਉੱਪਰ GT ਰੋਡ ਬੰਦ ਹੋ ਗਏ, ਜਿਹਨਾਂ ਨੂੰ ਆਪਾਂ ਮਹਾਂਮਾਰਗ ਆਖਦੇ, ਉਹ ਬੰਦ ਹੋ ਕੇ ਸੜਕਾਂ ਤੇ ਸੁੰਨ ਪਸਰ ਗਈ, ਆਵਾਜਾਈ ਨਾ ਮਾਤਰ ਹੋ ਗਈ, ਬਾਜ਼ਾਰ ਬੰਦ ਦੇ ਨਾਲ ਨਾਲ ਬੱਸਾਂ ਦਾ ਪਹੀਆ ਜਾਮ ਹੋ ਗਿਆ, ਟਰਾਂਸਪੋਰਟ ਪੂਰੀ ਰੁਕ ਗਈ, ਪ੍ਰਾਈਵੇਟ ਸਕੂਲ ਬੰਦ ਰਹੇ, ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਰੋਕਿਆ ਨਹੀਂ ਗਿਆ। ਵੱਡੇ ਪੱਧਰ ਤੇ ਲੋਕਾਂ ਨੇ, ਹਾਲਾਂਕਿ ਮੁੱਦਾ ਜਿਹੜਾ ਸੀਗਾ ਉਹਦੀ ਕਾਲ, ਜਿਹਨੂੰ ਆਪਾਂ ਕਹਿੰਦੇ ਕਿਸ ਮੁੱਦੇ ਤੇ ਸੱਦਾ ਕਿਨ ਦਿੱਤਾ ਸੀ, ਉਹ ਕੌਮੀ ਇਨਸਾਫ਼ ਮੋਰਚੇ ਨੇ ਦਿੱਤਾ ਸੀ। ਪਰੰਤੂ ਕੌਮੀ ਇਨਸਾਫ ਮੋਰਚੇ ਤੇ ਸੱਦੇ ਤੇ ਪ੍ਰਭ ਸੰਧੂ ਜੀ, ਸਮਾਜ ਦੇ ਵੱਖ ਵੱਖ ਵਰਗ, ਚਾਹੇ ਉਹ ਕਿਸਾਨ ਧਿਰਾਂ ਨੇ, ਚਾਹੇ ਮਜ਼ਦੂਰ ਧਿਰਾਂ ਸੀ, ਜਾਂ ਹੋਰ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਹੁੰਦੀਆਂ ਨੇ, ਉਹਨਾਂ ਵਿੱਚੋਂ ਵੱਡੇ ਹਿੱਸੇ ਨੇ ਆ ਕੇ ਆਪਣੇ ਆਪਣੇ ਢੰਗ ਦੇ ਨਾਲ ਇਸ ਮੋਰਚੇ ਦਾ ਸਾਥ ਦਿੱਤਾ, ਇਸ ਬੰਦ ਦਾ ਜਿਹੜਾ ਨਾਲ ਖੜੇ ਨੇ। ਸਿਆਸੀ ਪਾਰਟੀਆਂ ਦੀ ਗੱਲ ਕਰਾਂ ਤੇ ਸਿਆਸੀ ਪਾਰਟੀਆਂ ਚ ਅਕਾਲੀ ਦਲ ਨੇ ਵੀ ਚਲੋ ਇੱਕ ਭੋਰਾ ਕਰੋਟੀਆਂ ਸੇਖੀਆਂ, ਜਿਹਨੂੰ ਨਾਮ ਅਸੀਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹਾਂ।
0: ਰਮੇਸ਼ ਜੀ, ਤੁਹਾਡੀ ਆਵਾਜ਼ ਨੀ ਜੇ ਥੋੜਾ ਜਿਹਾ ਕਰੈਕਟ ਕਰੋਗੇ, ਆਵਾਜ਼ ਤੁਹਾਡੀ ਬਹੁਤ ਡਿਸਟਰਬੈਂਸ ਹੀ ਆ ਰਹੀ ਹੈ। ਆਵਾਜ਼ ਨੂੰ ਤੁਸੀਂ ਦੇਖੋ, ਕੋਈ ਮਾਈਕ ਚੈੱਕ ਕਰਿਓ ਪਲੀਜ਼
1: ਜੀ। ਪ੍ਰਭ ਸੰਧੂ ਜੀ, ਤੁਸੀਂ ਇੱਕ ਵਾਰ ਜੇ ਮੇਰੀ ਆਵਾਜ਼ ਬਾਰੇ ਦੱਸ ਸਕੋ।
0: ਜੀ ਬਿਲਕੁਲ, ਹੁਣ ਬਿਲਕੁਲ ਠੀਕ ਹੈ ਜੀ।
1: ਚਲੋ, ਮਾਫੀ ਹੈ ਜੀ, ਬੜਾ ਮਹੱਤਵਪੂਰਨ ਮੁੱਦਾ ਸੀ। ਜਦੋਂ ਮਹੱਤਵਪੂਰਨ ਮੁੱਦੇ ਚ ਆਵਾਜ਼ ਸਰੋਤਿਆਂ ਤੱਕ ਜਾਵੇ ਨੇ ਤੇ ਫਿਰ ਦਿੱਕਤ ਆਉਂਦੀ ਹੈ। ਚਲੋ, ਗੱਲ ਮੈਂ ਪ੍ਰਭ ਸੰਧੂ ਜੀ ਕਰ ਰਿਹਾ ਸੀ ਪੰਜਾਬ ਬੰਦ ਦੀ, ਜਿਸ ਬੰਦ ਨੂੰ ਬਹੁਤ ਵੱਡੇ ਪੱਧਰ ਤੇ ਸਮਰਥਨ ਮਿਲਿਆ, ਇਸ ਮੁੱਦੇ ਦੇ ਉੱਪਰ ਲੋਕਾਂ ਦੀ ਸਮਝ ਤੇ ਲੋਕਾਂ ਦੀ ਇਹ ਸਮਝ ਆ ਜਾਣੀ ਕਿ ਭਾਈ ਸਿਆਸੀ ਪਾਰਟੀਆਂ ਨੇ ਕੁਛ ਨਹੀਂ ਦੇਣਾ, ਰੰਗ ਇੱਕੋ ਜਿਹੇ ਆ ਲੱਗਦਾ, ਤੇ ਲੋਕ ਅੱਜ ਇਕੱਠੇ ਹੋ ਕੇ ਕੇਵਲ ਬੰਦ ਨਹੀਂ, ਬਹੁਤ ਸਾਰੀਆਂ ਥਾਵਾਂ ਤੇ ਸੈਂਕੜੇ ਥਾਵਾਂ ਤੇ ਸਟੇਜਾਂ ਲੱਗੀਆਂ ਨੇ, ਸੈਂਕੜੇ ਥਾਵਾਂ ਤੇ ਪੰਜਾਬ, ਔਰ ਉੱਥੇ ਤਕਰੀਰਾਂ ਹੋਈਆਂ ਨੇ, ਤਕਰੀਰਾਂ
0: ਰਮੇਸ਼ ਜੀ, ਆਵਾਜ਼ ਦੇ ਵਿੱਚ ਪਰੇਸ਼ਾਨੀ ਅਜੇ ਵੀ ਆ ਰਹੀ ਹੈ, ਅਜੇ ਵੀ ਕੋਈ ਟੈਕਨੀਕਲ ਇਸ਼ੂ ਲੱਗ ਰਿਹਾ ਮੈਨੂੰ। ਜੇ ਆਪਾਂ ਕੱਟ ਕੇ ਕਾਲ ਤੁਸੀਂ ਦੁਬਾਰਾ ਕਰਨੀ ਚਾਹੋ। ਮੈਨੂੰ ਲੱਗਦਾ ਕੋਈ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਅਸੀਂ ਪ੍ਰੋਪਰ ਤਰੀਕੇ ਨਾਲ ਰਮੇਸ਼ ਜੀ ਉਹਨਾਂ ਨੂੰ ਨਹੀਂ ਸੁਣ ਪਾ ਰਹੇ। ਰਮੇਸ਼ ਜੀ, ਜੇ ਤੁਸੀਂ ਚਾਹੋ ਤਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਸ਼ੁਰੂ ਕਰ ਲਈਏ, ਕਿਉਂਕਿ ਤੁਹਾਡੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਬੈਂਸ ਹੀ ਆ ਜਾਂਦੀ ਆ ਰਹੀ ਆ। ਉਹ ਕਦੇ ਠੀਕ ਹੋ ਜਾਂਦੀ ਹੈ, ਕਦੇ ਉਹ ਮੈਨੂੰ ਲੱਗਦਾ ਕਿ ਜੇ ਤਾਂ ਆਪਾਂ ਕੱਟ ਕੇ ਦੁਬਾਰਾ ਇਸ ਚੀਜ਼ ਨੂੰ ਦੁਬਾਰਾ ਕੰਟੀਨਿਊ ਕਰੀਏ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਅਹਿਮ ਖਬਰ ਆ, ਸੋ ਅਹਿਮ ਖਬਰ ਦੇ ਵਿੱਚ ਜਿਹੜੀ ਉਹ ਰੁਕਾਵਟ ਕੇ ਲਈ ਖੇਦ ਆ ਨਾ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰੋਤਿਆਂ ਤੱਕ ਨਾ ਪਹੁੰਚੇ ਤਾਂ ਬਿਹਤਰ ਆ। ਸੋ 905-673-3337 ਇੱਕ ਤਾਂ ਇਹ ਲਾਈਨ ਚੱਲ ਪਈਆਂ ਨੇ ਜੀ, ਪਿਛਲੇ ਇੱਕ ਦੋ ਦਿਨ ਬੜੀ ਪ੍ਰੋਬਲਮ ਆਈ ਲਾਈਨਸ ਦੇ ਵਿੱਚ। ਸੋ ਤਦ ਤੱਕ ਆਪਾਂ ਕੁਛ ਸੁਨੇਹ ਦਈਏ। ਰਮੇਸ਼ ਜੀ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਮੀਦ ਕਰਦੇ ਹਾਂ ਕਿ ਇਸ ਵਾਰ ਸਾਡੀ ਆਵਾਜ਼ ਤੁਹਾਡੇ ਤੱਕ, ਰਮੇਸ਼ ਜੀ ਉਹਨਾਂ ਦੀ ਆਵਾਜ਼ ਬਿਲਕੁਲ ਸਹੀ ਪਹੁੰਚੂਗੀ। ਸੋ 905-673-3337 ਰਮੇਸ਼ ਜੀ ਨਾਲ ਦੁਬਾਰਾ ਰਾਬਤਾ ਹੋ ਚੁੱਕਿਆ। ਰਮੇਸ਼ ਜੀ, ਆਪਾਂ ਪਲੀਜ਼ ਕਰੀਏ ਚੈੱਕ ਜੇ ਆਵਾਜ਼ ਦਰੁਸਤ ਹੋਵੇ ਤਾਂ।
1: ਪ੍ਰਭ ਸੰਧੂ ਜੀ, ਦੇਖੋ ਤੇ ਹੁਣ ਆਵਾਜ਼ ਸਾਡੇ ਸਰੋਤਿਆਂ ਤੱਕ ਠੀਕ ਜਾ ਰਹੀ ਹੈ?
0: ਬਿਲਕੁਲ ਦਰੁਸਤ ਹੈ ਜੀ।
1: ਇੱਥੇ ਪ੍ਰਭ ਸੰਧੂ ਜੀ ਅੱਜ ਸਰੋਤਿਆਂ ਤੋਂ ਮਾਫੀ ਮੰਗਣ ਵਾਲੀ ਗੱਲ ਹੈ, ਕਿਉਂਕਿ ਪੰਜਾਬ ਸਫਲ ਪੰਜਾਬ ਬੰਦ ਹੋਇਆ ਹੋਵੇ,
0: ਜੀ
1: ਵੱਡੇ ਪੱਧਰ ਤੇ ਸਮਰਥਨ ਮਿਲਿਆ ਹੋਵੇ, ਕੀ ਬਾਜ਼ਾਰ, ਕੀ ਦੁਕਾਨਾਂ, ਕੀ ਵੱਡੇ ਮਾਲ, ਕੀ ਛੋਟੀਆਂ ਦੁਕਾਨਾਂ, ਕੀ ਸੜਕਾਂ, ਕੀ GT ਰੋਡ, ਕੀ ਬੱਸਾਂ, ਕੀ ਸਕੂਟਰ, ਕੀ ਟਰੱਕ ਤੇ ਕੀ ਟਰਾਲੀਆਂ,
0: ਜੀ
1: ਸਾਰੀਆਂ ਦੀ ਬ੍ਰੇਕ ਲੱਗੀ ਹੋਵੇ, ਔਰ ਸਾਰੀਆਂ ਧਿਰਾਂ, ਸਾਰੀਆਂ ਤੋਂ ਭਾਵ ਜਿਹਨਾਂ ਨੂੰ ਆਪਾਂ ਸੰਘਰਸ਼ੀ ਲੋਕ ਕਹਿੰਦੇ ਹਾਂ, ਸਾਰੀਆਂ ਮੈਦਾਨ ਚ ਡਟੀਆਂ ਹੁਣ ਤੇ ਸਰੋਤਿਆਂ ਦੇ ਕੰਨਾਂ ਚ ਇਹ ਖਬਰ ਜਾ ਨਾ ਸਕੇ ਤੇ ਮੈਂ ਸਮਝਦਾ ਮਾਫੀ ਵਾਲੀ ਗੱਲ ਹੈ। ਸਰੋਤਿਓ ਬਸ ਇੰਨੀ ਕੁ ਗੱਲ ਇਸ ਮਸਲੇ ਤੇ ਕਰਨੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਕੌਮੀ ਇਨਸਾਫ਼ ਮੋਰਚੇ ਨੇ ਪਹਿਲ ਕਦਮੀ ਕਰਕੇ ਮੋਰਚਾ ਲਾਇਆ ਸੀ, ਜਿਹੜਾ ਬੀਤੇ ਸਮੇਂ ਚ ਮੋਰਚਾ ਕਾਫੀ ਕਮਜ਼ੋਰ ਹੋ ਗਿਆ ਸੀ, ਹਲਕਾ ਹੋ ਗਿਆ ਸੀ, ਉਹ ਮੋਰਚੇ ਨੇ ਦੁਬਾਰਾ ਤਾਕਤ ਵਿੱਚ ਆ ਕੇ ਲੋਕਾਂ ਦਾ ਸਾਥ ਲੈ ਕੇ, ਲੋਕਾਂ ਦਾ ਸਮਰਥਨ ਲੈ ਕੇ ਉਸ ਮੰਗ ਨੂੰ, ਜਿਹੜੀ ਮੰਗ ਸਿਆਸੀ ਪਾਰਟੀਆਂ ਨੇ ਖਤਮ ਕਰਾ ਦਿੱਤੀ ਸੀ, ਜਿਹੜੀ ਮੰਗ ਬਹੁਤੇ ਪੰਜਾਬੀ ਵੀ ਭੁੱਲ ਚੁੱਕੇ ਸੀ, ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨੇ ਬੰਦੀ ਸਿੰਘ ਜਿਹੜੇ ਜੇਲ੍ਹਾਂ ਚ ਬੰਦ ਬੈਠੇ ਆ ਔਰ ਕਿਉਂ ਨਹੀਂ ਛੱਡਿਆ ਜਾ ਰਿਹਾ, ਉਹ ਮੰਗ ਨੂੰ ਅੱਜ ਦੁਬਾਰਾ ਜੀਵਿਤ ਕਰ ਦਿੱਤਾ। ਪੰਜਾਬ ਨੇ ਕਾਫੀ ਵੱਡੇ ਪੱਧਰ ਤੇ ਇਸ ਮੰਗ ਨੂੰ ਸਮਰਥਨ ਦਿੱਤਾ ਹੈ। ਸੋ ਦਹਾਕਿਆਂ ਬਾਅਦ ਮੈਂ ਪ੍ਰਭ ਸੰਧੂ ਜੀ ਕਹਿ ਸਕਦਾ ਹਾਂ ਕਿ ਨਿੱਜ ਤੋਂ ਉੱਪਰ ਉੱਠ ਕੇ, ਕੋਈ ਸਵਾਰਥੀ ਮੰਗ ਨਹੀਂ ਸੀ ਕਿ ਸਾਨੂੰ MSP ਦੇ ਦਿਓ ਜਾਂ ਸਾਡੇ DA ਵਿੱਚ ਵਾਧਾ ਕਰ ਦਿਓ ਜਾਂ ਸਾਨੂੰ ਫਲਾਨੀ ਚੀਜ਼ ਚਾਹੀਦੀ ਹੈ। ਅੱਜ ਵਾਕਈ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬੀਆਂ ਨੇ ਸਾਂਝੇ ਤੌਰ ਤੇ ਕਾਫੀ ਵੱਡੇ ਪੱਧਰ ਤੇ ਅੱਜ ਜਿਹੜਾ ਪੰਜਾਬ ਨੂੰ ਬੰਦ ਸਫਲ ਬਣਾਇਆ।
0: ਮੈਂ ਇਹਦੇ ਵਿੱਚ ਥੋੜ੍ਹੀਆਂ ਜਿਹੀ ਦੋ ਕੁ ਗੱਲਾਂ ਹੋਰ ਤੁਹਾਡੇ ਤੋਂ ਜਾਣੀਆਂ ਚਾਹੂੰਗਾ ਰਮੇਸ਼ ਜੀ। ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ, ਕੇਜਰੀਵਾਲ ਸਾਹਿਬ ਨੇ ਬੜੇ ਹੁੱਬ ਹੁੱਬ ਕੇ ਬੰਦੀ ਸਿੰਘਾਂ ਦੀ ਗੱਲਬਾਤ ਕੀਤੀ ਕਿ ਇਹ ਛੱਡਣੇ ਚਾਹੀਦੇ ਆ, ਭਾਜਪਾ ਨਹੀਂ ਛੱਡ ਰਹੀ, ਇਹ ਸਾਡੇ ਨਾਲ ਜ਼ੁਲਮ ਹੋ ਰਿਹਾ, ਅਸੀਂ ਆਵਾਂਗੇ ਅਤੇ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕਰਾਂਗੇ ਜਾਂ ਛੱਡਾਂਗੇ। ਸੋ ਆਮ ਆਦਮੀ ਪਾਰਟੀ 'ਤੇ ਇਸ ਚੀਜ਼ ਦੀ ਕੋਈ ਅਸਰ ਹੋਊਗਾ ਪੰਜਾਬ ਬੰਦ ਦਾ, ਜਾਂ ਸਿਰਫ ਉੱਦਾਂ ਹੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਜਾਂ ਕੋਈ ਬਿਆਨ ਆਇਆ ਮੁੱਖ ਮੰਤਰੀ ਸਾਹਿਬ ਵੱਲੋਂ, ਇਹ ਥੋੜ੍ਹਾ ਜਿਹਾ ਜ਼ਰੂਰ ਸੋਤਿਆਂ ਨੂੰ ਦੱਸੋ।
1: ਦੇਖੋ ਪ੍ਰਭ ਸੰਧੂ ਜੀ, ਗੱਲ ਹੈ, ਇੱਕ ਮੈਂ ਉਦਾਹਰਨ ਦਿੰਦਾ ਕਿ ਕਿਸਾਨੀ ਅੰਦੋਲਨ ਕਿੱਡਾ ਵੱਡਾ ਅੰਦੋਲਨ ਹੋਇਆ, ਭਾਰਤ ਦੀ ਸਰਕਾਰ ਨੂੰ ਉਸ ਮਸਲੇ ਤੇ ਯੂ ਟਰਨ ਲੈਣਾ ਪਿਆ, ਕਾਨੂੰਨ ਵਾਪਸ ਲੈਣੇ ਪੈ ਗਏ। ਅਸੀਂ ਇਹ ਕਹੀਏ ਕਿ ਕਿਸੇ ਅੰਦੋਲਨ ਦੇ ਨਾਲ ਸਰਕਾਰ ਡਿੱਗ ਜਾਂਦੀ ਹੈ, ਰਾਤੋ ਰਾਤ ਢੱਕ ਜਾਂਦੀ, ਇਦਾਂ ਨਹੀਂ ਹੁੰਦਾ। ਨਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅਸੀਂ ਕਹੀਏ ਕਿ ਬਹੁਤ ਵੱਡਾ ਰਾਜਨੀਤਿਕ ਨੁਕਸਾਨ ਹੋ ਗਿਆ, ਜਾਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਗੱਦੀ ਤੋਂ ਲਾਹ ਦੇਣਾ, ਜਾਂ ਕਿਸੇ ਹੋਰ ਕੁਛ ਇੱਥੇ ਅਧਿਕਾਰੀ ਨੂੰ ਹੋ ਜਾਣਾ, ਕੁਛ ਨਹੀਂ ਹੈ। ਰੌਲਾ ਇਹ ਹੁੰਦਾ ਹੈ ਕਿ ਅਸਲ ਵਿੱਚ ਅੱਜ ਦੇ ਸਮੇਂ ਪ੍ਰਭ ਸੰਧੂ ਜਿਹੜੀਆਂ ਪ੍ਰਸਥਿਤੀਆਂ ਨੇ ਪੰਜਾਬ ਦੀਆਂ ਜਾਂ ਪੂਰੇ ਭਾਰਤ ਦੀਆਂ ਪ੍ਰਸਥਿਤੀਆਂ ਇਹ ਆ ਕਿ ਇੱਥੇ ਲੜਨ ਵਾਲੇ ਲੋਕਾਂ ਦੀ ਜਿਹੜੀਆਂ ਕੁਛ ਆਪਣੀਆਂ ਦਿੱਕਤਾਂ ਤੇ ਕੁਛ ਜਿਹੜੇ ਉਹਨਾਂ ਦੇ ਉੱਪਰ ਦਾ ਪੈਂਤਰਿਆਂ ਵਾਲੇ ਸਿਆਸੀ ਲੋਕ ਹੈ ਜਾਂ ਕਾਰਪੋਰੇਟ ਘਰਾਈ ਭਾਈਚਾਰਾ ਹੈ, ਉਸ ਘਰਾਣਿਆਂ ਨੇ ਜਿੱਦਾਂ ਦਾ ਆਪਣੇ ਸਿਆਸੀ ਬਾਤ ਚਲਾਏ, ਸੰਘਰਸ਼ ਹੀ ਖਤਮ ਕਰਤਾ ਸੀ, ਲੋਕ ਲੜ ਹੀ ਨਹੀਂ ਰਹੇ ਸੀ, ਲੋਕਾਂ ਨੂੰ ਮੰਗ ਦਾ ਹੀ ਨਹੀਂ ਪਤਾ ਸੀ, ਲੋਕਾਂ ਨੂੰ ਮੁੱਦੇ ਦਾ ਹੀ ਨਹੀਂ ਪਤਾ ਸੀ, ਘਰਾਂ ਚ ਵੜ ਕੇ ਬੈਠੇ ਹੈ। ਅੱਜ ਪਹਿਲੇ ਤੇ ਪ੍ਰਾਪਤੀ ਇਹ ਆ ਕਿ ਸਿਆਸੀ ਪਾਰਟੀ ਤੇ ਕਿਸੇ ਤੇ ਕੀ ਅਸਰ ਪੈਂਦਾ, ਦੂਜੇ ਨੰਬਰ ਤੇ ਗੱਲ ਕਰਦੇ ਹਾਂ। ਪਹਿਲਾਂ ਤੇ ਇਹ ਆ ਕਿ ਘੱਟੋ ਘੱਟ ਲੋਕ ਤੇ ਇੱਕਮਤ ਹੋਏ ਹੈ, ਲੋਕਾਂ ਨੂੰ ਪਤਾ ਤਾਂ ਲੱਗਾ ਕਿ ਬੰਦੀ ਸਿੰਘ ਕੌਣ ਹੈ, ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਬਿਮਾਰ ਹੈ, 29 ਸਾਲ ਹੋ ਗਏ, ਉਹ ਬੰਦਾ ਮਿਲਣਾ ਚਾਹੁੰਦਾ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਉਹਨੇ ਗੁਨਾਹ ਨਹੀਂ ਕੀਤਾ, ਪਰੰਤੂ ਉਸ ਗੁਨਾਹ ਦੀ ਸਜ਼ਾ ਤੇ ਮਿਲ ਗਈ, 29 ਸਾਲ ਹੋ ਗਏ। ਤੇ ਇਦਾਂ ਦਾ ਭਾਰਤੀ ਕਾਨੂੰਨ ਹੈ ਹੀ ਨਹੀਂ ਕਿ ਉਹ ਆਪਣੀ ਮਾਤਾ ਨੂੰ ਮਿਲਣ ਤੋਂ ਕੋਈ ਰੋਕੇ। ਤੇ ਜਦੋਂ ਭਾਰਤੀ ਕਾਨੂੰਨ ਉਹ ਵਿਅਕਤੀ ਜਿਹੜਾ 29 ਸਾਲ ਤੋਂ ਜੇਲ੍ਹ ਚ ਬੰਦ ਹੋਵੇ ਉਹਦੀ ਮਾਂ ਨੂੰ ਮਿਲਣਾ ਦੇਵੇ, ਤੇ ਮੈਨੂੰ ਲੱਗਦਾ ਤੇ ਇੱਕ ਆਵਾਜ਼ ਹੋਣੀ ਚਾਹੀਦੀ ਹੈ, ਤੇ ਉਹ ਇੱਕ ਆਵਾਜ਼ ਆ ਵੀ ਕਾਫੀ ਵੱਡੇ ਪੱਧਰ ਤੇ ਪੰਜਾਬ 'ਚ ਹੋਈ ਹੈ, ਰਹੀ ਸਿਆਸੀ ਪਾਰਟੀ ਤੇ ਅਸਰ। ਦੇਖੋ ਸਿਆਸੀ ਪਾਰਟੀਆਂ ਤੇ ਅਸਰ ਤੇ ਪੈਣਾ ਹੈ, ਚਾਹੇ ਭਾਜਪਾ ਹੈ ਚਾਹੇ ਆਮ ਆਦਮੀ ਪਾਰਟੀ ਹੈ, ਕਿਉਂਕਿ ਸੱਤਾਧਾਰੀ ਇਹੀ ਹੈ ਦੋਵੇਂ, ਇਹ ਅਸਰ ਯਕੀਨਨ ਪੈਣਾ ਹੈ। ਮੰਨ ਲਓ ਜੇ ਉਸਨੂੰ 2027 ਦੇ ਵਿੱਚ 100 ਵੋਟਾਂ ਮਿਲਣੀਆਂ, ਤੇ ਸਮਝ ਲਓ ਅੱਜ 4 ਵੋਟਾਂ ਟੁੱਟੀਆਂ ਹੀ ਆ, ਇਹ ਠੀਕ ਹੈ ਕਿ 50 ਵੋਟਾਂ ਨੇ ਟੁੱਟੀਆਂ, ਪਰੰਤੂ ਅਲਟੀਮੇਟਲੀ ਕਹਿਣ ਤੋਂ ਭਾਵ ਹੈ ਕਿ ਜੇ ਹਲਕੇ ਹਲਕੇ ਇੱਦਾਂ ਦੇ ਪ੍ਰਦਰਸ਼ਨਾਂ ਨੂੰ ਬਲ ਮਿਲ ਗਿਆ, ਲੋਕਾਂ ਦੀ ਸਮਝ ਵਿਸ਼ਾਲ ਹੋ ਗਈ ਕਿ ਭਾਈ ਇੱਥੇ ਸਿਆਸੀ ਡਰਾਮੇ ਜਿਵੇਂ ਪਹਿਲੀਆਂ ਪਾਰਟੀਆਂ ਸਰਕਾਰਾਂ ਦੇ ਰੂਪ ਚ ਕਰਕੇ ਗਈਆਂ, ਇਹ ਵੀ ਸਿਆਸੀ ਡਰਾਮੇ ਕਰ ਰਹੇ ਹੈ, ਨਾਰਾਜ਼ਗੀ ਲੋਕਾਂ ਦੀ ਵਧਣੀ ਹੈ, ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਵਿੱਚ ਬੈਠੀ ਭਾਜਪਾ ਨੂੰ ਉਸ ਰੂਪ ਦੇ ਵਿੱਚ ਯਕੀਨਨ ਜਿਹੜਾ ਹੌਲੀ ਹੌਲੀ ਕਰਕੇ ਭਵਾਂ ਰੱਤੀ ਭਾਰੀ ਸੀ ਸਿਆਸੀ ਨੁਕਸਾਨ ਹੋਣਾ ਹੀ ਹੋਣਾ ਆ।
0: ਸੋ ਬਿਲਕੁਲ ਜੀ, 905-673-3573 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਈਏ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਇੱਕ ਵਧੀਆ ਕੋਟੇਸ਼ਨ ਲੱਭ ਰਹੇ ਸੀ, ਬਹੁਤ ਸਾਰੀ ਸੇਵਿੰਗ ਤੁਸੀਂ ਕਰਾਉਣਾ ਚਾਹ ਰਹੇ ਸੀ, ਜਾਂ ਤੁਸੀਂ ਬਹੁਤ ਸਾਰੀ ਇੰਸ਼ੋਰੈਂਸ ਆਲਰੇਡੀ ਪੇ ਕਰ ਰਹੇ ਹੋ, ਤਾਂ ਤੁਹਾਡੇ ਹੰਡਰਡਸ ਆਫ ਡਾਲਰ, ਥਾਊਜ਼ੈਂਡਸ ਆਫ ਡਾਲਰ ਦਾ ਫਾਇਦਾ ਹੋ ਜਾਣਾ ਆ। ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਕਰਨੀ ਆ, 12 ਸਾਲਾਂ ਤੋਂ ਵੱਧ ਦਾ ਐਕਸਪੀਰੀਅੰਸ, ਇਹਨਾਂ ਕੋਲ ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਆਏ ਹੋਏ ਨੇ, ਹਿੰਦੀ ਪੰਜਾਬੀ ਉਰਦੂ ਦੇ ਵਿੱਚ ਸਰਵ ਕਰਦੇ ਨੇ, ਇੰਗਲਿਸ਼ ਹਿੰਦੀ ਪੰਜਾਬੀ, ਮਾਫ਼ ਕਰਨਾ, ਇੰਗਲਿਸ਼ ਹਿੰਦੀ ਪੰਜਾਬੀ ਉਰਦੂ ਦੇ ਵਿੱਚ ਸਰਵ ਕਰਦੇ ਨੇ। ਤੁਸੀਂ ਪੰਜਾਬੀ ਲਾਈਨ ਦਾ ਰੈਫਰੈਂਸ ਜ਼ਰੂਰ ਦਿਓ। ਹਰਵੀਨ ਮਾਵੀ ਜੀ 647-287-0976, ਬਹੁਤ ਸਾਰੇ ਡਾਲਰ ਤੁਹਾਡੇ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਚਾ ਕੇ ਦੇਣਗੇ। 647-287-0976, 647-287-0976, ਹਰਵੀਨ ਮਾਵੀ ਜੀ। ਔਰ ਨਾਲ ਦੀ ਨਾਲ ਬ੍ਰੈਮਟਨ ਕ੍ਰੈਮਟੋਰੀਅਮ ਦਾ ਮੈਸੇਜ ਤੁਹਾਡੇ ਤੱਕ ਦੇਈਏ। ਜੇ ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰਕੇ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ ਬ੍ਰੈਮਟਨ ਕ੍ਰੈਮਟੋਰੀਅਮ, 905-458-2222-905-452-2222 ਬ੍ਰੈਮਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਜੀ ਕਾਕਰੋਚ ਜਨਤਾ ਪਾਰਟੀ ਅਤੇ ਭਾਜਪਾ ਦੇ ਸਿੱਖਿਆ ਮੰਤਰੀ ਹੁਣ ਇੱਕ ਵਾਰੀ ਫਿਰ ਕਹਿੰਦੇ ਕਿ ਆਹਮੋ ਸਾਹਮਣੇ ਹੋ ਗਿਆ ਜੀ, ਇਹ ਸਾਰੀ ਕੀ ਖਬਰ ਹੈ?
1: ਪ੍ਰਭ ਸੰਧੂ ਜੀ, ਕਾਕਰੋਚ ਜਨਤਾ ਪਾਰਟੀ ਦਾ ਇੱਕ ਪਿਛਲਾ ਅੰਦੋਲਨ ਜਿਹੜਾ ਜੰਤਰ ਮੰਤਰ ਚ ਹੋਇਆ, ਜਿੱਥੇ ਉਸ ਕਾਕਰੋਚ ਜਨਤਾ ਪਾਰਟੀ ਨੇ ਭਾਰਤ ਦੇ ਸਿੱਖਿਆ ਮੰਤਰੀ ਦਾ ਅਸਤੀਫਾ ਲਿਆ ਔਰ ਦੇਣਾ ਪੈ ਗਿਆ ਭਾਰਤ ਦੇ ਸਿੱਖਿਆ ਮੰਤਰੀ ਨੂੰ। ਬੜੀ ਵੱਡੀ ਉਹ ਪ੍ਰਾਪਤੀ ਸੀ, ਪਹਿਲੀ ਵਾਰ ਜਿਹੜਾ ਕਹਿ ਸਕਦੇ ਹਾਂ ਕਿ ਕਿਸੇ ਲੜਨ ਵਾਲੇ ਲੋਕਾਂ ਨੇ ਭਾਰਤੀ ਭਾਜਪਾ ਸਰਕਾਰ ਨੂੰ ਇੰਨੀ ਬੁਰੀ ਤਰ੍ਹਾਂ ਹਿਲਾਇਆ ਹੋਵੇ ਕਿ ਇੱਕ ਕੇਂਦਰੀ ਮੰਤਰੀ ਦਾ ਅਸਤੀਫਾ ਲੈਣਾ ਪੈ ਜਾਵੇ। ਇੱਕ ਪਾਸੇ ਉਹ ਮੁੱਦਾ ਆ ਜਿਹੜਾ ਅਜੇ ਤੱਕ ਕੇਂਦਰ ਸਰਕਾਰ ਦਾ ਖਹਿੜਾ ਨਹੀਂ ਛੱਡ ਰਿਹਾ, ਉਹ ਤੇ ਅੱਜ ਵੀ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਤੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜਿਹੜਾ ਸੰਸਦ ਮਾਰਗ ਹੈ, ਸੰਸਦ ਵਾਲੇ ਪਾਸੇ ਨੂੰ ਜਾਂਦਾ ਰਸਤਾ ਹੈ, ਜਿਹੜਾ ਉੱਥੇ ਪੁਲਿਸ ਥਾਣਾ ਆ, ਉਸ ਪੁਲਿਸ ਥਾਣੇ ਦੇ ਮੂਹਰੇ ਰਾਹੁਲ ਗਾਂਧੀ ਇਸ ਵੇਲੇ ਧਰਨਾ ਲਾ ਕੇ ਬੈਠੇ ਆ। 4 ਘੰਟੇ ਹੋ ਗਏ ਧਰਨਾ ਲਾਏ ਬੈਠੇ ਹਨ। ਉਹ ਧਰਨਾ ਲਾਉਣ ਦਾ ਕਾਰਨ ਕੀ ਹੈ? ਉਹ ਧਰਨਾ ਲਾਉਣ ਦਾ ਕਾਰਨ ਹੈ ਕਿ ਜਿੱਦਣ ਕਾਂਗਰਸ ਜਨਤਾ ਪਾਰਟੀ ਨੇ ਸੰਸਦ ਵਾਲੇ ਪਾਸੇ ਨੂੰ ਰੋਸ ਮਾਰਚ ਕੱਢਿਆ ਤੇ ਉਹਦਣ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਸੀ, ਬਲ ਦੀ ਵਰਤੋਂ ਕੀਤੀ ਸੀ ਔਰ ਉਹਦੇ ਵਿੱਚ ਗੋਲੀ ਤੱਕ ਦਾ ਜ਼ਿਕਰ ਹੈ ਕਿ ਗੋਲੀਆਂ ਵੀ ਜਿਹੜੀਆਂ ਚਲਾਈਆਂ ਗਈਆਂ, ਹਾਲਾਂਕਿ ਪੁਲਿਸ ਕਹਿੰਦੀ ਅਸੀਂ ਨਹੀਂ ਚਲਾਈਆਂ, ਪਰੰਤੂ ਉਹਦੇ ਵਿੱਚ ਜ਼ਿਕਰ ਆ ਚੁੱਕਾ ਹੈ ਕਈ ਰਿਪੋਰਟਾਂ ਦੇ ਵਿੱਚ। ਜਿਹੜੀ ਪੈਲਟ ਗਨ ਹੁੰਦੀ ਹੈ ਪਾਪਕੀ ਭੀੜ ਨੂੰ ਤਿੱਤਰ ਮਿੱਤਰ ਕਰਨ ਵਾਲੀ, ਉਹ ਪੈਲਟ ਗਨ ਦਾ ਪ੍ਰਯੋਗ ਕੀਤਾ ਗਿਆ। ਉਹ ਜਿਹਨਾਂ ਤੇ ਉਹ ਸ਼ਰੇ ਲੱਗੇ, ਜਿਹੜੇ ਜ਼ਖਮੀ ਹੋਏ, ਅੱਜ ਰਾਹੁਲ ਗਾਂਧੀ ਉਹਨਾਂ ਪੀੜਤਾਂ ਨੂੰ ਨਾਲ ਲੈ ਕੇ ਉੱਥੇ ਬੈਠੇ ਆ, ਦੋਵੇਂ ਭੈਣ ਭਰਾ ਬੈਠੇ ਆ, ਪ੍ਰਿਅੰਕਾ ਗਾਂਧੀ ਵੀ ਬੈਠੀ ਹੈ ਔਰ ਦੋਵੇਂ ਮੰਗ ਇਹ ਕਰ ਰਹੇ ਆ ਕਿ ਪੁਲਿਸ ਦੇ ਉੱਪਰ, ਗੋਲੀ ਚਲਾਉਣ ਵਾਲਿਆਂ ਦੇ ਉੱਪਰ, ਜਿਹਨਾਂ ਨੇ ਹੁਕਮ ਦਿੱਤੇ ਉਹਨਾਂ ਦੇ ਉੱਪਰ ਪਰਚਾ ਦਰਜ ਕਰੋ, ਅਸੀਂ ਹਟਣਾ ਹੀ ਤਾਂ ਆ। ਇੱਕ ਪਾਸੇ ਤੇ ਇਹ ਆ ਜਿਹੜਾ ਦਿੱਲੀ ਚ ਇਸ ਵੇਲੇ ਚੱਲ ਰਿਹਾ ਹੈ, ਅਜੇ ਤੱਕ FIR ਦਰਜ ਨਹੀਂ ਕੀਤੀ ਪੁਲਿਸ ਨੇ, ਰਾਹੁਲ ਗਾਂਧੀ ਧਰਨਾ ਲਾ ਕੇ ਬੈਠੇ ਆ। ਦੂਜੇ ਪਾਸੇ ਅੱਜ ਕਾਂਗਰਸ ਜਨਤਾ ਪਾਰਟੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਸਿੱਖਿਆ ਮੰਤਰੀ ਮੁੜ ਆਹਮੋ ਸਾਹਮਣੇ ਹੈ, ਉਹ ਕੇਂਦਰ ਵਾਲੇ ਸਿੱਖਿਆ ਮੰਤਰੀ ਨਹੀਂ, ਰਾਜਸਥਾਨ ਸੂਬੇ ਦੇ ਸਿੱਖਿਆ ਮੰਤਰੀ, ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਉੱਥੇ ਜਿਹੜੇ ਭਾਜਪਾ ਦੇ ਵਾਲੇ ਪਾਸਿਓਂ ਸਿੱਖਿਆ ਮੰਤਰੀ ਨੇ ਰਾਜਸਥਾਨ ਸੂਬੇ 'ਚ ਮਦਨ ਦਲਾਵਰ ਨੇ, ਹੋਇਆ ਇੰਜ ਕਿ ਕਾਂਗਰਸ ਜਨਤਾ ਪਾਰਟੀ ਨੇ ਆ ਥੋੜੇ ਦਿਨ ਪਹਿਲੀ ਗੱਲ ਹੈ, ਉਹਨਾਂ ਨੇ ਆਖਿਆ ਸੀ ਕਿ ਜਿਹੜਾ ਰਾਜਸਥਾਨ ਦਾ ਇੱਕ ਖੇਤਰ ਹੈ ਰਾਮਪੁਰਾ, ਉਸ ਖੇਤਰ ਦੇ ਵਿੱਚ ਬਾਟਕਾ ਦੇ ਕੋਲ ਸਰਕਾਰੀ ਸਕੂਲ ਹੈ, ਜਿਹੜੇ ਜਿਹਨੂੰ ਆਪਾਂ ਡੰਗਰਾਂ ਦਾ ਵਾੜਾ ਆਖਦੇ ਹਾਂ, ਡੰਗਰਾਂ ਦੀ ਹਵੇਲੀ ਕਹਿੰਦੇ, ਉਹ 'ਚ ਚਲੀ ਜਾਂਦੇ ਆ, ਸਰਕਾਰੀ ਸਕੂਲ ਰਾਜਸਥਾਨ ਦੇ ਵਿੱਚ। ਔਰ ਕਾਂਗਰਸ ਜਨਤਾ ਪਾਰਟੀ ਨੇ ਆ ਥੋੜੇ ਦਿਨ ਪਹਿਲਾਂ ਕਿਹਾ, ਅੱਜ ਕਾਂਗਰਸ ਜਨਤਾ ਪਾਰਟੀ ਆਪਣੇ ਸਮਰਥਕਾਂ ਦੇ ਨਾਲ, ਆਪਣੇ ਵਰਕਰਾਂ ਦੇ ਨਾਲ ਉੱਥੇ ਪਹੁੰਚ ਗਈ ਜਿੱਥੇ ਉਹ ਸਕੂਲ ਚੱਲਦੇ ਆ। ਜਦੋਂ ਉੱਥੇ ਸਕੂਲ 'ਚ ਪਹੁੰਚੀ ਤੇ ਉੱਥੇ ਕੀ ਵਾਪਰਦਾ ਆ ਕਿ ਜਿਹੜੀਆਂ ਗੱਡੀਆਂ ਮੋਟਰਾਂ ਤੇ ਉਹ ਗਏ ਸੀ ਕਾਂਗਰਸ ਜਨਤਾ ਪਾਰਟੀ ਦੇ ਵਰਕਰ, ਆਸ਼ੂ ਤੋਂ ਸ਼ਰੰਕਾ ਅਗਵਾਈ ਕਰ ਰਹੇ ਸੀ, ਉੱਥੇ ਸਾਹਮਣੇ ਉਹ ਕੁਛ ਲੋਕ ਆਉਂਦੇ ਆ, ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਆ, ਉਹ ਜਿਹਨੂੰ ਕਾਂਗਰਸ ਜਨਤਾ ਪਾਰਟੀ ਵਾਲੇ ਸੀ ਵਰਕਰ ਆਖਦੇ, ਵਲੰਟੀਅਰ ਆਖਦੇ ਆ, ਉਹਨਾਂ ਦਾ ਖੂਬ ਕੁੱਟ ਕਟਾਪਾ ਕੀਤਾ ਲੋਕਾਂ ਨੇ, ਕਾਫੀ ਸੱਟਾਂ ਚੋਟਾਂ ਮਾਰੀਆਂ, ਜਿਹੜੀਆਂ ਗੱਡੀਆਂ ਮੋਟਰਾਂ ਤੇ ਗਏ ਸੀ ਉਹ ਗੱਡੀਆਂ ਮੋਟਰਾਂ ਤੋੜ ਦਿੱਤੀਆਂ। ਸੋ ਹੁਣ ਕਾਂਗਰਸ ਜਨਤਾ ਪਾਰਟੀ ਨੇ ਇਹ ਐਲਾਨ ਕੀਤਾ ਕਿ ਅਸਲ ਵਿੱਚ ਜਿਹੜੀ ਸਾਡੀ ਕੁੱਟਮਾਰ ਕੀਤੀ ਉਹ ਭਾਰਤੀ ਜਨਤਾ ਪਾਰਟੀ ਤੇ RSS ਦੇ ਗੁੰਡਿਆਂ ਨੇ ਕੀਤੀ ਹੈ। ਔਰ ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕਰ ਦਿੱਤਾ ਕਿ 48 ਘੰਟੇ ਦਾ, 2 ਦਿਨ ਦਾ ਅਲਟੀਮੇਟਮ ਹੈ, 2 ਦਿਨ ਦਾ ਅਲਟੀਮੇਟਮ ਦਿੰਦੇ ਆ ਕਿ ਜਿਹੜੇ ਇਹ ਗੁੰਡੇ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਕਰੋ ਤੇ ਸੱਚ ਸਾਹਮਣੇ ਲੈ ਕੇ ਆਓ, ਨਹੀਂ ਤੇ ਕਹਿੰਦੇ ਸਾਡਾ ਮੋਰਚਾ ਫਿਰ ਮਦਨ ਦਿਲਾਵਰ ਦੇ ਖਿਲਾਫ ਖੁੱਲ ਜਾਏਗਾ, ਭਾਰਤੀ ਰਾਜਸਥਾਨ ਦੇ ਸਿੱਖਿਆ ਮੰਤਰੀ ਦੇ ਖਿਲਾਫ ਖੁੱਲ ਜਾਏਗਾ। ਮੈਂ ਬੀਤੇ ਦਿਨਾਂ ਚ ਜ਼ਿਕਰ ਕਰ ਚੁੱਕਾ ਕਿ ਕਾਂਗਰਸ ਜਨਤਾ ਪਾਰਟੀ ਕਿਨ ਬਣਾਈ, ਕਿਹਦੇ ਕਹਿਣੇ ਤੇ ਬਣੀ, ਕਿਨ ਥੋੜੀ ਸਪੋਰਟ ਕੀਤੀ, ਕਿਸ ਨੇ ਕਿਨ ਚੁੱਪ ਰਹਿ ਕੇ ਸਪੋਰਟ ਕੀਤੀ, ਉਹ ਇੱਕ ਵੱਖਰਾ ਮੁੱਦਾ ਹੈ, ਉਹ ਪਿੱਛੇ ਰਹਿ ਚੁੱਕਾ ਹੈ। ਪਰੰਤੂ ਕਾਂਗਰਸ ਜਨਤਾ ਪਾਰਟੀ ਹੁਣ ਭਾਰਤ ਦੇ ਵਿੱਚ ਚਰਚਾ ਵਾਲੀ ਪਾਰਟੀ ਹੈ, ਔਰ ਕਾਂਗਰਸ ਜਨਤਾ ਪਾਰਟੀ ਦੇ ਵਿੱਚ ਜ਼ਿਆਦਾ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਉਹ ਲੋਕ ਜਿਹਨੂੰ ਆਪਾਂ ਜੈਨਜੀ ਆਖਦੇ ਹਾਂ, ਨੌਜਵਾਨ ਮੁੰਡੇ ਕੁੜੀਆਂ ਨੇ। ਤੇ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਗੁਣ ਹੁੰਦਾ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਬਹੁਤੇ ਫੈਸਲੇ ਲੈਂਦੇ ਆ, ਕਿਸੇ ਸਿਆਸੀ ਪਾਰਟੀ ਮਗਰ ਲੱਗ ਕੇ ਫੈਸਲੇ ਨਹੀਂ ਲੈਂਦੇ। ਇਹ ਵਾਲਾ ਗੁਣ ਵੱਖ ਵੱਖ ਸਿਆਸੀ ਪਾਰਟੀਆਂ ਤੇ ਇਸ ਵੇਲੇ ਭਾਰੀ ਪੈ ਰਿਹਾ ਹੈ। ਇਸੇ ਕਰਕੇ ਕਾਂਗਰਸ ਹੈ ਜੋ ਹੋਰ ਬਹੁਤ ਸਾਰੀਆਂ ਪਾਰਟੀਆਂ ਜਨਜੀ ਕਰਦੀਆਂ ਫਿਰਦੀਆਂ। ਇੱਥੋਂ ਤੱਕ ਮੈਂ ਜ਼ਿਕਰ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਟੀਮ ਨੇ ਆਪਣੇ ਮੰਤਰੀਆਂ ਸੰਤਰੀਆਂ ਨੂੰ ਕਹਿ ਦਿੱਤਾ ਹੈ ਕਿ ਯੂਨੀਵਰਸਿਟੀਆਂ ਚ ਰਾਬਤਾ ਬਣਾਓ, ਕਾਲਜਾਂ ਚ ਰਾਬਤਾ ਬਣਾਓ, ਵਿਦਿਆਰਥੀਆਂ ਦੇ ਨਾਲ ਜੁੜੋ, ਜਾਂ ਇੰਝ ਕਹੀਏ ਕਿ ਸਿਆਸੀ ਤੌਰ ਤੇ ਆਪਣੇ ਨਾਲ ਜੁੜੋ। ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਤੌਰ ਤੇ ਜਨਜੀ ਦੇ ਨਾਲ ਸੰਪਰਕ ਭਵਾਂ ਸਾਧਨਾ ਸ਼ੁਰੂ ਕਰ ਦਿੱਤਾ ਹੈ, ਪਰੰਤੂ ਜਿਹੜੀ ਕਾਂਗਰਸ ਜਨਤਾ ਪਾਰਟੀ ਹੈ ਮੈਨੂੰ ਲੱਗਦਾ ਕਿ ਉਹ ਹੁਣ ਸਿਆਸੀ ਤੌਰ ਤੇ, ਚਾਹੇ ਗੱਲ ਰਾਜਸਥਾਨ ਦੀ ਹੈ ਤੇ ਚਾਹੇ ਗੱਲ ਕਿਤੇ ਹੋਰ ਦੀ, ਕਿਤੇ ਨਾ ਕਿਤੇ ਸਰਕਾਰਾਂ ਦੇ ਉੱਪਰ ਹਾਵੀ ਹੋ ਰਹੀ ਹੈ। ਬਾਕੀ ਰਾਜਸਥਾਨ ਦਾ ਮਸਲਾ ਵੇਖਦੇ ਹਾਂ, ਰਾਜਸਥਾਨ ਦੀ ਸਰਕਾਰ ਕਿਵੇਂ ਹੱਲ ਕਰਦੀ ਹੈ। ਰਾਜਸਥਾਨ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਜੇ ਇਹ ਮਸਲਾ ਵਾਕਈ ਹੱਲ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਕਾਂਗਰਸ ਜਨਤਾ ਪਾਰਟੀ ਦਾ ਕੇਂਦਰ ਬਿੰਦੂ ਇੱਕ ਵਾਰ ਫਿਰ ਰਾਜਸਥਾਨ ਬਣ ਸਕਦਾ।
0: ਸੋ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਸੈਸ਼ਨ ਨੂੰ ਤੁਹਾਡੇ ਤੱਕ ਹਰਮਨ ਬੱਤਾ ਜੀ ਲੈ ਕੇ ਆਏ ਨੇ। ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ, ਘਰ ਖਰੀਦਣਾ, ਰੀਨਿਊਲ, ਰੀਫਾਈਨਸਿੰਗ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ ਤਾਂ 647-685-9000 6478-59000 ਹਰਮਨ ਬਾਤਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 647-685-9000। ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਦੇ ਆ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ ਜੀ।
2: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ।
2: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਅਕਸਰ ਆਪਾਂ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹੈਗੇ ਆ ਕਿ ਹਾਂਜੀ ਪਾਲਿਸੀ ਜ਼ਰੂਰ ਕਰਵਾਉਣੀ ਚਾਹੀਦੀ ਹੈ, ਟਾਈਮ ਸਿਰ ਕਰਵਾਉਣੀ ਚਾਹੀਦੀ ਹੈ, ਐਂਡ ਟਾਈਮ ਸਿਰ ਦਾ ਮਤਲਬ ਇਹ ਹੈਗਾ ਕਿ ਜਦੋਂ ਤੁਹਾਡੀ ਹੈਲਥ ਗੁੱਡ ਹੈਗੀ ਹੈ। ਸੋ ਜੇ ਆਪਾਂ ਨੂੰ ਕੱਲ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਕਿਸੇ ਡਾਇਗਨੋਸਿਸ ਦੇ, ਜਾਂ ਫਿਰ ਡਾਕਟਰ ਕੋਈ ਆਪਾਂ ਨੂੰ ਬਲੱਡ ਟੈਸਟ ਰਿਪੋਰਟ ਦੇ ਵਿੱਚ ਦੱਸ ਦਿੰਦਾ ਕਿ ਕੋਈ ਨਾ ਕੋਈ ਡਾਇਗਨੋਸਿਸ ਅਕਰ ਹੋ ਚੁੱਕਿਆ ਹੈਗਾ, ਸੋ ਉਸ ਟਾਈਮ ਤੇ ਇੱਕ ਕਾਇੰਡ ਆਫ ਅ ਚੈਲੇਂਜਿੰਗ ਸਿਚੁਏਸ਼ਨ ਕਿ ਸਾਨੂੰ ਪਾਲਿਸੀ ਕਦੋਂ ਅਪਰੂਵਲ ਮਿਲਦੀ ਹੈ, ਕਿਸ ਤਰੀਕੇ ਦੇ ਨਾਲ ਮਿਲਦੀ ਹੈ, ਸਟੈਂਡਰਡ ਰੇਟ ਮਿਲੂਗਾ ਜਾਂ ਰੇਟਿੰਗ ਮਿਲੂਗੀ, ਅਪਰੂਵ ਹੋਏਗੀ ਜਾਂ ਨਹੀਂ ਹੋਏਗੀ। ਸੋ ਇਸੇ ਕਰਕੇ ਹਮੇਸ਼ਾ ਇਹੀ ਰਿਕਮੈਂਡੇਸ਼ਨ ਹੁੰਦੀ ਹੈ ਕਿ ਅਸੀਂ ਜਦੋਂ ਹੈਲਥ ਚੰਗੀ ਹੈਗੀ ਹੈ ਇਸ ਚੀਜ਼ ਦੀ ਵੇਟ ਨਾ ਕਰੀਏ ਕਿ ਕੋਈ ਸਿਮਟਮਸ ਆਊਗੇ ਉਸ ਤੋਂ ਬਾਅਦ ਸੋਚਿਆਂਗੇ। ਅੱਜ ਦੀ ਡੇਟ ਦੇ ਵਿੱਚ ਜੇ ਅਜੇ ਤੱਕ ਪਾਲਿਸੀ ਨਹੀਂ ਹੈਗੀ ਤਾਂ ਅੱਜ ਹੀ ਹੁਣੇ ਹੀ ਆਪਾਂ ਪਾਲਿਸੀ ਦੇ ਲਈ ਆਪਣਾ ਪ੍ਰੋਸੀਡ ਕਰੀਏ ਤਾਂ ਕਿ ਡਿਸਕਸ ਕਰਕੇ ਅਕੋਰਡਿੰਗ ਟੂ ਯੋਰ ਸਿਚੁਏਸ਼ਨ, ਅਕੋਰਡਿੰਗ ਟੂ ਯੋਰ ਬਜਟ, ਉਸ ਹਿਸਾਬ ਦੇ ਨਾਲ ਪਾਲਿਸੀ ਚੂਜ਼ ਕੀਤੀ ਜਾ ਸਕੇ। ਪਰ ਕਈ ਵਾਰ ਮੈਂ ਇਹ ਦੇਖਦੀ ਹੈਗੀ ਆ ਕਿ ਜਦੋਂ ਵੀ ਪਾਲਿਸੀ ਦੀ ਗੱਲ ਆਉਂਦੀ ਹੈ, ਕਾਫੀ ਵਾਰ ਇਹ ਵੀ ਸਿਚੁਏਸ਼ਨ ਹੋਈਆਂ ਨੇ ਕਿ ਕਈ ਵਾਰ ਹੁੰਦਾ ਹੈ ਕਿ ਹਾਂਜੀ ਪਰਸਨ ਵੱਲੋਂ ਆਉਂਦੀ ਹੈ ਰਿਕੁਆਇਰਮੈਂਟ ਕਿ ਲਾਈਫ ਇੰਸ਼ੋਰੈਂਸ ਹੈਗੀ ਆ, ਪਰ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੈਗੀ ਹੈ, ਪਰ ਜਦੋਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਸਟ ਇਹ ਜ਼ਰੂਰ ਹੁੰਦਾ, ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਜਿਹੜੀ ਵੀ ਪਾਲਿਸੀਜ਼ ਉਹਨਾਂ ਦੀ ਚੱਲ ਰਹੀਆਂ ਇੱਕ ਵਾਰ ਗੋ ਥਰੂ ਜ਼ਰੂਰ ਕਰੀਏ ਕਿ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਚੱਲ ਰਹੀਆਂ ਨੇ ਕਿ ਉਹ ਰਾਈਟ ਪਾਲਿਸੀਜ਼ ਹੈਗੀਆਂ ਜਿਨ੍ਹਾਂ ਦੇ ਉੱਤੇ ਰਿਲਾਈ ਕਰ ਸਕਦੇ ਹੋਣਗੇ। ਉਹ ਡੈਫੀਨੇਟਲੀ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਜਦੋਂ ਪਾਲਿਸੀ ਨੂੰ ਰਿਵਿਊ ਕਰਨ ਦਾ ਮੌਕਾ ਮਿਲਿਆ, ਬੈਂਕ ਤੋਂ ਹੋਈ ਹੋਈ ਸੀਗੀ ਪਾਲਿਸੀ, ਐਂਡ ਜਦੋਂ ਉਹ ਦੇਖੀ ਤਾਂ ਉਹ ਐਕਸੀਡੈਂਟਲ ਡੈਥ ਕਵਰੇਜ ਸੀਗੀ। ਸੋ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਦਾ ਮਤਲਬ ਇਹ ਹੈਗਾ ਕਿ ਜਸਟ ਐਕਸੀਡੈਂਟ ਦੇ ਟਾਈਮ ਤੇ ਉਸ ਕੰਪਨੀ ਨੇ, ਉਸ ਬੈਂਕ ਨੇ ਪੇ ਆਊਟ ਕਰਨਾ ਹੈਗਾ, ਚਾਹੇ ਤੁਸੀਂ ਹਾਫ ਮਿਲੀਅਨ ਦੀ, 3 ਲੱਖ ਦੀ, 4 ਲੱਖ ਦੀ, ਜਿੰਨੇ ਦੀ ਵੀ ਕਵਰੇਜ ਲਿੱਤੀ ਹੈ, ਜਿਹਦਾ ਮਤਲਬ ਇਹ ਹੈਗਾ ਕਿ ਨੈਚੁਰਲ ਡੈਥ ਦੇ ਟਾਈਮ ਤੇ ਉਹਨਾਂ ਨੇ ਕੋਈ ਵੀ ਕਵਰੇਜ ਤੁਹਾਨੂੰ ਪ੍ਰੋਵਾਈਡ ਨਹੀਂ ਕਰਨੀ। ਸੋ ਇਸੇ ਕਰਕੇ ਉਸ ਟਾਈਮ ਮੈਂ ਕਹਿੰਦੀ ਹੈਗੀ ਕਿ ਰਿਵਿਊ ਜ਼ਰੂਰ ਕਰੋ ਪਾਲਿਸੀ ਜਿਹਦੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ, ਪਰ ਐਟਲੀਸਟ ਟਾਈਮ ਸੇ ਤੁਹਾਨੂੰ ਜੇ ਪਤਾ ਲੱਗ ਜਾਂਦਾ ਕਿ ਤੁਹਾਡੀ ਕਵਰੇਜ ਕੀ ਪ੍ਰੋਪਰ ਹੈਗੀ ਹੈ ਕਿ ਨਹੀਂ ਤਾਂ ਕਿ ਤੁਸੀਂ ਉਹਦੇ ਵਿੱਚ ਚੇਂਜਸ ਕਰ ਸਕੋ। ਓਬਵੀਅਸਲੀ ਹੈ ਕਿ ਜੇ ਉਸ ਟਾਈਮ ਤੇ ਹੁਣ ਚੇਂਜਸ ਹੋ ਗਈਆਂ ਤਾਂ ਠੀਕ ਹੈ, ਜੇ ਆਪਾਂ ਪਾਲਿਸੀ ਨੂੰ ਰਿਵਿਊ ਹੀ ਨਾ ਕਰੀਏ, ਕੱਲ ਨੂੰ ਰੱਬ ਨਾ ਕਰੇ ਸੂਨਰ ਲੇਟਰ ਡਾਊਨ ਦਾ ਰੋਡ ਕੋਈ ਮਿਸਹੈਪ ਹੁੰਦਾ ਹੈ, ਤਾਂ ਉਸ ਟਾਈਮ ਤੇ ਫੈਮਿਲੀ ਨੂੰ ਪਤਾ ਲੱਗਦਾ ਕਿ ਉਹ ਪਾਲਿਸੀ ਤਾਂ ਸਿਰਫ ਐਕਸੀਡੈਂਟਲ ਡੈਥ ਨੂੰ ਕਵਰ ਕਰ ਰਹੀ ਸੀ ਤੇ ਹੁਣ ਉਹਨਾਂ ਨੂੰ ਕੁਛ ਵੀ ਨਹੀਂ ਮਿਲਣਾ ਹੈਗਾ। ਸੋ ਦੈਟ ਇਜ਼ ਦ ਬਿਗੈਸਟ ਵਰਸ ਸਿਚੁਏਸ਼ਨ ਆਈ ਵੁੱਡ ਸੇ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਨੋ ਡਾਊਟ ਕਿ ਚਾਹੇ ਤੁਸੀਂ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਹੈਗੀ ਹੈ, ਕ੍ਰਿਟੀਕਲ ਐਕਸੀਡੈਂਟ ਇੰਸ਼ੋਰੈਂਸ ਲਈ ਹੈ, ਇੱਦਾਂ ਦੀਆਂ ਕਾਫੀ ਪਾਲਿਸੀਜ਼ ਇਸ ਟਾਈਮ ਤੇ ਆਨਲਾਈਨ ਜਾਂ ਕ੍ਰੈਡਿਟ ਕਾਰਡ ਕੰਪਨੀਜ਼ ਵੱਲੋਂ ਜਾਂ ਬੈਂਕ ਇੰਸਟੀਟਿਊਸ਼ਨਸ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਪਰ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਇੱਕ ਪ੍ਰੋਪਰ ਕਵਰੇਜ ਹੋਵੇ। ਜਿਹੜੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਜ਼ ਅ ਬ੍ਰੋਕਰ ਐਜ਼ ਅ ਐਡਵਾਈਜ਼ਰ ਅਸੀਂ ਪ੍ਰੋਵਾਈਡ ਕਰਦੇ ਹਾਂ, ਉਹਦੇ ਵਿੱਚ ਬੈਨੀਫਿਟ ਇਹ ਹੁੰਦਾ ਕਿ ਲਾਈਫ ਇੰਸ਼ੋਰੈਂਸ ਦੇ ਟਾਈਮ ਤੇ ਜੇ ਗੱਲ ਕਰ ਰਹੇ ਹਾਂ, ਮਤਲਬ ਇਹ ਹੈਗਾ ਕਿ ਨੋ ਮੈਟਰ ਵਟ, ਚਾਹੇ ਉਹ ਨੈਚੁਰਲ ਹੈ ਜਾਂ ਐਕਸੀਡੈਂਟਲ ਹੈਗੀ ਹੈ, ਵਰਲਡ ਵਾਈਡ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਐਂਡ ਨਾਲ ਦੀ ਨਾਲ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ 25 ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਰਾਈਟ ਪਲਾਨ ਲਵੋ ਤਾਂ ਕਿ ਰੱਬ ਨਾ ਕਰੇ ਜੇ ਲੋੜ ਪੈਂਦੀ ਹੈ ਤਾਂ ਤੁਹਾਡੇ ਕੋਲ ਰਾਈਟ ਕਵਰੇਜ ਹੋਵੇ ਤੁਹਾਨੂੰ ਪ੍ਰੋਟੈਕਟ ਕਰਨ ਦੇ ਲਈ। ਸਾਡੇ ਲਿਸਨਰ

0: ਕੋਲੇ ਦਿਨ ਦੇ ਵਿੱਚ, ਜਾਂ ਇਹ ਕਹਿ ਲਓ ਕਿ 24 ਘੰਟੇ ਹੁੰਦੇ ਆ, ਪਰ 24 ਘੰਟਿਆਂ 'ਤੇ ਮੇਲਾ ਨਹੀਂ ਹੁੰਦਾ। ਮੇਲਾ ਹੁੰਦਾ ਤੁਹਾਡਾ 8 ਘੰਟੇ ਦਾ, 8 ਘੰਟੇ ਦੇ ਵਿੱਚ 22 ਸਿੰਗਰ ਅਤੇ 22 ਤਰੀਕ, ਇੱਕ ਦਿਨ ਰਹਿ ਗਿਆ ਆ। ਸੋ ਕੈਨੇਡਾ ਡੇ, ਮਾਫ ਕਰਨਾ ਟਰੱਕ ਸ਼ੋਅ, ਪੁਸ਼ਪਿੰਦਰ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ, ਪੰਜਾਬ ਡੇ ਮੇਲੇ ਬਾਰੇ ਗੱਲਬਾਤ ਕਰਾਂਗੇ। ਸੋ ਮੇਲੇ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਐਸੀ ਰੌਣਕ ਹੋਣੀ ਹੈ ਕਿ ਪਹਿਲਾਂ ਤਾਂ ਤੁਸੀਂ 11 ਵਜੇ ਤੋਂ ਲੈ ਕੇ 7 ਵਜੇ ਤੱਕ ਫੁੱਲ ਇੰਟਰਟੇਨਮੈਂਟ ਹੋਣਾ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਪੂਰਾ ਇੰਟਰਟੇਨਮੈਂਟ ਹੋਣਾ, ਗੇਮਾਂ ਹੋਣੀਆਂ, ਭੈਣਾਂ ਵਾਸਤੇ ਬੜਾ, ਲੇਡੀਜ਼ ਵਾਸਤੇ ਬਹੁਤ ਵਧੀਆ ਇੰਟਰਟੇਨਮੈਂਟ ਦਾ, ਤੀਆਂ ਦਾ ਕੀਤਾ ਗਿਆ, ਕਬੂਤਰ ਦੀਆਂ ਬਾਜ਼ੀਆਂ ਹੋਣੀਆਂ, ਸੀਫ ਦੀ ਬਾਜ਼ੀ ਹੋਣੀਆਂ, ਸੋ ਨਾਲ ਦੀ ਨਾਲ ਬੱਚਿਆਂ ਦੀਆਂ ਬਹੁਤ ਸਾਰੀਆਂ ਗੇਮਾਂ ਹੋਣੀਆਂ, ਨਾਲ ਦੀ ਨਾਲ ਖਾਣ ਪੀਣ ਵਾਸਤੇ ਸਟੋਲ, ਇੰਡੀਆ ਵਰਗਾ, ਪੰਜਾਬ ਵਰਗਾ ਮੇਲੇ ਵਾਲਾ ਮਾਹੌਲ ਪੂਰਾ ਸੈਟਅਪ ਕੀਤਾ ਜਾ ਰਿਹਾ। ਐਡਰੈਸ ਵੀ ਨਵੀਂ ਲੋਕੇਸ਼ਨ 'ਤੇ ਆ, ਬਹੁਤ ਸਾਰੇ ਸਰੋਤਿਆਂ ਦੇ ਮੈਸੇਜ ਆ ਰਹੇ ਸੀ ਕਿ ਕਿੱਥੇ ਕਿਹੜੀ ਜਗ੍ਹਾ, ਸੋ ਉਹਦੇ ਬਾਰੇ ਪੂਰੀ ਜਾਣਕਾਰੀ ਆਪਾਂ ਪੁਸ਼ਪਿੰਦਰ ਸੰਧੂ ਹੁਣ ਤੋਂ ਲੈਂਦੇ ਹਾਂ। ਪੁਸ਼ਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ ਜੀ।
1: ਭਾਅ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣਨਾ ਸ਼ੁਰੂ ਤੁਹਾਨੂੰ ਮੇਰੇ ਵੱਲੋਂ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਕੱਲ੍ਹ ਨੂੰ 22 ਅਗਸਤ ਆ, ਔਰ 22 ਕਲਾਕਾਰ ਜਿਹੜੇ ਆ ਪੰਜਾਬ ਮੈਸਨ ਬਿਲਵਡ ਈਸਟ, ਮੈਥਸਨ ਤੇ ਹਰਨਟੈਰੀਓ, ਜਾਂ ਮੈਥਸਨ ਤੇ ਹਾਈਵੇ 10 ਦਾ ਇੰਟਰਸੈਕਸ਼ਨ ਮੈਸਾਗਜ ਪੈਂਦਾ, ਉੱਥੇ ਪਰਫਾਰਮ ਕਰਨਗੇ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਬੱਚਿਆਂ ਵਾਸਤੇ ਪਹਿਲਾਂ ਪ੍ਰੋਗਰਾਮ, ਫਿਰ ਭੈਣਾਂ ਵਾਸਤੇ ਤੀਆਂ, ਉਸ ਤੋਂ ਬਾਅਦ ਸੀਪ ਦੀ ਬਾਜ਼ੀ, ਟਰੱਕ ਸ਼ੋਅ, ਜੀਪ ਸ਼ੋਅ, ਮੋਟਰਸਾਈਕਲਾਂ ਦਾ ਸ਼ੋਅ, ਨਾਲ ਦਸਤਾਰ ਕੈਂਪ, ਫਿਰ ਖੁੱਲ੍ਹਾ ਅਖਾੜਾ ਜੀ, ਜਿਹਦੇ ਵਿੱਚ ਸਾਰੇ ਕਲਾਕਾਰ ਹੁਣ ਤੱਕ ਪਹੁੰਚ ਚੁੱਕੇ, ਬਾਈ ਗਿੱਲ, ਹਰਦੀਪ, ਕੁਲਵਿੰਦਰ ਬਰਾੜ, ਐਲੀ ਮਾਂਗਟ, ਔਜਲਾ ਬ੍ਰਦਰ, ਸੁਰਿੰਦਰ ਲਾਡੀ, ਧੀਰਾ ਗਿੱਲ, ਉਹ ਵੀ ਐਡ ਹੋਏ ਆ। ਉਸ ਤੋਂ ਬਾਅਦ ਜਿਹੜੀਆਂ ਦੁਕਾਨੇ ਦੀਆਂ ਜੋੜੀਆਂ, ਨੀਲਮ ਦਲਰਾਜ, ਅਮਨ ਧਾਲੀਵਾਲ, ਹਰਿੰਦਰ ਸੰਧੂ, ਰਾਜੂ ਧਾਲੀਵਾਲ, ਹੈਰੀ ਸੰਧੂ, ਬੁੱਕਣ ਜੱਟ, ਜਾਣੀ ਕੁੱਲ ਮਿਲਾ ਕੇ 22 ਦੇ ਕਰੀਬ ਕਲਾਕਾਰ ਜਿਹੜੇ ਪਰਫਾਰਮ ਕਰਨਗੇ। ਟੋਟਲੀ ਜਿਹੜਾ ਮੇਲਾ ਵੀ ਫ੍ਰੀ ਆ ਤੇ ਪਾਰਕਿੰਗ ਵੀ ਬਿਲਕੁਲ ਫ੍ਰੀ ਆ। ਸੋ ਬੇਨਤੀ ਆ ਆਲਵੇਜ਼ ਵੀ ਸਾਰੇ ਪਰਿਵਾਰ ਸਮੇਂ ਸਿਰ ਪਹੁੰਚ ਕੇ ਇਸ ਮੇਲੇ ਦਾ ਆਨੰਦ ਮਾਣਨ, ਤਾਂ ਕਿ ਹਰ ਕਲਾਕਾਰ ਨੂੰ ਜਿਹੜਾ ਪੂਰਾ ਸਮਾਂ ਦਿੱਤਾ ਜਾ ਸਕੇ, ਔਰ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਸਾਰਾ ਤੁਸੀਂ ਸੁਣ ਸਕੋ। ਸੋ ਕੱਲ ਨੂੰ ਆਪਾਂ 22 ਤਰੀਕ ਨੂੰ ਪੰਜਾਬ ਮੈਸਨ ਬਿਲਵਡ ਈਸਟ ਮਿਸਾਗਾ ਦੇ ਵਿੱਚ ਮਿਲਦੇ ਹਾਂ ਜੀ, ਪੰਜਾਬ ਦੇ ਵਾਸਤੇ।
0: ਸੋ ਬਿਲਕੁਲ ਜੀ, ਇਹ ਵਾਕਿਆ ਜੋ ਮੈਂ ਕਿਹਾ ਸੀਗਾ ਕਿ ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਹੀ ਮੇਲਾ ਹੋਣ ਵਾਲਾ ਆ, ਜਿੱਥੇ ਫ੍ਰੀ ਐਂਟਰੀ ਹੋਣੀ ਆ, ਫ੍ਰੀ ਪਾਰਕਿੰਗ ਹੋਣੀ, ਆਰ ਕੇ ਇੰਟਰਟੇਨਮੈਂਟ ਅਤੇ ਐਕਸਲ ਇੰਸ਼ੋਰੈਂਸ ਲੈ ਕੇ ਆ ਰਹੇ ਨੇ ਪੰਜਾਬ ਡੇ ਮੇਲਾ ਐਂਡ ਟਰੱਕ ਸ਼ੋਅ 22 ਅਗਸਤ ਨੂੰ, ਅਤੇ 22 ਕਲਾਕਾਰ, ਅਤੇ ਤੁਸੀਂ 11 ਵਜੇ ਪਹੁੰਚ ਜਾਣਾ, ਸ਼ਾਮ ਨੂੰ 7-8 ਵਜੇ ਤੱਕ ਰੌਣਕਾਂ ਲੱਗੀਆਂ ਰਹਿਣੀਆਂ। ਬਹੁਤ ਹੀ ਜਾਣਕਾਰੀ ਲਈ, ਜਿਵੇਂ ਸਟੋਲ ਦੀ, ਜਾਂ ਤੁਸੀਂ ਸਪੋਂਸਰਸ਼ਿਪ ਦੀ, ਜਾਂ ਮੇਲੇ ਦੀ ਜਾਣਕਾਰੀ, ਜਾਂ ਐਡਰੈਸ 50 ਮੈਥਸਨ ਬੁਲਵਰਡ ਈਸਟ ਦੀ ਜਾਣਕਾਰੀ, ਕਿਸੇ ਵੀ ਤਰ੍ਹਾਂ ਦੀ ਮੇਲੇ ਬਾਰੇ ਜਾਣਕਾਰੀ ਲੈਣੀ ਆ, ਤਾਂ 416-316-1600 ਤੁਸੀਂ ਪੁਸ਼ਪਿੰਦਰ ਸੰਧੂ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਸੰਧੂ ਸਾਹਿਬ, ਹੋਰ ਕੁਛ ਐਡ ਕਰਨਾ ਚਾਹੋਗੇ?
1: ਬਸ ਜੀ ਇਹੀ ਹੈ ਵੀ ਸਾਡੇ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਆ, ਸੋ ਸਮੇਂ ਸਿਰ ਕੱਲ੍ਹ ਨੂੰ ਪਹੁੰਚੋ। ਕੋਈ ਵੀ ਇਨਫੋਰਮੇਸ਼ਨ, ਕੋਈ ਡਾਇਰੈਕਸ਼ਨ ਦਾ ਇਸ਼ੂ ਆ, ਪ੍ਰਭ ਸੰਧੂ ਹੁਣੇ ਵੀ ਮੌਜੂਦ ਹੋਣਗੇ, ਔਰ 416-306-1600 ਤੇ ਜਾਂ ਕਿਸੇ ਟੀਮ ਦੇ ਮੈਂਬਰ ਨੂੰ ਕਾਲ ਕਰਕੇ ਲੈ ਸਕਦੇ। ਧੰਨਵਾਦ ਪ੍ਰਭ ਸਮਾਂ ਦੇਣ ਵਾਸਤੇ,
0: ਬਹੁਤ ਸ਼ੁਕਰੀਆ ਜੀ। ਤੁਸੀਂ ਬਿਲਕੁਲ ਜ਼ਰੂਰ ਪਹੁੰਚਣਾ ਕੱਲ ਨੂੰ ਹੁਮਾ ਹੁਮਾ ਕੇ, ਕਿਉਂਕਿ ਬਹੁਤ ਵੱਡਾ ਮੇਲਾ ਹੋਣ ਵਾਲਾ। ਪੰਜਾਬ ਡੇ ਮੇਲੇ ਦੀ ਤਾਂ ਸਭ ਨੂੰ ਉਡੀਕ ਰਹਿੰਦੀ ਹੈ ਵੀ ਕਦੋਂ ਪੰਜਾਬ ਡੇ ਮੇਲਾ ਆਈਏ ਅਤੇ ਕਦੋਂ ਅਸੀਂ ਰੌਣਕਾਂ ਲਾਈਏ। ਸੋ ਪੰਜਾਬ ਡੇ ਮੇਲਾ ਕੱਲ੍ਹ ਨੂੰ 22 ਅਗਸਤ ਸਵੇਰੇ 11 ਵਜੇ ਸ਼ੁਰੂ ਹੋ ਜਾਣਾ। 22 ਅਗਸਤ ਅਤੇ 22 ਕਲਾਕਾਰ, ਦੇਖੋ 22 ਕਲਾਕਾਰ, 22 ਆਰਟਿਸਟ, ਕਮਾਲ, ਔਰ ਵੱਡੇ ਵੱਡੇ ਗਿੱਲ, ਹਰਦੀਪ, ਹਰਿੰਦਰ ਸੰਧੂ, ਧੀਰਾ ਗਿੱਲ, ਹੋਰ ਵੀ ਬੜੇ ਵੱਡੇ ਕਲਾਕਾਰ, ਮਿਸ ਨੀਲਮ, ਅਤੇ ਸਾਰੀ ਜਾਣਕਾਰੀ ਤੁਸੀਂ 416-306-1600 'ਤੇ ਤੁਸੀਂ ਲੈ ਸਕਦੇ ਹੋ। ਸੋ 905-673-3337 ਸਮਾਂ ਕਾਫੀ ਹੋ ਗਿਆ, ਇੱਕ ਖਬਰ ਤੋਂ ਬਾਅਦ ਅਸੀਂ ਫਿਰ ਚੱਲਾਂਗੇ। ਕਾਲਰ ਬਹੁਤ ਸਾਰੇ ਨੇ ਲਾਈਨ 'ਤੇ, ਪਰ ਮੈਂ ਰਮੇਸ਼ ਸ਼ਰ ਜੀ ਤੋਂ ਫਿਰ ਇੱਕ ਵਾਰ ਇਜਾਜ਼ਤ ਲੈਂਦਾ, ਜੇ ਇਜਾਜ਼ਤ ਹੋਵੇ ਖਬਰ ਵੱਲ ਚੱਲੀਏ ਜਾਂ ਸਰੋਤਿਆਂ ਵੱਲ ਚੱਲੀਏ। ਜੀ ਰਮੇਸ਼ ਜੀ, ਤੁਹਾਡੀ ਤੁਸੀਂ ਕੀ ਕਹਿੰਦੇ ਹੋ ਵੀ ਆਪਾਂ ਸਰੋਤਿਆਂ ਵੱਲ ਚੱਲੀਏ, ਕਿਉਂਕਿ ਦੋਨੋਂ ਪਾਸੇ ਹੀ ਸਮਾਂ ਵੀ ਹੋ ਗਿਆ ਆ ਅਤੇ ਸਰੋਤਿਆਂ ਦੀਆਂ ਵੀ ਸਾਰੀਆਂ ਲਾਈਨਾਂ ਬਿਜ਼ੀ ਨੇ।
2: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਸਰੋਤਿਆਂ ਨੂੰ ਲੈਣਾ ਬੜਾ ਜ਼ਰੂਰੀ ਹੈ, ਕਿਉਂਕਿ ਮੈਂ ਸਮਝਦਾ ਕਿ ਅੱਜ ਪੰਜਾਬ ਦਾ ਮਸਲਾ ਤੇ ਜਿਹੜੀ ਬੀਤੇ ਕੱਲ ਤੋਂ ਵੀ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਚਰਚਾ ਬੀਬੀ ਹਰਸਿਮਰਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਛੇੜਤੀ ਤੇ ਅੱਜ ਉੱਤੇ ਠੱਪਾ ਉਹਦੇ ਭਰਾ ਉਹਦੇ ਬਿਕਰਮ ਸੁਮਜੀਠੀ ਨੇ ਲਾਤਾ, ਉਹ ਕੱਲ ਵੀ ਮੈਨੂੰ ਲੱਗਦਾ ਕਾਫੀ ਸੁਰਖੀਆਂ ਚ ਹੈ, ਜਿਹਨੂੰ ਆਪਾਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਆਖਦੇ ਹਾਂ। ਸੋ ਪ੍ਰਭ ਸੰਧੂ ਜੀ, ਜਦੋਂ ਇਹ ਚਰਚੇ ਪੰਜਾਬ ਦੇ ਵਿੱਚ ਜ਼ੋਰਾਂ ਨਾਲ ਹੋਣ, ਸਿਰਫ ਤੇ ਸਿਰਫ ਲੋਕ ਐਲਾਨ ਹੀ ਕਹਿੰਦੇ ਹੁਣ ਹੋਣਾ ਬਾਕੀ, ਬਾਕੀ ਸਾਰਾ ਕੁਛ ਹੋ ਗਿਆ, ਕਿਉਂਕਿ ਕੱਲ ਸੰਤ ਲੌਂਗੋਵਾਲ ਦੀ ਬਰਸੀ ਤੇ ਬੀਬਾ ਹਰਸਿਮਰਤ ਕੌਰ ਨੇ ਕੋਈ ਕਸਰ ਨਹੀਂ ਛੱਡੀ ਸੀ, ਸਿੱਧਾ ਹੀ ਬਿਨਾਂ ਨਾਂ ਲੈ ਕਹਿਤਾ ਸੀ ਕਿ ਭਾਈ ਦਿੱਲੀ ਨਾਲ ਸਾਂਝ ਪਾਉਣੀ ਜ਼ਰੂਰੀ ਹੈ ਜੇ ਪੰਜਾਬ ਦੀ ਤਰੱਕੀ ਬਣਾਉਣੀ ਕਰਨੀ ਹੈ, ਤੇ ਅੱਜ ਉਹਦੇ ਭਰਾ ਨੇ ਕਹਿਤਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਏਦਾਂ ਦਾ ਮਸਲਾ ਹੋਵੇ ਤੇ ਫਿਰ ਮੈਨੂੰ ਲੱਗਦਾ ਸਰੋਤਿਆਂ ਦੀ ਵਾਰੀ ਜ਼ਰੂਰ ਆਉਣੀ ਚਾਹੀਦੀ ਹੈ।
0: ਸੋ ਬਿਲਕੁਲ, ਇਹ ਤਾਂ ਆਲਮੋਸਟ ਤੁਸੀਂ ਇਸ ਖਬਰ

0: ਤਾਂ ਸਭ ਨੂੰ ਇੰਤਜ਼ਾਰ ਸੀਗਾ ਕਦੋਂ ਇਹ ਠੱਪਾ ਲੱਗਦਾ ਇਸ ਏਕਤਾ ਵਾਲੀ ਗੱਲ 'ਤੇ ਕਿ ਕਦੋਂ ਇਹਨਾਂ ਦੀ ਆੜੀ ਪੈਂਦੀ ਹੈ। ਸੋ ਆੜੀ ਪੈ ਚੁੱਕੀ ਹੈ, ਕਨਫਰਮ ਹੋ ਚੁੱਕਿਆ ਆਲਮੋਸਟ। ਸੋ ਚੱਲਦੇ ਹਾਂ ਜੀ ਸਰੂਪ
1: ਪ੍ਰਭ ਸੰਤੋ ਜੀ, ਬਸ ਐਲਾਨ ਹੀ ਬਾਕੀ ਹੈ
0: ਜੀ। ਸੋ ਨਵ ਏਅਰ ਕੰਫਰਟ ਤੋਂ ਪਹਿਲੀ ਕਾਲ ਲੈਂਦੇ ਹਾਂ ਜੀ ਤੁਹਾਨੂੰ ਸਾਹਿਬ, ਤੁਸੀਂ ਓਨਰ ਹੋ ਜੀ ਆਇਆਂ ਨੂੰ।
2: ਤੁਹਾਨੂੰ ਹੁਸ਼ਿਆਰਪੁਰ ਨੂੰ ਪਹਿਲਾਂ ਤਾਂ ਗਿਲਾ ਵਾ, ਕਿੱਦਾਂ ਲੱਡੂ ਮੁੱਕ ਗਏ, ਜਰਾਨੇ ਤੁਰ ਰਹੇ, ਤੁਹਾਡਾ ਫੋਨ ਚੱਲ ਪਿਆ, ਸਾਨੂੰ ਯਾਦ ਨਹੀਂ ਕੀਤਾ ਬਈ।
0: ਜੀ ਸਰ,
2: ਵੈਸੇ ਮੇਰਾ ਕੁਐਸਚਨ ਇਹ ਆ ਕਿ ਅਸੀਂ ਪੰਜਾਬੀ ਲੋਕ ਨਾ ਜੀ ਬਹੁਤ ਇਮੋਸ਼ਨਲ ਆ, ਪਰ ਅਸੀਂ ਬਹੁਤ ਛੇਤੀ ਜੁੜ ਵੀ ਜਾਂਦੇ ਹਾਂ, ਬਹੁਤ ਛੇਤੀ ਉਕਾ ਵੀ ਜਾਂਦੇ ਹਾਂ। ਅਸੀਂ ਆਜ਼ਾਦੀ ਦੇ ਵਿੱਚ ਹੀ ਵੱਧ ਚੜ ਕੇ ਹਿੱਸਾ ਦਿੱਤਾ, ਸਾਡਾ ਬਹੁਤ ਵੱਡਾ ਰਾਜ ਸੀ, ਕੰਧਾਰ ਤੋਂ ਲੈ ਕੇ ਲੇਹ ਲਦਾਖ ਤੱਕ ਪੂਰਾ ਖਿੱਤਾ ਸੀ, ਜਿਸ 'ਚ ਅਸੀਂ ਸਿਰਫ 15% ਜਾਂ 9% ਕਹਿੰਦੇ ਚਲੋ ਡਟੇ ਆ। ਮੈਨੂੰ ਹੁਣ ਵੀ ਲੱਗਦਾ ਕਿ ਸਾਨੂੰ ਕਿਸੇ ਭਾਰਤ ਨੇ ਜੁੜਨ ਤੋਂ ਪਹਿਲਾਂ ਆਪਣੀਆਂ ਸ਼ਰਤਾਂ ਤੈਅ ਕਰਨੀਆਂ ਚਾਹੀਦੀਆਂ ਕਿ ਸਾਡੀ ਜਿਹੜੀ ਬਹੁਤ ਗ੍ਰੇਸੋ ਕੌਮ ਆ, ਪਰ ਅਸੀਂ ਪਛੜ ਜਾਂਦੇ ਹਾਂ ਜੀ ਕਈ ਗੱਲਾਂ 'ਚ। ਮੈਂ ਤੁਹਾਡੇ ਤੋਂ ਜ਼ਰੂਰ ਵਿਚਾਰ ਲੈਣਾ ਚਾਹੂੰਗਾ। ਥੈਂਕ ਯੂ ਸੋ ਮਚ
0: ਜੀ ਰਮੇਸ਼।
1: ਚਲੋ ਇਮੋਸ਼ਨਲ ਹੋਣਾ ਕੋਈ ਨੁਕਸ ਨਹੀਂ ਹੈ, ਜੇ ਕੋਈ ਇਮੋਸ਼ਨਲ ਹੈ ਇਹ ਕੋਈ ਨੁਕਸ ਨਹੀਂ, ਅਸੀਂ ਕਹਿ ਸਕਦੇ ਹੋਣਾ ਵੀ ਚਾਹੀਦਾ ਹੈ। ਜਿਹਨੂੰ ਅਸੀਂ ਭਾਵਨਾਵਾਂ ਕਹਿੰਦੇ, ਜਿਸ ਵਿਅਕਤੀ 'ਚ ਮਨੋ ਭਾਵਨਾ ਹੀ ਨਾ ਹੋਣ ਤੇ ਉਹ ਵਿਅਕਤੀ ਵੀ ਕਾਹਦਾ। ਸੋ ਇਸ ਕਰਕੇ ਇਹ ਨਹੀਂ ਨੁਕਸ। ਜਿਹੜੀ ਦੂਜੀ ਗੱਲ ਲੈ ਕੇ ਤੁਸੀਂ ਗਏ ਹੋ ਨਾ ਕਿ ਅਸਲ ਵਿੱਚ ਅਸੀਂ ਥਾਹਚਾਰੀ ਕਈ ਵਾਰੀ ਫੈਸਲਾ ਲੈ ਲਈਦਾ ਤੇ ਫਿਰ ਨਾ ਅੱਗੇ ਵੇਖੀਦਾ ਨਾ ਪਿੱਛੇ ਵੇਖੀਦਾ, ਇਹ ਠੀਕ ਹੈ ਪੰਜਾਬੀ ਲੈਂਦੇ ਨੇ, ਇਹ ਵੀ ਕੋਈ ਨੁਕਸ ਨਹੀਂ ਹੈ, ਇਹਨੂੰ ਖੂਬੀ ਵੀ ਅਸੀਂ ਕਹਿ ਸਕਦੇ ਹਾਂ। ਉਹ ਵੱਖਰੀ ਗੱਲ ਹੈ ਕਿ ਸਾਹਮਣੇ ਵਾਲਾ ਸਾਡੀਆਂ ਭਾਵਨਾਵਾਂ ਨੂੰ ਬਹੁਤ ਵਾਰ ਵਰਤ ਗਿਆ, ਹੁਣ ਵੀ ਵਰਤਣ ਦੀ ਤਿਆਰੀ 'ਚ ਹੈ, ਪਰੰਤੂ ਜਿਹੜੀ ਮੇਰੀ ਸਮਝ ਹੈ ਨਾ ਸਰੋਤਿਓ, ਮੈਨੂੰ ਲੱਗਦਾ ਕਿ ਵਿਅਕਤੀ ਠਿੱਬੀਆਂ ਖਾ ਖਾ ਕੇ ਜਿਹੜਾ ਗਿਆਨ ਪ੍ਰਾਪਤ ਕਰਦਾ ਨਾ ਜਿਹੜਾ ਸਿੱਖਦਾ, ਉਹ ਗਿਆਨ ਬੜਾ ਉੱਪਰ ਹੁੰਦਾ ਹੈ। ਉਹ ਗਿਆਨ ਕਿਸੇ ਕਿਤਾਬ 'ਚੋਂ ਨਹੀਂ ਮਿਲ ਸਕਦਾ, ਕਿਸੇ ਇਤਿਹਾਸ 'ਚੋਂ ਨਹੀਂ ਲੱਭਣਾ ਕਿ ਨਹੀਂ। ਹੁਣ ਮੈਂ ਅੱਜ ਦੀ ਉਦਾਹਰਣ ਦਿੱਤੀ ਤੁਹਾਡੇ ਕੋਲ ਕਿ ਅਸੀਂ ਨਿੱਜ ਲਈ ਤੇ ਬੰਦ ਬੜੀ ਵਾਰ ਕੀਤਾ, ਪੰਜਾਬ ਵੱਖ ਵੱਖ ਮੁੱਦਿਆਂ ਤੇ ਕੀਤਾ, ਜਾਤ ਧਰਮ ਦੇ ਨਾਂ ਤੇ ਵੀ ਹੋਇਆ, ਪੋਲੀਟੀਕਲ ਪਾਰਟੀ ਨੇ ਵੀ ਕਿਤੇ ਦਾ ਲਾ ਲਿਆ ਹੋਵੇਗਾ, ਪਰੰਤੂ ਆਹ ਦੇਖੋ ਕਿੱਡੀ ਵੱਡਾ ਪੰਜਾਬ 'ਚ ਬੰਦ, ਸਫਲ ਬੰਦ ਜਿਹਦੇ ਵਿੱਚ ਸਾਰੇ ਪੰਜਾਬ ਨੇ ਸਮਰਥਨ ਦਿੱਤਾ, ਜਿਹਨੂੰ ਮੈਂ ਸਮਝਦਾ ਜਿਹਨੇ ਸ਼ਟਰ ਇਮਾਨਦਾਰੀ ਨਾਲ ਥੱਲੇ ਸੁੱਟਿਆ, ਚਾਹੇ ਉਹ ਕਿਸੇ ਧਰਮ ਦਾ ਸੀ ਕਿਸੇ ਜਾਤ ਦਾ ਸੀ, ਉਹਨੂੰ ਇਹ ਪਤਾ ਕਿ ਬੰਦੀ ਸਿੰਘ ਕੌਣ ਹੈ ਜਾਂ ਨਹੀਂ ਉਹਨੂੰ ਨਹੀਂ ਪਤਾ, ਜਿਹੜਾ ਇਮਾਨਦਾਰੀ ਦੇ ਨਾਲ ਅੱਜ ਸ਼ਟਰ ਹੇਠਾਂ ਸੁੱਟਿਆ, ਉਹਨੂੰ ਵੀ ਸਾਥ ਦਿੱਤਾ। ਠੀਕ ਹੈ ਮਾੜੇ ਮੋਟੇ ਰੌਲੇ ਪੈਂਦੇ ਉਹ ਪਏ ਹੈ, ਪਰੰਤੂ ਮੈਂ ਸਮਝਦਾ ਕਿ ਪੰਜਾਬੀ ਜਾਗ ਰਹੇ ਹੈ ਔਰ ਇਹ ਜਾਗਣਾ ਹੌਲੀ ਹੌਲੀ ਉਸ ਚੀਜ਼ ਵਾਲੇ ਪਾਸੇ ਲੈ ਕੇ ਜਾਵੇਗਾ ਜਿਹੜੀ ਅਸੀਂ ਤੁਸੀਂ ਆਸ ਕਰਦੇ, ਭਾਵੇਂ ਚੰਗਾ ਸਮਾਜ ਚੰਗੀ ਸਰਕਾਰ ਅੱਗੇ ਆਵੇ। ਸਾਡੀ ਮੰਗ ਕੀ ਹੋਣੀ ਚਾਹੀਦੀ, ਅਸੀਂ ਹੌਲੀ ਹੌਲੀ ਤੈਅ ਕਰ ਲੈਣੀ ਹੈ ਜਿਹੜੇ ਪਾਸੇ ਨੂੰ ਅਸੀਂ ਤੁਰ ਪਏ।
0: ਜੀ ਬਿਲਕੁਲ ਜੀ, ਔਰ ਸਾਡੇ ਨਾਲ ਬਾਈ ਸੁੱਖ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੋ ਹਮੇਸ਼ਾ ਤੁਹਾਨੂੰ ਮੈਸੇਜ ਦਿੰਦੇ ਹਾਂ ਕਿ 294 ਵਾਕ ਡਰਾਈਵ 'ਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਵਾ ਦੇਣੀ ਆ। ਅਸੀਂ ਅੱਜ ਲਾਈਵ ਲੋਕੇਸ਼ਨ ਪਹੁੰਚ ਰਹੇ ਹਾਂ ਜੀ ਗ੍ਰੈਂਡ ਹੋਮ ਫਰਨੀਚਰ 'ਤੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਅੱਜ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੋਈ ਵੀ ਫਰਨੀਚਰ ਤੁਸੀਂ ਬਾਈ ਕਰਨੀ ਆ, ਈਵਨ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਕਲੀਅਰ ਆਊਟ ਪ੍ਰਾਈਸ ਦੇ ਉੱਪਰ ਤੁਹਾਨੂੰ ਫਰਨੀਚਰ ਮਿਲਣਾ ਇਸ ਵੀਕਐਂਡ ਦੇ ਉੱਪਰ, ਕਿਉਂਕਿ ਬਹੁਤ ਸਾਰੇ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਬਲੋ ਦਾ ਕੋਸਟ ਅੰਡਰ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਓ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਬਹੁਤ ਸਾਰੇ ਮੈਟਰਸ ਵੀ ਜਿਹੜੇ ਕਲੀਅਰ ਆਊਟ ਕਰ ਰਹੇ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, 9 ਇੰਚ ਦਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹੜੀ ਰੈਗੂਲਰ ਕੀਮਤ $600 ਸੀ, ਓਨਲੀ ਫੋਰ ਦਿਸ ਵੀਕਐਂਡ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦਾ, ਜੀ ਹਾਂ ਕੁਈਨ ਸਾਈਜ਼ ਦਾ ਮੈਟਰਸ $99 ਦਾ, $99 ਦਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਬਹੁਤ ਸ਼ੁਕਰੀਆ ਜੀ। 294 ਵਾਕਰ ਡਰਾਈਵ 'ਤੇ ਤੁਸੀਂ ਪਹੁੰਚਣਾ ਜੀ, ਬਹੁਤ ਸਾਰੀ ਸੇਵਿੰਗ ਦੇ ਲਈ ਫਰਨੀਚਰ ਦੀਆਂ ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰੂਗਾ ਜੀ, ਗ੍ਰੈਂਡ ਹੋਮ ਫਰਨੀਚਰ। ਹਰਵਿੰਦਰ ਪਨੇਸਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਤੁਸੀਂ ਓਨਰ ਹੋ ਜੀ।
4: ਹੈਲੋ
0: ਜੀ ਸਰ, ਤੁਸੀਂ ਸਤਿ ਸ਼੍ਰੀ ਅਕਾਲ ਜੀ,
4: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ ਦੇਖੋ ਕਿੱਡੀ ਹਾਸੋ ਇਹ ਗੱਲ ਆ, ਇੱਕ ਬੰਦਾ 30 ਸਾਲ ਦਾ ਜੇਲ ਚ ਹੈ ਨਾ ਜੀ, ਤੇ ਉਹ ਜੇ ਬੰਦੇ ਨੂੰ ਫਾਂਸੀ ਵੀ ਹੋਈ ਹੈ ਨਾ ਜੀ, ਉਹ ਵੀ 4-5 ਸਾਲ ਚ ਮੁੱਕ ਜਾਂਦਾ, 30 ਸਾਲ ਵੀ ਉਹਨੂੰ ਦੇ ਦੋ ਜਾਂ ਤਾਂ ਕੰਮ ਮੁਕਾਓ, ਹੈ ਨਾ। 30 ਸਾਲ ਜੇਲ ਚ ਰਹਿ ਕੇ ਕੀ ਮੰਗਦੇ ਆ ਉਹਦੇ ਲਈ, 10 ਦਿਨ ਦੀ ਪਰੋਲ। ਇਹ ਨਹੀਂ ਕਹਿੰਦੇ ਵੀ ਭਾਈ ਉਹਨੇ 30 ਸਾਲ ਜੇਲ੍ਹ ਚ ਕੱਟ ਲਿਆ, ਇਹਨੂੰ ਛੱਡ ਦੋ, ਇਹਨੂੰ ਹੁਣ ਤਾਂ ਬਹੁਤ ਲੰਬਾ ਸਿਰ ਹੋ ਗਿਆ, ਵਿਚਾਰੇ ਨੂੰ ਜੇ ਫਾਂਸੀ ਹੋ ਜਾਂਦੀ ਉਤੋਂ ਵੀ ਬਹੁਤ ਬੁਰਾ ਹਾਲ ਹੋ ਗਿਆ ਇਹਦਾ 30 ਸਾਲ ਅੰਦਰ ਰਹਿ ਕੇ। ਦੱਸੋ ਤੁਸੀਂ ਤੁਹਾਡੇ ਕੀ ਵਿਚਾਰ ਆ ਇਹ 'ਚ, ਦੱਸੀ ਸਰ ਨਾ ਆਪਦੀ ਅਰਥ ਹੁੰਦਾ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ।
1: ਮੈਂ ਤੇ ਬਹੁਤ ਵਾਰ ਜੀ ਪ੍ਰਭ ਸੰਧੂ ਜੀ ਮੈਂ ਬੜੀ ਵਾਰ ਸਪਸ਼ਟ ਕਰ ਚੁੱਕਾ ਆ ਕਿ ਕੋਈ ਮੰਗ ਵੱਡੀ ਨਹੀਂ, ਭਾਰਤੀ ਕਾਨੂੰਨ ਦੇ ਵਿੱਚ ਕੋਈ ਵੱਖਰੀ ਮੰਗ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਜੀ ਭਾਰਤੀ ਕਾਨੂੰਨ ਵਿੱਚ ਥਾਂ ਨਹੀਂ ਜਾਂ ਪੰਜਾਬ 'ਚ ਲਾਗੂ ਨਹੀਂ ਹੁੰਦੀ, ਜਾਂ ਇੰਝ ਕਹੀਏ ਕਿ ਜਗਤਾਰ ਸਿੰਘ ਹਵਾਰਾ ਤੇ ਬੜਾ ਹੀ ਖੂੰਖਾਰ ਹੈ, ਜੇ ਬਾਹਰ ਆ ਗਿਆ ਤੇ ਐਂ ਹੋ ਜਾਏਗਾ। ਕੋਈ ਚੀਜ਼ ਵੀ ਇੱਦਾਂ ਦੀ ਨਹੀਂ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਪਰੋਲ 'ਚ ਦਿੱਕਤ ਹੋਣੀ ਚਾਹੀਦੀ ਹੈ ਭਾਰਤੀ ਕਾਨੂੰਨ। ਔਰ ਸਭ ਤੋਂ ਵੱਡੀ ਗੱਲ ਜਿਹੜੀ ਅੱਗੇ ਡਿਮਾਂਡ ਜਿਸ ਕਰਕੇ ਹੈ, ਮਾਤਾ ਜੀ ਬਿਲਕੁਲ ਬਿਰਧ ਅਵਸਥਾ ਵਿੱਚ ਹੈ, ਬੈੱਡ ਦੇ ਉੱਪਰ ਨੇ, ਔਰ ਮੰਗ ਤੁਸੀਂ ਦੱਸਦੇ ਨਹੀਂ ਸਰੋਤੇ ਹੋ। 5 ਦਿਨ ਤੇ ਗੱਲ ਆ ਗਈ ਹੈ ਇਸ ਵੇਲੇ, 5 ਦਿਨ ਤੇ ਟੇਬਲ ਟਾਕ ਚੱਲ ਰਹੀ ਕਿ 5 ਦਿਨ ਦੀ ਪਰੋਲ ਦੇ ਦਿਓ। ਉਹ ਵੀ ਸ਼ਰਤਾਂ ਅਸੀਂ ਬੰਨਣ ਨੂੰ ਤਿਆਰ ਹੈ ਕਿ ਭਾਵ ਕਿ ਜੇ ਸਰਕਾਰ ਜਾਂ ਪੁਲਿਸ ਕਹਿੰਦੀ ਹੈ ਕਿ ਪੁਲਿਸ ਕਸਟਡੀ ਹੋਵੇਗੀ, ਦੇ ਦਿਓ, ਭੇਜ ਦਿਓ ਗਾਰਡ ਨਾਲ, ਲਾ ਦਿਓ ਦਰਵਾਜ਼ੇ ਤੇ। ਕੋਈ ਇਤਰਾਜ਼ ਥੋੜੋ ਹੈ ਕਿ ਇੱਦਾਂ ਦਾ ਜੀ ਜਗਤਾਰ ਸਿੰਘ ਹਵਾਰਾ ਕਵੇ ਜੀ ਮੇਰੇ ਨਾਲ ਪੁਲਿਸ ਦੇ ਬੰਦੇ ਨਹੀਂ ਚਾਹੀਦੇ, ਜਾਂ ਅਸੀਂ ਕਹਿੰਦੇ ਜੀ ਤੁਸੀਂ CID ਨਾ ਕਰਿਓ ਤਾਂ ਤੁਸੀਂ ਵੈਸੇ ਵੀ ਕਰਨੀ ਹੈ। ਸੋ ਉਹਨਾਂ ਹਾਲਾਤਾਂ ਵਿੱਚ ਮੈਂ ਸਮਝਦਾ ਵੱਡਾ ਬਿੱਤ ਕਰਾਇਆ, ਔਰ ਜਿਸ ਢੰਗ ਦੇ ਨਾਲ ਤਰਸਾ ਤਰਸਾ ਕੇ ਸਾਰਾ ਕੁਛ ਕੀਤਾ ਜਾ ਰਿਹਾ ਹੈਗਾ, ਉਹ ਤੋਂ ਆਪਾਂ ਸਮਝ ਲਈਏ ਕਿ ਜਿਹੜੀਆਂ ਸਰਕਾਰਾਂ ਨੇ ਉਹ ਭਾਈ ਇਸ ਵੇਲੇ ਬਿਲਕੁਲ ਬੇਇਨਸਾਫੀ ਤੇ ਧੱਕਾ ਕਰ ਰਹੀਆਂ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ। ਗਗਨਦੀਪ ਜੀ, ਜੀ ਗਗਨਦੀਪ ਜੀ,
5: ਪ੍ਰਭ ਜੀ ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰਭ ਜੀ, ਇੱਕ ਤਾਂ ਤੁਹਾਨੂੰ ਬੇਨਤੀ ਵੀ ਨਹੀਂ ਹੈ ਕਹਿ ਸਕਦੇ ਹਾਂ, ਸ਼ਿਕਾਇਤ ਹੀ ਕਹਿ ਸਕਦੇ ਹਾਂ, ਜਦੋਂ ਅਸੀਂ ਕਾਲ ਕਰਦੇ ਹਾਂ ਹੋਲਡ ਕਰਦੇ ਹਾਂ ਉਦੋਂ ਆਵਾਜ਼ ਬਹੁਤ ਘੱਟ ਆਉਂਦੀ ਹੈ, ਕਈ ਵਾਰੀ ਬੜੀ ਜ਼ੋਰ ਲਾ ਕੇ ਸਮਝਣਾ ਪੈਂਦਾ ਕਿ ਕੀ ਕਹਿ ਰਹੇ ਹੋ, ਔਰ ਕਈ ਚੀਜ਼ਾਂ ਤਾਂ ਸੁਣਦੀਆਂ ਹੀ ਨਹੀਂ। ਔਰ ਮੈਨੂੰ ਲੱਗਦਾ ਹੈ ਜਦੋਂ ਤੋਂ ਤੁਸੀਂ ਸ਼ਾਇਦ ਇਸ ਪਲੇਟਫਾਰਮ ਤੇ ਆਏ ਹੋ, ਤੁਹਾਡਾ ਜਿਹੜਾ ਸਟੂਡੀਓ ਚੇਂਜ ਹੋਇਆ ਜਾਂ ਕੁਛ ਚੇਂਜ ਹੋਇਆ, ਉਦੋਂ ਤੋਂ ਇਹ ਪ੍ਰੋਬਲਮ ਆ ਰਹੀ ਹੈ, ਅਸੀਂ ਵਾਰ ਵਾਰ ਲਗਾਤਾਰ ਕਹਿ ਰਹੇ ਹਾਂ। ਉਹ ਪਤਾ ਨਹੀਂ ਤਾਂ ਤੁਸੀਂ ਜਾਂ ਤਾਂ ਤੁਹਾਡੀ ਟੀਮ ਨਹੀਂ ਧਿਆਨ ਦੇ ਰਹੀ ਜਾਂ ਕੀ ਮਿਸ ਹੋ ਜਾਂਦਾ ਵਿੱਚੋਂ ਕਿਤੋਂ, ਪਲੀਜ਼ ਇਹਦੇ ਵੱਲ ਜ਼ਰੂਰ ਧਿਆਨ ਦਿਓ ਜੀ।
0: ਜੀ ਆਪਾਂ ਬਿਲਕੁਲ ਜੀ, ਮੈਂ ਇਸ ਚੀਜ਼ ਨੂੰ ਨੋਟ ਕਰਦਾ ਤੇ
5: ਇਹਨੂੰ ਨੋਟ ਕਰ ਲਿਓ ਪਲੀਜ਼, ਕੋਈ ਡਾਇਰੀ ਤੁਹਾਡਾ ਨੋਟਪੈਡ ਹੈ।
0: ਤੇ
5: ਦੂਜੀ ਚੀਜ਼ ਰਮੇਸ਼ ਜੀ ਨਾਲ ਮੈਂ ਇਹ ਗੱਲ ਕਰਨੀ ਸੀ, ਪੁੱਛਣਾ ਸੀ, ਰਮੇਸ਼ ਜੀ ਜੋ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਜਿਹੜੀ ਪੈਰੋਲ ਦੀ ਗੱਲ ਚੱਲ ਰਹੀ ਹੈ ਉਹ ਇੱਕ ਪਾਸੇ ਹੈ, ਪਰ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਜਿੰਨੀ ਉਹਨਾਂ ਨੂੰ ਉਮਰ ਕੈਦ ਹੋਈ ਸੀ, ਸ਼ਾਇਦ ਉਮਰ ਕੈਦ ਜਿਹੜੀ ਮੇਰੀ ਸਮਝ ਹੈ ਸ਼ਾਇਦ 14 ਸਾਲ ਦੀ ਹੁੰਦੀ ਹੈ ਉਹ, ਕਿ ਉਹ 14 ਸਾਲ ਦੇ ਵਿੱਚ ਉਹ ਸਜ਼ਾ ਪੂਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਵੀ ਜਿੱਦਾਂ ਹੁਣ 30 ਸਾਲ ਹੋ ਗਏ ਇਹਨਾਂ ਨੂੰ ਜਗਤਾਰ ਸਿੰਘ ਹਵਾਰਾ ਨੂੰ ਤੇ ਹੋਰ ਬੰਦੀ ਸਿੰਘਾਂ ਨੂੰ, ਕਿਸੇ ਨੂੰ 20, ਕਿਸੇ ਨੂੰ 25, ਕਿਸੇ ਨੂੰ ਸ਼ਾਇਦ ਜ਼ਿਆਦਾ ਵੀ ਹੋ ਗਏ, ਇਹਨਾਂ ਨੂੰ ਕਿਸ ਕਾਨੂੰਨ ਦੇ ਤਹਿਤ ਅੰਦਰ ਰੱਖਿਆ ਗਿਆ, ਔਰ ਕਿਸੇ ਅਦਾਲਤ ਦੇ ਵਿੱਚ ਕਿਸੇ ਨੇ ਕੋਈ ਕੇਸ ਲੜਿਆ ਵੀ ਇਹਨਾਂ ਨੂੰ ਬਾਹਰ ਕਿਉਂ ਨਹੀਂ ਕੱਢ ਰਹੇ? ਤਾਂ ਜਿਹੜੀ ਕੋਈ ਵੀ ਸਰਕਾਰ ਹੈ ਉਹ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ, ਸੰਵਿਧਾਨ ਨੂੰ ਇੰਪਲੀਮੈਂਟ ਨਹੀਂ ਕਰ ਰਹੀ, ਟੈਕਨੀਕੈਲਿਟੀ ਕੀ ਹੋ ਸਕਦੀ ਹੈ ਇਹਦੀ, ਉਹ ਸਮਝਾਓਗੇ ਰਮੇਸ਼ ਜੀ? ਧੰਨਵਾਦ ਤੁਹਾਡਾ ਸਮਾਂ ਦੇਣ ਦਾ ਵੀ ਜੀ।
1: ਪ੍ਰਭ ਸੰਧੂ ਜੀ, ਮੈਂ ਨਾ ਇੱਕ ਗੱਲ ਇਸ ਸਵਾਲ ਨੂੰ ਹਟ ਕੇ ਕਰਨੀ ਹੈ
0: ਜੀ।
1: ਮੈਂ ਕਈ ਦਿਨ ਤੋਂ ਗਗਨ ਹੁਣਾਂ ਨੂੰ ਮਿਸ ਕਰ ਰਿਹਾ ਸੀ, ਕਈ ਦਿਨ ਤੋਂ, ਤੇ ਮੇਰੇ ਮਨ ਵਿੱਚ ਅੱਜ ਨਾ, ਹੁਣ ਤੁਸੀਂ ਕਹੋਗੇ ਕਿ ਪਤਾ ਨੀ ਮੈਂ ਵੀ ਸਿਆਸੀ ਹੋ ਗਿਆ ਸਿਆਸੀ ਪਾਰਟੀਆਂ ਤੋਂ ਸੁਣ ਸੁਣ ਕੇ, ਸੱਚੀ ਮੇਰੇ ਦਿਮਾਗ ਚ ਆਇਆ ਕਿ ਮੈਂ ਅੱਜ ਕਹਿ ਦੇਣਾ ਹੈ ਕਿ ਗਗਨ ਹੁਣੀ ਕਿੱਥੇ ਹੈ, ਕਿ ਸਵਾਲ ਮੁੱਕ ਗਏ ਜਾਂ ਸਾਡੇ ਚ ਕਿਤੇ ਨੁਕਸ ਪੈ ਗਿਆ। ਸੋ ਇਸ ਕਰਕੇ ਸਰੋਤਿਓ ਸਾਰਿਆਂ ਨੂੰ ਬੇਨਤੀ ਹੈ, ਗਾਹੇ ਬਗਾਹੇ ਟਿੱਪਣੀ ਕਰਦੇ ਰਹੋ ਕਰਿਓ, ਆਉਂਦੇ ਜਾਂਦੇ ਰਹੋ ਕਰਿਓ, ਤੁਹਾਡੇ ਨਾਲ ਹੀ ਸਾਡੇ ਇਹ ਸ਼ਬਦਾਂ ਦੇ ਸਾਹ ਚੱਲਦੇ ਆ। ਸੋ ਗੱਲ ਇਹ ਹੈ ਸਰੋਤਿਓ, ਬੜਾ ਮਹੱਤਵਪੂਰਨ ਨੁਕਤਾ ਕਿ ਆਖਿਰ ਛੱਡੇ ਕਿਉਂ ਨਹੀਂ ਜਾ ਰਹੇ ਬੰਦੀ ਸਿੰਘ। ਇਹਦੇ ਵਿੱਚ ਸਰੋਤਿਓ ਜਿਹੜਾ ਟੈਕਨੀਕਲ ਵੱਡਾ ਕਾਰਨ ਹੈ, ਬੇਸਿਕਲੀ ਉਦਾਹਰਣ ਦੇ ਤੌਰ ਤੇ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕਰਦੇ ਹਾਂ, ਜਿਹੜਾ ਤੇ ਬੇਅੰਤ ਸਿੰਘ ਕਤਲ ਮਸਲਾ ਹੈ, ਉਸ ਮਸਲੇ ਚ ਉਮਰ ਕੈਦ ਹੋਈ, ਉਮਰ ਕੈਦ ਮੁੱਕ ਗਈ, ਇਹ ਸੱਚ ਹੈ। ਬਹੁਤ ਸਾਰੇ ਹੋਰ ਮਸਲੇ ਵੀ ਇਹਨਾਂ ਨਾਲ ਹੈ, ਕੋਈ ਇੱਕ ਪਰਚਾ ਨਹੀਂ, ਪਤਾ ਨਹੀਂ ਕਿੰਨੇ ਪਰਚੇ ਆ, ਕਈਆਂ ਚ ਤਾਂ ਜਗਤਾਰ ਸਿੰਘ ਹਵਾਰਾ ਬਰੀ ਵੀ ਹੋ ਗਿਆ, ਕਈ ਸਟੈਂਡ ਕਰਦੇ ਆ। ਇਹ ਤਾਂ ਮੈਂ ਉਦਾਹਰਣ ਜਗਤਾਰ ਸਿੰਘ ਹਵਾਰਾ ਦਿੱਤੀ, ਬਾਕੀਆਂ ਦੀ ਵੀ ਇਹੀ ਹੈ। ਹੁਣ ਕਾਨੂੰਨ ਦੇ ਮੁਤਾਬਿਕ ਕੀ ਹੈ? ਇਹ ਗੱਲ ਠੀਕ ਹੈ ਕਿ ਜੇ ਤਾਂ ਸਧਾਰਨ ਅਵਸਥਾ ਹੁੰਦੀ ਤੇ ਪਰਚਾ ਜੋ ਬਾਹਰ ਆਉਣਾ ਚਾਹੀਦਾ ਹੈ, ਪਰੰਤੂ ਜਿਹੜੇ ਦੂਸਰੇ ਮਸਲੇ ਚੱਲਦੇ ਉਹ ਵੀ ਸੰਗੀਨ ਧਾਰਾਵਾਂ ਤਹਿਤ ਚੱਲਦੇ ਆ। ਸੰਗੀਨ ਤੋਂ ਭਾਵ ਹੈ ਕਿ ਧਾਰਾਵਾਂ ਇੱਦਾਂ ਦੀਆਂ ਉਸ ਵੇਲੇ ਇਹਨਾਂ ਤੇ ਲੱਗੀਆਂ ਜਿਹੜੀਆਂ ਲੁਕੀਆਂ ਛੁਪੀਆਂ ਨੇ, ਇੱਦਾਂ ਦੇ ਕਾਨੂੰਨ ਜਿਹੜੇ ਕਾਨੂੰਨ ਸਾਰੀ ਉਮਰ ਇਹਨਾਂ ਨੂੰ ਬਾਹਰ ਹੀ ਨਹੀਂ ਆਉਣ, ਜਿਹਨਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ, ਕਦੇ ਅਸੀਂ ਟਾਡਾ ਦੇ ਨਾਮ ਦੇ ਨਾਲ ਜ਼ਿਕਰ ਕੀਤਾ, ਕਦੀ UAPA ਦੇ ਨਾਂ ਦੇ ਜ਼ਿਕਰ ਕੀਤਾ। ਬੇਸਿਕਲੀ ਜਦੋਂ ਕੁਝ ਲੋਕ ਉਹਦਾ ਵਿਰੋਧ ਕਰਦੇ ਸੀ ਜਾਂ ਪੱਤਰਕਾਰ ਮੇਰੇ ਵਰਗਾ ਖ਼ਬਰ ਸਾਂਝੀ ਕਰੇ ਜੀ ਫਲਾਣੇ ਤੇ UAPA ਲੱਗ ਗਿਆ, ਫਲਾਣੇ ਤੇ ਜਿਹੜਾ NSA ਲੱਗ ਗਿਆ, ਫਲਾਣੇ ਦੇ ਉੱਪਰ ਟਾਟਾ ਲੱਗ ਗਿਆ। ਇਹ ਕਾਨੂੰਨ ਇੰਨੇ ਘਾਤਕ ਹੈ ਨਾ, ਜਿੱਤੇ ਇੱਕ ਵਾਰੀ ਲੱਗ ਗਿਆ ਪ੍ਰਭ ਸੰਧੂ ਜੀ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ, ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕਦਾ। ਇਹ ਇੱਦਾਂ ਦੇ ਕਾਨੂੰਨ ਹੈ UAPA ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿਹਦਾ ਭਾਈ ਅੰਮ੍ਰਿਤਪਾਲ ਹੁਣਾਂ ਤੇ ਵੀ ਲਾਇਆ ਸੀ YNSA, ਜਾਂ ਹੋਰ ਬੜੇ ਸਾਰੇ ਕਾਨੂੰਨ। ਜੱਗੀ ਜੌਹਲ ਦਾ ਨਾਮ ਸੁਣਿਆ ਹੋਣਾ, ਵਿਚਾਰਾ ਵਿਆਹ ਕਰਾਉਣ ਆਇਆ, ਅੱਜ ਤੱਕ ਵਿਆਹ ਤੇ ਛੱਡੋ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ। ਜੱਗੀ ਜੌਹਲ ਇੰਗਲੈਂਡ ਦਾ ਸਿਟੀਜਨ, ਪੰਜਾਬ ਚ ਵਿਆਹ ਕਰਾਉਣ ਆਇਆ, ਵਿਆਹ ਕਰਾਉਣ ਗਿਆ, ਗ੍ਰਿਫਤਾਰ ਹੋ ਗਿਆ। ਇੱਦਾਂ ਦੀਆਂ ਧਰਾਵਾਂ ਲੱਗੀਆਂ, ਕੇਸ ਹੀ ਨਹੀਂ ਚੱਲ ਰਿਹਾ ਪ੍ਰਭ ਸੰਧੂ ਜੀ ਤੇ ਰਿਹਾਈ ਦੀ ਗੱਲ ਸਰੋਤੇ ਪੁੱਛਦੇ ਆ। ਜਿਹੜੇ ਕਾਨੂੰਨ ਆ ਨਾ ਜਿਹੜੇ ਇਹਨਾਂ ਤੇ ਲੱਗੇ ਆ, ਚਾਹੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਕਰੀਏ, ਇਹ ਖਹਿੜਾ ਨਹੀਂ ਛੱਡ ਰਹੇ। ਇਹਦੇ ਵਿੱਚ ਜਮਾਨਤ ਸ਼ਬਦ ਹੀ ਹੈ ਨੀ ਗਾ, ਕਾਨੂੰਨ ਹੀ ਇੱਦਾਂ ਦੇ ਬਣਾਏ ਆ। ਤੇ ਧਰਾਵਾਂ ਜਿੱਥੇ ਲੱਗਦੀਆਂ ਨਾ ਤੱਕ ਕੇ ਲਾਉਂਦੇ ਆ, ਭਾਵੇਂ ਉਹ ਜਗਤਾਰ ਹਵਾਰਾ ਤੇ ਲੱਗਣ, ਭਾਵਾਂ ਚਲੋ ਅੰਮ੍ਰਿਤਪਾਲ ਵਾਲੀ ਤੇ NSA ਹਟਾ ਕੇ ਵੀ NSA ਵਰਗਾ ਮਾਹੌਲ ਹੈ ਜਾਂ ਹੋਰ ਹੈ। ਸੋ ਇਸ ਕਰਕੇ ਸਰੋਤੀ ਇਸ ਗੱਲ ਨੂੰ ਸਮਝੀਏ ਕਿ ਇਹਨਾਂ ਤੇ ਲੱਗੀਆਂ ਧਰਾਵਾਂ ਇਹਨਾਂ ਨੂੰ ਉਹ ਪਰੋਲ ਟੈਕਨੀਕਲੀ ਜਿਹੜਾ ਹੈਗਾ, ਕਿਉਂਕਿ ਕਾਨੂੰਨ ਹੈ ਨਾ, ਕਾਨੂੰਨ ਤੇ ਧਾਰਾ ਲੱਗੀ, ਧਾਰਾ ਤੇ ਜੱਜ ਨੇ ਜਮਾਨਤ ਧਾਰਾ ਦੇ ਮੁਤਾਬਕ ਦੇਣੀ ਹੈ, ਧਾਰਾ ਕਿਹੜੀ ਲੱਗੀ ਹੈ। ਇਸ ਕਰਕੇ ਨਹੀਂ ਇਹਨਾਂ ਦਾ ਛੁਟਕਾਰਾ ਹੋ ਰਿਹਾ। ਇੱਦਾਂ ਦੇ ਨਿਕਸੁੱਕ ਕਈ ਮਸਲੇ ਹੈ। ਦੂਜਾ, ਜਦੋਂ ਰਿਹਾਈ ਹੁੰਦੀ ਹੈ ਕਿਸੇ ਮਸਲੇ ਦੇ ਵਿੱਚ, ਜਦੋਂ ਇੱਕ ਸਜ਼ਾ ਪੂਰੀ ਹੋ ਜਾਂਦੀ ਹੈ, ਉਹਦੇ ਵਿੱਚ ਵੀ ਕੁਝ ਕਲਾਜ਼ ਹੁੰਦੇ ਨੇ ਕਿ ਇਹ ਵਿਅਕਤੀ ਨੂੰ ਤਾਂ ਛੱਡਿਆ ਜਾਣਾ ਜੇ ਸੁਧਰ ਗਿਆ। ਇਹ ਵੀ ਭਾਰਤੀ ਕਾਨੂੰਨ ਦੇ ਵਿੱਚ ਹੈ, ਹਾਲਾਂਕਿ ਲਾਗੂ ਨਹੀਂ ਹੁੰਦਾ ਸਾਡੇ ਤੁਹਾਡੇ ਕਿਸੇ ਤੇ, ਪਰੰਤੂ ਇਹਨਾਂ ਲੋਕਾਂ ਤੇ ਤੱਕ ਕੇ ਲਾਗੂ ਕੀਤਾ ਕਿ ਜਾਂ ਮੰਗੋ ਮਾਫੀ ਖੜ ਕੇ, ਦੋ ਅਪੀਲ ਪਾਓ ਸੁਪਰੀਮ ਕੋਰਟ ਚ, ਅਸੀਂ ਮਾਫੀ ਮੰਗਦੇ ਹਾਂ ਫਿਰ ਛੱਡਾਂਗੇ। ਸੋ ਇਸ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈ ਟੈਕਨੀਕਲੀ, ਜਿਹੜੀਆਂ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਚਨ ਬਣ ਰਹੀਆਂ।
0: ਸੋ ਬਿਲਕੁਲ ਜੀ, 905-673-3037-33-337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਦਾ ਮੈਸੇਜ ਦਈਏ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ ਹੈ, ਤੁਸੀਂ ਆਪਣੀ ਇੰਸ਼ੋਰੈਂਸ ਵਿੱਚ ਹਜ਼ਾਰਾਂ ਡਾਲਰ ਦੀ ਸੇਵਿੰਗ ਕਰਨੀ ਚਾਹੁੰਦੇ ਹੋ। ਬਹੁਤ ਸਾਰੇ ਪਰਿਵਾਰਾਂ ਨੇ $2,000 ਦੀ ਵੀ ਸੇਵਿੰਗ ਕੀਤੀ ਹੈ। ਤੁਸੀਂ ਇੱਕ ਵਾਰ ਜ਼ਰੂਰ ਹਰਵੀਨ ਮਾਵੀ ਜੀ ਨਾਲ ਰਾਬਤਾ ਕਰੋ। ਇਹਨਾਂ ਕੋਲ ਗਰੁੱਪ ਡਿਸਕਾਊਂਟ, ਬੰਡਲ ਡਿਸਕਾਊਂਟ ਆਏ ਹੋਏ ਨੇ, ਹਿੰਦੀ, ਇੰਗਲਿਸ਼, ਪੰਜਾਬੀ, ਉਰਦੂ ਦੇ ਵਿੱਚ ਸਰਵ ਕਰਦੇ ਨੇ। 647-287-0976 647-287-0976 ਹਰਵੀਨ ਮਾਵੀ ਜੀ। ਔਰ ਨਾਲ ਦੀ ਨਾਲ ਤੁਹਾਨੂੰ ਮਾਫ਼ ਕਰਨਾ, ਨਾਲ ਦੀ ਨਾਲ ਤੁਹਾਨੂੰ ਅਪਲਾਇੰਸ ਜੰਕਸ਼ਨ ਦਾ ਸੁਨੇਹਾ ਦਈਏ। ਤੁਸੀਂ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਤੁਸੀਂ ਇੱਕ ਗੇੜਾ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰਿਓ। ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਹਰ ਤਰ੍ਹਾਂ ਦੇ ਅਪਲਾਇੰਸਿਸ ਤੁਹਾਨੂੰ ਅਪਲਾਇੰਸ ਜੰਕਸ਼ਨ ਤੋਂ ਮਿਲ ਜਾਣਗੇ। 905-450-0054 905-450-0054 ਅਪਲਾਇੰਸ ਜੰਕਸ਼ਨ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰਨਾ। ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਜ਼ਰੂਰ ਦਿਆ ਕਰੋ। ਇੱਕ ਵਾਰ ਫਿਰ ਸਾਡੀ ਕਾਲ ਲੱਗ ਚੁੱਕੀ ਹੈ ਜੀ ਮੋਨਾ ਮਹਿੰਗੀ ਜੀ, ਉਹਨਾਂ ਨਾਲ ਇੰਸ਼ੋਰੈਂਸ ਦੇ ਬਾਬਤ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਐਸੇ ਮੈਸੇਜ ਜਿਹੜੇ ਤੁਹਾਡੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਹੁੰਦੇ ਆ। ਕਈ ਵਾਰ ਅਸੀਂ ਇਹ ਸੋਚ ਲੈਂਦੇ ਹਾਂ ਕਿ ਇੰਸ਼ੋਰੈਂਸ ਬਹੁਤ ਕੋਸਟਲੀ ਆ, ਪਰ ਬਹੁਤ ਘੱਟ ਪੈਸਿਆਂ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਨੂੰ ਕਵਰ ਕਰ ਸਕਦੇ ਹਾਂ। ਪੀਸ ਆਫ ਮਾਈਂਡ ਦੀ ਗੱਲ ਜਿਹੜੀ ਕਰਦੇ ਹਾਂ, ਸੋ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਵੇਅਰਨੈਸ ਦਾ ਮੈਸੇਜ ਬੜੇ ਧਿਆਨ ਨਾਲ ਸੁਣਿਆ ਕਰੋ। ਜੀ ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
6: ਥੈਂਕ ਯੂ ਸੋ ਮਚ ਪ੍ਰਭ ਜੀ। ਬਿਲਕੁਲ ਪ੍ਰਭ ਜੀ, ਜਦੋਂ ਤੁਸੀਂ ਗੱਲ ਕੀਤੀ ਹੈਗੀ ਹੈ, ਡੈਫੀਨੇਟਲੀ ਜੇ ਆਪਾਂ ਕੋਸਟ ਦੀ ਗੱਲ ਕਰੀਏ ਕਿ ਪ੍ਰੀਮੀਅਮਸ ਕਿੰਨੇ ਹੋਣਗੇ ਇੰਸ਼ੋਰੈਂਸ ਦੇ, ਜੇ ਅੱਜ ਅਸੀਂ ਕੋਈ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ, ਜਿਹਦੇ ਵਿੱਚ ਅਕਸਰ ਮੈਂ ਐਗਜ਼ਾਮਪਲ ਦਿੰਦੀ ਹੁੰਦੀ ਹਾਂ, ਕੋਈ ਵੀ ਇਸ ਟਾਈਮ ਤੇ 25-30 ਦੀ ਏਜ, 35 ਦੀ ਏਜ ਗਰੁੱਪ ਦੇ ਵਿੱਚ ਹੈਗੇ ਆ, ਤਾਂ ਇਸ ਟਾਈਮ ਤੇ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਹੈਗੀਆਂ ਜਸਟ $12 ਪਰ ਮੰਥ ਤੋਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਤਰੀਕੇ ਦੇ ਨਾਲ ਜੇ ਕੋਈ ਪਰਸਨ ਇਸ ਟਾਈਮ ਤੇ ਸੀਨੀਅਰਸ ਦੀ ਗੱਲ ਕਰੀਏ ਕਿ ਉਹ ਫਾਈਨਲ ਐਕਸਪੈਂਸ ਕਵਰੇਜ ਕਰਵਾਉਣਾ ਚਾਹੁੰਦੇ ਆ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਕਰਨਾ ਚਾਹੁੰਦੇ ਹੈਗੇ ਆ, ਜਸਟ $2 ਪਰ ਡੇ ਦੇ ਹਿਸਾਬ ਦੇ ਨਾਲ ਪੋਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਸੋ ਨੈਕਸਟ ਡੈਫੀਨੇਟਲੀ ਇਹ ਜ਼ਰੂਰ ਰਹਿੰਦਾ ਹੈਗਾ ਕਿ ਹੈਲਥ ਡਿਪੈਂਡਿੰਗ ਕਰਦਾ ਹੈ ਕਿ ਕਿਸ ਤਰੀਕੇ ਦਾ ਨੋਨ ਸਮੋਕਰ ਸਮੋਕਰ ਸਟੇਟਸ ਹੈਗੇ ਆ, ਪਰ ਇਹ ਜਿਹੜੀ ਕੋਸਟ ਹੈਗੀ ਹੈ ਐਵਰੇਜ ਸਟੈਂਡਰਡ ਕੋਸਟ ਹੈਗੀ ਹੈ, ਜਿਹੜੀ ਕਿ ਅਕਸਰ ਨੋਰਮਲ ਜੇ ਪਰਸਨ ਦੀ ਗੁੱਡ ਹੈਲਥ ਹੈਗੀ ਹੈ, ਨੋਨ ਸਮੋਕਰ ਹੈਗੇ ਆ, ਉਹ ਐਲੀਜੀਬਲ ਹੋ ਜਾਂਦੇ। ਪਰ ਕਾਫੀ ਵਾਰ ਮੈਂ ਦੇਖਿਆ ਹੈਗਾ ਕਿ ਕਈ ਵਾਰ ਕੋਈ ਨਾ ਕੋਈ ਹੈਲਥ ਇਸ਼ੂਜ਼ ਆ ਚੁੱਕੇ ਹੁੰਦੇ ਪਾਸਟ ਹਿਸਟਰੀ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਸਟੇਬਲ ਹੈਗੇ ਆ, ਤਾਂ ਵੀ ਡੈਫੀਨੇਟਲੀ ਸਾਡੇ ਕੋਲ ਬਹੁਤ ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਨ ਮੈਡੀਕਲ ਦੇ ਬੇਸ ਤੇ, ਜਿਹਦੇ ਵਿੱਚ ਕਿ ਪ੍ਰੀ ਅੰਡਰ ਰਾਈਟਿੰਗ ਹੁੰਦੀ ਹੈਗੀ ਆ, ਤੁਸੀਂ ਉਹ ਕਰਵਾ ਕੇ ਡੈਫੀਨੇਟਲੀ ਤੁਹਾਡੇ ਬਜਟ ਦੇ ਫਿੱਟ ਵਿੱਚ ਫਿੱਟ ਹੋ ਜਾਂਦੀ ਹੈ। ਐਂਡ ਨਾਲ ਦੀ ਨਾਲ ਉਹਦੇ ਨਾਲ ਤੁਸੀਂ ਆਪਣੀ ਮੋਰਗੇਜ ਇੰਸ਼ੋਰੈਂਸ, ਸਟੇਟ ਪਲੈਨਿੰਗ, ਫਾਈਨੈਂਸ਼ੀਅਲ ਪਲੈਨਿੰਗ ਜਾਂ ਫਿਰ ਫਾਈਨਲ ਐਕਸਪੈਂਸ ਕਵਰੇਜ ਨੂੰ ਕਵਰ ਕਰਨਾ ਚਾਹੋ, ਇਹ ਸਾਰੇ ਹੀ ਆਪਸ਼ਨਸ ਨੂੰ ਆਪਾਂ ਕਵਰ ਕਰ ਸਕਦੇ ਹੁੰਦੇ ਹੈਗੇ ਆ। ਸਾਡੇ ਲਿਸਨਰਸ ਨੂੰ ਇਸ ਦੇ ਬਾਰੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਵੀ ਸੁਪਰਵਿਜ਼ਨ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਬਾਰੇ ਕਾਫੀ ਕੰਸਰਨਸ ਆ ਰਹੇ ਨੇ, ਜਿਨ੍ਹਾਂ ਦੇ ਪੇਰੈਂਟਸ ਦੁਬਾਰਾ ਆ ਰਹੇ ਨੇ, ਤਾਂ ਮੇਕ ਸ਼ੋਰ ਕਰੋ ਕਿ ਪਾਲਿਸੀ ਹਮੇਸ਼ਾ ਤੁਹਾਨੂੰ ਚਾਹੀਦੀ ਹੀ ਚਾਹੀਦੀ ਹੈ। ਏਅਰਪੋਰਟ ਦੇ ਉੱਤੇ ਅਗੇਨ ਚੈੱਕ ਹੋਣੀ ਹੈ, ਚਾਹੇ ਦੂਜੀ ਵਾਰ ਤੀਜੀ ਵਾਰ ਜਿੰਨੀ ਵਾਰ ਮਰਜ਼ੀ ਉਹ ਆ ਰਹੇ ਨੇ। ਸੋ ਕਿਉਂਕਿ ਸੁਪਰ ਵੀਜ਼ਾ ਦੀ ਇੱਕ ਵੱਡੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਕਿ ਮੈਡੀਕਲ ਇੰਸ਼ੋਰੈਂਸ ਸਾਲ ਦੀ ਕਵਰੇਜ 1,00,000 ਦੀ ਕਵਰੇਜ ਹੋਣੀ ਜ਼ਰੂਰੀ ਹੈਗੀ ਹੈ ਜਦੋਂ ਵੀ ਉਹਨਾਂ ਨੇ ਐਂਟਰੀ ਕਰਨੀ ਹੈਗੀ ਹੈ, ਤਾਂ ਕਿ ਉਹਨਾਂ ਨੂੰ ਸੁਪਰ ਵੀਜ਼ਾ ਦੇ ਬੇਸ ਤੇ ਸਟੈਂਪ ਲੱਗ ਸਕੇ। ਈਵਨ ਕਿ ਪੇਰੈਂਟਸ ਜੇ ਆਲਰੇਡੀ ਇੱਥੇ ਨੇ, ਮੇਕ ਸ਼ੋਰ ਕਰੋ ਕਿ ਇਸ ਟਾਈਮ ਤੇ ਜੇ ਉਹਨਾਂ ਦੀ ਪਾਲਿਸੀ ਖਤਮ ਹੋਣ ਵਾਲੀ ਹੈਗੀ ਆ ਆਉਂਦੇ ਦਿਨਾਂ ਦੇ ਵਿੱਚ, ਉਸ ਤੋਂ ਪਹਿਲਾਂ ਜ਼ਰੂਰ ਤੁਸੀਂ ਸ਼ੋਪ ਰਾਊਂਡ ਕਰ ਸਕਦੇ ਹੋ ਜੇ ਇਨ ਕੇਸ ਤੁਸੀਂ ਚਾਹੁੰਦੇ ਹੋ ਕਿ ਲੋਅਰ ਪ੍ਰਾਈਸ ਤੇ ਬੈਸਟ ਕਵਰੇਜ ਮਿਲ ਸਕੇ। ਡੈਫੀਨੇਟਲੀ ਇਹ ਟਾਈਮ ਹੁੰਦਾ ਜਦੋਂ ਤੁਸੀਂ ਕੰਪਨੀ ਸਵਿਚ ਕਰਕੇ ਬੈਸਟ ਕਵਰੇਜ ਲੈ ਸਕਦੇ ਹੋ ਲੋਅਰ ਪ੍ਰੀਮੀਅਮਸ ਦੇ ਵਿੱਚ। ਜ਼ਰੂਰ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਇਸ ਟਾਈਮ ਤੇ ਰਿਨਿਊ ਹੋਣ ਵਾਲੀ ਹੈਗੀ ਹੈ, ਚਾਹੇ ਉਹ ਸੁਪਰ ਵੀਜ਼ਾ ਇੰਸ਼ੋਰੈਂਸ ਹੈ, ਵਿਜ਼ਿਟਰ ਇੰਸ਼ੋਰੈਂਸ ਹੈ, ਅਪਲਾਈਡ ਸਟੇਟਸ ਤੇ ਹੈਗੇ ਹੋ, ਜ਼ਰੂਰ ਪਰਸਨਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇੰਸ਼ੋਰੈਂਸ ਪਰ ਇਹਦੇ ਆਫਿਸ ਵੀ ਮਿਲ ਸਕਦੇ ਹੋ ਜੀ, 9280 ਗੋਰਵੇ ਡਰਾਈਵ ਯੂਨਿਟ ਸੀ 110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਈਵਨ ਕਿ ਕੱਲ ਨੂੰ ਪ੍ਰਭ ਜੀ ਪੰਜਾਬ ਡੇ ਮੇਲਾ ਦੇ ਉੱਤੇ ਵੀ ਮੈਂ ਤੇ ਮੇਰੀ ਪੂਰੀ ਟੀਮ ਉੱਥੇ ਹੋਵਾਂਗੇ। ਸੋ ਡੈਫੀਨੇਟਲੀ ਸਾਡੇ ਜਿੰਨੇ ਵੀ ਲਿਸਨਰਸ ਹੈਗੇ ਆ ਪੰਜਾਬ ਡੇ ਮੇਲਾ ਅਟੈਂਡ ਕਰਨ ਆਉਂਦੇ ਨੇ, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਬੂਥ ਤੇ ਜ਼ਰੂਰ ਆਓ। ਬਹੁਤ ਸਾਰੇ ਪ੍ਰਾਈਜ਼ ਵੀ ਕੱਢਾਂਗੇ, ਬਹੁਤ ਸਾਰੇ ਇਨਾਮ ਕੱਢੇ ਜਾਣਗੇ, ਐਂਡ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ, ਈਵਨ ਕਿ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੈਗੇ ਹੋ, ਤਾਂ ਵੀ ਤੁਸੀਂ ਸਾਨੂੰ ਕੱਲ ਨੂੰ ਉੱਥੇ ਵੀ ਮਿਲ ਕੇ ਡਿਟੇਲ ਚ ਗੱਲ ਕਰ ਸਕਦੇ ਹੈਗੇ ਹੋ। ਮੈਂ ਤੇ ਮੇਰੀ ਪੂਰੀ ਟੀਮ ਉੱਥੇ ਜ਼ਰੂਰ ਹੋਵਾਂਗੇ, ਡੈਫੀਨੇਟਲੀ ਪੂਰੀ ਕਮਿਊਨਿਟੀ ਦੇ ਨਾਲ ਸਾਂਝ ਪਾਵਾਂਗੇ, ਪੰਜਾਬ ਡੇ ਮੇਲਾ ਸੈਲੀਬ੍ਰੇਟ ਕਰਾਂਗੇ। ਥੈਂਕ ਯੂ ਸੋ ਮਚ
0: ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਮੋਨਾ ਜੀ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, ਬਹੁਤ ਸਾਰੀਆਂ ਕਾਲਸ ਨੇ। ਕੁਲਦੀਪ ਜੀ ਸਤਿ ਸ੍ਰੀ ਅਕਾਲ, ਲੰਬੇ ਸਮੇਂ ਤੋਂ ਤੁਸੀਂ ਹੋਲਡ ਤੇ ਹੋ, ਤੁਸੀਂ ਆਉਣਾ ਰੋ ਜੀ।
7: ਹਾਂਜੀ ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਪਿੱਛੇ ਤੁਹਾਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਭਾਈ ਹਵਾਰਾ ਜੀ ਵਾਸਤੇ, ਤੇ ਹੁਣ ਪਤਾ ਲੱਗਾ ਰਮੇਸ਼ ਜੀ ਭਰੋਸੇਯੋਗ ਸੂਤਰਾਂ ਤੋਂ ਕਿ ਜੰਤਰ ਮੰਤਰ ਦੇ ਵਿੱਚ ਮੁੱਖ ਮੰਤਰੀ ਆਪਣੀਆਂ 92 ਮੂਰਤੀਆਂ ਲੈ ਕੇ ਇਹ ਭੁੱਖੜਤਾ ਤੇ ਬਹਿ ਗਏ ਨੇ। ਉਹਨਾਂ ਨੂੰ ਛਡਾਉਣ ਵਾਸਤੇ ਵੀ ਜਿਹੜੀਆਂ ਚਿੱਠੀਆਂ ਲਿਖੀਆਂ ਉਹ ਤੇ ਅਸਰ ਕਿਉਂ ਨਹੀਂ ਹੋਇਆ? ਇੱਕ ਤੇ ਇਹ ਵੱਡੀ ਗੱਲ ਹੈ, ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਤੇ ਤੁਸੀਂ ਵੀ ਬੜਾ ਵਿਸਤਾਰ ਦੇ ਨਾਲ ਦੱਸਦੇ ਹੋ ਸਾਰਾ ਕੁਛ ਕਿ ਮਰ ਗਿਆ ਜ਼ਮੀਨ ਵਾਲਾ ਮੀਡੀਆ। ਇੱਕ ਜਿਹੜਾ ਮਨਿੰਦਰ ਸਿੱਧੂ ਜਿਹਨੇ ਇੱਕ ਮੰਤਰੀ, ਕਿਉਂਕਿ ਮੰਤਰੀ ਦਾ ਹੱਕ ਬਣਦਾ ਸੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ, ਜਿਹਨੂੰ ਇੱਕ ਕੁੱਤਾ ਵੀ ਬਹਿੰਦਾ ਤਾਂ ਵੀ ਆਪਣਾ ਕੀ ਕੁਛ ਕਰਨਾ ਤੇ ਉਹ ਸਾਰਿਆਂ ਨੂੰ ਪਤਾ। ਲੇਕਿਨ ਜੇ ਉੱਥੇ ਜਾ ਕੇ ਉਹਨੇ ਨਸ਼ਿਆਂ ਦੀਆਂ ਖਬਰਾਂ ਕੀਤੀਆਂ ਤੇ ਉਹ ਉੱਤੇ ਮੁਕੱਦਮਾ ਦਰਜ ਕਰ ਦਿੱਤਾ, ਟੀਮਾਂ ਬਣ ਗਈਆਂ। ਭੁੱਲਰ ਸਾਹਿਬ ਜਿਹੜੇ ਜੇਲ੍ਹ ਦੇ ਮੰਤਰੀ ਸੀ ਉਹਦਾ ਪਿਓ ਹਜੇ ਤੱਕ ਨਹੀਂ ਫੜਿਆ ਗਿਆ, ਇਹ ਸਰਕਾਰ ਕੋਲ ਟੀਮਾਂ ਨਹੀਂ ਬਣੀਆਂ। ਹਾਂਜੀ, ਲੇਕਿਨ ਇਹੋ ਮਨਿੰਦਰ ਸਿੱਧੂ ਉੱਥੇ ਪਹਿਲਾਂ ਵੀ ਮੁਕੱਦਮੇ 2 ਦਰਜ ਸੀ, ਹੁਣ ਤੀਜਾ ਹੋਇਆ ਤੇ ਉਹ ਕਹਿੰਦਾ ਭਾਵੇਂ ਚੌਥਾ ਵੀ ਕਰੋ ਤੁਹਾਡੀ ਸਪੀਡ ਚੈੱਕ ਇੱਦਾਂ ਹੀ ਕਰਦੇ ਰਹਾਂਗੇ ਜਲਦੀ ਜੀ ਮੇਰਾ ਹਾਲੇ। ਹਾਂਜੀ, ਇਹ ਤੁਸੀਂ ਦੇਖੋ ਆਪਣਾ ਨਾਲ ਨਸ਼ਿਆਂ ਦੀ ਗੱਲ ਕੀਤੀ,
0: ਸਰ ਥੋੜਾ ਜਿਹਾ ਸ਼ਾਰਟ ਰੱਖੀ ਕਿਉਂਕਿ ਆਪਣੇ ਸਮਾਂ ਬਹੁਤ ਸੀਮਿਤ ਆ
7: ਜੀ। ਬਿਲਕੁਲ ਸ਼ਾਰਟ ਚ ਤੁਸੀਂ ਇੱਕ ਗੱਲ ਕੀਤੀ, ਇਹਨਾਂ ਨੇ ਅਵਾਰਡ ਸ਼ੁਰੂ ਕੀਤਾ ਸੀ ਚੈਨੀਆਂ ਦਾ, ਤੂਤ ਮੁੰਡਾ ਕਬੱਡੀ ਦਾ ਸੁਪਰ ਸਟਾਰ ਸੀ, ਉਹਨੇ ਆਪਣੇ ਵੀਡੀਓ ਵਿੱਚ ਬੋਲ ਬੋਲ ਕੇ ਕਿਹਾ ਵੀ ਨਸ਼ਾ ਘਰ ਘਰ ਵਿਖਦਾ, ਉਹ ਬੰਦਾ ਮਾਰ ਦਿੱਤਾ ਗਿਆ। ਲੇਕਿਨ ਅੱਜ ਵੀ ਹੁਣ ਵੀ ਮਨਿੰਦਰ ਸਿੱਧੂ ਬਾਹਰ ਆ ਕੇ ਵੀ ਸਾਰੇ ਮੁਕੱਦਮਿਆਂ ਚ ਬਾਹਰ ਆ ਕੇ ਵੀ ਜਿਹੜੇ ਮੁਲਾਜ਼ਮਾਂ ਨੇ ਕਿਹਾ ਜਿਹਨਾਂ ਨੇ ਫੁੱਲ ਸੱਟੇ ਸੀ, ਹੁਣ ਵੀ ਉਹਨੇ ਫੁੱਲ ਸੱਟਣੇ ਨੇ। ਲੇਕਿਨ ਸੱਟਣ ਗਏ ਗਮਲੇ ਸਨੇਹ, ਲੇਕਿਨ ਮਨਿੰਦਰ ਸਿੰਘ ਅੱਗੇ ਜਲਦੀ ਜ਼ਮੀਰਾ ਅੱਗੇ
1: ਉਹਦੇ ਲਈ ਅਸੀਂ ਪਹਿਲਾਂ ਵੀ ਸਰਕਾਰਾਂ ਨੂੰ ਜ਼ਿੰਮੇਵਾਰ ਕਹਿੰਦੇ ਸੀ ਤੇ ਇਹ ਨਹੀਂ ਹੋ ਸਕਦਾ ਕਿ ਅੱਜ ਭਗਵੰਤ ਮਾਨ ਹੁਣੀ ਮੁੱਖ ਮੰਤਰੀ ਆ ਤੇ ਅਸੀਂ ਕਹੀਏ ਨਹੀਂ ਜੀ ਪਹਿਲੀਆਂ ਤੇ ਸਰਕਾਰਾਂ ਜ਼ਿੰਮੇਵਾਰ ਸੀ, ਹੁਣ ਕਹੀਏ ਪਿਛਲੀਆਂ ਸਰਕਾਰਾਂ, ਇਹ ਸ਼ਬਦ ਗਲਤ ਹੋਏਗਾ। ਪਹਿਲਾਂ ਵੀ ਸਰਕਾਰਾਂ ਹੀ ਜ਼ਿੰਮੇਵਾਰ ਸੀ, ਸਰਕਾਰਾਂ ਦਾ ਤੰਤਰ, ਸਰਕਾਰਾਂ ਦਾ ਢਾਂਚਾ ਜ਼ਿੰਮੇਵਾਰ ਸੀ, ਹੁਣ ਵੀ ਸਰਕਾਰਾਂ ਹੀ ਜ਼ਿੰਮੇਵਾਰ
0: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਜੀ, ਸਤਵੰਤ ਭੱਟੀ ਜੀ ਤੁਸੀਂ ਆਉਣੇ ਰਹੋ।
8: ਹਾਂਜੀ, ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ। ਤੇ ਰਮੇਸ਼ ਜੀ, ਤੁਸੀਂ ਆਪਣੇ ਬੰਦੀ ਸਿੰਘਾਂ ਬਾਰੇ ਵੀਰ ਦਾ ਕੁਐਸਚਨ ਸੀਗਾ ਵੀ ਉਹ ਕੀ ਕਾਰਨ ਆ ਕਿ ਉਹ ਬਾਹਰ ਨਹੀਂ ਆ ਰਹੇ। ਉਹ 100 ਹੱਥ ਰੱਸਾ ਸਿਰੇ ਤੇ ਗੰਢ ਪੰਜਾਬੀ ਦੀ ਕਹਾਵਤ ਆ, ਤੁਹਾਨੂੰ ਵੀ ਪਤਾ ਵੀ ਉਹ ਹੈਗੇ ਸਿੱਖ ਉਹ ਸਿੱਖਾਂ ਦਾ ਕਰਕੇ ਬਾਹਰ ਨਹੀਂ ਆ ਰਹੇ। ਮੈਨੂੰ ਇਹ ਦੱਸੋ ਵੀ UAPA ਜਾਂ ਟਾਟਾ ਵਰਗੇ ਹੋਰ ਇੱਥੇ ਕਿੰਨੀਆਂ ਕੁ ਕਮੇਟੀਆਂ ਦੇ ਵਿੱਚ ਕੇਸ ਪਏ ਆ ਤੇ ਉਹ ਅੰਦਰ ਰਹੇ ਆ। ਹੁਣ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ, ਜਿਹੜਾ ਤੁਹਾਡੇ ਅਸਾਮ ਦਾ ਮੁੱਖ ਮੰਤਰੀ ਹਿਮੰਤ ਕੀ, ਉਹਦਾ ਨਾਂ ਹਿਮੰਤੂ ਕਾ ਹਿਮੰਤ, ਉਹ ਅਲਫਾ ਦਾ ਮੈਂਬਰ ਰਹਿ ਚੁੱਕਾ। ਜਿਹੜੀ ਅਲਫਾ ਉਸ ਅਸਾਮ ਦੀ ਇੱਕ ਆਪਾਂ ਕਹਿ ਸਕਦੇ, ਉਹ ਤਾਂ ਤੁਸੀਂ ਕਹਿ ਸਕਦੇ, ਅਸੀਂ ਨੀ ਵੀ ਜਿਹੜੇ ਆਜ਼ਾਦੀ ਲਈ ਆਪਣੇ ਲਈ ਲੜ ਰਹੇ ਆ ਤੁਹਾਡੇ ਵੱਲੋਂ ਤੋਂ ਇੰਡੀਆ ਵੱਲੋਂ ਤਾਂ ਹੋ ਸਕਦਾ ਵੀ ਦਹਿਸ਼ਤਗਰਦ ਜਥੇਬੰਦੀ ਅਲਫਾ, ਉਹਨੂੰ ਕਾਂਗਰਸ ਦੇ ਟਾਈਮ ਉਹਦੇ ਤੇ 1 ਕਰੋੜ ਦਾ ਫੰਡਿੰਗ ਅਲਫਾ ਨੂੰ ਦੇਣ ਦਾ ਵੀ ਕੇਸ ਸੀ। ਇਹਦੇ ਬਾਰੇ ਮੈਨੂੰ ਤੁਸੀਂ ਕਲੀਅਰ ਕਰਿਓ। ਤੇ ਉਹ ਇਸ ਟਾਈਮ ਭਾਜਪਾ ਦਾ ਮੁੱਖ ਮੰਤਰੀ ਅਸਾਮ ਦਾ, ਤੇ ਹੁਣ ਉਹਦੇ ਤੇ UAPA ਵਾਲਾ ਕਿੱਧਰ ਜਾਊਗਾ ਇਹ ਨੀ ਕਹਿ ਸਕਦੇ ਆਪਾਂ। ਬਾਕੀ ਆ ਜਿਹੜਾ ਰਲੇਵਾਂ ਹੋਇਆ ਆ, ਇਹ ਤਾਂ ਆਪਾਂ ਬਹੁਤ ਚਿਰ ਦੇ ਕਹਿੰਦੇ ਵੀ ਇਹ ਤਾਂ 9 ਮਾਰਚ ਦਾ ਰਿਸ਼ਤਾ ਸੀ, ਇਹ ਸੱਸ ਨੂੰਹ ਦਾ ਰਿਸ਼ਤਾ ਸੀਗਾ। ਉਹ ਮੈਂ ਤੁਹਾਡੇ ਗੱਲ ਇੱਥੇ ਫਿਨਿਸ਼ ਕਰ ਦਵਾਂ ਵੀ ਥੋੜੇ ਸ਼ਬਦ ਭਾਵੇਂ ਕਠੋਰ ਹੋ ਸਕਦੇ ਆ, ਵੀ ਸਿਆਣੇ ਪੁਰਾਣੇ ਕਹਿੰਦੇ ਹੁੰਦੇ ਸੀ ਵੀ 100 ਕੰਜਰ ਮਰੇ ਤਾਂ ਇੱਕ ਆ ਜਿਹੜੇ ਰਲਾਉਣ ਵਾਲੇ ਇਹ ਬਣਦਾ, ਤੇ 100 ਰਲਾਉਣ ਵਾਲੇ ਜਿਹੜੇ ਮਰਨ ਤੇ ਇੱਕ ਜਿਹੜੇ ਵਿੱਚ ਰਲੇ ਆ ਉਹ ਬਣਦਾ। ਹੁਣ ਤੁਹਾਨੂੰ ਤਾਂ ਤੁਹਾਡੇ ਸਰੋਤਿਆਂ ਨੂੰ ਸਮਝ ਲੱਗ ਜਾਣੀ ਵੀ ਮੈਂ ਕਿਹਦੀ ਗੱਲ ਕਰ ਰਿਹਾ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਸਰੋਤਿਓ, ਆਪਣੇ ਆਪਣੇ ਢੰਗ ਦੇ ਨਾਲ ਗੱਲ ਰੱਖਣ ਦਾ ਢੰਗ ਹੈ। ਤੁਸੀਂ ਵੀ ਉਹੀ ਤਰਕ ਦਿੱਤਾ, ਤੁਸੀਂ ਜਦੋਂ, ਕਿਉਂਕਿ ਹਰੇਕ ਵਿਅਕਤੀ ਦਾ ਆਪਣਾ, ਮੈਂ ਜਿਸ ਪਲੇਟਫਾਰਮ ਤੇ ਜਿਸ ਕੁਰਸੀ ਤੇ ਬੈਠਾ, ਮੈਂ ਕਦੇ ਵੀ ਕਿਸੇ ਧਰਮ ਦਾ ਜਾਂ ਕਿਸੇ ਵਿਸ਼ੇਸ਼ ਖਿੱਤੇ ਦਾ ਰੀਪ੍ਰੈਜ਼ੈਂਟ ਹੋ ਕੇ ਕਦੇ ਜਵਾਬ ਨਹੀਂ ਦਿੰਦਾ ਹੁੰਦਾ। ਜੋ ਅਸਲ ਹਕੀਕਤਾਂ ਨੇ ਉਹੀ ਬਿਆਨ ਕਰਦਾ। ਗੱਲ ਸਾਡੀ ਦੋਹਾਂ ਦੀ ਇੱਕੋ ਜਿਹੀ ਹੈ, ਬਿਲਕੁਲ ਘੱਟ ਗਿਣਤੀਆਂ ਦੇ ਨਾਲ ਸਿੱਖਾਂ ਦੇ ਨਾਲ ਵਿਤਕਰਾ ਹੈਗਾ। ਮੈਂ ਇਹ ਗੱਲ ਇੱਕ ਵਾਰ ਨਹੀਂ ਬਹੁਤ ਵਾਰ ਕਹੀ, ਅੱਜ ਫਿਰ ਕਹਿੰਦਾ, ਜਿਹੜੀਆਂ ਪਰੋਲ ਨਾ ਮਿਲਣੀਆਂ, ਜਾਣ ਬੁੱਝ ਕੇ ਬਹੁਤ ਸਾਰੇ ਮਸਲਿਆਂ ਨੂੰ ਲਟਕਾ ਕੇ ਰੱਖਣਾ, ਜਗਤਾਰ ਸਿੰਘ ਹਵਾਰਾ ਦੀ ਪਰੋਲ ਇੰਨੀ ਜ਼ਿਆਦਾ ਲਟਕਾਉਣੀ, ਇਹ ਸਿੱਧੇ ਤੌਰ ਤੇ ਵਿਤਕਰਾ ਆ, ਕਾਣੀ ਵੰਡ ਹੈ ਇਸ ਸਿਸਟਮ ਦੀ ਹੈ। ਤੇ ਇਸ ਸਿਸਟਮ ਦੀਆਂ ਸਰਕਾਰਾਂ, ਚਾਹੇ ਉਹਦਾ ਨਾਂ ਪੰਜਾਬ ਵਾਲੀ ਸਰਕਾਰ, ਆਮ ਆਦਮੀ ਪਾਰਟੀ ਹੋਵੇ, ਚਾਹੇ ਕੇਂਦਰ ਵਾਲੀ, ਜਿਹੜੇ ਅੱਜ ਮੌਕੇ ਤੇ ਉਹ ਜ਼ਿੰਮੇਵਾਰ ਹੈ ਤੇ ਜਿਹੜੇ ਪਿਛਲਿਆਂ ਨੇ ਕੀਤਾ ਉਹ ਤੇ ਜ਼ਿੰਮੇਵਾਰ ਹੈ ਹੀ ਹੈ।
9: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਹੁਤ ਸ਼ੁਕਰੀਆ ਜੀ, ਇਹ ਸੀ ਅੱਜ ਦਾ ਪੰਜਾਬੀ ਲਾਈਨ ਦਾ ਪ੍ਰੋਗਰਾਮ। ਰਮੇਸ਼ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਖਬਰਾਂ ਦੇ ਇਸ ਤੱਕ ਜੁੜਨ ਦੇ ਲਈ। ਸੋ ਇਸ ਤੋਂ ਬਾਅਦ ਤੁਸੀਂ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋਅ ਸੁਣੋਗੇ ਨਵੀਂ ਸਿੱਧੂ ਹੋਣਾਂ ਦੇ ਨਾਲ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਅਤੇ ਨਾਲ ਦੀ ਨਾਲ 30 ਅਗਸਤ ਨੂੰ ਐਮੀ ਵਿਰਕ ਜੀ ਪਹੁੰਚ ਰਹੇ ਨੇ ਦ ਗ੍ਰੇਟ ਥੀਏਟਰ ਕੈਨੇਡੀਅਨ ਦੇ ਵਿੱਚ, ਈਟੋਬੀਕੋ ਦੇ ਵਿੱਚ। ਤੁਸੀਂ ਟਿਕਟ ਮਾ
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. 620000 and home for HD.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेन ले आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647 504

0: ਹੋਵੇਗਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਐਂਡ ਹੈਪੀ ਹੈਪੀ ਹੈਪੀ ਫਰਾਈਡੇ। ਓ ਵਾਹ, ਫਰਾਈਡੇ ਦੀ ਸੋਹਣੀ ਜੀ ਮਿੱਠੀ ਜੀ ਪਿਆਰੀ ਜੀ ਸਵੇਰ ਹੋਵੇ ਅਤੇ ਹੋਵੇ ਬਹੁਤ ਹੀ ਖੂਬਸੂਰਤ ਮੌਸਮ ਅਤੇ ਹੋਰ ਦੱਸ ਕੀ ਚਾਹੀਦਾ ਹੈ। ਸੋ ਬਹੁਤ ਹੀ ਖੂਬਸੂਰਤ ਦਿਨ ਹੈ ਅਤੇ ਖੂਬਸੂਰਤ ਦਿਨ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਖੂਬਸੂਰਤ ਪ੍ਰੋਗਰਾਮ ਲੈ ਕੇ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਰੌਣਕ ਮੇਲਾ ਗੱਲਾਂ ਬਾਤਾਂ ਤੁਹਾਡੇ ਲਈ ਗੀਤ ਸੰਗੀਤ। ਚਲੋ ਜਿੰਨਾ ਸਵੇਰੇ ਸਵੇਰੇ ਹੋ ਸਕਦਾ ਉਹਨਾਂ ਖੋਇਆ, ਕੋਸ਼ਿਸ਼ ਕਰ ਲਾਂਗੇ ਜੇ ਕਈ ਇੱਕ ਅੱਧਾ ਗਾਣਾ ਹੋਰ ਲੱਗ ਗਿਆ ਤਾਂ ਮੈਂ ਵੀ ਉਹ ਵੀ ਲਾ ਦਾਂਗੇ। ਬਟ ਤੁਹਾਡੇ ਨਾਲ ਜੁੜ ਜ਼ਰੂਰ ਚੁੱਕੇ ਹਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ, ਤੁਹਾਡੇ ਨਾਲ ਇਸ ਵੀਕਐਂਡ ਦੀ ਸ਼ੁਰੂਆਤ ਬੜੀ ਖੂਬਸੂਰਤ ਬਣਾਉਂਦੇ ਹਾਂ। ਅਤੇ ਮੈਂ ਨਾ ਦੇਖ ਰਿਹਾ ਸੀ ਕਿ ਸਮਰ ਵੀ ਬਸ ਤਕਰੀਬਨ ਤਕਰੀਬਨ ਸਮਾਪਤੀ ਵੱਲ ਨੂੰ ਹੀ ਹੈ। ਇਹ ਵੀਕ ਹੈ, ਇਹ ਤਾਂ ਲੰਘ ਗਿਆ ਬਸ ਵੀਕਐਂਡ, ਅਤੇ ਫਿਰ ਅਗਲਾ ਵੀਕ ਅਤੇ ਉਸ ਤੋਂ ਅਗਲੇ ਵੀਕ ਸਕੂਲ ਸ਼ੁਰੂ ਨੇ, ਰਾਈਟ। ਮੈਨੂੰ ਲੱਗਦਾ ਲੇਬਰ ਡੇ ਲੌਂਗ ਵੀਕਐਂਡ ਚਲੋ ਆਵੇਗਾ, ਬਟ ਉਹ ਜਿਹੜਾ ਅਖੀਰਲਾ ਵੀਕ ਹੁੰਦਾ ਉਸ ਵੀਕ ਦੇ ਵਿੱਚ ਤਾਂ ਬੱਚੇ ਤਿਆਰੀਆਂ ਤੁਰੀਆਂ ਕਰ ਰਹੇ ਹੁੰਦੇ ਆ ਸਕੂਲ ਦੀਆਂ, ਅਤੇ ਹੁਣ ਬੈਕ ਟੂ ਸਕੂਲ, ਕੋਈ ਯੂਨੀਵਰਸਿਟੀ ਜਾ ਰਿਹਾ, ਕੋਈ ਕਾਲਜ ਜਾ ਰਿਹਾ, ਕੋਈ ਹਾਈ ਸਕੂਲ ਸ਼ੁਰੂ ਕਰ ਰਹੇ ਨੇ ਬੱਚੇ, ਕਈ ਬੱਚੇ ਪਹਿਲੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸਕੂਲ 'ਚ ਪੈਰ ਧਰ ਰਹੇ ਨੇ। ਸੋ ਉਹਨਾਂ ਲਈ ਬਹੁਤ ਐਕਸਾਈਟਿੰਗ ਟਾਈਮ ਹੈ। ਸੋ ਪੇਰੈਂਟਸ ਲਈ ਜਿੱਥੇ ਐਕਸਾਈਟਿੰਗ ਟਾਈਮ ਹੈ, ਨਾਲ ਦੀ ਨਾਲ ਪੇਰੈਂਟਸ ਲਈ ਥੋੜ੍ਹਾ ਬਹੁਤਾ ਇੱਕ ਸਟ੍ਰੈਸਫੁਲ ਸਮਾਂ ਵੀ ਹੁੰਦਾ ਕਿ ਯਾਰ ਸਾਡੇ ਬੱਚੇ ਸਕੂਲਸ ਨੂੰ ਸ਼ੁਰੂ ਕਰ ਰਹੇ। ਸੋ ਸਟ੍ਰੈਸ ਨਹੀਂ ਕਰਨੀ, ਜਸਟ ਇੱਕ ਜਿਹੜੀ ਸਮੂਥ ਟ੍ਰਾਂਜੈਕਸ਼ਨ ਹੈ ਉਹ ਬੜੀ ਜ਼ਰੂਰੀ ਹੈ। ਸੋ ਖੈਰ ਤੁਹਾਡੇ ਨਾਲ ਮੈਂ ਵੀ ਅੱਜ, ਮੈਨੂੰ ਲੱਗਦਾ ਕਿ ਚਾਰ ਕੁ ਦਿਨਾਂ ਦੀ ਇੱਕ ਬ੍ਰੇਕ ਤੋਂ ਬਾਅਦ ਜੁੜਿਆ ਕਿ ਨਹੀਂ। ਸੋ ਤਿੰਨ ਚਾਰ ਦਿਨ ਤੁਹਾਡੇ ਤੋਂ ਦੂਰੀ ਰਹੀ ਹੈ, ਤੁਹਾਨੂੰ ਮਿਸ ਕੀਤਾ ਜ਼ਰੂਰ। ਐਂਡ ਹੁਣ ਬੈਕ ਟੂ ਰੈਗੂਲਰ ਸਕੈਜੂਅਲ, ਬੈਕ ਟੂ ਰੈਗੂਲਰ ਰੂਟੀਨ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ। ਅਤੇ ਮੈਂ ਵੀ ਕੁਝ ਕੁ ਦਿਨ ਬਾਹਰ ਸੀਗਾ, ਇੱਕ ਕੀ ਕਹਿੰਦੇ ਹੁੰਦੇ ਯਾਰਾਂ ਨਾਲ ਵਕੇਸ਼ਨ 'ਤੇ ਜਾਣ ਦਾ ਮੌਕਾ ਮਿਲਿਆ। ਅਤੇ ਐਕਸਾਈਟਮੈਂਟ ਬੜੀ ਹੁੰਦੀ ਹੈ ਵਕੇਸ਼ਨ 'ਤੇ ਜਾਣਾ, ਵਕੇਸ਼ਨ 'ਤੇ ਜਾਣਾ, ਅਤੇ ਫਿਰ ਇਹ ਨਹੀਂ ਪਤਾ ਹੁੰਦਾ ਕਦੋਂ ਵਕੇਸ਼ਨ ਦੇਖੋ ਖਤਮ ਵੀ ਹੋ ਜਾਂਦਾ। ਆਪਾਂ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚਲੋ ਐਕਸਾਈਟਡ ਰਹਿੰਦੇ ਹਾਂ ਵੀ ਮੈਂ ਆਹ ਵੀ ਕਰਨਾ, ਮੈਂ ਉਹ ਵੀ ਕਰਨਾ, ਇੱਥੇ ਵੀ ਜਾਣਾ। ਕਈ ਵਾਰ ਕੋਈ ਟ੍ਰਿਪ ਪਲਾਨ ਹੁੰਦੀ ਹੈ, ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੁੰਦਾ, ਕੋਈ ਬਰਥਡੇ, ਕੁਛ ਐਕਸਾਈਟਿੰਗ ਤੁਹਾਡੀ ਲਾਈਫ ਦੇ ਵਿੱਚ ਆਉਂਦਾ ਨਾ, ਤਾਂ ਹੁੰਦਾ ਕਿ ਵਾਹ ਯਾਰ ਹੁਣ ਇੰਜੋਏ ਕਰਾਂਗੇ। ਬਟ ਉਹ ਵੀ ਸਮਾਂ ਦੇਖੋ ਕਿੰਨੀ ਛੇਤੀ ਲੰਘ ਜਾਂਦਾ। ਸੋ ਕਈ ਵਾਰ ਯਕੀਨ ਹੀ ਨਹੀਂ ਹੁੰਦਾ ਕਿ ਹਾਉ ਫਾਸਟ ਆਪਣੀ ਜ਼ਿੰਦਗੀ ਲੰਘ ਰਹੀ ਹੁੰਦੀ ਹੈ। ਸੋ ਹਰ ਇੱਕ ਪਲ ਨੂੰ, ਹਰ ਇੱਕ ਮੂਮੈਂਟ ਨੂੰ ਮਾਣੋ, ਹਰ ਇੱਕ ਮੂਮੈਂਟ ਨੂੰ ਇੰਜੋਏ ਕਰੋ, ਹਰ ਇੱਕ ਮੂਮੈਂਟ ਨੂੰ ਖੁਸ਼ਹਾਲ ਬਣਾਓ, ਹਰ ਇੱਕ ਮੂਮੈਂਟ ਨੂੰ ਬੜਾ ਐਕਸਾਈਟਿੰਗ ਅਤੇ ਨਾਲ ਦੀ ਨਾਲ ਮੈਮੋਰੇਬਲ ਬਣਾਓ। ਸੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰੀਏ, ਤੁਹਾਡੇ ਲਈ ਅਸੀਂ ਵੀ ਕੋਈ ਨਾ ਕੋਈ ਵਧੀਆ ਮੈਮਰੀ ਛੱਡ ਕੇ ਜਾਈਏ। ਸੋ ਸਟੂਡੀਓ ਦਾ ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅਤੇ ਬੜੇ ਪੁੱਛਣੀ ਨਾ ਵੀ ਗਏ ਕਿੱਥੇ ਸੀ, ਮੈਂ ਗਿਆ ਹੋਇਆ ਸੀਗਾ ਸਪੇਨ, ਬਾਰਸਲੋਨਾ। ਗਰਮੀ ਬੜੀ ਬਟ ਬਹੁਤ ਹੀ ਸੋਹਣਾ ਸ਼ਹਿਰ ਹੈ ਯਾਰ, ਬਹੁਤ ਹਿਸਟਰੀ ਕਲਚਰ, ਅਤੇ ਚਲੋ ਖਾਣ ਪੀਣ ਨੂੰ ਤਾਂ ਮੈਂ ਕਹਿੰਦਾ ਕਿ ਬਹਿ ਜਾ ਹੀ ਹੈ। ਬਹੁਤ ਹੀ ਖੂਬਸੂਰਤ ਰੈਸਟੋਰੈਂਟ ਅਤੇ ਬੜਾ ਯੂਨੋ ਬਹੁਤ ਹੀ ਸਵਾਦ ਫੂਡ, ਬਟ ਉੱਥੋਂ ਦਾ ਜਿਹੜਾ ਕਲਚਰ ਹੈ ਬੜਾ, ਲੋਕ ਰਿਲੈਕਸ ਕਰ ਰਹੇ, ਕੋਈ ਬੀਚ 'ਤੇ ਬੈਠਾ ਆਰਾਮ ਨਾਲ ਇੰਜੋਏ ਕਰ ਰਿਹਾ, ਲੋਕ ਸੜਕਾਂ 'ਤੇ ਤੁਰ ਫਿਰ ਰਹੇ ਆ, ਥਾਂ ਥਾਂ 'ਤੇ ਆਊਟਡੋਰ ਰੈਸਟੋਰੈਂਟ ਬਣੇ ਹੋਏ ਆ, ਲੋਕ ਬੈਠੇ ਆਪਣੇ ਕੋਈ ਯਾਰਾਂ ਦੋਸਤਾਂ ਨਾਲ, ਕੋਈ ਹਸਬੈਂਡ ਵਾਈਫ, ਕੋਈ ਬੋਏਫ੍ਰੈਂਡ ਗਰਲਫ੍ਰੈਂਡ, ਕੋਈ ਪਹਿਲੀ ਡੇਟ 'ਤੇ ਆ, ਕੋਈ ਅਖੀਰਲੀ ਡੇਟ 'ਤੇ ਆ, ਅਤੇ ਬਸ ਸਾਰੇ ਇੰਜੋਏ ਕਰ ਰਹੇ ਅਤੇ ਬੜਾ ਰਿਲੈਕਸ ਜਿਹਾ ਕਲਚਰ। ਦਿਨੇ ਦਿਨੇ ਸਾਰੇ ਕਹਿੰਦੇ ਚਲੋ ਜੀ ਆਪਾਂ ਪਹਿਨੇ ਹਾਂ ਸੌਂ ਜਾਂਦੇ ਹਾਂ, ਦਿਨੇ ਗਰਮੀ ਬਹੁਤ ਆ, ਅਸੀਂ ਬੜੀ ਗਰਮੀ ਮਹਿਸੂਸ ਕੀਤੀ। ਬਟ ਚਲੋ ਇਟਸ, ਜਿਹੜਾ ਬੰਦਾ ਵਕੇਸ਼ਨ 'ਤੇ ਗਿਆ ਉਹ ਆਏ ਨਹੀਂ ਨਾ ਕਰ ਸਕਦਾ ਵੀ ਗਰਮੀ ਗਰਮੀ ਗਰਮੀ, ਉਹਨੂੰ ਤਾਂ ਇਹ ਹੁੰਦਾ ਕਿ ਜਾਓ ਅਤੇ ਇੰਜੋਏ ਕਰੋ ਜਿਵੇਂ ਹੋ ਸਕਦਾ। ਸੋ ਖੈਰ ਸਟੂਡੀਓ ਦਾ ਨੰਬਰ ਆਪਣਾ 905-673-3337 ਅਤੇ ਗੱਲਾਂ ਬਾਤਾਂ ਮਾਰਦੇ ਤੁਹਾਡਾ 4836। ਹਾਂਜੀ
1: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਮੈਂ ਨਾ ਤੁਹਾਨੂੰ ਆਪਾਂ ਚਲੋ ਵਧੀਆ ਤੁਸੀਂ ਘੁੰਮੇ ਫਿਰ ਇੰਜੋਏ ਕੀਤਾ ਬਹੁਤ ਵਧੀਆ ਤੁਹਾਨੂੰ ਮਿਸ ਵੀ ਕੀਤਾ ਸੀ
0: ਥੈਂਕ ਯੂ ਵੇਰੀ
1: ਮੈਂ ਨਾ ਜਿੱਦਾਂ ਸਟੂਡੈਂਟ ਆ ਜੀ ਆਈ ਇੱਥੇ ਤੇ ਜਿੱਦਾਂ ਨਾ ਨਾਲ ਨਾਲ ਅਸੀਂ ਕੰਮ ਆਪਣਾ ਸ਼ੁਰੂ ਕਰ ਰਹੇ ਹਾਂ ਟਿਫਨ ਦਾ
0: ਠੀਕ ਹੈ ਜੀ
1: ਜਿੱਦਾਂ ਹੁਣ ਹਾਂਜੀ ਜਿੱਦਾਂ ਆਪਣੇ ਟਰੱਕ ਵੀਰ ਜਾਂਦੇ ਆ ਤਿੰਨ ਤਿੰਨ ਜਿੱਦਾਂ ਤਿੰਨ ਤਿੰਨ ਦਿਨਾਂ ਬਾਅਦ ਆਉਂਦੇ ਆ ਹਫ਼ਤੇ ਹਫ਼ਤੇ ਬਾਅਦ ਆਉਂਦੇ ਆ ਮੈਂ ਉਹਨਾਂ ਦੇ ਲਈ ਆਪਾਂ ਨਾ ਪਹਿਲਾਂ ਆਪਾਂ ਟਿਫਨ ਸਰਵਿਸ ਸ਼ੁਰੂ ਕੀਤੀ ਸੀਗੀ ਤੁਹਾਡੇ ਕਹਿਣ ਤੇ ਮੇਰੇ 20-25 ਟਿਫਨ ਲੱਗੇ ਹੋਏ ਆ ਘਰ
0: ਠੀਕ ਹੈ ਜੀ
1: ਤੁਸੀਂ ਪਹਿਲਾਂ ਐਡ ਦਿੱਤੀ ਸੀਗੀ ਤੇ ਹੁਣ ਜਿੱਦਾਂ ਟਰੱਕ ਵੀਰਾਂ ਦੇ ਲਈ ਕੀਤਾ ਆ $45 ਦੇ ਵਿੱਚ 20 ਰੋਟੀਆਂ 2 ਮੀਡੀਅਮ ਸਬਜ਼ੀਆਂ ਤੇ ਰਾਈਸ ਜੇ ਵੀ ਕਿਸੇ ਨੂੰ ਲੋੜ ਹੋਈ ਤਾਂ ਪਲੀਜ਼ ਸਾਨੂੰ ਕਾਲ ਕਰਿਓ 548-398-4836 548-398-4836
2: ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 6478648000
0: 6478648000 ਵਕਾਰ ਖਾਨ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ 6478648000 ਦੇ ਉੱਤੇ ਵਕਾਰ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਸੋ ਅੱਜ ਗੱਲਬਾਤ ਤੁਹਾਡੇ ਨਾਲ ਇੱਕ ਕਰਨੀ ਹੈ ਅਤੇ ਜਸਟ ਸਟੇ ਟਿਊਨਡ ਉਹ ਵੀ ਜਲਦੀ ਹੀ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਅਤੇ ਮੌਸਮ ਇਸ ਵੀਕਐਂਡ ਦਾ ਬੜਾ ਖੂਬਸੂਰਤ ਅੱਜ ਅਤੇ ਕੱਲ੍ਹ ਦਾ ਹੈ ਅਤੇ ਵਿੰਟਰ ਆ ਜਾਣੀ ਹੈ ਵਿੰਟਰ ਤੋਂ ਪਹਿਲਾਂ ਜਿਹੜੀਆਂ ਵੀ ਸਮਰ ਐਕਟੀਵਿਟੀਜ਼ ਕਰਨੀਆਂ ਕਰ ਲਓ ਚਾਹੇ ਕੱਲ੍ਹ ਨੂੰ ਕਹਿੰਦੇ ਝੁਣਕਣੀਆਂ ਪੈਣੀਆਂ ਥੋੜ੍ਹੀ ਬਹੁਤੀ ਕਿੰਨੀ ਕੁ ਪੈਣੀਆਂ ਯਾਰ ਇੰਨੀਆਂ ਨਾ ਪੈਣ ਜੁਕਣੀਆਂ ਯਾਰ ਜਿਸ ਤਰ੍ਹਾਂ ਹੁਣ ਵੀਕਐਂਡ ਇੰਜੋਏ ਕਰ ਰਿਹਾ ਸੀਗਾ ਜਿੰਨੇ ਵੀ ਲੋਕ ਇੱਥੇ ਰਹਿੰਦੇ ਆ ਉਹਨਾਂ ਨੂੰ ਤਾਂ ਇਹ ਹੈ ਕਿ ਅਖੀਰਲਾ ਹੁਣ ਹਫ਼ਤਾ ਡੇਢ ਦੋ ਹਫ਼ਤੇ ਸਮਰ ਦੇ ਅਸੀਂ ਇੰਜੋਏ ਕਰ ਲਈਏ ਸੋ ਆਈ ਹੋਪ ਕਿ ਕਣੀਆਂ ਬਾਲੀਆਂ ਨਾ ਪੈਣ ਕੱਲ੍ਹ ਨੂੰ ਤਕਰੀਬਨ ਕਹਿੰਦੇ ਨੇ ਕਿ ਦੁਪਹਿਰ ਤੋਂ ਬਾਅਦ 2-3 ਵਜੇ ਤੋਂ ਬਾਅਦ ਹਲਕੀਆਂ ਫੁਲਕੀਆਂ ਕਣੀਆਂ ਸ਼ੁਰੂ ਹੋ ਰਹੀਆਂ ਨੇ ਅਤੇ ਚਲੋ ਬਾਰਿਸ਼ਬਾਜ਼ੀ ਹੋਵੇਗੀ ਅਤੇ ਪਰਸੋਂ ਨੂੰ ਵੀ ਨਾ ਬੈਡ ਦੁਪਹਿਰ ਜਿਹਨੂੰ 1-2 ਘੰਟੇ ਕਣੀਆਂ ਪੈਣੀਆਂ ਅਤੇ ਫਿਰ ਥੋੜ੍ਹਾ ਜਿਹਾ ਮੌਸਮ ਠੀਕ ਹੋ ਜਾਣਾ ਅਤੇ ਚਲੋ ਬਾਲੀਆਂ ਜ਼ਿਆਦਾ ਨਹੀਂ ਹੈਗੀਆਂ ਸੋ ਵੈਦਰ ਨਾ ਕਈ ਵਾਰ ਆਪਾਂ ਦੇਖ ਕੇ ਉਹੀ ਬੰਦਾ ਥੋੜ੍ਹਾ ਜਿਹਾ ਅਪਸੈਟ ਜਿਹਾ ਹੋ ਜਾਂਦਾ ਕਿ ਸਾਡਾ ਆਹ ਪਲੈਨ ਸੀ ਬਟਕਣੀ ਹੁਣ ਕਿਹੜਾ ਸਾਰਾ ਦਿਨ ਪੈਂਦੀਆਂ ਨੇ ਆਈ ਥਿੰਕ ਕਦੇ ਕਦਾਈ ਹੁੰਦਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ 905-673-3337 ਆਪਣਾ ਨੰਬਰ ਹੈ 905-673-3337 905-673-3337 ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਮੈਨੂੰ ਲੱਗਦਾ ਸੌਰਭ ਜੀ ਨੂੰ ਮੈਂ ਕਰਨ ਲੱਗਿਆ ਸੀ ਫੋਨ ਆਈ ਥਿੰਕ ਕਿ ਸੌਰਭ ਜੀ ਵੀ ਛੁੱਟੀਆਂ 'ਤੇ ਗਏ ਹੋਏ ਜਾਣਾ ਜਿੱਥੇ ਮੈਂ ਗਿਆ ਸੀ ਉੱਥੇ ਇਹਨਾਂ ਨੇ ਜਾਣਾ ਐਂਡ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਅੱਜ ਨਾ ਇੱਕ ਸਾਨੂੰ ਵਕੇਸ਼ਨ 'ਤੇ ਕਪਲ ਮਿਲਿਆ ਮੈਂ ਥੋੜ੍ਹੀ ਜਿਹੀ ਉਹਦੇ ਉੱਤੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੈ ਅਤੇ ਇੱਕ ਸਿਚੁਏਸ਼ਨ ਆਪਾਂ ਥੋੜ੍ਹਾ ਜਿਹਾ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਬਟ ਸਾਨੂੰ ਫਿਰ ਥੋੜ੍ਹਾ ਜਿਹਾ ਇੰਟਰਸਟਿੰਗ ਲੱਗ ਗਿਆ ਸੋ ਕਰਦੇ ਹਾਂ ਗੱਲਬਾਤ ਸ਼ੁਰੂ ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਲੱਗ ਗਈਆਂ ਨੇ ਰੌਣਕਾਂ ਜੀ ਸੁੱਖ ਭਾਜੀ ਵੈਲਕਮ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬਿਲੋ ਦਾ ਕੋਸਟ ਅੰਡਰ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ ਜਿਹ ਚ 15-20 ਬੈਡਰੂਮ ਸੈੱਟ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਉੱਪਰ ਪਰਿਵਾਰਾਂ ਨੇ ਆਪਣੇ ਘਰ ਲੈ ਕੇ ਜਾਣਾ ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਪਣੇ ਕਿਚਨ ਦੇ ਲਈ ਲੈਣਾ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਜਿਹਦੀ ਰੈਗੂਲਰ ਕੀਮਤ 1500 ਸੀ ਲਾਸਟ ਪੀਸ ਫਲੋਰ ਮਾਡਲ ਰੀਅਲ ਮਾਰਬਲ ਟੇਬਲ ਵਿਦ 6 ਸ਼ੇਅਰ 399 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਲਿਵਿੰਗ ਰੂਮ ਦੇ ਸੋਫਾ ਸੈੱਟ ਦੀ ਗੱਲਬਾਤ ਕਰੀਏ ਸੋਫਾ ਲਪਸਡ ਐਂਡ ਚੇਅਰ ਲੈਦਰ ਦਾ ਸੋਫਾ ਸੈੱਟ ਸੋਫਾ ਲਪਸਡ ਐਂਡ ਚੇਅਰ ਕਰੋਮ ਲੈਕਸਰ ਨਾਲ ਜਿਹਦੀ ਰੈਗੂਲਰ ਕੀਮਤ 1500 ਸੀ 599 ਦਾ ਕੰਪਲੀਟ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਨਵੀ ਬਾਜੀ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਲਗਾਓ, ਪਹੁੰਚੋ ਤੇ ਵਧੀਆ ਟੌਪ ਦੀਆਂ ਡੀਲਸ ਲਓ। 8575 ਹੈਲੋ ਜੀ ਜੀ ਵੈਲਕਮ।
4: ਆਪਣਾ ਜੀ ਕੱਲ ਪਰਸੋਂ ਨਾ ਐਡ ਆਈ ਸੀਗੀ ਕਿਸੇ ਟੈਂਟ ਵਾਲੇ ਨੂੰ ਚਾਹੀਦਾ ਬੰਦਾ ਕੁਰਸੀ ਮੇਜ਼ ਚੱਕ ਕੇ ਇਕੱਠੇ ਕਰਨ ਜੋਗਾ, ਉਹ ਨੰਬਰ ਚਾਹੀਦਾ ਸੀ ਜੀ। 416 ਸੀ ਮੂਹਰੇ ਉਹਦੇ।
0: ਕਿਸੇ ਟੈਂਟ ਵਾਲਿਆਂ ਨੂੰ ਬੰਦਾ ਚਾਹੀਦਾ ਕੰਮ ਲਈ?
4: ਹਾਂਜੀ।
0: ਚਲੋ ਮੈਨੂੰ ਲੱਭ ਲੈਣ ਦੋ ਜੀ, ਮੇਰੇ ਕੋਲ ਫਿਲਹਾਲ ਹੈ ਨੀ ਗਾ।
4: ਠੀਕ ਹੈ,
0: ਤੁਹਾਨੂੰ ਪਤਾ ਕੀ ਕਦੋਂ ਕਿੰਨੇ ਕੁ ਵਜੇ ਬੋਲੀ ਸੀਗੀ ਐਡ?
4: 530 ਤੇ ਆਇਆ ਸੀਗਾ।
0: 530 ਤਾਂ 24 ਘੰਟੇ ਚੱਲਦਾ, ਕਿੰਨੇ ਕੁ ਵਜੇ?
4: ਅੰਦਾਜ਼ਾ 709 ਲਾ ਲਓ।
0: 709? ਅੱਛਾ, ਇਹ ਤਾਂ ਫਿਰ ਸਾਡਾ ਹੀ ਪ੍ਰੋਗਰਾਮ ਆ। ਤੁਸੀਂ ਨੰਬਰ ਘੁਮਾ ਕੇ ਦੇਖ ਲਓ, ਇੱਕ ਨੰਬਰ ਹੈ ਮੈਂ ਤੁਹਾਨੂੰ ਦਿੰਦਾ ਤੇ ਇਹ ਮੱਲੀ ਟੈਂਟ ਦਾ ਤਾਂ ਨਹੀਂ ਸੀ ਕਿਤੇ?
4: ਨਹੀਂ ਮੱਲੀ ਦਾ ਨਹੀਂ ਸੀ, ਉਹ ਤਾਂ ਮੇਰੇ 647 ਮੱਲੀ ਵਾਲਿਆਂ ਦੇ।
0: ਹਾਂ ਚਲੋ ਫਿਰ ਮੈਨੂੰ ਲੱਭ ਲੈਣ ਦਿਓ, ਠੀਕ ਹੈ? ਕਿਉਂਕਿ ਸਾਡੇ ਤਾਂ ਵੀ ਮੱਲੀ ਦੀ ਐਡ ਚੱਲਦੀ, ਸਾਡੇ ਤਾਂ ਕੋਈ ਹੋਰ ਚੱਲਦੀ ਨਹੀਂ। 709 ਐਡ ਮੱਲੀ ਟੈਂਟ ਦੀ ਹੈ। ਮੱਲੀ ਟੈਂਟ ਦਾ ਨੰਬਰ ਜੇ ਤੁਸੀਂ ਲੈਣਾ ਤਾਂ ਮੈਂ ਤੁਹਾਨੂੰ ਦੁਬਾਰਾ ਤੋਂ ਦੱਸਦਾ, ਤੇ ਮੱਲੀ ਟੈਂਟ ਵਾਲਿਆਂ ਦਾ ਨੰਬਰ ਹੈ 647-900-99 ਤੇ 2569-99-2569 ਇੱਥੇ ਕਰਕੇ ਦੇਖ ਲਓ ਫੋਨ 0575। ਹਾਂਜੀ ਸਰ।
5: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਵਧੀਆ ਸਰ, ਕਿਵੇਂ ਹੋ, ਕੀ ਹਾਲ ਹੈ?
5: ਬੜੀਆ ਜੀ ਬੜੀਆ। ਆਪ ਥੇ ਨੀ ਤੋ ਮੈਨੇ ਕਹਾ ਮੇਰੇ ਦਿਨ ਮੈਨੇ ਕਹਾ ਫੀਡਬੈਕ ਬਤਾਉਂ ਆਪ ਕੋ ਆਈ ਥਿੰਕ ਆਪਕਾ ਟੈਕਨੀਕਲ ਬੈਕ ਪਰਸੋਂ ਵੀ ਪ੍ਰੋਗਰਾਮ ਸੁਣਤਾ ਹੂੰ ਕਈ ਬਾਰ ਕਿਉਂਕਿ ਛੋੜਾ ਤੋ ਕਾਲਸ ਨਹੀਂ ਆ ਰਹੀ।
0: ਨਹੀਂ ਉਹ ਵੋ ਨਾ ਵੋ ਇੱਕ ਕਾਫੀ ਬੜਾ ਇਸ਼ੂ ਥਾ, ਵੋ ਅਬ ਹੋ ਚੁਕਾ ਹੈ ਠੀਕ। ਵੋ ਤੋ ਵੋ ਹਮਾਰਾ ਨਹੀਂ, ਵੋ ਐਕਚੁਅਲੀ ਬੈਲ ਕਾ ਇਸ਼ੂ ਥਾ, ਬਟ ਕੋਈ ਟਾਵਰ ਕਾ ਇਸ਼ੂ, ਵੋ ਹੋ ਗਿਆ ਠੀਕ ਅਬ। ਨਵੀ ਤੋ ਦੇਖੋ, ਨਵੀ ਹੈ ਨੀ ਤੋ ਕੋਈ ਬਾਤ ਨਹੀਂ, ਨਵੀ ਨਵੀ ਕੋ ਵੀ ਕਭੀ ਕਭੀ ਜਾਣਾ ਪੜਤਾ ਹੈ ਨਾ। ਸੁਣੀ ਵੋ ਇੱਕ ਬੜਾ ਇਸ਼ੂ ਥਾ, ਵੋ ਕੋਈ ਐਸੇ ਨਹੀਂ ਵੀ ਮੇਰੇ ਮੀਨੋ ਜੇ ਅਗਰ ਮੈਂ ਵੀ ਹੋਤਾ ਤੋ ਵੋ ਫਿਰ ਵੀ ਹੋਣਾ ਹੀ ਥਾ।
6: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2999 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਤਾਂ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 98 ਇੰਚ ਦਾ LED ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਅਪਲਾਈਸ ਫੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905 450-005-4905-405-450-0054, Appliance Junction. Thank you so much for the time, Navi.
0: Thank you, Manjeet. Thank you so much. 905-450-0054, Manjeet, another phone number. So, okay. ਇੱਕ ਨਾ ਅਸੀਂ ਸਾਰੇ ਯਾਰ ਦੋਸਤ ਬੈਠੇ ਜਦੋਂ ਅਸੀਂ ਵਕੇਸ਼ਨ 'ਤੇ ਗਏ ਸੀ ਕਿਸੇ ਰੈਸਟੋਰੈਂਟ 'ਤੇ, ਅਤੇ ਉੱਥੇ ਸਾਨੂੰ ਇੱਕ ਕਪਲ ਮਿਲਿਆ, ਆਸਟ੍ਰੇਲੀਆ ਦਾ ਕਪਲ ਸੀਗਾ। ਅਸੀਂ ਦੇਖੀਏ ਅਤੇ ਸਾਨੂੰ ਨਾ ਦੇਖ ਕੇ ਅਸੀਂ ਕਿਹਾ ਵੀ ਪਤਾ ਨਹੀਂ ਕਪਲ ਹੈ ਜਾਂ ਕੀ, ਕਿਉਂਕਿ ਕੁੜੀ ਦੀ ਉਮਰ ਸੀਗੀ ਮੇ ਬੀ 32-33 ਸਾਲ, ਅਤੇ ਬੰਦਾ ਸੀਗਾ ਮੈਨੂੰ ਲੱਗਦਾ ਉਸ ਤੋਂ 20 ਸਾਲ ਵੱਡਾ। ਐਂਡ ਚਲੋ ਉਹਨਾਂ ਨੇ ਫਿਰ ਕਿਹਾ ਵੀ ਉਹ ਯਾ ਯੂਨੋ, ਉਹ ਬੰਦਾ ਤਾਂ ਬੜਾ ਓਪਨਲੀ ਕਹਿੰਦਾ ਹਾਂ ਮੇਰੀ ਜਿਹੜੀ ਪਹਿਲੀ ਵਾਈਫ ਹੈ, ਚਲੋ ਉਹ ਪਹਿਲੀ ਮੈਰਿਜ ਮੇਰੀ ਨਹੀਂ ਸਕਸੈਸਫੁਲ ਰਹੀ, ਬਲਾ ਬਲਾ ਬਲਾ। ਉਹਨੇ ਫਿਰ ਮੈਨੂੰ ਲੱਗਦਾ ਇਹ ਹਜੇ ਡੇਟਿੰਗ ਕਰ ਰਹੇ ਸੀਗੇ, ਆਈ ਡੋਂਟ ਥਿੰਕ ਇਹਨਾਂ ਦਾ ਵਿਆਹ ਹੋਇਆ ਸੀ। ਅਤੇ ਸਾਡੇ 'ਚੋਂ ਫਿਰ ਅਸੀਂ 6-7 ਯਾਰ ਦੋਸਤ ਸੀ, ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ। ਅਤੇ ਕਈ ਕਹਿੰਦੇ ਯਾਰ ਕਿ ਕਿੰਨਾ ਉਮਰ ਦਾ ਫਰਕ ਹੈ, ਵੀ ਕਿਵੇਂ ਇਹਨਾਂ ਦਾ ਆਪਸ ਵਿੱਚ ਬਣਦੀ ਕਿਵੇਂ ਹੋਊਗੀ ਕੁੜੀ। ਚਲੋ ਆਫਕੋਰਸ ਏਜ ਦੇ ਵਿੱਚ ਘੱਟ, ਸੋ ਉਹਦਾ ਯੂਨੋ ਜੋ ਉਹਦੀ ਲੁੱਕ ਹੈ ਉਹ ਵੀ ਬਹੁਤ ਯੰਗ, ਬੰਦਾ ਫਿਰ ਵੀ ਤੁਸੀਂ ਦੱਸ ਦਿਓ ਵੀ ਉਹ, ਮੈਂ ਨਹੀਂ ਕਹਿੰਦਾ ਵੀ ਏਜ ਕੋਈ ਬੰਦਾ ਹੋ ਜਾਂਦਾ 55 ਦਾ, ਬਟ ਫਿਰ ਵੀ ਕੁੜੀ ਨਾਲੋਂ ਕਿਤੇ ਲੱਗ ਰਿਹਾ ਸੀਗਾ ਕਿ ਉਹਦੀ ਉਮਰ ਵੱਧ ਹੈ। ਅਤੇ ਅਸੀਂ ਬਸ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਕਿਵੇਂ ਇੱਕ ਦੂਜੇ ਦੀ ਟਿਊਨਿੰਗ ਹੁੰਦੀ ਹੋਊਗੀ। ਹੁਣ ਕੁੜੀ ਬਹੁਤ ਐਕਟਿਵ, ਸਾਨੂੰ ਕਹਿੰਦੀ ਮੈਂ ਉਹ ਆਸਟ੍ਰੇਲੀਆ ਰਹਿੰਦੇ, ਉੱਥੇ ਤੁਹਾਨੂੰ ਪਤਾ ਵਾਈਲਡ ਲਾਈਫ ਅਤੇ ਓਸ਼ਨ ਕਲਚਰ ਬਹੁਤ ਆ। ਕਹਿੰਦੀ ਮੈਂ ਸ਼ਾਰਕਸ ਦੇ ਨਾਲ ਸਵਿਮਿੰਗ ਕਰਨਾ ਬੜਾ ਪਸੰਦ ਕਰਦੀ ਹਾਂ, ਵਾਟਰ ਐਕਟੀਵਿਟੀਜ਼ ਬਹੁਤ ਕਰਦੀ ਹਾਂ, ਓਸ਼ਨ ਦੇ ਵਿੱਚ ਸਰਫਿੰਗ ਵਗੈਰਾ ਯੇ ਵੋ। ਅਸੀਂ ਸੋਚੀਏ ਕਿ ਕੁੜੀ ਤਾਂ ਚਲੋ ਹਜੇ ਫਿਰ ਵੀ ਉਹ 32-33 ਦੀ

0: ਵਿਆਹ ਕਰਾਇਆ ਹੋਵੇਗਾ ਵੀ ਆਈ ਨੀ ਵੀ ਉਹਨਾਂ ਦੀ ਬਣਦੀ ਆ। ਕੁਝ ਕਹਿੰਦੇ ਨਹੀਂ ਯਾਰ ਕਿ ਉਮਰ ਦਾ ਇੰਨਾ ਕੋਈ ਫਰਕ ਨਹੀਂ ਹੈਗਾ, ਜੇ ਹੁਣ ਕੁੜੀ ਨੇ ਸਾਰੀ ਜ਼ਿੰਦਗੀ ਥੋੜ੍ਹਾ ਖਰਾਬ ਕਰਨੀ ਹੈ, ਜੇ ਉਹਨੂੰ ਬੰਦਾ ਪਸੰਦ ਆਇਆ ਉਹਨੇ ਤਾਂ ਹੀ ਉਹ ਬੰਦਾ ਚੁਣਿਆ ਆਪਣੀ ਲਾਈਫ ਦੇ ਲਈ। ਤੁਹਾਡਾ ਕੀ ਖਿਆਲ ਹੈ ਸਭ ਦਾ? ਹੁਣ ਪਹਿਲਾਂ ਵੀ ਆਪਾਂ ਮੈਂ ਇਹਨੂੰ ਕਿ ਗੱਲਾਂ ਵੀ ਕੀਤੀਆਂ ਹੋਣਗੀਆਂ ਵੀ ਏਜ ਦਾ ਇੱਕ ਰਿਸ਼ਤੇ ਰਿਲੇਸ਼ਨਸ਼ਿਪ ਇੱਕ ਮੈਰਿਜ ਦੇ ਵਿੱਚ ਕਿੰਨਾ ਕੁ ਇੱਕ ਦੂਜੇ ਦੀ ਉਮਰ ਬਰਾਬਰ ਹੋਣੀ ਜ਼ਰੂਰੀ ਹੈ, ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਯਾਰ ਕਿ ਕੋਈ ਫਰਕ ਨਹੀਂ ਹੈਗਾ, ਕੋਈ ਲੋੜ ਨਹੀਂ? ਨੰਬਰ ਹੈ ਆਪਣਾ 9056733337, 905-673-3333 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਏਜ ਗੈਪ ਜ਼ਿਆਦਾ ਹੋਵੇ, ਤੁਹਾਨੂੰ ਲੱਗਦਾ ਕਿ ਕੋਈ ਹੁਣ ਜੇ ਕੁੜੀ ਦੀ ਉਮਰ ਘੱਟ ਹੈ ਉਹ ਕਿਸੇ ਫਾਈਨੈਂਸ਼ੀਅਲ ਫਾਇਦੇ ਲਈ ਕਰ ਰਹੀ ਹੈ ਵੀ ਮੇਰੀ ਜ਼ਿੰਦਗੀ 'ਚ ਮੈਨੂੰ ਕੋਈ ਮਿਹਨਤ ਨਾ ਕਰਨੀ ਪਵੇ ਤਾਂ ਕਰਾ ਰਹੀ ਹੈ, ਜਾਂ ਤੁਹਾਨੂੰ ਲੱਗਦਾ ਕਿ ਵਾਕਈ ਇੱਕ ਦੂਜੇ ਦੀ ਬਣਦੀ ਹੈ, ਇੱਕ ਦੂਜੇ ਦੀ ਸੋਚ ਮਿਲਦੀ ਹੈ? ਸੋ ਕੁਝ ਥੋੜ੍ਹੀ ਲੈਂਦੇ ਹਾਂ ਕਾਲ ਸੁਣਨ ਵਾਲੇ, ਗੱਲਾਂ ਬਾਤਾਂ ਕਰਦੇ ਹਾਂ। ਨੰਬਰ ਹੈ 905-673-3337, 905-673-3337 ਆਪਣਾ ਫੋਨ ਨੰਬਰ ਹੈ। 0067, ਹੈਲੋ ਜੀ, ਵੈਲਕਮ।
1: ਹਾਂਜੀ, ਸਤਿ ਸ੍ਰੀ ਅਕਾਲ ਜੀ, ਨਵੀਂ ਕੀ ਹਾਲ ਚਾਲ ਨੇ?
0: ਵਧੀਆ ਜੀ, ਕਿਵੇਂ ਹੋ?
1: ਮੈਂ ਕੱਲ ਹੀ ਇੱਕ ਫਿਲਮ ਦੇਖ ਰਿਹਾ ਸੀਗਾ, ਅਜੇ ਦੇਵਗਨ ਦੀ ਤੇ ਰਕੁਲਪ੍ਰੀਤ ਦੀ।
0: ਹਾਂ,
1: ਉਹ ਸੇਮ ਸਟੋਰੀ ਆ, ਉਹ ਵੀ ਸੇਮ ਮੈਰਿਜ, ਉਹ ਕੁੜੀ ਪਿਆਰ ਕਰਦੀ ਆ ਮੁੰਡੇ, ਐਂਡ ਤੇ ਉਹਦੇ ਪੇਰੈਂਟ ਨੂੰ, ਦੋ ਪਾਰਟ ਚ ਬਣੀ ਹੋਈ ਆ ਅਜੇ ਦੇਵਗਨ ਦੀ ਮੂਵੀ।
0: ਅੱਛਾ,
1: ਉਹਦੇ ਚ ਸੇਮ ਰਿਆਇਤ ਆ। ਕਈ ਵਾਰੀ ਇਹ ਜ਼ਰੂਰੀ ਨੀ ਹੁੰਦਾ ਕਿ ਪਿਆਰ ਹੁੰਦਾ, ਕਈ ਵਾਰੀ ਜ਼ਰੂਰੀ ਹੁੰਦਾ ਕਿ ਉਹ ਪਿਆਰ ਹੀ ਹੁੰਦਾ।
0: ਆਪਸ ਵਿੱਚ
1: ਬਿਲਕੁਲ ਤੁਸੀਂ ਉਹਦੇ ਸਾਰੇ ਕੱਲੇ ਕੱਲੇ ਪੁਆਇੰਟ ਦੇਖੋਗੇ ਨਾ, ਹਰ ਚੀਜ਼ ਤੁਸੀਂ ਫਿਲਮ ਬਣੀ ਉਹਨਾਂ ਦੇ ਆ।
0: ਤੁਸੀਂ ਮੈਨੂੰ ਦੱਸੋ ਕਿੱਦਾਂ, ਇੱਕ ਅੱਧਾ ਪੁਆਇੰਟ ਦੱਸੋ ਤਾਂ ਸਹੀ ਵੀ ਕੀ ਪੁਆਇੰਟ ਨੇ।
1: ਭਾਜੀ ਪਤਾ ਕੀ ਹੁੰਦੀ ਹੈ, ਇੱਕ ਵਾਰੀ ਉਹ ਕਿਸੇ ਕੁੜੀ ਜਿਹੜੀ ਰੈਸਟੋਰੈਂਟ ਤੇ ਲੱਗੀ ਹੁੰਦੀ ਆ, ਤੇ ਇਹ ਬੰਦਾ ਬਿਜ਼ਨਸ ਫਾਈਨੈਂਸ਼ੀਅਲ ਬਿਜ਼ਨਸਮੈਨ ਹੁੰਦਾ ਵਾ,
0: ਠੀਕ ਆ,
1: ਉਹਦੇ ਬੱਚੇ ਵੀ ਹੁੰਦੇ ਆ, ਮੈਰਿਜ ਹੋਈ ਹੁੰਦੀ ਆ, ਯਾਨੀ ਉਹ ਥੋੜਾ ਫੈਮਿਲੀ ਪ੍ਰੋਬਲਮ ਹੁੰਦੀ ਆ, ਤਾਂ ਉਹ ਬੰਦਾ ਇੰਗਲੈਂਡ ਸੈਟਲ ਹੋ ਜਾਂਦਾ।
0: ਅੱਛਾ,
1: ਉੱਥੇ ਉਹ ਕੁੜੀ ਮਿਲਦੀ ਆ ਉਹਨੂੰ ਉੱਥੇ ਰੈਸਟੋਰੈਂਟ ਦੇ, ਉਹ ਪੂਰੀ ਜਦੋਂ ਡਰੰਕ ਹੋ ਜਾਂਦੀ ਆ, ਤਾਂ ਫਿਰ ਉਹ ਬੰਦਾ ਨਾ ਉਹਨੂੰ ਘਰੇ ਲਿਆਉਂਦਾ, ਉਹਨੂੰ ਯਾਨੀ ਪੂਰੀ ਉਹਦੀ ਯਾਨੀ ਰਿਸਪੈਕਟ ਦੇ ਨਾਲ ਉਹਨੂੰ ਰੱਖਦਾ। ਉਹ ਫਿਰ ਕੁੜੀ ਆਪਣੇ ਪੇਰੈਂਟ ਨਾਲ ਫਾਈਟ ਕਰਦੀ ਆ ਵੀ ਬੰਦੇ ਨੂੰ ਇੱਕ ਵਾਰੀ ਸੌਣ ਨਾਲ ਪਿਆਰ ਨਹੀਂ ਹੁੰਦਾ, ਪਰ ਕਈ ਵਾਰੀ ਇੱਕ ਵਾਰੀ ਨਾ ਸੌਣ ਨਾਲ ਪਿਆਰ ਹੋ ਜਾਂਦਾ।
0: ਅੱਛਾ, ਵੀ ਉਹਨੇ ਮੇਰੀ ਟੇਕ ਕੇਅਰ ਕੀਤੀ, ਉਹਨੇ ਮੇਰੀ ਰਿਸਪੈਕਟ ਕੀਤੀ।
1: ਉਹ ਯਾਨੀ ਤੁਸੀਂ ਉਹ ਫਿਲਮ ਦੇਖੋਗੇ, ਮੈਂ ਤੁਹਾਨੂੰ ਕਿਹਾ ਜੇ ਤੁਹਾਡੇ ਸੈੱਲ ਫੋਨ ਤੇ ਨਾ ਉਹਦਾ ਸਕਰੀਨਸ਼ਾਟ, ਮੈਂ ਕੱਲ 3-4 ਸਕਰੀਨਸ਼ਾਟ ਲਏ ਆ ਉਹ।
0: ਅੱਛਾ,
1: ਬੜੇ ਯਾਨੀ ਦੂਜੀ ਫਿਲਮ ਦੇ ਵਿੱਚ ਇੱਕ ਵਾਰੀ ਉਹ ਆਪਣੇ ਮੁੰਡਾ ਆਪਣੇ ਪੇਰੈਂਟ ਨਾਲ ਤੇ ਬੱਚਿਆਂ ਨਾਲ ਵਾਈਫ ਨਾਲ ਮਿਲਾਉਂਦਾ, ਦੂਜੀ ਵਾਰੀ ਉਹ ਕੁੜੀ ਫਿਰ ਕਹਿੰਦੀ ਵੀ ਹੁਣ ਮੇਰੀ ਵਾਰੀ ਆ, ਮੈਂ ਤੈਨੂੰ ਆਪਣੀ ਫੈਮਿਲੀ ਨਾਲ ਮਿਲਾਉਣਾ ਵਾ।
0: ਅੱਛਾ ਅੱਛਾ,
1: ਦੂਜੀ ਮੂਵੀ ਚ ਫਿਰ ਉਹ ਆਪਦੀ ਕੁੜੀ ਆਪਦੀ ਫੈਮਿਲੀ ਨਾਲ ਮਿਲਾਉਂਦੀ ਆ, ਐਂਡ ਤੇ ਉਹਨਾਂ ਦੀ ਮੈਰਿਜ ਸਕਸੈਸਫੁਲ, ਉਹਦਾ ਪਿਓ ਵੀ ਡਰਾਮਾ ਕਰਦਾ, ਪੂਰਾ ਸਾਰਾ ਕੁਛ ਕਰਦਾ।
0: ਅੱਛਾ ਅੱਛਾ,
1: ਕਰਨਾ।
0: ਚਲੋ, ਸੋ ਤੁਹਾਨੂੰ ਲੱਗਦਾ ਕਿ ਜ਼ਰੂਰ ਇੱਕ ਦੂਜੇ ਦੀ ਬਣ ਸਕਦੀ ਹੈ, ਠੀਕ ਹੈ, ਚਲੋ, ਥੈਂਕ ਯੂ ਭਾਜੀ। ਪਤਾ ਕੀ ਹੈ, ਹੁਣ ਦੇਖੋ ਉਮਰ, ਹੁਣ ਜੇ ਤੁਹਾਡਾ ਕੋਈ ਦੋਸਤ ਵੀ ਹੈ, ਤੁਹਾਡੇ ਤੋਂ 15-20 ਸਾਲ ਉਮਰ 'ਚ ਫਰਕ ਹੈ, ਕਿਤੇ ਨਾ ਕਿਤੇ ਤੁਹਾਡੀ ਯਾਰ ਆਪਸ ਵਿੱਚ ਇੱਕ ਸੋਚ ਨਹੀਂ ਮਿਲਦੀ, ਇੱਕ ਮੈਚਿਓਰਿਟੀ ਲੈਵਲ। ਹੁਣ ਜੇ ਕੋਈ ਕੁੜੀ 30 ਦੀ ਹੈ ਅਤੇ ਉਹਦਾ ਬੋਏਫ੍ਰੈਂਡ ਜਾਂ ਹਸਬੈਂਡ 50 ਦਾ, ਉਹਨਾਂ ਦਾ ਸੋਚਣ ਦਾ ਜਿਹੜਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਯਾਰ ਕਿੰਨਾ ਅਲੱਗ ਹੈ। ਕੁੜੀ ਕੁਝ ਸੋਚਦੀ ਹੈ, ਮੇ ਬੀ ਉਹਦੀ ਥੋੜ੍ਹੀ ਬਹੁਤੀ ਇਮੈਚੁਅਰ ਸੋਚ ਹੋਊਗੀ, ਅਤੇ ਬੰਦਾ ਕੁਝ ਸੋਚਦਾ। ਕੁੜੀ ਕਹਿੰਦੀ ਹੈ ਮੈਂ ਤਾਂ ਬਈ ਹੁਣ ਰਾਤ ਦੇ, ਅਸੀਂ ਹੱਸ ਰਹੇ ਸੀਗੇ, ਅਸੀਂ ਕਿਹਾ ਹੁਣ ਵਕੇਸ਼ਨ 'ਤੇ ਨੇ ਦੋਨੋਂ ਜਾਣੇ, ਹੁਣ ਰਾਤ ਦੇ 12 ਵੱਜਣਗੇ। ਕੁੜੀ ਕਹਿੰਦੀ ਹੋਊਗੀ ਮੈਂ ਤਾਂ ਜਾਣਾ ਬਈ ਕਲੱਬ ਪਾਰਟੀ ਕਰਨ, ਕਲੱਬ ਤਾਂ 1 ਖੁੱਲਦੇ ਆ ਇੱਥੇ। ਬੰਦੇ ਨੇ ਕਹਿਣਾ ਕਿ ਮੇਰੀ ਤਾਂ ਬੱਸ ਹੋਈ ਪਈ ਹੈ, ਮੈਂ ਤਾਂ ਸੌਣਾ। ਜਸਟ ਵਿਥ ਏਜ ਤੁਹਾਡੇ ਕਈ ਵਾਰ ਇੰਟਰਸਟ ਜਿਹੜੇ ਨੇ, ਤੁਹਾਡੇ ਨਾਲ ਦੀ ਨਾਲ ਅਬਿਲਿਟੀਜ਼ ਜਿਹੜੀਆਂ ਨੇ ਉਹ ਵੀ ਬਹੁਤ, ਉਹਨਾਂ ਵਿੱਚ ਵੀ ਕਿੰਨਾ ਫਰਕ ਪੈ ਜਾਂਦਾ ਯਾਰ। ਅਤੇ ਆਪਾਂ ਇੱਥੇ ਗੱਲ ਕਰ ਰਹੇ ਇੱਕ ਜੀਵਨ ਸਾਥੀ ਦੀ, ਜਿਹਦੇ ਨਾਲ ਸਾਰੀ ਉਮਰ ਕੱਟਣੀ ਹੈ। ਅਤੇ ਖੈਰ ਚਲੋ, ਨੰਬਰ ਹੈ ਆਪਣਾ ਸਟੂਡੀਓ ਦਾ 9056733337। ਤੁਹਾਡਾ ਕੀ ਖਿਆਲ ਹੈ? 905-673-3333। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਫਰੈਸ਼ ਫੂਡ ਸੈਂਟਰ ਨੂੰ,

0: ਰਜਿਸਟਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ, ਤੁਹਾਡੇ ਲਈ ਬਹੁਤ ਹੀ ਖੂਬਸੂਰਤ ਗਰੋਸਰੀ ਸਟੋਰ, ਬੜੀਆਂ ਟੌਪ ਦੀਆਂ ਡੀਲਾਂ, ਫਰੈਸ਼ ਫੂਡ ਸੈਂਟਰ ਲੈ ਕੇ ਹਾਜ਼ਰ ਹੈ। ਸੋ ਫਰੈਸ਼ ਫੂਡ ਸੈਂਟਰ 'ਤੇ ਇੱਕ ਵਾਰ ਪਹੁੰਚੋ ਅਤੇ ਵਧੀਆ ਟੌਪ ਦੀ ਸਰਵਿਸ ਵੀ ਲਓ। ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਬਾਈ ਜੀ ਨੇ, ਤੁਹਾਡੀ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੋਣ ਵਾਲੀ ਹੈ, ਕੋਈ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਕਾਰ ਵੈਂ ਟਰੱਕ ਦਾ ਕੋਈ ਵੀ ਇਸ਼ੂ ਹੈ ਤਾਂ 171 ਰਦਰਫਰਡ ਰੋਡ ਸਾਊਥ, ਕੁਆਲਿਟੀ ਕਾਰ ਰਿਪੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰੋ। ਅਤੇ 905-460-1111 ਕੁਆਲਿਟੀ ਕਾਰ ਰਿਪੇਅਰ, ਓਨੈਸਟ ਅਫੋਰਡੇਬਲ ਰਿਲਾਇਬਲ ਅਤੇ ਟਰੱਸਟਵਰਦੀ ਟੀਮ ਹੈ। 0575 ਹਾਂਜੀ ਸਰ,
1: ਹੈਲੋ ਨਵੀਂ ਜੀ।
0: ਓ ਜੀ ਵੈਲਕਮ।
1: ਮੇਰੀ ਵਾਈਫ,
0: ਹਾਂ ਆਪਕੀ ਵਾਈਫ ਨੇ ਮੈਨੂੰ ਲੱਗਦਾ ਕਿ ਪਹਿਲੀ ਵਾਰ ਫੋਨ ਕੀਆ ਹੈ। ਹੈ ਹਾਂ ਨਹੀਂ ਆਪ ਤੋ ਆਪਕੇ ਸਾਥ ਤੋ ਕਿਤਨੀ ਦੇਰ ਸੇ ਬਾਤ ਹੋ ਰਹੀ ਹੈ, ਚਲੋ ਆਪਕੀ ਵਾਈਫ ਕੋ ਵੀ ਵੈਲਕਮ। ਨਹੀਂ ਦੇਖੋ ਫਿਰ ਹੋ ਸਕਦਾ ਕਿ ਵਿਕਾਸ ਪ੍ਰੋਪਰਲੀ ਦੱਸ ਨਾ ਪਾਏ, ਸੋ ਆਪ ਬਤਾਇਆ ਕਰੋ। ਜੀ ਜੀ ਜੀ ਬਤਾਓ।
1: एक दूसरे से क्या एक्सपेक्टेशन है, जैसे भी आपने एग्जांपल दिया कि रात को उस लेडी को तो हुआ कि भाई मेरा तो अभी क्लब खुला है, आई वांट टू पार्टी, और बंदा कह रहा है कि मेरा तो हो गया, आई वांट टू स्लीप। तो मे बी उन दोनों के एक्सपेक्टेशन ही यही हो एक दूसरे से कि व्हेन आई वांट अ पार्टी ही विल लेट मी गो एंड डू व्हाटएवर आई वांट, एंड वो बंदा चाह रहा हूँ कि भाई अभी मेरा अब पीस ऑफ माइंड का टाइम है और अब भाई
0: ਲੇਕਿਨ ਦੇਖੋ ਲੜਕੀ ਆਧੀ ਰਾਤ ਕੋ ਕਲੱਬ ਮੇ ਡਾਂਸ ਕਰ ਰਹੀ ਹੈ ਔਰ ਜੋ ਬੰਦਾ ਹੈ ਵੋ ਸੋ ਰਹਾ ਹੈ, ਫਿਰ ਵੋ ਸੁਬਹਾ ਉਠੇਗਾ 6-7 ਵਜੇ, ਲੜਕੀ ਕਹੇਗੀ ਕਿ ਨਹੀਂ ਬਈ ਮੈਂ ਮੁਝੇ ਤੋ ਨੀਂਦ ਆ ਰਹੀ ਹੈ, ਮੈਨੇ ਤੋ ਸੋਨਾ ਹੈ, ਸੋ ਇੱਕ ਦੂਸਰੇ ਕੇ ਸਾਥ ਟਾਈਮ ਕੈਸੇ ਸਪੈਂਡ ਕਰੇਂਗੇ। आपकी एज वैसे सेम है, मैं यही पूछने लगा था कि आपका क्या एज का गैप है।
2: नहीं नहीं हमारी एज सेम है, इसलिए मैं आज इसका ओपिनियन नहीं दे रहा था, मेरे को नहीं ये ओपिनियन ठीक लगा।
0: चलो नहीं ठीक है, ओके। सो आपको लगता है वैसे चलो आपकी एज सेम है, बट अगर कोई एज का गैप भी हो आपको कोई इतनी बड़ी प्रॉब्लम नहीं लगती?
2: नहीं नहीं मुझे लगता है कि आपस में मैच नहीं करेगा, बट हो सकता है दूसरे एंड पे ये भी हो सकता है कि वो मैच्योर बंदा हो गया, यार करने तो जो करना है मैं तो ये सब देख चुका
0: हूँ। चलो ठीक है,
2: हो सकते हैं।
0: चलो ठीक है, प्रोज भी हो सकते हैं ते कॉन्स भी हो सकते हैं। सो इन्हें लगता है कि यार ਜੇ ਆਪਸ ਵਿੱਚ ਅੰਡਰਸਟੈਂਡਿੰਗ ਹੈ, ਜੇ ਬੰਦਾ ਕਵੇ ਚੱਲ ਠੀਕ ਹੈ ਇਹਨੇ ਕਲੱਬ ਜਾਣਾ, ਮੈਂ ਚੱਲਦਾ, ਮੈਂ ਬੜੀ ਕੋਈ ਪਾਰਟੀ ਪੂਰਟੀ ਨਹੀਂ ਕਰਦਾ, ਬਟ ਚਲੋ ਉਹੀ ਗੱਲ ਹੈ ਨਾ ਵੀ ਤੁਹਾਨੂੰ ਅਗਲੇ ਦੇ ਜਿਹੜੇ ਹੋਬੀਜ਼ ਨੇ, ਅਗਲੇ ਦੇ ਇੰਟਰਸਟ ਨੇ, ਅਗਲੇ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ, ਤੁਹਾਨੂੰ ਉਹਦੇ ਨਾਲ ਕਿਤੇ ਨਾ ਕਿਤੇ ਫਿਰ ਕੰਪਰੋਮਾਈਜ਼ ਕਰਨਾ ਪਵੇਗਾ, ਠੀਕ ਹੈ ਨਾ। ਹੁਣ ਜੇ ਯੂਨੋ ਕੁੜੀ ਕਵੇ ਮੈਂ ਆਹ ਕਰਨਾ, ਬੰਦਾ ਇਹ ਨਹੀਂ ਕਹਿ ਸਕਦਾ ਕਿ ਨਹੀਂ ਵੀ ਮੈਂ ਤਾਂ ਨਹੀਂ ਤੇਰੇ ਨਾਲ ਸਹਿਮਤ, ਤੂੰ ਆਪਦਾ ਕਰ ਮੈਂ ਆਪਦਾ ਕਰਦਾ। ਨਹੀਂ ਕਦੇ ਮੁੰਡੇ ਨੂੰ ਕੁੜੀ ਦੀ ਮੰਨਣੀ ਪਵੇਗੀ, ਕੁੜੀ ਨੂੰ ਮੁੰਡੇ ਦੀ ਮੰਨਣੀ ਪਵੇਗੀ, ਤੇ ਇੱਦਾਂ ਫਿਰ ਰਿਸ਼ਤਾ ਚੱਲਦਾ ਰਹੇਗਾ। ਸੋ ਅੱਜ ਅਸੀਂ ਇੱਕ ਡਿਸਕਸ਼ਨ ਜਿਹੜੀ ਕਰ ਰਹੇ ਹਾਂ, ਮੈਂ ਦੱਸ ਰਿਹਾ ਸੀ ਕਿ ਹੁਣ ਕੁਝ ਕੁ ਲੋਕ ਹਰ ਮਿੰਟ ਬਾਅਦ ਜੁੜ ਰਹੇ ਆ, ਮੈਂ ਕਿਹਾ ਬਈ ਮੈਂ ਕਲੀਅਰ ਕਰਦਾ। ਫਿਰ ਅਸੀਂ ਹੁਣੇ ਵਕੇਸ਼ਨ 'ਤੇ ਸੀਗੇ ਮੈਂ ਅਤੇ ਮੇਰੇ ਦੋਸਤ, ਅਤੇ ਸਾਨੂੰ ਉੱਥੇ ਕਪਲ ਮਿਲਿਆ ਅਤੇ ਬੰਦਾ ਸੀਗਾ ਮਤਲਬ 53-54 ਉਹਦੀ ਉਮਰ ਸੀਗੀ ਅਤੇ ਕੁੜੀ ਸੀਗੀ 32-33 ਸਾਲਾਂ ਦੀ। ਉਹਨਾਂ ਦਾ ਤਕਰੀਬਨ 18 ਤੋਂ ਲੈ ਕੇ 20 ਸਾਲ ਦਾ ਏਜ ਦਾ ਫਰਕ ਸੀਗਾ ਅਤੇ ਅਸੀਂ ਸੋਚੀਏ ਸੀ ਕਿ ਯਾਰ ਇਹਨਾਂ ਦਾ ਰਿਸ਼ਤਾ ਕਿਵੇਂ ਨਿਭਦਾ ਹੋਊਗਾ, ਬੰਦਾ ਉਹਦੇ ਨਾਲੋਂ ਉਮਰ 'ਚ ਵੱਡਾ, ਬੰਦੇ ਦੇ ਹੋਬੀਜ਼ ਅਲੱਗ, ਬੰਦੇ ਦੀ ਮੈਚੁਰਿਟੀ ਲੈਵਲ ਡਿਫਰੈਂਟ, ਬੰਦੇ ਦੀ ਚਲੋ ਹਰ ਇੱਕ ਚੀਜ਼ ਕੁੜੀ ਨਾਲੋਂ ਕਿੰਨਾ ਫਰਕ ਹੋਵੇਗਾ, ਬਟ ਇਕੱਠੇ ਉਹ ਦੇਖੋ ਇੱਕ ਮਹੀਨਾ ਯੂਰਪ ਦੇ ਵਿੱਚ ਰਹਿ ਰਹੇ, ਕਹਿੰਦੇ ਸਾਡਾ ਮਹੀਨੇ ਦਾ ਵਕੇਸ਼ਨ ਹੈ। ਅਸੀਂ ਸੋਚਿਆ ਕਈ ਮੁੰਡੇ ਕਹਿਣ ਯਾਰ ਕਿ ਕੋਈ ਮੁੰਡਾ ਜਾਂ ਕੁੜੀ ਦਾ ਇੰਨਾ ਏਜ ਦਾ ਫਰਕ ਹੈ, ਉਹਨਾਂ ਦਾ ਤਾਂ ਹਫ਼ਤਾ ਮਸਾਂ ਨਾ ਲੰਘੇ ਇਕੱਠਿਆਂ ਦਾ, ਬਟ ਇਹ ਫਿਰ ਵੀ ਰਿਲੇਸ਼ਨਸ਼ਿਪ ਦੇ ਵਿੱਚ ਨੇ ਅਤੇ ਮਹੀਨਾ ਰਹਿ ਰਹੇ ਆ। ਸੋ ਮੈਂ ਇਹ ਦੱਸ ਰਿਹਾ ਸੀ ਕਿ ਸਾਡੀ ਕਈ ਦੋਸਤਾਂ ਦੀ ਸੋਚ ਸੀ ਕਿ ਇੰਨਾ ਏਜ ਦਾ ਫਰਕ ਨਹੀਂ ਹੋਣਾ ਚਾਹੀਦਾ ਰਿਸ਼ਤੇ ਦੇ ਵਿੱਚ, ਨਿਭੂਗਾ ਕਿਵੇਂ, ਅਤੇ ਕਈ ਦੋਸਤਾਂ ਦੀ ਸੋਚ ਸੀਗੀ ਕਿ ਯਾਰ ਕਿਉਂ ਨਹੀਂ ਨਿਭ ਸਕਦਾ, ਜੇ ਇੱਕ ਦੂਜੇ ਦੀ ਬਣਦੀ ਹੈ, ਇੱਕ ਦੂਜੇ ਨੂੰ ਯੂਨੋ ਕੰਪਨੀ ਪਸੰਦ ਹੈ ਦੂਸਰੇ ਦੀ, ਤਾਂ ਫਿਰ ਕੀ ਹੋ ਗਿਆ ਜੇ ਏਜ ਦਾ ਫਰਕ ਹੈ। ਸੋ ਮੈਂ ਤੁਹਾਨੂੰ ਪੁੱਛ ਰਿਹਾ ਸੀ ਤੁਹਾਨੂੰ ਕੀ ਲੱਗਦਾ ਕਿ ਇੰਨਾ ਉਮਰ ਦਾ ਗੈਪ ਹੋਣਾ 18-20 ਸਾਲ, ਕੁੜੀਆਂ ਕੁੜੀ 32-33 ਦੀ ਆਪਦੀ ਇੱਕ ਪ੍ਰਾਈਮ ਏਜ ਦੇ ਵਿੱਚ ਹੈ ਅਤੇ ਬੰਦਾ ਅਬਾਊਟ 53-54-55 ਦੇ ਆਸ ਪਾਸ ਉਹਦੀ ਏਜ ਹੈ, ਵੀ ਉਹ ਇੱਕ ਦੂਜੇ ਨਾਲ ਕਿਵੇਂ ਬਣਾ ਕੇ ਰੱਖਦੇ ਹੋਣਗੇ। ਤੁਹਾਨੂੰ ਲੱਗਦਾ ਕਿ ਲੌਂਗ ਟਰਮ ਲਈ ਇੱਕ ਸਸਟੇਨੇਬਲ ਏਜ ਗੈਪ ਹੈ, ਇੰਨਾ ਕੁ ਏਜ ਦਾ ਫਰਕ ਹੋਣਾ ਤੁਹਾਨੂੰ ਕੀ ਲੱਗਦਾ ਚੱਲ ਸਕਦਾ? ਸੋ ਜਸਟ ਤੁਹਾਡਾ ਓਪੀਨੀਅਨ ਲੈ ਰਹੇ ਸੀ। ਹੁਣ ਵਿਕਾਸ ਅਤੇ ਉਹਨਾਂ ਦੀ ਮਿਸਿਜ਼ ਨੇ ਕਿਹਾ ਕਿ ਯੈਸ ਬਿਲਕੁਲ ਹੋ ਸਕਦਾ। ਸੋ ਨੰਬਰ ਹੈ ਆਪਣਾ 905-600-73-33-37 ਸਟੂਡੀਓ ਦਾ, 905-673-3337-905-673-337 ਆਪਣਾ ਨੰਬਰ ਹੈ। ਸਾਡੇ ਨਾਲ ਕਮਲਜੀਤ ਜੁੜ ਚੁੱਕੇ ਆ। ਕਮਲਜੀਤ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਕਮਲਜੀਤ ਡਿਸਕਾਊਂਟ ਲੈ ਕੇ ਦੇ ਰਹੇ ਨੇ। ਸੋ ਕਮਲਜੀਤ ਨਾਲ ਗੱਲਬਾਤ ਕਰਦੇ ਹਾਂ, ਫਿਰ ਅਗਲੀ ਕਾਲ 9900 ਲਵਾਂਗੇ। ਕਮਲਜੀਤ ਵੈਲਕਮ।
3: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆ ਗਿਆ, ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਕੋਈ ਟਰੱਕ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਆ। ਅਗਰ ਕੋਈ ਵੀ ਸਾਲ ਦਾ ਘੱਟ ਤੋਂ ਘੱਟ $500 ਤੋਂ ਲੈ ਕੇ $1,000 ਸੇਵ ਕਰਦਾ, ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਹੁਣ ਜੋ ਸਾਡੇ ਕਲਾਇੰਟ ਹੈਗੇ ਨੇ, ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਸੋ ਫੋਨ ਨੰਬਰ ਹੈਗਾ 647-394-4369, 647-394-4369। ਇਸ ਤੋਂ ਇਲਾਵਾ ਅਗਰ ਤੁਹਾਡਾ ਰੈਕਡ ਕਲੀਨ ਹੈ ਤਾਂ ਤੁਸੀਂ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਦਿਓ, ਤੇ ਆਪਾਂ ਤੁਹਾਡਾ ਪ੍ਰੀਮੀਅਮ ਹੋਰ ਵੀ ਘੱਟ ਕਰਵਾ ਕੇ ਦੇਵਾਂਗੇ। ਤੁਹਾਨੂੰ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਮਿਲ ਸਕਦਾ। ਇਸ ਤੋਂ ਬਿਨਾਂ ਅਗਰ ਤੁਸੀਂ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸ਼ੋਪ ਰਾਊਂਡ ਕਰ ਰਹੇ ਹੋ ਵਧੀਆ ਪ੍ਰੀਮੀਅਮ ਲਈ, ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ। ਅਗਰ ਕੋਈ ਵੀ ਲਿਸਨਰ $500 ਤੋਂ ਲੈ ਕੇ $1,000 ਸਾਲ ਦਾ ਆਪਣੀ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਤੇ ਸੇਵ ਕਰਨਾ ਚਾਹੁੰਦਾ, ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ। ਅਗੇਨ ਫੋਨ ਨੰਬਰ ਹੈਗਾ 647-394-4369, 647-394-4369। ਥੈਂਕ ਯੂ ਨਵੀ।
0: ਥੈਂਕ ਯੂ ਜੀ। 647-394-4369 ਤੇ ਕਾਲ ਕਰੋ ਤੇ ਕਮਲ ਜੀ ਤੁਹਾਡੇ ਹਾਜ਼ਰ ਨੇ। ਤੇ ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337 ਜੀ, 9900। ਹੈਲੋ,
4: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਤੁਹਾਡੀ ਗੱਲਬਾਤ ਸੁਣ ਰਹੇ ਸੀ ਜੀ। ਆਪਣਾ ਜੋ ਆਹ ਟੌਪਿਕ ਲੈ ਕੇ ਆਏ ਹੋ ਤੁਸੀਂ, ਇਹਦੇ ਜੀ ਮੇਰੇ ਆਪਣਾ ਤਿੰਨ ਵਿਊ ਇਹਦੇ ਵਿੱਚ, ਜਿਵੇਂ ਇੰਜੀਨੀਅਰਿੰਗ ਡਰਾਇੰਗ ਚ ਹੁੰਦਾ ਹੈ ਨਾ ਟੌਪ ਬੌਟਮ ਤੇ ਸਾਈਡ ਵਿਊ, ਇਹਦੇ ਵੀ ਤਿੰਨ ਵਿਊ ਹੈ। ਇਹਦੇ ਤਿੰਨ ਵਿਊ ਕੀ ਹੈ ਜੀ? ਪਹਿਲੀ ਗੱਲ ਤਾਂ ਜਿਵੇਂ ਆਪਾਂ ਕਿਸੇ ਬੰਦੇ ਨੂੰ ਦੇਖਦੇ ਹਾਂ, ਆਪਾਂ ਉਮਰ ਦਾ ਆਈਡੀਆ ਮਾੜਾ ਮੋਟਾ ਜਿਹਾ ਅੱਜ ਕੱਲ ਦੇ ਹਿਸਾਬ ਨਾਲ ਲਾ ਸਕਦੇ ਹਾਂ। ਕਈ ਬੰਦੇ ਤਾਂ ਆਪਦੀ ਉਮਰ ਤੋਂ ਪਹਿਲਾਂ ਹੀ ਵੱਡੇ ਹੋ ਜਾਂਦੇ ਆ, ਜਿਵੇਂ ਕਈ ਬੰਦੇ ਤੁਸੀਂ ਦੇਖਿਓ ਵੀ ਉਹ ਉਮਰ ਉਹਨਾਂ ਦੀ ਹੁੰਦੀ ਹੈ 25-30 ਸਾਲ ਦੀ, ਤੇ ਉਹ ਦੇਖਣ ਚ ਲੱਗਦੇ ਆ 40 ਦੇ
0: ਜੀ।
4: ਤੇ ਕਈ ਬੰਦੇ ਹੁੰਦੇ ਆ ਜਿਹੜੇ ਜਿਹਨਾਂ ਦੀ ਉਮਰ 40 ਦੀ ਹੁੰਦੀ ਹੈ, ਤੇ ਉਹ ਲੱਗਦੇ ਆ 22-23 ਦੇ। ਪਹਿਲੀ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ। ਦੂਜੇ ਪਾਸੇ ਹੁਣ ਦੂਜਾ ਕੇਸ ਹੈਗਾ ਜੀ, ਵੀ ਜੇ ਉਹਨਾਂ ਦਾ ਕਿਤੇ ਏਡੀ ਉਮਰ ਦੇ ਵਿੱਚ ਹਿਸਾਬ ਨਾਲ ਕੋਈ ਵਿਆਹ ਸ਼ਾਦੀ ਹੋਈ ਹੈ, ਜਾਂ ਤਾਂ ਉਹਦੇ ਮਗਰ ਕੋਈ ਲਾਲਚ ਹੁੰਦਾ, ਲਾਲਚ ਇਨ ਦੀ ਸੈਂਸ, ਜਾਂ ਤਾਂ ਕੋਈ ਪਰਿਵਾਰ ਨੂੰ ਹੁੰਦਾ ਹੈਗਾ ਵੀ ਚਲੋ ਜੀ ਦੂਜਾ ਪਰਿਵਾਰ ਕੋਈ ਤਕੜਾ ਪਰਿਵਾਰ ਹੈ ਵੀ ਚਲੋ ਸਾਡਾ ਕੁੜੀ ਮੁੰਡਾ ਸੈੱਟ ਹੋ ਜਾਣਗੇ, ਚੱਲ ਮੇਰੇ ਭਾਈ ਉੱਥੇ ਸੈਟਲਮੈਂਟ ਹੋ ਜਾਂਦੀ ਹੈ। ਜਿਹੜਾ ਤੀਜਾ ਕੇਸ ਵਿਊ ਹੈ ਜੀ, ਉਹ ਜ਼ਿਆਦਾ ਖਤਰਨਾਕ ਹੈ। ਉਹ ਹੈਗਾ ਗਾ ਵੀ ਵੱਡੀ ਉਮਰ ਦਾ ਬੰਦਾ ਦੇਖ ਕੇ ਪੈਸੇ ਲਈ ਹੀ ਲੱਭਣਾ, ਜਿਵੇਂ ਹੁਣ ਇੱਕ ਨਵਾਂ ਕੇਸ ਆਇਆ ਹੈਗਾ ਕੁਲਖਮ ਲੇਡੀ ਹੈ ਇਰਾਨ ਦੀ, ਉਹਨੂੰ ਹੁਣ ਸਜ਼ਾ ਹੋਈ ਹੈ ਕਾਫੀ ਟਾਈਮ ਬਾਅਦ, ਉਹਨੇ ਆਪਣੇ 32 ਹਸਬੈਂਡ ਮਾਰੇ ਹੈ, ਕਿਉਂਕਿ ਇਰਾਨ ਚ ਕਾਨੂੰਨ ਹੈ ਤੁਸੀਂ ਜਿੰਨੇ ਮਰਜ਼ੀ ਵਿਆਹ ਕਰਾ ਸਕਦੇ ਆ ਟੈਂਪਰੇਰੀ ਮੈਰਿਜ। 32 ਬੰਦੇ ਮਾਰੇ ਹੈ ਜੀ ਉਹਨੇ, ਉਹ 12 ਪਤਾ ਨੀ 13 ਤਾਂ ਮੰਨ ਗਈ, ਬਾਕੀ ਕਹਿੰਦੀ ਮੈਨੂੰ ਯਾਦ ਨੀ। ਤੇ ਉਹ ਕਿਉਂ? ਕਿਉਂਕਿ ਬਸ ਉਹਦਾ ਸਿਰਫ ਪੈਸੇ ਦਾ ਹੁੰਦਾ ਸੀ ਵੀ ਮੇਰਾ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਨਾ ਪੈ ਜੇ, ਤੇ ਇਹ ਨੌਰਥ ਅਮੈਰੀਕਾ ਚ ਤਾਂ ਇਹ ਚੀਜ਼ਾਂ ਆਮ ਨੇ ਜੀ, ਜਦੋਂ ਆਫਟਰ ਰਿਟਾਇਰਮੈਂਟ ਬਹੁਤ ਇਹੋ ਜਿਹੇ, ਮੈਂ ਕਿਸੇ ਫੀਲਡ ਦਾ ਨਾਮ ਨਹੀਂ ਲਊਂਗਾ, ਬਹੁਤ ਇਹੋ ਜਿਹੇ ਫੀਲਡ ਨੇ ਜੋ ਇਹੋ ਜਿਹਾ ਬੰਦੇ ਨੂੰ ਟਾਰਗੇਟ ਕਰਦੇ ਆ ਸੀਨੀਅਰ ਨੂੰ ਵੀ ਆਪਾਂ ਇਹੋ ਜਿਹੇ ਬੰਦੇ ਦੇ।
0: ਸਰ ਭਾਜੀ ਬਹੁਤ ਲੰਬੀ ਗੱਲ ਹੋ ਰਹੀ ਹੈ, ਤੁਹਾਡਾ ਕੀ, ਤੁਹਾਡਾ ਆਨਸਰ ਕੀ ਹੈ?
4: ਇਹਦਾ ਆਨਸਰ ਇਹੀ ਹੈ ਜੀ, ਤੁਹਾਨੂੰ ਦੱਸਤਾ ਵੀ ਆਪਣਾ ਜਿਹੜੇ ਤਿੰਨ ਵਿਊ ਹੈ ਵੀ ਡਿਪੈਂਡ ਕਰਦਾ ਵੀ ਉਹਦੀ ਕੀ ਮਜਬੂਰੀ ਹੈ, ਤੇ ਬਾਕੀ ਹਾਸਾ ਖੇਡਾ ਤਾਂ ਜੀ ਸਾਰਿਆਂ 'ਚ ਚੱਲਦਾ, ਇਹ ਤਾਂ ਤੁਸੀਂ ਕਹਿ ਲਓ ਵੀ ਉਮਰ ਦਾ ਕੋਈ ਇਹਦੇ 'ਚ ਲੈਣਾ ਦੇਣਾ ਨਹੀਂ। ਉਹ ਜਿਵੇਂ ਗੁਰਦਾਸ ਮਾਨ ਕਹਿੰਦਾ ਹੁੰਦਾ ਵੀ ਦਿਲ ਹੋਣਾ ਚਾਹੀਦਾ ਜਵਾਨ, ਉਹ ਕੋਈ ਚੱਕਰ ਨਹੀਂ ਹੈਗਾ ਵੀ ਆਪਣਾ ਵੀ ਉਹਦੀ ਉਮਰ ਵੱਡੀ ਹੈ ਜਾਂ ਫਰਕ ਹੈ ਕੋਈ, ਉਹਦੇ 'ਚ ਕੋਈ ਚੀਜ਼ ਹੈਗਾ ਕੋਈ ਨਹੀਂ ਹੈਗਾ ਫਰਕ ਜੀ, ਇਹ ਤਾਂ ਤੁਹਾਡੀ ਸੋਚ 'ਤੇ ਡਿਪੈਂਡ ਕਰਦਾ।
0: ਠੀਕ ਹੈ, ਸੋ ਕੋਈ ਫਰਕ ਨਹੀਂ ਹੈਗਾ, ਓਕੇ ਸਿੰਪਲ ਗੱਲ, ਠੀਕ ਹੈ। 5821 ਹਾਂਜੀ,
5: ਹੈਲੋ
0: ਜੀ,
5: ਸਤਿ
0: ਸ਼੍ਰੀ ਅਕਾਲ
5: ਭਾਜੀ, ਕਿੱਦਾਂ? ਜਦੋਂ ਕਹਿੰਦੇ ਉਹ ਕਹਿੰਦੇ ਕਲੱਬ ਜਾਣਾ, ਉਹ ਕਹਿੰਦੇ ਨਹੀਂ ਜਾਣਾ, ਉਹਨੂੰ ਕਹਿੰਦੇ ਘੰਟਾ ਕੁ ਪਹਿਲਾਂ ਇੱਥੇ ਘਰੇ ਡਾਂਸ ਕਰਕੇ ਦਿਖਾ ਦੇ, ਆਪੇ ਉਹਨੂੰ ਥੱਕ ਜਾਣਾ, ਆਪੇ ਸੌ ਜਾਣਾ।
0: ਨਹੀਂ, ਜਿਹੜੇ ਕਲੱਬ ਦੇ ਸ਼ੌਕੀਨ ਨੇ ਉਹ ਤਾਂ ਪੰਜ ਪੰਜ ਛੇ ਛੇ ਘੰਟੇ ਨਹੀਂ ਥੱਕਦੇ। ਛਾਲ ਮਾਰਨੀ ਹੈ ਬੰਦੇ ਨੇ, ਕਹਿਣਾ ਮੇਰੀ ਤਾਂ ਉਮਰ ਜ਼ਿਆਦਾ, ਮੈਂ ਨੀ ਪੰਗਾ ਲੈਣਾ ਹੈਗਾ। ਪਰ ਚਲੋ ਇਹ ਤਾਂ ਚਲੋ ਠੀਕ ਹੈ ਵੀ ਤੂੰ ਜੋ ਕਰਨਾ ਘਰੇ ਕਰੀ ਚੱਲ, ਬਟ ਮੈਂ ਫਿਰ ਵੀ ਰੀਅਲਿਸਟਿਕ ਗੱਲ ਕਰ ਰਿਹਾ ਕਿ ਹਰੇਕ ਦਾ ਹੁਣ ਉਮਰ ਦਾ ਫਰਕ ਜਦੋਂ ਹੁੰਦਾ, ਕਿਤੇ ਨਾ ਕਿਤੇ ਫਿਰ ਤੁਹਾਡੇ ਜੋ ਹੌਬੀਜ਼ ਨੇ, ਸ਼ੌਂਕ ਨੇ, ਉਹ ਵੀ ਬਦਲਦੇ ਜਾਂਦੇ ਨੇ। ਸੋ ਤੁਹਾਨੂੰ ਕੀ ਲੱਗਦਾ ਵੀ ਜੇ ਉਮਰ ਦਾ ਫਰਕ ਇੰਨਾ 18-20 ਸਾਲ ਦਾ ਹੋਵੇ ਕਿਸੇ ਰਿਸ਼ਤੇ 'ਚ, ਠੀਕ ਹੈ ਜਾਂ ਤੁਸੀਂ ਨਹੀਂ ਰੈਕਮੈਂਡ ਕਰੋਗੇ?
5: ਠੀਕ ਹੈ ਭਾਜੀ, ਠੀਕ ਹੈ, ਚੱਲ ਜਾਂਦਾ ਸਾਰਾ ਕੁਛ, ਮੈਨੇਜ ਬੰਦਾ ਕਰ ਲੈਂਦਾ ਜੇ ਬੰਦਾ ਸਮਝਦਾਰ ਹੋਵੇ ਤਾਂ।
0: ਅੱਛਾ, ਸਮਝਦਾਰ ਹੋਵੇ ਤਾਂ ਮੈਨੇਜ ਕਰ ਲੂਗਾ।
5: ਹਾਂਜੀ, ਕਰ ਲੈਂਦਾ ਕਰ ਲੈਂਦਾ, ਆਪਾਂ ਆਪਣੇ ਨਿਆਣਿਆਂ ਨੂੰ ਤਾਂ ਕਰ ਰਹੇ ਹਾਂ, ਹੋਰ ਕਿਸੇ ਨੂੰ ਵਾਈਫ ਵੀ ਕਰੀ ਲੈਂਦਾ, ਉਹ ਵੀ ਸਮਝਦਾਰ ਹੋਵੇ, ਚਲੋ ਕੋਈ ਗੱਲ ਨੀ, ਜੋ ਹੋ ਗਿਆ ਹੋ ਗਿਆ।
0: ਠੀਕ ਹੈ, ਥੈਂਕ ਯੂ। ਸੋ ਵਾਈਫ ਨੂੰ ਨਿਆਣਾ ਵਾਂਗ ਰੱਖੇ ਫਿਰ ਬੰਦਾ, ਕਹਿੰਦੇ ਆਪਾਂ ਨਿਆਣਿਆਂ ਨੂੰ ਵੀ ਮੈਨੇਜ ਕਰਦੀ, ਉਹਨਾਂ ਦੀ ਆਪਣੇ ਤੋਂ ਉਮਰ 25-30 ਸਾਲ ਘੱਟ ਹੁੰਦੀ ਹੈ, ਫਿਰ ਉਹੀ ਤਾਂ ਫਿਰ ਪੰਗਾ ਉਦੋਂ ਪੈਂਦਾ ਨਾ ਜੇ ਬੰਦਾ ਆਪਦੀ ਘਰ ਵਾਲੀ ਨੂੰ ਕਹੇ ਕਿ ਤੇਰੀ ਉਮਰ ਦੇਖ ਮੇਰੇ ਤੋਂ 20 ਸਾਲ ਘੱਟ ਹੈ, ਤੂੰ ਮੇਰੀ ਗੱਲ ਮੰਨਿਆ ਕਰ। ਆਪਾਂ ਕਹਿੰਦੇ ਨਹੀਂ ਹੁੰਦੇ ਕਿ ਵੱਡਿਆਂ ਦੀ ਗੱਲ ਸੁਣੀ ਦੀ ਹੁੰਦੀ ਹੈ, ਬਟ ਰਿਸ਼ਤੇ ਦੇ ਵਿੱਚ ਉਹ ਚੀਜ਼ਾਂ ਨਹੀਂ ਚੱਲਦੀਆਂ। ਹੁਣ ਇੱਕ ਰਿਸ਼ਤਾ, ਇੱਕ ਰਿਲੇਸ਼ਨਸ਼ਿਪ ਹੈ, ਉਹ ਕੁੜੀ ਕਹੂਗੀ ਕਿ ਹਾਂ ਬਈ ਤੂੰ ਮੇਰੇ ਫਾਦਰ ਦੀ ਏਜ ਦਾ ਹੈਗਾ ਤਾਂ ਮੇਰੀ, ਮੈਂ ਤੇਰੀ ਉਮਰ ਰਿਸਪੈਕਟ ਕਰੂੰਗੀ। ਹੋ ਹੀ ਨਹੀਂ ਸਕਦਾ ਰਿਲੇਸ਼ਨਸ਼ਿਪ ਦੇ ਵਿੱਚ, ਫਿਰ ਉਹ ਜਿਹੜਾ ਡਾਇਨਾਮਿਕ ਹੈ ਉਹ ਕਿੰਨਾ ਅਲੱਗ ਹੋ ਜਾਂਦਾ। ਸੋ ਖੈਰ, ਇੱਕ ਤੁਸੀਂ ਯਾਦ ਰੱਖੋ ਜ਼ਰੂਰ HK ਮੂਵਰਸ ਨੂੰ, ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ HK ਮੂਵਰਸ ਨੰਬਰ 1 ਟੀਮ, ਇਹ 30 ਸਾਲ ਦੇ ਤਜਰਬੇ ਵਾਲੀ ਟੀਮ ਹੈ, ਇਹਨਾਂ ਕੋਲ 30 ਈਅਰਸ ਦਾ ਐਕਸਪੀਰੀਅੰਸ ਹੈ। ਸੋ ਫੋਨ ਨੰਬਰ ਤੁਹਾਨੂੰ ਦੇ ਰਹੇ ਹਾਂ 416-524-6704, HK ਮੂਵਰਸ 416-524-6704, HK ਮੂਵਰਸ ਨਾਲ ਸੰਪਰਕ ਜ਼ਰੂਰ ਕਰੋ। ਮੈਨੂੰ ਹੁਣੇ ਹੁਣੇ ਈਗਲ ਟਰੱਕ ਟਾਇਰ ਦੀ ਟੀਮ ਨੇ ਇੱਕ ਬਹੁਤ ਕਮਾਲ ਦੇ ਡਿਸਕਾਊਂਟ ਬਾਰੇ ਮੈਸੇਜ ਭੇਜਿਆ, ਹੈਵੀ ਡਿਊਟੀ ਟਰੱਕਾਂ ਦੇ ਟਾਇਰਾਂ ਦੀ ਸੇਲ ਲੱਗ ਚੁੱਕੀ ਹੈ, ਹੈਵੀ ਡਿਊਟੀ। ਤੁਸੀਂ, ਮੈਂ ਤੁਹਾਨੂੰ ਪ੍ਰਾਈਸ ਦਿੰਦਾ, ਇੱਕ ਮਿੰਟ ਦਿਓ, ਜ਼ੂਮ ਇਨ ਕਰ ਲੈਣ ਦਿਓ ਬਈ। ਸੋ 8617 ਟਾਇਰ ਇੰਸਟਾਲੇਸ਼ਨ ਦੇ ਨਾਲ 270 ਕੈਸਪਿਨ ਟ੍ਰੇਲਰ 235 ਕਰ ਲਿਓ, ਲੀਓ ਪ੍ਰੋ 295 ਕਰ ਲਿਓ, HK 308 280। ਸੋ ਬਹੁਤ ਹੀ ਵਧੀਆ ਪ੍ਰਾਈਸਿਸ ਨੇ ਟਰੱਕ ਦੇ ਨਵੇਂ ਟਾਇਰ। ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਨੋ ਪਾਰਕ ਵਿਦ ਅ ਕੋਰਨਰ ਇਨ ਮਿਲਟਨ, ਈਗਲ ਟਰੱਕ 2207। ਹੈਲੋ,
6: ਸਤਿ ਸ਼੍ਰੀ ਅਕਾਲ ਜੀ, ਸਰਾਂਸ਼ ਬੋਲ ਰਹਾ ਥਾ ਜੀ।
0: ਓ ਸਰਾਂਸ਼ ਜੀ, ਕੈਸੇ ਹੋ?
6: ਠੀਕ ਠੀਕ ਜੀ, ਵੈਲਕਮ ਬੈਕ ਜੀ, ਬਹੁਤ ਮਿਸ ਕਰਾ ਆਪਕੋ ਹਮਨੇ।
0: ਥੈਂਕ ਯੂ ਸਰ, ਵੈਲਕਮ ਬੈਕ, ਆਪਕੋ ਵੀ ਵੈਲਕਮ ਬੈਕ। ਕੈਸੇ ਹੋ?
6: ਬਸ ਬੜੀਆ ਜੀ, ਬੜੀਆ ਜੀ, ਆਪ ਠੀਕ ਹੈ?
0: ਬਹੁਤ ਬੜੀਆ ਸਰ। ਸੋ ਬਤਾਓ, ਕੀ ਮੈਸੇਜ ਹੈ?
6: ਹਾਂਜੀ, ਲਾਈਕ ਆਪ ਸਕਿੱਲ ਡਿਵੈਲਪ ਕਰਨਾ ਚਾਹਤੇ ਹੈ, ਆਪ ਆਸਾਨ ਸੇ ਕੋਰਸਿਸ ਕਰੇ ਔਰ 50,000 ਸੇ ਲੇਕੇ 170,000 ਡਾਲਰ ਤੱਕ ਲੋਨ ਹਾਸਿਲ ਕਰੇ, 0% ਪੇ ਲੋਨ ਹੈ, ਬਿਨਾਂ ਗਾਰੰਟੀ ਕੇ ਹੈ, ਔਰ ਅਗਰ 2 ਸਾਲ ਕਾ ਕੋਰਸ ਹੈ ਤੋ ਕਿਸਤੇ 2.5 ਸਾਲ ਬਾਅਦ ਸਟਾਰਟ ਹੈ, 2.5 ਸਾਲ ਬਾਅਦ ਵੀ ਵਿਆਜ ਜੋ ਹੈ ਵੋ ਹੈ 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਪੇ ਪੂਰੇ ਸਾਲ ਕਾ ਵਿਆਜ ਸਿਰਫ $2500 ਹੈ, ਔਰ ਲਾਈਕ ਦੇਰ ਇਜ਼ ਨੋ ਕ੍ਰੈਡਿਟ ਚੈੱਕ, ਅਗਰ ਆਪਾਂ ਕ੍ਰੈਡਿਟ ਲਾਈਕ 200 ਵੀ ਹੈ ਤੋ ਵੀ ਐਲੀਜੀਬਲ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਓਨਟਾਰੀਓ ਮੇਂ ਕਹੀਂ ਵੀ ਰਹਿਤੇ ਹੈ, ਆਪ ਸਕਿੱਲ ਵੀ ਹਾਸਿਲ ਕਰ ਰਹੇ ਹੈ, और फंडिंग भी हासिल करते हैं 0% पे बिना क्रेडिट चेक के लोन, और इसलिए लाइक दिस इज द बेस्ट टाइम क्योंकि हर दो साल में पॉलिसी चेंज होती है, तो इसलिए अभी आपको पूरी फंडिंग आ रही है 50,000 से लेके $170,000 तक, और अगर आप फैमिली ऑफ फोर है तो $250,000, फैमिली ऑफ फाइव है एज दोनों पढ़ते हैं $170,000 आपके पास आता है। हमारी फीस काम होने के बाद सिर्फ $199 फ्लैट फीस है। आप सेकंड कोर्स करना चाहते हैं तो आप वेलकम है, एंड हमारे जो भी हम लाइक हमारे पास कोर्सेज हैं वो सारे सिंपल है, इजी टू पास, फुली ऑनलाइन है, कोई चलाकी नहीं, कोई मीठी बातें नहीं है। 8 साल में हजारों को असिस्ट कर चुके हैं, प्रॉपर ऑफिस है मिसागा में हरंडा डेयरी पे, नंबर 437-234-3175, 437-234-3175, कॉल करो ऑफिस आओ एंड एस्टिमेट कराओ, 437-234-3175, 437-264-3175।
0: सो सिंपल गल है, थोनू गवर्नमेंट वालों लोन मिल रहा, तुसी अपनी एजुकेशन पूरी करो, स्किल डेवलप करो। कई बार अपने को पैसा नहीं होंदा, आप कहने यार असी स्किल डेवलप करना चाहते हैं बट पैसा कितों आऊगा, गवर्नमेंट वालों 0% से लोन। सो तुसी होर जानकारी लो 437-234-3175, 437-264-3175, 437-234-3175। सरज बहुत शुक्रिया सर, थैंक यू सो मच। 0067 जी सर वेलकम अगेन। जे बंदा पैसे नु मैनेज कर सकदा सो कुड़ी नु भी मैनेज कर लूगा है। चलो ठीक है, सो 30-32 साल तो बाद फिर सारे मच्योर हो जाते हैं, सो ये कोई सोच दे विच इन्ना फर्क नहीं रहिंदा। अच्छा जी, जे कुड़ी यंग है तो बंदा वड्डी उम्र दा, अच्छा ठीक है, कुड़ी यंग रखदी है बंदे नु फिर। चलो नहीं थोड़ी भी गल मान लेने, थैंक यू सर, बहुत धन्यवाद। बाई जी कहिंदे कि जे हुण कुड़ी भी है 30-32 साल तो बाद तो उही मच्योर हो जाती है, कोई बड़ा सोच दे विच फर्क नहीं रहिंदा, तो बंदा जे बिजनेस मैनेज कर रहे कुड़ी नू भी मैनेज कर सकता। ओके, पर इत्थे तां बई वड्डे वड्डे बिजनेसमैन भी बौंदले पए आ, है वह भी नहीं कई बार मैनेज कर सकते। सो खैर, एक ना बियॉन्ड आईवेयर ते बैक टू स्कूल दी सेल लग चुकी है, बाय वन गेट वन फ्री बैक टू स्कूल प्रमोशन एनकां लैणियां ने। रैगूलर प्राइस $400 थोड़े लिए $99 दे विच, प्रोग्रेसिव एनकां दा पैकेज रैगूलर 600 थोड़े लिए $249। बियॉन्ड आईवेयर हम्बर वैसट एंड गोरवे, नंबर है 9057933937, 9057933937। बियॉन्ड आईवेयर हम्बर वैसट एंड गोरवे, रोमी भाजी नाल तुसी गलबात करो। ते जिहड़ी फैशन आईक्यू ने सेल लाती, ये तो मैं लगता कि इस साल की सब तो वड्डी सब तो तकड़ी सेल है बई। फैशन आईक्यू ते तुसी आओ ते ऑगस्ट मंथ स्पैशल सुन लो, लेडीज रखड़ी स्पैशल, एक कोई भी सूट लो दूजा अद्धी प्राइस च, कोई भी ज्वेलरी लो एक दूजा सैट अद्धी प्राइस च, कोई भी लेडीज की जुत्ती लो एक दूजी अद्धी प्राइस च, वीरां लई कुर्ते पजामे कोट पेंट ते जुत्तियां एक खरीदो दूजी 25% ऑफ, 3-पीस लगेज अटैची का सैट $149 का मिल रहा। सो बहुत ज़्यादा डीलां ने फैशन आई क्यू, एयरपोर्ट डेरी, क्वीन कैनेडी, मैकवीन मेफील्ड। फैशन आई क्यू का नंबर है 9054532225 ते पहुंचो, 9054532225 फैशन आई क्यू। फैशन आई क्यू साढ़े नाल एक बार फिर सुखपा जी वीडियो चुके हैं ग्रैंड होम फर्नीचर तो, अज शामी लाइव ऑन लोकेशन साडा शो हो रहा भी, 294 वॉकर ड्राइव एयरपोर्ट रोड एंड क्वीन दे नजदीक ग्रैंड होम फर्नीचर। जी भाजी वेलकम है।
7: बहुत शुक्रिया, धन्यवाद धन्यवाद नवी भाई जी, बिल्कुल लाइव लोकेशन की अपडेट देवांगे जी परिवार तक। जिन्हां परिवारों ने रिक्लाइनर सोफा सेट लेना अपने फैमिली रूम दे लई, 3-सीटर सोफा, 2-सीटर लव सीट, चॉकलेट कलर दा लैदर दा रिक्लाइनर सोफा सैट विद 4 रिक्लाइनर, 4 रिक्लाइनर दे नाल, जिहदी रेगुलर कीमत $2500 सी, फ्लोर मॉडल लास्ट पीस $699 दा रिक्लाइनर सोफा एंड लव सीट 4 रिक्लाइनर दे नाल $699 दा मिलूगा। ते जिन्हां परिवारों ने ग्लास दा मॉडल ਮਾਡਰਨ ਡਾਇਨਿੰਗ ਟੇਬਲ ਲੈਣਾ, ਡਾਇਨਿੰਗ ਟੇਬਲ ਵਿਦ 6 ਚੇਅਰ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1,200 ਸੀ, $199 ਦਾ ਟੇਬਲ ਤੇ 6 ਚੇਅਰ $199 ਦਾ ਮਿਲੂਗਾ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਿਹੜੇ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ
0: ਜੀ। ਬਹੁਤ ਸ਼ੁਕਰੀਆ। ਸੋ ਅੱਜ 294 ਵਾਕਰ ਡਰਾਈਵ ਤੇ ਅਸੀਂ ਲਾਈਵ ਹੋਵਾਂਗੇ ਤੁਹਾਡੇ ਲਈ ਬਹੁਤ ਸਾਰੀਆਂ ਡੀਲਾਂ। ਫਰਨੀਚਰ ਲੈਣਾ, ਹੁਣ ਬੈਕ ਟੂ ਸਕੂਲ ਹੈ ਯਾਰ, ਬੱਚਿਆਂ ਨੇ ਨਵੇਂ ਬੈੱਡ ਸੈੱਟ ਆਦਿ ਲੈਣੇ ਹੋਣਗੇ, ਤੇ ਤੁਸੀਂ ਘਰਾਂ ਲਈ ਕੋਈ ਸੋਫਾ ਸੈੱਟ ਆਦਿ ਲੈਣੇ ਨੇ ਤਾਂ ਜ਼ਰੂਰ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਗੇੜਾ ਲਗਾਓ। ਸੋ ਦੇਖੋ ਮੇਰਾ ਕੀ ਓਪੀਨੀਅਨ ਹੈ, ਹਰੇਕ ਦੀ ਆਪਦੀ ਜ਼ਿੰਦਗੀ ਹੈ, ਜਿਵੇਂ ਅਗਲਾ ਚਾਹੁੰਦਾ ਉਹ ਕਰ ਲਵੇ ਕਿ ਨਹੀਂ। ਇੰਨਾ ਕੁ ਬੰਦਾ ਤਿਆਰ ਰਹੇ ਕਿ ਜ਼ਰੂਰ ਸਾਡੀ ਸੋਚ ਵਿੱਚ ਫਰਕ ਹੋਊਗਾ, ਜ਼ਰੂਰ ਕਿਤੇ ਨਾ ਕਿਤੇ ਡੇਲੀ ਲਾਈਫ ਸਾਡੀ ਡਿਫਰੈਂਟ ਹੋਵੇਗੀ। ਸੋ ਇਹ ਚੀਜ਼ਾਂ ਨੂੰ ਜੇ ਤੁਸੀਂ ਮੈਨੇਜ ਕਰ ਸਕਦੇ ਹੋ ਤਾਂ ਫਿਰ ਗੱਲ ਵੀ ਡੀ ਕੋਈ ਨਹੀਂ ਹੈਗੀ। ਬਟ ਯੂ ਨੀਡ ਟੂ ਬੀ ਕੇਅਰਫੁਲ, ਨੀਡ ਟੂ ਬੀ ਰੈਡੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਫਰਕ ਰਹੇਗਾ। ਸੋ ਇਹ ਚੀਜ਼ਾਂ ਨੇ ਅਤੇ ਮੈਨੇਜ ਕਰਨ ਨੂੰ ਤਾਂ ਕਈ 20 ਸਾਲ ਦਾ ਵੀ ਗੈਪ ਮੈਨੇਜ ਕਰੀ ਜਾਂਦੇ, ਕਈ 25 ਦਾ ਵੀ ਕਰੀ ਜਾਂਦੇ ਆ। ਇੱਕ ਹੈ ਨਹੀਂ ਸੀ ਕਿਹੜਾ ਐਕਟਰ ਹੈ, ਰੋਬਰਟ ਡਿਨੀਰੋ ਯੰਗੈਸਟ, ਉਹਦਾ ਹੁਣੇ ਹੁਣੇ ਮਤਲਬ ਹਾਂ ਰੋਬਰਟ ਡਿਨੀਰੋ ਜਿਹੜਾ ਬੜਾ ਵੱਡਾ ਐਕਟਰ ਹੈ, ਉਹਦਾ ਹੁਣ ਜਵਾਕ ਹੋਇਆ ਅਤੇ ਉਹਦੀ ਜਿਹੜੀ ਉਮਰ ਹੈ ਉਹਦੇ ਜਵਾਕ ਨਾਲ 50 ਸਾਲ ਦਾ ਏਜ ਗੈਪ ਹੈ। ਸੋ ਜਿਹੜੀ ਕੁੜੀ ਹੈ ਜਿਹਦੇ ਨਾਲ ਬੱਚਾ ਹੋਇਆ, ਉਹਦਾ ਕੁੜੀ ਦਾ ਨਾਮ ਹੈ ਟਿਫਨੀ, ਕੁਛ ਇੱਦਾਂ ਦਾ ਨਾਮ ਸੀਗਾ। ਸੋ ਖੈਰ ਉਹਨਾਂ ਦਾ ਵੀ ਏਜ ਦਾ ਬਹੁਤ ਫਰਕ ਹੈ, ਇੰਨੀ ਗੱਲ ਹੈ, ਮਤਲਬ 30-40 ਸਾਲ ਘੱਟੋ ਘੱਟ ਉਹਨਾਂ ਦਾ ਏਜ ਦਾ ਫਰਕ ਹੈ। ਸੋ ਮੈਨੇਜ ਕਰਨ ਤਾਂ ਇਹ ਵੀ ਬੰਦੇ ਮੈਨੇਜ ਕਰੀ ਜਾਂਦੇ, ਚਲੋ ਹੋ ਸਕਦਾ ਕਿ ਇਹਨਾਂ ਦਾ ਜਿਹੜਾ ਪੈਸੇ ਦਾ ਇੱਕ ਸਟੇਟਸ ਹੈ ਉਹਦੇ ਨਾਲ ਮੈਨੇਜ ਕਰਨੀਆਂ ਚੀਜ਼ਾਂ ਸੌਖੀਆਂ ਨੇ। ਸੋ ਨਵੀਂ ਕਿਚਨ ਰੈਡੀ ਕਰਾਉਣੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ, ਜ਼ਰੂਰ ਯਾਦ ਰੱਖੋ, ਬਹੁਤ ਹੀ ਜ਼ਬਰਦਸਤ ਟੀਮ ਨਿਊ ਹਾਈਟਸ ਕਿਚਨ, 416-859-1920 416-859-1920 ਕਿਚਨ, ਕਾਊਂਟਰ ਟਾਪ, ਵੈਨਿਟੀਜ਼, ਟੋਪ ਟੋਪ ਟੋਪ ਆਫ ਦਾ ਲਾਈਨ ਕੰਮ, ਅਤੇ ਬ੍ਰੈਂਡ ਨਿਊ ਕਿਚਨ ਰੈਡੀ ਕਰ ਲਓ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ 416-859-1920 ਤੇ ਕਾਲ ਕਰੋ। ਅਤੇ ਟੀ ਡੋਟ ਵਾਟਰ ਟੈਕਸੀ, ਵੀਕਐਂਡ ਹੈ, ਵੀਕਐਂਡ 'ਤੇ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਜਾਓ ਸੈਂਟਰ ਆਈਲੈਂਡ ਨੂੰ। ਟੀ ਡੋਟ ਵਾਟਰ ਟੈਕਸੀ ਗੂਗਲ ਕਰ ਲਿਓ, 1 Queens K West ਤੇ ਲੋਕੇਟਡ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ
8: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
9: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: All advertisements are paid. Awaza Voice does not take any responsibility for any paid advertisements during this program.

ਮੈਂ ਕਲੀਆਂ ਤੇ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਦੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਰੂਹਾਂ ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਖਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ 9-12 ਸਟੂਡੀਓਜ਼ ਦੀ ਘੜੀਆਂ ਦੇ ਉੱਤੇ M530 ਡਾਲ ਦੇ ਉੱਤੇ ਆਕਾਸ਼ਵਾਣੀ ਦੇ ਲਹਿਰਾਂ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ ਆਪਣੇ ਘਰ ਕੰਮ ਜਾਂ ਕਿਤੇ ਵੀ ਬਾਹਰ ਅੰਦਰ ਜਾਂ ਦੁਨੀਆ 'ਚ ਕਿਸੇ ਵੀ ਜਗ੍ਹਾ 'ਤੇ www.am530.ca ਰੇਡੀਓ ਵਾਸ ਟੋਰਾਂਟੋ.com ਦੇ ਉੱਤੇ ਜਾ ਕੇ ਲੈਸਨ ਲਾਈਵ 'ਤੇ ਕਲਿੱਕ ਕਰ ਸਕਦੇ ਹੋ। ਰੇਡੀਓ ਵਾਸ ਟੋਰਾਂਟੋ.com ਵੈਬ ਪੇਜ ਹੈਗਾ ਅਤੇ ਤੁਸੀਂ ਸਾਨੂੰ ਸੁਣ ਸਕਦੇ ਹੋ। ਇਸ ਸਮੇਂ ਜੋ ਸਟੂਡੀਓ 'ਚ ਕਾਲ ਕਰ ਰਹੇ ਹੋ 905-673-7337 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੁਹਾਡੀ ਟਿਕਟ ਸਾਡੇ ਨਾਲ ਹਮ ਸਫ਼ਰ ਬਣਨ ਦੀ ਅਤੇ ਤੁਸੀਂ ਵੇਟ ਕਰੋਗੇ ਕਿਉਂਕਿ ਲਾਈਨਸ ਬਿਜ਼ੀ ਨੇ ਇਸ ਸਮੇਂ। ਅਤੇ ਸਾਡੇ ਨਾਲ ਟੈਕਸਟ ਮੈਸੇਜ 'ਚ ਗੱਲ ਕਰਨੀ ਆ 416-518-3200। ਆਪਣੇ ਬਿਜ਼ਨਸ ਨੂੰ ਇੱਕ ਵੱਖਰੇ ਅੰਦਾਜ਼ ਦੇ ਵਿੱਚ ਪਬਲਿਕ ਦੇ ਵਿੱਚ ਡਿਲੀਵਰ ਕਰਨਾ ਅਤੇ ਉਸ ਦੇ ਵਿੱਚੋਂ ਆਊਟਪੁੱਟ ਕੱਢਣੀ, ਇਹ ਸਾਡਾ ਕੰਮ ਹੈ ਅਤੇ ਇਨਪੁੱਟ ਤੁਹਾਡਾ। ਤੁਸੀਂ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਮੈਂ ਤਕਰੀਬਨ 15 ਸਾਲ ਤੋਂ ਸਪੈਸ਼ਲਾਈਜ਼ ਕਰਦਾ ਮਾਰਕੀਟਿੰਗ, ਡਿਜ਼ਾਈਨਿੰਗ ਔਰ ਬਿਜ਼ਨਸ ਨੂੰ ਕਿਵੇਂ ਡਿਲੀਵਰ ਕਰਨਾ। ਉਹਦੇ ਵਿੱਚ ਮੇਰਾ ਨੰਬਰ ਹੈ 416-518-3200। ਰੈਫਰਲਸ ਤੁਹਾਨੂੰ ਮਿਲ ਸਕਦੇ ਕਿ ਹਾਂ ਅਸੀਂ ਜੀ ਸਾਲ ਤੋਂ, 2 ਸਾਲ ਤੋਂ, 3 ਸਾਲ ਤੋਂ ਲਗਾਤਾਰ AM530 'ਤੇ ਰੇਡੀਓ ਵਾਸਤੇ ਐਡ ਕਰ ਰਹੇ ਹਾਂ। 416-518-3200-913 ਔਰ ਕੁਛ ਖਬਰਾਂ ਜਿਨ੍ਹਾਂ ਵਿੱਚੋਂ ਡੈਡਲਾਈਨ ਜਿਹੜੀ ਆ ਚੁੱਕੀ ਹੈ ਡੀਲ ਦੀ ਅਮੈਰੀਕਾ ਔਰ ਕੈਨੇਡਾ ਦੀ, ਜਿਸ ਦੇ ਉੱਪਰ ਪੂਰਾ ਜ਼ੋਰ ਦੋਨਾਂ ਧਿਰਾਂ ਵੱਲੋਂ ਲੱਗਿਆ ਹੋਇਆ। ਅਮੈਰੀਕਾ ਵੀ ਇਸ ਵਾਰ ਬੈਂਡ ਹੋ ਕੇ ਦਿਖਾ ਰਿਹਾ ਕਿਉਂਕਿ ਅਮੈਰੀਕਨ ਇਕਾਨਮੀ ਦੇ ਉੱਪਰ ਬਹੁਤ ਜ਼ਿਆਦਾ ਅਸਰ ਗਿਆ। ਜਿੱਥੇ ਸ਼ਰਾਬ ਦੀਆਂ ਕੰਪਨੀਆਂ ਨੇ, ਉੱਥੇ ਬਹੁਤ ਸਾਰੀਆਂ ਹੋਰ ਕੰਪਨੀਆਂ ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਨੇ। ਟੂਰਿਜ਼ਮ ਤੋਂ ਲੈ ਕੇ ਹੋਟਲ ਇੰਡਸਟਰੀ ਤੱਕ ਬੁਰੀ ਤਰ੍ਹਾਂ ਇੰਪੈਕਟ ਹੋਈ ਹੈ ਬਿਕੋਜ਼ ਆਫ ਕੈਨੇਡੀਅਨ ਜਿਹੜਾ ਕੈਪੀਟਲ ਆ ਉੱਧਰ ਵੀ ਜਾ ਰਿਹਾ ਸੀਗਾ। ਭਾਵੇਂ ਕਿਹਾ ਜਾਵੇ ਕਿ ਅਸੀਂ ਜ਼ਿਆਦਾ ਉਹਨਾਂ ਦੇ ਨਿਰਭਰ ਹਾਂ, ਪਰ ਬਹੁਤ ਸਾਰੀ ਨਿਰਭਰਤਾ ਅਮੈਰੀਕਾ ਦੀ ਵੀ ਕੈਨੇਡਾ ਦੇ ਉੱਪਰ ਹੈ। ਅਤੇ ਟੂ ਟੀਅਰ ਪਾਰਟ ਦੇ ਵਿੱਚ ਜਿੱਥੇ ਚੱਲ ਰਹੇ ਹਾਂ ਵਿਨ ਵਿਨ ਸਿਚੁਏਸ਼ਨ ਦੀ ਗੱਲ ਹੋ ਰਹੀ ਹੈ। ਅਤੇ ਦੂਸਰੇ ਪਾਸੇ ਜੋ ਵਿਨੀਪੈਗ ਦੇ ਜਿਹੜੇ ਮੈਨੀਟੋਬਾ ਜਿਹੜੀ ਹੈਗੀ ਹੈ, ਮਾਫੀ ਚਾਹੂੰਗਾ, ਮੈਨੀਟੋਬਾ ਦੇ ਪ੍ਰੀਮੀਅਰ ਨੇ ਵੈਬ ਜਿਹੜੇ ਉਹ ਕੱਲ੍ਹ ਕਮੈਂਟ ਕਰ ਦਿੰਦੇ ਨੇ, ਜਿੱਥੇ ਮਾਰਕ ਕਰਨੀ ਸਾਰੇ ਪ੍ਰੀਮੀਅਰਸ ਨੂੰ ਮਿਲ ਕੇ ਜਾਂਦੇ ਨੇ, ਗੱਲ ਕਰਕੇ ਜਾਂਦੇ ਨੇ, ਉਹ ਕੱਲ੍ਹ ਕਮੈਂਟ ਕਰ ਦਿੰਦੇ ਕਿ ਸਾਨੂੰ ਡੀਲ ਕਰਨੀ ਹੋਣੀ ਚਾਹੀਦੀ ਅਮੈਰੀਕਾ ਦੇ ਨਾਲ ਕਿਉਂਕਿ ਡੋਨਲਡ ਟਰੰਪ ਅੰਦਰੋਂ ਖਤਮ ਹੋ ਚੁੱਕਿਆ, ਖੋਖਲਾ ਹੋ ਗਿਆ ਹੈਗਾ, ਇਹਦੀ ਮਿਡ ਟਰਮ ਇਹਨੇ ਹਾਰ ਜਾਣੀ ਹੈਗੀ ਹੈ, ਇਹਦੇ ਕੋਲ ਕੋਈ ਪਾਵਰ ਨਹੀਂ ਰਹਿਣੀ। ਵਟ ਐਵਰ ਆਈ ਐਮ ਸੇਇੰਗ ਫਰੋਮ ਲੌਂਗ ਟਾਈਮ, ਉਹੀ ਗੱਲ ਪ੍ਰੀਮੀਅਰ ਵੈਬ ਕਹਿ ਰਹੇ ਨੇ। ਪਰ ਜਿਹੜੀ ਅਸ਼ਚਿੰਤਤਾ ਜਿਹੜੀ ਅਤੇ ਚਿੰਤਾ ਜਿਹੜੀ ਪ੍ਰਗਟ ਕੀਤੀ ਜਾ ਰਹੀ ਹੈ ਵੈਬ ਦੇ ਇਹਨਾਂ ਕਮੈਂਟਸ ਦੇ ਨਾਲ, ਇਸ ਟ੍ਰੇਡ ਡੀਲ ਦੇ ਉੱਪਰ ਕੋਈ ਵੀ ਅਸਰ ਪੈ ਸਕਦਾ ਕਿਉਂਕਿ ਅਲਟੀਮੇਟਲੀ ਇੱਕ ਬੱਚੇ ਨਾਲ ਤੁਸੀਂ ਡੀਲ ਕਰਨ ਜਾ ਰਹੇ ਹੋ ਜਿਹੜਾ ਕਿ 80 ਸਾਲ ਦੀ ਏਜ ਦਾ ਹੈ, ਔਰ ਇਹ ਬੱਚਾ ਕਦੋਂ ਵਿਗੜਦਾ, ਲੈਟ ਸੀ। ਪਰ ਫੈਡਰਲ ਗਵਰਨਮੈਂਟ ਵੱਲੋਂ ਵੀ ਪ੍ਰਤੀਕਰਮ ਕੀਤਾ ਗਿਆ ਕਿ ਪ੍ਰੀਮੀਅਰ ਵੱਲੋਂ ਇਸ ਤਰ੍ਹਾਂ ਦੇ ਕਮੈਂਟਸ ਇਸ ਸਮੇਂ ਸੈਂਸਿਟਿਵ ਟਾਈਮ ਦੇ ਵਿੱਚ ਨਹੀਂ ਕਰਨੇ ਚਾਹੀਦੇ। ਦੂਸਰੇ ਪਾਸੇ ਜਿਹੜਾ ਕੈਸ਼ ਫੋਰ ਬੇਲ ਦਾ ਜਿਹੜਾ ਸਿਸਟਮ ਚੱਲਦਾ ਉਹਦੇ ਉੱਪਰ ਬੜੀ ਗੱਲ ਚੱਲ ਰਹੀ ਹੈ। ਇੱਕ ਹਿਊਮਨ ਟ੍ਰੈਫਿਕਿੰਗ ਦੇ ਕੇਸ ਦੇ ਵਿੱਚ ਇੱਕ ਔਰਤ ਜਿਹੜੀ ਕਿ ਪ੍ਰੋਸਟੀਟਿਊਸ਼ਨ ਦਾ ਧੰਦਾ ਕਰਦੀ ਆ, ਯਾਨੀ ਕਿ ਇੱਕ ਕੁੜੀਆਂ ਨੂੰ ਸਪਲਾਈ ਕਰਨ ਦਾ ਜਾਂ ਆਪ ਹੋ ਜਾਂਦੀ ਆ, ਵਾਟ ਐਵਰ ਕੇਸ ਨਹੀਂ ਮੈਨੂੰ ਪਤਾ, ਪਰ ਹਿਊਮਨ ਟ੍ਰੈਫਿਕਿੰਗ ਦੇ ਇਸ ਕੇਸ ਦੇ ਵਿੱਚ 1,000 ਰੁਪਏ ਦਾ ਮਚਲਕਾ ਦੇ ਕੇ ਇਹ ਕੋਰਟ 'ਚੋਂ ਬਰੀ ਹੋ ਜਾਂਦੀ ਆ। ਉਹ ਵੀ ਕਾਗਜ਼ 'ਤੇ ਲਿਖ ਕੇ ਦਿੰਦੀ ਆ ਕਿ ਜੇ ਮੈਂ ਅਪੀਅਰ ਨਹੀਂ ਹੁੰਦੀ, $1,000 ਦਾ ਮਚਲਕਾ ਹੈਗਾ, ਐਫੀਡੇਵਿਟ ਜਿਹਨੂੰ ਕਹਿੰਦੇ ਆ, ਅਤੇ ਮੈਂ ਬਰੀ ਹੈਗੀ ਹਾਂ। ਇਹਦੇ ਉੱਪਰ ਬੜੀ ਵੱਡੀ ਗੱਲ ਚੱਲ ਰਹੀ ਹੈ ਕਿ ਜੱਜਸ ਨੂੰ ਇਹ ਗੱਲ ਕਦੋਂ ਸਮਝ ਆਊਗੀ ਕਿ ਸੁਸਾਇਟੀ ਨੂੰ ਇੰਪੈਕਟ ਕੀ ਹੋ ਰਿਹਾ, ਜਿਹੜੀਆਂ ਬੇਲ ਹੋ ਰਹੀਆਂ ਨੇ ਇਹਦੇ ਉੱਪਰ ਵੀ ਗੱਲਬਾਤ ਚੱਲ ਰਹੀ ਹੈ। ਕੁਛ ਹੋਰ ਖਬਰਾਂ ਵੀ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਿਨ੍ਹਾਂ ਵਿੱਚੋਂ ਮੈਂ ਕਰੂੰਗਾ ਕਿ ਮੈਂ ਤੁਹਾਡਾ ਇੱਕ ਕਿੱਸਾ ਸ਼ੇਅਰ ਕਰੂੰਗਾ ਕੱਲ੍ਹ ਰਾਤ ਦਾ, ਅਤੇ ਕਿਸ ਤਰ੍ਹਾਂ ਤੁਸੀਂ ਛੋਟੀ ਜਿਹੀ ਗੱਲ ਕਈ ਵਾਰੀ ਰਹਿ ਜਾਂਦੀ ਹੈ ਅਤੇ ਤੁਹਾਡੇ ਮਨ 'ਤੇ ਅਸਰ ਕਰ ਜਾਂਦੀ ਹੈ, ਅਤੇ ਤੁਸੀਂ ਜਾਣ ਜਾਂਦੇ ਹੋ ਇੱਦਾਂ ਹੋ ਗਿਆ। ਇੰਟੀਊਸ਼ਨ ਲੈਵਲ ਕਿੰਨਾ ਹਾਈ ਹੁੰਦਾ ਉਸ ਪਰਮੇਸ਼ਵਰ ਨੇ ਆਪਾਂ ਨੂੰ ਬਖਸ਼ਿਆ ਹੁੰਦਾ, ਕਿੰਨਾ ਹਾਈ ਹੁੰਦਾ ਇੰਟੀਊਸ਼ਨ ਲੈਵਲ। ਕੱਲ੍ਹ ਰਾਤ ਦੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਪਹਿਲਾਂ ਉਸ ਤੋਂ ਮਨਜੀਤ ਸਿੰਘ ਮੇਰੇ ਨਾਲ ਨੇ, ਜਿਸ ਤਰ੍ਹਾਂ ਅਪਲਾਇੰਸਿਸ ਹਰ ਘਰ ਦੀ ਜ਼ਰੂਰਤ ਨੇ, ਘਰ ਅਪਲਾਇੰਸਿਸ ਤੋਂ ਬਿਨਾਂ ਡੱਬਾ ਖੋਖਲਾ, ਅਪਲਾਇੰਸਿਸ ਨੇ ਤਾਂ ਉਹ ਘਰ ਆ, ਅਪਲਾਇੰਸਿਸ ਨੇ ਤਾਂ ਰੋਟੀ ਹੈ ਅਤੇ ਅਪਲਾਇੰਸਿਸ ਨੇ ਤਾਂ ਕੱਪੜਾ ਹੈ, ਮਕਾਨ ਛੱਤਾਂ ਅਤੇ ਕੰਧਾਂ ਦਾ ਹੈ। ਮਨਜੀਤ ਸਿੰਘ ਮਹਿਰਾਜ ਜੀ, ਤੁਸੀਂ ਆਨੇ ਹੋ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ। ਸੋ ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $29.99 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਸਟਮਰ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਇਹ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਸੈਮਸੰਗ ਬ੍ਰਾਂਡ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਰੈਗੂਲਰ ਪ੍ਰਾਈਸ ਦਾ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਜੇ ਤੁਸੀਂ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਦੇਖ ਰਹੇ ਹੋ ਤਾਂ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ $14.99 ਤੋਂ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਸੀਂ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054, 450-0054, 454-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ।

0: ਅੱਜ ਇੱਕ ਦਿਨ ਹੁੰਦਾ ਜਦੋਂ ਤੁਸੀਂ ਤਿਆਰੀ ਕਰ ਰਹੇ ਨੇ ਕੱਲ੍ਹ ਦੀ। ਕੱਲ੍ਹ ਕੀ ਹੈਗਾ, ਕੱਲ੍ਹ ਪੂਰਾ ਵੀਕ ਲਈ ਫਿਲਅਪ ਕਰਨਾ ਹੈਗਾ ਘਰ ਦੇ ਫਰੀਜ਼ਰ ਨੂੰ, ਫਰਿੱਜ ਨੂੰ, ਤੁਹਾਡੀ ਕਿਚਨ ਨੂੰ, ਜਿਹਦੇ ਵਿੱਚ ਤੁਸੀਂ ਗਰੋਸਰੀ ਦੀ ਗੱਲ ਕਰਦੇ ਹੋ। ਗਰੋਸਰੀ ਦੇ ਵਿੱਚ ਸਰਤਾਜ ਨਾਮ ਹੈਗਾ ਫਰੈਸ਼ ਗਰੋਸਰੀ ਡਿਪੂ। ਫਰੈਸ਼ ਗਰੋਸਰੀ ਡਿਪੂ ਕੌਣ ਹੈ, ਜਿੱਥੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਰਾਤ ਦੇ 12 ਵਜੇ ਤੱਕ ਤੁਸੀਂ ਬਰੈਂਪਟਨ ਦੀ ਲੋਕੇਸ਼ਨ 'ਤੇ ਜਾਂਦੇ ਹੋ, ਜਿਹੜੀ ਪੀਟਰ ਰੋਬਰਟਸਨ ਐਂਡ ਤੋਂ ਅਗਲਾ ਇੱਕ ਇੰਟਰਸੈਕਸ਼ਨ ਆ ਜਾਂਦਾ, ਜਦੋਂ ਤੁਸੀਂ ਨੌਰਥ ਆਫ ਟੋਰਬਰਮ ਜਾਂਦੇ ਹੋ ਉੱਥੇ ਪਹੁੰਚਦੇ ਹੋ। ਦੂਸਰੀ ਲੋਕੇਸ਼ਨ ਹੈ ਵਿਟਵੀ ਦੇ ਵਿੱਚ, ਜਿੱਥੇ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ ਦੇ ਕੋਲ ਪਹੁੰਚਦੇ ਹੈਗੇ ਹੋ। ਤੁਸੀਂ ਦੋਨੋਂ ਲੋਕੇਸ਼ਨਸ ਦੇ ਉੱਤੇ ਜਾ ਸਕਦੇ ਹੋ, ਈਸਟ ਔਰ ਵੈਸਟ। ਵੈਸਟ ਵਾਲੀ ਲੋਕੇਸ਼ਨ 'ਤੇ ਲੋਕ ਬਾਹਰਲੇ ਸ਼ਹਿਰਾਂ ਤੋਂ ਵੀ ਗੱਡੀ ਲੈ ਕੇ ਆਉਂਦੇ ਨੇ। ਕਾਰਨ ਕੀ ਹੈ, ਜੋ ਡੀਲਸ ਇਹ ਬੋਲਣਗੇ, ਦੱਸਣਗੇ ਐਕਸਕਲੂਸਿਵਿਟੀ ਨਾਲ, ਰੇਡੀਓ 'ਤੇ ਹੋਰ ਕੋਈ ਨਹੀਂ ਦੱਸ ਸਕਦਾ, ਇਹਨਾਂ ਦੇ ਡੀਲਸ ਲੋਕ ਵੇਟ ਕਰਦੇ ਹੁੰਦੇ ਨੇ। ਫਰੈਸ਼ ਗਰੋਸਰੀ ਡਿਪੂ ਜੀ, ਜਨਾਬ ਤੁਸੀਂ ਆਉਂਦੇ ਹੋ।
1: ਹਾਂਜੀ ਅਮਨ ਭਾਈ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਫਰੈਸ਼ ਗਰੋਸਰੀ ਡਿਪੂ ਦੀਆਂ ਡੀਲ ਹਮੇਸ਼ਾ ਹੀ ਸਪੈਸ਼ਲ ਹੁੰਦੀਆਂ ਜੀ, ਔਰ ਹਮੇਸ਼ਾ ਹੀ ਸਪੈਸ਼ਲ ਰਹਿਣਗੀਆਂ। ਸੋ ਇਸ ਵੀਕ ਵੀ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਆਏ ਹੋਏ ਆ ਜੀ, ਜਿਹੜੀਆਂ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਜਾ ਕੇ ਉਹਦਾ ਫਾਇਦਾ ਚੁੱਕ ਸਕਦੇ ਹੋ। ਸੋ ਆਸ਼ੀਰਵਾਦ ਹੋਲ ਵੀਟ ਆਟੇ ਦੀ ਡੀਲ ਦੁਬਾਰਾ ਆਈ ਹੈ ਜੀ। $22 ਦਾ ਬੈਗ ਜਿਹੜਾ ਵੱਡੇ ਸਟੋਰ ਵਾਲਮਾਰਟ ਜਾਂ ਦੂਜੇ ਨੋਫਲ ਵਗੈਰਾ ਚ ਲੱਗਿਆ ਹੋਇਆ, ਸਿਰਫ $14.99, ਮਤਲਬ $15, $7 ਆਫ ਆ ਜੀ ਪਰ ਬੈਗ, ਮਗਰ ਆਟੇ ਦੇ ਜਿਹੜੇ ਤੁਸੀਂ ਸੇਵ ਕਰਨੇ ਆ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਟਾਟਾ ਟੀ ਗੋਲਡ ਸਿਰਫ $5.99 ਦੇ ਵਿੱਚ ਮਿਲਣੀ ਹੈ ਜੀ, ਜਿਹੜੀ ਕਿ ਘੱਟੋ ਘੱਟ $8 ਦੇ ਬਾਹਰ ਮਿਲਦੀ ਹੈ, ਸਿਰਫ $5.99, ਮਤਲਬ $2 ਆਫ ਨੇ ਜੀ ਪੈਕ, ਮਗਰ 500 ਗ੍ਰਾਮ ਦਾ ਪੈਕ ਹੈ ਜੀ ਇਹ। ਇਦੋਂ ਇਲਾਵਾ 1 ਕਿਲੋ ਦੀ ਕੁੱਕੀਜ਼ ਜਿਹੜੀਆਂ ਆ ਸਿਰਫ $3.99 ਦੇ ਵਿੱਚ, ਜਿਹਦੇ ਵਿੱਚ ਅਲੱਗ ਅਲੱਗ ਅਜਵਾਇਣ, ਜੀਰਾ, ਗੁੜ, ਕੋਈ ਵੀ ਤੁਸੀਂ ਕੁੱਕੀ ਲੈ ਕੇ ਜਾ ਸਕਦੇ ਹੋ। 1 ਕਿਲੋ ਦਾ ਜਿਹੜਾ ਪੈਕ ਆ ਸਿਰਫ $4 ਦੇ ਵਿੱਚ ਤੁਹਾਨੂੰ ਮਿਲਣਾ, ਜਿਹੜੀ ਕਿ ਮਿਨੀਮਮ ਇਹਦੀ ਵੈਲਿਊ ਹੈਗੀ ਹੈ $7 to $8 ਮਾਰਕੀਟ ਦੇ ਵਿੱਚ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਲਣੀ ਹੈ ਜੀ। ਲਿਮਕਾ, ਥਮਸ ਅਪ ਦੇ ਕੈਨ ਔਰ ਇਹ ਤੋਂ ਇਲਾਵਾ ਇੰਡੀਆ ਵਾਲੇ ਚਿਪਸ ਜਿਹੜੇ ਹੈਗੇ ਆ ਜੀ, ਉਹ ਸਾਰੇ ਹੀ ਤੁਹਾਨੂੰ 99 ਸੈਂਟ ਦੇ ਵਿੱਚ ਮਿਲਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਡਾਬਰ ਮਸਟਰਡ ਆਇਲ ਲੱਗਿਆ ਹੋਇਆ ਜੀ ਸਿਰਫ $25.99 ਦਾ, ਜਿਹੜਾ ਕਿ ਮਿਨੀਮਮ $32 to $33 ਦਾ ਹੁੰਦਾ ਜੀ, ਸਿਰਫ $26 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਮਸਟਰਡ ਆਇਲ ਲੈ ਕੇ ਜਾਣਾ ਤਾਂ ਸਿਰਫ $3.99 ਚ ਬੋਟਲ ਮਿਲਣੀ ਹੈ, ਜਿਹੜੀ ਕਿ ਮਿਨੀਮਮ $6 ਦੀ ਇਸ ਵੇਲੇ ਬਾਹਰ ਲੱਗੀ ਹੋਈ ਹੈ ਜੀ, ਸਿਰਫ $4 ਚ ਮਿਲਣੀ ਹੈ। ਸੋ ਡਾਲਰਸ ਦੇ ਵਿੱਚ ਸੇਵਿੰਗ ਹੈਗੀ ਹੈ ਤੁਹਾਡੀ, ਸੈਂਟਾਂ ਦੇ ਵਿੱਚ ਕੋਈ ਸੇਵਿੰਗ ਨਹੀਂ ਹੈਗੀ। ਔਰ ਜੇ ਮਖਾਣਿਆਂ ਦੇ ਸ਼ੌਕੀਨ ਹੈਗੇ ਹੋ ਤਾਂ 100 ਗ੍ਰਾਮ ਮਖਾਣੇ ਸਿਰਫ $3.50 ਦੇ ਵਿੱਚ ਤੁਹਾਨੂੰ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਬਹੁਤ ਸਾਰੀਆਂ ਡੀਲ ਲੱਗੀਆਂ ਹੋਈਆਂ, ਜਾਂਦੇ ਜਾਂਦੇ ਇੱਕ ਚੀਜ਼ ਦੱਸਵਾਂ ਕਿ ਨਾਨਕ ਦੇਸੀ ਘਿਓ ਸਿਰਫ $23.99 ਦੇ ਵਿੱਚ ਤੁਹਾਨੂੰ ਮਿਲਣਾ ਜੀ, ਜਿਹੜਾ ਕਿ ਮਿਨੀਮਮ $30, $29, $31 ਦੇ ਵਿੱਚ ਤੁਹਾਨੂੰ ਬਾਹਰ ਮਿਲਦਾ, ਸਿਰਫ $24 ਦੇ ਵਿੱਚ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਔਰ ਲਾਸਟ ਡੀਲ ਜਿਹੜੀ ਹੈਗੀ ਹੈ ਜੀ ਇਸ ਵੀਕ ਦੀ, ਉਹ ਇਹ ਹੈਗੀ ਹੈ ਕਿ ਵਾਘ ਬੱਕਰੀ ਚਾਏ ਅਗੇਨ ਪ੍ਰੋਮੋ ਤੇ ਲੱਗੀ ਹੋਈ ਹੈ ਜੀ, ਸਿਰਫ $8.99 ਦਾ ਬੈਗ ਮਿਲਣਾ, ਜਿਹੜਾ ਕਿ ਮਿਨੀਮਮ $16। ਸੋ $7 ਆਫ ਨੇ ਜੀ ਬੈਗ ਦੇ, ਮਗਰ ਤੁਸੀਂ 1, 2, 3 ਬੈਗ ਆਪਣੀ ਮਰਜ਼ੀ ਨਾਲ ਲੈ ਕੇ ਜਾ ਸਕਦੇ ਹੋ, ਲਿਮਿਟ 3 ਦੀ ਹੈ ਜੀ। ਸੋ ਜ਼ਰੂਰ ਪਹੁੰਚਿਓ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, 2 ਲੋਕੇਸ਼ਨ ਸਰਵ ਕਰਨ ਵਾਸਤੇ। ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ, ਫੋਨ ਨੰਬਰ ਹੈਗਾ 905-458-1300। ਸੈਕਿੰਡ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਵਿਟਬੀ ਦੇ ਵਿੱਚ, ਹੁਣ ਤੋਂ ਪਛਾਣ ਹੋ ਗਈ ਹੈ ਵੈਸੇ ਵੀ ਸਾਰਿਆਂ ਨੂੰ ਇਸ ਸਾਈਡ। ਸੋ ਡੰਡਾਸ ਐਂਡ ਥਿਕਸਨ ਦੇ ਕਾਰਨਰ ਦੇ ਉੱਤੇ 1618 ਡੰਡਾਸ ਸਟਰੀਟ ਈਸਟ ਵਿਟਬੀ, ਫੋਨ ਨੰਬਰ 905-556-1651, 905-556-1651। ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ ਜੀ, ਸਾਡੀ ਜਿਹੜੀਆਂ ਡੀਲਸ ਆ ਉਹ ਫਲਿੱਪ ਵਾਲੇ ਐਪ ਦੇ ਉੱਤੇ ਹਮੇਸ਼ਾ ਹੀ ਅਵੇਲੇਬਲ ਹੁੰਦੀਆਂ। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਸੇਵਿੰਗ ਦਾ ਫਾਇਦਾ ਚੱਕੋ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਥੈਂਕ ਯੂ ਅਮਨ ਭਾਜੀ।
0: ਥੈਂਕ ਯੂ।

0: ਅੱਗੇ ਚਲੀਏ ਆਪਾਂ ਗੱਲਬਾਤ ਨੂੰ ਲੈ ਕੇ,
1: ਤੇ ਗੱਲਬਾਤ ਦੇ ਸਿਲਸਿਲੇ ਚੱਲਦੇ ਰਹੇਗੇ ਕਿ ਯੇ ਕਹਾਂ ਆ ਗਏ ਹਮ ਯੂੰ ਹੀ ਸਾਥ ਚਲਤੇ ਚਲਤੇ। 15-16 ਸਾਲ ਹੋ ਗਏ ਹੋਣੇ ਫਿਰ ਤਾਂ, ਮੈਂ ਵੀ ਕਦੇ ਗਿਣਦਾ ਨਹੀਂ ਬ੍ਰਿਜ ਜੀ ਨੂੰ, ਜੇ 4 ਸਾਲ ਹੋ ਗਏ। ਤੁਹਾਡਾ ਗੱਲਾਂ ਹੋਰ ਕਰਾਂਗੇ ਕੁਛ ਜਿਹੜੇ ਸਿਸਟਮ ਦੇ ਉੱਪਰ, ਕਾਨੂੰਨ ਦੇ ਉੱਪਰ ਜੋ ਸੋਚ ਦਾ ਦਾ ਪਹਿਰਾ ਦੇਣ ਵਾਲੇ ਲੋਕ ਨੇ ਉਹ ਕੀ ਕਹਿੰਦੇ ਨੇ, ਉਹਦੇ 'ਤੇ ਵੀ ਗੱਲ ਕਰਦੇ ਹਾਂ। ਅਤੇ ਮੇਰੇ ਨਾਲ ਚਰਨਪ੍ਰੀਤ ਸਿੰਘ ਹੈ, ਚਰਨਪ੍ਰੀਤ ਜੀ ਨੂੰ ਕਹਿੰਦੇ ਚੰਨ, ਚੰਨ ਕਿੱਥਾਂ ਗੁਜ਼ਾਰਿਆ ਹੀ ਰਾਤ ਵੇ। ਅਤੇ ਚੰਨ ਕੀ ਹਾਲ ਚਾਲ ਨੇ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ। ਇਹ ਮੁੰਡਾ ਫਰੈਸ਼ ਦਾ ਫਰੈਸ਼ ਰਹਿੰਦਾ, ਤਕਰੀਬਨ ਕੇਟਰਿੰਗ ਵਰਡ ਤੁਸੀਂ ਰੇਡੀਓ AM 530 'ਤੇ ਸਾਡੇ ਕੋਲ ਸੁਣਨਾ ਸ਼ੁਰੂ ਕੀਤਾ, ਨਹੀਂ ਤਾਂ ਕੋਈ ਗੁਲਾਬ ਜਾਮਣਾਂ ਦੀ ਕਿਤੇ ਕੋਈ ਬਰਫੀ ਦੀ ਗੱਲ ਕਰਦਾ ਸੀ ਜਾਂ ਕੋਈ ਕਿਸੇ ਚੀਜ਼ ਦੀ। ਫੂਡ ਦੇ ਵਿੱਚ ਕੌਨਸੈਪਟ ਕੀ ਹੁੰਦਾ? ਅਗਰ ਤੁਸੀਂ ਤਰੀਆਂ ਖਾਣ ਦੇ ਪਸੰਦ ਹੋ, ਮਸ਼ਹੂਰ ਹੁੰਦਾ ਸੀ ਨਾ ਡੱਬੂ ਦਾ ਚਿਕਨ, ਜਾਂ ਅਮਨ ਚਿਕਨ ਵਾਲੇ ਹੋ ਗਏ ਜਾਂ ਪ੍ਰਕਾਸ਼ ਵਾਲੇ ਹੋ ਗਏ, ਉਹਨਾਂ ਦੇ ਤਰੀਓ ਲੋਕ ਮੰਗਾਈ ਜਾਂਦੇ ਸੀਗੇ, ਅਨਲਿਮਿਟਡ ਤਰੀ ਦਿੰਦੇ ਸੀ ਉਹ, ਗ੍ਰੇਵੀ ਜਿਹਨੂੰ ਕਹਿੰਦੇ ਆ, ਪ੍ਰਕਾਸ਼ ਵਾਲੇ ਬਹੁਤ ਚੱਲਦੇ ਨੇ ਹੁਣ ਵੀ, ਚਾਵਲਾ ਚਿਕਨ ਵਾਲੇ ਸੀ ਇੰਡੀਆ ਦੇ ਵਿੱਚ, ਉਹਨਾਂ ਦੀ ਤਰੀ ਕਿੰਨੀ ਚੱਲਦੀ ਸੀ, ਸੋ ਬਹੁਤ ਚੱਲਦੇ ਨੇ। ਇਸ ਸਮੇਂ ਅਗਰ 2 ਤਰੀਆਂ ਦੀ ਗੱਲ ਕਰੀਏ ਅਸੀਂ, ਇੱਕ ਇਹਨਾਂ ਦੇ ਸਨੈਕਸ ਨੇ। ਕੱਲ੍ਹ ਮੇਰੀ ਮੀਟਿੰਗ ਸੀ ਜਿਹਦੇ ਵਿੱਚ ਫਾਰਮਾਸਿਸਟ, ਰੀਅਲਟਰ ਅਤੇ ਕੁਝ ਲੋਕ ਸੀਗੇ ਜਿਹੜੇ ਮੈਡੀਕਲ ਬਿਲਡਿੰਗਸ ਦੇ ਵਿੱਚ, ਮੈਡੀਕਲ ਬਿਲਡਿੰਗਸ ਨੂੰ ਓਪਰੇਟ ਕਰਦੇ ਨੇ, ਉਹ ਸਟਾਫ ਸੀ। ਚਰਨਪ੍ਰੀਤ, ਕੱਲ੍ਹ ਅਸੀਂ ਤੁਹਾਡੇ ਨਜ਼ਾਰਾ 'ਤੇ ਬੈਠੇ ਮੀਟਿੰਗ ਕੀਤੀ, ਇੱਕ ਨਾ ਗੋਲ ਜੀ ਕੋਈ ਆਈਟਮ ਭੇਜੀ ਸੀ, ਮੈਂ ਉਹਨੂੰ ਕਿਸੇ ਬੈਸਟ ਸਨੈਕਸ ਸਾਨੂੰ ਦੇ ਦਿਉ। ਉਹ ਬਾਹਰੋਂ ਅੰਦਰੋਂ ਬਲੀਵ ਮੀ, ਜਿਹੜੇ ਇੱਥੋਂ ਦੇ ਬੋਰਨ ਜਵਾਕ ਸੀਗੇ ਅਤੇ ਉਹ ਨਾਲ ਪੈਕ ਕਰਾ ਕੇ ਵੀ ਲੈ ਕੇ ਗਏ ਵੀ ਸਾਨੂੰ ਦਿਓ, ਅਸੀਂ ਘਰ ਵੀ ਖਿਲਾਉਣੀ ਆ। ਚੀਜ਼ੀ ਜਿਵੇਂ ਉਹ ਚੰਨ ਵੀ ਕੀ ਸੀ ਉਹ ਗੋਲ ਜਿਹੜੇ ਬਾਰ ਬਾਰ ਤੁਸੀਂ ਦਿੱਤੇ ਸਾਨੂੰ?
2: ਚੀਜ਼ ਰੋਲਸ ਕਹਿੰਦੇ ਜੀ ਇਹਨੂੰ, ਕਰੀਮ ਚੀਜ਼ ਰੋਲ।
1: ਕਰੀਮ ਚੀਜ਼ ਰੋਲ ਕਹਿੰਦੇ ਆ?
2: ਹਾਂਜੀ ਹਾਂਜੀ।
1: ਯਾਰ ਵਿੱਚ ਪਾਇਆ ਕੀ ਹੋਇਆ ਸੀਗਾ? ਇਹ ਨਾ ਇੱਕ ਬਾਲ ਆ, ਰਬੜ ਦੀ ਬਾਲ ਵਰਗੇ ਹੁੰਦੇ ਨੇ, ਵਿੱਚ ਜਦੋਂ ਤੋੜਦੇ ਹੋ ਭੰਨਦੇ ਹੋ ਤੁਸੀਂ ਉਹਨੂੰ, ਵਿੱਚ ਉਹਦੇ ਪਤਾ ਨਹੀਂ ਇਹਨੇ ਕੀ ਪਾਇਆ ਹੋਇਆ ਸੀਗਾ, ਵੀ ਸਵਾਦ ਆ ਗਿਆ। ਮਤਲਬ ਵੀ ਉਹ ਲੜਕੀ ਜਿਹੜੀ ਸੀਗੀ ਸਾਡੇ ਨਾਲ, ਰੀਅਲਟਰ ਆ ਮਨਮੀਤ ਦਾ ਨਾਂ, ਬਹੁਤ ਪਿਆਰੀ ਕੁੜੀ ਆ, ਹੈਮਿਲਟਨ ਦੇ ਏਰੀਆ 'ਚ ਕਿਸੇ ਨੇ ਰੀਅਲ ਸਟੇਟ ਦਾ ਕੰਮ ਕਰਨਾ ਹੋਵੇ, ਵਨ ਆਫ ਦਾ ਵੰਡਰਫੁਲ ਜਿਹੜੇ ਮੈਂ ਲੋਕਾਂ ਨੂੰ ਮਿਲਿਆ ਨਾ, ਜਿਹੜੇ ਪੈਸ਼ਨੇਟ ਨੇ ਰੀਅਲ ਸਟੇਟ 'ਚੋਂ ਪੈਸਾ ਬਣਾਉਣਾ, ਪਰ ਪਹਿਲਾਂ ਰੀਅਲ ਸਟੇਟ ਸਿੱਖ ਕੇ ਫਿਰ ਬਣਾਉਣਾ, ਐਵੇਂ ਨਹੀਂ ਕੌਂਡੋ ਕੁਈਨ ਕੌਂਡੋ ਕਿੰਗ ਠੱਗੀਆਂ ਠੋਰੀਆਂ ਜਿਹੀ ਵਾਲਾ ਕੰਮ ਨਹੀਂ ਹੈਗਾ। ਜਿਵੇਂ ਤੁਸੀਂ ਦੇਖੇ ਸੀ ਨਾ, ਨਿਕਲੇ ਹੋਏ ਸੀ ਬਾਹਰ, ਐਨ ਖਤਮ ਹੋ ਗਏ, ਲੱਭਦੇ ਹੀ ਨਹੀਂ ਪਏ, ਦਿਖਦੇ ਹੀ ਨਹੀਂ ਪਏ ਕਿੱਥੇ ਗਏ। ਇਹ ਉਦੋਂ ਖਰਚ ਰਹੇ ਸੀ ਜਦੋਂ ਤੁਸੀਂ ਇਹਨਾਂ ਦੇ ਗਾਹਕ ਬਣਨਾ ਸੀਗਾ, ਤੁਸੀਂ ਇਹਨਾਂ ਕੋਲ ਫਸਣਾ ਸੀ। ਹੁਣ ਇਹਨਾਂ ਪਤਾ ਫਸ ਗਏ ਨੇ, ਆਪੇ ਭਾਂਡੇ ਵੇਚਣ, ਗਹਿਣੇ ਵੇਚਣ, ਡੀਲਾਂ ਕਲੋਜ਼ ਕਰਾਉਣਗੇ, ਸਾਡਾ ਕਮਿਸ਼ਨ ਤਾਂ ਖਰਾ, ਨਹੀਂ ਤਾਂ ਇਹ ਤਾਂ ਬਰਬਾਦ ਹੋਈ ਹੋਏ ਲਓ। ਅਤੇ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ, ਮੈਜੋਰਟੀ ਲੋਕ ਕਹਿੰਦੇ ਉਹ ਫੋਨ ਨਹੀਂ ਚੱਕਦੇ ਜੀ, ਜਿਹੋ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ, ਕੋਕੋ ਦੇ ਬੱਚੇ ਵੀ ਉਹੋ ਜਿਹੇ ਨੇ ਜਿਹੜੇ ਕੋਕੋ ਕੋਲ ਗਏ ਸੀਗੇ, ਦੋਨੋਂ ਤਰ੍ਹਾਂ ਇੱਕੋ ਜਿਹੀਆਂ ਨੇ। ਚਲੋ ਜੀ, ਫੈਸਲਾ ਹੋ ਗਿਆ, ਆਈ ਐਮ ਨੋਟ ਜੱਜ, ਮੈਂ ਜਸਟ ਕਹਿ ਰਿਹਾ ਗੱਲ ਨੂੰ। ਚਰਨਪ੍ਰੀਤ ਦੇ ਕੋਲ ਤੁਸੀਂ ਜਾਓਗੇ? ਚਰਨਪ੍ਰੀਤ, ਉਹ ਮੈਨੂੰ ਬੜਾ ਚੰਗਾ ਲੱਗਿਆ ਯਾਰ, ਦੁਬਾਰਾ ਬੋਲੀ, ਉਹਦਾ ਨਾਂ ਕੀ ਸੀ? ਚੀਜ਼?
2: ਚੀਜ਼ ਰੋਲ ਸੀਗਾ ਜੀ।
1: ਚੀਜ਼ ਰੋਲ ਸਟਿਕ?
2: ਚੀਜ਼ ਰੋਲਸ,
1: ਚੀਜ਼ ਰੋਲਸ। ਮੈਂ ਰਿਕਮੈਂਡ ਕਰਦਾ, ਹਾਈਲੀ ਰਿਕਮੈਂਡ ਕਰਦਾ ਤੁਹਾਨੂੰ ਸਾਰਿਆਂ ਨੂੰ ਚੀਜ਼ ਰੋਲਸ। ਉਹ ਤੋਂ ਬਾਅਦ ਇਹਨੇ ਸਾਨੂੰ ਭੇਜੇ ਮੋਮੋਸ, ਉਹ ਕਿਹੜੇ ਤੰਦੂਰੀ ਸੀਗੇ?
2: ਨਹੀਂ, ਅਲਫਰੈਡੋ ਮੋਮੋਸ ਸੀਗੇ।
1: ਅਲਫਰੈਡੋ ਮੋਮੋਸ ਇਹਨੇ ਸਾਨੂੰ ਭੇਜੇ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਭੇਜਿਆ ਇੱਕ ਹੋਰ ਚੀਜ਼ ਸੀਗੀ, ਉਹ ਚਾਂਪ ਕਿਹੜੀ ਸੀ ਉਹ ਯਾਰ, ਇੰਨੀ ਇੰਨੀ ਮਲਾਈ ਵਰਗੀ ਚਾਂਪ, ਮੈਂ ਮਤਲਬ ਨਾ ਕੱਲ ਹੈਰਾਨ ਰਹਿ ਗਿਆ ਸੀ ਖਾ ਕੇ ਉੱਥੇ।
2: ਹਾਂਜੀ,
1: ਉਹ ਕਿਹੜੀ ਚਾਂਪ ਸੀ?
2: ਸੋਇਆ ਚਾਂਪ ਹੁੰਦੀ ਹੈ ਜੀ,
1: ਹੈ
2: ਫਰੈਸ਼ ਕਰੀਮ ਤੇ ਫਰੈਸ਼ ਹੀ ਦਹੀਂ ਜਿਹੀ ਮੈਰੀਨੇਸ਼ਨ
1: ਉਹਦੇ ਚ ਨਾ, ਜਿਹੜਾ ਇਹਨਾਂ ਨੇ ਕੀ ਆ ਰਿਹਾ ਸੀ, ਸਮੋਕੀ ਸੀਗੀ ਉਹ ਚਾਂਪ, ਸਮੋਕੀ ਚਾਂਪ ਕਹਿੰਦੇ ਉਹਨੂੰ, ਹੈਨਾ? ਇਹਨਾਂ ਵਿੱਚ ਮੈਨੂੰ ਲੱਗਦਾ ਤੁਸੀਂ ਉਹਦੇ ਲੋਹੇ ਦੀ ਸੀਖ ਜੀ ਹੁੰਦੀ ਆ, ਉਹਦੇ ਤੇ ਤੁਸੀਂ ਬਟਰ ਪਾ ਦਿੰਦੇ ਹੋ, ਉਹ ਬਟਰ ਮਿੱਟੀ 'ਚ ਜਦੋਂ ਕਿ ਜਲਦਾ ਨਾ, ਕਲੇ ਦੀ ਸਮੈਲ ਆਉਂਦੀ ਸੀ, ਖੁਸ਼ਬੂ ਹੁੰਦੀ, ਸਮੈਲ ਨਹੀਂ, ਫ੍ਰੈਗਨੈਂਸ ਆਉਂਦੀ ਸੀ, ਅਤੇ ਉਹ ਨਾ ਚਾਂਪ ਦੇ ਵਿੱਚੋਂ ਕੁਛ ਖੁਸ਼ਬੂ ਆਵੇ, ਸਮੋਕੀ ਚਾਂਪ ਜਿਹੜੀ ਇਹਨਾਂ ਨੇ ਕੱਲ੍ਹ ਦਿੱਤੀ, ਉਹ ਵਿੱਚ ਮੇਰੇ ਖਿਆਲ ਮੱਖਣ ਜਲਿਆ ਹੋਣਾ ਵਿੱਚ ਜਾ ਕੇ ਉਹਦੇ ਅੱਗ ਦੇ ਵਿੱਚ, ਉਹ ਜਲ ਕੇ ਉਹਨੇ ਸੇਕ ਨਾਲ ਨਾ ਲੋਹੇ ਦੇ ਨਾਲ ਅਤੇ ਮਿੱਟੀ ਨਾਲ ਅਲੱਗ ਹੀ ਟੇਸਟ ਦੇ ਦਿੱਤਾ। ਫਿਰ ਫਾਈਨਲੀ ਇਹਨਾਂ ਨੇ ਇੱਕ ਚਿਕਨ ਭੇਜਿਆ ਸੀ, ਕਿਉਂਕਿ ਮੈਂ ਤਾਂ ਖਾਧਾ ਨਹੀਂ ਕੱਲ੍ਹ, ਚਿਕਨ ਭੇਜਿਆ ਇਹਨਾਂ ਨੇ ਸਾਨੂੰ, ਇੱਕ ਧੂੰਆਂ ਧਾਰ ਕੀਤਾ ਹੋਇਆ ਚਿਕਨ ਪਲੈਟਰ ਦੇ ਵਿੱਚ ਬਣਾ ਕੇ ਭੇਜਿਆ ਇਹਨਾਂ ਨੇ, ਧੂੰਆਂ ਹੀ ਧੂੰਆਂ, ਖੁਸ਼ਬੂ ਆਉਣ ਆਵੇ ਉੱਥੇ, ਅਤੇ ਬੜਾ ਕੱਲ੍ਹ ਸਵਾਦ ਆਇਆ। ਸਿਰਫ ਅਸੀਂ ਸਨੈਕਸ ਖਾਧੇ ਕੱਲ੍ਹ ਇਹਨਾਂ ਕੋਲ ਨਜ਼ਾਰਾ ਦੇ ਉੱਤੇ, ਔਰ ਵਾਕਈ ਮੀਟਿੰਗ ਨਾਲੋਂ ਜ਼ਿਆਦਾ ਖਾਣਾ ਜ਼ਰੂਰੀ ਹੋ ਗਿਆ। ਅਤੇ ਚਰਨਪ੍ਰੀਤ, ਨੂੰ ਤੁਸੀਂ ਕੇਟਰਿੰਗ 'ਚ, ਇਹਨਾਂ ਕੋਲ ਇੱਕ ਨਾ ਕਾਰਪੋਰੇਟ ਸ਼ੈਫਸ ਨੇ ਇਹਨਾਂ ਕੋਲ, ਤੁਸੀਂ ਦੁਨੀਆ ਦੀ ਕਿਸੇ ਆਈਟਮ ਨੂੰ ਫਿਊਜ਼ਨ 'ਚ ਖਾਣਾ ਚਾਹੁੰਦੇ, ਦੁਨੀਆ ਦੀ ਕਿਸੇ ਆਈਟਮ ਨੂੰ ਫਿਊਜ਼ਨ 'ਚ ਖਾਣਾ ਚਾਹੁੰਦੇ, ਜਿਵੇਂ ਬਟਰ ਚਿਕਨ ਟੈਕੋਸ ਦਿੰਦੇ ਨੇ ਇਹ, ਅਤੇ ਨੈਚੋਸ ਬਣਾ ਕੇ ਦਿੰਦੇ ਨੇ ਇਹ, ਤੰਦੂਰੀ ਟਿੱਕਾ ਮਸਾਲਾ ਨੈਚੋਸ ਹੁੰਦੇ ਨੇ, ਤੁਸੀਂ ਟਰਾਈ ਕਰਕੇ ਦੇਖਣਾ, ਤੰਦੂਰੀ ਟਿੱਕਾ ਮਸਾਲਾ ਨੈਚੋਸ, ਮਤਲਬ ਵਧੀਆ ਖਾਣਾ ਨਾ, ਚੰਗਾ ਖਾਣਾ, ਐਵੇਂ ਯੂਟਿਊਬ 'ਤੇ ਫੋਟੋਆਂ ਜਿਹੀਆਂ ਪਾਤੀਆਂ, ਇੰਸਟਾਗ੍ਰਾਮ 'ਤੇ ਫੋਟੋਆਂ ਜਿਹੀਆਂ ਪਾਤੀ, ਗਏ ਉੱਥੇ ਕੁਛ ਹੋਰ ਨਿਕਲਿਆ, ਕੁੜੀ ਕੁਛ ਹੋਰ ਸੀਗੀ, ਹੈ ਨਾ, ਫੋਟੋ 'ਤੇ ਕੁਛ ਹੋਰ ਨਿਕਲੀ, ਓਰੀਜਨਲੀ ਕੁਛ ਹੋਰ, ਜੋ ਰੀਅਲ ਟੇਸਟ ਤੁਸੀਂ ਕਰ ਸਕਦੇ ਹੋ। ਕਾਰਨ ਦੱਸਾਂ ਕਿਉਂ ਇਹਨਾਂ ਦਾ, ਇਹਨਾਂ ਦਾ ਸ਼ੈਫ ਬ੍ਰਾਂਡਿੰਗ ਹੈ ਇਹਨਾਂ ਦੀ, ਸ਼ੈਫ ਇਹਨਾਂ ਦੇ, ਇਹਨਾਂ ਦੀ ਇੱਕ ਗ੍ਰੇਵੀ ਆ ਸਭ ਤੋਂ ਜ਼ਿਆਦਾ ਕਿਹੜੀ ਤੁਹਾਡੀ ਵਿਕਦੀ ਆ, ਉਹਦੀ ਤਵੇ 'ਤੇ ਬਣਾਉਂਦੇ ਹੋ ਨਾ, ਤਵਾ ਚਿਕਨ, ਹੈ ਨਾ?
2: ਹਾਂਜੀ, ਤਵਾ ਚਿਕਨ ਜੀ।
1: ਜਦ ਵੀ ਉਹਦੀ ਤਰੀ ਇੰਨੀ ਸਵਾਦ ਕਿਉਂ ਹੁੰਦੀ ਹੈ?
2: ਹਾਂਜੀ, ਇੱਕ ਤਾਂ ਉਹਦਾ ਜਿਹੜਾ ਚਿਕਨ ਹੁੰਦਾ ਉਹਨੂੰ 2 ਤੋਂ 3 ਵਾਰੀ ਕੁੱਕ ਕੀਤਾ ਜਾਂਦਾ ਵਾ, ਤੇ ਤਵੇ 'ਤੇ ਪ੍ਰੋਪਰ ਵੀ ਪਾ ਕੇ ਉਹਦੇ ਨੂੰ ਰਾਰ ਕੇ ਧੀਮੀ ਆਂਚ 'ਤੇ, ਉਹਦੇ ਨਾਲ ਜਿਹੜੇ ਮਸਾਲੇ ਹੁੰਦੇ ਵਿੱਚ ਹੀ ਨਾ ਵੀ ਪਾਈ ਦੇ, ਜਦ ਆਪਣੀ ਤਵਾ ਚਿਕਨ ਬਣਦਾ ਨਾ ਤਵੇ 'ਤੇ, ਸੋ ਕਵੀ ਕਵੀ ਬਾਈਟ ਜਦ ਤੁਸੀਂ ਖਾਂਦੇ ਹੋ ਉਹਦੀ, ਕਵੀ ਕਵੀ ਬਾਈਟ 'ਚ ਤੁਹਾਨੂੰ ਮਸਾਲਿਆਂ ਦਾ ਟੇਸਟ ਆਉਂਦਾ ਉਹ 'ਚ ਤਵਾ ਚਿਕਨ 'ਚ।
1: ਸਮੋਸੇ ਖਾਧੇ ਕੱਲ੍ਹ? ਸਮੋਸਿਆਂ 'ਚ ਇਹਨਾਂ ਨੇ, ਮੈਂ ਉਹਨੂੰ ਪੁੱਛਿਆ ਕੀ ਪਾਉਂਦਾ, ਕਹਿੰਦੇ ਅਸੀਂ ਹੈਂਗ ਪਾਉਂਦੇ ਹਾਂ, ਅਸੀਂ ਉਹ ਗੋਲ ਗੋਲ ਜਿਹੇ ਕੀ ਹੁੰਦੇ ਜਿਹੜਾ ਵਿੱਚ ਚੱਬ ਕੇ ਨਿਕਲ ਦਿੰਦੇ ਨੇ, ਸੁੱਕਾ ਧਨੀਆ ਕੀ ਕਹਿੰਦੇ ਉਹਨੂੰ?
2: ਹਾਂਜੀ, ਸੁੱਕਾ ਧਨੀਆ।
1: ਹਾਂ, ਉਹ ਬੜਾ ਸਵਾਦ ਲੱਗਦਾ ਜੇ ਚੱਬਦੇ ਆ, ਹੈ ਨਾ? ਵਿੱਚ ਕਹਿੰਦੇ ਖੜਵੇਂ ਪਿਆਜ਼ ਪਾਉਂਦੇ ਹਾਂ ਅਸੀਂ, ਆਲੂ ਪਾਉਂਦੇ ਹਾਂ ਵਿੱਚ, ਉਹਨੇ 8-9 ਆਈਟਮ ਮੈਨੂੰ ਹੋਰ ਦੱਸੇ, ਮੈਂ ਕਿਹਾ ਸਾਨੂੰ ਤਾਂ ਐਂ ਅਸੀਂ ਆਲੂ ਬਾਲ ਕੇ ਵਿੱਚ ਪਾਈ ਜਾਂਦੇ ਹਾਂ ਤੁਸੀਂ ਇਕੱਲੇ, ਕਹਿੰਦੇ 8-9 ਆਈਟਮ ਪੈਂਦੀਆਂ ਨੇ, ਫਿਰ ਉਸ ਤੋਂ ਬਾਅਦ ਮਸਾਲੇ ਪੈਂਦੇ ਨੇ, ਇਸੇ ਲਈ ਸਮੋਸਾ ਇੰਨਾ ਟੇਸਟੀ ਹੁੰਦਾ ਇਹਨਾਂ ਦਾ, ਬਹੁਤ ਵਿਕਦਾ ਇਹਨਾਂ ਦਾ ਸਮੋਸਾ, ਹੈਂਡਮੇਡ ਸਮੋਸਾ, ਟਿਫਨ ਦੇ ਵਿੱਚ ਟੌਪ ਦੀ ਕੰਪਨੀ ਆ। ਤੁਸੀਂ ਰਾਤ ਨੂੰ ਕੋਈ ਵੀ ਬੰਦਾ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲਾਈਨ ਲੱਗੀ ਦੇਖਿਆ ਜਾਂਦੀ ਸਨੀਵੇਲ ਵਾਲੀ ਲੋਕੇਸ਼ਨ 'ਤੇ। 3 ਸਾਲ ਹੋ ਗਏ ਇਹਨਾਂ ਨੇ ਇੰਸਟਾਗ੍ਰਾਮ ਵੀਡੀਓਜ਼ ਤਿਆਰ ਕੀਤੀਆਂ ਨੇ, ਲੋਕ ਆਪਣੇ ਮੂੰਹ ਨਾਲ ਦੱਸਦੇ, ਮੈਂ 1.5 ਸਾਲ ਤੋਂ ਟਿਫਨ ਇੱਥੋਂ ਲੈਂਦਾ ਪਿਆ, 1.5 ਸਾਲ ਮੈਨੂੰ ਹੋ ਗਿਆ ਟਿਫਨ ਲੈਂਦਿਆਂ ਨੂੰ। ਕੋਈ ਕਹਿੰਦਾ ਮੈਨੂੰ 2 ਸਾਲ ਹੋ ਗਏ ਜੀ ਟਿਫਨ ਲੈਂਦਿਆਂ ਨੂੰ, 2 ਸਾਲ ਤੋਂ ਇੱਕੋ ਸਟੋਰ ਤੋਂ ਟਿਫਨ ਲੈਣਾ ਰੈਸਟੋਰੈਂਟ ਦਾ ਮਤਲਬ ਪਤਾ ਕੀ ਹੈ? ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ। ਤਵਾ ਨੂੰ ਤੁਸੀਂ ਬੁੱਕ ਕਰ ਸਕਦੇ ਹੋ, ਨਜ਼ਾਰਾ ਤੁਹਾਡੀ ਪਾਰਟੀ ਦੇ ਵਿੱਚ 4 ਚੰਨ ਲਾ ਦੂ, ਜਿਹੜੀਆਂ ਵੀਡੀਓਜ਼ ਬਣੀਆਂ ਹੁੰਦੀਆਂ ਨੇ ਨਜ਼ਾਰਾ ਦੇ ਅੰਦਰ ਜਾ ਕੇ ਉੱਥੇ, ਉਹ ਤੁਸੀਂ ਕਿਤੇ ਵੀ ਨਹੀਂ ਦੇਖ ਸਕਦੇ। 129 ਬੰਦਿਆਂ ਦੀ ਗੈਦਰਿੰਗ ਜਿਹੜੀ ਤੁਸੀਂ ਲੀਗਲੀ ਉੱਥੇ ਕਰ ਸਕਦੇ ਹੋ, 129 ਬੰਦਿਆਂ ਤੱਕ ਦੀ ਨਜ਼ਾਰਾ,

0: ਸਾਰੇ ਵੈਜੀਟੇਰੀਅਨ ਲੋਕਾਂ ਵਾਸਤੇ ਬੜੀ ਇਹਨਾਂ ਕੋਲ ਨਿਊਟਰੀ ਕੁਲਚਾ ਚੌੜੇ ਬਾਜ਼ਾਰ ਵਾਲਾ ਜਾਂ ਤੁਸੀਂ ਇਹਨਾਂ ਦਾ ਜਿਹੜੀਆਂ 6-7 ਮੇਨ ਪ੍ਰਾਈਮ ਆਈਟਮ ਨਿਊਡਲ ਇੰਨੀ ਜ਼ਿਆਦਾ ਜਾਂਦੀ ਹੈ ਨਿਊਡਲ ਇਹਨਾਂ ਦੀ ਰੋਜ਼ ਦੀ ਇੱਕੋ ਪੂਰੀ ਸਕਿੱਡ ਜੀ ਲੱਗਦੀ ਹੈ ਨਿਊਡਲ ਦੀ। ਛੋਲਿਆਂ ਦੇ ਜਿਹੜੇ 2 ਟੱਬ ਲੱਗਦੇ ਨੇ ਇਹਨਾਂ ਦੇ ਲਾਹੌਰੀ ਚਣੇ ਨੇ, ਇਕੱਲੇ ਚਣੇ ਹੀ ਖਾ ਲਿਓ ਇਕੱਲੇ ਲੈ ਕੇ ਇਹਨਾਂ ਤੋਂ। $9 ਵਿੱਚ ਚਣਾ ਮਸਾਲਾ ਦਾ ਵੱਡਾ ਪੈਕਿੰਗ ਆ, ਰੈਸਟੋਰੈਂਟਸ ਨੇ ਰੇਟ ਘੱਟ ਰੱਖੇ ਹੁੰਦੇ ਨੇ, ਕੁਆਂਟਿਟੀ ਅੱਧੀ ਰੱਖੀ ਹੁੰਦੀ ਹੈ। $9 'ਚ ਵੱਡਾ ਪੈਕ ਜਿਹੜਾ ਮਿਲਦਾ ਤੁਹਾਨੂੰ 899 'ਚ, ਦਾਲ ਖਾ ਲਿਓ ਤੁਹਾਨੂੰ ਲੰਗਰ ਵਾਲੀ ਦਾਲ ਵਰਗਾ ਟੇਸਟ ਆਊਗਾ। ਸੋ ਤਵਾ 905-790-1699। ਅਤੇ ਚਰਨਪ੍ਰੀਤ ਕਿੰਨੇ ਕੇਟਰਿੰਗ ਨੇ ਆਹ ਵੀਕਐਂਡ 'ਤੇ ਤੁਹਾਡੇ ਕੋਲ?
1: ਹਾਂਜੀ, ਸੋ ਆਹ ਵੀਕਐਂਡ 'ਤੇ ਆਲਮੋਸਟ ਸਾਡੇ ਕੋਲ 6-7 ਕੇਟਰਿੰਗਸ ਹੈਗੀਆਂ ਨੇ, ਫੁੱਲੀ ਬੁੱਕਡ ਕੰਪਲੀਟ ਵੀ ਲਾਈਕ ਹੈਗਾ ਰੈਸਟੋਰੈਂਟ।
0: ਕਿਸ ਤਰ੍ਹਾਂ ਦੇ ਤੁਸੀਂ ਮਤਲਬ ਇਵੈਂਟਸ ਕਰ ਰਹੇ ਹੋ, ਕਿੱਦਾਂ ਕਿੱਦਾਂ, ਕਿਹੜੇ ਕਿਹੜੇ ਸ਼ਹਿਰਾਂ 'ਚ?
1: ਹਾਂਜੀ, ਸੋ ਕੁਛ ਇਵੈਂਟ ਸਾਡੇ ਹੈਗੇ ਜੀ ਨਜ਼ਾਰਾ 'ਤੇ, ਕੁਛ ਆਪਣੀ ਲਾਈਵ ਕੇਟਰਿੰਗ ਜਾਣੀ ਹੈ ਜੀ, ਪਾਰਕ 'ਚ ਪਿਕਨਿਕ ਹੈਗੀ ਹੈ ਉੱਥੇ ਹੈਗੀ ਹੈ, 125-150 ਬੰਦੇ ਦੀ ਗੈਦਰਿੰਗ ਉੱਥੇ ਪਿਕਨਿਕ 'ਚ ਹੈਗੀ ਹੈ। ਕਿਸੇ ਦੇ ਆਪਣਾ ਘਰੇ ਵਿਆਹ ਹੈਗਾ ਤਾਂ ਉੱਥੇ ਜਾ ਕੇ ਆਪਣਾ ਪ੍ਰੋਪਰ ਜਾ ਕੇ ਆਪਣਾ ਸ਼ੈਫਿੰਗ ਕਿਸੇ ਦਾ ਸੈਟਅਪ ਕਰਕੇ, ਉਹਨਾਂ ਨੇ ਲਾਈਵ ਨਹੀਂ ਕਰਵਾ ਸਕਦੇ ਸੀ, ਉਹਨਾਂ ਦੇ ਘਰੇ ਮਤਲਬ ਬਿਲਡਿੰਗ 'ਚ ਰਹਿੰਦੇ ਨੇ, ਸੋ ਬਰਥਡੇ ਸੈਟ ਵੀ ਨੀਡ ਲਾਈਵ ਸ਼ੈਫਿੰਗ ਡਿਸ਼ਿਜ਼ ਦਾ ਸੈਟਅਪ, ਸੋ ਪ੍ਰੋਪਰ ਉਹਨਾਂ ਦੇ ਘਰੇ ਜਾ ਕੇ ਸ਼ੈਫਿੰਗ ਡਿਸ਼ਿਜ਼ ਦਾ ਸੈਟਅਪ ਕਰਕੇ ਆਵਾਂਗੇ ਤੇ ਉਹਨਾਂ ਨੂੰ
0: ਪ੍ਰੋਪਰ। ਤੁਸੀਂ ਘਰੇ ਕੇਟਰਿੰਗ ਕਰਾਉਂਦੇ ਹੋ ਨਾ, ਸ਼ੈਫਿੰਗ ਡਿਸ਼ਿਜ਼ ਵੀ ਲਾ ਦਿੰਦੇ ਨੇ ਤੁਹਾਡੇ ਵਾਸਤੇ, ਇਹ ਨਹੀਂ ਇਕੱਲਾ ਕਿ ਰੋਟੀਆਂ ਚੱਕ ਕੇ ਲੈਣੀਆਂ ਕੰਟੇਨਰ 'ਚ, ਜਦੋਂ ਕੋਈ ਆਇਆ ਹੁੰਦਾ ਨਾ ਉਹ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਉਦਣ, ਤੁਹਾਨੂੰ ਵੀ ਚਾਹ ਚੜਿਆ ਹੁੰਦਾ। ਇਹਨਾਂ ਚਾਹਾਂ ਦੇ ਵਿੱਚ ਨਾ ਚੰਗਾ ਖਾਣਾ ਮਤਲਬ ਮਹਿੰਗੇ ਸਮਾਨ, ਬਿੱਲ ਚੈੱਕ ਕਰੋ, ਸਭ ਤੋਂ ਮਹਿੰਗਾ ਆਟਾ ਜਿਹੜਾ ਤੁਸੀਂ ਘਰੇ ਚੱਕਣ ਲੱਗੇ ਸੋਚਦੇ ਹੋ ਨਾ, ਉਹ ਇਹ ਰੈਸਟੋਰੈਂਟ 'ਚ ਟਿਫਨ ਦੀਆਂ ਰੋਟੀਆਂ ਬਣਾ ਕੇ ਦਿੰਦੇ ਆ ਲੋਕਾਂ ਨੂੰ। ਕੁਆਲਿਟੀ ਟੌਪ ਦੀ, ਰੇਟ ਸ਼ੁਰੂ ਤੋਂ ਕੰਟਰੋਲ ਕਰਕੇ ਰੱਖੇ। ਹੁਣ ਇਹ ਤੋਂ ਥੱਲੇ ਤਾਂ ਤੁਹਾਨੂੰ ਗੰਦ ਖਿਲਾਇਆ ਜਾ ਸਕਦਾ, ਜਿਹਨੇ ਕਿਸੇ ਨੇ ਗੰਦਗੀ ਖਾਣੀ ਆ, ਗਲੀਆਂ ਹੋਈਆਂ ਸਬਜ਼ੀਆਂ ਲੈਣੀਆਂ, ਕੁਛ ਹੋਰ ਖਾਣਾ, ਉਹ ਜ਼ਰੂਰ ਕਿਤੇ ਵੀ ਜਾਓ। ਸੋ ਨੰਬਰ ਦੇ ਦਿਓ ਆਪਣਾ।
1: ਹਾਂਜੀ, ਨੰਬਰ ਹੈਗਾ ਜੀ 647-633-8878, 647-633-8878। ਕੋਈ ਵੀ ਛੋਟੇ ਇਵੈਂਟ ਤੋਂ ਲੈ ਕੇ 10-15 ਬੰਦਿਆਂ ਤੋਂ ਲੈ ਕੇ ਕੋਈ 300-400 ਬੰਦੇ ਦੀ ਗੈਦਰਿੰਗ ਹੈਗੀ ਹੈ, ਤੁਹਾਨੂੰ ਅੱਜ ਵੀ ਇਸੇ ਸ਼ਾਮ ਨੂੰ ਕੋਈ ਫੂਡ ਚਾਹੀਦਾ, ਘੰਟੇ 2 ਘੰਟੇ ਤੱਕ ਕੋਈ 10-15 ਬੰਦੇ ਦੇ ਲਈ ਫੂਡ ਚਾਹੀਦਾ ਵਾ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਅਗੇਨ 647-633-8878 'ਤੇ।
0: ਤੁਹਾਡਾ ਗੱਲਾਂ ਬਾਤਾਂ ਕਰਾਂਗੇ। ਕੱਲ ਦਾ ਇੱਕ ਜਿਹੜਾ ਵਾਕਿਆ ਸੀਗਾ ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ।

ਰਾਜੀਵ ਜੀ ਨੂੰ ਤਾਂ ਮੈਂ ਯਾਦ ਕਰਦੇ ਹਾਂ, ਬੜਾ ਪਿਆਰਾ ਕਲਾਕਾਰ ਸੀ ਔਰ ਮੈਂ ਜ਼ਿਆਦਾ ਇੰਟਰਵਿਊਜ਼ ਜਾਂ ਜ਼ਿਆਦਾ ਨਹੀਂ ਸ਼ੋਅ ਕਰ ਸਕਿਆ, ਮੇਰੀ ਕਿਸਮਤ 'ਚ ਨਹੀਂ ਹੈਗੇ ਜਿਵੇਂ ਕਲਾਕਾਰਾਂ ਦਾ, ਪਰ ਮੈਨੂੰ ਯਾਦ ਆ ਕਿ ਇੱਕ ਪੂਰਾ ਇਕੱਠ ਆਇਆ ਸੀ ਉਸ ਦਿਨ, ਉਹ ਜਿਹੜੀ ਮੋਟੀ ਜਿਹੀ ਆਵਾਜ਼ ਵਾਲੀ ਹੈਗੀ ਆ ਬੰਦਿਆਂ ਜਿਹਾ ਵਾਂਗ ਆਵਾਜ਼ ਕੱਢਦੀ ਜਨਾਨੀ, ਉਹਦਾ ਵੀ ਸ਼ਰਾਬੀਆਂ ਦੇ ਗਾਣੇ ਗੁਣੇ ਗਾਉਣ ਵਾਲੀ, ਉਹ ਵੀ ਆਈ ਹੋਈ ਸੀ ਇੱਥੇ, ਅਤੇ ਇਹ ਵੀ ਆਇਆ ਹੋਇਆ ਸੀ। ਇਹ ਦੋ ਡਿਫਰੈਂਟ ਪਰਸਨੈਲਿਟੀ ਸੀ, ਇਹਦੇ ਨਾਲ ਇੱਕ ਮੁੰਡਾ ਹੋਰ ਸੀ ਮੈਂ ਭੁੱਲ ਗਿਆ ਕਿਹੜਾ, ਦੇ ਵਰ ਡਾਊਨ ਟੂ ਅਰਥ, ਮਤਲਬ ਮੈਂ ਐਵੇਂ ਲੱਗੇ ਮੈਨੂੰ ਇਹ ਹੱਸੀ ਜਾਣ ਉਹਨੂੰ ਦੇਖ ਕੇ, ਉਹ ਮੋਟੀ ਜਿਹੀ ਆਵਾਜ਼ ਵਾਲੀ ਨੂੰ, ਅਤੇ ਹੱਸੀ ਜਾਣ ਬੈਠੇ ਦੇਖ ਕੇ, ਮੈਂ ਇਹਨਾਂ ਵੱਲ ਦੇਖ ਦੇਖ ਹੱਸੀ ਜਾਵਾਂ। ਅਤੇ ਮੈਨੂੰ ਯਾਦ ਆ ਉਹਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ, ਉਹ ਜਿਹੜੀ ਸ਼ਰਾਬੀਆਂ ਦੇ ਗਾਣੇ ਗਾਉਂਦੀ ਆ ਬੰਦੇ ਵਾਲੀ ਆਵਾਜ਼ ਵਾਲੀ, ਅਤੇ ਮੈਂ ਕਿਹਾ ਹਾਂ ਜੀ, ਬੰਬ ਬੰਬ ਕੱਲ੍ਹ ਗਿਆ, ਬੰਬ ਆ ਗਿਆ, ਖਾਨੀ ਕਿ ਇਹੋ ਜਿਹੇ ਪੁੱਠੇ ਸਿੱਧੇ ਜਿਹੇ ਗੀਤ ਹੁੰਦੇ ਨੇ ਉੱਥੇ। ਤਾਂ ਮੈਂ ਕਿਹਾ ਉਹ ਅੱਗੇ ਮੈਨੂੰ ਨਹੀਂ ਪਤਾ, ਤੁਸੀਂ ਦੱਸ ਦਿਓ, ਮੈਨੂੰ ਸੱਚ 'ਚ ਨਹੀਂ ਪਤਾ ਸੀਗਾ ਉਹ ਕੌਣ ਹੈ, ਕੀ ਇਹਦਾ ਨਾਮ ਹੈ, ਫੋਟੋ ਫੋਟੋ ਕਿਤੇ ਦੇਖ ਲੈਣੀ ਯੂਟਿਊਬ 'ਤੇ ਮਾੜੀ ਮੋਟੀ। ਮੈਂ ਕਿਹਾ ਆਪਣਾ ਨਾਂ ਦੱਸ ਦਿਓ ਜੀ, ਅਤੇ

ਕਹਿੰਦੀ ਲਾ ਤੁਹਾਨੂੰ ਨਹੀਂ ਪਤਾ, ਸੱਚੀ ਨਹੀਂ ਪਤਾ, ਬੇਇੱਜ਼ਤੀ ਮੰਨ ਗਏ ਨਾ ਮੂਹਰੇ। ਰਾਜਵੀਰ ਬੇਟਾ ਹੱਸਦਾ, ਇਹਨੇ ਕੁਛ ਨਹੀਂ ਕਿਹਾ। ਮੈਂ ਇਹਨਾਂ ਨੂੰ ਵੀ ਕਿਹਾ ਰਾਜਵੀਰ ਨੂੰ, ਮੈਂ ਕਿਹਾ ਜੀ ਤੁਸੀਂ ਆਪਣਾ ਨਾਂ ਦੱਸ ਦਿਓ, ਆਪਣੀ ਇੰਟਰੋਡਕਸ਼ਨ ਦੇ ਦਿਓ, ਮੈਂ ਪਹਿਲੀ ਵਾਰ ਤੁਹਾਡਾ ਸ਼ੋਅ ਕਰ ਰਿਹਾ, ਤੁਹਾਡੇ ਪ੍ਰਮੋਟਰ ਨੇ ਭੇਜਿਆ। ਅਤੇ ਇਹਨੇ ਵੀ ਦੱਸਤਾ, ਉਹ ਨਾਲ ਵਾਲੇ ਮੁੰਡੇ ਨੇ ਵੀ ਦੱਸਤਾ ਜਿਹੜੇ ਹੋਰ ਸਿੰਗਰ ਸੀਗੇ। ਇਹ ਜਦੋਂ ਆਈ ਕਹਿੰਦੀ ਤੁਹਾਨੂੰ ਪਤਾ ਨਹੀਂ, ਮੈਂ ਫਿਰ ਕਹਿੰਦਾ ਛੋਟੀ ਜਿਹੀ ਕਹਾਣੀ ਸੁਣਾਈ ਉਹਨੂੰ, ਮੈਂ ਕਿਹਾ ਵੀ ਅਮਿਤਾਬ ਬੱਚਨ ਨਾ ਉਹਦੀਆਂ ਫਿਲਮਾਂ ਬੜੀਆਂ ਚੱਲ ਗਈਆਂ, ਮਰਦ ਔਰ ਲਟਰਮ ਫਟਰਮ ਜਿਹੜੀਆਂ ਸੀਗੀਆਂ ਖਾਸੀਆਂ। ਉਹ ਕਹਿੰਦਾ ਨਾ ਵੀ ਬੜਾ ਘਮੰਡ ਆ ਗਿਆ ਮੇਰੇ ਅੰਦਰ, ਵੀ ਦੁਨੀਆ ਮੈਨੂੰ ਜਾਣਦੀ ਹੈ, ਜਿੱਥੇ ਨੰਗੀ ਦਾ ਸਲਾਮਾਂ ਹੁੰਦੀਆਂ ਚੁੱਕ ਚੁੱਕ ਕੇ, ਕਾਇੰਡ ਆਫ ਨੋਨਸੈਂਸ ਪਾਰਟ ਜਿਹੜੇ ਆਪਾਂ ਆਪਣੇ ਗਾਣਿਆਂ 'ਚ ਸੁਣ ਕੇ ਬੜੇ ਖੁਸ਼ ਹੁੰਦੇ, ਜਿੱਥੇ ਜਾਈਦਾ ਸਲਾਮਾਂ ਹੁੰਦੀਆਂ ਨੇ, ਕਿਹੜੀਆਂ ਸਲਾਮਾਂ, ਕਾਹਦੀਆਂ ਸਲਾਮਾਂ ਯਾਰੇ, ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਮਾਇਆ ਆਏ ਤਾਂ ਬਸ ਖੁਸ਼ ਹੋ ਜਾਂਦਾ, ਮਾਇਆ ਆਈ ਤਾਂ ਕੁਛ ਚਲਿਆ ਗਿਆ, ਰੋਣ ਲੱਗ ਜਾਂਦਾ, ਦੁੱਖਾਂ ਸੁੱਖਾਂ 'ਚ ਉਲਝਿਆ ਹੋਇਆ ਆਨੰਦ ਦੀ ਅਵਸਥਾ 'ਚ ਕਦੇ ਜਾ ਹੀ ਨਹੀਂ ਸਕਿਆ, ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਗੁਰਬਾਣੀ ਦੇ ਸਿਧਾਂਤ ਮੁਤਾਬਕ। ਅਤੇ ਨਾ ਮੈਂ ਉਹਨੂੰ ਕਿਹਾ ਵੀ ਅਮਿਤਾਬ ਨਾ ਹਿਥਰੋ ਤੋਂ ਚੜਿਆ, ਉਦੋਂ ਦਿਨਾਂ 'ਚ ਕੈਮਰੇ ਨਹੀਂ ਹੁੰਦੇ ਸੀ, ਲੋਕ ਆਟੋਗ੍ਰਾਫ ਲੈਂਦੇ ਸੀ, ਲੋਕਾਂ ਨੇ ਭੱਜ ਭੱਜ ਕੇ ਆਟੋਗ੍ਰਾਫ ਲਏ, ਅਮਿਤਾਬ ਨੇ ਆਟੋਗ੍ਰਾਫ ਦਿੱਤੇ, ਕਈਆਂ ਨੂੰ ਪਾਇਲਟ ਵੀ ਆ ਗਿਆ, ਕਰੂ ਆ ਗਿਆ, ਕਦੇ ਕੋਈ ਆ ਗਿਆ, ਇੱਕ ਨਾ ਆਦਮੀ ਬੈਠਾ ਕਿਤਾਬ ਪੜ੍ਹੀ ਜਾਵੇ ਬੈਠਾ, ਅਤੇ ਉਹ ਜਦੋਂ ਕਿਤਾਬ ਪੜ੍ਹੀ ਜਾਵੇ, ਅਮਿਤਾਬ ਨੇ ਨੋਟਿਸ ਕੀਤਾ ਕਿ ਬਿਜ਼ਨਸ ਕਲਾਸ 'ਚ ਮੇਰੇ ਨਾਲ ਕੋਈ ਬੈਠਾ ਅਤੇ ਮੇਰੇ ਵੱਲ ਝਾਕਦਾ ਵੀ ਨਹੀਂ, ਇਹਨੇ ਕਿਹਾ ਹੈਲੋ, ਅਤੇ ਉਹਨੇ ਵੀ ਇਹਦੇ ਵੱਲ ਦੇਖ ਕੇ ਹੈਲੋ ਸਮਾਈਲ ਕਰਕੇ ਫਿਰ ਆਪਣੀ ਕਿਤਾਬ ਪੜ੍ਹਨੀ ਸ਼ੁਰੂ ਕਰਤੀ। ਜਦੋਂ ਬੈਠ ਕੇ ਟੇਕ ਆਫ ਹੋ ਗਿਆ, ਸ਼ਾਂਤ ਜਿਹਾ ਹੋ ਗਿਆ, ਤਾਂ ਅਮਿਤਾਬ ਨੇ ਕਿਹਾ ਹੈਲੋ ਮਾਈਸੈਲਫ ਸੁਪਰ ਸਟਾਰ ਅਮਿਤਾਬ ਬੱਚਨ, ਸੁਪਰ ਸਟਾਰ ਬਟਨ ਕਹਿੰਦਾ, ਮੈਂ ਆਪਣੇ ਆਪ ਹੀ ਕਹਿਣ ਲੱਗਾ ਸੀ ਆਪਣੇ ਆਪ ਨੂੰ, ਤਾਂ ਜੋ ਮੈਨੂੰ ਕਿਸੇ ਨੇ ਕਿਹਾ ਸੀ, ਆਪਣੇ ਆਪ ਨੂੰ ਕਹੀ ਜਾਈ ਜਾਂਦਾ ਫਿਰ ਲੋਕ ਵੀ ਕਹਿਣ ਲੱਗ ਜਾਂਦੇ ਨੇ, ਮੈਂ ਕਹੀ ਜਾਂਦਾ ਸੀ। ਕਹਿੰਦਾ ਮੈਂ ਇਹਨੂੰ ਹੱਥ ਮਿਲਾਇਆ ਤਾਂ ਉਹਨੇ ਕਿਹਾ ਉਹ ਮਿਸਟਰ ਬੱਚਨ ਆਈ ਕੁਡ ਨੋਟ ਰੈਕੋਗਨਾਈਜ਼ ਯੂ। ਅਤੇ ਦੂਸਰੀ ਸਾਈਡ ਦੇ ਉੱਤੇ ਰਤਨ ਟਾਟਾ ਜੀ ਬੈਠੇ ਸੀਗੇ, ਕਹਿੰਦਾ ਰਤਨ ਟਾਟਾ ਫਰੋਮ ਟਾਟਾ ਇੰਡਸਟਰੀਜ਼। ਉਹ ਕਹਿੰਦੇ ਓਕੇ ਮਿਸਟਰ ਟਾਟਾ, ਮੈਨੇ ਵੀ ਆਪਕੋ ਪਹਿਚਾਨਾ ਨਹੀਂ। ਕਹਿੰਦਾ ਸੋਰੀ, ਮੈਨੇ ਆਪਕੋ ਪਹਿਚਾਨਾ ਨਹੀਂ, ਆਪਕੀ ਫਿਲਮੇ ਬਹੁਤ ਦੇਖੀ, ਪਰ ਆਪਕੀ ਸ਼ਕਲ ਥੋੜ੍ਹੀ ਬਦਲ ਗਈ ਹੈ, ਤੋ ਅੱਜ ਮੈਨੇ ਆਪਕੋ ਪਹਿਲੀ ਵਾਰ ਲਾਈਵ ਦੇਖਾ, ਕਿਉਂਕਿ ਮੈਂ ਆਪਕੀ ਮੂਵੀਜ਼ ਨਹੀਂ ਦੇਖ ਸਕਾ। ਅਮਿਤਾਬ ਕਹਿੰਦਾ ਵੀ ਮੈਂ ਇੰਨੀ ਗਿਲਟੀ ਫੀਲ ਕੀਤੀ, ਇੰਨਾ ਘਮੰਡ ਕਿਸ ਚੀਜ਼ ਦਾ, ਜੇ ਮੇਰੇ ਮੁਲਕ ਦਾ ਇੱਕ ਮੈਨੂੰ ਚੰਗਾ ਬੰਦਾ ਹੀ ਨਹੀਂ ਜਾਣਦਾ, ਕਾਹਦਾ ਮੈਂ ਸੁਪਰ ਸਟਾਰ। ਅਤੇ ਉਹ ਲੇਡੀ ਨੂੰ ਮੈਂ ਉਦੋਂ ਕਹਾਣੀ ਸੁਣਾਈ, ਉਹ ਮੋਟੀ ਆਵਾਜ਼ ਵਾਲੀ ਨੂੰ, ਇਹ ਜਵੰਦਾ ਸਾਹਮਣੇ ਬੈਠਾ ਸੀ, ਹੱਸੀ ਜਾਵੇ ਅਤੇ ਇਹ ਇਹਨਾਂ ਦਾ ਹਾਸਾ ਰੁਕੇ ਨਾ, ਪਰਾਂ ਨੂੰ ਮੂੰਹ ਕਰ ਕਰ ਹੱਸੇ। ਮੇਰੇ ਹਮੇਸ਼ਾ ਜਦੋਂ ਮੈਂ ਤਾਂ ਗਾਣਾ ਲਾਉਂਦਾ ਨਾ, ਮੈਨੂੰ ਇਸ ਆਦਮੀ ਦੀ ਆ ਸਾਹਮਣੇ ਕੁਰਸੀ 'ਤੇ ਬੈਠੇ ਸ਼ਕਲ ਦਿਖ ਜਾਂਦੀ ਹੈ ਅਤੇ ਐਂ ਮੂੰਹ ਘੁਮਾ ਕੇ ਹੱਸਦਾ ਨਜ਼ਰ ਆ ਜਾਂਦਾ। ਰਾਜਵੀਰ ਜਵੰਦਾ ਨੂੰ ਬਹੁਤ ਬਹੁਤ ਪਿਆਰ, ਔਰ ਬੜਾ ਇੱਕ ਹੋਣਹਾਰ ਨੌਜਵਾਨ ਸੀ ਅਤੇ ਜਿਹਨੇ ਬੜਾ ਕੁਛ ਇੰਡਸਟਰੀ ਨੂੰ ਦਿੱਤਾ, ਔਰ ਚੰਗਾ ਗਨ ਮੁੰਡਾ ਸੀਗਾ, ਮਤਲਬ ਕੋਈ ਹੁਚਲਾਪਣ ਜਿਹਾ ਨਹੀਂ ਇਹਨੇ ਕੀਤਾ, ਕੋਈ ਫੁਕਰੇਪਣ ਵਾਲੀ, ਜਿਹੜੀ ਆਦਤ ਨਹੀਂ, ਸ਼ਰਾਬ ਪੀ ਲਈ, ਜਨਾਨੀ ਚੱਕ ਲਈ, ਜਨਾਨੀ ਝੁੱਕ ਗਈ, ਬੰਦਾ ਝੁੱਕ ਗਿਆ, ਉਹ ਡਰ ਗਿਆ, ਬੰਦਾ ਮਾਰ ਕੇ ਉਹਦਾ ਨਾਂ ਪੁੱਛ ਲਿਆ, ਨੋ ਬੀ ਐੱਸ।

0: ਸ਼ਿਵਜੰਗ ਸਿੰਘ ਰਾਣਾ ਮੇਰੇ ਨਾਲ ਔਰ ਇੱਕ ਮੈਸੇਜ ਦੇ ਰਿਹਾ ਸੀ, ਘਰ ਘਰ 'ਚ ਪਹੁੰਚਾ ਰਿਹਾ। ਘਰ ਘਰ 'ਚ ਬਿਮਾਰੀ ਹੈ, ਨਾ ਹੋਵੇ ਤਾਂ ਵਧੀਆ ਗੱਲ ਆ। ਮੇਰੇ ਇੱਕ ਦੋਸਤ ਨੇ, ਬਹੁਤ ਕਲੋਜ਼ ਨੇ, ਡਾਕਟਰ ਨੇ, ਜਦੋਂ ਪੁੱਛਦੇ ਕਿਵੇਂ ਚੱਲ ਰਿਹਾ ਸਭ ਕੁਛ, ਮੈਂ ਕਹਿੰਦਾ ਬਹੁਤ ਅੱਛਾ ਜੀ, ਚੜ੍ਹਦੀ ਕਲਾ। ਅਤੇ ਮੈਨੂੰ ਕਹਿੰਦਾ ਤੁਸੀਂ ਨਾ ਦੱਸਿਓ ਵੀ ਤੁਹਾਡਾ ਬਹੁਤ ਬਿਜ਼ੀ ਹੈ। ਕਹਿੰਦੇ ਯਾਰ ਬਿਜ਼ੀ ਬਹੁਤ ਆ। ਸੋ ਡਾਕਟਰ ਦਾ ਬਿਜ਼ੀ ਹੋਣਾ ਮਤਲਬ ਲੋਕਾਂ ਦਾ ਵੱਧ ਬਿਮਾਰ ਹੋਣਾ। ਅਤੇ ਅਗਰ ਤੁਸੀਂ ਲਾਈਫ ਟਾਈਮ ਲਾਈਫ ਨੂੰ ਇੰਪੈਕਟ ਕਰਨ ਵਾਲੀ ਕਿਸੇ ਬਿਮਾਰੀ ਦਾ ਹਿੱਸਾ ਹੈਗੇ ਹੋ, ਬੜੀ ਲੰਬੀ ਲਿਸਟ ਆ। ਸ਼ਿਵਜੰਗ ਸਿੰਘ ਰਾਣਾ ਕਹਿੰਦੇ ਨੇ ਤੁਸੀਂ ਬਸ ਮੈਨੂੰ ਇੱਕ ਕਾਲ ਕਰਕੇ ਆਪਣੀ ਬਿਮਾਰੀ ਦੱਸ ਦੇਣੀ ਹੈ ਅਤੇ ਆਪਣੀ ਮੈਡੀਸਨ ਦੱਸ ਦਿਓ, ਮੈਂ ਤੁਹਾਨੂੰ ਦੱਸ ਦੂੰ ਤੁਹਾਨੂੰ 90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਕਿਉਂਕਿ ਬਿਮਾਰੀ ਕਾਰਨ ਤੁਹਾਡੇ ਲਾਈਫ ਸਟਾਈਲ 'ਤੇ ਅਸਰ ਗਿਆ। ਜੀ ਜਨਾਬ, ਤੁਸੀਂ ਆਨ ਏਅਰ।
1: ਜ਼ਰੂਰ ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। $90,000 ਦੀ ਗ੍ਰਾਂਟ ਫੈਡਰਲ ਗਵਰਨਮੈਂਟ ਦੇ ਰਹੀ ਹੈ। ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਇਹੀ ਕਿਹਾ ਵੀ ਐਲੀਜੀਬਿਲਟੀ ਲਈ ਜਿਹੜਾ ਵੀ ਕੋਈ ਪਰਸਨ, ਅਗਰ ਆਪਾਂ ਜਿਹੜੀ ਡੇਲੀ ਰੂਟੀਨ ਦਾ ਜਿਹੜਾ ਵਰਕ ਕਰ ਰਹੇ ਹੈਗੇ, ਅਗਰ ਆਪਾਂ ਨੂੰ ਕੋਈ ਉਹ ਪਰਫੋਰਮ ਕਰਨ ਦੇ ਵਿੱਚ, ਕੋਈ ਐਕਟੀਵਿਟੀ ਪਰਫੋਰਮ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਜਿਵੇਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਹੀ ਜਿਹੜੀ ਹੈ ਗ੍ਰਾਂਟ ਜਿਹੜੀ ਹੈ ਗਵਰਨਮੈਂਟ ਨੇ RDSP ਅਕਾਊਂਟ ਦੇ ਅੰਡਰ ਆਪਾਂ ਨੂੰ ਇਹ ਭੇਜਣੀ ਹੈਗੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ punjabinsurance.ca। ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜਿਹੜੇ ਬੈਨੀਫਿਟਸ ਮਿਲ ਰਹੇ ਨੇ ਮੰਥਲੀ ਬੇਸ ਤੇ, ਉਹ ਵੀ ਮਿਲਦੇ ਰਹਿਣਗੇ। ਦਿਸ ਇਜ਼ ਦਾ ਅਡੀਸ਼ਨਲ ਇੱਕ ਲੌਂਗ ਟਰਮ ਸੇਵਿੰਗ ਅਕਾਊਂਟ ਹੈ ਜਿਹਦੇ ਅੰਡਰ ਗਵਰਨਮੈਂਟ ਵੱਲੋਂ RDSP ਅਕਾਊਂਟ ਦੇ ਅੰਡਰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਅਗਰ ਆਪਾਂ ਐਲੀਜੀਬਿਲਟੀ ਰੱਖਦੇ ਹਾਂ, ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ, ਉਹ ਵੀ ਆਪਾਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ। ਅਗਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਜਾਂ ਤੁਹਾਡੇ ਕੋਈ ਰਿਲੇਟਿਵ ਉਹਨਾਂ ਨੂੰ ਕੋਈ ਇਸ਼ੂ ਹੈਗਾ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਜਿੱਦਾਂ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਆਟਿਜ਼ਮ ਦਾ ਇਸ਼ੂ ਹੈ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਟੀਸ, ਕਰੋਨਿਕ ਕੰਡੀਸ਼ਨ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਓਪਿਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਇਹ ਗ੍ਰਾਂਟ $90,000 ਤੱਕ ਦੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਸ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੋਕੋਮਾ। ਸੋ ਅਗਰ ਇਹਨਾਂ 'ਚੋਂ ਕੋਈ ਵੀ ਇਸ਼ੂ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ, ਆਪਾਂ ਤੁਹਾਨੂੰ ਫੋਨ 'ਤੇ ਦੱਸ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈਡ ਫੋਰ ਦਿਸ ਗ੍ਰਾਂਟ ਔਰ ਨਾਟ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਸ਼ੇਰਜੰਗ ਸਿੰਘ ਰਾਣਾ 416-910-9000 ਤੇ ਕਾਲ ਕਰਨੀ ਹੈ। MK ਪੈਲਟਸ ਦਾ ਮੈਸੇਜ ਦੇਣ ਲੱਗਿਆ, ਇਹਨਾਂ ਸਕਿੱਡ ਬਣਾਉਂਦੇ ਨੇ, ਪੈਲਟਸ ਬਣਾਉਂਦੇ ਨੇ। ਇਹ ਸਕਿੱਡ ਜਿਹੜੀਆਂ ਨੇ ਤੁਸੀਂ ਦੁਨੀਆ ਭਰ ਦੇ ਵਿੱਚ ਸ਼ਿਪ ਕਰਦੇ ਹੈਗੇ ਹੋ। ਇਹ ISPM 15 ਸਰਟੀਫਿਕੇਟ ਦੇ ਨਾਲ ਪਾਸ ਨੇ, ਯਾਨੀ ਕਿ ਪੂਰੀ ਦੁਨੀਆ 'ਚ ਸਕਿੱਡ ਕਿਤੇ ਭੇਜ ਸਕਦੇ ਹੋ। ਫਾਇਰ ਐਂਡ ਕੋਲਡ ਵਾਸਤੇ ਇਹ ਵੈਰੀਫਾਈ ਹੋਈ ਹੁੰਦੀਆਂ ਨੇ। ਵੇਅਰ ਹਾਊਸ ਮੈਨੇਜਰ, ਆਪਰੇਸ਼ਨ ਮੈਨੇਜਰ ਜਾਂ ਕਿਸੇ ਸ਼ਿਪਿੰਗ ਕੰਪਨੀ ਦੇ ਮਾਲਕ ਹੋ ਜਾਂ ਟਰਾਂਸਪੋਰਟ ਜਾਂ ਤੁਸੀਂ ਕ੍ਰੋਸ ਸਟਾਕਿੰਗ ਦਾ ਕੰਮ ਕਰਦੇ ਹੋ, MK ਪੈਲਟਸ ਨੂੰ ਜ਼ਰੂਰ ਕੰਟੈਕਟ ਕਰਿਓ, ਤੁਹਾਡਾ ਬਹੁਤ ਫਾਇਦਾ ਹੋਊਗਾ। 365-866-2080, 365-866-2080 ਨੰਬਰ ਦੇ ਉੱਤੇ MK ਪੈਲਟਸ ਨੂੰ ਤੁਸੀਂ ਕੰਟੈਕਟ ਕਰਨਾ। ABS ਆਟੋਕਲਿਜ਼ਨ, ਕਿਚਨ ਵਾਟਰ ਕੈਮਰੇਜ ਦੇ ਏਰੀਆ ਦੇ ਵਿੱਚ, ਆਟੋਕਲਿਜ਼ਨ ਦੇ ਵਿੱਚ ਪੇਂਟ ਔਰ ਟਰੱਕ ਅਤੇ ਟ੍ਰੇਲਰ ਜਾਂ ਕਾਰ ਦਾ ਕੰਮ ਕਰਦੇ ਨੇ। 416-520-1940 ਔਰ ਤੁਹਾਡੇ ਲਈ PM ਟਰੱਕ ਐਂਡ ਟ੍ਰੇਲਰ ਰਿਪੇਅਰ, 1123 ਲੋਰੀਮਰ ਡਰਾਈਵ ਮਿਸਾਗਾ 'ਚ ਨੇ, 905-672-0001। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ, ਇਸ ਵੀਕਐਂਡ ਦੇ ਉੱਤੇ ਤੁਸੀਂ ਪਹੁੰਚਣਾ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ। ਫਲਾਵਰਸ, ਫੁੱਲਾਂ ਦੇ ਬੈੱਡ ਵਾਸਤੇ, ਫਲਾਵਰ ਬੈੱਡ ਕਲੀਅਰੈਂਸ ਦੇ ਉੱਪਰ ਨੇ। ਬਹੁਤ ਸਾਰੇ ਫੁੱਲ ਜਿਹੜੇ ਨਵੰਬਰ ਤੱਕ ਚੱਲਦੇ ਰਹਿਣੇ ਨੇ ਤੁਹਾਡੇ, 2-3 ਮਹੀਨੇ ਅੱਗੇ ਆਪਣੇ ਆਪ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਆ ਜਾਣਗੇ। ਬੈਕਯਾਰਡ ਅਤੇ ਫਰੰਟਯਾਰਡ ਦੀ ਫੋਟੋ ਦੇ ਦਿਓ, ਤੁਹਾਨੂੰ ਤੁਹਾਡੀ ਧੁੱਪ ਦੇ ਹਿਸਾਬ ਨਾਲ, ਲੁੱਕ ਦੇ ਹਿਸਾਬ ਨਾਲ, ਜਗ੍ਹਾ ਦੇ ਹਿਸਾਬ ਨਾਲ ਫਲਾਵਰ ਬੈੱਡ ਸਟੈਬਲਿਸ਼ ਕਰਕੇ ਦਿੰਦੇ ਨੇ। 6472225601, 647-222-5601 ਦੇ ਉੱਤੇ ਤੁਸੀਂ ਜਿਹੜਾ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਕੰਟੈਕਟ ਕਰਨਾ, ਪੰਜਾਬ ਟੈਕਸ ਸਲਿਊਸ਼ਨ ਤੋਂ ਜਗਜੀਤ ਸਾਚਾ। ਟੈਕਸ ਦੀਆਂ ਕੰਪਲੀਕੇਸ਼ਨਸ, ਟੈਕਸ ਨਾਲ ਜੁੜੇ ਹੋਏ ਕੋਈ ਵੀ ਤੁਹਾਡੇ ਕੰਸਰਨ, ਪੰਜਾਬ ਟੈਕਸ ਟੇਕ ਕੇਅਰ ਕਰਦੀ ਹੈ। 416-520-3642 416-720-3642 ਅੱਜ ਕੈਂਬਰਿਜ ਹੈਗੇ ਨੇ, ਕੈਂਬਰਿਜ ਕਿਚਨ ਵਾਟਲੂ ਏਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਟੈਕਸ ਦੇ ਵਿੱਚ ਹੈਲਪ ਦੀ ਜ਼ਰੂਰਤ ਹੈ।

0: स्टूडियो से नंबर 905-673-3337 905-673-3337 ਦੇ ਉੱਤੇ ਤੁਸੀਂ ਗੱਲਬਾਤ ਕਰ ਰਹੇ ਹੋ। ਸੰਤੋਸ਼ ਮੈਨਾ, ਸੰਤੋਸ਼ ਜੀ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਤੇ ਮੈਂ ਹਾਂ ਸੰਤੋਸ਼ ਕੌਰ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਯਾਨੀ ਕਿ ਤੁਹਾਡੇ ਆਪਣੇ ਰੇਡੀਓ ਆਵਾਜ਼ ਸ਼ੋਅ ਤੇ। ਤੇ ਅਮਨ ਜੀ ਬਹੁਤ ਮਿਸ ਕੀਤਾ ਮੈਂ ਸਾਰਿਆਂ ਨੂੰ, ਦੋ ਦਿਨ ਤੋਂ ਨੰਬਰ ਨਹੀਂ ਚੱਲ ਰਹੇ ਸੀ। ਸੋ ਕੱਲ ਸਾਡਾ ਸ਼ੋਅ ਹੈਗਾ 3 ਘੰਟੇ ਲਈ, ਸੋ ਕੱਲ ਨਾ ਭੁੱਲਿਓ ਸਾਡਾ ਚੈਨਲ ਆਨ ਕਰਨ ਲਈ। ਸੋ ਨੰਬਰ 905-673-3337 905-673-3337।
0: ਸੋ ਕੱਲ 3 ਘੰਟੇ ਲਈ ਤੁਸੀਂ ਸਾਡੇ ਨਾਲ ਜੁੜਨਾ ਹੈਗਾ ਤੇ ਤੁਹਾਡਾ ਸਾਰਿਆਂ ਦਾ ਸੀ ਜਿਹੜਾ ਇੱਕ ਨਾ ਸਪੈਸ਼ਲ ਸੈਗਮੈਂਟ ਚਲਾਉਂਦੇ ਹੁੰਦੇ ਅਸੀਂ, ਹਨਾ
1: ਜੀ,
0: ਉਹਦੇ ਵਿੱਚ ਸਵਾਗਤ ਕਰਾਂਗੇ ਤੁਹਾਨੂੰ। ਅਸੀਂ ਦੱਸਾਂਗੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਆਪਣੇ ਬਾਰੇ ਤਾਂ ਜ਼ਰੂਰ ਜ਼ਰੂਰ ਜ਼ਰੂਰ ਔਰ ਜ਼ਰੂਰ ਤੁਸੀਂ ਕਰ ਸਕਦੇ ਹੋ। ਅਤੇ ਤੁਸੀਂ ਕੱਲ੍ਹ ਦੇ ਸ਼ੋਅ ਵਾਸਤੇ ਸਾਨੂੰ ਕੋਂਟੈਕਟ ਕਰੋਗੇ, ਸਾਡਾ ਨੰਬਰ ਹੈ 416-518-3200 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ। ਵਾਪਸ ਆ ਰਿਹਾ ਸੀ,
2: ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ। ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: ਸੰਤੋਸ਼ ਜੀ, ਅੱਜ ਦੇ ਇੱਕ ਸਵਾਲ ਵੱਲ ਚੱਲਦੇ ਹਾਂ ਜੋ ਅੱਜ ਤੱਕ ਸਵਾਲ ਹੈ ਬਹੁਤ ਖੂਬਸੂਰਤ ਤੇ ਲੋਕ ਇਹਦਾ ਜਵਾਬ ਦੇ ਸਕਦੇ ਨੇ। ਸੰਤੋਸ਼ ਸਵਾਲ ਕੀ ਹੈਗਾ
1: ਜੀ? ਮੇਰਾ ਸਵਾਲ ਹੈਗਾ ਆ ਕਿ ਦੇਖੋ ਅਮਨ ਜੀ, ਜਦੋਂ ਕੋਈ ਬਹੁਤ ਤਰੱਕੀਆਂ ਕਰਦਾ ਹੈ ਤੇ ਅਸੀਂ ਖੁਸ਼ ਹੁੰਦੇ, ਅਸੀਂ ਤਾਲੀਆਂ ਮਾਰਦੇ ਹਾਂ ਆਪਣੇ ਹੱਥ ਨਾਲ, ਬਟ ਅੱਜ ਦਾ ਸਵਾਲ ਹੈ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਹੱਥ ਹੈਗੇ ਆ ਬਟ ਉਹ ਵਿਚਾਰੀ ਤਾਲੀ ਨਹੀਂ ਮਾਰ ਸਕਦੇ? ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਹੱਥ ਹੈਗੇ ਆ ਬਟ ਉਹ ਤਾਲੀ ਨਹੀਂ ਮਾਰ ਸਕਦੇ? ਤੁਸੀਂ ਸਾਰਿਆਂ ਨੇ ਆਨਸਰ ਦੇਣੇ ਆ, ਜਲਦੀ ਜਲਦੀ ਕਾਲ ਕਰੋ। ਸਾਡੀਆਂ ਨੰਬਰ ਜਿਹੜੀਆਂ ਲਾਈਨਸ ਹੈਗੀਆਂ ਬਿਜ਼ੀ ਹੋ ਜਾਂਦੀਆਂ, 905-673-3337
0: 905-673-337। ਸਵਾਲ ਤੁਸੀਂ ਚੋਰੀ ਕਰਕੇ ਪੁੱਛੀ ਜਾਂਦੇ ਇਹਨਾਂ ਨੂੰ 905-673-3337। ਦੱਸ ਸਕਦੇ ਹੋ ਇਹਨਾਂ ਦੀ ਕਿਹੜੀ ਚੀਜ਼ ਹੈ ਜਿਹੜੀ ਚਪੇੜ ਤੇ ਤਾੜੀ ਦੋਨੋਂ ਨੀ ਮਾਰ ਸਕਦੀ ਤੇ ਪਰ ਸਾਰਿਆਂ ਨੂੰ ਉਹਨੂੰ ਮਿਲਦੇ ਰਹਿੰਦੇ ਆ, ਸਾਰੇ ਉਹਦੇ ਨਾਲੇ ਰਹਿੰਦੇ ਆ, ਵਾਟ ਐਵਰ ਵਾਟ ਐਵਰ। ਮੇਰੇ ਕੋਲ ਜਵਾਬ ਹਜੇ ਮੈਂ ਖੋਲਿਆ ਨਹੀਂ, ਇਹਨਾਂ ਨੇ ਭੇਜ ਦਿੱਤਾ ਸੀ ਪਰ ਮੈਂ ਜੇ ਦੇਖ ਲਿਆ ਫਿਰ ਮੈਂ ਜ਼ਿਆਦਾ ਹਿੰਟ ਦੇ ਬੈਠਣਾ। 905-673-3337 ਤੁਸੀਂ ਕਾਲ ਕਰਨਾ। ਬਿੱਲ ਸੇਖੋ ਉਹਨਾਂ ਦਾ ਈਗਲ ਟਰੱਕ ਸੇਲ ਆ, ਜੁਆਇਨ ਕੀਤਾ ਇਹਨਾਂ ਨੇ ਸਾਨੂੰ। ਈਗਲ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਇਸ ਸ਼ੋਅ ਦਾ ਹਿੱਸਾ ਬਣੇ ਨੇ। ਬਹੁਤ ਸਾਰੇ ਬਿਜ਼ਨਸ ਹੋਰ ਔਨ ਏਅਰ ਹੋ ਰਹੇ ਨੇ, ਉਹਨਾਂ ਲਈ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਸੀਂ ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਤੁਹਾਡੇ ਕੋਈ ਜਾਣ ਪਛਾਣ ਦੇ ਨੇ ਕੋਈ ਆਈਡੀਆ, ਉਹਨੂੰ ਆਈਡੀਆ ਨੂੰ ਵੱਡਾ ਕਰਨਾ ਹੈਗਾ, 416-518-3200 416-518-3200। ਕੋਈ ਵੀ ਮੈਡੀਕਲ ਫੀਲਡ ਦੇ ਲੋਕ ਨੇ, ਤੁਹਾਡੇ ਕੋਈ ਬੱਚਿਆਂ ਨੇ ਲਾਇਸੈਂਸ ਹੈਗੇ ਨੇ, ਡਾਕਟਰ ਬਣ ਗਏ ਪਰ ਇੱਕੋ ਪੈਟਰਨ ਜੇ 'ਤੇ ਕੰਮ ਕਰੀ ਜਾ ਰਿਹਾ, ਸਵੇਰੇ ਗਏ ਸ਼ਾਮ ਨੂੰ ਮੁੜਿਆ, ਤੁਸੀਂ ਇਹਨੂੰ ਇੱਕ ਬਿਜ਼ਨਸ ਪ੍ਰੋਫਾਈਲ ਦੇ ਵਿੱਚ ਲੈ ਕੇ ਜਾਣਾ। ਡਾਕਟਰ ਸੁਣ ਰਹੇ ਨੇ ਕੋਈ? ਬਹੁਤ ਸਾਰੇ ਡਾਕਟਰਸ ਅਤੇ ਮੈਡੀਕਲ ਬਿਲਡਿੰਗਸ ਅਤੇ ਜਿਹੜੀਆਂ ਲੈਬਸ ਹੋ ਗਈਆਂ, ਇਹਨਾਂ ਨਾਲ ਸਾਰਿਆਂ ਨਾਲ ਡੀਲ ਕਰਦੇ ਹਾਂ, ਫਾਰਮਾਸਿਸਟ ਨੇ, ਇਹ ਸਾਰੇ ਸਾਨੂੰ ਕੋਂਟੈਕਟ ਕਰਿਓ। ਕੋਈ ਫਾਰਮਾਸਿਸਟ ਵੀ ਸੁਣ ਰਿਹਾ ਹੈਗਾ, ਕੋਈ ਹੋਰ ਵੀ ਨੇ ਮੈਡੀਕਲ ਸਪੈਸ਼ਲਿਸਟ, ਜਿਹੜੇ ਨਰਸਿਸ ਸੁਣ ਰਹੀਆਂ ਨੇ, ਨਰਸਿਸ ਵਾਸਤੇ ਇੱਕ ਆਉਣ ਵਾਲੇ ਸਮੇਂ 'ਚ ਚੇਂਜਸ ਆ ਰਹੀਆਂ ਲਾਅ ਦੇ ਵਿੱਚ, ਜਿਹੜਾ ਮੈਡੀਕਲ ਲਾਅ ਨਾ, ਇਹ 'ਚ ਚੇਂਜਸ ਆਈ ਜਾ ਰਹੀਆਂ ਨੇ, ਉਹ ਚੇਂਜਸ ਦੇ ਵਿੱਚ ਨਵੇਂ ਜੋਬ ਹੋਰ ਜਨਰੇਟ ਹੋਈ ਜਾ ਰਹੇ ਨੇ ਹੈਲਥ ਨੂੰ ਲੈ ਕੇ। ਜਿਵੇਂ ਸਕਿਨ ਨਾਲ ਲੈ ਕੇ ਇੱਕ ਚੱਲਦੀ ਸੀ ਇੱਕ ਚੀਜ਼, ਹੁਣ ਉਹ ਚੇਂਜ ਹੋ ਰਹੀ ਹੈ, ਮਤਲਬ ਮੈਂ ਡਿਸਕ੍ਰਾਈਬ ਨਹੀਂ ਕਰੂੰਗਾ ਏਅਰ ਦੇ ਉੱਤੇ, ਉਹ ਸਕਿਨ ਨਾਲ ਰਿਲੇਟਡ ਜਿਹੜੀ ਚੀਜ਼ ਆ ਹੁਣ ਉਹਦੇ 'ਚ ਨਰਸਿਸ ਦੀ ਇਨਵੋਲਵਮੈਂਟ ਵੱਧ ਜਾਣੀ ਹੈਗੀ ਹੈ। ਤੁਸੀਂ ਕੋਈ ਵੀ ਜਾਣਾ, ਕੋਈ ਵੀ ਮੈਡੀਕਲ ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦਾ, ਵਧਣਾ ਚਾਹੁੰਦਾ ਹੈਗਾ ਮੈਡੀਕਲ ਦੇ ਵਿੱਚ, 416-518-3200 ਲਾਇਸੈਂਸਡ ਹੋ ਗਏ ਹੋ ਅਤੇ ਜਸਟ ਨੌਕਰੀ ਕਰਕੇ ਘਰੋਂ ਦਫ਼ਤਰੋਂ ਘਰ ਆ ਜਾਂਦੇ ਹੋ, ਕੁਛ ਬਣਾ ਨਹੀਂ ਪਾ ਰਹੇ, ਜਿਹੜੇ ਚੰਗੇ ਡਾਕਟਰਸ ਨੇ, ਮੈਂ ਕਈ ਡਾਕਟਰਸ ਨੂੰ ਜਾਣਦਾ, ਕਈ ਡੈਂਟਿਸਟ ਨੂੰ ਜਾਣਦਾ, ਜਿਹੜੇ ਆਪ ਕੰਮ ਨਹੀਂ ਕਰਦੇ, ਉਹਨਾਂ ਲਈ ਲੋਕ ਕੰਮ ਕਰ ਰਹੇ ਨੇ ਨਾਲ ਗਰੋ ਹੋਣ ਲਈ ਮਸ਼ੀਨਰੀ ਮੈਕੈਨਿਜ਼ਮ ਅਤੇ ਨਾਲ ਨਾਲ ਆਈਡੀਆ ਪਲੈਟਫਾਰਮ ਸਾਰਾ ਕੁਛ ਚਾਹੀਦਾ ਹੁੰਦਾ ਮਾਰਕੀਟਿੰਗ ਸਟਰੈਂਥ ਪੈਸਾ ਇਹ ਸਭ ਹੈ 416-518-3200 'ਤੇ ਕੰਟੈਕਟ ਕਰਿਓ ਸੰਤੋਸ਼ ਸਵਾਲ ਦਾ ਦੁਬਾਰਾ ਰਿਪੀਟ ਕਰ ਦਿਓ ਬਈ ਕਿਸੇ ਨੂੰ ਸਮਝ ਨਹੀਂ ਆਇਆ ਤੁਹਾਡਾ ਇਹ ਸਵਾਲ
1: ਜੀ ਬਿਲਕੁਲ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਦੋ ਹੱਥ ਹੈਗੇ ਆ ਬਟ ਉਹ ਤਾਲੀ ਨਹੀਂ ਮਾਰ ਸਕਦੇ
0: ਸੰਤੋਸ਼ ਥੋੜ੍ਹਾ ਜਿਹਾ ਹਿੰਟ ਦੇ ਦਿੰਦੇ ਮੈਂ ਬੜਾ ਪਰੇਸ਼ਾਨ ਹੋ ਗਿਆ ਵਾ ਮੈਂ ਦੇਖ ਰਿਹਾ ਖਰਚਾ ਕੁਮਨ ਤੁਹਾਡਾ ਤੁਸੀਂ ਮੈਨੂੰ ਭੇਜਦੇ ਹੋ ਨਾ ਕੁਐਸਚਨ
1: ਮੈਂ ਆਨਸਰ ਨਹੀਂ ਭੇਜਿਆ ਤੁਹਾਨੂੰ ਕੁਐਸਚਨ
0: ਓ ਮਾਈ ਗੋਡ ਸੰਤੋਸ਼ ਯੂ ਆਰ ਟੂ ਮੱਚ
1: ਥ੍ਰੀ ਮੱਚ ਤੇ ਤੁਸੀਂ ਸਾਰਿਆਂ ਨੂੰ ਜ਼ਿਆਦਾ ਦੱਸ ਦਿੰਦੇ
0: 916-518 ਸੌਰੀ 905-673-3337 ਲੋਕ ਮਿਲਦੇ ਰਹਿੰਦੇ ਡੀਲ ਕਰਦੇ ਹੋ ਚੀਜ਼ ਨਾਲ ਹੈ ਕੀ ਹੈ ਮੜਾ ਆਈਡੀਆ ਕੋਈ ਦੇ ਕੀ ਕਰਦੇ ਆ ਲੋਕ ਰੋਜ਼ ਮਿਲਦੇ ਆ ਰੋਜ਼ ਦੇਖਦੇ ਆ ਕੀ ਆ
1: ਹਾਂਜੀ ਹਾਂਜੀ ਮੋਸਟਲੀ ਅਸੀਂ ਰੋਜ਼ ਹੀ ਦੇਖਦੇ ਆ ਉਹਨੂੰ ਦੇਖੇ ਬਿਨਾ ਅਸੀਂ ਚੀਜ਼ਾਂ ਪਲਾਨ ਨਹੀਂ ਕਰ ਸਕਦੇ
0: ਅੱਛਾ ਉਹਨੂੰ ਦੇਖੇ ਬਿਨਾ ਅਸੀਂ ਪਲਾਨ ਨਹੀਂ ਕਰ ਸਕਦੇ ਹੱਥ ਹੈਗੇ ਨੇ ਪਰ
1: ਜੀ
0: 905-673-3337 ਇੰਟਰਸਟਿੰਗ ਆ ਤੇ ਓ ਸੰਤੋਸ਼ ਜੀ ਇਹਦੇ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੈਗਾ
1: ਬਿਲਕੁਲ
0: ਜਿਹੜੀ ਚੀਜ਼ ਤੁਸੀਂ ਦੇਖ ਕੇ ਭੇਜ ਦਿੱਤੀ ਇਹਦੇ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ 905-673-3337 ਬਚਪਨ ਤੋਂ ਤੁਸੀਂ ਇਸ ਚੀਜ਼ ਨੂੰ ਮਿਲਦੇ ਰਹਿੰਦੇ ਹੋ ਪਰਮਸ ਕੁਇਕ ਲੂਪ ਰਿਪੇਅਰ ਕੁਇਕ ਲੂਪ ਆਇਲ ਚੇਂਜ ਰਿਪੇਅਰ ਇੰਜਨ ਟਰਾਂਸਮਿਸ਼ਨ ਟਾਇਰਸ ਲਾਈਨਮੈਂਟ ਕੁਛ ਵੀ ਨਾਇਗਰਾ ਫਾਲ ਦੇ ਵਿੱਚ ਥੋਰਲ ਦੇ ਵਿੱਚ ਲੋਕੇਟਡ ਨੇ ਅਤੇ ਤੁਸੀਂ 13 ਰਿਚਮੰਡ ਰੋਡ ਰਿਚਮੰਡ ਸਟਰੀਟ ਥੋਰਲ ਪਹੁੰਚਣਾ ਸੇਂਟ ਕੈਥਰੀਨ ਹੋ ਨਾਇਗਰਾ ਫਾਲ ਹੋ ਕਿਸੇ ਵੀ ਜਗ੍ਹਾ ਹੈਗੀ ਹੋ 298-498-1300 298-498-1300 ਨੰਬਰ ਦੇ ਉੱਤੇ ਕੰਟੈਕਟ ਕਰਨਾ ਹੈਗਾ ਕੋਮਲ ਨੂੰ ਕਾਲ ਕਰਨੀ ਆ ਆਲ ਲਿੰਕ ਟਰੈਵਲ ਤੋਂ ਇੰਡੀਆ ਦੀ ਟਿਕਟ ਜਿਹੜੀ ਹੈਗੀ ਆ ਬਹੁਤ ਰੀਜ਼ਨੇਬਲ ਬੇਸ ਦੇ ਉੱਤੇ ਤੁਹਾਨੂੰ ਮਿਲੂਗੀ ਇੱਕ ਵੀਡੀਓ ਦੇਖ ਰਿਹਾ ਸੀਗਾ ਚਵਲ ਜਿਹਾ ਬੰਦਾ ਹੈ ਜੀ ਅਤੇ ਮੈਨੂੰ ਨਾ ਬੜਾ ਬੜਾ ਬੜੀ ਬੜੀ ਬੜੀ ਅਜੀਬ ਕਿਸਮ ਦੀ ਗੱਲ ਲੱਗਦੀ ਹੈ ਜਦੋਂ ਤੁਸੀਂ ਕਿਸੇ ਨਾਲ ਬਦਤਮੀਜ਼ੀ ਕਰ ਰਹੇ ਹੋ ਕੁਛ ਗਲਤ ਡਿਸਕ੍ਰਾਈਬ ਕਰਕੇ ਉਹ ਨਾ ਡਿਸਕ੍ਰਾਈਬ ਕਰ ਰਿਹਾ ਸੀ ਖੜ ਕੇ 1000 ਰੁਪਏ 'ਚ ਤੁਸੀਂ ਲੋਕਾਂ ਨੂੰ ਇੰਡੀਆ ਭੇਜ ਦਿੰਦੇ ਹੋ 1000 ਰੁਪਏ ਕੀ 500 'ਚ ਵੀ ਜਾ ਸਕਦੇ ਤੁਸੀਂ ਗਧੇ 'ਤੇ ਬਹਿ ਕੇ ਜਾਣਾ ਗੱਲ ਇਹ ਨਹੀਂ ਹੈ ਉਹ ਮਾਰਕੀਟਿੰਗ ਦਾ ਤਰੀਕਾ ਬੜਾ ਗਲਤ ਹੈ ਲੋਕਾਂ ਨੂੰ ਮਿਸਲੀਡ ਕਰਦਾ ਫਿਰ ਲੋਕਾਂ ਦਾ ਟਰੱਸਟ ਖਤਮ ਹੋ ਜਾਂਦਾ ਬਾਜ਼ਾਰ ਦੇ ਵਿੱਚ ਕੰਜ਼ਿਊਮਰ ਆ ਕੰਜ਼ਿਊਮਰ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਕੰਜ਼ਿਊਮਰ ਕੰਜ਼ਿਊਮ ਕਰੂਗਾ ਉਹਨੂੰ ਸਹੀ ਢੰਗ ਨਾਲ ਤੁਸੀਂ ਡਿਸਕ੍ਰਾਈਬ ਕਰੋ ਤੁਸੀਂ ਕੋਮਲ ਨੂੰ ਕਾਲ ਕਰੋ ਆਲ ਲਿੰਕ ਟਰੈਵਲ ਦੀ ਕੋਮਲ 12-14 ਸਾਲ ਹੋ ਗਏ ਸਾਡੇ ਨਾਲ ਇਹਨੂੰ ਮਾਰਕੀਟਿੰਗ ਕਰਦੇ ਹਾਂ ਆਲ ਲਿੰਕ ਟਰੈਵਲ ਤੋਂ ਕੋਮਲ ਦਾ ਨੰਬਰ ਹੈ 905-239-7711 9522397711 ਦੇ ਉੱਤੇ ਕਾਲ ਕਰਨੀ ਹੈ ਐਚ ਐਸ ਪੀ ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਨੂੰ ਕਾਲ ਕਰਨੀ ਹੈ ਜਿਨ੍ਹਾਂ ਨੇ ਘਰਾਂ 'ਚ ਵਾਸ਼ਰੂਮ ਐਡ ਕਰਨੇ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਵਾਲਸ ਰਿਮੂਵ ਕਰਨੀਆਂ ਨੇ ਜਿਨ੍ਹਾਂ ਨੇ ਕੋਈ ਵੀ ਕੰਮ ਕਰਨਾ ਹੈਗਾ ਉਹ ਜੋ ਤੁਸੀਂ ਐਚ ਐਸ ਪੀ ਕੰਸਟਰਕਸ਼ਨ ਦੇ ਸਰਟੀਫਾਈਡ ਇਹ ਕੰਸਟਰਕਸ਼ਨ ਦੀ ਕੰਪਨੀ ਹੈ ਇਹਨਾਂ ਨੇ ਕੋਰਸ ਕੀਤੇ ਇੱਥੇ ਲੋਕਲ ਪੜ੍ਹੇ ਨੇ ਇਹ ਯੂਨੀਵਰਸਿਟੀ ਕਾਲਜ ਜਾ ਕੇ ਇੱਥੇ ਕੰਸਟਰਕਸ਼ਨ ਪੜ੍ਹੀ ਹੈ ਅਤੇ ਤੁਸੀਂ ਸਰਟੀਫਾਈਡ ਐਂਡ ਲਾਈਸੈਂਸ ਕੰਪਨੀ ਹੈ 416-671-0709 ਔਰ ਨਾਲ ਨਾਲ ਨਾਨਕ ਡਕਟ ਕਲੀਨਿੰਗ 'ਚ ਟੋਪ ਦਾ ਨਾਮ ਹੈ ਅਤੇ ਤੁਸੀਂ ਕਿਸੇ ਦੇ ਵੀ ਡਕਟਸ ਜਿਹੜੇ ਹੈਗੇ ਕਲੀਨ ਕਰਾਉਂਦੇ ਹੋ ਨਾਲ ਫਰਨਸ ਦਾ ਏ ਸੀ ਬਿਲ ਸੋਰੀ ਫਿਲਟਰ ਹੈ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ ਨਾਨਕ ਡਕਟ ਕਲੀਨਿੰਗ 416-729-1521 416-729-1521 ਔਰ ਨਾਲ ਨਾਲ ਟ੍ਰਿਪਲ ਏ ਲੈਂਡਸਕੇਪਿੰਗ ਟੋਪ ਦਾ ਨਾਮ ਲੈਂਡਸਕੇਪਿੰਗ ਸੈਕਟਰ ਦੇ ਵਿੱਚ ਟ੍ਰਿਪਲ ਏ ਲੈਂਡਸਕੇਪਿੰਗ ਕੋਈ ਵੀ ਜਿਹੜਾ ਹੈਗਾ ਸਨੋਅ ਰਿਮੂਵਲ ਦਾ ਠੇਕਾ ਤੁਸੀਂ ਦੇਣਾ ਚਾਹੁੰਦੇ ਹੋ ਵੱਡੀ ਫੈਕਟਰੀ ਮਿਲ ਹੈ 647-784-1213 647-784-1213 ਔਰ ਵਿੰਡੋਜ਼ ਐਂਡ ਡੋਰਸ ਅਗਰ ਖਰਾਬ ਹੋ ਗਈਆਂ ਨੇ ਸ਼ੀਸ਼ਾ ਟੁੱਟ ਗਿਆ ਗਲਾਸ ਟੁੱਟ ਗਿਆ ਲੋਕ ਟੁੱਟ ਗਏ ਨੇ ਜਾਂ ਤੁਹਾਡੇ ਹਵਾ ਅੰਦਰ ਠੰਡੀ ਆਉਂਦੀ ਹੈ ਵਿੰਡੋਜ਼ ਦੇ ਸਾਈਡ ਤੋਂ ਕੋਈ ਕੀੜੇ ਕੂੜੇ ਅੰਦਰ ਵੜੀ ਜਾਂਦੇ ਨੇ MH18 ਡੋਰਸ ਐਂਡ ਵਿੰਡੋ ਵਾਲੇ ਮੋਨੀਟਰਿੰਗ ਕਰਕੇ ਦੇਣਗੇ ਕਿੱਥੋਂ ਅੰਦਰ ਐਂਟਰ ਹੋ ਰਹੇ ਨੇ ਅਤੇ ਤੁਹਾਨੂੰ ਫਿਕਸ ਕਰ ਦੇਣਗੇ ਘਰ ਨੂੰ ਏਅਰ ਟਾਈਟ ਕਰ ਦਿੰਦੀ ਹੈ MH18 ਡੋਰਸ ਐਂਡ ਵਿੰਡੋਜ਼ ਵਾਲੇ ਰਿਪੇਅਰ ਕਰਦੇ ਨੇ ਅਤੇ ਤੁਸੀਂ ਸਲਾਈਡਿੰਗ ਡੋਰ ਖਰਾਬ ਹੋ ਗਿਆ 647-551-0004 647-551-0004 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਬੋਲਟਨ ਸਪਰਿੰਗ ਸ਼ਾਪ ਟਰੱਕਾਂ ਦੇ ਕਮਾਣੀਆਂ ਅਤੇ ਪੱਟਿਆਂ ਦਾ ਕੰਮ ਕਰਦੇ ਨੇ ਯਾਨੀ ਕਿ ਲੀਫ ਸਪਰਿੰਗ ਐਂਡ ਬੁਸ਼ਿੰਗ ਦਾ ਕੰਮ ਕਰਦੇ ਆ ਬੋਲਟਨ ਸਪਰਿੰਗ ਸ਼ਾਪ 570 ਪ੍ਰੇਸੀ ਰੋਡ ਬੋਲਟਨ 'ਚ 905-857-8282 905-857-8282 ਹਰਮਨ ਲਾਅ ਆਫਿਸ ਹਰਮਨਜੀਤ ਸਿੰਘ ਗਰੇਵਾਲ ਉਹਨਾਂ ਦਾ ਆਫਿਸ ਹੈ ਵਿਲ ਬਣਾਓ ਕੁਛ ਵੀ ਤੁਹਾਨੂੰ ਹੋ ਗਿਆ ਨਾ ਸਾਰਾ ਕੁਛ ਅਸਟੇਟ 'ਚ ਚਲਾ ਜਾਂਦਾ। ਅਸਟੇਟ ਦਾ ਮਤਲਬ ਆ ਵਕੀਲ ਅਪੁਆਇੰਟ ਹੋ ਕੇ ਸਹੁਰਿਆਂ ਨੂੰ ਪੇ ਪੂ ਕਰਕੇ ਜਿਹਨੂੰ ਜਾਣਦਾ ਤੁਹਾਡੇ ਘਰਦਿਆਂ ਨੂੰ ਖਾਸ ਨੂੰ ਕੁਛ ਨਹੀਂ ਮਿਲਦਾ। ਅਸਟੇਟ ਦੀ ਵਿਲ ਬਣਾਓ ਆਪਣੀ। ਵਿਲ ਬਣਾਉਣ ਲਈ ਹਰਮਨਜੀਤ ਸਿੰਘ ਗਰੇਵਾਲ ਉਹਨਾਂ ਦਾ ਆਫਿਸ 647-355-9955। ਭੁਪਿੰਦਰ ਸਿੰਘ ਦੇ ਕੋਲ ਨਾ ਜਾਦੂ ਆ, ਅਗਰ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਜਿਹੜੇ ਬਾਇਰਸ ਨੇ ਡਿਊਪਲੈਕਸ ਪ੍ਰੋਪਰਟੀ ਖਰੀਦਣੀ ਚਾਹੁੰਦੇ ਨੇ, ਯਾਨੀ ਦੋ ਲੀਗਲ ਪੋਰਸ਼ਨ ਘਰ ਦੇ ਵਿੱਚ ਤੁਸੀਂ ਰਹਿ ਲਓ ਇੱਕ ਰੈਂਟ ਕਰ ਦਵੋ, ਡਿਊਪਲੈਕਸ ਘਰ ਨੇ ਬਹੁਤ ਸੋਹਣੇ ਚਾਰ ਇਹਨਾਂ ਕੋਲ, ਅਤੇ ਨਾਲ ਨਾਲ ਬਿਲਡਰ ਦਾ ਇਹਨਾਂ ਕੋਲ ਕਨੈਕਸ਼ਨ ਹੈ, ਲੋਅ ਡਾਊਨ ਪੇਮੈਂਟ 'ਤੇ ਤੁਸੀਂ ਕੁਛ ਖਰੀਦਣਾ। ਭੁਪਿੰਦਰ ਸਿੰਘ 519-5982-54, 519-5908254 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ। ਅਤੇ ਨਾਲ ਨਾਲ ਸ਼ਿਵਾਨੂ ਦਾ ਨੰਬਰ ਲਿਖ ਲਓ, ਕਿਸੇ ਨੇ ਵਿੰਡੋਜ਼ ਐਂਡ ਡੋਰ ਚੇਂਜ ਕਰਨੀਆਂ ਆਪਣੇ ਘਰ ਦੀਆਂ, ਰਾਈਟ ਵਿੰਡੋ ਫੋਰਸ 416-206-3200, 416-206-3200। ਮਾਸਟਰ ਯੂਰ ਐਗਜ਼ਾਮ, ਜਿਹੜੇ ਲੋਕ ਰੀਅਲ ਸਟੇਟ ਮੋਰਗੇਜ ਕਾਰਾਂ ਦੀ ਜਿਹੜੀ ਹੈਗੀ ਹੈ ਇਹਦਾ ਲਾਈਸੈਂਸ ਕਾਰ ਦੀ ਇੰਸ਼ੋਰੈਂਸ ਲਿਖਣ ਦਾ, ਇਹ ਤੋਂ ਇਲਾਵਾ ਕਾਫੀ ਸਾਰੇ ਇਗਜ਼ਾਮ ਨੇ ਜਿਹੜੇ ਤੁਸੀਂ ਬੈਂਕਾਂ 'ਚ ਜੋਬ ਲੱਗ ਸਕਦੇ ਹੋ ਕਲੀਅਰ ਕਰਕੇ, 416-376-5056-437-376-5656 'ਤੇ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕੰਟੈਕਟ ਕਰ ਸਕਦੇ। ਟਰੂ ਨੌਰਥ ਕੰਪਨੀ ਆ, ਗ੍ਰੈਵਲ ਪਾਉਣੀ ਆ, ਕਿਸੇ ਨੇ ਵੀ ਆਪਣੇ ਬੈਕਯਾਰਡ ਫਰੰਟ ਯਾਰਡ ਦੇ ਵਿੱਚ ਗ੍ਰੈਵਲ ਦਾ ਕੰਮ ਕਰਦੇ ਨੇ, ਨਾਲ ਤੁਸੀਂ ਵੇਸਟ ਸਿੱਟਣੀ ਆ, ਕੌਂਕਰੀਟ ਦੀ ਵੇਸਟ ਹੈ ਜਾਂ ਡਰਾਈਵ ਵਿੱਚ ਐਸ਼ਫਾਲ ਪੱਟਿਆ ਉਹਦੀ ਵੇਸਟ ਹੈ, ਅਤੇ ਤੁਸੀਂ ਕਾਲ ਕਰਨੀ ਆ ਟਰੂ ਨੌਰਥ ਨੂੰ 416-803-0603। ਅਤੇ ਆਰ ਐੱਸ ਜੀ ਕਸਟਮ ਸੋਫਾ, ਸੋਫਿਆਂ ਦੇ ਵਿੱਚ ਟੋਪ ਦਾ ਨਾਮ ਹੈ, ਕਸਟਮ ਸੋਫੇ ਲਈ ਆਰ ਐੱਸ ਜੀ ਕਸਟਮ ਸੋਫਾ, ਸੋਫੇ ਬਣਾਉਣੇ ਨੇ ਤੁਸੀਂ ਤਾਂ ਤੁਸੀਂ ਕਾਲ ਕਰੋਗੇ ਆਰ ਐੱਸ ਜੀ ਵਾਲਿਆਂ ਨੂੰ 647-705-1317, 647-705-1317। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ ਹੈ, ਤੁਸੀਂ ਆਪਣੀ ਗੱਡੀਆਂ ਦੀ ਰਿਪੇਅਰ ਇਹਨਾਂ ਤੋਂ ਕਰਾਓ, ਹਾਈਲੀ ਰਿਕਮੈਂਡਡ ਹਾਈਲੈਂਡ ਆਟੋ ਰਿਪੇਅਰ ਸੈਂਟਰ। ਅਤੇ ਨੰਬਰ ਹੈ 905-400-63-63-63, 905-463-6363। ਤੁਹਾਡੀ ਕੋਈ ਵੀ ਬਿਲਡਿੰਗ ਆ ਤੁਸੀਂ ਵੇਚਣੀ ਚਾਹੁੰਦੇ ਹੋ ਬਰੈਂਪਟਨ ਦੇ ਵਿੱਚ, ਕਮਰਸ਼ੀਅਲ ਬਿਲਡਿੰਗ ਹੋਵੇ, ਟਰੱਕਾਂ ਟਰੁੱਕਾਂ ਵਾਲੀ ਨਹੀਂ ਚਾਹੀਦੀ ਹੈਗੀ, ਮੈਡੀਕਲ ਬਿਲਡਿੰਗ 'ਚ ਜਾਂ ਆਫਿਸ ਬਿਲਡਿੰਗ ਆ ਕੋਈ ਤੁਹਾਡੀ ਤੁਸੀਂ ਵੇਚਣੀ ਚਾਹੁੰਦੇ ਹੋ, ਬਹੁਤ ਸਾਰੇ ਲੋਕ ਸਟੱਕ ਨੇ, ਅਤੇ ਜਾਂ ਤੁਸੀਂ ਹੈਮਿਲਟਨ 'ਚ ਵੇਚਣੀ ਚਾਹੁੰਦੇ ਹੋ, ਨੰਬਰ ਸੰਤੋਸ਼ ਆਪਣਾ ਦੇ ਦਿਓ,
1: 416-473-42-42।
0: ਸੋ ਮੈਂ ਨਾ ਇੱਕ ਘਟਨਾ ਵਾਪਰੀ ਸੀ ਕੱਲ੍ਹ, ਉਹ ਦੱਸਣੀ ਸੀ, ਪਰ ਇੱਕ ਖਬਰ ਸੀ, ਇੱਕ ਔਰਤ ਹੈ ਜਿਹੜੀ 70 ਸਾਲ ਦੀ ਏਜ ਦੀ ਆ, ਉਹਦਾ ਦੇਹਾਂਤ ਹੋਇਆ ਰਾਤ, ਐਕਸੀਡੈਂਟ ਹੋਇਆ, ਉਹ ਐਕਸੀਡੈਂਟ ਨੂੰ ਮੈਂ ਰਿਪੋਰਟ ਕਰਨ ਲੱਗਿਆ ਸੀ ਪਹਿਲਾਂ ਐਕਸੀਡੈਂਟ ਤੋਂ ਪੁਲਿਸ ਨੂੰ, ਇੱਕ ਬੰਦਾ ਜ਼ਖਮੀ ਹੋ ਗਿਆ, ਉਹ ਵੀ 67 ਸਾਲ ਦਾ, ਮੈਨੂੰ ਬੜਾ ਦੁੱਖ ਹੈ, ਮੈਂ ਇਹਦੇ 'ਤੇ ਗੱਲ ਕਰੂੰਗਾ ਕੱਲ੍ਹ ਦੇ ਸ਼ੋਅ 'ਚ, ਗੱਲ ਕਰੂੰਗਾ ਕਿਵੇਂ ਹੋਇਆ, ਮੈਂ ਕੋਲੋਂ ਨੰਗੇ ਇੰਟੂਸ਼ਨ ਆਈ ਕੇ ਕਾਲ ਕਰ ਦੇਵਾਂ ਕਿਤੇ ਇਹਨਾਂ ਦਾ ਐਕਸੀਡੈਂਟ ਨਾ ਹੋ ਜਾਵੇ, ਮੁੜ ਕੇ ਆਉਂਦਿਆਂ ਨੂੰ ਐਕਸੀਡੈਂਟ ਸੀ, ਦੂਜੇ ਪਾਸਿਓਂ ਮੈਂ ਦੇਖ ਕੇ ਦੱਸਦਾ ਸੀ ਕਿ ਐਕਸੀਡੈਂਟ ਹੋ ਗਿਆ ਅਤੇ ਡੈਥ ਹੋ ਗਈ, ਪੰਕਜ ਨਾਲ ਸੀ ਮੇਰੇ, ਅਤੇ ਮੈਂ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਂਟਰਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਡ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9257-5757।
4: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.

0: 9899-8770-sofastudio.ca. Thank you, Ji.
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-4
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

0: AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 21 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ, ਸੋ ਵੀਕਐਂਡ ਜਿਹੜਾ ਆ ਗਿਆ ਜੀ। ਸੋ ਲਓ ਜੀ, ਜੇ ਆਪਾਂ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਦੇਸੀ ਮਹੀਨਾ ਭਾਦੋਂ ਦਾ ਚੱਲ ਰਿਹਾ, ਅਤੇ ਭਾਦੋਂ ਦੀ ਅੱਜ ਹੋ ਗਈ ਜੀ 5 ਤਰੀਕ, 5 ਭਾਦੋਂ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:17, ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਨਾ, ਫਿਰ ਨੰਬਰ ਸਟੂਡੀਓ ਦਾ ਘੁਮਾਉਣਾ ਪੈਣਾ ਤੁਹਾਨੂੰ 647-874-1313 'ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਸੋ ਅੱਜ ਥੋੜ੍ਹਾ ਜਿਹਾ ਪ੍ਰੋਗਰਾਮ ਲੇਟ ਸ਼ੁਰੂ ਹੋ ਰਿਹਾ ਕਿਉਂਕਿ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਆ ਗਈ। ਸੋ ਦੇਖ ਲਓ ਵੀ ਜਿਹੜੇ ਤਾਰਾਂ ਹੈਗੀਆਂ ਨਾ, ਜਿਹੜੀਆਂ ਜੁੜੀਆਂ ਹੋਈਆਂ ਹੁੰਦੀਆਂ ਸਟੇਸ਼ਨ ਦੇ ਨਾਲ, ਅਤੇ ਫਿਰ ਉਹ ਕਈ ਵਾਰ ਕਹਿੰਦੀਆਂ ਵੀ ਅਸੀਂ ਥੋੜ੍ਹਾ ਜਿਹਾ ਰੈਸਟ ਕਰ ਲਈਏ। ਹੈ ਸੋ ਥੋੜ੍ਹਾ ਜਿਹਾ ਪ੍ਰੋਗਰਾਮ ਹੋ ਗਿਆ ਲੇਟ, ਕੋਈ ਗੱਲ ਨਹੀਂ, ਕਈ ਵਾਰ ਹੋ ਜਾਂਦਾ ਜੀ, ਕਿਉਂਕਿ ਟੈਕਨੀਕਲ ਪ੍ਰੋਬਲਮ ਕਦੇ ਵੀ ਆ ਸਕਦੀ ਆ, ਆਪਾਂ ਨੂੰ ਨਹੀਂ ਪਤਾ ਕਦੋਂ ਕਿਹੜੀ ਪ੍ਰੋਬਲਮ ਜਿਹੜੀ ਉਹ ਆ ਜਾਣੀ ਹੈ। ਸੋ ਬਿਲਕੁਲ ਜੀ 5959 ਤੁਸੀਂ ਕਰ ਲਓ ਕਾਲ, ਅਤੇ ਕਾਲ ਕਰ ਰਹੇ ਸੀ ਅਤੇ ਕੱਟ ਕੇ ਕਾਲ। ਬਿਲਕੁਲ ਜੀ 647-874-1313 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅਤੇ ਥੋੜ੍ਹਾ ਜਿਹਾ ਮੌਸਮ ਦੇਖੀਏ ਕਿਵੇਂ ਦਾ, ਕਿਉਂਕਿ ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ। ਅਤੇ ਅੱਛਾ, ਜਿਹੜੀ ਮੈਂ ਟਿਊਨ ਲਾਈ ਹੈ ਨਾਲ ਦੀ ਨਾਲ, ਦਿਮਾਗ ਵੀ ਦੌੜਾ ਲਓ ਆਪਣੇ, ਬੜਾ ਹੀ ਫੇਮਸ ਐਵਰ ਗ੍ਰੀਨ ਸੌਂਗ ਹੈ, ਅਤੇ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਬਸ ਇੱਕਦਮ ਪਤਾ ਲੱਗ ਜਾਂਦਾ ਵੈਸੇ ਟਿਊਨ ਤੋਂ। ਅਤੇ ਮੈਂ ਥੋੜ੍ਹਾ ਜਿਹਾ ਮਿਊਜ਼ਿਕ ਲਗਾਇਆ ਇਸ ਗੀਤ ਦਾ, ਅਤੇ ਕਿਹੜਾ ਗੀਤ ਹੈ ਇਹ, ਬੜੇ ਕਮਾਲ ਦਾ ਗੀਤ ਆ, ਔਰ ਬੜੀਆਂ ਇਹਦੇ ਗੀਤ 'ਤੇ ਨਾ ਸਟੋਰੀਆਂ ਵੀ ਬੜੀਆਂ ਹੈਗੀਆਂ। ਸੋ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਪਹਿਲਾਂ ਦੱਸੋ ਇਹ ਗੀਤ ਕਿਹੜਾ ਕਿਹੜਾ ਮਿਊਜ਼ਿਕ ਜਿਹੜਾ ਤੁਹਾਨੂੰ ਕਿਸੇ ਗੀਤ ਦਾ ਲੱਗ ਰਿਹਾ, ਅਤੇ 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸ ਸਕਦੇ ਹੋ, ਫਿਰ ਆਪਾਂ ਗੀਤ ਲਾਉਂਦੇ ਹਾਂ, ਹੈ ਨਾ, ਕਿਉਂਕਿ ਟਾਈਮ ਵੈਸੇ ਹੀ ਬੜਾ ਘੱਟ ਆ ਅੱਜ, ਅਤੇ ਤੁਸੀਂ ਫਟਾਫਟ ਕਾਲ ਕਰਕੇ ਦੱਸੋ ਅਤੇ ਫਿਰ ਮੈਂ ਗੀਤ ਲਾਵਾਂ। ਅਤੇ ਪਹਿਲਾਂ ਆਪਾਂ ਦੇਖੀਏ ਟੈਂਪਰੇਚਰ ਕੀ ਹੈ ਅੱਜ। 21 ਡਿਗਰੀ ਸੈਲਸੀਅਸ ਹੈ, ਸਨੀ ਡੇ ਅੱਜ ਰਹਿਣ ਵਾਲਾ, ਵਾਹ ਜੀ ਵਾਹ, ਧੁੱਪ ਹੀ ਧੁੱਪ ਅੱਜ ਨਜ਼ਰ ਆ ਰਹੀ ਹੈ, ਅਤੇ ਆਲ ਡੇ ਕਹਿੰਦੇ ਕੰਟੀਨਿਊ ਰਹਿਣਾ ਸਨੀ ਕੰਡੀਸ਼ਨਸ ਨੇ। ਸੋ ਹਾਈ ਟੈਂਪਰੇਚਰ 25 ਡਿਗਰੀ, ਲੋ ਜਾਣਾ 12 ਡਿਗਰੀ, ਅਤੇ ਇਸ ਸਮੇਂ 11 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ। ਅਤੇ ਜੇ ਸੂਰਜ ਦੇਵਤਾ ਦੀ ਆਪਾਂ ਗੱਲ ਕਰੀਏ, 8:13 'ਤੇ ਅੱਜ ਸਨਸੈਟ ਹੋ ਜਾਣਾ, ਰਾਤ ਦਾ ਟੈਂਪਰੇਚਰ ਵੀ 20-19-17, ਅਤੇ ਸਵੇਰੇ 6 ਵਜੇ ਹੋਊਗਾ ਜੀ 16 ਡਿਗਰੀ ਸੈਲਸੀਅਸ, ਅਤੇ 6:31 'ਤੇ ਸਨਰਾਈਜ਼ ਕੱਲ੍ਹ ਨੂੰ ਹੋ ਜਾਣਾ ਸਵੇਰੇ, ਅਤੇ ਕੱਲ੍ਹ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ। ਭਾਈ ਵੀਕਐਂਡ 'ਤੇ ਤਾਂ ਮੌਸਮ ਹੋਣਾ ਚਾਹੀਦਾ ਵਧੀਆ। ਅਤੇ ਲਓ ਜੀ ਪੰਕਜ ਜੀ ਜੁੜੇ ਆ, ਦੇਖਦੇ ਕੀ ਕਹਿਣਾ ਚਾਹੁੰਦੇ। ਹਾਂਜੀ ਸਰ, ਕੀ ਹਾਲ ਚਾਲ? ਹਾਂਜੀ,
1: ਮੈਂ ਪੁੱਛ ਰਿਹਾ ਸੀ ਕਿ ਤੁਸੀਂ ਕੁਝ ਪਤਾ ਹੋਵੇ ਬਟਵਾਰਾ ਮੂਵੀ ਜਿਹੜੀ ਸਨੀ ਦਿਓਲ ਦੀ, ਉਹਦਾ ਰਿਵਿਊ ਕਿੱਦਾਂ ਆਇਆ, ਖਰੀ ਨਿਕਲੀ ਜਾਂ ਨਹੀਂ, ਮੈਂ ਦੇਖਣ ਜਾਣਾ।
0: ਵਧੀਆ ਜਿਹੜੀ ਮੂਵੀ ਬਟਵਾਰਾ, ਬੜੀ ਵਧੀਆ, ਦੇਖੋ
1: ਕਿੱਥੇ ਲੱਗੀ ਆ, ਕਿਹੜੀ ਆ
0: ਲੱਗੀ, ਕਿੱਥੇ ਆ?
1: ਹਾਂਜੀ
0: ਹਾਂ, ਸਾਰੇ ਉਹਨਾਂ ਤੇ ਲੱਗੀ ਹੋਈ ਹੋਣੀ, ਵੈਸੇ ਮੈਂ ਚੈੱਕ ਨਹੀਂ ਕੀਤਾ ਹੈਗਾ। ਸੋ ਜਿੰਨੇ ਆਪਣੇ ਇੱਥੇ ਸਿਨੇਮਾਸ ਹੈਗੇ, ਲੱਗੀ ਹੋਣੀ ਉਹਨਾਂ 'ਚ, ਆਈ ਸ਼ਿਓਰ। ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ, ਇਹਨਾਂ ਨੇ ਬਟਵਾਰਾ ਮੂਵੀ ਦੀ ਗੱਲ ਕੀਤੀ ਹੈ। ਵੈਸੇ ਤਾਂ ਚਲੋ ਮੈਂ ਮੂਵੀ ਪੂਰੀ ਦੇਖੀ ਨਹੀਂ ਹੈਗੀ, ਥੋੜ੍ਹਾ ਜਿਹਾ ਇੱਕ ਦਿਨ ਮੈਂ ਸੋਚਿਆ ਸੀ ਪਰ ਨਹੀਂ ਦੇਖ ਹੋਈ। ਰਿਵਿਊ ਤਾਂ ਉਂਝ ਵਧੀਆ ਆ ਰਹੇ ਆ ਬਟਵਾਰਾ ਮੂਵੀ ਦੇ। ਸੋ ਓਬਵੀਅਸ ਹੈ, ਜਿਹੜਾ ਇੱਦਾਂ ਦਾ ਕੋਈ ਹੁੰਦਾ ਨਾ ਟੋਪਿਕ, ਉਹ ਤੇ ਜੋ ਮੂਵੀ ਬਣਦੀ ਆ ਵਧੀਆ ਹੀ ਹੋਊਗੀ, ਕਿਉਂਕਿ ਉਸ ਸਮੇਂ ਦੇ ਹਾਲਾਤਾਂ ਬਾਰੇ ਜਿਹੜਾ ਬਿਆਨ ਕੀਤਾ ਜਾਂਦਾ ਵੀ ਉਦੋਂ ਕਿਵੇਂ ਸੀਗੇ। ਸੋ ਹਾਲਾਤ ਤਾਂ ਵਧੀਆ ਨਹੀਂ ਸੀ ਜਦੋਂ ਲੋਕ ਇੱਧਰੋਂ ਉੱਧਰ ਆਏ, ਉੱਧਰੋਂ ਇੱਧਰ ਆਏ, ਪ੍ਰੋਪਰਟੀਜ਼, ਘਰ ਪਰਿਵਾਰ ਵਿਛੜ ਗਏ ਉਹਨਾਂ ਤੋਂ, ਔਰ ਬੜੀਆਂ ਮੁਸੀਬਤਾਂ ਝੱਲਣੀਆਂ ਪਈਆਂ। ਸੋ ਜਦੋਂ ਇੱਦਾਂ ਦੀ ਕੋਈ ਚੀਜ਼ ਸ਼ੋਅ ਕਰਦੇ ਆ ਤਾਂ ਓਬਵੀਅਸ ਹੈ ਕਿ ਵਧੀਆ ਹੀ ਲੱਗੂਗੀ ਸਾਰਿਆਂ ਨੂੰ, ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਨਹੀਂ ਵਧੀਆ ਲੱਗੂਗੀ। ਸੋ ਬੜੀ ਮਿਹਨਤ ਕੀਤੀ ਹੈ ਕਹਿੰਦੇ ਪਰਿਵਾਰ ਨੇ, ਸੋ ਬੇਟਾ ਸੰਨੀ ਦਿਓਲ ਦਾ, ਅਤੇ ਮੂਵੀ ਜਿਹੜੀ ਹੈ ਜ਼ਰੂਰ ਦੇਖੋ ਅਤੇ ਲੱਗੇਗਾ ਪਤਾ। ਜੇ ਕਿਸੇ ਨੇ ਦੇਖੀ ਹੈ ਤਾਂ ਤੁਸੀਂ ਦੱਸ ਵੀ ਸਕਦੇ ਹੋ ਵੀ ਕਿਵੇਂ ਦੀ ਲੱਗੀ ਹੈ। ਸੋ ਮਿਊਜ਼ਿਕ ਮੈਂ ਵਜਾਵਾਂ ਫਿਰ ਦੁਬਾਰਾ, ਹੱਦ ਹੋ ਗਈ, ਪਤਾ ਨਹੀਂ ਲੱਗਿਆ ਇਹ ਮਿਊਜ਼ਿਕ ਤੁਹਾਨੂੰ।
2: AI powered personal music teacher from Saregama.
0: ਅੱਛਾ ਚਲੋ।

ਬੜਾ ਹੀ ਪਿਆਰਾ ਮਿਊਜ਼ਿਕ ਹੈ ਜੀ ਇਸ ਸੌਂਗ ਦਾ, ਅਤੇ ਅੱਛਾ ਨਾਲ ਦੀ ਨਾਲ ਇਹ ਵੀ ਬੜਾ ਹੁੰਦਾ ਜਿਹੜਾ ਪਹਿਲਾਂ ਵੱਜ ਰਹੇ ਨੇ ਇਹਦੇ 'ਚ ਗਲਾਸ ਹੈ, ਸੋ ਉਹ 'ਤੇ ਮੈਨੂੰ ਇੱਕ ਗੱਲ ਯਾਦ ਆ ਗਈ। ਹਾਂਜੀ ਸਤਿ ਸ਼੍ਰੀ ਅਕਾਲ। ਅੱਛਾ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ, ਕਿਹੜੀ ਮੂਵੀ ਹੈ? ਹੈ ਗਾਣਾ ਪਤਾ, ਦੇਖੀ ਮੂਵੀ ਹੈ ਵੈਸੇ, ਗਾਣਾ ਦੇਖਿਆ ਹੋਇਆ? ਕੌਣ ਗਾ ਰਹੇ ਇਹਨੂੰ ਮੂਵੀ ਚ? ਠੀਕ ਹੈ ਠੀਕ ਹੈ, ਥੈਂਕ ਯੂ ਥੈਂਕ ਯੂ। ਤੇ ਲਓ ਜੀ ਗਾਣਾ ਤਾਂ ਦੱਸ ਦਿੱਤਾ ਠੀਕ, ਪਰ ਕਹਿੰਦੇ ਨਾ ਮੂਵੀ ਪਤਾ ਤੇ ਨਾ ਕੌਣ ਕਿਤੇ ਫਿਲਮਾਇਆ ਗਿਆ ਉਹ ਪਤਾ ਹੈਗਾ। ਸੋ ਆਪਾਂ ਹੁਣ ਲਾ ਦਿੰਦੇ ਹਾਂ ਗੀਤ, ਕਿਉਂਕਿ ਬੜਾ ਹੀ ਪਿਆਰਾ ਗੀਤ ਹੈ ਇਹ ਤੇ ਨਾ, ਜਿਹੜਾ ਆਮ ਤੌਰ ਤੇ ਕਿਹਾ ਜਾਂਦਾ, ਔਰ ਮੈਂ ਸ਼ਿਲਪਾ ਸ਼ੈਟੀ ਨੂੰ ਸੁਣਿਆ, ਉਹ ਕਹਿੰਦੇ ਕਿ ਜਿਵੇਂ ਹੁਣ ਇਹਦੇ 'ਚ ਮਿਊਜ਼ਿਕ ਹੈ ਨਾ, ਪਹਿਲਾਂ ਹੀ ਪਹਿਲਾਂ ਉਹ ਗਲਾਸ ਜਿਹੜੇ ਟਕਰਾਉਂਦੇ ਆ ਹੈ ਨਾ, ਜਾਮ ਕਹਿ ਦਿੰਦੇ ਆ ਚਲੋ ਹਿੰਦੀ ਦੇ ਵਿੱਚ। ਸੋ ਕਹਿੰਦੇ ਵੀ ਅਸੀਂ ਇਹ ਗੀਤ ਘਰ ਗਾ ਗਾ ਕੇ ਨਾ ਇੰਨੇ ਗਲਾਸ ਤੋੜੇ, ਕਿਉਂਕਿ ਗਲਾਸ ਜਿਹੜੇ ਆ ਦੋਨਾਂ ਨੂੰ ਟਕਰਾ ਕੇ ਮਿਊਜ਼ਿਕ ਜਿਹੜਾ ਪਹਿਲਾਂ ਬਣਾਇਆ ਹੋਇਆ ਨਾ, ਸੋ ਆਪਾਂ ਸੁਣਦੇ ਹਾਂ। ਸੋ ਕਹਿੰਦੇ ਇੰਨੇ ਗਲਾਸ ਘਰ ਤੋੜੇ ਨਾ ਅਸੀਂ, ਕਿਉਂਕਿ ਮਿਊਜ਼ਿਕ ਇਹਦਾ ਬੜਾ ਪਿਆਰਾ ਲੱਗਦਾ ਹੈ, ਗੀਤ ਵੀ ਬੜਾ ਪਿਆਰਾ, ਅਤੇ ਫਿਰ ਜਿਹਤੇ ਫਿਲਮਾਇਆ ਗਿਆ ਜ਼ੀਨਾ ਤਮਾਨ ਹੈ। ਫਿਲਮ ਇਹ ਹੈਗੀ ਹੈ ਯਾਦੋਂ ਕੀ ਬਰਾਤ। ਸੋ ਇਹ ਫਿਲਮ ਵੀ ਬੜੀ ਵਧੀਆ, ਔਰ ਇਹਦੇ ਗਾਣੇ ਸਾਰੇ ਇੱਕ ਤੋਂ ਇੱਕ ਬੜੇ ਮਸ਼ਹੂਰ ਗਾਣੇ ਆ ਸਾਰੇ। ਸੋ ਲਓ ਜੀ ਸੁਣਦੇ ਹਾਂ, ਫਿਰ ਉਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ।

0: ਚਲੋ ਜੀ, ਬੜਾ ਪਿਆਰਾ ਇਹ ਸੌਂਗ ਹੈ ਅਤੇ ਜਿਨ੍ਹਾਂ ਨੇ ਗਾਇਆ ਆਸ਼ਾ ਭੋਂਸਲੇ, ਸੋ ਉਹਨਾਂ ਦੇ ਗੀਤ ਸਾਰੇ ਇੱਕ ਤੋਂ ਇੱਕ ਬੜੇ ਕਮਾਲ ਦੇ ਆਪਾਂ ਸੁਣਦੇ ਹਾਂ। ਸੋ ਗਿਟਾਰ ਜਿਹਦੇ 'ਚ ਵੱਜਦੀ ਹੋਵੇ ਨਾ, ਜੇ ਕੋਈ ਗੀਤ ਤੁਹਾਨੂੰ ਇੱਦਾਂ ਦਾ ਹਿੰਦੀ ਪੰਜਾਬੀ ਕੋਈ ਵੀ ਹੋਵੇ ਦੱਸ ਸਕਦੇ ਹੋ ਅਤੇ ਆਪਾਂ ਲਾਉਂਦੇ ਹਾਂ, ਹੈ ਨਾ। ਗਿਟਾਰ ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ, ਦੇਖੋ ਕਿੰਨਾ ਵਧੀਆ। ਔਰ ਜਿਨ੍ਹਾਂ ਨੂੰ ਕੋਈ ਨਾ ਕੋਈ ਮਿਊਜ਼ੀਕਲ ਇੰਸਟਰੂਮੈਂਟ ਵਜਾਉਣਾ ਆਉਂਦਾ ਹੈ ਨਾ, ਉਹ ਤਾਂ ਕਮਾਲ ਹੀ ਹੈ। ਤੇ ਵੈਸੇ ਕੋਈ ਨਾ ਕੋਈ ਮਿਊਜ਼ੀਕਲ ਇੰਸਟਰੂਮੈਂਟ ਆਉਣਾ ਚਾਹੀਦਾ ਵਜਾਉਣਾ, ਪਰ ਕਈਆਂ ਨੂੰ ਇੱਕ ਛੱਡ ਬੜੇ ਸਾਰੇ ਮਿਊਜ਼ਿਕ ਇੰਸਟਰੂਮੈਂਟ ਵਜਾ ਲੈਂਦੇ ਆ ਉਹ। ਜਿਵੇਂ ਜੇ ਆਪਾਂ ਇੰਡੀਅਨ ਆਈਡਲ 'ਚ ਗੱਲ ਕਰੀਏ ਨਾ, ਪਵਨਦੀਪ ਸੀਗਾ, ਪਵਨਦੀਪ ਜਿਹੜਾ ਲਾਸਟ ਈਅਰ ਜਿਹੜਾ ਇੰਡੀਅਨ ਆਈਡਲ ਹੋਇਆ ਸੀਗਾ, ਉਹਦੇ 'ਚ ਦੇਖ ਲਓ ਉਹ ਜਿੰਨੇ ਵੀ ਮਿਊਜ਼ੀਕਲ ਇੰਸਟਰੂਮੈਂਟ ਸੀਗੇ ਨਾਲੇ ਉਹ ਵਜਾ ਲੈਂਦਾ ਸੀ, ਨਾਲੇ ਉਹ ਗਾਉਂਦਾ ਸੀ। ਮਤਲਬ ਗਾਉਣ ਲੱਗੇ ਤੁਸੀਂ ਕਿਸੇ ਚੀਜ਼ ਨੂੰ, ਕਿਸੇ ਮਿਊਜ਼ਿਕ ਇੰਸਟਰੂਮੈਂਟ ਨੂੰ ਪਲੇ ਕਰਨਾ ਅਤੇ ਨਾਲ ਗਾਉਣਾ ਬਿਲਕੁਲ ਤਰਜ਼ 'ਤੇ, ਬਿਲਕੁਲ ਜਿਹੜੇ ਤੁਹਾਡੀ ਆਵਾਜ਼ ਇੱਧਰ ਉੱਧਰ ਥਿਰਕੇ ਬਿਲਕੁਲ ਵੀ ਬੜਾ ਘੱਟ ਹੁੰਦਾ, ਪਰ ਉਹ ਨਾਲ ਨਾਲ ਉਹਨੇ ਪਲੇ ਕਰਨਾ ਕੋਈ ਨਾ ਕੋਈ ਇੰਸਟਰੂਮੈਂਟ, ਨਾਲ ਦੀ ਨਾਲ ਗਾਉਣਾ। ਸੋ ਇਹ ਬੜਾ ਡਿਫੀਕਲਟ ਹੈ ਦੋਨੋਂ ਕੰਮ ਇਕੱਠੇ ਕਰਨੇ। ਸੋ ਤੁਸੀਂ ਦੱਸ ਸਕਦੇ ਹੋ ਤੁਹਾਡਾ ਫੇਵਰੇਟ ਇੰਸਟਰੂਮੈਂਟ ਕਿਹੜਾ ਹੈਗਾ ਮਿਊਜ਼ਿਕ ਦੇ ਵਿੱਚ, ਜਾਂ ਤੁਹਾਨੂੰ ਕਿਹੜੇ ਕਿਹੜੇ ਮਿਊਜ਼ਿਕ ਇੰਸਟਰੂਮੈਂਟ ਵਜਾਉਣੇ ਆਉਂਦੇ ਆ, ਜਾਂ ਗਿਟਾਰ 'ਤੇ ਦੱਸੋ ਜੇ ਕੋਈ ਗੀਤ ਹੈਗਾ, ਫਿਰ ਆਪਾਂ ਜ਼ਰੂਰ ਲਾਵਾਂਗੇ। ਅਤੇ ਲਓ ਜੀ, ਸਟੂਡੀਓ ਦਾ ਨੰਬਰ ਹੈਗਾ 647-874-1313, 6478741313, ਅਤੇ ਤੁਸੀਂ ਕਾਲ ਕਰਕੇ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਇੱਕ ਨੰਬਰ ਮੈਂ ਦੇਵਾਂ ਤੁਹਾਨੂੰ ਦੁਆਬਾ ਟਰੈਵਲਸ ਦਾ, ਦੁਆਬਾ ਟੂਰਸ ਐਂਡ ਟਰੈਵਲਸ। ਕਹਿੰਦੇ ਆ ਵੀ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ, ਤੁਸੀਂ ਨੰਬਰ ਕਰ ਲਓ ਨੋਟ, ਕਿਉਂਕਿ ਇਹਨਾਂ ਦੇ ਕੋਲ ਟਿਕਟਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ। ਅਤੇ ਹੁਣ ਜਿਹੜੀ ਲੇਟੈਸਟ ਹੈ ਉਹ ਤੁਹਾਡੇ ਲਈ ਫਿਰ ਸ਼ੇਅਰ ਕਰ ਦਿੰਦੇ ਆਪਾਂ, ਜੇ ਤੁਸੀਂ ਦਸੰਬਰ ਸ਼ੁਰੂ ਦੇ ਵਿੱਚ ਜਾਣਾ ਚਾਹੁੰਦੇ ਹੋ ਇੰਡੀਆ ਨੂੰ। ਸੋ ਟੋਰੋਂਟੋ ਟੂ ਡੈਲੀ ਦੀ ਜਿਹੜੀ ਟਿਕਟ ਹੈ ਨਾ, ਤੁਹਾਨੂੰ ਬੜੇ ਵਧੀਆ ਰੇਟ 'ਤੇ ਜਿਹੜੀ ਮਿਲ ਰਹੀ ਹੈ। ਸੋ ਤੁਸੀਂ ਜ਼ਰੂਰ ਕਾਲ ਕਰਕੇ ਟਿਕਟ ਬਾਰੇ ਜਾਣਕਾਰੀ ਲੈ ਲਓ, ਜਾਂ ਤੁਸੀਂ ਹੋਰ ਕਿਤੇ ਵੀ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਕਿਉਂਕਿ ਜ਼ਰੂਰੀ ਨਹੀਂ ਹੈ ਬੈਕ ਹੋਮ ਜਾਣਾ, ਕਿਤੇ ਹੋਰ ਵੀ ਵਰਲਡ ਵਾਈਡ ਕਿਤੇ ਵੀ ਹੋਰ ਕੰਟਰੀਜ਼ ਜਿਹੜੇ ਕਈ ਬੜਾ ਘੁੰਮਦੇ ਆ ਵੈਸੇ, ਉਹਨਾਂ ਨੇ ਨਾ ਇੱਕ ਆਪਣਾ ਪ੍ਰੋਪਰ ਸਕੈਜੂਅਲ ਬਣਾਇਆ ਹੁੰਦਾ ਕਿ ਮੈਂ ਸਾਲ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਜ਼ਰੂਰ ਜਾਣਾ ਅਤੇ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜੇ ਆ ਉਹ ਘੁੰਮਣੇ ਆ। ਕਹਿੰਦੇ ਆ ਵੀ ਕੰਮ ਕਾਜ ਤਾਂ ਹੁੰਦੇ ਰਹਿੰਦੇ ਆ। ਇਹਦੇ ਨਾਲ ਵੀ ਨਾ ਇੱਕ ਮੈਂ ਬੜੀ ਵਧੀਆ ਇੱਕ ਜਿਹੜੀ ਲੇਡੀ ਹੈ ਨਾ ਉਹਦੀ ਗੱਲ ਪੜ੍ਹ ਰਹੀ ਸੀਗੀ। ਉਹ ਕਹਿੰਦੇ ਵੀ ਨਾ ਹੁਣ ਆਪਣੀ ਉਮਰ ਹੋ ਗਈ ਹੈ ਨਾ, ਜਿਵੇਂ 60-70-80 ਦੇ ਹੋ ਜਾਂਦੇ ਆ, ਅਤੇ ਕਹਿੰਦੇ ਜਦੋਂ ਹੁੰਦੇ ਆ ਆਪਾਂ ਯੰਗ ਉਦੋਂ ਕਹੀ ਜਾਂਦੇ ਹਾਂ ਵੀ ਚਲੋ ਹੈ ਨਾ ਵੀ ਕੰਮ ਕਾਜ ਹੈਗੇ ਆ, ਫੈਮਿਲੀ ਨੂੰ ਟਾਈਮ ਜਿਵੇਂ ਕੰਮ ਕਾਜ ਕਰਕੇ ਆਪਣਾ ਸਾਰਾ ਕੰਮ ਕਾਜ ਚਲਾਓ ਵਧੀਆ, ਅਤੇ ਕੋਈ ਨਹੀਂ ਜਦੋਂ ਆਪਾਂ ਰਿਟਾਇਰ ਹੋਵਾਂਗੇ ਨਾ ਉਦੋਂ ਘੁੰਮਣ ਜਾਵਾਂਗੇ। ਕਹਿੰਦੇ ਉਦੋਂ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਤੁਹਾਡੀ ਹੈਲਥ ਨਹੀਂ ਰਹਿੰਦੀ ਘੁੰਮਣ ਫਿਰਨ ਵਾਲੀ, ਹੈ ਨਾ। ਜਿਵੇਂ ਕਈ ਵਾਰ ਕੋਈ ਤੁਹਾਨੂੰ ਇਸ਼ੂ ਕੋਈ ਮੈਡੀਕਲ ਆ ਗਿਆ, ਜਾਂ ਫਿਰ ਹੱਡ ਗੋਡੇ ਕਹਿੰਦੇ ਨਹੀਂ ਚੱਲਦੇ, ਤੁਹਾਡਾ ਤੁਰਿਆ ਨਹੀਂ ਜਾਂਦਾ ਜੇ ਕਿਤੇ ਤੁਸੀਂ ਘੁੰਮਣ ਫਿਰਨ ਗਏ ਹੋ। ਕਹਿੰਦੇ ਜਦੋਂ ਤੁਹਾਡੇ ਮਨ ਦੇ ਵਿੱਚ ਆ ਜਾਂਦਾ ਹੈ ਨਾ, ਜਦੋਂ ਤੁਹਾਡੀ ਕਈ ਚਲੋ ਯੰਗ ਹੈ ਉਹ ਵੀ ਨਹੀਂ ਜਾਣਾ ਚਾਹੁੰਦੇ, ਹੈ ਨਾ, ਆਪਣੀ ਆਪਣੀ ਪਸੰਦ ਆ, ਪਰ ਕਈਆਂ ਨੂੰ ਹੁੰਦਾ ਕਿ ਹਾਂ ਘੁੰਮਿਆ ਜਾਵੇ, ਜਾਂ ਫਿਰ ਉਹ ਉਸ ਸਮੇਂ ਨਹੀਂ ਜਾਂਦੇ, ਕਹਿੰਦੇ ਅਸੀਂ ਕੋਈ ਨਹੀਂ ਜਦੋਂ ਰਿਟਾਇਰਮੈਂਟ ਲਵਾਂਗੇ ਉਦੋਂ ਜਾਵਾਂਗੇ, ਪਰ ਉਦੋਂ ਕਹਿੰਦੇ ਹਾਲਾਤ ਉੱਦਾਂ ਨਹੀਂ ਹੁੰਦੇ, ਜਾਂ ਤੁਹਾਡੇ ਵਿੱਚ ਜਿਹੜੀ ਇੱਕ ਇੱਛਾ ਹੁੰਦੀ ਘੁੰਮਣ ਫਿਰਨ ਦੀ, ਵਿਸ਼ ਤੁਹਾਡੀ, ਉਹ ਸਾਰੀ ਖਤਮ ਹੋ ਜਾਂਦੀ ਹੈ। ਜਿਵੇਂ ਟਾਈਮ ਦੇ ਨਾਲ ਨਾਲ ਹੁੰਦਾ ਨਾ ਕਿ ਹਾਂਜੀ ਕੋਈ ਨਹੀਂ ਹੁਣ ਛੱਡੋ ਪਰੇ, ਤੁਹਾਡਾ ਦਿਲ ਵੀ ਨਹੀਂ ਕਰਦਾ, ਅਤੇ ਏਜ ਦੇ ਨਾਲ ਤੁਹਾਡੇ ਜਿਹੜੇ ਖੁਆਇਸ਼ਾਂ ਉਹ ਵੀ ਕਹਿੰਦੇ ਮਰ ਜਾਂਦੀਆਂ। ਸੋ ਇਸ ਕਰਕੇ ਕਹਿੰਦੇ ਜਦੋਂ ਦਿਲ ਕਰਦਾ ਨਾ ਉਦੋਂ ਆਪਣਾ ਉਹ ਕੰਮ ਕਰ ਲਓ, ਘੁੰਮਣਾ ਫਿਰਨਾ ਜੋ ਵੀ ਤੁਸੀਂ ਚਾਹੁੰਦੇ ਹੋ, ਕਿਉਂਕਿ ਅਗਲੇ ਪਲ ਕੀ ਹੋਣਾ ਉਹ ਵੀ ਨਹੀਂ ਪਤਾ ਆਪਾਂ ਨੂੰ, ਹੈ ਨਾ। ਕਈ ਵਾਰ ਬੰਦਾ ਸੋਚਦੇ ਰਹਿ ਜਾਂਦਾ ਅਤੇ ਉਹ ਸਭ ਕੁਛ ਧਰਿਆ ਧਰਾਇਆ ਰਹਿ ਜਾਂਦਾ। ਸੋ ਇਸ ਕਰਕੇ ਬਿਲਕੁਲ ਜੀ ਘੁੰਮੋ ਫਿਰੋ, ਨਜ਼ਾਰੇ ਲਓ, ਅਤੇ ਕਹਿੰਦੇ ਬਾਅਦ ਦੇ ਵਿੱਚੋਂ ਤਾਂ ਕਈ ਵਾਰ ਫਿਰ ਪਰਿਵਾਰਾਂ ਦੇ ਵਿੱਚ ਵੈਸੇ ਵੀ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਤਾਂ ਨਹੀਂ ਜਾਇਆ ਜਾਂਦਾ। ਸੋ ਇਸ ਕਰਕੇ ਕਹਿੰਦੇ ਜਾਓ ਅਤੇ ਆਪਣਾ ਘੁੰਮੋ ਫਿਰੋ। ਅਤੇ ਲਓ ਜੀ, ਹੁਣ ਮਨਜੀਤ ਸਾਡੇ ਨਾਲ ਜੁੜਿਆ ਪਲਾਇੰਸ ਜੰਕਸ਼ਨ ਤੋਂ, ਅਤੇ ਮਨਜੀਤ ਸਾਨੂੰ ਦੱਸਣਗੇ ਡੀਲਸ ਕਿਹੜੀਆਂ ਕਿਹੜੀਆਂ ਲੱਗੀਆਂ ਹੋਈਆਂ, ਅਤੇ ਫਿਰ ਤੁਸੀਂ ਵੀਕਐਂਡ 'ਤੇ ਜਾਓ ਅਤੇ ਉਹ ਗ੍ਰੈਬ ਕਰੋ ਡੀਲਸ ਨੂੰ। ਮਨਜੀਤ ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਜੀ, ਜਿਹੜੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 $2,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਵਰਡ ਅਰਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਸਾਡੇ ਲਾਂਡਰੀ ਸੈਕਸ਼ਨ ਚ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਸ਼ਰ ਤੇ ਡਰਾਇਰ ਦਾ ਪੇਅਰ $14.99 ਤੋਂ ਇਸ ਵੀਕਐਂਡ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2006 ਦਾ ਲੇਟੈਸਟ ਮਾਡਲ ਹੈ, $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਤੁਸੀਂ ਨੰਬਰ ਇੱਕ ਵਾਰ ਫੇਰ ਲੈ ਲਓ 905-450-0054 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਤੇ ਲਓ ਜੀ ਹੁਣ ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਭਾਜੀ ਵੀ ਜੁੜ

0: ਵੀ ਆ ਮੈਂਟਲੀ ਅਗਰ ਆਪਾਂ ਡਿਸੇਬਲ ਆ ਤੇ ਆਪਾਂ RDSP ਅਕਾਊਂਟ ਓਪਨ ਕਰਕੇ ਇਹ ਗ੍ਰਾਂਟ ਸਾਰੀਆਂ ਲੈ ਸਕਦੇ ਹਾਂ। ਐਂਡ ਇਹਦੇ ਲਈ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਰੈਵਨਿਊ ਕੈਨੇਡਾ ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਔਨ ਦਾ ਰਿਕਮੈਂਡੇਸ਼ਨ ਆਫ ਜਿਹੜੇ ਸਾਡੇ ਡਾਕਟਰਸ ਹੁੰਦੇ ਨੇ, ਉਹਨਾਂ ਨੇ ਇੱਕ ਫਾਰਮ ਸਾਈਨ ਕਰਨਾ ਹੁੰਦਾ ਕਿਉਂਕਿ ਗੌਰਮੈਂਟ ਨੇ ਇਹੀ ਕਿਹਾ ਹੈਗਾ ਵੀ ਜਿਹੜੀ ਡੇਲੀ ਐਕਟੀਵਿਟੀ ਆਪਾਂ ਕਰਦੇ ਹਾਂ ਅਗਰ ਉਹ ਐਕਟੀਵਿਟੀ ਕਰਨ ਦੇ ਵਿੱਚ ਆਪਾਂ ਨੂੰ ਕਿਤੇ ਕੋਈ ਪਰੇਸ਼ਾਨੀ ਆ ਰਹੀ ਹੈ ਜਿੱਦਾਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਤੇ ਆਪਾਂ ਇਹ ਜਿਹੜਾ T2201 ਫਾਰਮ ਜਿਹੜਾ ਹੈਗਾ ਡਾਕਟਰਸ ਤੋਂ ਸਾਈਨ ਕਰਵਾ ਕੇ DTC ਲਈ ਅਪਲਾਈ ਕਰ ਸਕਦੇ ਹਾਂ। ਇਹਦੇ ਹੋਰ ਵੀ ਵੱਡੇ ਬੈਨੀਫਿਟਸ ਨੇ, ਇਕੱਲਾ $90,000 ਦੀ ਗ੍ਰਾਂਟ ਹੀ ਨਹੀਂ ਹੈਗੀ ਹੈ। ਅਗਰ ਮੰਨ ਲਓ ਕੋਈ ਬੱਚੇ ਸਪੈਸ਼ਲ ਨੀਡ ਵਾਲੇ ਕਹਿ ਲਓ ਜਾਂ ਅਗਰ ਇਸ ਕੈਟੇਗਰੀ ਚ ਫਾਲ ਕਰਦੇ ਹੈਗੇ ਨੇ ਤੇ ਪੇਰੈਂਟਸ 18 ਸਾਲ ਤੋਂ ਉਮਰ ਬੱਚਿਆਂ ਦੀ ਘੱਟ ਹੈਗੀ ਹੈ ਤੇ ਪੇਰੈਂਟਸ ਨੂੰ $3,480 ਹਰ ਸਾਲ ਗੌਰਮੈਂਟ ਵੱਲੋਂ ਚਾਈਲਡ ਡਿਸੇਬਿਲਟੀ ਬੈਨੀਫਿਟ ਦੇ ਤੌਰ ਤੇ ਦਿੱਤੇ ਜਾ ਰਹੇ ਨੇ ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਉਹਨਾਂ ਨੂੰ $2,450 ਹਰ ਸਾਲ ਕੈਨੇਡਾ ਡਿਸੇਬਿਲਟੀ ਬੈਨੀਫਿਟ ਜਿਹੜਾ ਗੌਰਮੈਂਟ ਵੱਲੋਂ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਹੋਇਆ ਉਹ ਮਿਲ ਰਿਹਾ ਹੈਗਾ। ਐਂਡ ਅਗਰ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਤੇ RDSP ਅਕਾਊਂਟ ਦੇ ਵਿੱਚ ਆਪਾਂ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਲੈ ਸਕਦੇ ਹਾਂ ਤੇ ਨਾਲ ਨਾਲ ਗੌਰਮੈਂਟ ਨੇ ਵੀ ਕਿਹਾ ਵੀ ਅਗਰ ਆਪਾਂ ਐਲੀਜੀਬਲ ਹੈਗੇ ਹਾਂ ਪਿਛਲੇ 10 ਸਾਲਾਂ ਤੋਂ ਪਿਛਲੇ 10 ਸਾਲ ਦਾ ਜਿਹੜਾ ਟੈਕਸ ਰੀਅਸੈਸ ਕਰਕੇ ਅਪ ਟੂ $40,000 ਤੱਕ ਜਿਹੜਾ ਹੈਗਾ ਟੈਕਸ ਰਿਟਰਨ ਜਿਹੜਾ ਹੈਗਾ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ, ਇੱਕ ਬਹੁਤ ਵੱਡੀ ਹੈਲਪ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਪੰਜੀ ਮੈਂ ਕੁਛ ਇੰਪੇਅਰਡ ਕੰਡੀਸ਼ਨਸ ਬਾਰੇ ਦੱਸਣਾ ਚਾਹਾਂਗਾ ਜਿਹਦੇ ਅੰਡਰ ਆਪਾਂ ਇਹ ਗ੍ਰਾਂਟ ਜਿਹੜੀ ਅਪਲਾਈ ਕਰ ਸਕਦੇ ਹਾਂ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਕਿਉਂਕਿ 2022 ਤੋਂ ਬਾਅਦ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਇਸ ਗ੍ਰਾਂਟ ਵਿੱਚ ਸ਼ਾਮਿਲ ਕੀਤਾ ਗਿਆ ਹੈ, ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿੰਨੇ ਵੀ ਬੱਚੇ ਜਾਂ ਅਡਲਟ ਸਪੈਸ਼ਲ ਨੀਡ ਵਾਲੇ ਹੈਗੇ ਨੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਰਹੀ ਹੈ। ਔਟਿਜ਼ਮ, ਡਾਊਨ ਸਿੰਡਰੋਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀਜ਼, ਕਰੋਨਿਕ ਕੰਡੀਸ਼ਨ, MS ਦਾ ਇਸ਼ੂ ਹੈਗਾ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਉਮਰ ਉਹਨਾਂ ਦੀ ਵੀ 49 ਸਾਲ ਤੋਂ ਅਗਰ ਘੱਟ ਹੈ ਤੇ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਪਲੱਸ ਅਦਰ ਬੈਨੀਫਿਟਸ ਮਿਲ ਸਕਦੇ ਨੇ। ਤੇ ਇਸ ਤੋਂ ਇਲਾਵਾ ਅਗਰ ਕਿਸੇ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਤੇ ਨਾਲ ਨਾਲ ਜਿਹੜੇ ਬੈਨੀਫਿਟਸ ਪ੍ਰੋਵਿੰਸ਼ੀਅਲ ਗੌਰਮੈਂਟ ਵੱਲੋਂ ਉਹਨਾਂ ਨੂੰ ਮੰਥਲੀ ਬੇਸ ਤੇ ਮਿਲ ਰਹੇ ਨੇ, OST ਵਗੈਰਾ, ਤਾਂ ਉਹ ਵੀ ਜਿਹੜੇ ਹੈਗੇ ਬੈਨੀਫਿਟ ਬੰਦ ਨਹੀਂ ਹੋਣਗੇ। ਇਹ ਅਡੀਸ਼ਨਲ ਗ੍ਰਾਂਟ ਹੈ ਜੋ ਫੈਡਰਲ ਗੌਰਮੈਂਟ ਦੇ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਮਿਸ਼ਨ ਤੇ, ਆਪਾਂ ਹਰੇਕ ਸਟੈਪ ਤੇ ਤੁਹਾਨੂੰ ਗਾਈਡ ਕਰਾਂਗੇ ਵੀ ਵੈਦਰ ਯੂ ਆਰ ਕੁਆਲੀਫਾਈਡ ਫਾਰ ਦਿਸ ਗ੍ਰਾਂਟ ਔਰ ਨਾਟ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
1: ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। 416-910-9000 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਲੈਣੀ ਹੈ, ਤੁਹਾਨੂੰ ਬਹੁਤ ਵਧੀਆ ਜਾਣਕਾਰੀ RDSP ਦੀ ਮਿਲੂਗੀ। ਤੇ ਉਸ ਤੋਂ ਬਾਅਦ ਤੁਸੀਂ ਜੋ ਵੀ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਕਰੋ ਕੰਪਲੀਟ, ਤੇ ਫਿਰ ਤੁਹਾਨੂੰ ਡਿਸੇਬਿਲਿਟੀ ਮਿਲਣ ਲੱਗ ਜੂਗੀ। ਤੇ ਲਓ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਵੀਕਐਂਡ ਹੈ, ਵੀਕਐਂਡ ਤੇ ਇੱਧਰ ਉੱਧਰ ਘੁੰਮਣਾ ਫਿਰਨਾ ਹੁੰਦਾ, ਪਰ ਨਾਲ ਦੀ ਨਾਲ ਸੇਫਟੀ ਸਿਕਿਉਰਿਟੀ ਦਾ ਪੂਰਾ ਪੂਰਾ ਧਿਆਨ ਰੱਖੋ, ਕਿਉਂਕਿ ਨਾ ਮੈਂ ਨਿਊਜ਼ ਦੇ ਵਿੱਚ ਦੇਖ ਰਹੀ ਹਾਂ 2 ਮੋਟਰਸਾਈਕਲਿਸਟ ਉਹਨਾਂ ਦੀ ਮੌਤ ਹੋਈ ਹੈ ਟੋਰੋਂਟੋ ਤੇ ਬ੍ਰੈਂਪਟਨ ਦੇ ਵਿੱਚ। ਸੋ ਸੈਡ, ਵੈਰੀ ਸੈਡ ਹੈ ਇਹ, ਕਿਉਂਕਿ ਨਾ ਸਮਰ ਦੇ ਵਿੱਚ ਮੋਟਰਸਾਈਕਲ ਇੱਥੇ ਤਾਂ ਹੈ ਵੀ ਬੜੇ ਵਧੀਆ, ਦੇਖ ਕੇ ਭੁੱਖ ਲੈਂਦੀ, ਇੰਨੇ ਵਧੀਆ ਮੋਟਰਸਾਈਕਲ ਆ, ਤੇ ਪਰ ਜਦੋਂ ਐਕਸੀਡੈਂਟ ਹੈਪਨ ਹੁੰਦਾ ਨਾ ਤੇ ਮੌਤ ਦੀ ਖਬਰ ਜਦੋਂ ਆਪਾਂ ਸੁਣਦੇ ਹਾਂ ਫਿਰ ਬੜਾ ਮਨ ਜਿਹੜਾ ਦੁਖੀ ਹੁੰਦਾ। ਸੋ ਇਸ ਕਰਕੇ ਚਲੋ, ਜਿਹੜੇ ਮੋਟਰਸਾਈਕਲਿਸਟ ਆ ਉਹ ਵੀ ਧਿਆਨ ਰੱਖੋ, ਪਰ ਬਾਕੀ ਜਿਹੜੇ ਗੱਡੀਆਂ, ਕਾਰਾਂ, ਬੱਸਾਂ ਵਾਲੇ ਆ ਉਹ ਵੀ ਬੜਾ ਧਿਆਨ ਰੱਖੋ ਜੀ, ਥੋੜ੍ਹਾ ਜਿਹਾ ਉਹਨਾਂ ਨੂੰ ਸਪੇਸ ਦੇ ਕੇ ਅੱਗੇ ਪਿੱਛੇ ਖੜਿਆ ਕਰੋ, ਕਿਉਂਕਿ ਉਹ 2-ਵੀਲਰ ਹੈ ਨਾ, ਤੇ ਫਿਰ ਜਦੋਂ ਇੱਦਾਂ ਦੀਆਂ ਆਪਾਂ ਖਬਰਾਂ ਸੁਣਦੇ ਹਾਂ ਫਿਰ ਬੜਾ ਮਨ ਦੁਖੀ ਹੁੰਦਾ। ਤੇ ਕੱਲ੍ਹ ਜਿਹੜੀ ਨਿਊਜ਼ ਆ ਰਹੀ ਸੀ ਜੀ, ਸੱਜਣ ਕੁਮਾਰ ਜਿਹੜੇ 1984 ਦੇ ਐਂਟੀ ਸਿੱਖ ਰਿਕਾਰਡਸ ਦੇ ਵਿੱਚ ਕ੍ਰਿਮੀਨਲ ਉਹਨਾਂ ਨੂੰ ਮੰਨਿਆ ਗਿਆ, ਸੱਜਣ ਕੁਮਾਰ ਨੂੰ, ਹੁਣ ਤਾਂ ਚਲੋ ਜੇਲ੍ਹ 'ਚ ਬੰਦ ਸੀਗੇ, ਤਿਹਾੜ ਜੇਲ੍ਹ ਦੇ ਵਿੱਚ। ਸੋ 80 ਸਾਲ ਦੀ ਉਹਨਾਂ ਦੀ ਉਮਰ ਸੀਗੀ, ਪਰ

0: ਕੋਸ਼ਿਸ਼ ਆਪਣੀ ਪੂਰੀ ਕਰ ਰਿਹਾ ਸੀ ਵੀ ਮੈਂ ਬਾਹਰ ਚਲਾ ਜਾਵਾਂ, ਪਰ ਨਹੀਂ ਹੋ ਸਕਿਆ ਤੇ ਉਹਨਾਂ ਦੀ ਮੌਤ ਹੋ ਗਈ ਆ ਹੁਣ 80 ਸਾਲ ਦੀ ਉਮਰ ਦੇ ਵਿੱਚ। ਸੋ ਵੈਸੇ ਤਾਂ ਚਲੋ ਜਿਵੇਂ ਕਹਿੰਦੇ ਆ ਵੀ ਦੁਸ਼ਮਣ ਮਰਿਆ ਮਰਿਆ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਕਿਉਂਕਿ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਹੈ ਨਾ ਉਹਨੇ ਜਾਣਾ ਹੀ ਜਾਣਾ, ਪਰ ਕੀ ਖੱਟ ਰਹੇ ਹੋ ਤੁਸੀਂ ਇਸ ਦੁਨੀਆ ਦੇ ਵਿੱਚ ਰਹਿ ਕੇ, ਉਹ ਬੜਾ ਮਾਇਨੇ ਰੱਖਦਾ। ਕਿਉਂਕਿ ਜਿਹੜਾ ਬੰਦਾ ਆਇਆ ਜਾਣਾ ਤਾਂ ਉਹਨੇ ਹੈ ਹੀ ਆ, ਪਰ ਤੁਹਾਡੇ ਜਾਣ ਤੇ ਲੋਕ ਸੋਗ ਮਨਾਉਣ, ਲੋਕਾਂ ਨੂੰ ਦੁੱਖ ਹੋਵੇ ਵੀ ਇਹ ਇੰਨਾ ਬੰਦਾ ਚੰਗਾ ਸੀਗਾ ਤੇ ਇਸ ਦੁਨੀਆ ਤੋਂ ਚਲਾ ਗਿਆ, ਤੇ ਇਸ ਤਰ੍ਹਾਂ ਉਹਨੂੰ ਯਾਦ ਕਰਨ, ਨਾ ਕਿ ਇਸ ਤਰ੍ਹਾਂ ਕਿ ਪਤਾ ਨਹੀਂ ਕੀ ਖਿਲਾਰ ਕੇ ਚਲਾ ਗਿਆ, ਗੰਦ ਖਿਲਾਰ ਕੇ ਚਲਾ ਗਿਆ, ਜਿਵੇਂ ਉਹਨੇ 84 ਦੇ ਵਿੱਚ ਕਹਿੰਦੇ ਬੜੀਆਂ ਫੈਮਲੀਆਂ ਜਿਹੜੀਆਂ ਗੱਲਬਾਤ ਕਰ ਰਹੀਆਂ ਵੀ ਚਲੋ ਇੱਦਾਂ ਹੋਇਆ ਹੈ ਤਾਂ ਚਲੋ ਦੁੱਖ ਦੀ ਖਬਰ ਹੈ, ਕਿਸੇ ਕਿਸੇ ਦਾ ਇਸ ਦੁਨੀਆ ਤੋਂ ਚਲੇ ਜਾਣਾ, ਪਰ ਉਹਨੇ ਕੀਤਾ ਕੀ ਹੈ ਹਨਾ, ਦਿੱਲੀ ਦੇ ਵਿੱਚ ਬੜਾ ਹੁੜਦੰਗ ਮਚਾਇਆ, ਬੜੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਗਈਆਂ। ਸੋ ਉਹ ਤਾਂ ਜਿਵੇਂ ਆਪਾਂ ਕਹਿੰਦੇ ਪ੍ਰੂਵ ਵੀ ਹੋਇਆ, ਤਾਂ ਹੀ ਉਹਨਾਂ ਨੂੰ ਜੇਲ੍ਹ ਹੋਈ। ਸੋ ਤਿਹਾੜ ਜੇਲ੍ਹ 'ਚ ਬੰਦ ਸੀ ਜੀ ਸੱਜਣ ਕੁਮਾਰ, ਅਤੇ ਕੀ ਖੱਟ ਗਿਆ ਦੇਖੋ ਹੈ। ਸੋ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਹੁਣ ਆਪਾਂ ਪਹਿਲਾਂ ਨਿਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਲਈਏ, ਤੇ ਸਾਡੇ ਨਾਲ ਜੁੜੇ ਆ ਮੌਰਗੇਜ ਦੀ ਜਾਣਕਾਰੀ ਲੈ ਕੇ, ਉਸ ਤੋਂ ਬਾਅਦ ਸਾਰਾਂਸ਼ ਨਾਗਪਾਲ ਉਹਨਾਂ ਨਾਲ ਗੱਲਬਾਤ ਕਰਾਂਗੇ, ਤੇ ਲੋਨ ਜਿਹੜੇ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ ਨਾ ਉਹਦੀ ਜਾਣਕਾਰੀ ਲੈ ਕੇ ਆਉਂਦੇ ਆ। ਸੋ ਜ਼ਰੂਰ ਉਹ ਧਿਆਨ ਨਾਲ ਸੁਣਿਆ ਕਰੋ, ਅਪਾਇੰਟਮੈਂਟ ਬਣਾਇਆ ਕਰੋ, ਫਿਰ ਉਹਨਾਂ ਕੋਲ ਜਾ ਕੇ ਤੁਸੀਂ ਉਸ ਚੀਜ਼ ਦਾ ਲਾਹਾ ਲੈ ਸਕਦੇ ਹੋ। ਤੇ ਹੁਣ ਆਪਾਂ ਨਿਰਦੇਵ ਸਿੱਧੂ ਜੀ ਨਾਲ ਕਰੀਏ ਜੀ ਗੱਲਬਾਤ। ਨਿਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਫ੍ਰਾਈਡੇ
0: ਜੀ।
1: ਅੱਜ ਆਪਾਂ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਜੀ, ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਨ੍ਹਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੇ ਐਕੁਇਟੀ ਹੈਗੀ ਹੈ, ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਇਨਕਮ ਨਹੀਂ ਪ੍ਰੂਵ ਕਰ ਸਕਦੇ, ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ ਹੈ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਜਿਹੜੀ ਮੌਰਗੇਜ ਪਹਿਲਾਂ ਤੁਹਾਡੀ ਚੱਲ ਰਹੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਚੱਲ ਰਹੀ ਹੈ, ਬੇਸ਼ੱਕ ਕਿਸੇ ਬੀ ਲੈਂਡਰ ਤੋਂ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚਲੀ ਜਾਏਗੀ, ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ। ਜਦੋਂ ਤੁਹਾਨੂੰ ਲੋੜ ਹੁੰਦੀ ਹੈ ਫਿਰ ਤੁਸੀਂ ਉਹਨੂੰ ਵਰਤ ਸਕਦੇ ਹੋ, ਜੇ ਪੈਸਾ ਵਰਤੋਗੇ, ਜਿੰਨਾ ਪੈਸਾ ਜਿੰਨੇ ਟਾਈਮ ਵਾਸਤੇ ਵਰਤੋਗੇ ਉਨੇ ਪੈਸੇ ਤੇ ਉਨੇ ਹੀ ਟਾਈਮ ਵਾਸਤੇ ਤੁਹਾਨੂੰ ਵਿਆਜ ਪਏਗਾ। ਜੇਕਰ ਪੈਸੇ ਨਹੀਂ ਵਰਤਦੇ ਬਣਾ ਕੇ ਰੱਖਣੀ ਚਾਹੁੰਦੇ ਹੋ, ਉਸ ਕੇਸ ਦੇ ਵਿੱਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ, ਤੇ ਇੱਕ ਵਾਰੀ ਇਹ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਹੈ, ਇਹ ਤੋਂ ਪੈਸੇ ਚੱਕ ਕੇ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਮਹਿੰਗੇ ਭਾਵੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਹੋਰ ਕਰਜ਼ੇ ਚੱਕੇ ਹੈਗੇ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਜਾਂ ਹੁਣ ਉਹਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈਗੀ ਉਹਦੇ ਵਾਸਤੇ ਪੈਸੇ ਚਾਹੀਦੇ ਹੈ, ਘਰ 'ਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਬਣਾਉਣੀ ਹੈਗੀ ਹੈ, ਜਾਂ ਕੋਈ ਤੁਹਾਨੂੰ ਆਪਣੇ ਬਿਜ਼ਨਸ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲੇ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਘਰ ਬੁੱਕ ਕਰਵਾਇਆ ਸੀ ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ ਹੈ, ਜਾਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਉਹਨੂੰ ਰੀਫਾਈਨੈਂਸ ਕਰਨਾ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਹੁਤ ਧੰਨਵਾਦ ਜੀ, ਹੈਵ ਅ ਗੁੱਡ ਵੀਕ
0: ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਤੇ ਬਿਲਕੁਲ ਜੀ, ਜ਼ਰੂਰ ਤੁਸੀਂ ਗੱਲਬਾਤ ਕਰੋ ਤੇ ਤੁਹਾਡੀ ਗੱਲਬਾਤ ਐਨ ਸੁਣੀ ਜਾਊਗੀ ਤੇ ਤੁਹਾਨੂੰ ਸੋਲੂਸ਼ਨ ਦੱਸਿਆ ਜਾਊਗਾ। ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ, ਕੀ ਹਾਲ ਚਾਲ?
2: ਭੈਣ ਜੀ ਠੀਕ ਹੈ, ਵਧੀਆ ਜੀ। ਭੈਣ ਜੀ, ਮੋਟਰਸਾਈਕਲਾਂ ਬਾਰੇ ਤੁਸੀਂ ਗੱਲ ਕਰਦੇ ਸੀਗੇ, ਪਰਸੋਂ ਟ੍ਰਿਨਿਟੀ ਮਾਲ 'ਚ ਉੱਥੇ ਹੋਇਆ ਬੱਸ ਨਾਲ, ਉਦਣ ਬੱਸਾਂ ਦੇ ਦੋ ਹੋਏ ਐਕਸੀਡੈਂਟ, ਇੱਕ ਮੋਟਰਸਾਈਕਲ ਦਾ, ਇੱਕ ਪੈਡੈਸਟ੍ਰੀਅਨ ਹਿੱਟ ਹੋਇਆ ਬ੍ਰਮਟਨ ਟ੍ਰਾਂਸਿਟ ਨਾਲ
0: ਜੀ।
2: ਹਾਂਜੀ, ਇਹ ਹੁਣ ਕੀ ਆ, ਬੱਸ ਡਰਾਈਵਰ ਬੜੇ ਹੋ ਰਹੇ, ਬੱਸ ਡਰਾਈਵਰਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਹੁੰਦੀ ਜਾਂ ਕੀ ਗੱਲ ਆ, ਤੇ ਬਾਕੀ ਮੋਟਰਸਾਈਕਲਾਂ ਵਾਲਿਆਂ ਤੇ ਥੋੜਾ ਚੰਗਾ ਕੱਸਣਾ ਚਾਹੀਦਾ, ਇਹ ਕੋਈ ਪਰਵਾਹ ਨਹੀਂ ਕਰਦੇ, ਕਾਨੂੰਨ ਦੀ ਕੋਈ ਰੂਲ ਐਂਡ ਰੈਗੂਲੇਸ਼ਨ ਇਹਨਾਂ ਤੇ ਕੋਈ ਲਾਗੂ ਨਹੀਂ ਹੁੰਦਾ, ਬੰਦਾ ਉਸ ਵੇਲੇ ਮਿਰਰ ਦੇਖ ਕੇ ਹਟਦਾ, ਪਤਾ ਨੀ ਕਿੱਧਰੋਂ ਆਏ, ਛੋਟੀ ਜਿਹੀ ਚੀਜ਼ ਆ ਉਹ, ਦੇਖੋ ਉਹ ਦਿਸਦੇ ਵੀ ਨੀ ਕਿੱਧਰੋਂ ਆ ਗਏ, ਕਿਹੜੇ ਵੇਲੇ ਆ ਗਏ, ਇੰਨੀ ਹਾਈ ਸਪੀਡ ਤੇ ਚਲਾਉਂਦੇ, ਮੈਂ ਤਾਂ ਕਹਿੰਦਾ ਜਿਹੜੇ ਸਟੰਟ ਕਰਦੇ ਨਾ ਰੋਡ ਤੇ ਉਹਨਾਂ ਤੇ ਇੱਕ ਵਾਰ ਸਟੰਟ ਕਰਦਾ ਫੜ ਜਾਵੇ ਲਾਈਫ ਟਾਈਮ ਲਈ ਉਹਨੂੰ ਮੋਟਰਸਾਈਕਲ ਤੋਂ ਬੈਨ ਕਰਦਾ, ਏਦਾਂ ਦਾ ਕਾਨੂੰਨ ਚਾਹੀਦਾ। ਇਹ ਮੌਤ ਦੇ ਖੂਹ ਚ ਤਾਂ ਆਪ ਡਿੱਗਦੇ ਆ, ਹੁਣ ਜਿਹੜੇ ਕਰੂਜ਼ਰ ਬਾਈਕ ਆ ਵੱਡੇ ਆ ਉਹ ਨੀ ਕਰਦੇ, ਤਾਂ ਇਹ ਸਪੋਰਟਸ ਵਾਲੇ ਕਰਦੇ ਆ। ਜਿਹੜਾ ਫੜ ਜਾਵੇ ਨਾ ਉਹਨੂੰ ਇੱਕ ਵਾਰ ਮਾਂਜ ਕੇ ਰੱਖ ਲੈਣ, ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਸਟੰਟ ਕਰਦਾ ਰੋਡ ਤੇ ਉਹਨੂੰ ਚੱਕਣ, ਜਿੱਦਾਂ ਮਰਜ਼ੀ ਕਰਨ, ਉਹਨੂੰ ਇੰਨਾ ਦੀ ਡਰ ਪੈ ਜਾਵੇ ਵੀ ਮੁੜ ਕੇ ਉਹ ਹਿੰਮਤ ਨਾ ਕਰੇ। ਬਚਦੇ ਨੀ ਵੇ ਇਹੋ ਜਿਹੜੇ ਆ, ਦੂਜਿਆਂ ਵਾਲੇ ਤਾਂ ਲਗਜ਼ਰੀ ਬਾਈਕ ਆ ਉਹ ਨੀ ਏਦਾਂ ਕਰਦੇ ਕੋਈ ਵੀ, ਇਹਨਾਂ ਤੇ ਜ਼ਰੂਰ ਸਕੰਜਾ ਕਸਣਾ ਚਾਹੀਦਾ। ਦੂਜੇ ਕਾਰਾਂ ਵਾਲਿਆਂ ਨੂੰ ਵੀ ਚੱਕਰ ਚ ਪਾ ਦਿੰਦੇ ਆ, ਬੱਸਾਂ ਵਾਲਿਆਂ ਦਾ ਵੀ ਹੁਣ ਕਾਫੀ ਹੋ ਰਿਹਾ। ਮੈਨੂੰ ਇਹ ਨੀ ਸਮਝਦੇ ਵੀ ਕੀ ਚੱਕਰ ਆ। ਉਦਣ ਮੈਂ ਉੱਥੇ ਲੰਘਿਆ ਤਾਂ ਰੋਡ ਬਲੋਕ ਕੀਤਾ ਹੋਇਆ ਸੀ ਕੋਵਿਡ ਡਰਾਈਵ, ਇੱਕ ਪੈਕਸੀ ਵੀ ਹਿੱਟ ਹੋਇਆ ਉਦਣ ਬੱਸ ਨਾਲ। ਇਹਦੇ ਬਾਰੇ ਦੱਸਿਓ ਵੀ ਕੋਈ ਮੁੜ ਕੇ ਖਬਰ ਨੀ ਆਉਂਦੀ। ਇੱਕ ਪਹਿਲਾਂ ਅਜੇ ਕੁਈਨ ਐਂਡ ਗੋਰਵੇ ਤੇ ਮਰਿਆ ਬੰਦਾ, ਇੱਕ ਦੋ ਵੀਕ ਹੋ ਗਿਆ, ਉਹ ਵੀ ਮੋਟਰਸਾਈਕਲ ਉਹ ਦਾ ਸੀਗਾ, ਪਤਾ ਕਿੱਦਾਂ ਹੋਇਆ ਐਕਸੀਡੈਂਟ ਉਹਦਾ। ਥੈਂਕ ਯੂ ਭੈਣ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇਹ ਨਾ ਹੁਣ ਜਾਂ ਤਾਂ ਇੱਥੇ ਜ਼ਿਆਦਾ ਰਸ਼ ਹੋ ਗਿਆ ਸੜਕਾਂ ਤੇ, ਹੈ ਨਾ, ਇਹ ਵੀ ਰੀਜ਼ਨ ਹੋ ਸਕਦਾ। ਤੇ ਜਾਂ ਫਿਰ ਮਤਲਬ ਰੀਜ਼ਨ ਇਹ ਵੀ ਹੈਗਾ, ਜ਼ਿਆਦਾ ਰਸ਼ ਹੋ ਗਿਆ, ਟ੍ਰੈਫਿਕ ਜ਼ਿਆਦਾ ਹੋ ਗਈ। ਦੂਜੇ ਨੰਬਰ ਤੇ, ਦੂਜੇ ਤੇ ਕਿ ਪਹਿਲੇ ਤੇ ਆਉਣਾ ਚਾਹੀਦਾ ਕਿ ਸੇਫਟੀ ਵੱਲ ਇੰਨਾ ਧਿਆਨ ਨਹੀਂ ਦਿੰਦੇ। ਹਰ ਕੋਈ ਕਹਿੰਦਾ ਵੀ ਮੇਰਾ ਬਸ ਅਧਿਕਾਰ ਹੈ ਰੋਡ ਤੇ, ਜਿਵੇਂ ਮਰਜ਼ੀ ਚੱਲਾਂ, ਗ੍ਰੀਨ ਲਾਈਟ ਹੋ ਗਈ ਤਾਂ ਬਸ ਫਿਰ ਤੁਸੀਂ ਪਿੱਛੇ ਹਟ ਜਾਓ ਸਾਰੇ ਜਣੇ, ਹੈ ਨਾ। ਯਾਨੀ ਕਿ ਕੋਈ ਪ੍ਰੀਵੈਂਟਿਵ ਕੰਮ ਨਹੀਂ ਕਰਦਾ ਵੀ ਪ੍ਰੀਵੈਂਸ਼ਨ ਹੋ ਸਕੇ, ਐਕਸੀਡੈਂਟ ਨਾ ਹੈਪਨ ਹੋਣ, ਇੱਦਾਂ ਨਹੀਂ ਕੋਈ ਕਰਦਾ। ਮਤਲਬ ਹਰ ਕੋਈ ਕਹਿੰਦਾ ਮੈਂ ਆਪਣੀ, ਮੈਂ ਤਾਂ ਠੀਕ ਹਾਂ, ਦੂਜਾ ਗਲਤ ਹੈ, ਬਸ ਫਿਰ ਇਹ ਸਾਰਾ ਕੁਝ ਹੈਪਨ ਹੁੰਦਾ। ਤੇ ਲਓ ਜੀ, ਧਿਆਨ ਤਾਂ ਰੱਖਣਾ ਚਾਹੀਦਾ, ਕਿਉਂਕਿ ਬਾਕੀ ਤਾਂ ਗੱਲਾਂ ਬਾਅਦ 'ਚ ਹੈ, ਪਹਿਲਾਂ ਤੁਹਾਡਾ ਸਰੀਰ ਹੈ ਸਾਰਾ, ਹੈ ਨਾ, ਕੋਝਾ ਹੋ ਜਾਂਦਾ, ਕੋਈ ਲੱਤ ਬਾਂਹ ਟੁੱਟ ਜਾਂਦੀ, ਕੋਈ ਕੁਛ, ਤੇ ਉਹ ਸਾਰੀ ਉਮਰ ਫਿਰ ਉੱਦਾਂ ਹੀ ਲੰਘ ਜਾਂਦੀ ਹੈ, ਉਹ ਰਾਸ ਨਹੀਂ ਆਉਂਦਾ। ਸੋ ਉਹ ਚੀਜ਼ ਨੂੰ ਪਹਿਲ ਦਿਓ। ਬਾਕੀ ਤਾਂ ਕਈਆਂ ਨੂੰ ਹੁੰਦਾ ਹਾਂ ਕਿਤੇ ਵੱਜ ਗਿਆ ਮਾੜਾ ਮੋਟਾ, ਮੈਨੂੰ ਕਲੇਮ ਮਿਲ ਜਾਣਾ, ਮੈਨੂੰ ਇਹ, ਮੈਨੂੰ ਉਹ। ਉਹ ਪੈਸਿਆਂ ਨੂੰ ਵੀ ਕੀ ਕਰਨਾ ਜੇ ਤੁਸੀਂ ਤੰਦਰੁਸਤੀ ਨਹੀਂ ਹੈਗੇ, ਹੈ ਨਾ, ਉਹ ਚੀਜ਼ ਦਾ ਧਿਆਨ ਰੱਖੋ, ਬਾਕੀ ਤਾਂ ਚੱਲੀ ਜਾਂਦਾ ਸਾਰਾ ਕੁਛ। ਤੇ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਮੈਂ ਨੰਬਰ ਇੱਕ ਦਵਾਂ ਤੁਹਾਨੂੰ ਬੜਾ ਵਧੀਆ, PL ਪ੍ਰਾਈਮ ਲੁੱਕ ਸਟੂਡੀਓ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਸੀਂ ਆਪਣੇ ਆਪ ਨੂੰ ਸਜਾਉਣਾ ਸਵਾਰਨਾ, ਕਿਉਂਕਿ ਹੁਣ ਇੱਕ ਤਾਂ ਰੱਖੜੀ ਦਾ ਤਿਉਹਾਰ ਵੀ ਆ ਰਿਹਾ, ਤੇ ਬਾਕੀ ਬੀਬੀਆਂ ਭੈਣਾਂ ਨੇ ਤਾਂ ਪਹਿਲ ਦੇ ਆਧਾਰ ਦੇ ਉੱਪਰ ਆਪਣਾ ਐਨ ਧਿਆਨ ਰੱਖਦੀਆਂ ਜੀ। ਬਿਲਕੁਲ, ਤੁਸੀਂ ਕੋਈ ਵੈਕਸਿੰਗ, ਥਰੈਡਿੰਗ, ਕੋਈ ਫੇਸ਼ੀਅਲ ਕਰਾਉਣੇ, ਕੋਈ ਵਾਲਾਂ ਦਾ ਕੋਈ ਟ੍ਰੀਟਮੈਂਟ ਕਰਾਉਣਾ, ਬਹੁਤ ਵਧੀਆ PL ਪ੍ਰਾਈਮ ਲੁੱਕ ਸਟੂਡੀਓ ਹੈ। ਔਰ ਇਹਨਾਂ ਦੇ ਰੇਟ ਵੀ ਬੜੇ ਕਮਾਲ ਦੇ ਆ। ਕਈ ਵਾਰ ਤਾਂ ਤੁਸੀਂ ਕਿਤੇ ਜਾਓ ਨਾ, ਉਹ ਇੰਨਾ ਤੁਹਾਨੂੰ ਤੁਹਾਡੀ ਜੇਬ ਖਾਲੀ ਕਰ ਦਿੰਦੇ ਨਾ, ਮੁੜ ਕੇ ਕਹਿੰਦਾ ਬੰਦਾ ਮੈਂ ਇੱਥੇ ਆਉਣਾ ਹੀ ਨਹੀਂ। ਰੀਜ਼ਨੇਬਲ ਇਹਨਾਂ ਦੇ ਰੇਟ ਹੈ, ਸਰਵਿਸ ਨੰਬਰ 1 ਹੈ, ਅਤੇ ਹੋਰ ਕੀ ਚਾਹੀਦਾ ਫਿਰ। ਬਾਕੀ ਡਿਸਕਾਊਂਟ ਤੁਹਾਨੂੰ ਮਿਲਣਾ, ਤੁਸੀਂ ਗੁਣਤਾਸ ਰੇੜੀ ਦਾ ਰੈਫਰੈਂਸ ਦੇ ਦਿਓ, PL ਪ੍ਰਾਈਮ ਲੁੱਕ ਸਟੂਡੀਓ ਨੂੰ ਤੁਸੀਂ ਕਾਲ ਕਰ ਲਓ। ਨੰਬਰ ਹੈਗਾ ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟ੍ਰੀਟਮੈਂਟ ਕਰਾਉਣ ਦੇ ਲਈ। ਅਤੇ ਬੁੱਕ ਕਰੋ ਅਪੁਆਇੰਟਮੈਂਟ 416-722-4215-416-722 4215 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ, 416-722-4215 ਤੇ PL ਪ੍ਰਾਈਮ ਲੁੱਕ ਸਟੂਡੀਓ ਤੇ ਤੁਸੀਂ ਚੰਨੀ ਭੈਣ ਜੀ ਨਾਲ ਗੱਲਬਾਤ ਕਰੋ। ਔਰ ਪਲੱਸ ਪੁਆਇੰਟ ਇੱਕ ਹੋਰ ਵੀ ਹੈ, ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ ਇਹ ਸਲੂਨ। ਤੁਸੀਂ ਜਾਓ, ਸਰਵਿਸ ਲਓ ਵਧੀਆ, ਤੇ ਫਿਰ ਤੁਸੀਂ ਆਪਣੇ ਰਿਵਿਊ ਵੀ ਮੈਨੂੰ ਦੇ ਸਕਦੇ ਹੋ ਵੀ ਕਿਵੇਂ ਹੈ ਭਾਈ, ਤੁਸੀਂ ਕਹਿ ਰਹੇ ਹੋ ਜਿਹੜਾ ਬਿਲਕੁਲ ਸਹੀ ਹੈ, ਤੁਸੀਂ ਇਹੀ ਕਹੋਗੇ ਮੈਨੂੰ। ਔਰ ਮੈਨੂੰ ਮੈਸੇਜ ਵੀ ਆਏ ਆ, ਬਹੁਤੇ ਨਹੀਂ ਪਰ ਆਏ ਆ ਮੈਨੂੰ ਕਿ ਹਾਂਜੀ ਬੜੀ ਵਧੀਆ ਸਰਵਿਸ ਹੈ ਜੀ ਇਹਨਾਂ ਦੀ। ਅਤੇ ਬਾਕੀ ਨਾ ਕੱਲ੍ਹ ਵੀ ਮੈਨੂੰ ਜਦੋਂ ਆਪਾਂ ਦਿਲ ਦੀ ਗੱਲ ਕਰ ਰਹੇ ਸੀ, ਮੈਨੂੰ ਭਾਅ ਜੀ ਦਾ ਨਾ ਇੱਕ ਦਾ ਮੈਸੇਜ, ਉਹਨਾਂ ਨੇ ਬੜੀ ਵਧੀਆ ਆਪਣੀ ਆਵਾਜ਼ ਦੇ ਵਿੱਚ ਮੈਸੇਜ ਮੈਨੂੰ ਭੇਜਿਆ ਸੀਗਾ। ਸੋ ਮੈਨੂੰ ਸੀਗਾ ਮੈਂ ਸੁਣਾਊਂਗੀ ਉਹਨਾਂ ਦਾ ਮੈਸੇਜ, ਪਰ ਆਪਾਂ ਕੋਲ ਟਾਈਮ ਜਿਹੜਾ ਬੜਾ ਘੱਟ ਹੈ। ਸੋ ਉਹਨਾਂ ਨੇ ਵੀ ਕਿਹਾ ਸੀ, ਕਹਿੰਦੇ ਦਿਲ ਜ਼ਰੂਰੀ ਹੈ, ਜੇ ਦਿਲ ਹੀ ਨਹੀਂ ਹੈਗਾ ਸਾਹ ਤਾਂ ਕਹਿੰਦੇ ਬਾਅਦ 'ਚ ਆਊਗਾ ਜੇ ਦਿਲ ਧੜਕੂਗਾ, ਹੈ। ਸੋ ਇਹਨਾਂ ਦਾ ਨਾਮ ਸੀਗਾ ਜੀ ਰਫੀਕ ਮੁਹੰਮਦ ਸਾਹਿਬ। ਸੋ ਬਿਲਕੁਲ ਜੀ, ਥੈਂਕ ਯੂ ਭਾਅ ਜੀ ਬਹੁਤ ਬਹੁਤ ਤੁਹਾਡਾ, ਕਿਉਂਕਿ ਮੈਂ ਮੈਸੇਜ ਬਾਅਦ 'ਚ ਦੇਖਿਆ ਸੀ, ਹੈ, 11 ਵਜੇ ਤੋਂ ਬਾਅਦ। ਅਤੇ ਲਓ ਜੀ, ਆਪਾਂ ਹੁਣ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ, ਅਤੇ ਮੈਂ ਇਮਰਾਨ ਖਾਨ ਸਾਹਿਬ ਦੀ ਵੀ ਗੱਲ ਕਰਨੀ ਹੈ। ਦੇਖੋ ਉੱਥੇ ਦੀ ਗੌਰਮੈਂਟ ਵੈਸੇ ਕਿਵੇਂ ਹੈ, ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਹਾਂਜੀ ਭਾਈ ਉਹਦੀ ਤਬੀਅਤ ਠੀਕ ਨਹੀਂ ਹੈਗੀ, ਉਹਨੂੰ ਹੋਸਪਿਟਲ ਦੇ ਵਿੱਚ ਜਿਹੜਾ ਐਡਮਿਟ ਕੀਤਾ ਜਾਵੇ। ਪਹਿਲਾਂ ਤਾਂ ਆਨਾਕਾਨੀ ਕਰ ਰਹੇ ਸੀ, ਫਿਰ ਹੋਸਪਿਟਲ ਜੇ ਲੈ ਕੇ ਗਏ ਆ ਤਾਂ ਫਟਾਫਟ ਕਹਿੰਦੇ ਹੁਣ ਤਾਂ ਠੀਕ ਹੋ ਗਏ ਜੀ, ਫਿਰ ਮੁੜ ਕੇ ਜੇਲ੍ਹ 'ਚ ਭੇਜਦਾ ਉਹਨਾਂ ਨੂੰ। ਸੋ ਕਮਾਲ ਹੀ ਹੈ ਵੈਸੇ, ਜਿਹੜੀਆਂ ਜਿਨ੍ਹਾਂ ਦੇ ਕੋਲ ਸਰਕਾਰਾਂ ਦੇ ਵਿੱਚ ਅਹੁਦੇ ਆ ਜਾਂਦੇ ਆ ਨਾ, ਫਿਰ ਉਹ ਕਹਿੰਦੇ ਅਸੀਂ ਜੋ ਮਰਜ਼ੀ ਕਰੀਏ। ਤੇ ਲਓ ਜੀ, ਪਹਿਲਾਂ ਪਰਮਜੀਤ ਦਿਓਲ ਜੀ ਦੀ ਗੱਲਬਾਤ ਆਪਾਂ ਸੁਣਦੇ ਆ ਰੀਅਲ ਅਸਟੇਟ ਸੰਬੰਧੀ। ਪਰਮਜੀਤ ਜੀ, ਸਵਾਗਤ ਤੁਹਾਡਾ।
3: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਈ ਸਾਈਟ ਤੇ ਮਿਲ ਰਿਹਾ ਵਾ, ਜਿਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ ਅਤੇ ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ 60,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਜਿਹੜਾ ਵਾ ਸਿਰਫ $5,200 ਪਰ ਮੰਥ ਹੋਵੇਗਾ, ਤੇ ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਬੜੀ ਹੀ ਰੀਜ਼ਨੇਬਲ ਰੱਖੀ, ਲੋਐਸਟ ਪ੍ਰਾਈਸ ਤੇ ਤੁਹਾਨੂੰ ਇਹਦੀ ਡੀਲ ਮਿਲ ਸਕਦੀ ਆ। ਇਹ ਰੈਸਟੋਰੈਂਟ ਨੂੰ ਤੁਸੀਂ ਇੰਡੀਅਨ ਫੂਡ ਦੇ ਵਿੱਚ ਜਾਂ ਕਿਸੇ ਹੋਰ ਫੂਡ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ, ਤੁਹਾਡੇ ਕੋਲ ਆਪਸ਼ਨ ਆ ਫੂਡ ਦਾ ਕੋਈ ਵੀ ਬਿਜ਼ਨਸ ਕਰਨਾ ਹੋਵੇ। ਜਾਂ ਤੁਸੀਂ ਡੈਨਫੋਰ ਤੇ ਲਿਸਟ ਕੀਤਾ ਹੋਇਆ ਟੋਰਾਂਟੋ ਦੇ ਵਿੱਚ, ਜਾਂ ਬੋਵੇਡ ਦੇ ਉੱਤੇ ਮਕਲਾਗਨ ਦੇ ਉੱਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਜਿਹੜਾ ਵਾ ਉਹ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਵੀ ਤੁਹਾਨੂੰ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5, ਤੇ ਪ੍ਰਾਈਸ ਆਸਕਿੰਗ ਪ੍ਰਾਈਸ $49,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਇਹ ਤੁਹਾਨੂੰ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਜਾਂ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੁਵੇਡ ਅਤੇ ਟੋਰਬ੍ਰਾਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, 1400 ਸਕੁਅਰ ਫੁੱਟ ਦਾ ਯੂਨਿਟ ਆ ਅਤੇ ਇਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਇਹਦੀ ਖਾਸੀਅਤ ਇਹ ਕਿ ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ, ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਦੇ ਤੌਰ ਤੇ, ਜਾਂ ਤੁਸੀਂ ਵਿਦ ਬਿਜ਼ਨਸ ਇਹ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਦੋਵੇਂ ਹੀ ਆਪਸ਼ਨ ਹਨ। ਇਹਨੂੰ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਮਿਸਾਗਾ ਦੇ ਵਿੱਚ ਯੂਨਿਟ ਵਿਦ ਬਿਜ਼ਨਸ ਲਿਸਟ ਕੀਤਾ ਹੋਇਆ ਉਹਦੀ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਆਪਾਂ ਹੁਣ ਗੱਲਬਾਤ ਕਰਨੀ ਹੈ ਸਾਰਾਂਸ਼ ਦੇ ਨਾਲ। ਸੋ ਸਾਰਾਂਸ਼ ਦੀ ਲਾਈਨ ਬੜੀ ਵਾਰੀ ਮਿਲੀ ਤੇ ਬੜੀ ਬੜੀ ਵਾਰੀ ਡਰੌਪ ਹੋਈ। ਸਾਰਾਂਸ਼, ਕੀ ਹਾਲ ਚਾਲ? ਜੀ ਜੀ ਤੇ ਬਿਲਕੁਲ ਜੀ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਸਾਰਾਂਸ਼ ਜੁੜਿਆ, ਤੇ ਸਾਰਾਂਸ਼ ਤੋਂ ਆਪਾਂ ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ। ਜਿਹੜਾ ਗੌਰਮੈਂਟ ਤੁਹਾਨੂੰ ਲੋਨ ਦੇ ਰਹੀ ਹੈ, ਤੇ ਇਹ ਲੋਨ ਹੁਣ ਡਬਲ ਹੋ ਗਿਆ, ਪਹਿਲਾਂ ਨਾਲੋਂ ਜ਼ਿਆਦਾ ਉਹਦਾ ਤੁਸੀਂ ਕਹਿ ਸਕਦੇ ਹੋ, ਪਹਿਲਾਂ ਘੱਟ ਸੀ ਲੋਨ, ਹੁਣ ਜਿੰਨਾ ਪਹਿਲਾਂ ਮਿਲਦਾ ਸੀ ਉਹਨੂੰ ਡਬਲ ਕਰਤਾ। ਕੀ ਕਹਿਣਾ ਚਾਹੋਗੇ ਸਾਰਾਂਸ਼?
4: ਬਿਲਕੁਲ ਜੀ, ਗਵਰਨਮੈਂਟ ਸਪੋਰਟਡ ਪ੍ਰੋਗਰਾਮ ਹੈ, ਆਪਕੇ ਲਾਖਲ ਕਰਤੇ ਹੈ, ਔਰ ਲਾਈਕ ਇੱਕ ਤਰਫ ਆਪਕੇ ਲਾਖਲ ਕਰਤੇ ਹੈ, ਕੋਰਸਿਸ ਕਰਤੇ ਹੈ ਫੁਲੀ ਆਨਲਾਈਨ, ਜਿਨਮੇ ਐਗਜ਼ਾਮਸ ਨਹੀਂ ਹੈ, ਅਸਾਈਨਮੈਂਟ ਹੈ, ਸੋ ਕੀ ਜੀ ਫੁਲੀ ਆਨਲਾਈਨ ਕਰਕੇ ਕੰਪਲੀਟ, ਤੇ ਫੋਨ ਤੇ ਜਾਂ ਲੈਪਟਾਪ ਤੇ, ਤੋ ਸਕਿੱਲ ਵੀ ਆਪਕੇ ਪਾਸ ਆ ਗਈ। ਔਨ ਅਦਰ ਹੈਂਡ ਆਪਕੇ ਪਾਸ ਗਵਰਨਮੈਂਟ ਸੇ, ਬੈਂਕ ਸੇ ਨਹੀਂ, ਗਵਰਨਮੈਂਟ ਸੇ 50,000 ਸੇ 1,70,000 ਡਾਲਰ ਕਾ ਲੋਨ ਆਇਆ, ਜਿਸਮੇ ਮਤਲਬ ਕੋਈ ਗਾਰੰਟੀ ਨਹੀਂ ਹੈ, ਕੋਈ ਹੈਸਲ ਨਹੀਂ ਹੈ, ਕੋਈ ਡਾਕੂਮੈਂਟ ਕਾ ਥੱਪਾ ਨਹੀਂ ਲੱਗਤਾ ਇਸਕੇ ਅੰਦਰ, ਔਰ ਲਾਈਕ 0% ਪੇ ਹੋਤਾ ਹੈ, ਤੋ ਕਾਲ ਕਰੇਂ, ਆਫਿਸ ਆਏ, 8 ਸਾਲ ਸੇ ਬਹੁਤ ਲੋਕ ਅਸਿਸਟ ਕਰ ਚੁੱਕੇ ਹੈ
0: ਜੀ। ਤੇ ਸਾਰਾਂਸ਼, ਮੈਨੂੰ ਪਤਾ ਲੱਗਿਆ ਵੀ ਜਿਹਨਾਂ ਦਾ ਕਰੰਟ ਕੋਰਸ ਮੁੱਕਣ ਵਾਲਾ ਉਹ ਫਿਰ ਵੀ ਤੁਹਾਡੇ ਕੋਲ ਆਉਂਦੇ ਆ, ਉਹਦਾ ਕੀ ਰੀਜ਼ਨ ਹੈ ਭਲਾ?
4: ਹਾਂਜੀ, ਕਿਉਂਕਿ ਇਸਕਾ ਰੀਜ਼ਨ ਯੇ ਹੈ ਕਿ ਹਮਾਰੀ ਫੀਸ ਹਮ ਠਾ ਕਰਕੇ ਏਅਰ ਪੇ ਬਤਾਤੇ ਹੈ, ਤੋ ਲੋਕ ਸੁਣਤੇ ਹੈ, ਤੋ ਬਹੁਤ ਲੋਕ ਆਲਰੇਡੀ ਇਨਰੋਲਡ ਹੋਤੇ ਜਿਨਕਾ ਕੋਰਸ ਖਤਮ ਹੋਣੇ ਵਾਲਾ ਹੋਤਾ ਹੈ, ਹਮਾਰੀ ਫੀਸ ਸੁਣਤੇ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਪਰਸੈਂਟੇਜ ਨਹੀਂ ਹੈ, ਕੋਈ ਮੀਠੀ ਬਾਤੇ ਨਹੀਂ ਹੈ, ਤੋ ਵੋ ਠਾ ਕਰਕੇ ਨੈਕਸਟ ਈਅਰ ਕੇ ਕੋਰਸ ਕੇ ਲੀਏ ਹਮਾਰੇ ਸਾਥ ਰਿਟੇਨ ਹੋ ਜਾਤੇ ਹੈ, ਹਮਾਰੇ ਕੋਰਸਿਸ ਕੀ ਫੀਸ ਸਭ ਤੋਂ ਕਮ ਹੈ, ਤੋ ਮਤਲਬ ਮੋਰ ਮਨੀ ਇਨ ਯੋਰ ਪਾਕਿਟ, ਆਨਲਾਈਨ ਹੈ, ਡਰ ਕੇ ਕੰਫਰਟ ਸੇ ਕਰਨੇ ਹੈ, ਐਗਜ਼ਾਮਸ ਨਹੀਂ ਹੈ, ਤੋ ਮਤਲਬ 4-5 ਬੈਨੀਫਿਟ ਔਰ ਕਹੀਂ ਵੀ ਨਹੀਂ ਹੈ, ਔਰ ਹਮਾਰੇ ਪਾਸ 2 ਸਾਲ ਕਾ ਕੋਰਸ ਹੈ ਜਿਸਮੇ ਲੋਨ ਡਬਲ ਆਤਾ ਹੈ, ਤੋ ਐਸਾ ਐਗਜ਼ਿਸਟ ਹੀ ਨਹੀਂ ਕਰਤਾ GPM ਮੇਂ ਕਹੀਂ ਪੇ ਵੀ।
0: ਜੀ ਵੀ ਇਹਦਾ ਮਤਲਬ ਇਹ ਹੈਗਾ, ਇੱਕ ਵਾਰ ਕੋਰਸ ਤੁਸੀਂ ਕਰ ਲਿਆ, ਤੁਸੀਂ ਦੁਬਾਰਾ ਕੋਰਸ ਹੋਰ ਵੀ ਕਰ ਸਕਦੇ ਹੋ, ਸੋ ਉਹਦੇ ਲਈ ਤੁਸੀਂ ਕੰਟੈਕਟ ਕਰੋ ਸਾਰਾਂਸ਼ ਨੂੰ, ਤੇ ਨੰਬਰ ਤੁਸੀਂ ਨੋਟ ਕਰ ਲਓ 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਰਾਂਸ਼, ਥੋੜ੍ਹਾ ਜਿਹਾ ਐਗਜ਼ਾਮਪਲ ਦੱਸੋ ਵੀ ਕਿੰਨੀ ਕੁ ਫੰਡਿੰਗ ਬਣ ਜੂਗੀ ਜੇ ਫੈਮਿਲੀ ਆਫ 4 ਹੈ?
4: ਹਾਂਜੀ, ਫੈਮਿਲੀ ਆਫ 4 ਤੋਂ ਅਪ ਟੂ $150,000, ਕਿਉਂ? 2 ਸਾਲ ਕਾ ਕੋਰਸ ਲੋਨ ਡਬਲ ਆਤਾ ਹੈ, ਫੈਮਿਲੀ ਆਫ 4 ਮੇ ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ, ਯਹਾਂ ਪੇ 2-3 ਘੰਟੇ ਕਲਾਸ ਲਗਾ ਰਹੇ ਮੰਡੇ ਟੂ ਫਰਾਈਡੇ, कुछ कोर्सेज ऐसे इसमें टीचर ही नहीं है क्लासिंग ही लगानी, मतलब आप खुद ही सेल्फ स्टडी करके पास होते हैं। कोई एज लिमिट नहीं है, आप बस पीआर सिटीजन प्रोटेक्टेड पर्सन है, कहीं भी ओंटारियो में रहते हैं, स्किल भी हासिल करें और 50,000 से 1,70,000 का लोन जो कि 2 साल तक 0% पे और 2.5 साल बाद लौटाना स्टार्ट करना है, 2.5% पूरे साल का ब्याज है बिना किसी गारंटी कंडीशन के हासिल करें।
0: ਠੀਕ ਹੈ ਤੇ ਬਿਲਕੁਲ ਜੀ ਦੇਖੋ ਹੁਣ ਕਿੰਨਾ ਵਧੀਆ ਤੁਹਾਨੂੰ ਜਾਣਕਾਰੀ ਸਾਰੀ ਦੇ ਦਿੱਤੀ ਹੈ ਪਰ ਫਿਰ ਵੀ ਤੁਹਾਨੂੰ ਲੱਗਦਾ ਵੀ ਕੋਈ ਜਾਣਕਾਰੀ ਹੋਰ ਚਾਹੀਦੀ ਹੈ ਤੇ ਤੁਸੀਂ ਜ਼ਰੂਰ ਕਾਲ ਕਰੋ ਤੇ ਅਪਾਇੰਟਮੈਂਟ ਬਣਾਓ ਜਾ ਕੇ ਬੈਠੋ ਪੂਰੀ ਗੱਲਬਾਤ ਸੁਣੋ ਤੇ ਜਿਹੜਾ ਕੁਝ ਤੁਹਾਡੇ ਦਿਲ 'ਚ ਹੈਗਾ ਉਹ ਆਪਣਾ ਬਿਲਕੁਲ ਕਲੀਅਰ ਕਰੋ ਫਿਰ ਕੋਰਸ ਕਰੋ ਤੇ ਉਹ ਵੀ ਦੇਖੋ ਕੋਈ ਲਿਮਿਟ ਨਹੀਂ ਹੈਗੀ ਵੀ ਇੱਕ ਵਾਰ ਕੋਰਸ ਕਰ ਲਿਆ ਫਿਰ ਨਹੀਂ ਤੁਸੀਂ ਅਪਲਾਈ ਕਰ ਸਕਦੇ ਅਗਲੇ ਕੋਰਸ ਵਾਸਤੇ ਕਰ ਸਕਦੇ ਹੋ ਕਿਉਂਕਿ ਹੁਣ ਜਿਹੜਾ ਤੁਹਾਨੂੰ ਲੋਨ ਮਿਲ ਰਿਹਾ ਉਹ ਡਬਲ ਹੋ ਚੁੱਕਿਆ ਸੋ ਬਾਕੀ ਤੁਸੀਂ ਜ਼ਰੂਰ ਕਾਲ ਕਰਕੇ ਜਾ ਕੇ ਪਤਾ ਕਰੋ ਕਿਹੜਾ ਕੋਰਸ ਦੇ ਵਿੱਚ ਤੁਸੀਂ ਇਨਰੋਲ ਹੋਣਾ ਕਿਵੇਂ ਕਰਨਾ ਕਿੰਨੀ ਫੀਸ ਹੈ ਕਿਉਂਕਿ ਚਲੋ ਆਪਾਂ ਜਾਣਕਾਰੀ ਤੁਹਾਨੂੰ ਪੂਰੀ ਦੇ ਰਹੇ ਹਾਂ ਪਰ ਫਿਰ ਵੀ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨੰਬਰ 437-264-3175 4372643175 ਤੇ ਸਰਾਂਸ਼ ਹੋਰ ਕੀ ਐਡ ਕਰਨਾ ਚਾਹੋਗੇ ਕੁਛ
4: ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ और लाइक अगर आपका स्कोर जीरो भी है तो भी डजंट मैटर क्योंकि बैंक नहीं गवर्नमेंट फंडिंग दे रही है आपको यहाँ पे डॉक्यूमेंट्स आपका एनुअल लगता है आपके लाइक बच्चों के बर्थ सर्टिफिकेट आपका मैरिज सर्टिफिकेट ना कि कोई एम्प्लॉयमेंट के डॉक्यूमेंट गवर्नमेंट फंडिंग दे रही है बैंक नहीं दे रहा तो नकली कागज तो लगते ही नहीं है साफ काम साफ तरीके से कर रहे हैं नकली कागज नहीं लगते कोई सेटिंग नहीं है इसलिए हमारी स्टाफ क्रिस्टल क्लियर फीस है 199 शुरू में नहीं काम होने के बाद
0: नंबर
4: आज मुझे अभी तक 3 ज्यादा मिठाई का डब्बा मिल जाता है ब्लेसिंग मिल जाती है बहुत हमारे लालच है नहीं हमारे में
0: ठीक है
4: जी अभी आज भी 3 बंदों की फंडिंग गिर चुकी होगी तो मुझे इंटरेस्ट आ गया है इसलिए हम लाइक बहुतों को हेल्प कर चुके हैं हजारों को हेल्प कर चुके हैं प्रॉपर ऑफिस है 8 साल में और लाइक 218 एक्सपोर्ट बुलेवर्ड हर एंटरी डेरी पे ऑफिस हमारा मिसेज आगा में मॉर्टन पे नहीं मिलते कोट पैंट पहन के ऑफिस आए मिले और फंडिंग हासिल करें 50,000 से $170,000 विदाउट गारंटी विदाउट एनी क्रेडिट चेक और बाकी लाइक 2.5 साल बाद पैसा मोड़ना स्टार्ट करना है तब क्या है 2.5% पूरे साल का मतलब 15 साल में लौटाते हैं और $1,00,000 पे सिर्फ 2500 ब्याज है पूरे साल का कहीं नहीं मिलेगा 30 पे लोन ऐसा आपको नंबर 437-264-3175 437-264-3175 कॉल करो 437-264-3175 नंबर अगेन 437-264-3175
0: जी थैंक यू वेरी मच ते कल ना मैनू कॉल आई सीगी ओ कहंदे नंबर मैं मिला रही हां मिल नहीं रहा है ना ते कहंदे आ नंबर आ ओ 416 लाई जांदे सी 437 437-264-3175 ते गलबात करो
5: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਓ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
7: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
8: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ
9: 4 locations ने मेरी फ्रेंड अनु दी एक्सीडेंटल कार भी फिक्स करके नवी बनाती सी
10: जी हाँ कारा दे नाल नाल बसा अते वड्डे ट्रका दी हर तरह दी रिपेयर अते बॉडी वर्क दा काम भी कीता जांदा है रेट वास्ते बेस्ट पैकेज प्रोवाइड कीते जांदे ने वधेरे जानकारी लई कॉल करो 905-874-9878
11: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ ਕੈਫੇ ਰੀਟੇਲ ਸਟੋਰ ਕੰਟਰੈਕਟਰਸ ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002 647-919-1002
0: ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਤੇ ਲਓ ਜੀ ਇੱਕ ਮੈਂ ਨੰਬਰ ਦੇ ਦਵਾਂ, ਉਹ ਤੋਂ ਬਾਅਦ ਨਾ ਇੱਕ ਗਾਣਾ ਬੜਾ ਵਧੀਆ ਨਵਾਂ ਆਇਆ ਤੇ ਤੁਹਾਡੇ ਲਈ ਲਾਉਂਦੇ ਆ। ਤੇ ਨੰਬਰ ਤੁਸੀਂ ਨੋਟ ਕਰੋ ਈਗਲ ਟਰੱਕ ਸੇਲਸ ਦੇ ਬਿਲ ਸੇਖੋਂ ਜੀ ਦਾ। ਤੇ ਤੁਸੀਂ ਨਵਿਆਂ ਵਰਗੇ ਟਰੱਕ ਜੇ ਲੈਣੇ ਆ ਨਾ ਤਾਂ 416-1619-6000 ਤੇ ਪਹੁੰਚਣਾ ਤੇ ਫਾਈਨਾਂਸਿੰਗ ਔਨ ਦਾ ਸਪੋਟ ਹੋ ਜਾਣੀ ਹੈ। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ। ਜੇ ਤੁਹਾਡੇ ਕੋਲ ਏਜ਼ ਐਂਡ ਲਾਇਸੈਂਸ ਹੈਗਾ ਤੇ ਬਸ ਫਿਰ ਕਾਲ ਕਰ ਲਓ 647-292-5757। ਤੇ ਟਰੱਕਾਂ ਨੂੰ ਐਨ ਬਾਹਰੋਂ ਅੰਦਰੋਂ ਵਾਸ਼ ਕਰਾਓ ਆਲ ਟਰੱਕ ਲਿਊਬ ਐਂਡ ਵਾਸ਼ ਤੇ 905-452-99-55 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਦੇ ਵਿੱਚ ਪੰਜਾਬ ਬੰਦ ਸੀਗਾ ਕੱਲ ਤੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਆਪਣੇ ਇੱਥੇ ਤਾਂ ਹੁਣ ਸ਼ੁੱਕਰਵਾਰ ਸ਼ੁਰੂ ਹੋਇਆ। ਸੋ ਉਹਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ, ਟੋਟਲੀ ਬੰਦ ਸੀਗਾ। ਸੋ ਇਹ ਵੀ ਇੱਕ ਵਧੀਆ ਖਬਰ ਹੈ।

0: ਆਪਣਾ ਸਮਾਂ ਜਾਣ ਦਾ, ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਇੰਸ਼ੋਰੈਂਸ ਦੀ ਨੀਡ ਹੈ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, 647-7645-4340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, 6477-6
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: दोस्तों सत श्री अकाल नमस्कार आदाब ਤੁਹਾਡਾ ਬਾਦਮ ਮਨਸਰਾ ਜਨਸ
1: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂ

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਸ ਈਸ਼ਵਰ ਅੱਲਾ ਤਾਲਾ ਸ਼੍ਰੀ ਰਾਮ ਭਗਵਾਨ ਵਾਹਿਗੁਰੂ ਜੀਸਸ ਮਹਾਰਾਜ ਨੂੰ ਤੁਸੀਂ ਮੰਨਦੇ ਆ ਔਰ ਸਾਡਿਆਂ ਦਾ ਸਤਿਕਾਰ ਦੇ ਨਾਲ ਪੰਜਾਬੀ ਵਿਰਸਾ ਰੇਡੀਓ ਤੁਹਾਡੇ ਵਾਸਤੇ ਔਨ ਹੋ ਗਿਆ ਹੈ ਔਰ ਸਿੰਘ ਹਰਜੀਤ ਸ਼ੋਅ ਨਾਲ ਤੁਸੀਂ ਜੁੜ ਗਏ ਆ। ਸੁਣਾਓ ਬਈ ਕੀ ਹਾਲ ਆ ਤੇ ਕੀ ਚਾਲ ਆ? ਸਭ ਸੁੱਖ ਸਾਂਦ ਆ, ਸਭ ਠੀਕ ਹੈ, ਸਭ ਮੌਜ ਦੇ ਵਿੱਚ ਆ, ਸਭ ਮਸਤੀ ਦੇ ਵਿੱਚ ਆ। ਟੁਡੇ ਇਜ਼ ਫਰਾਈਡੇ, ਫਰਾਈਡੇ ਦੇ ਦਿਨ ਦੇ ਵਿੱਚ ਬਹੁਤ ਜ਼ਿਆਦਾ ਚਾਅ ਚੜਿਆ ਹੁੰਦਾ ਸਾਰਿਆਂ ਨੂੰ, ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ, ਬਹੁਤਿਆਂ ਨੇ ਫੰਕਸ਼ਨ ਪਾਰਟੀਜ਼ ਅਟੈਂਡ ਕਰਨੇ ਹੁੰਦੇ ਆ, ਬਹੁਤਿਆਂ ਨੇ ਫੈਮਿਲੀ ਗੈਦਰਿੰਗਸ 'ਤੇ ਜਾਣਾ ਹੁੰਦਾ, ਬਹੁਤਿਆਂ ਦੇ ਘਰਾਂ ਦੇ ਵਿੱਚ ਗੈਸਟ ਸੱਦੇ ਹੁੰਦੇ ਆ, ਬਹੁਤਿਆਂ ਨੇ ਅਜੇ ਮੀਟ ਸ਼ੀਟ ਵੀ ਬਣਾਉਣਾ ਹੁੰਦਾ, ਬਹੁਤਿਆਂ ਨੇ ਮੱਛੀ ਵੀ ਬਣਾਉਣੀ ਆਉਂਦੀ ਹੈ, ਬਹੁਤਿਆਂ ਨੇ ਪਨੀਰ ਦੇ ਟਿੱਕੇ ਅਤੇ ਬਹੁਤੇ ਫਿਰ ਵੈਜੀਟੇਰੀਅਨ ਮਸ਼ਰੂਮਸ ਅਤੇ ਬਰੋਕਲੀ ਨਾਲ ਵੀ ਸਾਰ ਲੈਂਦੇ ਆ ਬਈ। ਪਰ ਇਹਨਾਂ ਸਾਰਿਆਂ 'ਚੋਂ ਸਭ ਤੋਂ ਵਧੀਆ ਚੀਜ਼ ਜਿਹੜੀ ਬਰੋਕਲੀ ਆ, ਜਿਹੜੇ ਵੈਜੀਟੇਰੀਅਨ ਲੋਕ ਆ ਉਹ ਉਹਨਾਂ ਦਾ ਫੂਡ ਕਹਿੰਦੇ ਹੁੰਦੇ ਬਹੁਤ ਜ਼ਿਆਦਾ ਵਧੀਆ ਹੁੰਦਾ, ਔਰ ਬਹੁਤਿਆਂ ਨੇ ਫਿਰ ਘਰਾਂ 'ਚ ਬੱਕਰੀ ਵੀ ਬਣਾਉਣੀ ਆਉਣੀ ਆ ਅਤੇ ਬਹੁਤਿਆਂ ਨੇ ਬੱਕਰੇ ਵੀ ਬਣਾਉਣੇ ਨੇ, ਬਹੁਤਿਆਂ ਨੇ ਮੁਰਗੇ ਵੀ ਬਣਾਉਣੇ ਆ ਅਤੇ ਮੁਰਗੇ ਵੀ ਬਣਾਉਣੇ ਹੋਣਾ। ਇਹ ਹੁਣ ਜਿਹੜੀ ਚੀਜ਼ ਆਪਾਂ ਲੈਣ ਜਾਂਦੇ ਹਾਂ ਬਾਜ਼ਾਰੋਂ, ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਆਪਾਂ ਲੈਣ ਜਾਂਦੇ ਹਾਂ ਅਗਰ ਸਾਨੂੰ ਕੀ ਪਤਾ ਬੱਕਰੀ ਅਗਲੇ ਨੇ ਖਵਾਤੀ ਅਤੇ ਬੱਕਰਾ ਖਵਾਤਾ, ਕਿਵੇਂ ਪਤਾ ਲੱਗੂ ਇਹਦਾ? ਹੁਣ ਦੁਕਾਨਦਾਰ ਨੂੰ ਜਾ ਕੇ ਪੁੱਛੀਏ, ਭਾਈ ਜਿਹੜੀ ਤੂੰ ਕੱਟ ਕੇ ਰੱਖਿਆ ਮੀਟ ਇੱਥੇ, ਇਹ ਬੱਕਰੀ ਆ ਜਾਂ ਬੱਕਰਾ ਆ, ਕਿਵੇਂ ਪਤਾ ਲੱਗੂ ਇਹਦਾ? ਇਹ ਭੁਲੇਖੇ ਦਾ ਕੰਮ ਆ ਵੈਸੇ, ਮੈਨੂੰ ਸਮਝ ਹੁਣ ਆਪਾਂ ਨੂੰ ਪਤਾ ਹੀ ਨਹੀਂ। ਫਰਾਈਡੇ ਆਪਾਂ ਜਾਂਦੇ ਹਾਂ 3-4 ਵਜੇ ਕੰਮ ਛੱਡਿਆ, ਜਾਂਦੇ ਨਾ ਘਰ ਵਾਲੀ ਦਾ ਫੋਨ ਆਉਂਦਾ, ਭਾਈ ਆਉਣ ਲੱਗੇ ਮੀਟ ਚੱਕ ਲਿਓ 3-4 ਪਾਉਂਡ ਤਾਜ਼ਾ ਤਾਜ਼ਾ ਜਿਹਾ ਹੈ, ਅਤੇ ਹੁਣ ਉਹ ਮੀਟ ਜਿਹੜਾ ਲੈ ਕੇ ਜਾਂਦੇ ਆ ਉਹ ਪਤਾ ਲੱਗਦਾ ਨਹੀਂ ਇਹ ਬੱਕਰੀ ਦਾ ਮੀਟ ਆ ਬੱਕਰੇ ਦਾ ਮੀਟ ਆ, ਹੈਂ ਇਹ ਕੁੱਕੜ ਆ ਅਤੇ ਕੁੱਕੜੀ ਆ, ਕਿਹਦਾ ਕਿਹਦਾ ਮੀਟ ਆ, ਕੁਛ ਨਹੀਂ ਪਤਾ ਲੱਗਦਾ। ਖਾਈ ਜਾਓ ਖਾਈ ਜਾਓ ਖਾਈ ਜਾਓ, ਇੰਜੋਏ ਕਰੋ, ਖਾਓ ਪੀਓ, ਐਸ਼ ਕਰੋ ਮਿੱਤਰੋ, ਪਰ ਦਿਲ ਨਾ ਕਿਸੇ ਦਾ ਦਿਖਾਇਓ, ਅਤੇ ਨਾਲ ਪੈਕ ਸ਼ੈਕ ਜ਼ਰੂਰ ਲਾ ਲਿਓ, ਜਿਹੜੇ ਲਾਉਣ ਵਾਲੇ ਸ਼ੌਕੀਨ ਬੰਦੇ ਆ, ਜਿਹੜੇ ਨਹੀਂ ਲਾਉਂਦੇ ਉਹ ਬਿਲਕੁਲ ਨਾ ਲਾਇਓ, ਨਾ ਨਾ ਨਾ ਨਾ ਨਾ, ਉਹਨਾਂ ਵਾਸਤੇ ਸੋਡਾ ਥਮਸ ਅਪ ਕੋਕਾ ਕੋਲਾ, ਅਤੇ ਉਹਨਾਂ ਵਾਸਤੇ ਜਿਹੜੇ ਪਾਣੀ ਸਿੰਪਲ ਠੀਕ ਆ, ਜਿਹੜੇ ਐਵੇਂ ਪੀਂਦੇ ਨੇ ਹੁਣ ਇੱਕ ਅੱਧਾ ਲਾ ਲੈਣ ਅਤੇ ਮੁੜ ਕੇ ਘਰ ਵਾਲੀ ਨੇ ਕਹਿਣ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ, ਅਤੇ ਅੱਗੋਂ ਘਰ ਵਾਲੀ ਵੀ ਕਹੇ ਰੋਜ਼ ਸ਼ਾਮ ਨੂੰ ਤੁਸੀਂ ਇੱਕ ਅੱਧਾ ਪੈਗ ਲਾ ਹੀ ਲਿਆ ਕਰੋ, ਕੋਈ ਗੱਲ ਨਹੀਂ, ਮੈਨੂੰ ਇੰਨਾ ਪਿਆਰ ਤਾਂ ਤੁਸੀਂ ਕਰਦੇ ਆ ਨਾ। ਲਓ ਜੀ, ਅੱਜ ਫਰਾਈਡੇ ਦਾ ਦਿਨ ਹੈ ਔਰ ਫਰਾਈਡੇ, ਅੱਛਾ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਸਟੂਡੀਓ ਲਾਈਨਾਂ ਚੱਲ ਪਈਆਂ ਚੱਲੀਆਂ? ਆ 2 ਦਿਨਾਂ ਤੋਂ ਸਾਡਾ ਤੁਹਾਡਾ ਤਾਲਮੇਲ ਟੁੱਟਿਆ ਜਿਹਾ ਹੋਇਆ ਸੀ, ਅਤੇ 1-2 ਕਾਲ ਕਰਕੇ ਦੱਸ ਦਿਓ ਨਾਲੇ ਅੱਜ ਫਰਾਈਡੇ ਦਾ ਸ਼ੋਅ ਆ, ਤੁਹਾਨੂੰ ਪਤਾ ਕਿ ਫਰਾਈਡੇ ਦੇ ਸ਼ੋਅ ਦੇ 'ਚ ਕੀ ਖਾਸ ਹੁੰਦਾ ਔਰ ਕਿਵੇਂ ਕਿਵੇਂ ਸਾਰੀਆਂ ਗੱਲਾਂ ਹੁੰਦੀਆਂ ਅਤੇ ਫਾਰਮੈਟ ਕੀ ਹੁੰਦਾ ਫਰਾਈਡੇ ਦੇ ਸ਼ੋਅ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਪਲੀਜ਼ ਮੈਨੂੰ ਥੋੜ੍ਹਾ ਜਿਹਾ, ਜੇ ਸਟੂਡੀਓ ਦਾ ਨੰਬਰ ਚੱਲ ਪਿਆ ਤਾਂ ਚੰਗੀ ਗੱਲ ਆ, ਮੈਨੂੰ ਪਤਾ ਨਹੀਂ ਹੈ ਇਸ ਚੀਜ਼ ਬਾਰੇ, ਸੋ ਪਲੀਜ਼ 1-2 ਕਾਲ ਕਰਕੇ ਜ਼ਰੂਰ ਮੈਨੂੰ ਅਪਡੇਟ ਕਰੋ। 9056733337, 905-673-3337 ਸਟੂਡੀਓ ਦਾ ਨੰਬਰ ਆ। ਔਰ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਸਤੰਬਰ 18 ਨੂੰ ਆ ਰਿਹਾ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਦੇ ਵਿੱਚ। ਇਸ ਵੀਕਐਂਡ ਦੇ ਟਿਕਟਾਂ ਲੈ ਲਓ ਤੁਸੀਂ, ਆਪਣੀਆਂ ਰਾਖਵੀਆਂ ਕਰ ਲਓ, ਕਿਉਂਕਿ ਟਿਕਟਾਂ ਦੀ ਕੀਮਤ $49 ਤੋਂ ਸਟਾਰਟ ਹੋ ਰਹੀ ਹੈ ਔਰ ਤੁਹਾਡੇ ਵਾਸਤੇ ਅੱਗੇ ਦੇ ਅੱਗੇ ਹੋਰ ਜਾਈ ਜਾਂਦੀਆਂ ਟਿਕਟਾਂ। ਸ਼ੋਅ ਜਿਹੜਾ ਨਾ, ਤੁਸੀਂ ਚਾਹੁੰਦੇ ਆ ਕਿ ਮਿਊਜ਼ਿਕ ਦੇ ਲਵਰਸ ਲੋਕ ਆ, ਜਿਹੜੇ ਮਿਊਜ਼ਿਕ ਦੇ ਬਹੁਤ ਜ਼ਿਆਦਾ ਪਾਰਖੂ ਲੋਕ ਆ, ਜਿਹੜੇ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਉਹਨਾਂ ਵਾਸਤੇ ਸ਼ੋਅ ਆ ਇਹ। ਆਰਾਮ ਦੇ ਮੈਂ ਸੁਣਨ ਵਾਲਾ, ਇਹ ਮਹਿਫਲ ਲੱਗਣੀ ਆ ਹੰਸਰਾਜ ਹੰਸ ਸਾਹਿਬ ਦੀ, ਅਤੇ ਖਾਲੀ ਦਿਲ ਨਹੀਂ ਅਤੇ ਹਰਜੀਤ ਜੀ ਇਹ ਜਾਣ ਵੀ ਇਹ ਮੰਗਦਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਨੱਚਣ ਤੋਂ ਪਹਿਲਾਂ ਫਿਰ ਦਿਆਂਗੇ ਹੋਕਾ, ਸਭਨਾਂ ਨੂੰ ਦਿਆਂਗੇ ਇੱਕ ਹੋਕਾ, ਅਤੇ ਜਿਹੜੀ ਨੱਚੂਗੀ ਸਾਡੇ ਨਾਲ ਅਤੇ ਉਹਨੂੰ ਦਿਲ ਵੀ ਦੇ ਦਿਆਂਗੇ। ਚਲੋ ਕੋਈ ਗੱਲ ਨਹੀਂ, ਇਹ ਵੀ ਗਾਣਾ ਬੜਾ ਲਵਾਵਾਂਗੇ ਉੱਥੇ। ਰਾਤੀ ਇਸ਼ਕੇ ਦੀ ਹੋਈ ਬਰਸਾਤ, ਰਾਤੀ ਹੋਈ ਬਰਸਾਤ ਅਤੇ ਅੱਜ ਹੋ ਵੀ ਜਾਣੀ ਆ ਬਰਸਾਤ, ਬਿਕਾਜ਼ ਟੁਡੇ ਇਜ਼ ਫਰਾਈਡੇ। ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ, ਸਾਨੂੰ ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਭਿੱਜਦੇ ਰਹੇ। ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ, ਉਹ ਨਾ ਰੋਕਿਆ ਗਿਆ ਨੈਣ ਲੱਗੀਆਂ ਹਰਜੀਤ ਜੀ ਸੌਣ ਦੀਆਂ ਝੜੀਆਂ ਨੂੰ। ਹੈਂ ਕੈਸੇ ਗੀਤ ਹੈ, ਔਰ ਜੋਗੀਆਂ ਦੇ ਕੰਨਾਂ ਫਿਰ ਕੱਚ ਦੀਆਂ ਮੁੰਦਰਾਂ ਹੈ, ਅਤੇ ਫਿਰ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਅਤੇ ਫਿਰ ਬੀਬਾ ਸਾਡਾ ਦਿਲ ਮੋੜ ਦੇ। ਇਹ ਕੁਆਲੀ ਨਾਈਟ ਵੀ ਨਾਲ ਹੀ ਹੋਣੀ ਹੈ, ਬੜਾ ਜਿਹੜੇ ਗੀਤ ਸੰਗੀਤ ਨਾਲ ਭਰਿਆ ਸ਼ੋਅ ਹੋਏਗਾ। ਹੈਲੋ
1: ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਭਾਜੀ, ਕੀ ਹਾਲ ਹੈ ਜੀ? ਅੱਜ ਤਾਂ ਆਵਾਜ਼ ਬੜੀ ਕੜਕਦੀ ਆ ਜੀ, ਅੱਜ ਮਿਸ਼ਰੀ ਖਾ ਕੇ ਲੱਗਦੇ।
0: ਨਾ ਨਾ, ਮੈਂ ਚਮਚੇ ਲਾਉਣਾ ਸਵੇਰੇ ਦੋ।
1: ਸਾਰੀ
0: ਰਾਤ ਭੇਜ ਰਹੇ, ਬੜੀ ਮਿਹਰਬਾਨੀ ਸਰ, ਉਹ ਵੀ ਲਾ ਦਿੰਦੇ ਆ। ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੌਂਸਰ ਕਰ ਰਹੇ ਹਾਂ, ਔਰ ਮਾਸਟਰ ਜੂਲਰ ਦੋ ਲੋਕੇਸ਼ਨ ਤੁਹਾਡੀ ਸੇਵਾ ਚ ਹਾਜ਼ਰ ਆ, ਜਿਨ੍ਹਾਂ ਨੇ ਇਸ ਵੀਕਐਂਡ ਦੇ ਵਧੀਆ ਵਧੀਆ ਤਾਜ਼ਾ ਤਾਜ਼ਾ ਸੋਨਾ ਲੈਣਾ। ਡਬਈ ਮਾਰਕਾ ਸੋਨਾ ਇਹਨਾਂ ਕੋਲ ਜ਼ਿਆਦਾ ਹੁੰਦਾ, ਔਰ ਡਬਈ ਵਾਲਾ ਮੇਡ ਇਨ ਡਬਈ ਵਾਲਾ ਸੋਨਾ ਇਹਨਾਂ ਕੋਲ ਹੁੰਦਾ। ਜੇ ਤੁਸੀਂ ਵੀ ਵਧੀਆ ਸੋਨਾ 22 ਕੈਰਟ ਦਾ 24 ਕੈਰਟ ਲੈਣਾ, ਤੁਹਾਡੀ ਖੂਬਸੂਰਤੀ ਨੂੰ ਹੋਰ ਖੂਬਸੂਰਤ ਕਰ ਦੇਗਾ। ਤੁਹਾਡੀ ਜੇ ਗਰਲਫ੍ਰੈਂਡ ਤਾਂ ਵੈਸੇ ਹੁੰਦੀ ਸੋਹਣੀ ਹੈ, ਕਿਉਂਕਿ ਘਰ ਵਾਲੀ ਤਰੀਫ ਬੰਦਾ ਘੱਟ ਕਰਦਾ, ਗਰਲਫ੍ਰੈਂਡ ਤਰੀਫ ਤਾਂ ਜ਼ਿਆਦਾ ਕਰਦਾ। ਜੇ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਕੋਈ ਚੀਜ਼ ਲੈ ਕੇ ਦੇਣੀ ਹੈ ਤਾਂ ਉਹ ਸੋਹਣੀ ਸੋਹਣੀ ਸੋਹਣੀ ਸੋਹਣੀ ਸੋਹਣੀ ਹੋਰ ਵੀ ਸੋਹਣੀ ਹੋ ਜਾਣੀ ਹੈ, ਜਦੋਂ ਫਿਰ ਕਿੱਥੋਂ ਸੋਨਾ ਲੈ ਦਿੱਤਾ ਮਾਸਟਰ ਜੂਲਰ ਵਾਲਿਆਂ ਦੇ ਕੋਲੋਂ। 905-906-2424 ਦੇ ਕਾਲ ਕੀਤੀ ਜਾ ਸਕਦੀ ਹੈ। ਲਾਈਨਾਂ ਚੱਲ ਗਈਆਂ, ਕੀ ਗੱਲ, ਇੱਕ ਕਾਲ ਹੀ ਆਈ ਹਾਲੇ ਤੱਕ। ਉਹ ਭਾਈ ਰੇਡੀਓ ਪੰਜਾਬੀ ਵਿਰਸਾ ਚੱਲ ਰਿਹਾ 11 ਤੋਂ 12, ਸਿੰਘ ਹਰਜੀਤ ਸ਼ੋਅ ਚੱਲ ਰਿਹਾ, ਕਿੱਥੇ ਗਵਾਚ ਗਏ ਸਾਰੇ ਮੇਰੇ ਵੀਰ? ਮੈਨੂੰ ਤਾਂ ਬੜਾ ਚਾਅ ਸੀ, ਮੈਂ ਕਿਹਾ 2 ਦਿਨ ਹੋ ਗਏ ਯਾਰ ਗੱਲ ਨਹੀਂ ਹੋਈ ਤੁਹਾਡੇ ਨਾਲ, ਤੁਸੀਂ ਤਾਂ ਇੰਨਾ ਬਿਲਕੁਲ ਠੰਡੇ ਕੰਮ ਹੀ ਹੋਏ ਪਿਆ ਤੁਹਾਡਾ ਤਾਂ, ਕਮਾਲ ਹੋ ਗਈ ਗੱਲ ਮੇਰੀ, ਕਰ ਲਓ ਘਿਓਰੋਂ ਭਾਂਡਾ। ਮੈਂ ਤਾਂ ਬੜਾ ਤੱਤਾ ਜਿਹਾ ਸੀ, ਮੈਂ ਕਿਹਾ ਯਾਰ 2 ਦਿਨਾਂ ਬਾਅਦ ਗੱਲ ਹੋਣੀ ਹੈ ਸਾਰਿਆਂ ਨਾਲ, ਬੰਦੇ ਖੁਸ਼ ਹੋਣੇ ਆ, ਪਰ ਇੰਨਾ ਨਹੀਂ ਪਤਾ ਬੰਦੇ ਪਤਾ ਕਿਹੜੇ ਫਿਕਰਾਂ 'ਚ ਗਵਾਚੇ ਫਿਰਦੇ ਆ। ਹੈਲੋ,
2: ਹੈਲੋ ਯੰਗ ਬ੍ਰੋ
0: ਜੀ, ਸਰ
2: ਬੜੀ
0: ਮਿਹਰਬਾਨੀ, ਤੁਸੀਂ ਹੰਸਰਾਜ ਸ਼ੋਅ ਦੇ ਤਾਂ ਆ ਨੀ ਰਹੇ?
2: ਡੈਫੀਨਿਟਲੀ ਆ ਰਹੇ ਮਾਰੇ, ਮੈਂ ਆਪਣੇ ਯਾਦਗਾਰ ਨੂੰ ਇਕੱਠੇ ਗਰੁੱਪ ਬਣਾ ਰਿਹਾ।
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਰਾਜਨ ਜੀ ਬੋਲੋ ਸਰ।
3: ਬਹੁਤ ਬਹੁਤ ਧੰਨਵਾਦ ਜੀ ਅਜੀਤ ਜੀ, ਅੱਜ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਬੈਕ ਟੂ ਸਕੂਲ ਸੇਲ ਜੀ ਸ਼ੁਰੂ ਹੋ ਚੁੱਕੀ ਹੈ, ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾਉਣ ਦੇ ਲਈ ਬਹੁਤ ਵਧੀਆ ਵਧੀਆ ਡੀਲ ਹੈ। ਨਮਸਤੇ
0: ਜੀ,
3: ਖਾਸ ਕਰਕੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਆਪਣੀਆਂ ਐਨਕਾਂ ਦੇ ਉੱਤੇ ਤੁਸੀਂ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਪ੍ਰੋਗਰੈਸਿਵ ਦੇ ਬਣਵਾ ਰਹੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਸਾਡਾ ਸਟੋਰ ਅੱਜ 10 ਸਵੇਰੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੈ। ਤੇ ਜੇ ਕੱਲ੍ਹ ਨੂੰ ਤੁਸੀਂ ਸੈਟਰਡੇ ਆਉਣਾ ਚਾਹੁੰਦੇ ਹੋ ਤੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸਟੋਰ ਖੁੱਲ੍ਹਾ ਹੈ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਆਈ ਗਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋਵੇ। 905-460-8888, 905-460-8888।
0: ਥੈਂਕ ਯੂ ਵੈਰੀ ਮਚ। ਪੰਜਾਬ ਡੇ ਮੇਲੇ ਵਾਲੀ ਟੀਮ ਨੇ ਵੀ ਆਉਣਾ ਸੀ, ਮੈਨੂੰ ਸਵੇਰੇ ਗੱਲ ਹੋਈ ਸੀ ਖੋਸਾ ਸਾਹਿਬ ਦੇ ਨਾਲ, ਹਾਲੇ ਤੱਕ ਪਹੁੰਚਿਆ ਨਹੀਂ, ਪਤਾ ਨਹੀਂ ਕੀ ਗੱਲ ਹੈ। ਚਲੋ ਕੋਈ ਗੱਲ ਨਹੀਂ ਬਾਈ। ਹਰਪ੍ਰੀਤ ਕਈ ਜੀ, ਕੀ ਹਾਲ ਚਾਲ ਹੈ? ਤੁਸੀਂ ਬੜੇ ਪਰਿਵਾਰਾਂ ਦੇ ਪਰਿਵਾਰ ਇਕੱਠੇ ਹੋ ਕੇ ਆ ਰਹੇ ਹੋ ਲੰਡਨ ਤੋਂ, ਤੇ ਮੈਂ ਤੁਹਾਡੇ ਵਾਸਤੇ ਗੀਤ ਅਸੀਂ ਜ਼ਰੂਰ ਲਵਾਵਾਂਗੇ ਉੱਥੇ। ਕਿਹੜਾ ਗੀਤ ਹੈ? ਰਾਤੀ ਇਸ਼ਕੇ ਦੀ ਹੋਈ ਬਰਸਾਤ, ਟੋਨੀ ਭਾਜੀ ਰੂਪੀਆ ਵਾਲਿਓ, ਕੀ ਹਾਲ ਚਾਲ ਹੈ? ਆਉਂਦੇ ਹੋ ਫਿਰ
4: ਰਾਤੀ ਇਸ਼ਕੇ ਦੀ ਹੋਈ ਬਰਸਾਤ, ਸਾਰੀ ਰਾਤ ਪੁੱਛਦੇ ਰਹੇ
0: ਟਿਕਟਾਂ ticketmaster.co ਚੱਕ ਲਓ ਜਾ ਕੇ। 18 ਸਤੰਬਰ ਨੂੰ ਇਹ ਸ਼ੋਅ ਹੋ ਰਿਹਾ ਤੁਹਾਡੇ ਸ਼ਹਿਰ ਮਿਸੀਸਾਗਾ ਦੇ ਵਿੱਚ।

ਉਹ ਹੰਸ ਭਾਜੀ ਤੁਹਾਡੇ ਕਿਹੜੇ ਕਿਹੜੇ ਗੀਤਾਂ ਦੀ ਅਸੀਂ ਤਾਰੀਫ ਕਰੀਏ, ਕਿਹੜੇ ਕਿਹੜੇ ਗੀਤਾਂ ਦੀ ਤਾਰੀਫ ਕਰੀਏ? ਇੰਨੇ ਖੂਬਸੂਰਤ ਗੀਤ ਸਾਡੇ ਪਰਿਵਾਰਾਂ ਨੂੰ ਤੁਸੀਂ ਦਿੱਤੇ ਆ। ਕੈਸਾ ਗੀਤ ਹੈ? ਕਹਿੰਦੇ ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ ਨੂੰ, ਤੇ ਨਾ ਰੋਕਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋ। ਹਰਪ੍ਰੀਤ ਘਈਆ ਨੂੰ ਕਾਲ ਕਰ ਲਓ, ਰੀਅਲ ਸਟੇਟ ਦੀ ਕੋਈ ਵੀ ਨੀਡ ਹੈ ਲੰਡਨ ਸ਼ਹਿਰ ਦੇ ਵਿੱਚ 519-685-6061 ਦੇ ਕੋਕ ਦੀ ਇਜਾਜ਼ਤ ਹੀ ਹੈ। ਇੱਕ ਘਰ ਵੀ ਆਇਆ, ਉਹ ਵੀ ਮੈਂ ਤੁਹਾਨੂੰ ਬੜੀ ਜਲਦੀ ਦੱਸਣ ਜਾ ਰਿਹਾ। ਲੰਡਨ ਵਾਲਿਓ, ਹਰਪ੍ਰੀਤ ਚਾਹੀਦੀ ਹੈ, ਸੁਣੇ ਤੂਤੀ ਬੋਲਦੀ ਹੈ ਲੰਡਨ ਸ਼ਹਿਰ ਦੇ ਵਿੱਚ। 519-685-6061।

ਮੈਂ ਨਾਲ ਨਾ ਟਿਕਟ ਮਾਸਟਰ ਖੋਲ ਕੇ ਬੈਠਾ ਦੇਖ ਰਿਹਾ, ਮੈਂ ਕਿਹਾ ਹੰਸ ਭਾਈ ਨੂੰ ਕਿੰਨੇ ਜ਼ਿਆਦਾ ਪਿਆਰ ਕਰਦੇ ਆ ਵੀ ਨਾਲ ਨਾਲ ਟਿਕਟਾਂ ਮੂਵ ਹੋ ਰਹੀਆਂ ਨਹੀਂ ਹੋ ਰਹੀਆਂ। ਚਾਰ ਬੰਦੇ ਇਸ ਵੇਲੇ ਟਿਕਟ ਮਾਸਟਰ ਦੇ ਘੁੰਮ ਰਹੇ ਆ, ਟਿਕਟਾਂ ਦੀ ਚੋਣ ਕਰ ਰਹੇ ਆ। ਮੈਨੂੰ ਪਤਾ ਲੱਗ ਜਾਂਦਾ ਵੀ ਇੱਥੇ ਮੈਂ ਆਲਰੇਡੀ ਕੰਪਿਊਟਰ 'ਤੇ ਖੋਲ ਕੇ ਬੈਠਾ, ਚਾਰ ਬੰਦੇ ਜਿਹੜੇ ਕਿ ਇਸ ਵੇਲੇ ਟਿਕਟਾਂ ਦੀ ਜਾਣਕਾਰੀ ਦੇਖ ਰਿਹਾ, ਟਿਕਟ ਕਿੰਨੇ ਦੀ ਆ, ਕਦੀ ਉੱਪਰ ਥੱਲੇ ਕਲਿੱਕ ਕਰ ਰਹੇ ਆ। ਔਰ ਮੈਨੂੰ ਪਤਾ ਲੱਗ ਰਿਹਾ ਕਿ ਉਹ ਜਿਹੜੀਆਂ ਨੀਲੀਆਂ ਸੀਟਾਂ ਫਿਰ ਗ੍ਰੇ ਹੋ ਜਾਂਦੀਆਂ, ਇਟ ਮੀਨਸ ਕਿ ਇਨਕੁਆਇਰੀ ਚੱਲ ਰਹੀ ਹੈ। ਤੁਸੀਂ ਵੀ ਟਿਕਟ ਮਾਸਟਰ.ca ਤੇ ਜਾ ਕੇ ਆਪਣੀ ਟਿਕਟਾਂ ਰਾਖਵੀਆਂ ਕਰ ਲਓ। 2 ਲੈਣੀਆਂ, 4 ਲੈਣੀਆਂ, 6 ਲੈਣੀਆਂ, 8 ਲੈਣੀਆਂ, 10 ਲੈਣੀਆਂ ਹੁਣ ਅਵੇਲੇਬਲ ਆ। ਤੇ ਜੇ ਕੱਲ ਨੂੰ ਭਾਈ ਖਤਮ ਹੋ ਗਈਆਂ ਤੇ ਫਿਰ ਕਿਸੇ ਰੇਡੀਓ ਵਾਲੇ ਕੋਲ ਫੋਨ ਕਰਾ ਲਿਓ, ਮੇਰੇ ਕੋਲ ਟਿਕਟਾਂ ਨਹੀਂ ਹੋਣੀਆਂ। ਥੀਏਟਰ ਆ ਇਹ, ਬੈਂਕਟ ਹਾਲ ਨਹੀਂ ਹੈ। ਬੰਦੇ ਧੱਕੇ ਨਾਲ ਸੱਜੇ ਖੱਬੇ ਵਾੜ ਦਿਓ, ਇੱਕੋ ਵੇਲੇ ਹੁੰਦੀ।

ਔਰ ਮੈਂ ਜ਼ਿਕਰ ਕਰ ਰਿਹਾ ਸੀ ਹਰਪ੍ਰੀਤ ਕਈ ਵਾਰਾਂ ਦਾ, ਲੰਡਨ ਸ਼ਹਿਰ ਅੰਟੈਰੀਓ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਹੈ ਇੱਕ ਬ੍ਰੈਂਡ ਨਿਊ ਘਰ ਤੁਹਾਡੇ ਵਾਸਤੇ ਆਏ ਹੈ। 4,29,000 ਦਾ ਘਰ ਇਹ ਤੁਹਾਨੂੰ ਮਿਲ ਰਿਹਾ ਔਰ ਜਿਹਦੀ ਕਲੋਜ਼ਿੰਗ 2027 ਦੇ ਵਿੱਚ ਹੋਣੀ ਹੈ। ਮੈਂ ਤਾਂ ਹੈਰਾਨ ਹੋ ਰਿਹਾ ਪ੍ਰਾਈਜ਼ ਸੁਣ ਕੇ। ਲੰਡਨ ਸ਼ਹਿਰ ਇਸ ਵੇਲੇ ਬੜਾ ਗਰੋਹ ਕਰ ਰਿਹਾ ਹੈ, ਸਿਟੀ ਲੰਡਨ, ਔਰ ਹਰਪ੍ਰੀਤ ਘਈ ਉੱਥੋਂ ਦੇ ਚੋਟੀ ਦੇ ਰਾਈਟਰ ਆ ਔਰ ਇਹ ਬੱਸ ਭਰ ਕੇ ਲਿਆ ਰਹੇ, ਉੱਥੋਂ ਪੂਰੀ ਬ੍ਰੋਕਰੇਜ ਆ ਰਹੀ, ਉਹਨਾਂ ਦੀ ਬੜੀ ਖੁਸ਼ੀ ਵਾਲੀ ਗੱਲ ਹੈ। ਮੋਨਿਕਾ ਘਈ ਜੀ ਆਪਣੇ ਨਾਲ ਪੂਰੀ ਟੀਮ ਦੇ ਨਾਲ ਆਪਣੀਆਂ ਸਹੇਲੀਆਂ ਨਾਲ ਆ ਰਹੇ ਹੈ। ਹਰਪ੍ਰੀਤ ਘਈ ਦਾ ਨੰਬਰ ਨੋਟ ਕਰ ਲਓ, 4,29,000 ਦਾ ਇਹ ਘਰ ਤੁਹਾਨੂੰ ਮਿਲ ਰਿਹਾ ਲੰਡਨ ਸ਼ਹਿਰ ਦੇ ਵਿੱਚ। 519-685-6061 519-685-6061 ਦੇ ਹੁਣ ਜਲਦੀ ਜਲਦੀ ਜਲਦੀ ਫੋਨ ਕਰ ਲਿਓ। ਪੰਜਾਬ ਡੇਲੀ ਟੀਮ ਕਿੱਥੇ ਹੈ ਖੋਸਾ ਸਾਹਿਬ?

ਆਹ ਸੁਣੋ ਧਿਆਨ ਨਾਲ ਲਾਈਨ, ਇਹਦੇ ਮੀਨਿੰਗ ਦੇਖਿਆ ਕਿਸੇ ਵੱਡੇ ਮੀਨਿੰਗ, ਪਾਕ ਹੋਣ ਜੇ ਮੁਹੱਬਤਾਂ ਤਾਂ ਸਮਝੋ ਤੇ ਆਸ਼ਕਾਂ 'ਚ ਰੱਬ ਵਸਦਾ। ਕੈਸੀ ਯਾਰ ਕਮਾਲ ਦੀਆਂ ਲਾਈਨਾਂ ਲਿਖੀਆਂ ਧੰਮੀ ਸਾਹਿਬ ਨੇ, ਹੀਰਾਂ ਦਾ ਧੰਮੀ। ਨਕੋਦਰ ਸ਼ਹਿਰ ਦੇ 'ਚ ਨਾ ਦੱਖਣੀ ਅੱਡੇ ਦੇ ਵੀਡੀਓ ਦੀ ਸ਼ੋਪ ਹੁੰਦੀ ਸੀ, ਕੈਸਟਾਂ ਕੁਸਟਾਂ ਵੇਚਦੇ ਹੁੰਦੇ ਸੀ ਉਦੋਂ, ਕਿਉਂਕਿ ਮੈਂ ਨਕੋਦਰ ਸ਼ਹਿਰ ਦਾ, ਮੈਨੂੰ ਪਤਾ। ਅਤੇ ਹੁਣ ਪਤਾ ਨਹੀਂ ਉੱਥੇ ਹੈ ਨਹੀਂ ਹੈ ਧੰਮੀ ਸਾਹਿਬ, ਮੈਨੂੰ ਉਹਦੇ ਬਾਰੇ ਪਤਾ ਨਹੀਂ। ਧੰਮੀ ਹੋਵੇ ਜਦੋਂ ਕਹਿੰਦੇ ਇਕੱਲਾ ਤੇ ਇਕੱਲਾ ਹੀ ਹੱਸਦਾ, ਪਾਕ ਹੋਣ ਜੇ ਮੁਹੱਬਤਾਂ ਦਾ ਸਮਝੋ ਹਰਜੀਤ ਜੀ, ਓਏ ਆਸ਼ਕਾਂ 'ਚ ਰੱਬ।

ਚਲੋ ਚੰਗੀ ਗੱਲ ਆ ਵੀ ਇਸ਼ਕ ਦੀ ਬਰਸਾਤ ਹੋਣੀ ਚਾਹੀਦੀ ਹੈ। ਪਿਆਰ ਔਰ ਮੁਹੱਬਤ, ਇਤਫਾਕ, ਇਹ ਬੜੀਆਂ ਜ਼ਰੂਰੀ ਚੀਜ਼ਾਂ ਜ਼ਿੰਦਗੀ ਵਾਸਤੇ, ਔਰ ਪਿਆਰ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਔਰ ਕੋਈ ਵੀ ਦੁਨੀਆ ਦਾ ਗ੍ਰੰਥ ਜਿਹੜੇ ਮਰਜ਼ੀ ਅਸੀਂ ਪੜ੍ਹ ਲਈਏ, ਦੇਖ ਲਈਏ, ਸੁਣ ਲਈਏ, ਜਿਹੜਾ ਪਿਆਰ ਲਫ਼ਜ਼ ਹੈ ਇਸ ਨੂੰ ਸਭ ਤੋਂ ਵੱਡੀ ਮਹੱਤਤਾ ਦਿੱਤੀ ਗਈ ਆ ਸਾਰੇ ਗ੍ਰੰਥਾਂ ਦੇ ਵਿੱਚ। ਪਿਆਰ ਦੇ ਨਾਲ ਦੁਨੀਆ ਚੱਲਦੀ ਹੈ, ਪਿਆਰ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਵਾਧਾ ਹੁੰਦਾ ਹੈ, ਪਿਆਰ ਦੇ ਨਾਲ ਪਰਿਵਾਰਾਂ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਲੜਾਈ ਝਗੜਿਆਂ ਦੇ ਨਾਲ ਹਮੇਸ਼ਾ ਰਿਸ਼ਤੇ ਦੂਰ ਹੁੰਦੇ ਹਨ। ਕੈਸੀ ਕਮਾਲ ਦੀ ਗੱਲ ਹੈ, ਕੈਂਚੀ ਦੇਖੋ ਕਿੰਨੀ ਸੋਹਣੀ ਸੁਨੱਖੀ ਹੁੰਦੀ ਹੈ, ਵੱਡੀ ਵੀ ਹੁੰਦੀ ਹੈ, ਅਤੇ ਉਹਦਾ ਕੰਮ ਕੀ ਹੈ ਕੈਂਚੀ ਦਾ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਅਤੇ ਕੋਈ ਸੂਈ ਦੇਖੋ ਕਿੰਨੀ ਛੋਟੀ ਜਿਹੀ ਹੁੰਦੀ ਹੈ, ਪਿਆਰ ਦੇ ਨਾਲ ਨਿੱਕੀ ਜਿਹੀ, ਕਿੰਨੀ ਕਹਿੰਦੇ ਸੋਹਣੀ ਲੱਗਦੀ ਆ ਸੂਈ, ਹੈ ਨਾ, ਅਤੇ ਹੈ ਛੋਟੀ ਜਿਹੀ ਹੈ, ਉਹਦਾ ਕੰਮ ਕੀ ਹੈ ਆਪਾਂ ਸਾਰਿਆਂ ਨੂੰ ਪਤਾ, ਸੂਈ ਨਹੀਂ ਕਦੀ ਪੁੱਠੇ ਕੰਮ ਕਰਦੀ, ਅਤੇ ਕੈਂਚੀ ਹੈ ਬੜੀ ਚੰਗੀ, ਉੱਚੀ, ਲੰਬੀ, ਸੋਹਣੀ, ਸੁਨੱਖੀ ਹੈ, ਕੰਮ ਉਹਦੇ ਪੁੱਠੇ ਹੈ। ਦੇਖ ਲਓ ਵੀ ਪੰਜਾਬੀ ਵਿਰਸਾ ਰੇਡੀਓ ਤੁਸੀਂ ਸੁਣ ਰਹੇ ਹਾਂ। ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਜਾਂਦਾ, ਜਿਨ੍ਹਾਂ ਨੇ ਘਰਾਂ ਵਿੱਚ ਏਸੀ ਨਵੇਂ ਲਵਾਉਣੇ ਆ ਤੁਹਾਡੇ ਵਾਸਤੇ, ਪਰ ਅੱਜ ਕਾਲਸ ਪਤਾ ਨਹੀਂ ਕੀ ਗੱਲ ਯਾਰ, ਤੁਸੀਂ ਮੇਰੇ ਨਾਲ ਨਾਰਾਜ਼ ਤਾਂ ਨਹੀਂ ਕਿਤੇ ਹੋ ਗਏ, ਦੋ ਦਿਨਾਂ ਤੋਂ ਤੁਹਾਡੇ ਨਾਲ ਗੱਲਾਂ ਨਹੀਂ ਹੋਈਆਂ, ਪਰ ਤੁਸੀਂ ਇੰਨੇ ਕੀ ਗੱਲ ਖੁਸ਼ੀ ਦੇ ਮਾਹੌਲ ਦੇ ਵਿੱਚ ਨਹੀਂ ਕਿ ਯਾਰ ਅੱਜ ਸਾਡੀਆਂ ਫੋਨ ਲਾਈਨਾਂ ਚੱਲ ਪਈਆਂ ਸਟੂਡੀਓ ਦੀਆਂ। ਅਤੇ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਜਿਨ੍ਹਾਂ ਨੇ ਏਸੀ ਲਵਾਉਣੇ ਆਪਣੇ ਘਰ ਦੇ ਵਿੱਚ ਨਵੇਂ, 416-720, ਔਰ ਅੱਗੇ ਨੰਬਰ ਹੈ ਜੀ 2081 ਦੇ ਕਾਲ ਕੀਤੀ ਜਾ ਸਕਦੀ ਹੈ, 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡੇ ਵਾਸਤੇ ਇਹ ਏਸੀ ਨਵੇਂ ਲਵਾਓ ਤੁਸੀਂ, ਜਿਨ੍ਹਾਂ ਦੇ ਏਸੀ ਨਹੀਂ ਚੱਲਦੇ ਲਵਾ ਲਓ ਬਾਈ, ਔਰ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਕਮਾਲ ਦੇ ਏਸੀ ਨਵੀਂ ਗੈਸ ਭਰ ਦਿੰਦੇ ਆ। ਲਓ ਜੀ ਫਿਰ ਮੈਂ ਅਨਾਊਂਸ ਕਰ ਰਿਹਾ ਸੀ, ਹੈਰੀ ਭਾਅ ਜੀ ਸਾਡੇ ਪਿਆਰ ਵਾਲੇ ਵੀਰ ਆ, ਜਿੱਥੇ ਬਹੁਤ ਪਿਆਰ ਕਰਦੇ ਆ, ਉਹ ਵੀ ਸਟੂਡੀਓ 'ਚ ਪਹੁੰਚ ਗਏ ਆ, ਔਰ ਗਿੱਲ ਹਰਦੀਪ ਸਾਹਿਬ ਜੀ ਵੀ ਪਹੁੰਚ ਗਏ ਆ, ਇਸ ਦੇ ਨਾਲ ਨਾਲ ਸਾਡੇ ਨੀਲਮ ਜੀ ਵੀ ਪਹੁੰਚ ਗਏ ਆ, ਉਹਨਾਂ ਦੇ ਨਾਲ ਉਹਨਾਂ ਦੇ ਜ਼ਿੰਦਗੀ ਦੇ ਹਮ ਸਫ਼ਰ, ਉਹ ਵੀ ਸਟੂਡੀਓ 'ਚ ਪਹੁੰਚ ਗਏ ਆ, ਉਹਨਾਂ ਨਾਲ ਗੱਲਾਂ ਬਾਤਾਂ ਵੀ ਇਸ ਤਰ੍ਹਾਂ ਚੱਲਦੀਆਂ ਰਹਿਣਗੀਆਂ। ਜਿਹੜਾ ਪ੍ਰੋਗਰਾਮ ਹੈ, ਮੇਲਾ ਹੈ, ਇਹ ਕੱਲ੍ਹ ਹੋ ਰਿਹਾ, ਟਿਕਟ ਜਿਹੜੀ ਬੜੀ ਮਹਿੰਗੀ ਹੈ, ਕੋਈ ਪੈਸਾ ਦੇਣ ਦੀ ਲੋੜ ਨਹੀਂ, ਆਰਾਮ ਦੇ ਨਾਲ ਸਿੱਧੇ ਪਹੁੰਚੋ ਉੱਥੇ, ਅਤੇ ਟਿਕਟਾਂ ਫਿਰ ਤੁਹਾਡੇ ਵਾਸਤੇ ਹਾਜ਼ਰ ਹੈ। ਗਿੱਲ ਹਰਦੀਪ ਸਾਹਿਬ ਦਾ ਮੇਰਾ ਬੜਾ ਫੇਵਰੇਟ ਸੌਂਗ ਹੈ ਕਿ ਮੈਂ ਬਹੁਤ ਰੇਡੀਓ ਲਾਉਂਦਾ ਹੁਣ, ਬਰਾੜ ਸਾਹਿਬ ਦੀ ਕਾਲ ਆ ਜਾਣੀ ਹੁਣ ਮੈਨੂੰ ਜੇ ਇੱਥੇ ਹੋਏ, ਤਾਂ ਕਹਿੰਦੇ ਹੁੰਦੇ ਗੀਤ ਤਾਂ ਮੇਰਾ ਨਹੀਂ ਲਿਖਿਆ ਹਰਜੀਤ ਸਿੰਘ, ਤੂੰ ਲਾਉਂਦਾ ਬਹੁਤ, ਅਤੇ ਮੈਂ ਕਿਹਾ ਜੀ ਮੈਨੂੰ ਗੀਤ ਪਸੰਦ ਹੀ ਬੜਾ, ਸਾਡੇ ਨੱਚੀ ਦਾ ਡਿੱਗ ਪਿਆ ਕੋਕਾ, ਹੈਂ, ਅਤੇ ਜਿਹਨੂੰ ਲੱਭਿਆ ਮਿਹਨਤ ਨਾਲ ਮੋੜ ਦਿਓ, ਅਤੇ ਐਸਾ ਗੀਤ ਆ ਇਹ ਗੀਤ ਜਿਸ ਵੇਲੇ ਮੈਂ ਲਾਉਂਦਾ ਹੁੰਦਾ, ਪੂਰੇ ਟੋਰਾਂਟੋ ਨਿਵਾਸੀ ਨੇ, ਪੂਰੇ ਅਮੈਰੀਕਾ ਦੇ ਵਿੱਚ ਤੁਹਾਨੂੰ ਪਤਾ ਕਿ ਪੰਜਾਬੀ ਵਿਰਸਾ ਰੇਡੀਓ ਸੁਣਿਆ ਜਾਂਦਾ AM 530 ਚੈਨਲ, ਅਤੇ ਕੱਲ੍ਹ ਦੀ ਮੇਲੇ ਦੀ ਅਸੀਂ ਗੱਲਬਾਤ ਕਰਾਂਗੇ, ਨਾਲ ਨਾਲ ਹੀ ਤੁਹਾਡੇ ਨਾਲ ਜਿਹੜੇ ਜੋ ਸਾਡੇ ਬਿਜ਼ਨਸਮੈਨ ਆ ਉਹਨਾਂ ਦੇ ਸੰਦੇਸ਼ ਵੀ ਤੁਹਾਨੂੰ ਦੇਵਾਂਗੇ, ਔਰ ਬਹੁਤ ਜਲਦੀ ਅਸੀਂ ਜਿਹੜੇ ਸਾਡੇ ਆਰਟਿਸਟ ਆ ਉਹਨਾਂ ਨਾਲ ਤੁਹਾਡੀਆਂ ਬੜੀ ਜਲਦੀ ਗੱਲਾਂ ਬਾਤਾਂ ਕਰਾਵਾਂਗੇ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ, ਔਰ ਲਓ ਫਿਰ ਤੁਹਾਨੂੰ ਫਿਰ ਜਿੱਥੇ ਗਿੱਲ ਹਰਦੀਪ ਸਾਹਿਬ ਦੀ ਆਵਾਜ਼ ਹੋਵੇ, ਅਤੇ ਫਿਰ ਇਹ ਕਾਲੇ ਕਿਹੜ ਦੇ ਗਾਉਂਦੇ ਕਿੱਥੇ ਆ, ਪਹੁੰਚ ਕਿੱਥੇ ਜਾਂਦੇ ਆ, ਫਿਰ ਕੀਬੋਰਡ ਵਾਲਿਆਂ ਨੂੰ ਵੀ ਪੈ ਜਾਂਦਾ ਕੰਮ ਵੀ ਇਹ ਭਾਊ ਦਾ ਪਤਾ ਨਹੀਂ ਇਹਨੇ ਕਿੱਥੇ ਚੱਲ ਜਾਣਾ, ਅਤੇ ਫਿਰ ਇਸ ਕਰਕੇ ਫਿਰ ਗਿੱਲ ਹਰਦੀਪ ਨੂੰ ਤੁਸੀਂ ਹਰ ਤਕਰੀਬਨ ਵਾਰੀ, ਇੱਕ ਦੋ ਵਾਰੀ ਮੈਨੂੰ ਲੱਗਦਾ ਛੁੱਟੀ ਹੋ ਗਈ ਇਹਨਾਂ ਦੀ ਪੰਜਾਬ ਡੇ ਮੇਲੇ ਦੀ, ਤਕਰੀਬਨ ਮੇਰਾ ਖਿਆਲ ਹਰ ਸਾਲ ਜਿਹੜੀ ਕਿ ਹਾਜ਼ਰੀ ਗਿੱਲ ਹਰਦੀਪ ਸਾਹਿਬ ਦੀ ਸਾਡੇ ਟੋਰਾਂਟੋ ਪੰਜਾਬ ਡੇ ਮੇਲੇ ਲੱਗਦੀ ਹੈ। ਕੈਸਾ ਮਿਊਜ਼ਿਕ ਹੈ, ਕੈਸੇ ਗੀਤ ਦੇ ਲਫ਼ਜ਼ ਆ, ਕੈਸੇ ਇਸ ਦੇ ਬੋਲ ਆ, ਆਓ ਫਿਰ ਆਪਾਂ ਰਲ ਕੇ ਸੁਣਦੇ ਹਾਂ, ਅਤੇ ਨਾਲ ਫਿਰ ਗਿੱਲ ਹਰਦੀਪ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ।

0: ਮਿਹਨਤ ਨਾਲ ਹੀ ਮੋੜ ਦਿਓ। ਚੰਗੀ ਗੱਲ ਆ, ਕੋਕੇ ਦੀ ਗੱਲ ਪੂਰੀ ਹੋ ਗਈ ਆ, ਕਿਤੇ ਸਰ ਗਿਆ। ਅੱਜ ਕੱਲ੍ਹ ਤਾਂ ਕੋਕੇ ਵੀ ਨੀ ਸੋਨੇ ਦੇ ਪਾਉਂਦੀਆਂ, ਅੱਜ ਕੱਲ੍ਹ ਤਾਂ ਕੋਕੇ ਵੀ ਡਾਇਮੰਡ ਕੱਟਦੇ ਪਾਉਂਦੀਆਂ, ਫਿਰ ਜਿਹੜਾ ਕੱਟ ਕੱਟ ਲੱਗਾ ਹੋਵੇ ਨਾਲ। ਤੇ ਲਓ ਜੀ, ਫਿਰ ਗਿੱਲ ਹਰਦੀਪ ਸਾਹਿਬ ਦਾ ਗੀਤ ਚੱਲ ਰਿਹਾ ਹੈ, ਉਸ ਤੋਂ ਬਾਅਦ ਫਿਰ ਤੁਹਾਨੂੰ ਫਿਰ ਜੀਜੇ ਨੂੰ ਵੀ ਸੁਣਾਵਾਂਗੇ ਤੇ ਨੋਟ ਬਡੂਆ ਜੋ ਕੱਢ ਗਏ, ਤੇ ਨਾਲ ਨਾਲ ਹੀ ਫਿਰ ਛਣ ਛਣ ਵੀ ਕਰਾਵਾਂਗੇ ਤੁਹਾਡੇ ਵਾਸਤੇ। ਤੇ ਲਓ ਜੀ, ਗਿੱਲ ਹਰਦੀਪ ਸਾਹਿਬ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਹਰਜੀਤ ਬਾਈ ਜੀ, ਤੁਸੀਂ ਸਾਨੂੰ ਹਰ ਵਕਤ ਬੜਾ ਪਿਆਰ ਕਰਦੇ ਹੋ ਔਰ ਲੋਕਾਂ ਤੱਕ ਰਿਵਾਜ ਪਹੁੰਚਾਉਂਦੇ, ਬੜੀ ਮਿਹਰਬਾਨੀ।
0: ਮੈਂ ਇੱਕ ਵਾਰੀ ਫਿਰ ਤੋਂ ਇੱਥੇ ਗਿੱਲ ਹਰਦੀਪ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਔਰ ਕਿਉਂਕਿ ਬੜੇ ਸਾਲ ਪਹਿਲਾਂ ਅਸੀਂ ਜਦੋਂ ਵੈਨਕੂਵਰ ਗਏ ਸੀ, ਉਦੋਂ ਸਤਵਿੰਦਰ ਬੁੱਗਾ ਭਾਅ ਜੀ ਦਾ ਟੂਰ ਸੀ ਮੇਰੇ ਕੋਲ
1: ਜੀ ਜੀ,
0: ਤੇ ਤੁਸੀਂ ਸਾਡਾ ਬੜਾ ਮਾਣ ਇੱਜ਼ਤ ਕੀਤਾ, ਆਪਣੇ ਗ੍ਰਹਿ ਵਿਖੇ ਸਾਡਾ ਪ੍ਰਸ਼ਾਦਾ ਪਾਣੀ ਸੇਵਾ ਕੀਤੀ,
1: ਫਰਜ਼ੀ ਬਣਦਾ ਜੀ,
0: ਤੇ ਸਾਗ ਸੁੱਖ ਹੋਇਆ ਸਾਨੂੰ ਵਧੀਆ ਫਿਰ ਘਰ ਦਾ ਹੈ, ਤੇ ਉਹ ਉਸ ਚੀਜ਼ ਦਾ ਮੈਂ ਬੜੀ ਬੜੀ ਥੈਂਕ ਯੂ ਕਰ ਚੁੱਕਾ ਹਾਂ ਇੱਥੇ ਵੀ। ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ
1: ਤੁਹਾਡਾ ਆਪਣਾ ਘਰ ਹੈ ਜੀ, ਜਦੋਂ ਮਰਜ਼ੀ।
0: ਗਿੱਲ ਹਰਦੀਪ ਸਾਹਿਬ ਦੀ ਐਸੀ ਇੱਕ ਕਹਿੰਦੇ ਬੱਬਰ ਸ਼ੇਰਾਂ ਵਾਲੀ ਆਵਾਜ਼ ਆ, ਔਰ ਜਿਸ ਵੇਲੇ ਫਿਰ ਸਟੇਜ 'ਤੇ ਤੁਹਾਡੇ ਵਾਸਤੇ ਗੀਤ ਸੰਗੀਤ ਹੋਵੇ, ਭਾਵੇਂ ਵਾਣ ਦੇ ਮੰਜੇ ਦੀ ਗੱਲ ਹੋ ਜਾਵੇ ਅਤੇ ਭਾਵੇਂ ਇੱਦਾਂ ਦੇ ਗੀਤ ਹੋਣ, ਜਿਹੜੇ ਕਿ ਗੀਤ ਸੁਣ ਕੇ ਤੁਹਾਨੂੰ ਵੀ ਆਪਣਾ ਜਿਹੜਾ ਪਿੰਡ ਆ ਉਹ ਯਾਦ ਆਉਂਦਾ, ਫਿਰ ਕੋਕਰੀਆ ਦਾ ਕੋਕਰੀ ਦਾ ਹੀ ਰਾਤ ਰਹਿ ਗਿਆ ਵੀ ਆਏ ਆ, ਉਹ ਵੀ ਨਜ਼ਾਰਾ ਇੱਕ ਆਪਣਾ ਸੀ ਉੱਥੇ ਤੁਹਾਡੇ ਪਿੰਡ ਦੇ ਵਿੱਚ। ਔਰ ਗਿੱਲ ਹਰਦੀਪ ਸਾਹਿਬ ਜੀ, ਸਭ ਤੋਂ ਪਹਿਲਾਂ ਜਿੱਥੇ ਤੁਹਾਡਾ ਜੀ ਆਇਆਂ ਕੀਤਾ ਜਾ ਰਿਹਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ
1: ਜੀ ਜੀ,
0: ਔਰ ਹਰ ਤਕਰੀਬਨ ਮੇਰਾ ਇੱਕ ਦੋ ਵਾਰੀ ਤੁਹਾਡੀ ਗੈਸ ਆ ਜੀ ਲੱਗੀ ਹੈ,
1: ਉਹ ਵੀ ਮੈਂ ਛੁੱਟੀ ਲੈਂਦਾ ਹੁੰਦਾ ਖੋਸਾ ਸਾਹਿਬ ਤੋਂ, ਮੈਂ ਕਿਹਾ ਬਦਲ ਲਿਆ ਕਰੋ, ਚੇਂਜ ਹੋ ਜਾਂਦੇ ਆਰਟਿਸਟ ਹੋਰ ਆ ਜਾਂਦੇ, ਪਰ ਪਿਆਰ ਕਰਦੇ ਆ ਤੇ ਬੁਲਾਉਂਦੇ ਆ, ਬੜਾ ਮਿਹਰਬਾਨੀ,
0: ਬੜੀ ਅੱਛੀ ਹੈ। ਸਭ ਤੋਂ ਪਹਿਲਾਂ ਆਪਣੇ ਵੱਲੋਂ ਇੱਕ ਪਿਆਰ ਦਾ ਸੁਨੇਹਾ ਦਿਓ ਜ਼ਰੂਰ, ਕਿਉਂਕਿ ਮੈਂ ਚਾਹੂੰਗਾ ਕਿ ਜਿਹੜਾ ਇਹ ਮੇਲਾ ਹੈ ਬਿਲਕੁਲ ਫ੍ਰੀ ਮੇਲਾ ਹੈ, ਇਹਦੇ ਵਿੱਚ ਕੋਈ ਟਿਕਟ ਨਹੀਂ ਹੈ, ਲੋਕੇਸ਼ਨ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਮੇਰੇ ਵੀਰ ਹੈਰੀ ਸੰਧੂ ਸਾਹਿਬ ਜਿੱਥੇ ਮਿਊਜ਼ਿਕ ਦੇ ਬਹੁਤ ਆਰਟਿਸਟਾਂ ਨੂੰ ਇਹਨਾਂ ਨੇ ਡਾਇਰੈਕਟ ਕੀਤਾ ਹੈ, ਮਿਊਜ਼ਿਕ ਦਿੱਤਾ ਹੈ, ਜਿੱਥੇ ਆਪ ਬੜੇ ਅੱਛੇ ਫਨਕਾਰ ਹੈ। ਹੈਰੀ ਜੀ, ਮੈਨੂੰ ਥੋੜ੍ਹਾ ਜਿਹਾ ਮਿਊਜ਼ਿਕ, ਕਿਉਂਕਿ ਭਾਅ ਜੀ ਨੂੰ ਸ਼ਾਇਦ ਪੂਰੀ ਲੋਕੇਸ਼ਨ ਨਾ ਪਤਾ ਲੱਗੇ, ਤੁਸੀਂ ਲੋਕੇਸ਼ਨ ਬਾਰੇ ਸਭ ਤੋਂ ਪਹਿਲਾਂ ਜ਼ਰੂਰ ਦੱਸੋ
2: ਜੀ। ਸਤਿ ਸ਼੍ਰੀ ਅਕਾਲ ਹਰਜੀਤ ਭਾਅ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਲੋਕੇਸ਼ਨ ਆ ਜੀ ਹਰ ਅੰਟਾਰੀਓ, ਜਿਹਨੂੰ ਆਪਾਂ ਹਾਈਵੇ 10 ਵੀ ਕਹਿ ਲੈਂਦੇ ਹਾਂ, ਅਤੇ ਮੈਥਿਸਨ ਦੇ ਕੋਰਨਰ 'ਚ।
0: ਅੱਛਾ ਜੀ।
2: ਹਾਈਲੈਂਡ ਪਾਰਕ ਗਰੋਸਰੀ ਸਟੋਰ ਸੀਗਾ ਜੀ, ਉਹ ਬੰਦ ਹੋ ਗਿਆ, ਅਤੇ ਉੱਥੇ ਖੁੱਲੀਆਂ ਪਾਰਕਿੰਗਾਂ, ਫ੍ਰੀ ਪਾਰਕਿੰਗ ਆ, ਅਤੇ ਵਾਧੂ ਜਗ੍ਹਾ ਪਈ ਹੈ ਜੀ,
0: ਜਿੰਨੀ
2: ਮਰਜ਼ੀ ਜਿੱਥੇ ਮਰਜ਼ੀ ਲਾਓ ਪਾਰਕਿੰਗ,
0: ਪਿੱਕੇ ਪੁੱਕੇ ਲੈ ਆਓ ਪਿੱਛੇ, ਭਾਵੇਂ ਜੋ ਮਰਜ਼ੀ ਰੱਖ ਲਓ, ਪਾਣੀ ਦੇ ਕੇਸ ਕੁਸ ਵਿੱਚ ਪਾ ਲਿਓ।
2: ਬਿਲਕੁਲ ਬਿਲਕੁਲ ਜੀ, ਸੋ ਸਾਰੇ ਆਓ ਤੇ ਰੌਣਕਾਂ ਲਾਈਏ ਪੂਰੀਆਂ ਜੀ,
0: ਤੇ ਨਾਲ ਟਰੇਆਂ ਟਰੂਆਂ ਦੋ ਚਾਰ ਜੂ ਫੜ ਲਿਓ, ਮੱਛੀ ਮੁੱਛੀ ਦੀਆਂ ਚੀਜ਼ਾਂ ਨਹੀਂ ਉੱਥੋਂ।
2: ਹਾਂਜੀ,
0: ਉਹ ਤੋਂ ਬਿਨਾਂ ਫਿਰ ਮੇਲਾ ਕਿਵੇਂ ਆਉਣਾ।
2: ਬਿਲਕੁਲ, 401 ਤੇ ਹਾਈਵੇ 10 ਤੇ ਜਦੋਂ ਪਹੁੰਚ ਗਏ ਫਿਰ ਆਪੇ ਹੀ ਪਹੁੰਚ ਜਾਣਾ।
0: ਮੈਂ ਪਾਣੀ ਦੇ ਕੇਸ ਹੀ ਕਹੇ ਭਾਈ, ਅੱਗੋਂ ਹੋਰ ਹੀ ਨਾ ਵਿੱਚ ਕੋਈ ਪਾਪੂ ਲਿਆਇਓ, ਉਹ ਤੁਹਾਡੀ ਮਰਜ਼ੀ, ਅਸੀਂ ਨਹੀਂ ਤੁਹਾਨੂੰ ਕਹਿ ਸਕਦੇ, ਕਿਉਂਕਿ ਆਪਾਂ ਕਿਹੜਾ ਰੁਕਣਾ।
2: ਬਿਲਕੁਲ ਬਿਲਕੁਲ ਜੀ,
0: ਰੁਕ ਤਾਂ ਸਕਦੇ ਨਹੀਂ ਆਪਾਂ।
2: ਦੇਖੋ, ਮੇਲਾ ਇੰਜੋਏ ਕਰਨ ਆਉਣਾ ਹਰ ਬੰਦੇ ਨੇ, ਠੀਕ ਹੈ ਜੀ, ਤੇ ਆਪਣਾ ਆਓ ਤੇ ਇੰਜੋਏ ਕਰੋ, ਤੇ ਬੀ ਸੇਫ, ਕਿਸੇ ਨੂੰ ਉੱਚਾ ਨੀਵਾਂ ਨਾ ਬੋਲੋ, ਪਿਆਰ ਦੇ ਨਾਲ ਆਪਾਂ ਜਿਹੜਾ ਮੇਲਾ ਮਾਨਣਾ।
0: ਨਹੀਂ ਨਹੀਂ, ਉੱਚਾ ਨੀਵਾਂ ਫੜਨਗੇ, ਸਿਕਿਉਰਿਟੀ ਵਾਲੇ ਮੋਹਰੋਂ ਨਹੀਂ ਫੜਦੇ, ਉਹ ਪਿੱਛੋਂ ਕੱਲ੍ਹ ਨੂੰ ਫੜਦੇ ਆ, ਉਹ ਵੀ ਆਪਾਂ ਨੂੰ ਪਤਾ, ਬਹੁਤ ਨਹੀਂ ਹੁੰਦਾ ਇੱਦਾਂ ਦਾ ਕੰਮ। ਚਲੋ ਜੀ, ਇਹ ਚੀਜ਼ਾਂ ਤੋਂ ਅਸੀਂ ਦੂਰ ਰਹਿਣਾ, ਔਰ ਅਸੀਂ ਪਰਿਵਾਰਕ ਤੌਰ 'ਤੇ ਜਿਹੜੇ ਕਿ ਮੈਸੇਜ ਆ ਬੜੇ ਤੁਹਾਡੇ ਤੱਕ ਇਹ ਸ਼ੇਅਰ ਕਰ ਰਹੇ ਹਾਂ। ਲੋਕੇਸ਼ਨ ਜਿਹੜੀ ਬਾਰ ਬਾਰ, ਮੇਰੀ ਸਵੇਰੇ ਵੀ ਖੋਸਾ ਵੀਰੇ ਨਾਲ ਗੱਲ ਹੋਈ ਸੀ, ਕਹਿੰਦੇ ਹਰਜੀਤ ਜੀ ਜਿਹੜੀ ਲੋਕੇਸ਼ਨ ਚੇਂਜ ਹੋਈ ਹੈ, ਇਹ ਹਾਈਵੇ 10 ਔਰ ਮੈਥਿਸਨ ਦਾ ਕੋਰਨਰ ਬਣ ਜਾਂਦਾ, ਕੋਈ ਹਰਨਟੋਰੀਓ ਐਂਡ ਮੈਥਿਸਨ ਦਾ ਕੋਰਨਰ ਕਹਿੰਦਾ ਹੈ। ਸੌਖਾ ਤਰੀਕਾ ਹੈ, ਹਾਈਲੈਂਡ ਫਾਰਮ ਜਿੱਥੇ ਪਹਿਲੇ ਗਰੋਸਰੀ ਦਾ ਸਟੋਰ ਹੁੰਦਾ ਸੀ, ਉਸ ਸਟੋਰ ਵਾਲੀ ਜਗ੍ਹਾ ਦੇ ਵਿੱਚ ਇਹ ਜਿਹੜਾ ਕਿ ਪ੍ਰੋਗਰਾਮ ਹੋ ਰਿਹਾ ਹੈ ਤੁਹਾਡੇ ਵਾਸਤੇ, ਔਰ ਬਿਲਕੁਲ ਫ੍ਰੀ ਹੈ, ਪਾਰਕਿੰਗ ਬਿਲਕੁਲ ਫ੍ਰੀ ਹੈ ਤੁਹਾਡੇ ਵਾਸਤੇ। ਮੈਂ ਗਿੱਲ ਭਾਅ ਜੀ, ਜਿਵੇਂ ਪਹਿਲਾਂ ਤੁਹਾਨੂੰ ਕਿਹਾ, ਇੱਕ ਪਿਆਰ ਦਾ ਮੈਸੇਜ ਜਿਹੜਾ ਕਿ ਸਭ ਤੋਂ ਪਹਿਲਾਂ ਆਪਣੇ ਚਾਹੁਣ ਵਾਲਿਆਂ ਨੂੰ, ਤੁਹਾਨੂੰ ਪਿਆਰ ਕਰਨ ਵਾਲਿਆਂ ਨੂੰ, ਪੰਜਾਬ ਦੇ ਮੇਲੇ ਨੂੰ ਪਿਆਰ ਕਰਨਾ ਜ਼ਰੂਰ ਦਿਓ ਕਿ ਜ਼ਰੂਰ ਪਹੁੰਚਣ।
1: ਬਿਲਕੁਲ ਜੀ, ਹਰ ਸਾਲ ਦੀ ਤਰ੍ਹਾਂ ਸਾਰਿਆਂ ਨੂੰ ਪ੍ਰਜੋਰ ਬੇਨਤੀ ਹੈ, ਸਾਰੇ ਸਾਡੇ ਬਜ਼ੁਰਗ ਵੀ, ਭੈਣਾਂ, ਮਾਵਾਂ, ਭਰਾ, ਸਾਡੇ ਬੱਚੇ, ਕਿਉਂਕਿ ਸਾਂਝਾ ਮੇਲਾ ਆਪਣਾ, ਔਰ ਬਹੁਤ ਹੀ ਅੱਛੇ ਆਰਟਿਸਟ ਨੇ ਸਾਡੇ ਨਾਲ, ਮੈਡਮ ਨੀਰਮ ਜੀ ਆਏ ਨੇ ਉਹਨਾਂ ਦੇ ਹਮਸਫ਼ਰ, ਹੋਰ ਹਰਿੰਦਰ ਸੰਧੂ ਸਾਹਿਬ, ਗੁਰਵਿੰਦਰ ਬਰਾੜ, ਬਹੁਤ ਕਾਫ਼ੀ, ਮਤਲਬ 22, ਮੈਨੂੰ ਪਤਾ ਲੱਗਾ 22 ਆ ਕਲਾਕਾਰ ਨੇ, ਅਤੇ
0: 22ਵਾਂ
1: ਮੇਲਾ ਹੈ, 22ਵਾਂ
0: ਇਹ ਬੰਦੇ ਰਿਦਮ ਵਾਲੇ ਆ, ਇਹਨਾਂ ਦੇ ਹਮ ਸਫ਼ਰ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਚਲੋ ਫਿਰ ਨੀਨੀ ਸਾਸਾ ਰੇ ਸਾਸਾ ਹੋਣੀ ਨਾ, ਫਿਰ ਰਿਦਮ ਦਾ ਇੱਕ ਮਾਰ ਹੁੰਦਾ।
1: ਹਾਂਜੀ ਹਾਂਜੀ,
0: ਤੇ ਗਿੱਲ ਹਰਦੀਪ ਸਾਹਿਬ ਦਾ ਮੈਂ ਚਾਹੂੰਗਾ ਕਿ ਵੀਰੇ, ਸਭ ਤੋਂ ਪਹਿਲਾਂ ਕਿਉਂਕਿ ਸਾਡੇ ਇਕੱਲੇ ਪੰਜਾਬ ਦੇ ਜਿਹੜੇ ਕਿ ਇੰਡੀਆ ਪੰਜਾਬ ਤੋਂ ਨਹੀਂ, ਸਾਡੀਆਂ ਬਹੁਤ ਪਾਕਿਸਤਾਨ ਤੋਂ ਵੀ ਫੈਮਲੀਆਂ ਆ ਰਹੀਆਂ
1: ਜੀ ਜੀ।
0: ਇੱਕ ਗੀਤ ਤੁਹਾਡਾ ਮੈਂ ਤਕਰੀਬਨ ਜ਼ਿਕਰ ਕਰਦਾ ਉਹਨਾਂ ਰੇਡੀਓ ਉੱਤੇ, ਨਨਕਾਣੇ ਵਾਲਾ
1: ਜੀ ਜੀ ਜੀ,
0: ਤੇ ਉਹ ਜੇ ਸਭ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਕਰੀਏ ਥੋੜ੍ਹਾ ਜਿਹਾ ਵੀ, ਤੇ ਉਸ ਤੋਂ ਬਾਅਦ ਫਿਰ ਆਪਾਂ ਚੱਕਦੇ ਹਾਂ ਕੰਮ।
1: ਇੱਕ 27ਵਾਂ ਦੂਜੀ ਸੁਣਾ ਦਿੰਦਾ, ਦੋ ਗਾਏ ਸੀ ਮੈਂ ਦਿੱਲੀ ਲਾਹੌਰ, ਇੱਕ ਤਾਂ ਸੀਗਾ ਜਿੱਤੇ ਸ਼ੌਕਤ ਅਲੀ ਸਾਹਿਬ ਤੇ ਮਾਨਕ ਸਾਹਿਬ ਨੇ ਪੱਗਾਂ ਵਟਾਈਆਂ ਸੀਗੀਆਂ, ਉਹਦੀ ਇੱਕ 27 ਤੁਹਾਨੂੰ ਸੁਣਾ ਦਿੰਦਾ
0: ਜ਼ਰੂਰ ਸੁਣਾਓ।
1: ਉਹ ਇੱਕ ਮੁਲਕ ਜੇ ਦੂਜੇ ਮੁਲਕ ਦੇ ਹੰਝੂ ਧੋਵੇਗਾ, ਇੱਕ ਮੁਲਕ ਜੇ ਦੂਜੇ ਮੁਲਕ ਦੇ ਹੰਝੂ ਧੋਵੇਗਾ, ਹੋ ਦੀਵਾ ਬਣੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ, ਇਹ ਚਾਨਣ ਦਿੱਲੀ ਹੋਵੇਗਾ।
0: ਵਾਹ, ਇਹ ਸਨ ਤੁਹਾਡੇ ਵਾਸਤੇ ਬਹੁਤ ਹੀ ਸਾਡੇ ਪਿਆਰੇ ਔਰ ਸਾਡੇ ਗੁਆਂਢੀ ਕਹਿ ਸਕਦੇ ਆ, ਔਰ ਪਰਿਵਾਰਕ ਤੌਰ 'ਤੇ ਜਿਹੜਾ ਕਿ ਇਹਨਾਂ ਦੀ ਵਸਨੀਕ ਵੈਨਕੂਵਰ ਦੇ ਵਿੱਚ ਹੈ, ਪਰ ਸਰਦੀਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਖਾੜੇ ਲਾਉਂਦੇ ਆ ਭਾਜੀਆਂ ਨੇ। ਹੈਰੀ ਭਾਜੀ, ਔਰ ਤੁਸੀਂ ਵੀ ਹਾਜ਼ਰੀ ਲਵਾਉਂਦੇ ਹਰ ਸਾਲ ਹੀ, ਤੁਸੀਂ ਐਬਰਸੋਡ ਮੇਲੇ 'ਤੇ ਜਾ ਕੇ ਵੈਨਕੂਵਰ ਵੀ ਹਾਜ਼ਰੀ ਲਵਾਉਂਦੇ ਆ, ਤੁਹਾਡਾ ਵੀ ਬਹੁਤ ਜੀ ਆਇਆ, ਵੈਲਕਮ।
2: ਥੈਂਕ ਯੂ ਹਰਜੀਤ ਭਾਜੀ। ਸੋ ਤੁਸੀਂ ਹਮੇਸ਼ਾ ਛੋਟੇ ਭਰਾ ਵਾਂਗ ਪਿਆਰ ਦਿੰਦੇ ਹੋ, ਤੁਸੀਂ ਪਿਆਰ ਕਰਦੇ ਹੋ, ਸੋ ਥੈਂਕ ਯੂ, ਤੁਹਾਡਾ ਵੀ
0: ਬੜੀ ਮਿਹਰਬਾਨੀ। ਔਰ ਇਸ ਦੇ ਨਾਲ ਨੀਲਮ ਜੀ, ਸਭ ਤੋਂ ਪਹਿਲਾਂ ਜੀ ਆਇਆਂ ਪੰਜਾਬੀ ਵਿਰਸਾ ਰੇਡੀਓ ਜੀ।

0: ਵਧੀਆ ਟੀਚਰ ਵੀ ਹੈ ਜਿੱਥੇ ਮੈਂ ਕਹਿ ਸਕਦਾ, ਜਿੱਥੇ ਬੱਚਿਆਂ ਨੂੰ ਸਿਖਲਾਈ ਦਿੰਦੇ ਆ ਹਰ ਪੜ੍ਹਾਈ ਦੀ, ਔਰ ਗੀਤ ਸੰਗੀਤ ਦੇ ਵਿੱਚ ਜਿੱਥੇ ਤੁਸੀਂ ਬੜੇ ਨਵੀਂ ਵਿਆਹੀ ਫਿਰ ਆਈ ਟੋਰਾਂਟੋ ਸੀਐਨ ਟਾਵਰ ਦਿਖਾਇਆ ਹੈ, ਤੇ ਫਿਰ ਹਫ਼ਤੇ ਬਾਅਦ ਕਹਿੰਦੇ ਚੱਕ ਫਿਰ ਰੋਟੀ ਦਾ ਡੱਬਾ ਤੇ ਚੱਲ ਬੀਬਾ ਕੰਮ ਨੂੰ, ਫਿਰ ਇਹ ਵੀ ਜੀ ਗੀਤ ਤੁਹਾਡੇ ਉੱਥੇ ਸੁਣਾ ਕੱਲ੍ਹ ਨੂੰ। ਔਰ ਤੁਸੀਂ ਵੀ ਸਭ ਤੋਂ ਪਹਿਲਾਂ ਆਪਣੇ ਵੱਲੋਂ ਸਾਰਿਆਂ ਨੂੰ ਜਿੰਨੇ ਵੀ ਪਰਿਵਾਰ ਸੁਣ ਰਿਹਾ ਪੰਜਾਬੀ ਵਿਰਸਾ, ਉਹਨਾਂ ਨੂੰ ਮੈਸੇਜ ਜ਼ਰੂਰ ਦਿਓ।
1: ਹਾਂਜੀ, ਸਾਡੇ ਵੱਲੋਂ ਸਾਰੇ ਹੀ ਜਿੰਨੇ ਵੀ ਇੱਥੇ ਵੱਸ ਰਹੇ ਆ ਪੰਜਾਬੀ, ਸਭ ਨੂੰ ਇਹੀ ਰਿਕੁਐਸਟ ਹੈ ਕਿ ਅਸੀਂ ਤੁਹਾਡੇ ਦੇ ਲਈ, ਅਸੀਂ ਪੰਜਾਬ ਤੋਂ ਇੱਥੇ ਆਉਂਦੇ ਤੁਹਾਡੇ ਪਿਆਰ ਦੇ ਲਈ, ਤੁਸੀਂ ਸਾਨੂੰ ਪਿਆਰ ਕਰਦੇ ਹੋ ਅਤੇ ਅਸੀਂ ਇੱਥੇ ਪਹੁੰਚਦੇ ਹਾਂ। ਅਤੇ ਅਸੀਂ ਇਹੀ ਕਹਾਂਗੇ ਸਾਰੇ ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਤੁਸੀਂ ਪੰਜਾਬ ਡੇ ਮੇਲੇ 'ਤੇ ਕੱਲ੍ਹ ਨੂੰ ਪਹੁੰਚੋ ਠੀਕ 11 ਵਜੇ, ਅਤੇ ਸਾਨੂੰ ਵੀ ਵਧੀਆ ਲੱਗੂਗਾ, ਸਾਨੂੰ ਵੀ ਐਂ ਲੱਗੂਗਾ ਸਾਡੇ ਭੈਣ ਭਰਾ ਸਾਨੂੰ ਪਿਆਰ ਕਰਦੇ ਆ। ਅਤੇ ਅਗਰ ਤੁਸੀਂ ਸਾਰੇ ਆਓਗੇ ਤਾਂ ਅਸੀਂ ਤੁਹਾਡੀਆਂ ਫਰਮਾਇਸ਼ਾਂ, ਜਿਵੇਂ ਤੁਹਾਡੇ ਗੀਤ ਤੁਹਾਨੂੰ ਪਸੰਦ ਕਰਦੇ ਆ, ਬਟੂਆ ਛਣ ਛਣ ਹੋਰ ਨਵੇਂ ਪੁਰਾਣੇ ਗੀਤ ਸਾਰੇ ਸੁਣਾਵਾਂਗੇ ਤੁਹਾਡੀ ਫਰਮਾਇਸ਼ਾਂ 'ਤੇ।
0: ਬੜੀ
1: ਜ਼ਰੂਰ ਪਹੁੰਚਣਾ,
0: ਅੱਛੀ ਗੱਲ ਹੈ। ਤੁਹਾਨੂੰ ਸਾਰਿਆਂ ਨੂੰ ਹਲੇ ਹਲੇ ਮੈਸੇਜ ਦੇ ਰਹੇ ਹਾਂ, ਹਲੇ ਤਾਂ ਮਹਿਫਲ ਅਸੀਂ ਲਾਉਣ ਲੱਗੇ ਹਾਂ ਔਰ 12 ਵਜੇ ਤੱਕ ਸਾਡੇ ਕੋਲ ਟਾਈਮ ਹੈ। ਇੱਥੇ ਕੋਸ਼ਿਸ਼ ਕਰਾਂਗੇ ਥੋੜ੍ਹੇ ਥੋੜ੍ਹੇ ਗੀਤਾਂ ਦੇ ਮੁਖੜੇ, ਔਰ ਕਿਸੇ ਦੇ ਭਾਜੀ ਜਾਨੀ ਵੀ ਬੈਠੇ ਆ, ਦਿਲਰਾਜ।
1: ਹਾਂਜੀ
0: ਦਿਲਰਾਜ ਜੀ, ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਹਰਜੀਤ ਭਾਜੀ, ਪਿਆਰ ਅਤੇ ਸਤਿਕਾਰ ਭਰੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਇਹ ਮੈਨੂੰ ਲੱਗਦਾ ਮੈਂ ਨਾ ਨੀਲਮ ਜੀ ਤੁਹਾਡੇ ਵਾਲਾਂ ਦੇ ਕੁੰਡਲ ਜਿਹਾ ਦੇ ਨਿਰਭਰ ਹੋ ਗਏ ਉਹਨੇ ਲੱਗਦਾ ਮੈਨੂੰ।
2: ਇਹ ਜੀ ਇੱਦਾਂ ਹੋਇਆ ਜੀ,
0: ਅੱਜ ਹੋ ਗਿਆ
2: ਭਾਜੀ, ਗੱਲ ਇਹ ਸੀਗੀ ਹੁਣ ਤੁਹਾਨੂੰ ਪਤਾ ਵੀ ਇੱਦੇ ਉੱਠ ਕੇ ਆ ਗਏ ਰਾਤੀ ਬਹੁਤ ਲੇਟ, ਜਾਣੀ ਕਿ ਚੱਲ ਰਿਹਾ ਸਿਸਟਮ। ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਡਰਾਈਵ ਡਰੂਵ ਕਰ ਲਈਏ, ਕਹਿੰਦੇ ਨਹੀਂ ਛੇਤੀ ਪਹੁੰਚਣਾ, ਫਿਰ ਵੀ ਅਸੀਂ ਥੋੜ੍ਹੇ ਜਿਹੇ ਲੇਟ ਹੋ ਗਏ, ਉਹਦੇ ਲਈ ਮਾਫੀ ਚਾਹੁੰਦੇ।
0: ਮੈਂ ਕਹਿੰਦਾ ਇਹ ਸਟਾਈਲ ਰੱਖੋ ਤੁਸੀਂ।
2: ਥੈਂਕ ਯੂ ਥੈਂਕ ਯੂ।
0: ਜਿਵੇਂ ਹੰਸ ਭਾਜੀ ਹੈ ਨਾ, ਵਾਲ ਲੰਬੇ ਕਰਕੇ ਉਹਨਾਂ ਦਾ ਇੱਕ ਸਟਾਈਲ ਬਣ ਗਿਆ ਸੀ।
2: ਹਾਂਜੀ ਹਾਂਜੀ,
0: ਉਹ ਦਿਲ ਟੋਟੇ ਟੋਟੇ ਉਹਦੇ ਸ਼ੂਟਿੰਗ 'ਚ ਆ ਰਹੀ ਸੀ।
2: ਹਾਂਜੀ,
0: ਤੇ ਡਾਇਰੈਕਟਰ ਕਹਿਣ ਲੱਗੇ ਕਹਿੰਦੇ ਆਪ ਡਾਂਸ ਕਰੋ, ਉਹ ਕਹਿੰਦੇ ਡਾਂਸ ਤਾਂ ਮੈਨੂੰ ਆਉਂਦਾ ਨਹੀਂ। ਉਹਨਾਂ ਨੇ ਹਾਸੇ ਜਿਹਾ ਨਾ, ਕਹਿੰਦਾ ਮੈਨੂੰ ਡਾਂਸ ਡੂਸ ਨਹੀਂ ਆਉਂਦਾ, ਕਹਿੰਦਾ ਆਹੀ ਡਾਂਸ ਆ ਬਸ ਆਹੀ ਕਰੋ। ਇਹ ਜੀ ਉੱਥੋਂ ਫੜੀ ਗਈ ਸੀ। ਇਹ ਗਾਣੇ ਦੇ ਵਿੱਚ ਜਦੋਂ ਦਿਲ ਟੋਟੇ ਟੋਟੇ ਹੋਇਆ, ਮੈਨੂੰ ਤਦ ਪਤਾ ਲੱਗਦੀ ਹਿਸਟਰੀ। ਕਈ ਵਾਰੀ ਅਸੀਂ ਨਾ ਹੁਣ ਸ਼ੋਅ ਆ ਰਿਹਾ, ਭਾਜੀ ਨੂੰ ਪਤਾ ਹੰਸ ਭਾਜੀ ਦਾ, ਤੇ ਉਹ ਫਿਰ ਕਈ ਚੀਜ਼ਾਂ ਫਿਰ ਅਸੀਂ ਉਹ ਚੀਜ਼ਾਂ ਦੇਖਦੇ ਹਾਂ ਜਾਂ
1: ਨੈਚੁਰਲੀ ਹੋ ਜਾਂਦਾ ਹੈ ਨਾ।
0: ਤੇ ਉਹ ਹਿੰਦੀ ਕਹਿੰਦੇ ਕਹਿੰਦੇ ਹੰਸ ਭਾਜੀ ਆਪ ਡਾਂਸ ਕਰੋ, ਇਸ ਗਾਣੇ ਦਿਲ ਟੋਟੇ ਟੋਟੇ ਹੋ ਗਿਆ। ਉਹ ਕਹਿੰਦੇ ਮੇਰੇ ਕੋਲ ਨਹੀਂ ਡਾਂਸ, ਮੈਨੂੰ ਆਉਂਦਾ ਨਹੀਂ। ਉਹ ਕਹਿੰਦੇ ਆਹੀ ਗਾਈ ਦਾ ਬਸ, ਜਦੋਂ ਉਹਨਾਂ ਨੇ ਹੱਥ ਮਾਰ ਕੇ ਨਾ ਸਿਰ ਜਿਹਾ ਹਾਇਆ, ਤੇ ਉਹ ਐਡੀ ਪਾਪੂਲਰ ਚੀਜ਼ ਹੋ ਗਈ। ਦੇਖੋ ਕਮਾਲ ਦੀ ਗੱਲ ਹੁੰਦੀ ਹੈ ਨਾ। ਔਰ ਇਹ ਚੀਜ਼ਾਂ ਕਈ ਵਾਰੀ ਬਣੀ ਆਉਂਦੀਆਂ। ਕੋ ਮਾਧੁਰੀ ਦੀਕਸ਼ਾ ਦਾ ਸੀ ਜਿਹੜੀ ਖਲਨਾਇਕ ਮੂਵੀ ਦੇ ਵਿੱਚ ਸੀਗਾ ਨਾ ਗਾਣਾ ਇੱਕ, ਹੈਰੀ ਭਾਜੀ ਉਹ ਉਂਗਲ ਦੇ ਨਾਲੇ ਤੱਕ ਆਉਂਦੀ ਹੈ, ਯਾਦ ਹੈ? ਉਹ ਵੀ ਰਾਈਟ ਵੀ ਡਿਸੀਜਨ ਹੋਇਆ ਸੀ, ਮਾਧੁਰੀ ਬੈਠੀ ਕਿਤੇ ਉਹ ਇੱਦਾਂ ਕਰ ਰਹੀ ਸੀ, ਕਿਤੇ ਉਹ ਨਿਗਾਹ ਪੈ ਗਈ ਉਹਨਾਂ ਦੀ, ਘੋੜ ਸਵਾਰੀ ਕਰਦਾ ਜੇ ਬੰਦੇ ਨੇ ਟੋਪੀ ਜੀ ਨਾ ਪਾਈ ਹੋਣਾ ਟੇਢੀ ਜੀ, ਬੰਦਾ ਘੋੜ ਸਵਾਰੀ ਕਰਾਣੇ ਲੱਗਦਾ। ਤੇ ਦਿਲਰਾਜ ਵੀ ਸਟੂਡੀਓ ਬੈਠੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਔਰ ਵਕਾਰ ਖਾਨ ਸਾਹਿਬ ਜੀ, ਕੀ ਹਾਲ ਚਾਲ ਸਰ?
3: ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000।
0: ਬੜੀ ਮਿਹਰਬਾਨੀ ਵਕਾਰ ਖਾਨ ਸਾਹਿਬ, ਥੈਂਕ ਯੂ ਵੈਰੀ ਮੱਚ। ਔਰ ਮੁੰਡੀ ਸਾਹਿਬ, ਕੀ ਹਾਲ ਚਾਲ ਹੈ ਮੁੰਡੀ ਸਾਹਿਬ?
4: ਹੈਲੋ
0: ਜੀ ਜੀ ਜੀ
4: ਜੀ
0: ਜੀ
4: ਹਾਂਜੀ ਹਰਜੀਤ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ। ਹਾਲ ਚਾਲ ਹੀ ਵਾਹਿਗੁਰੂ ਦੀ ਕਿਰਪਾ ਹੈ। ਇੱਕ ਵਾਰੀ ਫਿਰ ਆਪਾਂ ਵਾਪਸ ਨਾਗਾ ਫਾਲ ਚੱਲਦੇ ਹਾਂ, ਪਾਣੀ ਦੇ ਕੰਢੇ ਦੇ ਉੱਤੇ ਚੱਲਦੇ ਹਾਂ, ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਆਪਾਂ ਪਿਛਲੀ ਵੀਕ ਡਿਸਕਸ਼ਨ ਕੀਤੀ ਸੀ ਉਹਦੇ ਤੇ, ਐਂਡ ਬੇਸਿਕਲੀ ਰੂਟੀਨ ਦੇ ਵਿੱਚ ਇਹ ਵਨ ਆਫ ਦਾ, ਮੈਂ ਕਹਿੰਦਾ ਜੀ, ਟੌਪ ਪ੍ਰੋਡਕਟ ਪੂਰੇ ਕੈਨੇਡਾ ਦੇ ਵਿੱਚ। ਦਿਸ

0: ਨੋ ਕੰਪੈਰੀਜ਼ਨ ਇਨ ਅੰਟਾਰੀਓ ਈਵਨ ਇਨ ਕੈਨੇਡਾ ਕ ਇੰਨਾ ਵਧੀਆ ਪ੍ਰੋਡਕਟ ਆ ਜੀ ਇਹ ਮੈਂ ਕਹਿੰਦਾ ਕਿ ਤੁਹਾਨੂੰ ਇੱਕ ਘਰ ਦੇ ਵਿੱਚ ਤਿੰਨ ਘਰ ਮਿਲਦੇ ਆ ਬੇਸਿਕਲੀ ਇੱਕ ਬਿਲਡਿੰਗ ਆ ਤੁਹਾਨੂੰ ਤਿੰਨ ਯੂਨਿਟ ਮਿਲਦੇ ਆ ਤਿੰਨੇ ਰੈਂਟੇਬਲ ਆ ਤਿੰਨਾਂ ਦੇ ਵਿੱਚ ਧੜਾ ਧੜ ਤੁਹਾਨੂੰ ਰੈਂਟ ਡਿੱਗਣਾ ਪਹਿਲਾ ਪ੍ਰੋਡਕਟ ਆ ਪਿਛਲੇ 4 ਸਾਲਾਂ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਕੈਸ਼ ਫਲੋ ਆਉਣਾ ਤੁਹਾਨੂੰ ਕੈਸ਼ ਫਲੋ ਡਿੱਗਣਾ ਯਾਰ ਪਹਿਲਾ ਪ੍ਰੋਜੈਕਟ ਹੈ ਜਿੱਥੇ ਤੁਹਾਨੂੰ ਗੌਰਮੈਂਟ ਪੈਸੇ ਦੇ ਰਹੀ ਡਾਊਨ ਪੇਮੈਂਟ ਲਈ ਸੋ ਮੈਂ ਕਹਿੰਦਾ ਇਦੋਂ ਬੈਟਰ ਪ੍ਰੋਡਕਟ ਕਿਸੇ ਵੀ ਪਾਸੇ ਕਿਤੇ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਨਹੀਂ ਮਿਲ ਰਿਹਾ ਕਿਉਂਕਿ $7.5 ਲੱਖ ਡਾਲਰ ਇਹਦੀ ਪ੍ਰਾਈਸ ਆ ਜੀ ਜੀ ਆਪਾਂ ਉਦੋਂ ਵੀ ਗੱਲ ਕੀਤੀ ਸੀ $7.5 ਲੱਖ ਪ੍ਰਾਈਸ ਆ ਸੱਤ ਲੱਖ ਚ ਭਰਾਵੋ ਤੁਹਾਨੂੰ ਤਿੰਨ ਘਰ ਮਿਲਦੇ ਆ ਤਿੰਨ ਮੇਨ ਫਲੋਰ ਦੇ ਉੱਤੇ ਯੂਨਿਟ ਆ ਤੁਹਾਨੂੰ ਦੂਸਰੇ ਪਾਸੇ ਆ ਇੱਕ ਸਾਈਡ ਤੇ ਆ ਤਿੰਨਾਂ ਦੀ ਡਿਫਰੈਂਟ ਐਂਟਰੈਂਸ ਆ ਕੋਈ ਕਿਸੇ ਨਾਲ ਇੰਟਰਫੇਅਰ ਨਹੀਂ ਕਰਦਾ ਤਿੰਨ ਕਾਰਾਂ ਦੀਆਂ ਪਾਰਕਿੰਗ ਆ ਜੇ ਮਿਨੀਮਮ ਮੈਂ ਰੈਂਟ ਲਾਵਾਂ ਉੱਥੇ ਕੋਈ 2 ਬੈਡਰੂਮ ਦਾ ਕੋਈ 3 ਬੈਡਰੂਮ ਦਾ ਕੋਈ ਮਿਨੀਮਮ ਰੈਂਟ ਲਾ ਕੇ ਚੱਲੀਏ $4,500 ਰੈਂਟ ਬਣਦਾ ਹੁਣ ਜੇ ਤੁਸੀਂ CMSE ਦੇ ਕੋਲੇ ਪ੍ਰੋਡਕਟ ਲੈ ਕੇ ਜਾਂਦੇ ਜੇ ਤੁਸੀਂ 10% ਤੇ ਅਪਰੂਵ ਹੋਏ 13% ਤਾਂ ਤੁਹਾਨੂੰ HST ਦਾ ਕ੍ਰੈਡਿਟ ਮਿਲਦਾ ਹਰਜੀਤ ਜੀ ਸੋ ਆਈ ਡੋਂਟ ਥਿੰਕ ਸੋ ਇਦੋਂ ਵਧੀਆ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਪਿਆ ਤੁਹਾਨੂੰ ਪੈਸੇ ਵੀ ਉਧਰੋਂ ਆ ਰਹੇ ਆ ਤੁਹਾਨੂੰ ਕੈਸ਼ ਫਲੋ ਵੀ ਆ ਰਿਹਾ ਤੁਹਾਡੇ ਘਰ ਦੀ ਪ੍ਰਾਈਸ ਮੈਂ ਕਹਿੰਦਾ ਫਲੋਰ ਪਲਾਨ ਲੈ ਜਾਓ ਜਿੱਥੇ ਮਰਜ਼ੀ ਕੈਨੇਡਾ ਚ ਘੁੰਮਿਓ ਆਹ ਪ੍ਰਾਈਸ ਤੇ ਤੁਹਾਨੂੰ ਘਰ ਨੀ ਮਿਲਣਾ ਜੇ ਤੁਸੀਂ ਆਪ ਬਣਾਓਗੇ ਵੀ $9 ਲੱਖ ਦੇ ਇਹ 3 ਯੂਨਿਟ ਬਣੇ ਨੇ ਤੁਹਾਡੇ ਤੇ ਜੇ ਤੁਸੀਂ ਪੂਰਾ ਬਲਾਕ ਲੈ ਲੈਂਦੇ ਆ ਇੱਕ ਬਲਾਕ ਦੇ ਵਿੱਚ 4 ਬਿਲਡਿੰਗਾਂ ਤੇ 12 ਯੂਨਿਟ ਆ ਤੇ ਜਿਹਦੇ ਵਿੱਚ $3.5 ਲੱਖ ਤੁਹਾਨੂੰ HST ਕ੍ਰੈਡਿਟ ਮਿਲਦਾ ਗੌਰਮੈਂਟ ਵੱਲੋਂ $3.5 ਲੱਖ ਮਿਲਦਾ HST ਕ੍ਰੈਡਿਟ ਹਰਜੀਤ ਜੀ ਮੈਂ ਕਹਿੰਦਾ ਇੱਕ ਲੋਟਰੀ ਡੀਲ ਆ ਇੱਕ ਟੋਪ ਨੋਚ ਡੀਲ ਆ ਕੋਈ ਇਹਨੂੰ ਬੀਟ ਨਹੀਂ ਕਰ ਸਕਦਾ ਤੇ ਏਦੋਂ ਵਧੀਆ ਡੀਲ ਨਹੀਂ ਹੋ ਸਕਦੀ ਬਾਕੀ ਜੇ ਮੈਂ ਬਿਲਡਰ ਦੀ ਰੈਪੂਟੇਸ਼ਨ ਕਰਾਂ ਉਹਨਾਂ ਨੇ ਉਹਨਾਂ ਟਾਈਮਾਂ ਤੇ ਘਰ ਬਣਾ ਦਿੱਤੇ ਜਿਹਨਾਂ ਟਾਈਮਾਂ ਦੇ ਵਿੱਚ ਲੋਕੀ ਛੱਡ ਕੇ ਭੱਜਦੇ ਸੀ ਜਾਂ ਜਿਹੜਾ ਪ੍ਰੋਡਕਟ ਅਸੀਂ $4 ਲੱਖ ਦਾ ਵੇਚਿਆ ਸੀ ਉਹਨਾਂ ਦੀ ਬਣਾਉਣ ਦੀ ਕੋਸਟ $5.5 ਲੱਖ ਆਈ ਮੈਂ ਪਿਛਲੀ 7-8 ਸਾਲ 10 ਪੁਰਾਣੀ ਗੱਲ ਕਰਦਾ ਜੀ ਤੇ ਉਹਨਾਂ ਨੇ ਫੇਰ ਵੀ ਪ੍ਰੋਡਕਟ ਬਣਾ ਕੇ ਡਿਲੀਵਰ ਕੀਤਾ ਲੋਕੀ ਕਲੋਜ਼ਿੰਗਾਂ ਤੇ ਆ ਕੇ ਉਹਨਾਂ ਟਾਈਮਾਂ ਤੇ $4-4 ਲੱਖ ਬਣਾ ਗਿਆ ਸੀ ਰੈਪੂਟੇਬਲ ਬਿਲਡਰ ਆ ਇਦੋਂ ਬਾਅਦ ਵਧੀਆ ਪ੍ਰੋਡਕਟ ਆ ਇਹ ਇੱਕ ਇਹੋ ਜਿਹਾ ਸੌਦਾ ਜਿਹਦੇ ਵਿੱਚ ਫਾਇਦਾ ਹੀ ਫਾਇਦਾ ਤੁਸੀਂ ਕਦੀ ਰੋਂਗ ਹੋ ਨਹੀਂ ਸਕਦੇ ਸੋਲਿਡ ਸਿਕਿਓਰ ਪਾਣੀ ਦੇ ਕੰਢੇ ਤੇ ਫਿਰ ਕਈ ਵਾਰੀ ਕੀ ਹੁੰਦਾ ਤੁਹਾਨੂੰ ਟੈਨਟ ਲੱਭਣਾ ਜਾਂ ਤੁਸੀਂ ਆਪ ਮੂਵ ਹੋਣਾ ਮੈਂ ਕਹਿੰਦਾ ਜੇ ਤੁਸੀਂ ਨਵੇਂ ਇਮੀਗ੍ਰੈਂਟ ਆਏ ਆ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਘਰ ਲੈ ਕੇ ਦੇਣਾ ਚਾਹੁੰਦੇ ਜਾਂ ਤੁਸੀਂ ਡਾਊਨ ਸਾਈਜ਼ ਕਰਨਾ ਚਾਹੁੰਦੇ ਆਰਾਮ ਦੇ ਨਾਲ ਇੱਕ ਘਰ ਦੇ ਵਿੱਚ ਆਪ ਲੈ ਲਓ 3 ਯੂਨਿਟ ਆ 2 ਬਾਕੀ ਦੇ ਰੈਂਟ ਕਰ ਦਿਓ ਕੋਈ ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਪੇ ਕਰੂ ਜੇ ਤੁਸੀਂ 2 ਭਰਾ ਰਲ ਕੇ ਲੈਣਾ ਠੀਕ ਆ ਦੋਵੇਂ ਜਣੇ ਰਹਿ ਲਓ ਇੱਕ ਪਾਸੇ ਫੇਰ ਰੈਂਟ ਆਈ ਜਾਂਦਾ ਸੋ 3 ਜਣੇ ਇਕੱਠੇ ਹੋ ਕੇ ਵੀ ਜੇ ਤੁਸੀਂ ਕਿਤੇ ਬੇਸਮੈਂਟ ਰੈਂਟ ਕਰਦੇ ਘਰ ਰੈਂਟ ਕਰਦੇ ਆ ਉਹ ਭਰਾਵਾ ਤੁਹਾਡੇ ਕੋਲੇ 3 ਘਰ ਮਿਲਦੇ ਆ ਤੁਹਾਡਾ ਉਹਨਾਂ ਦਾ ਰੈਂਟ ਨਹੀਂ ਰੈਂਟ ਦੇ ਨਾਲ ਕਿਤੇ ਘੱਟ ਤੁਹਾਡੀ ਕਿਸ਼ਤ ਆਉਣੀ ਆ ਸੋ ਜਿੰਨੇ ਵੀ ਭੈਣ ਭਰਾ ਪੂਰੇ ਅੰਟਾਰੀਓ ਦੇ ਵਿੱਚ ਸੁਣਦੇ ਨੇ ਮੈਂ ਤਾਂ ਕਹਿੰਦਾ ਤੁਸੀਂ ਵੈਨਕੂਵਰ ਵੀ ਸੁਣਦੇ ਆ ਕਿਤੇ ਵੀ ਦੁਨੀਆਂ ਦੇ ਹਿੱਸੇ 'ਚ ਸੁਣਦੇ ਆ ਪ੍ਰੋਡਕਟ ਨੂੰ ਇਸ ਨੂੰ ਤੁਸੀਂ ਆ ਕੇ ਸਾਨੂੰ ਆਫਿਸ ਦੇ ਵਿੱਚ ਮਿਲੋ ਵੀਰ ਓਪਨ ਸੈਚਰਡੇ ਸੰਡੇ ਐਨੀ ਟਾਈਮ 10 ਬਿਟਵੀਨ 7 ਓ'ਕਲਾਕ ਸੈਚਰਡੇ 10 ਬਿਟਵੀਨ 7 ਓ'ਕਲਾਕ ਸੰਡੇ ਸੋ ਨਾਗਾਫਾਲ 'ਚ ਮਿਲਣਾ ਚਾਹੁੰਦੇ ਆ ਨਾਗਾਫਾਲ ਵਾਲੇ ਆਫਿਸ 'ਚ ਮਿਲਿਆ ਜਾ ਸਕਦਾ ਇੱਥੇ ਮਿਲਣਾ ਚਾਹੁੰਦੇ ਇੱਥੇ ਮਿਲ ਸਕਦੇ ਆ ਫਲੋਰ ਪਲਾਨ ਸਾਈਟ ਪਲਾਨ ਵੀਡੀਓ ਹਰੇਕ ਚੀਜ਼ ਹਰੇਕ ਚੀਜ਼ ਪਰਫੈਕਟਲੀ ਪਈ ਆ ਸਾਡੇ ਕੋਲ ਨੰਬਰ ਆ ਜੀ ਸਾਡਾ 416-413-1313 ਜਾਂ ਫਿਰ 416-313-1313
1: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ

0: ਕਿਹਦਾ ਇਹ ਹਰਕਤ ਕਰਦੀ ਆ ਬੰਦੇ ਨੂੰ ਪਲਾ ਕੇ, ਕਮਾਲ ਕਰ ਦਿੰਦੀ ਆ, ਪਿਆਰ ਵੀ ਜ਼ਿਆਦਾ ਕਰਨ ਲੱਗ ਪੈਂਦਾ ਫਿਰ ਬੰਦਾ ਜਨਾਨੀ ਨੂੰ। ਬਹੁਤ ਪਿਆਰ ਕਰਦਾ ਬੰਦਾ ਫਿਰ ਲਵ ਯੂ ਹੁੰਦੀ ਆ, ਫਿਰ ਜਿਵੇਂ ਨਾ ਦੁੱਧ ਵਾਲਾ ਖਾ ਜਾਂਦਾ ਫਿਰ ਛਿੱਟਾ ਦੇਣਾ ਪੈਂਦਾ ਉੱਤੇ, ਫਿਰ ਇਸ ਹਿਸਾਬ ਦਾ ਫਿਰ ਪਿਆਰ ਹੋ ਜਾਂਦਾ ਬੰਦੇ ਦਾ। ਨੀਲਮ ਜੀ ਇੱਥੇ ਕਿੱਥੇ ਬਟੂਏ ਨੋਟ ਮਿਲਦੇ, ਇੱਥੇ ਕ੍ਰੈਡਿਟ ਕਾਰਡ ਹੀ ਮਿਲਦੇ ਆ। ਇਹ ਕੈਸਾ ਗੀਤ ਹੈ ਔਰ ਤਕਰੀਬਨ ਮੇਰਾ ਖਿਆਲ ਖੁਸ਼ੀ ਦੇ ਮਾਹੌਲ ਦੇ ਵਿੱਚ ਇਹ ਗੀਤ ਲੱਗਦਾ ਹੀ ਲੱਗਦਾ, ਔਰ ਇਹ ਗੀਤ ਨੇ ਇੱਕ ਵੱਖਰੀ ਪਹਿਚਾਨ ਜਿਹੜੀ ਕਿ ਤੁਹਾਡੀ ਬਣਾਈ ਹੈ। ਔਰ ਮੈਂ ਚਾਹੂੰਗਾ, ਭਾਵੇਂ ਕਲਾਕਾਰ ਉੱਠਦੇ ਸਵੇਰੇ ਜਲਦੀ ਨਹੀਂ ਹੁੰਦੇ, ਲੇਟ ਹੀ ਉੱਠਦੇ, 3 ਵਜੇ ਤੋਂ ਬਾਅਦ ਹੀ ਫੋਨ ਕਰਨਾ ਚਾਹੀਦਾ ਹੁੰਦਾ ਕਲਾਕਾਰਾਂ ਨੂੰ। ਸਰਦੂਲ ਭਾਈ ਨਾਲ ਗੱਲ ਹੁੰਦੀ ਹੁੰਦੀ, ਕਹਿੰਦੇ ਹਰਜੀਤ ਮੈਨੂੰ ਤੜਕੇ ਨਾ ਕਿਤੇ ਉਠਾਇਆ ਕਰ, 3 ਵਜੇ ਬਾਅਦ ਹੀ ਉਠਾਇਆ ਕਰ ਮੈਨੂੰ ਜ਼ਿਆਦਾ, ਕਿਉਂਕਿ ਕਲਾਕਾਰ ਰਾਤ ਦੇ ਪ੍ਰੋਗਰਾਮ ਲੱਗ ਗਏ ਅਤੇ ਨਾਲੇ ਬਹਿਣੇ ਮਹਿਫਲਾਂ ਲੱਗ ਗਈਆਂ, ਕਿਤੇ ਨਾ ਕਿਤੇ ਉਹ ਬੜੀਆਂ ਚੀਜ਼ਾਂ ਹੋ ਜਾਂਦੀਆਂ। ਨੀਲਮ ਜੀ ਇਹ ਗੀਤ ਤੁਸੀਂ ਉੱਥੇ ਗਾਓਗੇ?
1: ਹਾਂਜੀ ਹਾਂਜੀ, ਬਟੂਆ ਸੁਣਾਉਂਗੀ ਜੀ, ਮੈਂ ਗਾ
0: ਜ਼ਰੂਰ ਸੁਣਾਓਗੇ ਨਾ?
1: ਹਾਂਜੀ।
0: ਅਤੇ ਮੈਂ ਚਾਹੂੰਗਾ ਕਿ ਇੱਕ ਵਾਰੀ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਮਿਊਜ਼ਿਕ ਤੋਂ ਬਿਨਾਂ ਪਤਾ ਲੱਗ ਜਾਵੇ ਵੀ ਨੀਲਮ ਜੀ ਪਹੁੰਚ ਗਏ ਵੀ ਟੋਰਾਂਟੋ ਦੇ ਜੇ ਪੰਜਾਬੀ ਵਿਰਸਾ 'ਚ ਹਾਜ਼ਰੀ ਲੱਗ ਰਹੀ ਹੈ।
1: ਹਾਂਜੀ ਹਾਂਜੀ ਜ਼ਰੂਰ ਜੀ
0: ਜੀ।
1: ਹੁਣ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਾਣੇ ਵਾਰੀ।
0: ਬਈ ਵਾਹ।
1: ਹੁਣ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਾਣੇ ਵਾਰੀ, ਕਿਤੇ ਝੁੱਗਾ ਛੋੜ ਆਪਣਾ ਕਰਾ ਕੇ ਬਹਿ ਜੀ ਨਾ, ਹੋਵੇ ਕਿ ਸਵੇਰ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜੀ ਨਾ, ਵੇ ਕੇ ਸਵੇਰ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜੀ ਨਾ।
2: ਉਹ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ।
0: ਬਈ ਵਾਹ।
2: ਉਹ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ, ਹੋ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ, ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ। ਦਰ
0: ਕਿਆ ਬਾਤ, ਆ ਜੂੜ ਕਰਿਓ ਬਾਅਦ ਚੋ ਉੱਥੇ, ਇਹ ਤਾਂ ਮਾੜਾ ਜਿਹਾ ਨਜ਼ਾਰਾ ਆਉਣਾ ਤੇ ਇਹ। ਹਾਂਜੀ ਪੁਸ਼ਪਿੰਦਰ ਜੀ ਤੁਸੀਂ ਦੱਸੋ ਕੀ ਕਹਿਣਾ ਸਰ ਵੱਡੇ ਵੀਰਾ ਜੀ? ਸਵੇਰੇ ਗੱਲ ਹੋਈ ਭਾਜੀ ਨਾਲ, ਕੋਈ ਸਪੋਂਸਰ ਲੱਭੋ, ਬਾਕੀ ਕੰਮ ਸਾਡਾ, ਟੈਨਸ਼ਨ ਲਓ, ਮੇਲਾ ਪੂਰਾ ਪ੍ਰਮੋਟ ਹੋ ਰਿਹਾ। ਔਰ ਇਹ ਜਿਹੜਾ ਕਿ ਕੱਲ ਪ੍ਰੋਗਰਾਮ ਹੋ ਰਿਹਾ ਹੈ ਤੁਹਾਨੂੰ ਬਾਰ ਬਾਰ, ਨੀਲਮ ਜੀ ਕੀ ਹਾਲ ਚਾਲ ਹੈ? ਜੀ ਅੱਜ ਫਰਾਈਡੇ ਹੈ ਜੀ।
3: ਹਾਂਜੀ ਮੈਂ ਇੰਜੋਏ ਕਰਦੀ ਵੀ ਆ ਸਾਰਿਆਂ ਨੂੰ ਲਿਸਨ ਕਰਕੇ, ਇਟਸ ਵੈਰੀ ਅਮੇਜ਼ਿੰਗ, ਵੈਰੀ ਇੰਟਰਸਟਿੰਗ ਐਂਡ ਵੈਰੀ ਪਲੇਜ਼ੈਂਟ।
0: ਠੀਕ ਹੈ, ਥੈਂਕ ਯੂ ਵੈਰੀ ਮੱਚ। ਮੌਰਗੇਜ ਦੀ ਜਾਣਕਾਰੀ ਦਿਓ ਮੈਮ।
3: ਮੌਰਗੇਜ ਦੀ ਅੱਜ ਜ਼ਿਆਦਾ ਗੱਲ ਨਹੀਂ ਕਰਦੇ, ਤੁਹਾਡੇ ਕੋਲ ਬਹੁਤ ਵੱਡੇ ਲੋਕ ਬੈਠੇ ਹੋਏ ਤਾਂ ਡੋਂਟ ਵਾਂਟ ਟੂ ਵੇਸਟ ਟੂ ਮੱਚ ਆਫ ਯੋਰ ਟਾਈਮ। ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਇੰਟਰਸਟ ਰੇਟ ਲੱਭਦੇ ਹੁੰਦੇ ਹੋ ਕਿ ਕਹਿੰਦੇ ਹੋ ਕਿ ਸਾਨੂੰ ਵਧੀਆ ਇੰਟਰਸਟ ਰੇਟ, ਜਦੋਂ ਆਪਾਂ ਘਰ ਲੈਂਦੇ ਤਾਂ ਸਾਨੂੰ ਇੰਟਰਸਟ ਰੇਟ ਵਧੀਆ ਚਾਹੀਦਾ। ਹੁਣ ਇੰਟਰਸਟ ਰੇਟ ਦੋ ਚੀਜ਼ਾਂ ਚ ਵਧੀਆ ਮਿਲ ਸਕਦਾ, ਨੰਬਰ 1 ਤਾਂ ਜੇ ਤੁਹਾਡੀ ਇੰਸ਼ੋਰਡ ਡੀਲ ਹੈ ਵਿਚ ਇਜ਼ ਅੰਡਰ 20% ਹੁੰਦੀ ਹੈ, ਉਹਦੇ ਆਲਵੇਜ਼ ਬੈਟਰ ਐਂਡ ਬੈਸਟ ਰੇਟ ਹੁੰਦੇ ਆ। ਉਹ ਕਿਉਂ ਹੁੰਦੇ ਆ? ਕਿਉਂਕਿ ਉਹ ਇੰਸ਼ੋਰ ਡੀਲ ਹੁੰਦੀ ਆ, ਬੈਂਕ ਨੂੰ ਉਹਨਾਂ ਤੋਂ ਘੱਟ ਖਤਰਾ ਹੁੰਦਾ ਕਿਉਂਕਿ ਇੰਸ਼ੋਰੈਂਸ ਵਾਲੇ ਕਵਰ ਕਰ ਦਿੰਦੇ ਆ ਜੇ ਤੁਸੀਂ ਕੱਲ ਨੂੰ ਉਹਦੇ ਤੇ ਡਿਫਾਲਟ ਕਰ ਦੋ, ਦੈਟਸ ਵਾਈ ਬੈਂਕ ਕੈਨ ਆਫਰ ਯੂ ਬੈਟਰ ਰੇਟ।
0: ਠੀਕ ਹੈ।
3: ਦੂਜੀ ਗੱਲ ਹੈ ਰੇਟ, ਕਈ ਵਾਰੀ ਇਹ ਨਹੀਂ ਹੁੰਦਾ ਕਿ ਅੱਜ ਤੁਸੀਂ ਰੇਟ ਮੰਨ ਲਓ ਅੱਜ ਚੀਪ ਲੈਂਦੇ ਪਏ ਹੋ, ਪਰ ਇਨ ਲੌਂਗ ਰਨ ਚ ਐਂਡ ਆਫ ਦਾ ਟਰਮ ਦੇ ਵਿੱਚ ਤੁਹਾਨੂੰ ਉਹਦਾ ਖਰਚਾ ਹੋ ਸਕਦਾ ਜ਼ਿਆਦਾ ਪੈਂਦਾ ਹੋਵੇ। ਸੋ ਸਾਰੀਆਂ ਚੀਜ਼ਾਂ ਨੂੰ ਗੈਦਰ ਕਰਿਆ ਕਰੋ, ਇਟਸ ਨੋਟ ਕਿ ਜਸਟ ਅੱਜ ਦਾ ਇੰਟਰਸਟ ਰੇਟ ਦੇਖ ਕੇ ਕਿ ਚਲੋ ਸਾਡੀ ਟਰਮ ਇੰਨੀ ਜਿੱਦਾਂ, ਸਮਟਾਈਮਸ ਮੋਸਟ ਆਫ ਦਾ ਟਾਈਮ ਯੂ ਪੇ ਮੋਰ ਪੈਨਲਟੀਜ਼ ਹੋ ਜਾਂਦੀ ਹੋ ਸਕਦੀਆਂ, ਤੁਸੀਂ ਘੱਟ ਜਿਹੜੀ ਅਮਾਊਂਟ ਹੈ ਐਕਚੁਅਲੀ ਇੰਟਰਸਟ ਦੀ ਉਹ ਹੋ ਸਕਦਾ ਜ਼ਿਆਦਾ ਪੇ ਕਰਦੇ ਹੋ, ਤਾਂ ਪ੍ਰਿੰਸੀਪਲ ਘੱਟ ਕਰਦੇ ਹੋ, ਪਰ ਇਟ ਜਸਟ ਇੰਟਰਸਟ। ਸੋ ਇਟਸ ਆਲ ਵੇਰੀਜ਼, ਇਟਸ ਆਲ ਤੁਹਾਨੂੰ ਉੱਥੇ ਦੇਖਣਾ ਪੈਂਦਾ ਕਿ ਆਪਣਾ ਬੈਠ ਕੇ ਹਿਸਾਬ ਕਿਤਾਬ ਲਗਾਓ। ਸੋ ਦੈਟ ਵਾਸ ਔਨ ਇੰਟਰਸਟ ਰੇਟ। ਦੂਜੀ ਗੱਲ ਤੁਹਾਡਾ ਜੇ ਤੁਸੀਂ ਰਿਨਿਊਅਲ ਆ ਗਈ ਜਾਂ ਰਿਨਿਊਅਲ ਵੇਲੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਤੁਸੀਂ ਡੈਸਕ ਜਿਹੜੀਆਂ ਉਹ ਕਲੀਨ ਕਰਾਉਣੀ ਆ, ਘਰ ਚੋਂ ਐਕੁਇਟੀ ਕਢਾਉਣੀ ਆ, ਵੈਸੇ ਕਿਸੇ ਬੀ ਲੈਂਡਰ ਨਾਲ ਤੁਹਾਡੀ ਕੋਈ ਹੋਰ ਕੋਈ ਮੌਰਗੇਜ ਜਾਂ ਸੈਕਿੰਡ ਮੌਰਗੇਜ ਚੱਕੀ ਹੋਈ ਆ, ਸਾਰਾ ਕੁਝ ਇਕੱਠਾ ਕਰਕੇ ਆਪਾਂ ਮੌਰਗੇਜ ਦੀ ਇੱਕ ਪੇਮੈਂਟ ਬਣਾ ਕੇ ਦੇ ਸਕਦੇ ਹੁੰਦੇ ਆ, ਜਿਹਦੇ ਚ ਸਾਰੀਆਂ ਜਿੰਨੀਆਂ ਵੀ ਡੈਟਸ ਐਬਸੋਲੂਟਲੀ ਕਲੀਨ ਹੋ ਜਾਂਦੀਆਂ, ਤਾਂ ਤੁਹਾਨੂੰ ਵੈਰੀ ਚੀਪ ਪੈ ਜਾਂਦਾ 1500-1700-2000 ਤੱਕ।
0: ਆਪਾਂ ਮੰਡੇ ਗੱਲ ਫਿਰ ਦੁਬਾਰਾ ਕਰਾਂਗੇ, ਜ਼ਰੂਰ ਕਰਾਂਗੇ ਮੰਡੇ ਗੱਲ। ਨੀਲਮ ਜੀ ਇੱਕ ਵਾਰੀ ਨੰਬਰ ਦਿਓ ਪਲੀਜ਼ ਆਪਣਾ ਜਾਣਕਾਰੀ ਲਈ।
3: ਬਿਲਕੁਲ ਜੀ, ਮੌਰਗੇਜ ਬ੍ਰੋਕਰ ਮੌਰਗੇਜ ਅਲਾਇੰਸ ਨੀਲਮ ਸਰਵ,
4: ਖਾਸ ਤੌਰ ਤੇ ਜਿਹੜੇ ਕਸਟਮਰ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗ ਹੋ ਗਈਆਂ, ਅਗਰ ਉਹਨਾਂ ਨੂੰ ਕਲੋਜ਼ਿੰਗ ਹੋ ਗਈ ਹੈ ਤੇ ਅਪਲਾਇੰਸਿਸ ਚਾਹੀਦੇ ਆ, ਐਟਲੀਸਟ 40% ਦੀ ਸੇਵਿੰਗ ਜਿਹੜੀ ਹੈ ਹੋਮ ਅਪਲਾਇੰਸਿਸ ਚ ਕੀਤੀ ਜਾ ਸਕਦੀ ਹੈ ਜੀ। ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ $5,000 ਵਾਲਾ $29.99 ਚ ਲੈ ਕੇ $2,000 ਤੁਸੀਂ ਸੇਵ ਕਰਨਾ ਤੇ $29.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ
0: ਜੀ ਜੀ।
4: ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਚ ਲੈ ਕੇ $600 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਤੇ $10.99 ਦਾ ਪੇਅਰ ਮਿਲੇਗਾ ਤੁਹਾਨੂੰ ਫ੍ਰੀ ਡਿਲੀਵਰੀ ਦੇ ਨਾਲ ਤੇ $10.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ। ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਚ 75-inch ਟੀਵੀ ਅੱਜ ਅਸੀਂ ਦੇ ਰਹੇ ਹਾਂ $6.99 ਦਾ, 65-inch ਟੀਵੀ ਮਿਲੇਗਾ $5.99 ਦਾ, 85-inch ਟੀਵੀ ਲੈਣਾ $15.99
0: ਚ,
4: 98-inch ਟੀਵੀ ਚਾਹੀਦਾ ਸੈਮਸੰਗ ਦਾ ਸਿਰਫ $19.99 ਦਾ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ। ਔਰ ਕਿੰਨੇ ਵਜੇ ਤੱਕ ਸਟੋਰ ਖੁੱਲੇ ਰਹਿਣਗੇ ਵੀਕਐਂਡ ਦੇ ਸਰ?
4: ਸੁਬਾ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ 7 days a week ਸਟੋਰ ਖੁੱਲਦਾ ਜੀ।
0: ਜੀ ਜੀ,
4: ਇਹ ਵੀਕਐਂਡ ਬਾਏ ਮੋਰ ਸੇਵ ਮੋਰ ਇਵੈਂਟ ਦਾ ਵੀਕਐਂਡ ਹੈ, ਇਹਦੇ ਚ ਹਿਊਜ ਸੇਵਿੰਗਸ ਕੀਤੀਆਂ ਜਾ ਸਕਦੀਆਂ ਇਲੈਕਟ੍ਰੋਨਿਕ ਹੋਮ ਅਪਲਾਇੰਸਿਸ ਐਂਡ ਲਾਂਡਰੀ ਸੈਕਸ਼ਨ ਚ।
0: ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। 905-450-2828 ਦੇ ਕਾਲ ਕੀਤੀ ਜਾ ਸਕਦੀ ਹੈ। ਸੁਲਤਾਨ ਜੀ ਹੋਰ ਕੁਝ ਕਹਿਣਾ ਚਾਹੋਗੇ?
4: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਬੜੀ ਮਿਹਰਬਾਨੀ ਜੀ। ਰਾਜਨ ਜੀ,
5: ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਫਿਰ ਦੱਸ ਦੀ ਸਾਰੇ ਸਰੋਤਿਆਂ ਨੂੰ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਈ ਐਗਜ਼ਾਮ ਕਰਵਾ ਸਕਦੇ ਹੋ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟਸ ਦੇ ਨਾਲ। ਜਿਹੜਾ ਡਿਜੀਟਲ ਆਈ ਐਗਜ਼ਾਮ ਹੁੰਦਾ ਜੀ, ਉਹ ਅੱਜ ਕੱਲ੍ਹ ਅਸੀਂ ਕਰ ਰਹੇ ਹਾਂ। ਅੱਜ ਵੀ ਡਾਕਟਰ ਅਵੇਲੇਬਲ ਨੇ, ਜੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888। ਬੈਕ ਟੂ ਸਕੂਲ ਸੇਲ ਜੀ ਸ਼ੁਰੂ ਹੋ ਚੁੱਕੀ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ। ਜਿੰਨੇ ਵੀ ਬੱਚੇ ਆ ਰਹੇ ਨੇ, ਚਾਹੇ ਸਕੂਲ ਗੋਇੰਗ ਹੈ ਜਾਂ ਕਾਲਜ ਜਾਂ ਯੂਨੀਵਰਸਿਟੀ, ਸਾਰਿਆਂ ਵਾਸਤੇ ਸਪੈਸ਼ਲ ਡੀਲ ਹੈ। ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਤੇ ਜਿਹੜੇ ਤੁਸੀਂ ਬ੍ਰਾਂਡਡ ਫਰੇਮ ਲੈ ਰਹੇ ਹੋ ਉਹਨਾਂ ਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ। ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਚੱਲ ਰਹੇ ਨੇ। ਜੇ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਵੈਲੈਂਟੀਨੋ ਦੇ, ਤੇ ਫਲੈਟ 75% ਆਫ ਚੱਲ ਰਹੇ ਨੇ। ਸੋ ਬਹੁਤ ਵਧੀਆ ਵਧੀਆ ਡੀਲਾਂ ਚੱਲ ਰਹੀਆਂ ਨੇ, ਜ਼ਰੂਰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ। ਸਟੋਰ ਸਾਡਾ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੈ, ਜੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ 10 ਵਜੇ ਤੋਂ ਲੈ ਕੇ 5 ਵਜੇ ਤੱਕ ਸਟੋਰ ਖੁੱਲ੍ਹਾ ਹੈ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ, ਤੇ ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਅਪਾਇੰਟਮੈਂਟ ਬੁੱਕ ਕਰਵਾਉਣੀ, ਤਾਂ ਇੱਕੋ ਇੱਕ ਨੰਬਰ 905-460-8888, 905-460-8888।
0: ਥੈਂਕ ਯੂ ਵੈਰੀ ਮੱਚ ਸਰ, ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਵਿਰਸਾ, ਪੈਗ ਦੇ ਪੰਗੇ, ਪੈਗ ਦੇ ਫਾਇਦੇ, ਦੋਨੇ ਚੀਜ਼ਾਂ ਹੁੰਦੀਆਂ। ਔਰ ਪੈਗ ਦੇ ਫਾਇਦੇ ਬੜੇ ਹੁੰਦੇ ਆ, ਜਦੋਂ ਯਾਰ ਦੋਸਤ ਕਦੇ ਦੂਰ ਦੁਰਡੇ ਗਏ ਉਹਨੇ ਇਕੱਠੇ ਹੋਏ ਨੇ, ਫਿਰ ਪੈਗ ਲਾਉਣ ਦਾ ਮਜ਼ਾ ਆਉਂਦਾ। ਜੇ ਫਿਰ ਪੰਗਾ ਪਾਉਣਾ ਹੋਵੇ ਕਿਸੇ ਨੇ, ਉਹ ਪੈਗ ਜ਼ਿਆਦਾ ਲਾ ਕੇ ਆਉਂਦੇ, ਛੱਡੋ ਪਰਾ ਬਈ, ਇਹ ਪੈਗ ਲਾ ਕੇ ਬੰਦਾ ਪੰਗਾ ਪਾਉਂਦਾ। ਪਰ ਹੈਰੀ ਸੰਧੂ ਸਾਹਿਬ ਕੀ ਕਹਿ ਰਹੇ ਆ ਵੀ, ਕਮਾਲ ਦੀ ਗੱਲ ਆ। ਆਓ ਜੀ ਹੈਰੀ ਜੀ,

0: ਮੇਲਾ ਤਾਂ ਹੁਣ ਅੱਜ ਤੋਂ ਹੀ ਸ਼ੁਰੂ ਹੋ ਗਿਆ ਕੰਮ ਲੱਗਦਾ ਮੈਨੂੰ। ਔਰ ਹੈਰੀ ਭਾਜੀ
1: ਜੀ ਜੀ ਜੀ ਹਰਜੀਤ ਭਾਜੀ,
0: ਆਹ ਮਾੜੀਆਂ ਫੋਟੋ ਖਿੱਚ ਦਿਓ, ਇੱਥੇ ਸਟੂਡੀਓ 'ਚ ਵੀ ਚਾਰ ਚੰਨ ਲੱਗੇ ਆ, ਉਹ ਜਹਾਜ਼ ਵੀ ਇੱਧਰੋਂ ਆ ਰਹੇ ਸੀ, ਪਰਲੇ ਪਰੋਂ ਜਾਣੇ ਸ਼ੁਰੂ ਹੋ ਗਏ, ਕਹਿੰਦੇ ਪਤਾ ਨਹੀਂ ਦੱਸਦੀ ਇੱਥੋਂ ਸਾਨੂੰ ਬਿਠਾ ਹੀ ਨਾ ਲੈਣ ਕਿਤੇ।
2: ਬਿਲਕੁਲ ਜੀ,
0: ਮੁੜ ਕੇ ਇੱਥੇ ਸਿਰੇ ਬਹਿ ਜਾਓ ਕਿਤੇ, ਇੰਦਰ ਭਾਜੀ ਵੀ ਆ ਗਏ ਸਾਡੇ ਬੜੇ ਪਿਆਰ ਵਾਲੇ ਵੀਰ ਵਾਲੇ
2: ਜੀ।
3: ਉਹ ਗੁੱਟ ਤੇ ਨਾ ਘੜੀ ਸੱਟ ਲਈ ਤਵੀਤੀ ਤੂੰ, ਡਿੱਗਦਾ ਆਉਂਦਾ ਸੀ ਰਾਤੀ ਕਿੱਥੋਂ ਪੀਤੀ ਤੂੰ, ਡਿੱਗਦਾ ਆਉਂਦਾ ਸੀ ਰਾਤੀ ਕਿੱਥੋਂ ਪੀਤੀ ਤੂੰ, ਟੁੱਟ ਪੈਣੇ ਆਵੇ ਦੱਸ ਕਿੱਥੋਂ ਪੀਤੀ ਤੂੰ। ਉਹ ਕੰਮ ਤੇ ਨਾ ਜਾਵੇ ਅੱਧੀ ਅੱਖਾਂ ਧੱਕਾਂ ਦਾ, ਰੁੜ ਜੂਗਾ ਕੰਮ ਆਪਣਾ ਟਰੱਕਾਂ ਦਾ, ਵੱਡੇ ਵੱਡੇ ਛੱਡ ਦੇ ਬਹਾਨੇ ਲਾਉਣੇ ਤੂੰ, ਵੱਡਾ ਹੋਈ ਜਾਂਦਾ

0: ਤਾੜੀਆਂ ਮਾਰਿਆ ਕਰੋ ਬਈ ਸਾਰੇ ਜਣੇ ਆਪਾਂ। ਔਰ ਮੇਰਾ ਖਿਆਲ ਹੈ ਕਲਾਕਾਰ ਤੇ ਕਲਾਕਾਰ ਦੀ ਕਹਿੰਦੇ ਹੁੰਦੇ ਹੌਸਲਾ ਅਫਜ਼ਾਈ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਔਰ ਮੈਂ ਗਿੱਲ ਭਾਜੀ ਨੂੰ, ਹਰਦੀਪ ਭਾਜੀ ਨੂੰ ਰਿਕੁਐਸਟ ਕਰੂੰਗਾ ਕਿ ਜਿਹੜਾ ਫਿਰ ਕੋਕਾ ਫੜਾ ਦਿਓ, ਚੱਕ ਕੇ ਹੁਣ ਲਵਾ ਦਿਓ, ਬੜੇ ਸਾਲਾਂ ਦਾ ਗੁਆਚੇ ਹਾਲ ਤਾਂ ਨੀ ਲੱਭਿਆ,
1: ਕੱਲ ਨੂੰ ਲੱਭਾਂਗੇ, ਨੱਚਦੀ ਦਾ ਡਿੱਗ ਪਿਆ ਕੋਕਾ ਜਿਹਨੂੰ ਲੱਭਿਆ ਮਿੰਨਤ ਨਾਲ ਮੋੜ ਦਿਓ।

0: ਲਓ ਜੀ ਮਿੰਤਰ ਵਾਲੀ ਕੋਕਾ ਮੋੜ ਦਿਓ, ਨਹੀਂ ਤਾਂ ਅਸੀਂ ਗੱਲ ਕਹੇ ਸੁਨਿਆਰੇ ਕੋਲ ਸਪੋਂਸਰ ਲਿਆ ਕੇ ਕੋਕੇ ਉੱਥੇ ਵੰਡ ਵੀ ਦੇਣੇ ਆ ਤੇ ਸਾਡੇ ਮੂਡ ਦਾ ਪਤਾ ਕੋਈ ਨੀ, ਮਾਸਟਰ ਜੂਨਰ ਵਾਲਿਆਂ ਨੂੰ ਕਹੇ ਦੇ ਭਾਈ ਉੱਥੇ ਲੈ ਆਓ 200-300 ਕੋਕੇ ਉੱਥੇ ਵੰਡ ਹੀ ਦਿਆਂਗੇ ਜੀ। ਨੀਲਮ ਜੀ ਤੁਸੀਂ ਅੱਗੇ ਵੀ ਹਾਜ਼ਰੀ ਲਵਾਈ ਹੈ, ਭਾਜੀ ਦਿਲਰਾਜ ਜੀ ਵੀ, ਔਰ ਹਰਿੰਦਰ ਭਾਜੀ ਤੁਹਾਡਾ ਲਓ ਮਾਈਕ, ਥੋੜ੍ਹਾ ਜਿਹਾ ਤੁਸੀਂ ਫਤਿਹ ਸਾਂਝੀ ਕਰੋ।
1: ਸੋ ਸਾਡੇ ਪ੍ਰੋਗਰਾਮ ਸੁਣ ਰਹੇ ਸਾਰੇ ਹਰਜੀਤ ਬਾਈ ਜੀ ਦਾ ਜਿੰਨੇ ਵੀ ਫੈਨ ਨੇ ਸਾਰੇ, ਉਹਨਾਂ ਨੂੰ ਸਾਡੂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੱਗੂ ਸਾਹਿਬ ਨੇ ਸੱਚੇ ਵਧਾਈਆਂ ਭੇਜੀਆਂ ਵੀ, ਸ਼ੁਭ ਸ਼ਮਾ ਭੇਜੀਆਂ ਗੁਰਮੇਲ ਸਿੰਘ ਸੱਗੂ ਸਾਹਿਬ ਨੇ।
1: ਸੱਗੂ ਜੀ ਲੇਬਰ ਡੇ ਮੇਲਾ ਕਰਾਉਂਦੇ ਹੁੰਦੇ ਆ, ਸੋ ਉਹਨਾਂ ਦਾ ਧੰਨਵਾਦ। ਸਾਡੇ ਬਾਈ ਜਸਵਿੰਦਰ ਖੋਸਾ ਜੀ ਦਾ ਧੰਨਵਾਦ, ਜਿਹਨਾਂ ਨੇ ਬਹੁਤ ਵੱਡਾ ਮੇਲਾ ਕਰਾ ਰਹੇ, ਬਹੁਤ ਸਾਰੇ ਆਰਟਿਸਟ ਪਹੁੰਚੇ।
0: ਐਸੇ ਬੜਾ ਤਗੜਾ ਕਲਾਕਾਰ ਆ ਰਿਹਾ ਉੱਥੇ,
1: ਹਾਂਜੀ
0: ਬਹੁਤ ਆ ਰਿਹਾ ਤਗੜਾ ਕਲਾਕਾਰ ਉੱਥੇ ਮੇਲੇ ਦੇ, ਪਤਾ ਕਿਹੜਾ ਕਲਾਕਾਰ ਆ ਰਿਹਾ?
1: ਹਾਂਜੀ
0: ਪੁੱਛਣਾ ਨੀ ਤੁਸੀਂ,
1: ਨਹੀਂ ਦੱਸੋ,
0: ਸਿੰਘ ਹਰਜੀਤ ਗਾ ਰਿਹਾ ਉੱਥੇ।
1: ਕਿਆ ਬਾਤ,
0: ਮੈਂ ਕਿਹਾ ਕਲਾਕਾਰਾਂ ਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ, ਸ਼ਹਿਰ ਦੀ ਬੈਠੇ ਏਡੇ ਵੱਡਾ ਕਲਾਕਾਰ।
1: ਸੋ ਮੇਰੇ ਨਾਲ ਅਮਨ ਧਾਲੀਵਾਲ ਜੀ
0: ਜੀ ਜੀ,
1: ਸੋ ਅਸੀਂ ਇੱਕ ਦੋ ਲਾਈਨਾਂ ਤੁਹਾਨੂੰ ਸੁਣਾਉਣੇ ਆ
0: ਪਲੀਜ਼। ਹਾਂਜੀ
1: ਅਸੀਂ ਤਾਂ ਇਹ ਤੋਂ ਜਾਣ ਵਾਰਦੇ ਪਰੇ ਭੱਜ ਭੱਜ ਪੈਂਦੀ, ਅਸੀਂ ਤਾਂ ਇਹ ਤੋਂ ਜਾਣ ਵਾਰਦੇ ਪਰ

0: गल गल तीर सजांदा ए, गल गल तीर सजांदा ए, दा पारा चढ़दा रहिंदा है नी मेरा कद्दू जिया, ऐवें लड़दा रहिंदा है नी मेरा कद्दू जिया, ऐवें रसिया रहिंदा।
1: ਹਰਦੀਪ ਜੀ ਮੈਂ ਦੋ ਨਾਂ ਪਹਿਲੀ ਵਾਰ ਸੁਣੇ ਆ, ਕੱਦੂ ਤੇ ਦੂਜਾ ਕਹਿੰਦੇ ਗੁਗਲੂ। ਗੁਗਲੂ ਹੈ ਨਾ,
2: ਗੁਗਲੂ ਮੁਗਲੂ।
1: ਲੈ ਫਿਰ ਰੇਡੀਓ ਤੇ ਮੈਂ ਕਦੇ ਪੁੱਛਦਾ ਹੁੰਦਾ ਵੀ ਤੁਸੀਂ ਆਪਣੀ ਜਾਨ ਨੂੰ ਕਿਹੜੇ ਨਾਂ ਨਾਲ ਬੁਲਾਉਂਦੇ ਆ, ਤੇ ਮੇਰੇ ਬੜੇ ਡਾਇਲੋਗ ਆ ਕਈ ਪਾਉਂਦੇ ਗਏ, ਅੱਜ ਦਿਨ ਚੜੇ ਹਰਜੀਤ ਜੀ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ, ਤੇ ਆਹ ਵੀ ਦੋ ਲਫ਼ਜ਼ ਮੈਂ ਤੁਹਾਡੇ ਨੋਟ ਕਰ ਲਏ ਆ, ਗੁਗਲੂ ਤੇ ਕੱਦੂ। ਅੱਛਾ, ਹਾਂ ਕੱਦੂ ਜਿਹਾ, ਬਈ ਵਾਹ ਕਿਆ ਲਫ਼ਜ਼, ਵਧੀਆ ਚੀਜ਼ ਯੂਜ਼ ਕੀਤੀ ਹੈ। ਔਰ ਦੇਖੋ ਪਿਆਰ ਦੇ ਵਿੱਚ ਕੋਈ ਨਾਮ ਹੀ ਹੋ ਸਕਦੇ ਆ, ਬਹੁਤ ਲੋਕ ਜਾਣ ਜਾਣ ਕਹਿੰਦੇ ਆ, ਹੈਨਾ, ਬਹੁਤ ਲੋਕ ਜਿਵੇਂ ਦਿਲ ਰਾਜ ਕਹਿ ਦਿੰਦੇ ਆ, ਦਿਲ ਰਾਜ, ਦਿਲ ਤੇ ਰਾਜ ਕਰਨ ਵਾਲਾ, ਨੀਲਮ ਜੀ ਦਾ ਦਿਲ ਤੇ ਰਾਜ ਕਰ ਲਿਆ ਦਿਲ ਨੇ, ਹੈ ਤੇ ਦਿਲ ਰਾਜ ਜੀ ਆਓ ਫਿਰ ਥੋੜਾ ਜਿਹਾ ਤੁਸੀਂ ਆਓ ਥੋੜੇ ਜਾਣੇ ਹਾਜ਼ਰੀ ਬਈ ਜੀ।
3: ਹਾਂਜੀ, ਹੋ ਬੜੇ ਦਿਨਾਂ ਤੋਂ ਵੇਖਾਂਗਾ ਤੈਨੂੰ, ਦਿਓ ਰਾਜੀ ਜੀ ਕਰਦੇ ਮੈਨੂੰ, ਬੜੇ ਦਿਨਾਂ ਤੋਂ ਵੇਖਾਂਗਾ ਤੈਨੂੰ, ਦਿਓ ਰਾਜੀ ਜੀ ਕਰਦੇ ਮੈਨੂੰ, ਨਾ ਦੱਸੇ ਕੋਈ ਗੱਲ ਵੇ, ਨਿਤ ਬੈਠ ਸਰਾਣੇ ਮਾਰੇ ਪੱਖੀ ਦੀ, ਹਾਏ ਵੇ ਮਾਰੇ ਪੱਖੀ ਦੀ, ਹਾਏ ਵੇ ਮਾਰੇ ਪੱਖੀ ਦੀ, ਚੱਲ ਵੇ ਕਿਉਂ ਬੈਠ ਸਰਾਣੇ ਮਾਰੇ ਪੱਖੀ ਦੀ, ਚੱਲ ਵੇ ਕਿਉਂ ਬੈਠ ਸਰਾਣੇ।
4: ਭਾਬੀਏ ਨੀ ਦੋਵੇਂ ਹੱਥ ਜੋੜਾ, ਮੈਂ ਤੇਰੀ ਕਦੇ ਗੱਲ ਨਾ ਮੋੜਾਂ,
1: ਭਾਬੀਏ
4: ਨੀ ਦੋਵੇਂ ਹੱਥ ਜੋੜਾ, ਮੈਂ ਤੇਰੀ ਕਦੇ ਗੱਲ ਨਾ ਮੋੜਾਂ, ਕਰ ਹੀ ਲਾ ਕੋਈ ਕਰਨੀ, ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ, ਨਿੱਕੇ ਦਿਓਰ ਦੇ ਕਰਨੀ, ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਕਰਨੀ, ਜੇ ਛਣ ਛਣ ਹੋ ਜੇ।
3: ਜਾਵੇ ਉਮਰ ਬੀਤਦੀ ਸਾਰੀ, ਹੋ ਤੇਰੀ ਸੜਕਾਂ ਦੇ ਨਾਲ ਯਾਰੀ, ਜਾਵੇ ਉਮਰ ਬੀਤ

0: mother.
1: Dada tu drivera tera la paliya.
0: Baba.
2: Main rab da naam te aava fir se tere ganu hath paava teri photo sine la ke tera naam rat da tere ch khyal billo renda jatt da ni tere ch khyal bhul renda jatt da.
0: ਲਓ ਜੀ ਸਾਰਿਆਂ ਵਾਸਤੇ ਬਹੁਤ ਬਹੁਤ ਮੁਬਾਰਕਾਂ, ਸ਼ੁਭ ਇਸ਼ਾਵਾਂ। ਕੱਲ 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ, ਸਾਰਿਆਂ ਨੂੰ ਪਹੁੰਚਣ ਦਾ ਸੱਦਾ, ਤੇ ਚੱਲੀਏ ਘਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739 Stasi Das 647-739-8710.
8: Shisha ho ya dil ho, toot jata hai.
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335, 790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
16: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
15: ਇੰਡੀਅਨ ਫਰੂਟ ਲਾਈਨ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲਾਈਨ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ
19: ਅਪਲਾਈ। ਦੇਖ ਲੋ ਪਿਤਾ ਜੀ, ਤੁਸੀਂ ਤਾਂ ਮੈਨੂੰ ਕਹਿੰਦੇ ਸੀ ਤੁਹਾਡਾ ਮੁੰਡਾ ਬੜਾ ਸਾਊ ਤੇ ਸਲੱਗ ਹੈ, ਹਾਲੇ ਤਾਈਂ ਘਰੇ ਨਹੀਂ ਆਇਆ। ਮੈਨੂੰ ਤਾਂ ਲੱਗਦਾ ਕਿਸੇ ਹੋਰ ਕੁੜੀ ਦਾ ਚੱਕਰ ਆ।
20: ਓਏ ਓਏ, ਕਿਉਂ ਪੁੱਠਾ ਸੋਚਦੇ ਹੁੰਨੇ ਆ? ਕੀ ਪਤਾ ਕਿਤੇ ਟਰੱਕ ਟਰੁੱਕ ਥੱਲੇ ਹੀ ਨਹੀਂ ਆ ਗਿਆ।
19: ਫਿੱਟੇ ਮੂੰਹ ਤੇਰੇ,
0: ਆ ਭੈਣੇ ਖਰੀਦ ਲਿਆ ਗਹਿਣੇ
18: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
0: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
18: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
21: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
22: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशा वादी उम्मीद करते हैं तो अज का दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबर जोड़ के रखिए। 1 बजे तक मैं थोड़ा तो साथ देगा, फिर 1 से 2 बजे तक सुखी निजर किरण जी थोड़ा तो साथ देंगे और कुछ खबर हिंदुस्तान तो भी होनगियां। वतनों दूर 1 बजे थोड़े तो लिए पेश किया जाएगा। सब तो पहला छतरी छत रिपोर्ट हाजिर है जी। अज का जरा मौसम है उसकी रिपोर्ट दस दिने थानू। सब तो पहला दसिए कि सूर्य सिंह 6:28 से आया, 8:12 से चले जाना, तकरीबन 45 मिनट दिन छोटे हो चुके ने। मामा चंद सिंह लवारस जहा है, कोई यकीन जहा नहीं है किधरों आता किधरों जाता। 4:26 से जाना आना उन्हें अज शाम जाना कदों कोई यकीन नहीं कहते। अज का तापमान 26 डिग्री तक, मोस्टली सनी। कल मिक्स ऑफ सन एंड क्लाउड झखड़ झोले थंडरस्टॉर्म आने, तापमान 26 डिग्री। संडे 24 डिग्री, मिक्स ऑफ सन एंड क्लाउड, हल्की हल्की बारिश पेगी। मंडे भी सेम जी मौसम है, 23-24 डिग्री तापमान रहेगा। ट्यूजडे मिक्स ऑफ सन एंड क्लाउड 26 डिग्री, बुधवार 27 डिग्री, सूरज चमकता रहेगा। स्पोर्ट्स के खेत्र च कल ब्लूज वाले 5-1 के नाल जीते ने टैंपा बे रेज नूं, और यूएस जिहड़ा ओपन होने जा रहा है $100 मिलियन दा उहदा मेन प्राइज दस्या जा रहा है। वाओ व्हाट अ प्राइज, $100 मिलियन। हैरानी की गल उदों हुंदी है जदों गधे साडे इलैक्टेड इंसानां नूं गधे कहिंदे ने। बॉय बॉय बॉय, खैर गधियां दी सोच ही नैगेटिव हुंदी है, की कीता जावे, ये सोचदे ही इस तरह है, इन्हां नूं कोई होर आउंदा ही नहीं है। एनीवे जिहड़ी डील हो रही है अमेरिका नाल, कहिंदे सानूं क्यों नहीं दस्या बई, ना तूं है कौन, जाली मीडिया नूं क्यों दसण उह। यह जिहड़ियां निगोशिएशन हुंदियां यह गवर्नमेंट दे विचकार हुंदियां, पब्लिक दे विचकार नहीं हुंदियां। लोकां नूं पुठियां सिद्धियां गल्लां सुणा के झूठ तूफान बोली जांदे आ। यूएस दी जिहड़ी शराब अपने ठेकियां ते बड़ी जल्दी वापस आ सकदी है, और इहदे नाल ओह मुंडा जिहड़ा तेरा पता नहीं थक्या हारिया शिफ्टां करदा करदा हारिया, टिम हॉर्टन दे टेबल ते पैर रख के सुत्ता पिया, कंधां नाल मथा जिहा ला के पग बन्नी हुई है मुंडे दे, उहदी रेल बनाई गोरिया ने अपने ने काफी वड्डी पद्धर ते सोशल मीडिया ते। हुण टोरंटो सन जिहड़ा मेन स्ट्रीम का मीडिया है उहदे च वी उहदी फोटो ला के उहदी रेल बनाई गई है। खैर सॉकर कोच है अपने इत्थे यॉर्क रीजन च, पुलिस ने उसनू अरेस्ट किया सैक्सुअल असल्ट दे अंदर। एक सर्वे होया, सर्वे जे पुछया डू यू बिलीव एन एंड टू ऑन गोइंग ट्रेड वॉर, 30% यस कहिंदे आ। मैं समझदा 1-2 दिनां तां ही हो जाएगा, जाने आने स्टे ट्यून्ड।
1: वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care.
2: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करता फोन पंजाबी बाय नेचर वालिया नूं, ओह घरे आके लाइव कुकिंग करके गए। पंजाबी बाय नेचर वालिया नूं कॉल करियो,
3: पंजाबी बाय नेचर, एयरपोर्ट एंड गुवेट ते गो रोड, 9057944667।
0: आर यू रेडी टिक्का जंक्शन लई 6474294040। केटरिंग करानी है छोटी वड्डे फंक्शन लई, नो प्रॉब्लम, 6474294040। लाइव कुकिंग करानी है करे, नो प्रॉब्लम, 6474294040। तुसी इन्हां दे बैंकट हॉल या लॉज विच छोटी वड्डी पार्टी करनी है, नो प्रॉब्लम, 6474294040, 647-429-4040।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Punjabi by nature, ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ C-X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256 ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। ਅੱਜ ਅਸੀਂ ਤੁਹਾਨੂੰ ਬ੍ਰਹਮਟ ਟੀਵੀ ਅਪਲਾਇੰਸਸ ਤੋਂ ਲਾਈਵ ਔਨ ਲੋਕੇਸ਼ਨ ਕਰਾਂਗੇ, ਨਾਲ ਦੀ ਨਾਲ ਜਾਣਕਾਰੀ ਦਿੰਦੇ ਰਹਾਂਗੇ। ਇਸ ਦੇ ਨਾਲ ਨਾਲ ਦੱਸੀਏ, ਨਾਰਥ ਕੋਰੀਆ ਨੇ ਜਿਹੜੀਆਂ ਮਿਸਲ ਨੇ ਉਹ ਦਾਗੀਆਂ ਸੀ ਦੇ ਵਿੱਚ, ਸਮੁੰਦਰ ਵਿੱਚ। ਸੈਂਟਰਲ ਅਫਰੀਕਾ ਜਿੱਥੇ ਕੋਲ ਸੋਨੇ ਦੀ ਖਾਨ ਸੀ, ਜਿਹਦੇ 'ਚ 34-35 ਬੰਦੇ ਮਰ ਗਏ, ਅਜੇ ਤੱਕ ਉਹਨਾਂ ਨੂੰ ਕੋਈ ਬਾਹਲਾ ਪਤਾ ਨਹੀਂ ਲੱਗਿਆ। ਜਪਾਨ ਦੇ ਵਿੱਚ ਐਕਸਪ੍ਰੈਸ ਟ੍ਰੇਨ ਵੱਜੀ, 4 ਲੋਕਾਂ ਦੀ ਮੌਤ। ਅਫਗਾਨਿਸਤਾਨ 'ਚ ਤਾਲਿਬਾਨ ਵਾਲਿਆਂ ਨੇ UN ਦੇ ਜਿਹੜੇ ਸਟਾਫ ਹੈ 2 ਜਣਿਆਂ ਨੂੰ ਉੱਥੋਂ ਛੱਡਤਾ। ਨਾਇਜੀਰੀਆ ਦੇ ਵਿੱਚ ਇੱਕ ਕਿਸ਼ਤੀ ਪਲਟਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਪੰਜਾਬ ਡੇ ਮੇਲਾ ਹੋ ਰਿਹਾ, ਪੁਸ਼ਪਿੰਦਰ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦ ਸ਼ੋ।
5: ਪਹਿਲਾਂ ਜੀ ਸਤਿ ਸ਼੍ਰੀ ਅਕਾਲ। ਪੰਜਾਬ ਡੇ ਦੀ ਗੱਲਬਾਤ ਜਿਹੜੀ ਹੈ ਜੀ, ਆਪਾਂ ਥੋੜੀ ਜੀ ਸ਼ੇਅਰ ਕਰ ਦਿੰਦੇ। ਮੈਂ ਇਸ ਟਾਈਮ ਧੀਰਾ ਗਿੱਲ ਵੀ ਲਾਈਨ ਤੇ ਆ, ਔਰ 22 ਅਗਸਤ ਕੱਲ ਨੂੰ ਜਿਹੜਾ ਜੀ ਇਸ ਟਾਈਮ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਪੰਜਾਬ ਡੇ ਚੱਲਦੇ ਆ, ਹੁਣ ਸਭ ਤੋਂ ਪਹਿਲਾਂ 11 ਵਜੇ ਬੱਚਿਆਂ ਵਾਸਤੇ ਕੰਪੀਟੀਸ਼ਨ ਹੁੰਦਾ ਜਿਹਦੇ ਚ ਨਿੱਕੀ ਮੁਟਿਆਰ ਤੇ ਨਿੱਕਾ ਗੱਭਰੂ ਕੱਢੇ ਜਾਂਦੇ ਆ, ਤੇ ਹਰ ਜਿਹੜਾ ਪਾਰਟੀਸਪੈਂਟ ਹੁੰਦਾ ਉਹਨੂੰ ਇਨਾਮ ਹੁੰਦੇ ਆ। ਉਸ ਤੋਂ ਬਾਅਦ ਤੀਆਂ ਤਰਸੀਬ ਦੀ ਬਾਜ਼ੀ, ਟਰੱਕ ਸ਼ੋਅ, ਜੀਪ ਸ਼ੋਅ, ਕਬੂਤਰਾਂ ਦੀ ਬਾਜ਼ੀ ਔਰ ਮੋਟਰਸਾਈਕਲ ਕਲੱਬਾਂ ਪਹੁੰਚਦੀਆਂ। ਉਸ ਤੋਂ ਬਾਅਦ ਖੁੱਲਾ ਅਖਾੜਾ ਜਿਹਦੇ ਵਿੱਚ ਜੇ ਮੈਂ ਜ਼ਿਕਰ ਕਰਾਂ ਬਾਈ ਗਿੱਲ, ਹਰਦੀਪ ਹੁਣੀ, ਗੁਰਵਿੰਦਰ ਬਰਾੜ, ਲਾਡੀ ਸੁਰਿੰਦਰ ਤੇ ਦੁਗਾਣੇ ਦੀਆਂ ਜੋੜੀਆਂ ਜਿਹੜੀਆਂ ਹੈਗੀਆਂ, ਦਿਲਰਾਜ ਨੀਲਮ ਤੇ ਨਾਲ ਨਾਲ ਅਮਨ ਧਾਲੀਵਾਲ, ਹਰਿੰਦਰ ਸੰਧੂ, ਹੈਰੀ ਸੰਧੂ, ਬੁੱਕਣ ਜੱਟ, ਧੀਰਾ ਗਿੱਲ ਤੇ ਹੋਰ ਜਿਹੜੇ ਕਲਾਕਾਰ ਆ ਜੀ ਪਰਫਾਰਮ ਕਰਨਗੇ। ਇੱਕ ਵਾਰੀ ਲੋਕੇਸ਼ਨ ਬਾਰੇ ਦੱਸ ਦਿੰਦੇ ਹਾਂ, ਲੋਕੇਸ਼ਨ 50 ਮੈਥਨ ਬਿਲਵਡ ਈਸਟ, ਜਿਹੜਾ ਹਾਈਵੇ 10 ਤੇ ਮੈਥਨ ਦੀ ਨੁੱਕਰ ਹੈ ਮਿਸਾਗਾ ਦੇ ਵਿੱਚ, ਉੱਥੇ ਪੈਂਦੀ ਹੈ ਜੀ ਬਿਲਕੁਲ, ਜਿੱਥੇ ਹਾਈਲੈਂਡ ਫਾਰਮ ਹੁੰਦਾ ਸੀ, ਉੱਥੇ ਮੇਲਾ ਲੱਗਣਾ। ਮੇਲਾ ਬਿਲਕੁਲ ਫ੍ਰੀ ਆ ਔਰ ਕੋਈ ਪਾਰਕਿੰਗ ਦੀ ਟਿਕਟ ਨਹੀਂ। ਮੇਰੇ ਨਾਲ ਇਸ ਟਾਈਮ ਦੇਵ ਜੀ ਧੀਰਾ ਗਿੱਲ ਲਾਈਨ ਤੇ ਆ, ਉਹ ਵੀ ਤੁਹਾਨੂੰ ਰੂਬਰੂ ਹੁੰਦੇ ਜੀ।
0: ਧੀਰਾ ਸਾਹਿਬ, ਪ੍ਰੋਗਰਾਮ ਸਵਾਗਤ ਹੈ ਵੀਰੇ।
6: ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਸੋਤੇ ਸੁਣ ਰਹੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬ ਡੇ ਕੱਲ ਨੂੰ ਹੋਣ ਜਾ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਸੋ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ ਜੀ, ਰਲ ਮਿਲ ਕੇ ਲਾਵਾਂਗੇ ਰੌਣਕਾਂ। ਪੰਜਾਬ, ਪੰਜਾਬੀ, ਪੰਜਾਬੀ ਬੋਲੀ ਦੀ ਗੱਲ ਕਰਾਂਗੇ, ਸਾਡੇ ਪੰਜਾਬੀ ਭਾਈਚਾਰਕ ਸਾਂਝ ਦੀ ਗੱਲ ਕਰਾਂਗੇ,
5: ਸੰਪਰਕ ਕੀਤਾ ਜਾ ਸਕਦਾ ਇੱਕ ਵਾਰੀ ਫਿਰ 22 ਅਗਸਤ 50 ਮੈਥਨ ਬਿਲਵਡ ਈਸਟ ਮੈਥਨ ਤੇ ਹਰੰਟਾਰੀ ਦੇ ਨੁੱਕਰ ਕੱਲ ਨੂੰ ਲਾਉਂਦੇ ਹਾਂ ਜੀ ਰੌਣਕਾਂ।
0: ਬੜੀ ਮਿਹਰਬਾਨੀ, ਥੈਂਕ ਯੂ,
5: ਥੈਂਕ ਯੂ।
0: ਮਿਊਂਸੀਪਲ ਇਲੈਕਸ਼ਨ ਸਾਡੇ ਸਿਰ ਤੇ ਆ ਚੁੱਕੀ ਹੈ ਜੀ, ਔਰ ਅੱਜ 2 ਵਜੇ ਤੱਕ ਜਿਨ੍ਹਾਂ ਬੰਦਿਆਂ ਨੇ ਇਲੈਕਸ਼ਨ ਚ ਖੜਨਾ ਉਹ ਆਪਦੇ ਪੇਪਰ ਵਰਕ ਦਾਖਲ ਕਰਾ ਸਕਦੇ, 2 ਵਜੇ ਤੋਂ ਬਾਅਦ ਕਿਸੇ ਨੂੰ ਦਾਖਲ ਨਹੀਂ ਦਿੱਤਾ ਜਾਏਗਾ। ਬਹੁਤ ਜਾਣੇ ਖੜੇ ਨੇ, ਕੱਲਾ ਬਰੈਂਟਨ ਹੀ ਨਹੀਂ, ਸਾਰੇ ਓਨਟੇਰੀਓ 'ਚ ਹੀ ਖੜੇ ਨੇ। ਕਈ ਜਗ੍ਹਾ ਐਸੇ ਨੇ ਜਿੱਥੇ ਕੋਈ ਮੁਕਾਬਲਾ ਨਹੀਂ ਹੈ, ਉਹਨਾਂ ਨੇ ਉਈ ਜਿੱਤ ਜੁੱਤ ਜਾਣਾ। ਖੈਰ, ਨਾਮ ਦੇਖਣ ਨੂੰ ਮਿਲ ਰਹੇ ਨੇ ਓਨਟੇਰੀਓ ਵਿੱਚ, ਜਿਹੜੇ ਬੰਦੇ ਕਦੇ ਸੁਣੇ ਹੀ ਨਹੀਂ, ਉਹ ਮੇਅਰਾਂ ਲਈ ਖੜ ਰਹੇ ਆ, ਰੀਜਨ ਅਪੀਲ ਲਈ ਖੜ ਰਹੇ ਆ, ਜਾਂ ਆਪਣੇ ਸਕੂਲ ਟਰੱਸਟੀ ਵਗੈਰਾ ਖੜ ਰਹੇ ਆ, ਕਾਉਂਸਲਰ ਖੜ ਰਹੇ ਆ, ਜਿਹੜੇ ਕਦੇ ਸੁਣੇ ਹੀ ਨਹੀਂ, ਦੇਖੇ ਨਹੀਂ। ਖੈਰ, ਹੱਕ ਸਾਰਿਆਂ ਦੇ, ਤੁਹਾਡੇ ਵੀ ਹੱਕ ਆ ਮਹਾਰਾਜ। ਲੇਕਿਨ ਜਿਹੜੇ ਮੁੱਢਲੇ ਨਾਮ ਆ, ਉਹਨਾਂ 'ਚ ਅਜੇ ਵੀ ਪੈਟ੍ਰਿਕ ਬਰਾਊਨ ਦਾ ਨਾਮ ਹੀ ਆਉਂਦਾ ਹੈ ਕਿ ਉਹ ਜਿੱਤੇਗਾ। ਖੈਰ, ਉਸ ਪਾਸੇ ਨਾ ਜਾਂਦੇ ਹੋਏ ਆਪਾਂ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਪਲੱਸ ਤੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਇੰਸਸ, ਜਦੋਂ ਅਪਲਾਇੰਸਸ ਦੀ ਗੱਲ ਹੁੰਦੀ ਆ, ਕਿਚਨ ਵਾਲੇ ਪਾਸੇ ਚੱਲੋ, ਡਿਟੇਲ 'ਚ ਥੋੜਾ ਦੱਸੋ ਕਿਹੜੀ ਕਿਹੜੀ ਸੇਲ ਲੱਗੀ ਆ।
7: ਬਿਲਕੁਲ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਬਾਏ ਮੋਰ ਸੇਵ ਮੋਰ ਇਵੈਂਟ ਹੈ। ਬਾਏ ਮੋਰ ਸੇਵ ਮੋਰ, ਜਿੰਨੇ ਪੀਸ ਜ਼ਿਆਦਾ ਹੋਣਗੇ ਉਨੀ ਸੇਵਿੰਗ ਜ਼ਿਆਦਾ ਹੋਏਗੀ। ਫੋਰ ਐਗਜ਼ਾਮਪਲ, ਤੁਸੀਂ ਡਿਸ਼ ਵਾਸ਼ਰ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਸਟੇਨਲੈਸ ਸਟੀਲ ਦੀ ਟੋਲ ਟੱਪ ਦੀ ਡਿਸ਼ ਵਾਸ਼ਰ $1,000 ਵਾਲੀ ਅੱਧੀ ਪ੍ਰਾਈਸ ਤੇ $499 ਦੀ ਦਿੱਤੀ ਜਾ ਰਹੀ ਹੈ। ਜੇ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲਵੋਗੇ $1,200 ਵਾਲਾ $799 ਦਾ ਮਿਲੇਗਾ। ਡਿਸ਼ ਵਾਸ਼ਰ ਚ ਵੀ ਸਿੰਗਲ ਪੀਸ ਤੇ $500 ਦੀ ਸੇਵਿੰਗ ਹੈ। ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਵੀ ਸਿੰਗਲ ਪੀਸ ਤੇ $400 ਦੀ ਸੇਵਿੰਗ ਹੈ। ਪਰ ਜੇ ਤੁਸੀਂ ਬੰਡਲ ਪੈਕੇਜ ਲੈ ਲੈਂਦੇ ਹੋ ਜੀ, ਫਰਿੱਜ ਸਟੋਵ ਡਿਸ਼ ਵਾਸ਼ਰ ਥ੍ਰੀ ਪੀਸ ਕਿਚਨ ਬੰਡਲ $5,000 ਵਾਲਾ $29.99 ਚ ਮਿਲੇਗਾ। ਪੂਰਾ $2,000 ਤੁਸੀਂ ਸੇਵ ਕਰੋਗੇ ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਈਵਨ ਬਿਲਟ ਇਨ ਕਿਚਨ ਵੀ ਲੈਣਾ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, 5 ਪੀਸ ਬਿਲਟ ਇਨ ਕਿਚਨ, 40% ਡਿਸਕਾਊਂਟ ਦੇ ਨਾਲ $6,000 ਦੀ ਸੇਵਿੰਗ ਕਰੋਗੇ ਤੁਸੀਂ। $12,000 ਵਾਲਾ ਬਿਲਟ ਇਨ ਕਿਚਨ $6,900 ਚ ਲੈ ਕੇ $6,100 ਸੇਵ ਕੀਤੇ ਜਾ ਸਕਦੇ ਆ ਜੀ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਸਾਡਾ ਨੰਬਰ ਹੈ। 905-450-2828
0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਇਸੇ ਤਰ੍ਹਾਂ ਇਹਨਾਂ ਨਾਲ ਲਾਈਵ ਪ੍ਰੋਗਰਾਮ ਚੱਲਦਾ ਰਹੇਗਾ। ਸਟੇ ਟਿਊਨ, ਗਏ ਤੇ ਆਏ ਜੀ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040
2: ਤਾਇਆ ਸਾਡਾ ਮੀਟ ਮੱਛੀ।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
8: Apni community layi khush khabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals valon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit CX1, Gorway and Countryside de corner te. Zyada jankari layi please call 905-913-5256, 905-913-5256.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
3: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇਟ ਤੇ ਗੋ ਰੋਡ 9057944667।
4: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਪੰਜਾਬ ਬੰਦ ਦੌਰਾਨ ਰਾਹਗੀਰਾਂ ਨੂੰ ਰੋਕਣ ਵਾਲੇ ਸਿੱਖ ਲੀਡਰ ਪੁਲਿਸ ਨੇ ਹਿਰਾਸਤ ਚ ਲਏ। ਸਮਝ ਨਹੀਂ ਆਉਂਦੀ ਹੈਗੀ, ਤੁਸੀਂ ਪ੍ਰੋਟੈਸਟ ਕਰਨਾ ਕਰੋ, ਸੜਕਾਂ ਕਿਉਂ ਬੰਦ ਕਰਦੇ ਆ? ਇੱਕ ਬੀਬੀ ਹੱਥ ਜੋੜੀ ਬੈਠੀ ਆ ਵੀ ਮੈਨੂੰ ਲੰਘ ਲੈਣ ਦੋ, ਐਮਰਜੈਂਸੀ ਆ। ਇੱਕ ਹੋਰ ਆ ਕਪਲ, ਉਹ ਕਹਿੰਦਾ ਅਸੀਂ ਕਿਸੇ ਵਿਆਹ ਤੇ ਜਾਣਾ, ਕੋਈ ਬਿਮਾਰ ਆ, ਕੋਈ ਠਮਾਰ ਆ, ਤੁਸੀਂ ਉਹਨਾਂ ਨੂੰ ਵੀ ਰੋਕੀ ਜਾਂਦੇ ਹੋ। ਵਾਟਸ ਰੋਂਗ ਵਿਦ ਯੂ ਪੀਪਲ? ਮੋਹਾਲੀ ਦੇ ਜੀਰਕਪੁਰ ਇਲਾਕੇ ਵਿੱਚ ਇੱਕ ਬਿਲਡਰ ਦੇ ਦਫ਼ਤਰ ਤੇ ਸ਼ੁੱਕਰਵਾਰ ਸਵੇਰੇ ਦੋ ਹਥਿਆਰਬੰਦ ਨੌਜਵਾਨਾਂ ਵੱਲੋਂ ਤਾਬੜ ਤੋੜ ਗੋਲਾਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ, ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਅਗੇਨ।
10: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਲਾਂਡਰੀ ਵਾਲੇ ਪਾਸੇ ਚੱਲੀਏ ਤੇ ਲਾਂਡਰੀ ਦੇ ਕੀ ਸਪੈਸ਼ਲ ਹੈ?
10: ਬਿਲਕੁਲ ਦੇਵ ਭਾਅ ਜੀ, ਕਿਉਂਕਿ ਸਾਡੇ ਕੋਲ ਬਾਏ ਮੋਰ ਸੇਵ ਮੋਰ ਇਵੈਂਟ ਹੈ, ਤੇ ਬਾਏ ਮੋਰ ਸੇਵ ਮੋਰ ਇਵੈਂਟ ਦੇ ਵਿੱਚ ਲਾਂਡਰੀ ਚ ਜੇ ਸਿੰਗਲ ਪੀਸ ਲੈਣਗੇ ਕਸਟਮਰ, ਫਾਰ ਐਗਜ਼ਾਮਪਲ ਕੱਲੀ ਵਾਸ਼ਰ ਲੈਣੀ ਹੈ ਤੇ $1,000 ਵਾਲੀ 599 ਦੀ ਮਿਲਣੀ ਹੈ। ਸੋ 599 ਦਾ ਮਤਲਬ ਇਹ ਹੋਇਆ ਕਿ $400 ਕੱਲੀ ਵਾਸ਼ਰ ਖਰੀਦਣ ਤੇ ਸੇਵ ਕਰਨਾ ਹੈ ਕਸਟਮਰ ਨੇ, ਪਰ ਜੇ ਵਾਸ਼ਰ ਐਂਡ ਡਰਾਇਰ ਪੇਅਰ ਲੈਣਾ ਹੈ ਤੇ ਫਿਰ $800 ਸੇਵ ਹੋਏਗਾ, ਕਿਉਂਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, AI ਟੈਕਨੋਲੋਜੀ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਜਿਹੜਾ ਕਿ $2,600 ਤੋਂ $1,799 ਦਾ ਮਿਲੇਗਾ। $800 ਕਸਟਮਰ ਇਹ ਚ ਸੇਵ ਕਰਨਗੇ ਤੇ $1,799 ਵੀ 6 ਮੰਥ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹਰ ਵਾਸ਼ਰ ਐਂਡ ਡਰਾਇਰ ਤੇ ਹਰ ਪ੍ਰੋਡਕਟ ਤੁਹਾਨੂੰ ਡਿਲੀਵਰ ਹੋਏਗਾ, ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ। ਜੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਤੇ ਮਿਲੇਗਾ ਕਿੰਨੇ ਦਾ? $2,200 ਤੋਂ ਸਿਰਫ $1,499 ਦਾ। 905-450-2828 ਨੰਬਰ ਹੈ ਜੀ, ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, ਤੇ ਤੁਹਾਨੂੰ ਫਿਟ ਇਨ ਕਲੋਜ਼ਟ, ਇਹ ਲੇਟੈਸਟ ਲਾਂਚ ਕੀਤਾ ਗਿਆ ਵਾਸ਼ਰ ਐਂਡ ਡਰਾਇਰ, ਜਿਹਨਾਂ ਨੇ ਕਲੋਜ਼ਟ ਦੇ ਵਿੱਚ ਆਪਣਾ ਵਾਸ਼ਰ ਡਰਾਇਰ ਇੰਸਟਾਲ ਕਰਨਾ, ਫਿਟ ਇਨ ਕਲੋਜ਼ਟ ਵਾਸ਼ਰ ਐਂਡ ਡਰਾਇਰ ਵੀ ਸਾਡੇ ਕੋਲ ਡਿਸਪਲੇ ਤੇ ਪਹੁੰਚ ਗਿਆ $800 ਦੀ ਸੇਵਿੰਗ ਦੇ ਨਾਲ। 905-450-2828, 905-450-2828 ਜੀ।
0: ਬ੍ਰੈਂਪਟਨ ਟੀਵੀ ਅਪਲਾਈਸੈਂਸ ਤੇ ਪੈਸੇ 6 ਮਹੀਨਿਆਂ ਤੱਕ ਦੇਣੇ ਆ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, 905-450-2828। ਸੁਲਤਾਨ ਜੀ ਹੋਲਡ ਕਰਿਓ, ਅਗਲੇ ਲਿੰਕ ਚ ਤੁਹਾਨੂੰ ਕੁਝ ਜਾਣਕਾਰੀ ਲੈਣੇ ਆ। ਟੈਲੀਵਿਜ਼ਨ ਸੈਕਸ਼ਨ ਚ ਜਾਣੇ ਆਉਨੇ ਆ AAA ਦਾ ਆ ਸੁਨੇਹਾ ਸੋ।
11: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213।
12: पूरे 40 साल हो गए ने अपने ब्याह नु, फिर किथे सेलिब्रेट करन दा इरादा है?
13: मेरी मन्नो आपा पिंड ना चलिए।
12: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगीआं?
13: गिल इंटरनेशनल ट्रैवल तो अपने साथ वर गई साथ है उन्हां दा अपने क्लाइंट्स दे नाल पिछले 40 साल तो
14: बेदाग सर्विस गिल इंटरनेशनल ट्रैवल।
13: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया पाकिस्तान या दुनिया दे किसी भी कोने च करना होए ट्रैवल,
14: सर्विंग कनाडा नेशन वाइड।
13: 905-671-8400 और 905-796-8800 और विजिट giltravels.ca।
15: हुन टेंट करवाउन लई लुधियाना जान दी लोड़ नहीं, अपने जशन टेंट्स वाले है ना, किसे भी फंक्शन नु बनाओ शानदार।
16: जशन टेंट्स दे नाल
15: ब्याह होवे, बर्थडे पार्टी,
16: कॉर्पोरेट इवेंट्स, जां कोई भी खास मौका,
15: साडे कोल मिलनगे फ्रेम टेंट्स, हाई पीक टेंट्स, क्लियर टॉप टेंट्स अते पॉप अप टेंट्स।
16: इस तो इलावा किराए ते अवेलेबल ने टेबल्स, चेयर्स, फ्लोरिंग अते पोर्टेबल वॉशरूम।
15: करा अते टेंटा लई प्रोफेशनल लाइटिंग दी सुविधा भी, क्वालिटी सर्विस, वाजब रेट अते समय से डिलीवरी। आज ही कॉल करो जशन 416-294-2857
16: 416-294-2857।
15: जशन टेंट्स, हर फंक्शन नु देओ एक शानदार लुक।
0: होर खबरां च खबर है, परिवार दा मिलाप करवाउण वाली कैनेडा दी खास इमीग्रेशन नीति आउंदी 10 सितंबर नु खत्म हो जावेगी। ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ ਉਹਨਾਂ ਵੱਲੋਂ ਜਲਦ ਤੋਂ ਜਲਦ ਇਸ ਦਾ ਲਾਭ ਲੈਣ ਦਾ ਸੱਦਾ ਦਿੱਤਾ ਗਿਆ ਹੈ। ਅਮਰੀਕਾ ਸਿਰ ਕਰਜ਼ੇ ਦੀ ਪੰਡ 40 ਖਰਬ ਡਾਲਰ ਤੋਂ ਵੱਧ ਹੋ ਚੁੱਕੀ ਹੈ ਅਤੇ ਸਾਰਾ ਦੋਸ਼ ਡੋਨਲਡ ਟਰੰਪ ਉੱਤੇ ਮੜਿਆ ਜਾ ਰਿਹਾ ਹੈ ਕਿਉਂਕਿ 17 ਮਗਰੋਂ ਕਰਜ਼ੇ ਦੀ ਰਕਮ ਦੁੱਗਣੀ ਹੋਈ ਹੈ ਅਤੇ ਇਸ ਦੌਰਾਨ ਜ਼ਿਆਦਾਤਰ ਸਮਾਂ ਟਰੰਪ ਦਾ ਸੱਤਾ ਵਿੱਚ ਰਿਹਾ ਹੈ। ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਨੇ 466 ਨੌਕਰੀਆਂ ਖਤਮ ਕਰਨ ਦਾ ਐਲਾਨ ਕਰਤਾ। ਪ੍ਰਿੰਸ ਜਾਰਜ ਵਿੱਚ ਸੜਕ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ, ਇੱਕ ਬੰਦੇ ਦੀ ਉੱਥੇ ਮੌਤ ਹੋ ਗਈ। ਆਪਕਾ ਫਰੇ ਚੱਲਦੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸੁਲਤਾਨ ਜੀ ਸਾਡੇ ਨਾਲ ਜੁੜੇ ਨੇ। ਸੁਲਤਾਨ ਜੀ ਵੈਲਕਮ ਅਗੇਨ।
17: ਥੈਂਕ ਯੂ ਵਰਮਾ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਟੈਲੀਵਿਜ਼ਨ ਵਾਲੇ ਹਿੱਸੇ ਤੇ ਚੱਲਦੇ ਆ, ਇਸ ਤੋਂ ਪਹਿਲਾਂ ਕਿ ਤੁਸੀਂ ਆਪਦੀ ਡਿਟੇਲ ਦੱਸੋ ਤੇ ਦੱਸਦੇ ਹੁੰਦੇ ਆ ਮਿਨੀਮਲ ਲਾਈਟਾਂ ਤੇ ਇਹ ਉਹ ਜਿਹੜੀ ਕੁਆਲਿਟੀ ਹੁੰਦੀ ਆ ਉਹਦੇ ਦੱਸਦੇ ਹੁੰਦੇ ਹੋ, ਜਿਹੜਾ 40 ਇੰਚ ਦਾ ਟੈਲੀਵਿਜ਼ਨ ਆ ਉਹ ਕਿੰਨੇ ਦਾ?
17: 40 ਇੰਚ ਮੇਰੇ ਕੋਲ ਜੀ ਸਿਰਫ 6 ਪੀਸ ਅੱਜ ਹੀ ਅਰਾਈਵ ਹੋਏ ਆ, ਸੁਬਹ 9 ਵਜੇ ਸ਼ਿਪਮੈਂਟ ਆਈ ਸੀ, ਮਿਕਸ ਲੋਟ ਸੀ ਉਹਦੇ ਚ। 40 ਇੰਚ ਸਿਰਫ 6 ਟੀਵੀ ਮਿਲੇ ਆ ਜੀ, $199, ਸਿਰਫ $199।
0: 40 ਇੰਚ $199 ਦਾ ਤੇ 50 ਇੰਚ ਟੈਲੀਵਿਜ਼ਨ ਸਰ?
17: 50 ਇੰਚ $299, ਸਿਰਫ $299 ਦਾ। 50 ਇੰਚ $299,
0: ਚੱਕੋ 50 ਇੰਚ $299 ਦਾ ਤੇ ਲੱਗੇ ਹੱਥ। 55 ਇੰਚ ਦੀ ਵੀ ਪ੍ਰਾਈਸ ਦੇ ਦੋ ਸਰ।
17: 55 ਇੰਚ $399 ਭਾਜੀ, ਸਿਰਫ $100 ਹੋਰ ਪਾਉਣਾ ਤੇ 55 ਇੰਚ ਮਿਲ ਜਾਣਾ। $299 ਚ 50 ਇੰਚ, $399 ਚ 55 ਇੰਚ
0: ਤੇ ਲੱਗੇ ਹੱਥ। 65 ਦਾ ਵੀ ਦੱਸ ਦੋ ਫਿਰ।
17: 65 ਇੰਚ ਜਿਹੜਾ $599 ਦਾ ਜੀ, $599 ਚ 65 ਇੰਚ ਵੀ ਪਿਕਅਪ ਕਰਨਾ, ਪਿਕਅਪ ਕਰ ਲਓ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ ਜੀ।
0: ਤੇ 75 ਇੰਚ ਟੈਲੀਵਿਜ਼ਨ ਸਰ?
17: $699 ਮੈਂ ਸਮਝਦਾ ਰੱਖੜੀ ਦਾ ਤਿਉਹਾਰ ਆ ਰਿਹਾ, ਆਪਣੀ ਭੈਣ ਨੂੰ ਅਗਰ ਗਿਫਟ ਦੇਣਾ ਚਾਹੁੰਦੇ ਆ ਜੀ ਤੇ ਟੀਵੀ ਸੈਕਸ਼ਨ ਚੋਂ ਕੋਈ ਵੀ ਟੀਵੀ ਸਿਲੈਕਟ ਕੀਤਾ ਜਾ ਸਕਦਾ, ਈਵਨ 75 ਇੰਚ ਵੀ $699 ਤੱਕ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜੀ।
0: ਤੇ 85 ਇੰਚ ਸਰ?
17: 85 ਇੰਚ ਜਿਹੜਾ ਜੀ, ਇਹ ਦੋਨੋਂ ਬ੍ਰੈਂਡ ਅਵੇਲੇਬਲ ਹੈ, ਸੋਨੀ ਲੈਣਗੇ ਕਸਟਮਰ ਤੇ ਸੋਨੀ ਬਰੇਵੀਆ ਮਾਡਲ ਮਿਲੇਗਾ, ਸੋਨੀ ਬਰੇਵੀਆ 3। ਜੇ ਸੈਮਸੰਗ ਲੈਣਗੇ ਤੇ ਸੈਮਸੰਗ ਮਿੰਨੀ LED ਮਿਲੇ, 2026 ਦਾ ਲੇਟੈਸਟ ਮਾਡਲ। ਐਨੀ ਆਫ ਵਨ ਬ੍ਰੈਂਡ ਸਿਲੈਕਟ ਕੀਤਾ ਜਾ ਸਕਦਾ $2200 ਤੋਂ $1599, $700 85 ਇੰਚ ਟੀਵੀ ਤੇ ਕਸਟਮਰ ਸੇਵ ਵੀ ਕਰਨਗੇ ਤੇ ਬ੍ਰੈਂਡ ਵੀ ਸੋਨੀ ਜਾਂ ਸੈਮਸੰਗ ਐਨੀ ਆਫ ਵਨ ਸਿਲੈਕਟ ਕਰ ਸਕਦੇ ਜੀ। 85 ਇੰਚ $1599 ਦਾ ਤੇ ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ ਜੀ।
0: ਤੇ 98 ਇੰਚ ਦੇ ਟੈਲੀਵਿਜ਼ਨ ਕਿੰਨੇ ਆਪਣੇ ਕੋਲ ਸਟਾਕ?
17: 98 ਇੰਚ ਮੇਰੇ ਕੋਲ ਸਿਰਫ 2 TV ਇਨ ਸਟਾਕ ਹੈ ਜੀ, $1500 ਦੀ ਕਸਟਮਰ ਸੇਵਿੰਗ ਕਰ ਸਕਦੇ ਆ ਕਿਉਂਕਿ $3500 ਵਾਲਾ 98 ਇੰਚ ਸਿਰਫ $1999 ਦਾ ਦੇਵਾਂਗੇ ਤੇ $1999 ਵੀ 6 ਮਹੀਨੇ ਚ ਪੇ। 98 ਇੰਚ ਨੈਕਸਟ ਡੇ ਡਿਲੀਵਰ ਹੋ ਜਾਏਗਾ, ਪਿਕਅਪ ਕਰਨਾ ਪਿਕਅਪ ਕੀਤਾ ਜਾ ਸਕਦਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ.com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਏਪੀਪੀ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫਾਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 905-450-2828-905-450-2828
0: ਸੁਲਤਾਨ ਜੀ, ਅਗਲੇ ਲਿੰਕ ਚ ਸਟੇ ਟਿਊਨ, ਅਗਲੇ ਲਿੰਕ ਚ ਤੁਹਾਤੋਂ ਸਿੰਗਲ ਸਿੰਗਲ ਪੀਸ ਦੀ ਜਾਣਕਾਰੀ ਲੈਣੇ ਆ, ਜਾਣੇ ਆਉਂਦੇ ਆ। ਉਹ ਅਨੀਸ਼ਾ ਜੀ ਵੀ ਆ ਗਏ ਸਾਡੇ ਨਾਲ। ਹਾਂਜੀ,
18: ਸਤਿ ਸ਼੍ਰੀ ਅਕਾਲ ਦੇਵ ਭਾਜੀ। ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
19: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ। ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਠਿਆਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ, 905-450-2800, 905-450-2800।
20: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Oshawa, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते, या फिर कॉल करो 905-334-82 एक्सटेंशन है 4।
0: ਅੱਜ CNE ਦਾ ਮੇਲਾ ਸ਼ੁਰੂ ਹੋ ਚੁੱਕਾ ਜੀ। 147ਵਾਂ ਮੇਲਾ ਹੈ, 18 ਦਿਨ ਦਾ ਮੇਲਾ ਹੁੰਦਾ ਹੈ, ਜਿੱਥੇ ਬੱਚਿਆਂ ਲਈ ਬਹੁਤ ਕੁਛ ਹੈ, ਖਾਣ ਪੀਣ ਦਾ ਬੜਾ ਹੁੰਦਾ ਹੈ। ਔਰ ਇਹ ਮੇਲਾ ਤਕਰੀਬਨ 18 ਦਿਨ ਚੱਲੇਗਾ, ਔਰ ਮੇਲੇ ਦੀਆਂ ਜਿਹੜੀਆਂ ਧੂਮ ਆ, ਮੇਲੇ ਦੇ ਜਿਹੜਾ ਰੌਣਕਾਂ ਨੇ, ਦੁਨੀਆਂ ਭਰ 'ਚ ਗਿਣਿਆ ਜਾਂਦਾ, ਦੁਨੀਆਂ ਭਰ ਤੋਂ ਲੋਕ ਇੱਥੇ ਆਉਂਦੇ ਆ। CNE ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ, ਇਹ ਲੌਂਗ ਵੀਕਐਂਡ ਜਿਹੜਾ 7 ਸੈਪਟੰਬਰ ਨੂੰ, ਉਸ ਦਿਨ ਤੱਕ ਚੱਲੇਗਾ। ਇੱਕ ਵਾਰ ਫਿਰ ਚੱਲਦੇ ਹਾਂ।

0: ਕਲੀਅਰੈਂਸ ਸੇਲ ਲੱਗੀ ਹੋਈ ਆ, ਫਲੋਰ ਮਾਡਲ ਕਲੀਅਰੈਂਸ ਸੇਲ, ਜਿਹੜੀ ਬਹੁਤ ਸਾਰੀ ਇਨਵੈਂਟਰੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਸ 15 ਤੋਂ 20 ਬੈਡਰੂਮ ਸੈਟ ਇਸ ਵੀਕਿੰਡ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ, ਅੰਡਰ ਕੋਸਟ, ਬਿਲੋ ਦਾ ਕੋਸਟ, ਨਾਲ ਦੀ ਨਾਲ ਟਰਕੀ ਸਟਾਈਲ ਦੇ ਸੋਫਾ ਸੈੱਟ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਕਲੀਅਰ ਆਊਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੁਹਾਨੂੰ। ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ। ਨਾਲ ਦੀ ਨਾਲ ਡਾਇਨਿੰਗ ਟੇਬਲਾਂ ਦੀ ਡੀਲ ਦਿੰਦੇ ਆ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ ਇੱਕੋ ਹੀ ਪਰਿਵਾਰ ਨੂੰ ਮਿਲਣਾ। ਰਾਈਟ ਵੇ ਆ ਕੇ ਲੈ ਜਾਓ 199 ਦਾ, 199 ਦਾ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਟੇਬਲ ਵਿਦ 6 ਚੇਅਰ 399 ਦਾ ਲੈ ਜਾਓ ਚੱਕ ਕੇ। ਰੀਅਲ ਮਾਰਬਲ ਦਾ ਟੇਬਲ, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਵਿਦ 6 ਚੇਅਰ 399 ਦੇ ਵਿੱਚ ਲੈ ਜਾਓ ਚੱਕ ਕੇ। ਤੇ ਨਾਲ ਦੀ ਨਾਲ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ, 3 ਸੀਟ ਸੋਫਾ, 2 ਸੀਟ ਲਵ ਸੈੱਟ, 4 ਰਿਕਲਾਈਨਰ ਦੇ ਨਾਲ ਲੈਦਰ ਦਾ ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, $2500 ਵਾਲਾ, $799 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋਫਾ ਕਮ ਬੈੱਡ 199 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਿੰਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਜੀ ਭਾਜੀ,
1: ਬੜੀ ਮਿਹਰਬਾਨੀ ਭਰਾ, ਥੈਂਕ ਯੂ ਸੋ ਮਚ। ਇਹ ਸਨ ਗ੍ਰੈਂਡ ਫਰਨੀਚਰ ਤੋਂ। ਇਸ ਤੋਂ ਪਹਿਲਾਂ ਅੱਗੇ ਚੱਲੀਏ, ਕੁਝ ਖਬਰਾਂ ਸਾਡੇ ਕੋਲ ਹੋਰ ਆ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਇੱਕ ਬੀਬੀ, ਸਾਰਿਆਂ ਨੇ ਸੋਸ਼ਲ ਮੀਡੀਆ ਤੋਂ ਵੀਡੀਓ ਦੇਖੀ ਹੋਏਗੀ, ਜਿਹੜੀ ਕਿ ਕੂੜਾ ਸੁੱਟੀ ਜਾਂਦੀ ਆ ਪੁਲ ਤੇ ਖੜ ਕੇ। ਖੈਰ, ਵੀਡੀਓ ਪੁਲਿਸ ਕੋਲੇ, ਪੁਲਿਸ ਨੇ ਬੀਬੀ ਲੱਭ ਲਈ ਤੇ $1000 ਦਾ ਫਾਈਨ ਕੀਤਾ। $1000 ਦਾ ਫਾਈਨ ਥੋੜਾ ਹੈ, ਜਿਹੜਾ ਫਾਈਨ ਇਸ ਤੋਂ ਵੱਧ ਹੋਣਾ ਚਾਹੀਦਾ। 1000 ਤਾਂ ਕੁਛ ਵੀ ਨਹੀਂ ਹੈ, 5-10 ਹਜ਼ਾਰ ਫਾਈਨ ਕੀਤਾ ਹੋਵੇ ਬੀਬੀ ਨੂੰ, ਇਹ ਤਾਂ ਕੀ ਆਪਣੇ ਹਿੰਦੁਸਤਾਨੀ ਕੂੜਾ ਸੁੱਟਣ ਨੂੰ ਆੜ ਜਾਣਗੇ। ਡੰਪ ਟਰੱਕ ਕਹਿ ਰਹੇ, ਡੰਪ ਜਿਹੜੇ ਸੁੱਟੀ ਜਾਂਦੇ ਆ, ਬੈੱਡ ਸੁੱਟੇ ਜਾਂਦਾ, ਮੈਟਰ ਸੁੱਟੇ ਜਾਂਦਾ, ਕੌਂਕ੍ਰੀਟ ਦਾ ਸਮਾਨ ਸੁੱਟੇ ਜਾਂਦਾ, ਸਾਰੇ ਹਟ ਜਾਣਗੇ। 5-5, 10-10 ਹਜ਼ਾਰ ਦਾ ਠੋਕੋ ਫਾਈਨ ਇਹਨਾਂ ਤੇ, ਊਂ ਨਹੀਂ ਲੋਟ ਆਉਣਾ। ਖੈਰ, ਸਾਡੇ ਨਾਲ ਜੁੜ ਚੁੱਕੇ ਨੇ ਕਮਲ ਜੀ ਸਰਾਂ, ਔਰ ਤੁਹਾਨੂੰ ਪੈਸੇ ਧੇਲੇ ਦੀ ਲੋੜ ਹੈ, ਮੌਰਗੇ ਦੀ ਲੋੜ ਹੈ, ਲਾਈਨ ਆਫ ਕ੍ਰੈਡਿਟ ਦੀ ਲੋੜ ਹੈ, ਇਹੋ ਜਿਹੇ ਕੰਮ ਕਰਦੇ ਨੇ, ਉਹ ਚੰਗਾ ਕੰਮ ਕਰਦੇ ਨੇ। ਕਮਲਜੀਤ ਜੀ, ਵੈਲਕਮ ਟੂ ਦਾ ਸ਼ੋਅ ਸਰ।
2: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਹੋਪ ਕਰਦੇ ਆ ਸਾਰੇ ਲਿਸਨਰ ਦਾ ਵੀਕ ਬਹੁਤ ਵਧੀਆ ਲੰਘਿਆ ਹੋਵੇਗਾ।
1: ਵਧੀਆ ਲੰਘਿਆ ਤੇ ਵਧੀਆ ਲੰਘੇਗਾ ਵੀ ਆਉਣ ਵਾਲਾ ਵੀਕਐਂਡ।
2: ਬਿਲਕੁਲ ਦੇਵ ਜੀ, ਬਿਲਕੁਲ ਲੰਘਣਾ ਵੀ ਚਾਹੀਦਾ।
1: ਹਾਂ, ਅੱਜ ਕੀ ਸੁਨੇਹਾ ਮਹਾਰਾਜ?
2: ਬਿਲਕੁਲ ਦੇਵ ਜੀ, ਸੁਨੇਹਾ ਅੱਜ ਇਹ ਆ ਵੀ ਮੇਰੇ ਕਹਿਣ ਦਾ ਮਤਲਬ ਆ ਵੀ ਜਿਹੜਾ ਮੌੜਗੇਜ ਦਾ ਕੰਮ ਹੁੰਦਾ ਦੇਵ ਜੀ, ਇੱਥੇ ਬਾਰ ਬਾਰ ਤਾਂ ਕਹਿਣ ਦੀ ਜ਼ਰੂਰਤ ਪੈਂਦੀ ਹੈ ਕਿ ਬੰਦਾ ਮੌੜਗੇਜ ਦੀ ਘੱਟੋ ਘੱਟ ਲੁੱਟ ਘਸੁੱਟ ਤੋਂ ਬਚ ਜੇ, ਹਨਾ। ਹੁਣ ਤੁਸੀਂ ਘਰ ਵੇਖਣ ਜਾਂਦੇ ਹੋ ਦੇਵ ਜੀ, ਘਰ ਦੇ ਵਿੱਚ ਕੋਈ ਮਾੜਾ ਮੋਟਾ ਕੰਮ ਹੋਣ ਵਾਲਾ ਵੀ ਹੋਇਆ ਨਾ, ਵੱਧ ਤੋਂ ਵੱਧ ਕਿੰਨਾ ਹੋਊਗਾ, $10,000 ਜਾਂ $15,000 ਦਾ ਕੰਮ ਹੋਊਗਾ, ਜਿਹੜਾ ਤੁਸੀਂ ਬਾਅਦ ਚ ਕਰਾ ਵੀ ਸਕਦੇ, ਕੋਈ ਇਹੋ ਜਿਹੀ ਇਸ਼ੂ ਵਾਲੀ ਗੱਲ ਨੀ ਆਉਂਦੀ। ਪਰ ਦੇਵ ਜੀ, ਗੱਲ ਇਹ ਜਿੱਥੇ ਤੁਸੀਂ ਮੌੜਗੇਜ ਦਾ ਕੋਈ ਵੀ ਪ੍ਰੋਡਕਟ ਗਲਤ ਲੈ ਲਿਆ ਨਾ, ਇਹ ਤਾਂ ਇਹੋ ਜਿਹਾ ਕੰਮ ਆ ਵੀ ਜੇ ਤੁਸੀਂ ਇੱਕ ਵਾਰੀ ਪ੍ਰਾਈਵੇਟ ਦੇ ਜਾ ਵੜੇ, ਉਹ ਤੁਹਾਨੂੰ ਵਾਪਸ ਆਉਂਦੇ ਆਉਂਦਿਆਂ ਨੂੰ ਬੈਂਕ ਤੱਕ ਵਾਪਸ ਆਉਂਦੇ ਆਉਂਦੇ ਨੂੰ ਮੈਂ ਨਾ ਕਰਾਂ ਤਾਂ ਬੰਦਾ $50,000-$60,000 ਦੇ ਥੱਲੇ ਆ ਜਾਂਦਾ। ਜੇ ਤੁਸੀਂ ਬੀ ਲੈਂਡਰ ਦੇ ਵਿੱਚ ਆਵੜੇ ਤਾਂ ਵੀ ਤੁਹਾਨੂੰ ਰੇਟ ਆਫ ਇੰਟਰਸਟ ਜ਼ਿਆਦਾ ਮਿਲਣਾ, ਜਦੋਂ ਤੁਹਾਡੀ ਰੀਨਿਊਲ ਆਉਣੀ ਆ ਉਸ ਟਾਈਮ ਫੇਰ ਤੁਹਾਨੂੰ ਉਹਦਾ ਰੇਟ ਵੱਧ ਕੇ ਆਉਣਾ, ਕਿਤੇ ਨਾ ਕਿਤੇ ਫੇਰ ਵੀ ਤੁਹਾਡਾ, ਜਿਵੇਂ ਕਹਿ ਰਹੀ ਮੈਂ 30 ਸਾਲ ਤੁਸੀਂ ਉਸ ਪ੍ਰੋਡਕਟ ਨਾਲ ਨਹੀਂ ਰਹਿ ਸਕਦੇ, ਕਿਤੇ ਨਾ ਕਿਤੇ ਤੁਹਾਡੀ ਕਸਰ ਵਸਰ ਰਹਿ ਜਾਂਦੀ ਹੈ, ਹਨਾ। ਸੋ ਸਭ ਤੋਂ ਵੱਧ ਤੇ ਤਰੀਕਾ ਤੇ ਸਭ ਤੋਂ ਬੈਸਟ ਤੇ ਸਭ ਤੋਂ ਜਾਣੀ ਕਿ ਵਧੀਆ ਇਹੀ ਆ ਵੀ ਤੁਹਾਡੀ ਮੌੜਗੇਜ ਬੈਂਕ ਤੋਂ ਹੋਵੇ। ਹੁਣ ਮੌੜਗੇਜ ਬੈਂਕ ਤੋਂ ਕਿੱਦਾਂ ਹੋਣੀ ਆ, ਕਿਵੇਂ ਹੋਣੀ ਆ, ਕਿਉਂ ਹੋਣੀ ਆ, ਕਿਸ ਤਰ੍ਹਾਂ ਹੋਊਗੀ, ਕਿਹੜੇ ਰੇਟ ਆਫ ਇੰਟਰਸਟ ਤੇ ਹੋਊਗੀ, ਇਹ ਦੇਵ ਜੀ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ, ਬੰਦੇ ਦੀ ਪ੍ਰੋਫਾਈਲ ਕਿੱਦਾਂ ਦੀ ਆ, ਹਨਾ। ਹੁਣ ਤੁਸੀਂ ਘਰ ਤਾਂ ਦੇਖਣ ਚਲੇ ਗਏ ਪਰ ਪ੍ਰੋਫਾਈਲ ਆਪਣੀ ਜਾਂ ਲੋ ਆ ਜਾਂ ਥੋੜਾ ਬਹੁਤ ਉਹਦੇ ਤੇ ਕੰਮ ਹੋਣ ਵਾਲਾ ਵੀ ਹੁੰਦਾ, ਹਨਾ, ਤੇ ਉਹ ਆਪਣੇ ਕੋਲੇ 2-3 ਮਹੀਨੇ ਦਾ ਟਾਈਮ ਹੁੰਦਾ, ਉਸ ਟਾਈਮ ਦੇ ਦੌਰਾਨ ਆਪਾਂ ਕੋਈ ਨਾ ਕੋਈ ਵਰਕ ਕਰਕੇ ਤੁਹਾਨੂੰ ਬਿਲਕੁਲ ਟਰੈਕ ਤੇ ਲਿਆ ਕੇ ਮੌੜਗੇਜ ਤੁਹਾਡੀ ਬੈਂਕ ਤੋਂ ਹੋ ਸਕਦੀ ਆ। ਪਰ ਜੇ ਦੇਵ ਜੀ ਹੁਣ ਕਹਿਣ ਦਾ ਮਤਲਬ ਉਧਰੋਂ ਤੁਸੀਂ ਆਫਰ ਪਾ ਆਉਂਦੀ ਆ, ਉਧਰੋਂ ਤੁਹਾਡੀ ਕੰਡੀਸ਼ਨ ਦੇ ਦਿਨ ਵੀ ਚੱਕੇ ਗਏ ਆ, ਫਿਰ ਤੁਸੀਂ ਗੱਡੀ ਲੈ ਕੇ ਮਾਰਕੀਟ ਦੇ ਵਿੱਚ ਹਰੇਕ ਦੇ ਆਫਿਸ ਜਾਂਦੇ ਆ, ਅਸੀਂ ਬੈਂਕ ਤੋਂ ਕਰਾਉਣੀ ਮੌੜਗੇਜ ਏਦਾਂ ਹੋਣੀ ਆ, ਫਿਰ ਖੜੇ ਪੈਰ ਤਾਂ ਦੇਵ ਜੀ ਤੁਹਾਨੂੰ ਪਤਾ ਹੀ ਆ, ਡਾਕਟਰ ਕਿਹੋ ਜਿਹਾ ਆਪਰੇਸ਼ਨ ਕਰਦੇ ਹੁੰਦੇ ਤੇ ਕਿਹੋ ਜਿਹੇ ਟੀਕੇ ਲਾਉਂਦੇ ਆ, ਹਨਾ, ਉਹਨਾਂ ਦਾ ਉਹ ਤਾਂ ਫਿਰ ਕੋਈ ਜਿਵੇਂ ਕਹਿੰਦੇ ਨੇ ਮਾਰਕੀਟ ਦੇ ਵਿੱਚ ਕੋਈ ਲੁਕੀ ਛੁਪੀ ਗੱਲ ਹੈ ਹੀ ਨਹੀਂ ਜੀ। ਸੋ ਪਹਿਲਾਂ ਹੀ ਆਪਾਂ ਇਸ ਗੱਲ ਤੋਂ ਆਪਾਂ ਨੂੰ ਪਤਾ ਕਰ ਲੈਣਾ, ਮੌੜਗੇਜ ਲੈਣੀ ਹੀ ਪੈਣੀ ਆ, ਆਪਾਂ ਨੂੰ ਪਤਾ ਜੇ ਆਪਣੀ ਰੀਨਿਊਲ ਆ ਗਈ ਆ ਤਾਂ ਵੀ ਆਪਾਂ ਨੂੰ ਉੱਥੇ ਸਾਈਨ ਕਰਨੇ ਹੀ ਪੈਣੇ ਆ। ਸੋ ਆਪਾਂ ਨੂੰ ਪਤਾ ਜੇ ਕੋਈ ਆਪਣੀ ਸੈਕਿੰਡ ਮੌੜਗੇਜ ਚੱਲਦੀ ਆ ਜਾਂ ਕੋਈ ਹਾਈ ਰੇਟ ਆਫ ਇੰਟਰਸਟ ਚ ਦੇ ਕਰਜ਼ੇ ਚੱਕੀ ਫਿਰਦੇ ਆ, ਉਹ ਜਿੰਨਾ ਚਿਰ ਬੈਕ ਟੂ ਨੋਰਮਲ ਮੌਰਗੇਜ ਦੇ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਆਪਣੀ ਗੱਡੀ ਟਰੈਕ ਤੇ ਨਹੀਂ ਆਉਣੀਗੀ। ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਤੁਹਾਨੂੰ ਕੋਈ ਵੀ ਇਹਦੇ ਵਿੱਚ ਦਿੱਕਤ ਆ, ਨੰਬਰ 1-1-4-1-6-3-5-6-1-8-7-0 416-356-1870 ਨੰਬਰ ਫਿਰ ਬੋਲ ਦੇਣਾ 416-356-1870 416-356-1870 ਕਿਉਂਕਿ ਦੇਵ ਜੀ ਜਦੋਂ ਇੱਕ ਵਾਰੀ ਬੈਂਕ ਤੋਂ ਤੁਹਾਡੀ 30 ਸਾਲਾਂ ਦੀ ਮੌਰਗੇਜ ਹੋ ਗਈ, ਤੁਹਾਡੀ ਇੱਕ ਪੇਮੈਂਟ ਬਣ ਗਈ, ਬੰਦਾ ਹੌਲੀ ਹੌਲੀ ਉਹਦੇ ਨਾਲ ਚੱਲੀ ਜਾਂਦਾ ਹਨਾ। ਕੱਲ ਨੂੰ ਤੁਸੀਂ ਕੱਲ ਨੂੰ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਹੋਵੇ ਵੀ ਅਸੀਂ ਇਹਦੇ ਵਿੱਚ ਵੱਧ ਪੇਮੈਂਟ ਕਿੱਦਾਂ ਪਾ ਸਕਦੇ ਹਾਂ। ਹੁਣ ਇੱਕ ਦੇਵ ਜੀ ਚਲੋ ਇਹ ਤਾਂ ਹੋ ਗਿਆ ਜਦੋਂ ਆਪਾਂ ਫਸਟ ਟਾਈਮ ਬੰਦੇ ਨੇ ਕਰ ਲੈਣਾ, ਇੱਕ ਨਾ ਜਦੋਂ ਦੇਵ ਜੀ 2021-22 ਦਾ ਟਾਈਮ ਸੀਗਾ ਨਾ, ਉਦੋਂ ਪ੍ਰੋਪਰਟੀਆਂ ਦੇ ਰੇਟ ਸੀਗੇ ਬਹੁਤ ਹਾਈ, ਉਦੋਂ ਵੀ ਆਪਾਂ ਇਹੀ ਗੱਲ ਕਰਦੇ ਸੀਗੇ ਵੀ ਜੇ ਕਿਸੇ ਵੀ ਭੈਣ ਭਰਾ ਦੇ ਘਰ ਦੇ ਵਿੱਚ ਐਕਟੀ ਹੈਗੀ ਆ, ਉਹਦੀ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ, ਕਿਉਂਕਿ ਲਾਈਨ ਆਫ ਕ੍ਰੈਡਿਟ ਇੱਕ ਇਹੋ ਜਿਹੀ ਉਹ ਗੋਲੀ ਆ ਜਿਹੜੀ ਤੁਸੀਂ ਕਿਸੇ ਟਾਈਮ ਵੀ ਚਲਾ ਸਕਦੇ ਹੋ, ਮਤਲਬ ਤੁਹਾਡੀ ਪ੍ਰੋਪਰਟੀ ਦਾ ਬੈਕਅਪ ਬੈਕ ਬੋਨ ਉਹਨੂੰ ਕੁਛ ਵੀ ਕਹਿ ਸਕਦੇ ਹਾਂ। ਲੈਟ ਸੇ ਦੇਵ ਜੀ ਹੁਣ ਮਿਲੀਅਨ ਦੀ ਮੌਰਗੇਜ ਆ, ਮਿਲੀਅਨ ਦੀ ਮੌਰਗੇਜ ਨੂੰ ਚਲਾਉਣ ਵਾਸਤੇ ਆਪਾਂ ਨੂੰ $1,000,000 ਨਹੀਂ ਚਾਹੀਦਾ, ਮਿਲੀਅਨ ਦੀ ਮੌਰਗੇਜ ਚਲਾਉਣ ਵਾਸਤੇ ਆਪਾਂ ਨੂੰ ਸਾਲ ਦਾ $40,000-50,000 ਹੀ ਚਾਹੀਦਾ ਹੁੰਦਾ ਹਨਾ। ਸੋ ਜੇ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਹੈਗੀ ਆ, ਰੈਦਰ ਦੈਨ ਕਿ ਤੁਸੀਂ $40,000-50,000 ਲਾਈਨ ਆਫ ਕ੍ਰੈਡਿਟ ਤੋਂ ਯੂਜ਼ ਕਰਕੇ ਆਪਦੇ ਘਰ ਦੀਆਂ ਪੇਮੈਂਟਾਂ ਦੇ ਸਕਦੇ ਆ, ਸਾਲ ਤੱਕ ਬੰਦਾ ਬਹੁਤ ਕੁਛ ਕਰ ਲੈਂਦਾ, ਪਰ ਜੇ ਤੁਸੀਂ ਪੇਮੈਂਟਾਂ ਮਿਸ ਕਰ ਦਿੰਦੇ ਆ ਉਹ $40,000-50,000 ਦੀਆਂ ਤੁਹਾਡੀਆਂ ਪੇਮੈਂਟਾਂ ਹੁੰਦੀਆਂ ਜਦੋਂ ਵਕੀਲਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ। ਦੇਵ ਜੀ ਇਹਨਾਂ ਦੇ ਤਾਂ ਰੇਟ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੇ ਦਿਨ ਦੁੱਗਣੀ ਤੇ ਰਾਤ ਚੌਗਣੀ ਤੋਂ ਵੀ ਜ਼ਿਆਦਾ ਤਰੱਕੀ ਕਰਕੇ ਅਸਮਾਨੀ ਚੜੇ ਹੋਏ ਆ, ਜਿਹੜੇ ਐਕਚੁਅਲ 'ਚ ਬੈਂਕਾਂ ਦੇ ਲੋਇਰ ਆ ਜਾਂਦੇ ਆ ਜਾਂ ਲਿਟੀਗੇਸ਼ਨ ਦੇ ਲੋਇਰ ਆ ਜਾਂਦੇ ਆ ਜਾਂ ਕੋਰਟ ਦੇ ਵਿੱਚ ਜਾਣਾ ਪੈ ਜਾਂਦਾ, ਉਹਦਾ ਤੁਹਾਡਾ $40,000-50,000 ਪਤਾ ਨੀ ਲੱਗਣ ਦਿੰਦੇ ਕਿਹੜੇ ਕਿਹੜੇ ਖਾਤੇ ਪਾਤਾ ਹਨਾ। ਸੋ ਰੈਦਰ ਦੈਨ ਤੁਸੀਂ ਉਸ ਕੰਡੀਸ਼ਨ ਤੇ ਜਾ ਕੇ ਦੇਖੋ, ਉਸ ਕੰਡੀਸ਼ਨ ਤੇ ਜਾ ਕੇ ਤੁਸੀਂ ਬਾਅਦ ਚ ਸਾਰਿਆਂ ਦੇ ਦਰਵਾਜ਼ੇ ਖੜਕਾਓ। ਸੋ ਮੈਂ ਕਹੂੰਗਾ ਉਸ ਕੰਡੀਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਤੁਸੀਂ ਕੋਈ ਵੀ ਭੈਣ ਭਰਾ ਦੇ ਘਰ ਦੇ ਵਿੱਚ ਇੱਕਦੀ ਆ, ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਆ ਤਾਂ ਕਿ ਤੁਹਾਨੂੰ ਜਿਹੜੀਆਂ ਪ੍ਰਾਈਵੇਟ ਮਹਿੰਗੀਆਂ ਮੌਰਗੇਜ ਆ ਵੀ ਨਾ ਚੱਕਣੀਆਂ ਪੈਣ। ਸੋ ਮੁੱਕਦੀ ਗੱਲ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਕਈ ਵਾਰੀ ਕਿਸੇ ਦਾ ਨਾਮ ਆਪਾਂ ਭੈਣ ਭਰਾ ਦਾ ਨਾਮ ਕਢਵਾਉਣਾ ਹੁੰਦਾ, ਕਈ ਵਾਰੀ ਕਿਸੇ ਕਾਰਨ ਕਰਕੇ ਆਪਾਂ ਨੂੰ ਕਿਸੇ ਭੈਣ ਭਰਾ ਦਾ ਨਾਮ ਪਾਉਣਾ ਪੈ ਜਾਂਦਾ ਪ੍ਰੋਪਰਟੀ ਦੇ ਵਿੱਚ, ਕੋਈ ਟਾਈਟਲ ਚੇਂਜ ਕਰਾਉਣਾ ਜਾਂ ਕੋਈ ਫਸਟ ਮੌਰਗੇਜ ਆ ਜਾਂ ਕਿਸੇ ਵੀ ਕਾਰਨ ਕਰਕੇ ਆਪਾਂ ਨੂੰ ਖੜੇ ਪੈਰ ਵੀ ਪੈਸੇ ਦੀ ਜ਼ਰੂਰਤ ਪੈ ਗਈ ਆ, ਸੈਕਿੰਡ ਮੌਰਗੇਜ ਆ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜੋ ਕਿਸੇ ਵੀ ਭੈਣ ਭਰਾ ਨੇ ਪਹਿਲੀ ਫਸਟ ਟਾਈਮ ਘਰ ਲੈ ਰਿਹਾ, ਉਹਨੂੰ ਸਾਰੀਆਂ ਚੀਜ਼ਾਂ ਦੇ ਨੌਲੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਬਿਲਕੁਲ ਟਰਾਂਸਪੇਰੈਂਟ ਸਾਫ਼ ਸੁਥਰੀ ਨੌਲੇਜ ਦੇ ਲਈ ਨੰਬਰ 1-1-416-356-1870 416-356-1870 ਜੇ ਕਿਸੇ ਵੀ ਭੈਣ ਭਰਾ ਤੋਂ ਨੰਬਰ ਨਾ ਨੋਟ ਕੀਤਾ ਗਿਆ, ਦੇਵ ਜੀ ਨੂੰ ਸ਼ੋਅ 'ਚ ਕਾਲ ਕਰਕੇ ਕਿਸੇ ਵੀ ਟਾਈਮ ਮੇਰਾ ਨੰਬਰ ਲੈ ਸਕਦੇ ਹੋ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਟਰੱਕਾਂ ਦਾ ਆਇਲ ਚੇਂਜ ਕਰਾਉਣਾ, ਆਹ ਸੁਣੋ
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
4: Are you ready?
1: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 647-429-4040।
5: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਓਏ ਹੋਏ ਹੋਏ।
6: ਵੀਰੇ ਰੱਖੜੀ ਤੇ ਕੀ ਦੇ ਰਿਹਾ ਮੈਨੂੰ?
7: ਮੈਂ ਤੈਨੂੰ ਮੌਕਾ ਦੇ ਰਿਹਾ ਬ੍ਰੈਂਪਟਨ ਦੀ ਸਭ ਤੋਂ ਵਧੀਆ ਮਠਿਆਈ ਮੇਰੇ ਮੂੰਹ ਚ ਪਾਉਣ ਦਾ।
6: ਓ ਅੱਛਾ, ਤੇਰਾ ਮਤਲਬ ਮਠਿਆਈ ਪੰਜਾਬੀ ਬਾਈ ਨੇਚਰ ਤੋਂ ਲਿਆਵਾ?
7: ਹਾਂ, ਤੇ ਉੱਥੇ ਹੀ ਰੱਖੜੀਆਂ ਵੀ ਮਿਲ ਜਾਂਦੀਆਂ ਏਅਰਪੋਰਟ ਐਂਡ ਬੁਵੇਟ ਤੇ ਗੋ ਰੋਡ ਤੇ।
8: ਦੇਖੋ ਜੇ ਤੁਸੀਂ ਦੁਬਈ ਗਏ ਨਾ ਤਾਂ ਉੱਥੋਂ ਮੇਰੇ ਲਈ ਗਹਿਣੇ ਲੈ ਕੇ ਆਇਓ। ਜੇ ਅਮਰੀਕਾ ਗਏ ਤਾਂ ਮੇਰੇ ਲਈ ਸੋਹਣੇ ਸੋਹਣੇ ਕੱਪੜੇ ਲੈ ਕੇ ਆਇਓ। ਜੇ ਕੈਨੇਡਾ ਗਏ ਤਾਂ ਸੋਹਣੀਆਂ ਸੋਹਣੀਆਂ ਜੁੱਤੀਆਂ ਲੈ ਕੇ ਆਇਓ।
9: ਜੇ ਮੈਂ ਨਰਕ ਚਲ ਗਿਆ ਫਿਰ?
8: ਫਿਰ ਉੱਥੋਂ ਆਪਣੀ ਵੀਡੀਓ ਜ਼ਰੂਰ ਬਣਾ ਕੇ ਭੇਜਿਓ, ਮੈਂ ਨਾ ਫੇਸਬੁੱਕ ਤੇ ਅਪਲੋਡ ਕਰੂੰਗੀ, ਤੇ ਜੇ ਹੋ ਸਕਿਆ ਦੋ ਚਾਰ ਪਿਕਚਰਾਂ ਵੀ ਭੇਜ ਦਿਓ।
10: ਫਿੱਟੇ ਮੂੰਹ ਤੇਰੇ।
1: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ ਯੂਐਸ ਦੇ ਰਨ ਨੇ, ਪੇ ਟੌਪ ਦੀ ਮਿਲੇਗੀ, ਵਧੀਆ ਪੇ ਦਿੱਤੀ ਜਾ ਰਹੀ ਹੈ, ਬਾਈ ਵੀਕਲੀ ਪੇ ਮਿਲੇਗੀ, ਸਿੱਧਾ ਤੁਹਾਡੇ ਖਾਤੇ 'ਚ ਠਾ ਡਿੱਗਿਆ ਕਰੇਗੀ। ਨੰਬਰ ਹੈ 647-972-6455, 6479-72-6455। ਕੁਲਦੀਪ ਮੰਗਟ ਹੋਰਾਂ ਨਾਲ ਗੱਲ ਕਰੋ, ਬਹੁਤ ਲੰਬੇ ਸਮੇਂ ਤੋਂ ਕੰਪਨੀ ਚੱਲ ਰਹੀ ਹੈ, 6479-72-6455। ਸਾਡੇ ਨਾਲ ਸੁਖੀ ਜੀ ਹਾਜ਼ਰ ਨੇ, ਰੀਅਲ ਸਟੇਟ ਦੀਆਂ ਸੇਵਾਵਾਂ ਦਿੰਦੇ ਨੇ। ਸੁਖੀ ਜੀ ਵੈਲਕਮ ਟੂ ਦਾ ਸ਼ੋਅ।
11: ਦੇਵ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਸਿੱਖੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਹੈਪੀ ਫਰਾਈਡੇ।
1: ਮੈਂ ਕਿਹਾ ਜੀ ਹੈਪੀ ਹੈਪੀ ਹੈਪੀ ਫਰਾਈਡੇ ਤੇ ਹੈਪੀ ਹੈਪੀ ਡੀਲ ਵੀ ਦੇ ਦੋ ਹੁਣ।
11: ਹਾਂਜੀ ਜੀ ਜ਼ਰੂਰ। ਦੇਵ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਫਰਸਟ ਟਾਈਮ ਬਾਇਰ ਦੇ ਲਈ ਦੱਸਣਾ ਚਾਹੁੰਦੀ ਹਾਂ, ਜੇ ਤੁਸੀਂ ਆਪਣਾ ਸਟਾਰਟਅਪ ਕਰ ਲੈਣਾ ਚਾਹੁੰਦੇ ਹੋ, ਕਪਲ ਹੋ, ਈਵਨ ਚਾਹੇ ਸਿੰਗਲ ਹੋ ਜਾਂ ਕਪਲ ਵਿਦ ਵਨ ਕਿਡ, ਆਪਣੇ ਕੋਲੇ ਸਕੁਆਇਰ ਵਨ ਏਰੀਆ ਦੇ ਵਿੱਚ ਮਿਸਿਸਾਗਾ ਦੇ ਵਿੱਚ ਬਹੁਤ ਹੀ ਵਧੀਆ ਕੌਂਡੋ ਅਪਾਰਟਮੈਂਟ ਆਈ ਆ, ਵਨ ਬੈਡਰੂਮ ਪਲੱਸ ਡੈਨ ਦੀ ਇਹ ਕੌਂਡੋ ਅਪਾਰਟਮੈਂਟ ਹੈਗੀ ਆ, ਤੋਂ ਲੋ 400 ਦੇ ਵਿੱਚ ਮਿਲ ਸਕਦੀ ਆ। ਸਭ ਤੋਂ ਵਧੀਆ ਗੱਲ ਇਹਦੀ ਇਹ ਹੈ ਕਿ ਆਈ ਨੋ ਇਟਸ ਬੈਕਯਾਰਡ ਮਿਲੂਗਾ, ਬਾਲਕਨੀ ਨੀ ਬੈਕਯਾਰਡ, ਤੁਸੀਂ ਉੱਥੇ ਆਪਣਾ ਬਾਰਬਿਕਿਊ ਕਰ ਸਕਦੇ ਹੋ, ਵਾਕ ਤੇ ਜਾ ਸਕਦੇ ਹੋ। ਇਟਸ ਹਿਊਜ ਟੈਰਸ ਜਿਹੜਾ ਕਿ ਤੁਹਾਨੂੰ ਬਿਲੋਂਗ ਕਰਦਾ ਆ, ਵਨ ਬੈਡਰੂਮ ਅਪਾਰਟਮੈਂਟ ਵਿਦ ਡੈਨ, ਬਹੁਤ ਵਧੀਆ ਲੋਕੇਸ਼ਨ ਆ, ਚਾਹੇ ਤੁਸੀਂ ਗੋ ਸਟੇਸ਼ਨ ਜਾਂ ਸਕੁਆਇਰ ਵਨ ਮਾਲ ਔਰ ਐਨੀਥਿੰਗ ਐਂਡ ਐਵਰੀਥਿੰਗ ਇਜ਼ ਰਾਈਟ ਦੇਅਰ। ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਤਾਂ 647-408-7066-647-408-7076, ਤੁਸੀਂ ਜੇ ਬ੍ਰੈਂਪਟਨ ਦੇ ਵਿੱਚ ਡੀਟੈਚ ਕਰ ਲੈਣਾ ਚਾਹੁੰਦੇ ਹੋ, 4 ਬੈਡਰੂਮ ਦਾ ਡੀਟੈਚ ਘਰ ਆ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ, ਪਾਵਰ ਆਫ ਸੇਲ ਤੇ ਪ੍ਰੋਪਰਟੀ ਆਪਣੇ ਕੋਲ ਹੈਗੀ ਆ, ਬਹੁਤ ਵਧੀਆ ਮੌਕਾ ਆ, ਚਾਹੇ ਤੁਸੀਂ ਇਨਵੈਸਟਰ ਹੋ, ਫਸਟ ਟਾਈਮ ਬਾਇਰ ਹੋ, ਸੈਕਿੰਡ ਟਾਈਮ ਬਾਇਰ ਹੋ, ਡਸ ਨਾਟ ਮੈਟਰ, ਪਾਵਰ ਆਫ ਸੇਲ ਤੇ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਅਮੇਜ਼ਿੰਗ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਮਿਡ 700 ਦੇ ਵਿੱਚ ਮਿਲ ਸਕਦੀ ਆ, 647-408-7066-647-408-7076।
1: ਬੜੀ ਮਿਹਰਬਾਨੀ, ਥੈਂਕ ਯੂ ਜੀ। ਇਮਰਾਨ ਖਾਨ ਨੂੰ ਹਸਪੀਟਲ ਲੈ ਗਏ, ਨਾਲ ਹੀ ਮੁੜ ਕੇ ਵਾਪਸ ਜੇਲ੍ਹ ਭੇਜਤਾ। ਜਰਮਨੀ ਦੇ ਜੰਗਲਾਂ ਵਿੱਚੋਂ ਮਿਲਿਆ ਬੰਦੂਕਾਂ ਦਾ ਭੰਡਾਰ, ਦੱਸਿਆ ਜਾ ਰਿਹਾ ਹੈ ਕਿ ਰੂਸ ਨਾਲ ਜੁੜੇ ਹੋਏ ਮੰਨਿਆ ਜਾ ਰਿਹਾ ਹੈ। ਅਲਾਸਕਾ ਵਿੱਚ ਅਮਰੀਕੀ ਫੌਜੀ ਹਵਾਈ ਪੱਟੀ ਨੇੜੇ ਚਾਰਟਰ ਜਹਾਜ਼ ਹਾਦਸਾ ਗ੍ਰਸਤ, ਜਹਾਜ਼ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਮੁੰਡੇ ਨੇ ਇੱਕ ਪਹਾੜੀ ਤੋਂ ਛਾਲ ਮਾਰਤੀ, ਉਹਦਾ ਪਿਓ ਨੂੰ ਫੜ ਲੱਗਿਆ, ਮਾਂ ਫੜ ਲੱਗੀ, ਉਹ ਵੀ ਤਿੰਨੇ ਥੱਲੇ ਜਾ ਡਿੱਗੇ, ਤਿੰਨੇ ਵਿਚਾਰੇ ਮਰ ਗਏ। ਕਰੀਨਾ ਕਪੂਰ ਦੇ ਕਹਿੰਦੇ ਸ਼ਾਇਦ ਤੀਜਾ ਬੱਚਾ ਹੋਣ ਵਾਲਾ ਹੈ। ਆਹ ਸੁਣ ਲਓ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸੈਲਮੋਨੇਲਾ ਦੇ ਜੋਖਮ ਦੇ ਕਾਰਨ ਬਾਹਰ ਖਾਣਾ ਖਾਣ ਵੇਲੇ ਜਿਹੜਾ ਰਨਿੰਗ ਆਂਡਾ ਹੁੰਦਾ ਨਾ ਯੈਲੋ ਜਾਂ ਧੁਰੇ ਹਰਦਾ, ਉਹ ਤੋਂ ਮਨਾ ਕੀਤਾ ਹੈ। ਨਾਇਗਰਾ ਫਾਲ, ਘਰਾਂ ਦੀਆਂ ਕਲੋਜ਼ਿੰਗਾਂ ਆ ਰਹੀਆਂ, ਜਿਹੜੇ 2-3 ਸਾਲ ਪਹਿਲਾਂ ਲਏ ਸੀ, ਕਿਸੇ 3 ਲੱਖ ਕੀਮਤ ਥੱਲੇ ਆਏ ਜਾਂ ਕਿਸੇ 2 ਥੱਲੇ ਆਏ, ਮੋਰਗੇਜ ਹੁੰਦਾ ਨਹੀਂ, ਭੱਜੇ ਫਿਰਦੇ ਆ, ਬੁਰਾ ਹਾਲ, ਬੌਂਕੇ ਦਿਹਾੜੇ ਤੇ ਕਰੀ ਜਾਂਦੇ ਆ, ਬਰਾਂਡੇ ਆ, ਕੋਠੀਆਂ ਨੇ ਪਿੰਡ ਵਾਲੀਆਂ, ਯੇ ਵੋ। ਜਿਨ੍ਹਾਂ ਨੇ ਮਕਾਨ ਲੈਣੇ ਆ ਨਾ ਨਾਇਗਰਾ ਫਾਲ, ਇੱਕ ਵੇਰ ਨਹੀਂ 50 ਵੇਰ ਸੋਚਿਓ, 1 ਵੇਰ ਨਹੀਂ 50 ਬੰਦੇ ਜਿਹੜੇ ਉੱਥੇ ਆਲਰੇਡੀ ਰਹਿੰਦੇ ਆ ਉਹਨਾਂ ਨੂੰ ਮਿਲੋ, 1 ਨਹੀਂ 50 ਬੰਦੇ, ਉਹ ਦੇਖੋ ਕੀ ਕਿਰਾਏ ਤੇ ਚੜ੍ਹਦੇ ਆ ਕਿ ਨਹੀਂ ਚੜ੍ਹਦੇ ਉੱਥੇ। ਐਵੇਂ ਸੁਣ ਸੁਣਾ ਕੇ ਇੱਕ ਦੂਜੇ ਨੇ ਗੱਲਾਂ ਕਰਕੇ ਪੈਸੇ ਖਰਾਬ ਕਰੀ ਜਾਂਦੇ, ਵਾਏ ਪੈਸੇ ਨਾ ਖਰਾਬ ਕਰੋ ਮੇਰਾ ਵੀਰ, ਨਾ ਨਾ ਨਾ ਨਾ ਨਾ ਨਾ ਨਾ ਮਿਠਿਆ ਨਾ ਨਾ ਨਾ ਨਾ ਨਾ ਨਾ।
12: ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256 913-5256
3: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
9: अपने वीर जे जे निजर इन्ना कोल बहुत वधिया वधिया बिजनेस प्रॉपर्टी आउंदियां रहिंदियां हन जिवें मोटल होटल गैस स्टेशन प्लाजा बहुते बिजनेस दे नाल रहायश दा भी इंतजाम हुंदा है अपने वीर जे जे निजर नूं कॉल करो जी 647-201-6002
10: हर महीने मैकेनिक नु पैसे दे दंदे हो ट्रक खरीदे आया मैकेनिक नु गोद ले ले
13: ओ मैं की करा ए पुराना ट्रक ता रोज नखरे करदा है
10: नखरे छड़ो ते सिद्धे जाओ निस्कु ट्रक सेल्स ते
14: वधिया हालत वाले यूज्ड ट्रक्स ट्रक बेचना होवे या खरीदना रेट बिल्कुल वाजब लौंदे ने
10: फाइनेंस दी सुविधा भी उपलब्ध है
14: मतलब जेब भी सेफ ते घर वाली भी खुश बस फिर आज ही चलदे हां निस्कु ट्रक सेल्स टोरब्रम डेरी दे नजदीक 7055 टोरब्रम रोड मिसीसागा कॉल 647-581-9999 ट्रक ऐसे के मैकेनिक भी कहेगा हुन मैं की करां
15: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨਸ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ ਦੋ ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ ਮਿਸਿਸ ਸਾਗਾ ਲੌੜਨੇ ਪਾਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਅਰ ਫੁੱਟ ਲਿਵਿੰਗ ਸਪੇਸ 60x250 ਫੁੱਟ ਦਾ ਪ੍ਰੀਮੀਅਮ ਲੋਟ ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈੱਡ ਇੱਕ ਬਾਥ ਦਾ ਕੌਂਡੋ ਨਵੀਂ ਬਿਲਡਿੰਗ ਸਿਰਫ ਔਰ ਸਿਰਫ 3,99,000 ਦੇ ਅੰਦਰ ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ 1 ਬੈਡਰੂਮ ਦੀ ਬੇਸਮੈਂਟ ਆਫ ਮਾਰਕੀਟ ਡੀਲ ਹੈ ਜੇਕਰ ਤੁਸੀਂ ਬਾਏ ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਮੈਨੂੰ ਹੁਣੇ ਕਾਲ ਕਰੋ ਅਭਿਸ਼ੇਕ ਰਿਐਲਟਰ
16: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
1: ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਤੇ ਸੈਟਰਡੇ ਸੰਡੇ ਅਗਰ ਤੁਸੀਂ ਖੁਦ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 4166770609 6770609 ਲਖਨਊ ਕਤਲਕਾਂਡ ਮੈਨੇਜਰ ਦੀ ਪਤਨੀ ਨੇ ਡੇਢ ਕਰੋੜ ਰੁਪਏ ਮੰਗੇ ਆਪਣੀ ਭਰਜਾਈ ਨਾਲ ਰਹਿਣ ਤੋਂ ਇਨਕਾਰ ਕਰਨ ਤੇ SBI ਅਧਿਕਾਰੀ ਨੇ 30 ਮਿੰਟਾਂ 'ਚ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਇੰਡੀਗੋ ਦੀ ਵੈਬਸਾਈਟ ਹਫ਼ਤੇ 'ਚ ਦੂਜੀ ਵਾਰ ਕਰੈਸ਼ ਹੋ ਗਈ ਟਿਕਟ ਬੁਕਿੰਗ ਠੱਪ ਹੈ MP UP ਵਿੱਚ 7 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀਆਂ ਨੇ ਹਿਮਾਚਲ ਵਿੱਚ ਹੁਣ ਤੱਕ 219 ਮੌਤਾਂ ਹੋ ਗਈਆਂ ਨੇ ਰਾਜਸਥਾਨ ਦੇ ਸ੍ਰੀਨਗਰ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ ਕੰਗਣਾ ਰਣੌਤ ਨੇ ਫਰਮਾਇਆ। ਸ਼ਰਮੀਲਾ ਟੈਗਰ ਨੂੰ ਕਿਹਾ ਹਿੰਦੂ ਮੁਸਲਿਮ ਸੋਚ ਤੋਂ ਬਾਹਰ ਆਓ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕੈਂਡ।
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
18: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
19: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
18: This is Vatna Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vichon Toronto to Delhi, Delhi to Amritsar de route options sunu chahide ne ja tusi visa services di pal de vichon puri family vacation upar jaan di soch rahe ne jithe tanu all inclusive vacation packages vi milde ne pahunchna wa ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection over
5: Aaj khush to baat ho gaya
6: oh ta hona hi hai jadon tino video da no freezing no buffering ala 4K ultra high quality IPTV box hove ai nakta banda hi hai
5: aaj mere paas bill hai property hai bank balance hai bangla hai gaadi
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਚਲ ਕੇ ਰਹੇ ਆਪਰ
6: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੌਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
10: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
9: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
11: सानी जारे जानी जारे जानी जारे जानी जारे जानी जारे गारे गारे जारे जानी जानी दानी दमा मदानी दा मदानी दा मदानी दा मदानी सारे रे रे रे रे गमा बमा गमा बमा गमा बमा गमा बमा गमा बादा बादा बमा रे गमा बमा बमा गा सारे गमा गमा गा रे सा दानी सारे गमा बादा बमा गा रे जानी दानी रे रे दानी रे रे दानी रे।
12: सत श्री अकाल जी, मैं हां तुहाडी अपनी पूजा ते तुसी सुन रहे हो वतनो दूर सुखी निजर दे नाल।
13: लिसन लाइव वतनो दूर रेडियो विद सुखी निजर।
14: दोस्तों, एक बार फिर वतनो दूर दे विच आप सब दा निग्गा स्वागत है। और फ्राइडे दा दिन है, दोपहर है, बहुत अच्छा मौसम है, वीकेंड आ रहा हैगा और तुहाडे लई काफी खबरां लब के लेके आए हैं। जलंधर नाल भी जुड़ रहे हैं, एनी मिनट स्टूडियो चो किरण होरी मेरा साथ दे रहे ने ते लाइव प्रोग्राम साडा चल रहा है। बड़ी एक ब्रेकिंग खबर है तुहाडे लई, वो है टैली टाइम इलेक्ट्रॉनिक तो। सो सोनू जी जुड़ गए ने अज तुहाडे लई, काफी वधिया समर दी जिहड़ी डील्स लैके हाजिर ने। सोनू जी, जी आयां नूं
15: थैंक यू सो मच सुखी जी। जी हाँ, वीकेंड आ गया ते बहुत बड़ी डील्स भी लग गई है, क्योंकि फर्नीचर मेला टेंट सेल लग चुकी है थोड़े अपने ब्रैम्पटन शहर दे विच, ओ भी माई फर्नीचर MAI फर्नीचर टैली टाइम दी। जे तुसी भाल रहे हैं नवा फर्नीचर ते तुहानू चाहीदियां डीलां ते आ जाओ फिर गड्डियां घुमा के 280 रदरफोर्ड रोड साउथ वाली लोकेशन, रदरफोर्ड रोड एंड ग्लिडन वाली लोकेशन साडी। ਪਹਿਲੀ ਟਾਈਮ ਮਾਈ ਫਰਨੀਚਰ ਜਿੱਥੇ ਤੁਹਾਨੂੰ ਮਿਲ ਰਹੀਆਂ ਨੇ ਕੈਨੇਡੀਅਨ ਮੇਡ ਐਕਸੈਂਟ ਚੇਅਰਾਂ ਜਿਹੜੀਆਂ ਵਿਕ ਰਹੀਆਂ $500 ਨੂੰ $900 ਦੇ ਵਿੱਚ ਤੁਹਾਨੂੰ ਦਿੱਤੀਆਂ ਜਾ ਰਹੀਆਂ ਕਸਟਮ ਚੇਅਰਾਂ ਕੈਨੇਡੀਅਨ ਮੇਡ ਤੇ ਨਾਲ ਜੇ ਤੁਹਾਨੂੰ ਚਾਹੀਦਾ ਸੋਫਾ ਬੈਡ ਲੇਟੈਸਟ ਸੋਫਾ ਬੈਡ ਜਿਹੜਾ ਬਣਿਆ ਸੈਕਸ਼ਨਲ ਸੋਫੇ ਦੇ ਵਿੱਚ ਜਿਹੜੀ ਰੈਗੂਲਰ ਪ੍ਰਾਈਸ $1,999 ਲੈ ਕੇ ਜਾਓ ਸਿਰਫ $899 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸੋਫਾ ਵੀ ਮਿਲਦਾ ਬੈਡ ਵੀ ਮਿਲਦਾ ਨਾਲ ਇਹਦੇ ਦੋ ਆਟਮਨ ਆਉਂਦੇ ਆ ਸੋ ਜੇ ਗੈਸਟ ਵੱਧ ਜਾਂਦੇ ਆ ਆਟਮਨ ਵੀ ਯੂਜ ਕਰ ਸਕਦੇ ਆ ਜੇ ਤੁਸੀਂ ਭਾਲ ਰਹੇ ਆ ਲੈਦਰ ਦੇ ਰਿਕਲਾਈਨਰ ਲੈਦਰ ਦੇ ਸੋਫਾ ਐਂਡ ਲਵ ਸੀਟ ਰਿਕਲਾਈਨਰ ਜਿਹਦੇ ਵਿੱਚ ਸਪੀਕਰ ਇੰਟਰਟੇਨਮੈਂਟ ਸਿਸਟਮ ਬਣਿਆ ਹੋਇਆ ਜਿਹਦੀ ਰੈਗੂਲਰ ਪ੍ਰਾਈਸ ਘੱਟ ਤੋਂ ਘੱਟ $5,000 ਸਾਡੇ ਕੋਲੋਂ ਲੈ ਕੇ ਜਾਓ ਐਟ ਦਿਸ ਵੀਕਐਂਡ ਟੈਂਟ ਮੇਲਾ ਸੇਲ ਜਿਹੜੀ ਲੱਗੀ ਹੋਈ ਆ $1,999 ਦੇ ਵਿੱਚ ਲੈਦਰ ਦੇ ਪਾਵਰ ਰਿਕਲਾਈਨਰ ਸੋਫਾ ਲਵ ਸੀਟ ਸਪੀਕਰ ਸਿਸਟਮ ਦੇ ਨਾਲ ਦਿੱਤਾ ਜਾਊਗਾ ਤੇ ਜੇ ਤੁਸੀਂ ਭਾਲ ਰਹੇ ਆ ਬੈਡਰੂਮ ਸੈੱਟ ਪੂਰਾ ਬੈਡਰੂਮ ਸੈੱਟ ਜਿਹਦੀ ਆਮ ਪ੍ਰਾਈਸ $1,999 ਤੁਹਾਨੂੰ ਦਿੱਤਾ ਜਾਊਗਾ ਸਿਰਫ ਸਿਰਫ $799 ਡਰੈਸਰ ਮਿਰਰ ਨਾਈਸਟੈਂਡ ਇੰਕਲੂਡ ਹੋਊਗਾ ਸੋ ਫਰਨੀਚਰ ਟੈਂਟ ਮੇਲਾ ਸੇਲ ਅੱਜ ਕੱਲ ਨੂੰ ਪਰਸੋਂ ਤੁਹਾਨੂੰ ਮਿਲੂਗੀ ਪਰ ਪਹੁੰਚਣਾ ਪੈਣਾ ਸਾਡੀ 280 ਰਦਰਫੋਰਡ ਰੋਡ ਸਾਊਥ ਵਾਲੀ ਲੋਕੇਸ਼ਨ ਉੱਤੇ ਤੇ ਤੁਹਾਨੂੰ ਡੀਲਾਂ ਮਿਲ ਰਹੀਆਂ ਨਾਟ ਓਨਲੀ ਔਨ ਫਰਨੀਚਰ ਪਰ ਅਪਲਾਇੰਸ ਦੀਆਂ ਡੀਲਾਂ ਵੀ ਤੁਹਾਨੂੰ ਜਲਦੀ ਦੱਸਾਂਗੇ ਪਰ ਤੁਸੀਂ ਗੱਡੀ ਘੁਮਾਓ ਜਾਂ ਕਾਲ ਕਰੋ ਐਟ 905-455-1666 ਜਾਂ ਆਓ ਪਹੁੰਚੋ ਸਾਡੇ ਕੋਲ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ ਸੁਖੀ ਬੈਕ ਟੂ ਯੂ
14: ਬਹੁਤ ਬਹੁਤ ਧੰਨਵਾਦ ਜੀ ਬਹੁਤ ਜਲਦੀ ਫਿਰ ਜੁੜਾਂਗੇ ਆਪਾਂ ਥੈਂਕ ਯੂ ਸੋਨੂ ਜੀ ਔਰ ਇਸ ਦੇ ਨਾਲ ਨਾਲ ਦੱਸ ਦਈਏ ਜੀ ਕਿਰਨ ਜੀ ਤੁਸੀਂ ਵੀ ਲੰਘੇ ਹੋ ਆ ਜਾਓ
7: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਫਰਾਈਡੇ ਦੀ ਜਿਹੜੀ ਹੈ ਜੀ ਦੁਪਹਿਰ ਹੈਗੀ ਆ ਔਰ ਗੱਲਬਾਤ ਆਪਣੀ ਇੱਕ ਘੰਟਾ ਹੋਊਗੀ ਜਿਹਦੇ ਵਿੱਚ ਕਿ ਸਪੋਂਸਰਸ ਦੇ ਮੈਸੇਜਸ ਤੇ ਅਸੀਂ ਗੱਲਬਾਤ ਕਰਾਂਗੇ ਕੁਛ ਕੁ ਜਿਹੜੇ ਜੀ ਟੋਪਿਕ ਤੇ ਦੁਨੀਆਦਾਰੀ ਦੀ ਗੱਲਬਾਤ ਕਰਾਂਗੇ ਗੀਤ ਸੰਗੀਤ ਦੇ ਨਾਲ ਕਿਉਂਕਿ ਅਸੀਂ ਤੁਹਾਡਾ ਇੰਟਰਟੇਨ ਕਰਾਂਗੇ ਕਿਉਂਕਿ ਅੱਜ ਵੀਕਐਂਡ ਜਿਹੜਾ ਜੀ ਆਫੀਸ਼ਲੀ ਸਟਾਰਟ ਹੋ ਚੁੱਕਿਆ ਹੈ ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 21 ਡਿਗਰੀ ਸ਼ਾਮ ਨੂੰ ਹੈਗਾ 22 ਡਿਗਰੀ ਓਵਰ ਨਾਈਟ ਹੈਗਾ ਜੀ 18 ਡਿਗਰੀ ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਜਿੱਥੇ ਕਿ ਏਅਰ ਕੁਆਲਿਟੀ ਇੰਡੈਕਸ ਹੈਗਾ 2 ਤੇ ਦਿਨ ਜਿੱਥੇ ਅੱਜ ਚੜਿਆ ਸੀ ਸਨਰਾਈਜ਼ ਹੋਇਆ ਸੀ 6:22 ਤੇ ਦਿਨ ਜਿਹੜਾ ਜੀ ਛਿਪ ਜਾਣਾ ਹੈਗਾ ਦਿਨ ਢਲ ਜਾਣਾ ਹੈ 8:23 ਤੇ ਸੋ ਇਹ ਸੀਗੀ ਕੁਛ ਜਿਹੜੀ ਅੱਜ ਦੀ ਵੈਦਰ ਰਿਪੋਰਟ ਔਰ ਸਾਡੇ ਲਿਸਨਰ ਸਾਡੇ ਨਾਲ ਕਿਸੇ ਗੱਲ ਤੇ ਵੀ ਜੇ ਪਾਉਣਾ ਚਾਹੁੰਦੇ ਨੇ ਸਾਂਝ ਤੇ ਸਾਡਾ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
14: ਬਿਲਕੁਲ ਜੀ ਜਿੱਥੇ ਅਸੀਂ ਤੁਹਾਨੂੰ ਅੱਜ ਟੈਲੀ ਟਾਈਮ ਦੇ ਨਾਲ ਜੋੜੀ ਰੱਖਾਂਗੇ ਨਾਲ ਦੀ ਨਾਲ ਤੁਹਾਨੂੰ ਕੀ ਆ 427 ਦੀ ਵੀ ਗੱਲ ਕਰੀਏ ਕਿ ਉਹ ਵੀ ਇੱਕ ਬਹੁਤ ਵੱਡਾ ਸ਼ੋਰੂਮ ਗ੍ਰੈਂਡ ਓਪਨਿੰਗ ਆਪਣੀ ਕਰ ਚੁੱਕਾ ਹੈ 427 ਕੀਆ ਵਾਲੇ ਔਰ ਇੱਥੇ ਬਹੁਤ ਸਪੈਸ਼ਲ ਡੀਲ ਚੱਲ ਰਹੀਆਂ ਨੇ ਔਰ ਇਸ ਡੀਲ ਦੇ ਵਿੱਚ ਤੁਹਾਨੂੰ ਦੱਸੀਏ ਕਿ 16 ਤਰੀਕ ਤੱਕ ਜਾਣੀ ਕਿ ਸੰਡੇ ਤੱਕ ਤੁਹਾਨੂੰ ਈਵਨਿੰਗ ਤੱਕ ਵੀਕਐਂਡ ਤੇ ਵੀ ਖੁੱਲੇ ਨੇ ਹਾਈਬ੍ਰਿਡ ਵੀਕਐਂਡ ਹੈ ਹਾਈਬ੍ਰਿਡ ਜਿਹੜੀਆਂ ਗੱਡੀਆਂ ਨੇ ਸਾਰੀਆਂ ਦੇ ਉੱਤੇ ਸੇਲ ਚੱਲ ਰਹੀ ਹੈਗੀ ਆ ਤੁਸੀਂ ਪਹੁੰਚਣਾ ਹੈ ਜੀ QEW ਦੇ ਉੱਤੇ ਕੀਆ ਵਾਲੇ ਸ਼ੋਰੂਮ ਦੇ ਵਿੱਚ ਬਹੁਤ ਵੱਡਾ ਇਨਡੋਰ ਪਾਰਕਿੰਗ ਸਾਰਾ ਕੁਝ ਤੁਹਾਡੇ ਲਈ ਹੈ ਬਹੁਤ ਹੀ ਵਧੀਆ ਸ਼ੋਰੂਮ ਜਾ ਕੇ ਵਧਾਈਆਂ ਦਿਓ ਤੇ ਤੁਹਾਨੂੰ ਦੂਰੋਂ ਦਿਸੇਗਾ ਉੱਥੇ ਓਪਨਿੰਗ ਦੇ ਸਾਈਨ ਵੀ ਲੱਗੇ ਆ ਬਲੂਨ ਵਗੈਰਾ ਲੱਗੇ ਆ ਤੇ ਤੁਸੀਂ ਚੰਗੇ ਡਾਲਰਾਂ ਦੀ ਬਚਤ ਕਰ ਸਕਦੇ ਹੋ ਜੀ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਵੁੱਡਮਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਵੁੱਡਮਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਵਧੀਆ ਆਪਣੇ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰ ਸਕਦੇ ਹੋ ਔਰ ਵਧੀਆ ਦੇ ਮਾਹੌਲ ਉੱਥੇ ਦਾ ਹੁੰਦਾ ਹੋਟਲ ਵੀ ਨਾਲ ਇਨਕਲੂਡ ਹੈ ਗੈਸਟ ਦੂਰੋਂ ਆਉਣਗੇ ਤਾਂ ਤੁਹਾਨੂੰ ਕੋਈ ਗੱਡੀ ਦੀ ਲੋੜ ਨਹੀਂ ਹੈ ਉੱਥੇ ਰੁਕ ਵੀ ਸਕਦੇ ਨੇ ਨੰਬਰ ਹੈ 416-743-0003 ਦੇ ਉੱਤੇ ਕਾਲ ਕਰ ਲੈਣੀ ਇੰਸ਼ੋਰੈਂਸ ਸੰਬੰਧੀ ਮੋਨਾ ਮਹਿੰਗੀ ਹੋਰੀ 416-509-1509 ਇਹਨਾਂ ਦਾ ਨੰਬਰ ਹੈ ਜੁਐਲਰੀ ਦੀ ਸ਼ਾਪਿੰਗ ਕਰਨੀ ਹੈ ਸਿੰਗਾਪੁਰ ਜੁਐਲਰ 905-612-1500 ਤੇ ਇਸ ਦੇ ਨਾਲ ਹੀ ਕਟਾਰੀਆ ਟੂਰ ਐਂਡ ਟਰੈਵਲ ਦੀ ਗੱਲਬਾਤ ਕਰੀਏ ਕਟਾਰੀਆ ਟੂਰ ਐਂਡ ਟਰੈਵਲ ਦੇ ਉੱਤੇ ਵੀ ਜਿਹੜੀ ਦਿੱਲੀ ਤੋਂ ਕੈਨੇਡਾ ਆਉਣਾ ਚਾਹੁੰਦੇ ਹੋ ਟੋਰਾਂਟੋ ਆਉਣਾ ਚਾਹੁੰਦੇ ਹੋ $1,000 ਚ ਤੁਹਾਨੂੰ ਵਨ ਵੇ ਟਿਕਟ ਦੇ ਰਹੇ ਨੇ ਇਸ ਟਾਈਮ 905-688-1200 ਤੇ ਕਾਲ ਕਰ ਲਓ ਦੁਪਹਿਰ ਦਾ ਖਾਣਾ, ਸ਼ਾਮ ਦਾ ਖਾਣਾ ਜਾਂ ਫਿਰ ਵੀਕਐਂਡ ਦੇ ਉੱਤੇ ਤੁਸੀਂ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰਨਾ, ਨਾਲੇ ਵਧੀਆ ਖਾਣਾ ਖਵਾਉਣਾ ਚਾਹੁੰਦੇ ਹੋ ਤੇ ਟਿੱਕਾ ਜੰਕਸ਼ਨ ਦੀਆਂ ਸੇਵਾਵਾਂ ਲੈ ਸਕਦੇ ਹੋ 6474294040 ਦੇ ਉੱਤੇ। ਵੀਕਐਂਡ ਤੇ ਬਣ ਰਿਹਾ ਤੁਹਾਡਾ ਪ੍ਰੋਗਰਾਮ ਨਾਗਰਾ ਫਾਲ ਜਾਣ ਦਾ, ਤੇ ਉੱਥੇ ਵੀ ਤੁਹਾਡੇ ਲਈ ਫ੍ਰੀ ਪਾਰਕਿੰਗ ਫਾਲ ਤੋਂ ਸਿਰਫ 2-3 ਮਿੰਟ ਦੀ ਦੂਰੀ ਦੇ ਉੱਤੇ ਢਾਬਾ ਆਨ ਦਾ ਫਾਲ ਖੁੱਲ੍ਹਾ ਹੈ, ਉਹਦਾ ਮਜ਼ਾ ਵੀ ਜਾ ਕੇ ਲੈ ਸਕਦੇ ਹੋ ਜੀ। ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਪੀਜ਼ਾ ਡਿਪੂ ਵੱਲੋਂ ਵੀ ਕਾਫੀ ਵੀਕਐਂਡ ਦੇ ਉੱਤੇ ਸਪੈਸ਼ਲ ਪੀਜ਼ਿਆਂ ਦੇ ਉੱਤੇ ਆਫਰ ਹੈ, ਵਿੰਗਸ ਦੇ ਉੱਤੇ ਆਫਰ ਹੈ, ਔਰ ਵੈਜ ਨਾਨ ਵੈਜ ਪੀਜ਼ਾ ਤੁਸੀਂ ਆਰਡਰ ਕਰੋ, ਤੁਹਾਡੇ ਘਰ ਜਿਹੜਾ ਉਹ ਫ੍ਰੀ ਡਿਲੀਵਰੀ ਨਾਲ ਪਹੁੰਚ ਜਾਂਦਾ। ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਹਾਂ। ਕੋਈ ਵੀ ਆਪਣੀ ਇੰਸ਼ੋਰੈਂਸ, ਬੱਚਿਆਂ ਦੀ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ ਬਾਰੇ ਜਾਣਕਾਰੀ ਲੈਣੀ ਹੈ ਤੇ 416-816-6500 ਤੇ ਗੱਲ ਕਰ ਸਕਦੇ ਹੋ
7: ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅੱਜ ਦੇ ਪ੍ਰੋਗਰਾਮ ਨੂੰ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ। ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ ਆ। ਭਾਵੇਂ ਤੁਸੀਂ ਪਹਿਲੀ ਵਾਰੀ ਜਿਹੜਾ ਜੀ ਘਰ ਪਰਚੇਸ ਕੀਤਾ ਉਹਦੀ ਮੋਰਗੇਜ ਕਰਾਉਣੀ ਆ, ਸੈਕਿੰਡ ਮੋਰਗੇਜ ਕਰਾਉਣੀ ਆ, ਕੋਈ ਲੋਨ ਕਰਾਉਣਾ ਆ, ਜਾਂ ਤੁਸੀਂ ਜਿਹੜਾ ਹੈ ਜੀ ਘਰਾਂ ਚੋਂ ਪੈਸਾ ਕੱਢ ਕੇ ਘਰ ਦੇ ਉੱਤੇ ਕਿਸੇ ਕੰਮ ਤੇ ਲਾਉਣਾ ਹੈ, ਰੈਨੋਵੇਸ਼ਨ ਦੇ ਰਿਲੇਟਡ ਕੋਈ ਪੈਸਿਆਂ ਦੀ ਲੋੜ ਪੈ ਗਈ ਹੈ ਤੁਹਾਨੂੰ, ਤੇ ਤੁਸੀਂ ਗੱਲਬਾਤ ਜਿਹੜੀ ਆ ਜੀ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਆ ਜੀ ਕਰ ਸਕਦੇ ਆ। ਔਰ ਅਪ ਟੂ ਜਿਹੜਾ ਹੈ ਜੀ ਕਾਫੀ ਜਿਹੜਾ ਜੀ ਇਹ ਲੋਨ ਦੀ ਤੁਹਾਡੀ ਅਪ ਟੂ 85% ਆਫ ਦਾ ਲੋਨ ਵੈਲਿਊ ਜਿਹੜੀ ਜੀ ਤੁਹਾਡੀ ਮਦਦ ਕਰ ਦਿੰਦੇ ਨੇ। ਸੋ ਗੱਲਬਾਤ ਕਰ ਸਕਦੇ ਆ 6475127000 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਈਵੈਂਟ ਇੰਸ਼ੋਰੈਂਸ ਕਵਰੇਜਸ ਲੈਣੀਆਂ ਹੈ ਤੇ ਗੱਲਬਾਤ ਜੇਡੀ ਜੀ ਦੇ ਨਾਲ ਜਿਹੜੀ ਜੀ ਹੋ ਸਕਦੀ ਆ 416-902-0706 ਤੇ 416-902-0706 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਤੁਸੀਂ ਕੰਪ੍ਰਹੈਂਸਿਵ ਆਈ ਗਲਾਸਿਸ ਲੈਣੇ ਆ ਜਾਂ ਕੋਈ ਰੂਟੀਨ ਆਈ ਚੈੱਕਅਪ ਕਰਾਉਣਾ, ਬੱਚਿਆਂ ਦੇ ਤੁਸੀਂ ਜਿਹੜਾ ਹੈ ਜੀ ਆਈ ਟੈਸਟ ਕਰਾਉਣਾ ਆ, ਤੇ ਗੱਲਬਾਤ ਸਪੈਕਸ ਐਕਸਪ੍ਰੈਸ ਨਾਲ ਹੋ ਸਕਦੀ ਹੈ। ਇਹਨਾਂ ਦਾ ਨੰਬਰ 9054600888 ਤੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਹੋ ਸਕਦੀ ਆ। ਔਰ ਸੁੱਖੀ ਜੀ ਆਪਾਂ ਇੱਕ ਗੀਤ ਵੱਲ ਜ਼ਰੂਰ ਚੱਲਦੇ ਹਾਂ, ਬਟ ਉਹਦੇ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਹੁਣ ਗੀਤ ਤੋਂ ਬਾਅਦ ਆਪਾਂ ਥੋੜੀ ਜਿਹੀ ਜਿਹੜੀ ਆ ਜੀ ਗੱਲਬਾਤ ਕਰਾਂਗੇ। ਸਾਨੂੰ ਜਿਹੜਾ ਕਿ ਕੱਲ੍ਹ ਟੋਪਿਕ ਦਿੱਤਾ ਸੀ ਸਾਡੇ ਲਿਸਨਰ ਨੇ, ਉਹਨਾਂ ਦੀ ਅੱਜ ਵੀ ਸਾਨੂੰ ਮਾਰਨਿੰਗ ਦੇ ਵਿੱਚ ਕਾਲ ਆਈ ਤੇ ਉਹਨਾਂ ਨੇ ਪੁੱਛਿਆ ਤੁਸੀਂ ਕੱਲ੍ਹ ਗੱਲਬਾਤ ਜਿਹੜੀ ਜੀ ਨਹੀਂ ਕੀਤੀ। ਸੋ ਦੱਸ ਦਈਏ ਕਿ ਕੱਲ੍ਹ ਥੋੜਾ ਜਿਹਾ ਰੇਡੀਓ ਪ੍ਰੋਗਰਾਮ ਬਿਜ਼ੀ ਹੋ ਗਿਆ ਸੀ ਇਹਦੇ ਕਰਕੇ ਗੱਲ ਨਹੀਂ ਹੋ ਪਾਈ, ਬਟ ਅੱਜ ਅਸੀਂ ਗੱਲਬਾਤ ਦੱਸਾਂਗੇ ਕੀ ਟੋਪਿਕ ਆ ਔਰ ਕਿੱਦਾਂ ਤਰੀਕੇ ਨਾਲ ਅਸੀਂ ਆਪਣੇ ਲਿਸਨਰਸ ਦਾ ਜਿਹੜਾ ਜੀ ਪੁਆਇੰਟ ਆਫ ਵਿਊ ਜਾਣਨਾ ਚਾਹੁੰਦੇ ਨੇ।
14: 9057990599 905-799-0999 ਤੇ ਕਾਲ ਕਰ ਸਕਦੇ ਹੋ, ਲਾਈਨਾਂ ਸਾਡੀਆਂ ਓਪਨ ਨੇ, ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਕਾਲਸ ਦਾ ਵੀ।

0: ਜੀ ਦੋਸਤੋ ਬਤਨੋਦੂਰ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ 5:30 AM ਦੇ ਤੋਂ ਤੁਸੀਂ ਜੁੜੇ ਹੋਏ ਹੋ ਸਾਡੇ ਇਸ ਪ੍ਰੋਗਰਾਮ ਦੇ ਨਾਲ। ਇੰਡੀਆ ਵੀ ਸਾਡੀ ਲਾਈਨ ਜੁੜ ਗਈ ਹੈ, ਕੁਝ ਗੱਲਾਂ ਬਾਤਾਂ ਮਨਪ੍ਰੀਤ ਹੋਰਾਂ ਨਾਲ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਹੈ, ਕਿਉਂਕਿ ਅੱਜ ਜਿਹੜਾ ਹੈ 14 ਅਗਸਤ ਹੈ ਤੇ ਕੱਲ 15 ਅਗਸਤ ਹੈ, ਤੇ 15 ਅਗਸਤ ਤੇ 14 ਅਗਸਤ ਦੋ ਅਹਿਮ ਦਿਨ ਨੇ ਜਿਸ ਦਿਨ ਨੂੰ ਭਾਰਤ ਨੂੰ ਆਜ਼ਾਦੀ ਮਿਲੀ ਸੀਗੀ। 14 ਅਗਸਤ ਨੂੰ ਪਾਕਿਸਤਾਨ ਬਣਿਆ ਤੇ 15 ਨੂੰ ਹਿੰਦੁਸਤਾਨ। ਉਹਦੇ ਉੱਤੇ ਗੱਲਬਾਤ ਹੋਵੇਗੀ, ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ। 9057990999 ਸਾਡਾ ਨੰਬਰ ਹੈ, ਤੇ ਨਾਲ ਪਹਿਲਾਂ ਉਸ ਤੋਂ ਦੱਸ ਦਵਾਂ ਤੁਹਾਨੂੰ ਕਿ ਸਾਡੀ ਟੀਮ ਜਿਹੜੀ ਰੀਮੈਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ, ਇੱਕ ਬਹੁਤ ਵੱਡਾ 17-18 ਏਕੜ ਲੈਂਡ ਦੇ ਵਿੱਚ ਪਲਾਜ਼ਾ ਬ੍ਰਮਟਨ ਦੇ ਏਰੀਆ ਚ ਬਣਨ ਜਾ ਰਿਹਾ ਹੈ, ਹਾਈਵੇ 410 ਤੇ ਹਾਈਵੇ 10 ਦੇ ਬਿਲਕੁਲ ਨਜ਼ਦੀਕ। ਔਰ ਜਿਹਦੀ ਓਪਨਿੰਗ, ਜਿਹਦੀ ਕਹਿ ਲਈਏ ਕਿ ਬੁਕਿੰਗ ਸ਼ੁਰੂ ਹੋ ਗਈ ਆ, ਰੈਂਡਰਿੰਗ ਵਗੈਰਾ ਸਾਡੇ ਕੋਲ ਆ ਗਈਆਂ ਨੇ। ਕੱਲ ਵੀ 3-4 ਬਿਜ਼ਨਸਮੈਨ ਜਿਹੜੇ ਨੇ ਉਹ ਆਪਣੇ ਜਿਹੜੇ ਨੇ ਉਹ ਯੂਨਿਟ ਬੁੱਕ ਕਰਵਾ ਕੇ ਗਏ ਨੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤੇ ਤੁਹਾਡੇ ਲਈ ਵੀ ਸੁਨਹਿਰੀ ਮੌਕਾ ਹੈ, ਅਗਰ ਤੁਸੀਂ ਇਸ ਨੂੰ ਬੁੱਕ ਕਰਵਾਉਣਾ ਚਾਹੁੰਦੇ ਹੋ ਸਿਰਫ 5% ਡਾਊਨ ਦੇ ਕੇ ਤੁਸੀਂ ਬੁੱਕ ਕਰਵਾ ਸਕਦੇ ਹੋ। ਕੋਈ ਵੀ ਬਿਜ਼ਨਸ ਖੋਲਣਾ ਚਾਹੁੰਦੇ ਹੋ, ਉੱਥੇ ਗ੍ਰੋਸਰੀ ਸਟੋਰ ਖੋਲਣਾ ਹੈ, ਰੈਸਟੋਰੈਂਟ ਖੋਲਣਾ ਹੈ, ਕੋਈ ਬਿਊਟੀ ਨਾਲ ਰਿਲੇਟਡ ਕੋਈ ਸਟੋਰ ਖੋਲਣਾ ਹੈ, ਕੋਈ ਆਫਿਸ ਬਣਾਉਣਾ ਚਾਹੁੰਦੇ ਹੋ, ਲਾਅ ਦਾ ਆਫਿਸ, ਮੌਰਗੇਜ ਦਾ ਆਫਿਸ, ਇਮੀਗ੍ਰੇਸ਼ਨ ਦਾ ਆਫਿਸ, ਜਾਂ ਫਿਰ ਕੋਈ ਹੋਰ ਆਫਿਸ, ਤੇ ਜਾਂ ਫਿਰ ਤੁਸੀਂ ਕੋਈ ਮੈਡੀਕਲ ਦਾ ਆਫਿਸ ਬਣਾਉਣਾ ਚਾਹੁੰਦੇ ਹੋ, ਫਾਰਮੇਸੀ ਖੋਲਣੀ ਆ, ਡੈਂਟਿਸਟ ਖੋਲਣਾ, ਸਾਰਾ ਕੁਛ ਹਾਲੇ ਸਾਡੇ ਕੋਲ ਅਵੇਲੇਬਲ ਹੈਗਾ। ਔਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਵੀਕਐਂਡ ਦੇ ਉੱਤੇ ਇਹ ਪਬਲਿਕ ਲਈ ਵੀ ਓਪਨ ਹੋਵੇਗਾ, ਤੇ ਫਿਰ ਹੋਰ ਤੁਹਾਨੂੰ ਪਤਾ ਕਾਫੀ ਏਜੰਟ ਕੰਮ ਕਰਦੇ ਹੁੰਦੇ ਆ, ਤੇ ਨੈਕਸਟ ਵੀਕ ਤੋਂ ਫਿਰ ਕਈ ਚੀਜ਼ਾਂ ਐਕਸਕਲੂਸਿਵ ਹੋ ਜਾਣੀਆਂ। ਸੋ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਕਿਸੇ ਵੀ ਬਿਜ਼ਨਸ ਦੇ ਲਈ ਆਪਣਾ ਯੂਨਿਟ ਰਾਖਵਾਂ ਕਰਾਉਣਾ ਚਾਹੁੰਦੇ ਹੋ। ਨੰਬਰ ਹੈ 416-881-7070, 416-881-7070 ਦੇ ਉੱਤੇ, ਕਿਉਂਕਿ ਕੱਲ ਇੱਕ ਕਾਲ ਆਈ ਸੀ ਕਿਰਨ ਜੀ, ਉਹ ਕਹਿੰਦੇ ਜੀ ਤੁਹਾਡਾ ਨੰਬਰ ਨਹੀਂ ਚੱਲ ਰਿਹਾ ਜਿਹੜਾ ਰੀਅਲ ਸਟੇਟ ਵਾਲਾ। ਮੈਂ ਕਿਹਾ ਜੀ ਕਿਹੜਾ ਨੰਬਰ? ਕਹਿੰਦੇ ਜੀ 416-801। ਮੈਂ ਕਿਹਾ ਜੀ ਨਹੀਂ, 881 ਆ। ਸੋ ਤਾਂ ਮੈਂ ਬਾਰ ਬਾਰ ਦੱਸਦਾ, 81 ਯਾਨੀ ਕਿ 416-881-7070 ਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਸਕਦੇ ਹੋ, ਤੇ ਤੁਸੀਂ ਆਪਣਾ ਜਿਹੜਾ ਵੀ ਵਪਾਰ ਖੋਲਣਾ ਹੈ ਉਹਨੂੰ ਹੋਲਡ ਆਫ ਕਰਾ ਲਓ। ਯੂਨਿਟ 2 ਸਾਲ ਲੱਗ ਜਾਣੇ ਨੇ ਬਣਦੇ ਆ, ਥੋੜੇ ਥੋੜੇ ਪੈਸਿਆਂ ਤੱਕ ਤੁਸੀਂ ਜਿਹੜਾ 30% 2 ਸਾਲਾਂ ਚ ਦੇਣਾ, ਉਸ ਤੋਂ ਬਾਅਦ ਤੁਹਾਡੀ ਮੌਰਗੇਜ ਦਾ ਲੋਨ ਦਾ ਪ੍ਰਬੰਧ ਵੀ ਜਿਹੜੀ ਹੈਗੀ ਸਾਡੀ ਟੀਮ ਕਰਵਾ ਕੇ ਦੇਵੇਗੀ। ਨੰਬਰ 416-881-7070। 700 ਸਕੇਅਰ ਫਿਟ ਤੋਂ ਆਫਿਸ ਯੂਨਿਟ ਸ਼ੁਰੂ ਨੇ, ਬਾਕੀ ਤੁਹਾਡੀ ਇੱਛਾ ਜਿੱਡਾ ਮਰਜ਼ੀ ਲੈਣਾ ਤੁਸੀਂ ਲੈ ਸਕਦੇ ਹੋ, 700 ਲੈਣਾ, 1000 ਲੈਣਾ, 1500 ਸਕੇਅਰ ਫਿਟ ਲੈਣਾ, 2000 ਸਕੇਅਰ ਫਿਟ ਲੈਣਾ, ਈਵਨ 10000 ਸਕੇਅਰ ਫਿਟ ਲੈਣਾ ਕਿਸੇ ਨੇ, ਉਹ ਵੀ ਅਵੇਲੇਬਲ ਹੈ, ਕਿਉਂਕਿ ਬਹੁਤ ਵੱਡਾ ਆਲਮੋਸਟ 2 ਲੱਖ ਸਕੇਅਰ ਫਿਟ ਦਾ ਇਹ ਪਲਾਜ਼ਾ ਬਣ ਜਾ ਰਿਹਾ। 416-881-7070 ਦੇ ਉੱਤੇ ਬੁੱਕ ਕਰਵਾ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਕਿਸੇ ਵਪਾਰ ਲਈ ਵੀ ਆਪਣਾ ਜਿਹੜਾ ਯੂਨਿਟ। ਹੁਣ ਲਓ ਫਿਰ ਗੱਲ ਕਰਦੇ ਆ ਮਨਪ੍ਰੀਤ ਹੋਰਾਂ ਨਾਲ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਇਆਂ ਨੂੰ।
0: ਮਨਪ੍ਰੀਤ ਜੀ, ਬੜੀ ਜੱਦੋਜਹਿਦ ਦੇ ਨਾਲ 1947 ਦੇ ਵਿੱਚ ਜੋ ਕਿ ਹਿੰਦੁਸਤਾਨ ਨੂੰ ਰਿਹਾ ਕੀਤਾ ਗਿਆ, ਕਹਿ ਦਈਏ ਕਿ ਇੱਕ ਤਰ੍ਹਾਂ ਦਾ ਆਜ਼ਾਦ ਕਰਵਾਇਆ ਗਿਆ, 14 ਅਗਸਤ ਦਾ ਉਹ ਦਿਨ ਸੀ ਪਹਿਲਾਂ ਪਾਕਿਸਤਾਨ ਵੱਲ ਨੂੰ ਲੱਖਾਂ ਲੋਕ ਜਿਹੜੇ ਲੱਖਾਂ ਕਹਿ ਲਈਏ ਜਿਹੜੇ ਮੁਸਲਮਾਨ ਭਾਈਚਾਰਾ ਉਹ ਹਿੰਦੁਸਤਾਨ ਤੋਂ ਪਾਕਿਸਤਾਨ ਨੂੰ ਆਪਣੇ ਘਰ ਛੱਡ ਕੇ ਚਲੇ ਗਿਆ, ਤੇ ਲੱਖਾਂ ਹੀ ਲੋਕ ਉਧਰੋਂ ਜਿਹੜੇ ਸੀਗੇ ਉਹ ਹਿੰਦੁਸਤਾਨ ਨੂੰ ਆਏ। ਇੱਕ ਤਰ੍ਹਾਂ ਦਾ ਬਹੁਤ ਸਾਰੇ ਕਹਿੰਦੇ ਹੁੰਦੇ ਸੁੱਖੀ ਸਾਂਦੀ, ਕਿਹੜਾ ਦਿਲ ਕਰਦਾ ਘਰ ਛੱਡਣ ਨੂੰ। ਤੇ ਹੁਣ ਉਸ ਦਿਨ ਨੂੰ ਆਪਾਂ ਆਜ਼ਾਦੀ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ ਹਰ ਸਾਲ, ਤਕਰੀਬਨ 80 ਸਾਲ ਹੋ ਚੱਲੇ ਨੇ ਇਸ ਗੱਲ ਨੂੰ। ਸੋ ਕਿੱਦਾਂ ਪਹਿਲਾਂ ਤਾਂ ਤਿਆਰੀਆਂ ਚੱਲ ਰਹੀਆਂ ਨੇ, ਤੇ ਫਿਰ ਦੂਜੀ ਗੱਲ ਹੈ ਕਿ ਜਿਹੜੇ ਕੰਮ ਲਈ ਆਜ਼ਾਦੀ ਲਈ ਸੀ, ਕੀ ਸਾਡੇ ਲੀਡਰ ਜਿਹੜੇ ਉਸ ਤੋਂ ਬਾਅਦ ਆਏ ਜਾਂ ਫਿਰ ਸਾਡੇ ਹੋਰ ਅਹੁਦੇਦਾਰ ਆਏ, ਕੀ ਉਹੋ ਜਿਹਾ ਮੁਲਕ ਬਣਿਆ ਹੀ ਬਾਅਦ ਚੋਂ, ਕਿ ਸੁਧਾਰ ਹੋਏ ਜਾਂ ਹੋਰ ਖਰਾਬ ਹੋਏ, ਕੀ ਹੋਇਆ?
1: ਸੁਖੀ ਜੀ, ਸੁਧਾਰਾਂ ਦੀ ਤੁਸੀਂ ਗੱਲ ਕੀਤੀ, ਚਲੋ ਅਸੀਂ ਕਿਵੇਂ ਦੇ ਸਮਾਗਮ ਨੇ ਤੇ ਕਿਹੜੇ ਕੈਬਨਿਟ ਮੰਤਰੀ ਦੀ ਡਿਊਟੀ ਕਿੱਥੇ ਲੱਗੀ ਅਸੀਂ ਬਾਅਦ ਚੋਂ ਗੱਲ ਕਰਾਂਗੇ। ਮੈਨੂੰ ਲੱਗਦਾ ਹੈ ਵੀ ਵਿਗਾੜ ਜਾਂ ਸੁਧਾਰ ਦੀ ਜੇ ਗੱਲ ਕਰੀਏ ਤਾਂ ਵਿਗਾੜ ਪਹਿਲਾਂ ਵੀ ਕੋਈ ਨਹੀਂ ਸੀ, ਚਲੋ ਅਸੀਂ ਤਾਂ ਆਜ਼ਾਦੀ ਵੇਲੇ ਸੀਗੇ ਹੀ ਨਹੀਂ, ਔਰ ਜਿਹੜੇ ਸੀ ਜਾਂ ਜਿਹੜੇ ਉਸ ਤੋਂ ਬਾਅਦ ਕੋਈ 10 ਸਾਲ ਬਾਅਦ ਜਨਮੇ, ਕੋਈ 20 ਸਾਲ ਬਾਅਦ ਜਨਮੇ, ਤਾਂ ਉਹ ਗੱਲਾਂ ਜਿਹੜੀਆਂ ਸੀ ਪੁਰਾਣੀਆਂ ਨਹੀਂ ਸੀ ਹੋਈਆਂ, ਉਹ ਜੇ ਅੱਜ ਤਾਜ਼ੀਆਂ ਹੈ ਤੇ ਉਦੋਂ ਵੀ ਤਾਜ਼ੀਆਂ ਸੀਗੀਆਂ। ਤਾਂ ਮੈਨੂੰ ਲੱਗਦਾ ਵੀ ਉਦੋਂ ਵੀ ਕੋਈ ਐਸੇ ਵਿਗਾੜ ਨਹੀਂ ਸੀ ਜਿਨ੍ਹਾਂ ਦਾ ਕਰਕੇ ਦਰਾੜਾਂ ਕਹਿ ਸਕਦੇ ਹਾਂ ਪੈ ਗਈਆਂ, ਬਟਵਾਰੇ ਜਿਹੜੇ ਹੋ ਗਏ। ਤਾਂ ਉਦੋਂ ਦੇ ਜਿਹੜੇ ਲੋਕ ਸੀਗੇ ਜਾਂ ਹੁਣ ਤੱਕ ਜੋ ਅਸੀਂ ਕੰਨਾਂ ਚ ਆਪਣੇ ਗੱਲਾਂ ਸੁਣਦੇ ਆਏ ਹਾਂ ਬਚਪਨ ਤੋਂ, ਤੇ ਜਿਹੜੇ ਸਾਡੇ ਬਜ਼ੁਰਗ ਸੀ ਉਹਨੂੰ ਉਜਾੜਾ ਹੀ ਦੱਸਦੇ ਸੀਗੇ, ਉਹਨੂੰ ਤਬਾਹੀ ਹੀ ਦੱਸਦੇ ਸੀਗੇ। ਤੇ ਅੱਜ ਅਸੀਂ ਉਹਨੂੰ ਆਜ਼ਾਦੀ ਕਹਿੰਦੇ ਹਾਂ, ਪਰ ਸੱਚ ਅੱਜ ਦਾ ਇਹੀ ਆ ਕਿ ਅੱਜ ਅਸੀਂ ਸਾਡੇ ਦੋ ਮੁਲਕ ਹੋ ਚੁੱਕੇ ਨੇ ਤੇ ਦੋਵਾਂ ਦੇ ਵਿੱਚ ਜਿਹੜਾ ਆਜ਼ਾਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਜਾਂ ਮਨਾਇਆ ਜਾਣਾ ਹੈ, ਔਰ ਅੱਜ ਅਸੀਂ ਉਸ ਮੁਲਕ ਦੇ ਵਾਸੀ ਹਾਂ ਤੇ ਅਸੀਂ ਇਹਨੂੰ ਭਾਵੇਂ ਰੋ ਕੇ ਮਨਾਈਏ ਭਾਵੇਂ ਹੱਸ ਕੇ, ਤੇ ਗੱਲ ਇਹ ਹੈ ਵੀ ਇਹਨੂੰ ਸਾਨੂੰ ਕਬੂਲਣਾ ਪੈਣਾ ਹੈ ਤੇ ਇਹਨੂੰ ਅਸੀਂ ਕਬੂਲਦੇ ਵੀ ਹਾਂ, ਅਸੀਂ ਨਾਗਰਿਕ ਹਾਂ ਇਹਨਾਂ ਦੇਸ਼ਾਂ ਦੇ, ਅਸੀਂ ਵਾਸੀ ਹਾਂ, ਸਾਡੀ ਇਹ ਹੁਣ ਜਨਮ ਭੂਮੀ ਆ,
0: ਬਿਲਕੁਲ।
1: ਤੇ
0: ਔਰ
1: ਪ੍ਰੇਮ ਪਿਆਰ
0: ਮਨਪ੍ਰੀਤ ਜੀ,
1: ਦੋਨਾਂ
0: ਇੱਥੇ
1: ਪਾਸੇ ਹੀ ਜਿਹੜੇ
0: ਇੱਕ
1: ਜੀ
0: ਸਵਾਲ, ਵੱਡੇ ਵੱਡੇ ਸਵਾਲ ਉੱਠਦੇ ਨੇ। ਇੱਕ ਪਾਸੇ ਤਾਂ ਦੇਖੋ ਕਿੰਨਿਆਂ ਲੋਕਾਂ ਨੇ ਆਪਣੀਆਂ ਜਾਨਾਂ ਦੇ ਕੇ, ਸ਼ਹੀਦੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ। ਦੂਜੇ ਪਾਸੇ ਸਾਡੇ ਹੀ ਮੁਲਕ ਦੇ, ਅਸੀਂ ਵੀ ਉਹਨਾਂ 'ਚ ਆਉਂਦੇ ਹਾਂ, ਪੈਸੇ ਖਰਚ ਖਰਚ ਕੇ ਫਿਰ ਜਾ ਜਾ ਕੇ ਦੂਜੇ ਮੁਲਕਾਂ 'ਚ ਗੁਲਾਮ ਹੋ ਰਹੇ ਹਾਂ।
1: ਬਿਲਕੁਲ, ਇਹ ਤਾਂ ਬਹੁਤ ਕਹਿ ਸਕਦੇ ਆ ਗੰਭੀਰ ਮੁੱਦਾ ਕਹਿ ਸਕਦੇ ਆ, ਇਹ ਤਾਂ ਬਹੁਤ ਜਿਹੜਾ ਵਿਸ਼ਾ ਆ ਉਹ ਗੰਭੀਰ ਵੀ ਆ ਤੇ ਵਿਸ਼ਾਲ ਵੀ ਆ, ਕਿਉਂਕਿ ਜਿਹੜਾ ਸੁਖੀ ਜੀ ਆਉਣਾ ਜਾਣਾ ਜਿਹੜਾ ਏ ਇਹ ਕੋਈ ਅੱਜ ਦਾ ਨਹੀਂ, ਦੇਖੋ ਆਜ਼ਾਦੀ ਤੋਂ ਬਾਅਦ ਇਹ ਨਾਲ ਹੀ ਸਟਾਰਟ ਹੋ ਗਿਆ ਸੀਗਾ, ਤੇ ਅਸੀਂ ਵਾਕਈ ਭਾਵੇਂ ਕਹਿ ਲਈਏ ਵੀ ਦੂਜੇ ਦੇਸ਼ਾਂ 'ਚ ਜਾ ਕੇ ਤਰੱਕੀਆਂ ਕੀਤੀਆਂ, ਕਿਤੇ ਨਾ ਕਿਤੇ ਅਸੀਂ ਗੁਲਾਮੀ ਵੀ ਕੀਤੀ, ਪਰ ਉਸ ਗੁਲਾਮੀ ਤੋਂ ਬਾਅਦ ਬਾਦਸ਼ਾਹੀਆਂ ਵੀ ਪਾਈਆਂ ਤੇ ਉਹ ਗੁਲਾਮੀ ਜਿਹੜੀ ਆ ਭੁੱਲ ਜਾਂਦੀ ਹੈ ਜਿਹਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ। ਗੱਲ ਇਹ ਹੈ ਨੁਕਸਾਨ ਸਿਰਫ ਇੰਨਾ ਹੋਇਆ ਕਿ ਅਸੀਂ ਵਤਨਾਂ ਤੋਂ ਦੂਰ ਹੋਏ, ਜਾਂ ਬਹੁਤੇ ਇਹ ਵਿਸਰ ਗਏ ਕਿ ਵਤਨੀ ਆਉਣਾ ਹੀ ਭੁੱਲ ਗਏ, ਘਰਾਂ 'ਚ ਘਾਹ ਉੱਗ ਗਏ, ਚੁੱਲ੍ਹਿਆਂ 'ਤੇ ਘਾਹ ਉੱਗ ਗਏ, ਤੇ ਉਹ ਵੱਡੇ ਵੱਡੇ ਮਹਿਲ ਮਨਾਰੇ ਜਿਹੜੇ ਉੱਧਰ ਜਾ ਕੇ ਕਮਾਈਆਂ ਕੀਤੀਆਂ ਸੀ ਪਾਏ ਸੀ, ਜਦੋਂ ਉਹਨਾਂ ਘਰਾਂ 'ਚੋਂ ਬਜ਼ੁਰਗ ਵੀ ਤੁਰ ਗਏ ਤਾਂ ਉਹਨਾਂ ਨੂੰ ਕਿਸੇ ਆ ਕੇ ਹੀ ਨਹੀਂ ਦੇਖਿਆ, ਉਹਨਾਂ ਤੇ ਕਈਆਂ ਦੇ ਕਬਜ਼ੇ ਨੇ ਤੇ ਕਈਆਂ ਦੇ ਕਬਜ਼ੇ ਵੀ ਹੈ ਨਹੀਂ ਆ, ਉਹ ਕੱਲੀਆਂ ਜਿਹੜੀਆਂ ਕੋਠੀਆਂ ਨੇ ਭੂਤ ਬੰਗਲੇ ਬਣੇ ਪਏ ਨੇ, ਸਿਰਫ ਆ ਤਰਾਸ ਦੀ ਆ, ਖੱਟਿਆ ਬਹੁਤ ਕੁਛ ਜਾ ਕੇ, ਕਿਉਂਕਿ ਪੈਦਾਇਸ਼ਾਂ ਬੱਚਿਆਂ ਦੀਆਂ ਉਧਰ ਦੀਆਂ ਹੋ ਗਈਆਂ, ਉਹਨਾਂ ਦੀ ਜਨਮ ਭੂਮੀ ਉਧਰ ਦੀ ਹੋ ਗਈ, ਤਾਂ ਉਹਨਾਂ ਨੇ ਇਧਰ ਨੂੰ ਮੂੰਹ ਨਹੀਂ ਕੀਤਾ ਤੇ ਕਰਦੇ ਵੀ ਕਿਵੇਂ, ਕਿਉਂਕਿ ਉਹਨਾਂ ਨੂੰ ਲਾਗ ਹੀ ਨਹੀਂ ਲੱਗੀ। ਮੈਂ ਕਹਿੰਦੀ ਆ ਪਤਾ ਨਹੀਂ ਗੱਲ ਵੱਡੀ ਆ ਕਿ ਛੋਟੀ ਆ, ਜਾਂ ਮੈਂ ਕਿਵੇਂ ਕਰਨ ਲੱਗੀ ਸੋਚਦੇ ਮੁਤਾਬਕ। ਸੁਖੀ ਜੀ ਆਪਾਂ ਕਹਿੰਦੇ ਹਾਂ ਨਾ ਕਿ ਜਦੋਂ ਲੇਡੀ ਗਰਭਵਤੀ ਹੁੰਦੀ ਆ ਤਾਂ ਜੋ ਚੀਜ਼ ਮੱਥੇ ਲੱਗੇ ਤਾਂ ਉਹਦਾ ਸੁਭਾਅ ਉਹੋ ਜਿਹਾ ਹੋ ਜਾਂਦਾ, ਨਾ ਅਸੀਂ ਗਰਭ 'ਚ ਬੱਚਿਆਂ ਨੂੰ ਇੱਧਰ ਲੈ ਕੇ ਆਏ ਤੇ ਨਾ ਅਸੀਂ ਜਨਮ ਤੋਂ ਬਾਅਦ ਲੈ ਕੇ ਆਏ, ਉਹ ਉਹਨਾਂ ਨੇ ਮੁੱਖ ਮੋੜੇ, ਔਰ ਜਿਨ੍ਹਾਂ ਨੂੰ ਉਹ ਕਹਾਣੀਆਂ ਉੱਧਰ ਜਾ ਕੇ ਵੀ ਸੁਣਾਈਆਂ ਗਈਆਂ, ਕਿਤੇ ਇੱਧਰ ਵੀ ਲੈ ਕੇ ਆਂਦਾ ਗਿਆ, ਜਿਵੇਂ ਚੀਜ਼ਾਂ ਐਡਵਾਂਸ ਹੋਈਆਂ, ਸੋਸ਼ਲ ਮੀਡੀਆ ਵੀ ਆਇਆ, ਆਉਣ ਜਾਣ ਵੀ ਬਣਿਆ, ਵਿਆਹਾਂ ਸ਼ਾਦੀਆਂ ਤੇ ਆਉਣ ਜੋਗੇ ਹੋਏ, ਤੇ ਜਿਹੜੇ ਆਉਂਦੇ ਜਾਂਦੇ ਨੇ ਉਹਨਾਂ ਦਾ ਅਜੇ ਵੀ ਪਿਆਰ ਆ, ਪਰ ਗੱਲ ਇਹ ਆ ਵੀ ਉਸ ਗੁਲਾਮੀ ਨੇ ਬਾਦਸ਼ਾਹੀਆਂ ਬਹੁਤ ਦਿੱਤੀਆਂ ਤੇ ਉੱਥੇ ਜਾ ਕੇ ਬਹੁਤ ਸਾਰੇ ਐਸੇ ਐਨਆਰਆਈ ਭੈਣ ਭਰਾ ਜਿਨ੍ਹਾਂ ਨੇ ਪੰਜਾਬ ਨੂੰ ਵੀ ਬਹੁਤ ਕੁਝ ਦਿੱਤਾ, ਔਰ ਉਹਦੇ ਨਾਲ ਵੀ ਪੰਜਾਬ ਦੀ ਤਰੱਕੀ ਹੋਈ।
0: ਬਿਲਕੁਲ ਜੀ, ਇੱਕ ਵਾਰੀ ਫਿਰ ਅਸੀਂ ਤਾਂ ਦੋਵਾਂ ਮੁਲਕਾਂ ਨੂੰ ਇਸ ਦਿਵਸ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ, ਔਰ ਹੋ ਸਕੇ ਤਾਂ ਜ਼ਰੂਰ ਤੁਸੀਂ ਇਸ ਦਿਨ ਨੂੰ ਆਪਣੇ ਯਾਦ ਕਰਿਓ ਔਰ ਯਾਦ ਕਰੋ ਉਹਨਾਂ ਸ਼ਹੀਦਾਂ ਨੂੰ। ਤੇ ਨਾਲ ਹੀ ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਗਿਆ ਕਿ ਸੈਂਕੜੇ ਨਹੀਂ ਲੱਖਾਂ ਲੋਕ ਜਿਹੜੇ ਦੂਸਰੇ ਪਾਸਿਓਂ ਰਾਤਾਂ ਨੂੰ ਵਿਚਾਰੇ ਆਪੋ ਆਪਣਾ ਘਰ ਬਾਰ ਛੱਡ ਕੇ ਜੋ ਜੋ ਸੀਗਾ ਛੱਡ ਕੇ ਇੱਧਰ ਨੂੰ ਤੁਰ ਪਏ, ਤੇ ਇੱਧਰਲੇ ਲੱਖਾਂ ਲੋਕ ਦੂਜੇ ਪਾਸੇ ਨੂੰ ਤੁਰ ਗਏ। ਪਰ ਦੇਖਣ ਵਾਲਾ ਸੀਨ ਕਿ ਉਹ ਕਿੱਦਾਂ ਦਾ ਮਾਹੌਲ ਹੋਵੇਗਾ, ਕਿਉਂਕਿ ਕੋਈ ਵੀ ਚੀਜ਼ ਕਿਸੇ ਨੂੰ ਭਾਵੇਂ ਇੱਕ ਪੈਨਸਲ ਹੀ ਡਿੱਗ ਜਾਏ ਉਹ ਵੀ ਛੱਡ ਕੇ ਜਿਹੜਾ ਤੁਰਨਾ ਬੜਾ ਔਖਾ ਹੁੰਦਾ। ਇਹ ਤਾਂ ਫਿਰ ਵੀ ਵਿਚਾਰੇ ਆਪੋ ਆਪਣੀਆਂ ਜ਼ਮੀਨਾਂ ਜਾਇਦਾਦ ਘਰ ਬਾਰ ਆਪਣੇ ਗਹਿਣੇ ਗੱਟੇ, ਫਿਰ ਰਸਤੇ ਦੇ ਵਿੱਚ ਉਹਨਾਂ ਨੂੰ ਕਿੰਨੀਆਂ ਔਖਿਆਈਆਂ ਦੇ ਨਾਲ ਪਹੁੰਚਣਾ ਪਿਆ, ਉਹ ਕਿਹੋ ਜਿਹਾ ਮਾਹੌਲ ਹੋਊਗਾ ਆਪਾਂ ਨੂੰ ਜ਼ਰੂਰ ਇਹਨਾਂ ਦੋਨਾਂ ਦਿਨਾਂ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਪਰਿਵਾਰਾਂ ਨੂੰ ਯਾਦ ਕਰਨਾ ਚਾਹੀਦਾ।
2: ਬਿਲਕੁਲ ਜੀ, ਔਰ ਸੁਖੀ ਜੀ ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਜਿਹੜੀ ਜੀ ਚਾਹੂੰਗੀ ਕਿ ਕਈ ਆਪਾਂ ਤਾਂ ਜ਼ਮੀਨਾਂ ਦੀ ਗੱਲ ਕਰ ਰਹੇ ਹਾਂ, ਕਈ ਵਾਰੀ ਤਾਂ ਲੋਕਾਂ ਨੇ ਆਪਣੇ ਵਿਚਾਰੇ ਪਰਿਵਾਰ, ਕਿਸੇ ਦੀਆਂ ਪਤਨੀਆਂ, ਕਿਸੇ ਦੀਆਂ ਬੇਟੀਆਂ, ਕਿਉਂਕਿ ਉਸ ਟਾਈਮ ਤੇ ਇਦਾਂ ਸੀਗਾ ਕਿ ਕੁੜੀਆਂ ਨੂੰ ਹਨਾ ਬਹੁਤਾ ਸੇਫ ਨਹੀਂ ਹੁੰਦਾ ਸੀ, ਤਾਂ ਉਹਨਾਂ ਨੂੰ ਪਿੱਛੇ ਛੱਡ ਕੇ ਆਏ ਸੀਗੇ ਕਿ ਠੀਕ ਆ ਜਦੋਂ ਬਟਵਾਰਾ ਅਸੀਂ ਵਾਪਸ ਲੈਣ ਜਾਵਾਂਗੇ। ਜਦੋਂ ਲੈਣ ਗਏ ਪਤਾ ਨਹੀਂ ਉਹ ਪਹੁੰਚੇ ਕਦੇ ਲੈਣ, ਨਹੀਂ ਪਹੁੰਚੇ, ਲਾਈਕ ਸੋ ਬਹੁਤ ਸਾਰੀਆਂ ਚੀਜ਼ਾਂ ਆ ਜਿੱਦਾਂ ਕਿ ਆਪਾਂ ਨਹੀਂ ਦੇਖਿਆ, ਬਟ ਜਦੋਂ ਮੂਵੀਜ਼ ਦੇਖਦੇ ਆ ਉਦੋਂ ਪਤਾ ਲੱਗਦਾ ਕਿ ਐਕਚੁਅਲੀ ਉਹਨਾਂ ਨੇ ਕੀ ਫੀਲ ਕੀਤਾ ਹੋਗਾ ਉਸ ਟਾਈਮ ਦੇ ਵਿੱਚ।
0: ਬਿਲਕੁਲ ਜੀ, ਕਿ ਜੇ ਕਿਸੇ ਸਾਡੇ ਸਰੋਤੇ ਦੇ ਵੀ ਵਿਚਾਰ ਹੋਣ, ਭਾਵੇਂ ਉਹ ਜਿਹੜੇ ਮਰਜ਼ੀ ਮੁਲਕ ਨਾਲ ਰਿਲੇਟਡ ਹੋਵੇ, ਉਹ ਵੀ ਆਪਣੇ ਦੇ ਸਕਦਾ 9057990999 905-799-0999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀਆਂ ਕਾਲ ਦਾ, ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਫਿਰ ਵਾਪਸ ਪਰਤ ਰਹੇ ਜੀ।
3: ਮਿੱਤਰਾਂ ਦੇ ਜੰਕਸ਼ਨ ਤੇ,
4: ਉਹ ਕਿਹੜੇ ਜੰਕਸ਼ਨ ਤੇ?
5: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
6: ਰਾਤ ਲੱਗੀਆਂ ਮਹਿਫਲਾਂ ਨਾਰੇ,
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ।
8: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ,
9: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ।
10: ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off।
11: ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 6474290-4040। ਟਿੱਕਾ ਜੰਕਸ਼ਨ ਬ੍ਰੈਂਪਟਨ।
12: ਇੱਕ ਲਾਈਫ ਹੈ ਜਿਸ ਲਵ ਹੈ।
8: ये कहते मुझसे सब है,
12: अरे एक घर है जिसका ड्रीम है।

0: ਪੰਜਾਬ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੇ ਟੌਪ ਟੌਪਿੰਗਸ ਨਾਨ ਸਟੌਪ। ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੇਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054589569
2: ਜੀ। ਦੋਸਤੋ, ਇੱਕ ਵਾਰੀ ਫਿਰ ਵਤਨੋਂ ਦੂਰ ਚ ਸਵਾਗਤ ਹੈ ਔਰ ਇਸ ਟਾਈਮ ਸਾਡੀਆਂ ਸਾਰੀਆਂ ਲਾਈਨਾਂ ਫੁੱਲ ਨੇ। ਇੰਡੀਆ ਤੋਂ ਮਨਪ੍ਰੀਤ ਹੋਰੀ ਵੀ ਨੇ ਔਰ ਸਟੂਡੀਓ ਚ ਹੋਰ ਵੀ ਸਾਡੇ ਮਹਿਮਾਨ ਆਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਔਰ ਇੱਕ ਬਹੁਤ ਵੱਡਾ ਫੈਸਟੀਵਲ ਵੀ ਹੋਣ ਜਾ ਰਿਹਾ 22 ਤਰੀਕ ਨੂੰ, 22 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਪੰਜਾਬ ਡੇ ਮੇਲਾ, ਉਹਦੀ ਜਾਣਕਾਰੀ ਲੈ ਕੇ ਪੁਸ਼ਪਿੰਦਰ ਜੀ ਹਾਜ਼ਰ ਨੇ। ਜੀ ਆਇਆਂ ਨੂੰ ਜੀ।
3: ਜਿਹੜਾ ਮਿਸਾਗਾ ਚ ਪੈਂਦਾ ਸੀ ਮੈਥਨ ਐਂਡ ਹਰੰਟੈਰੀ ਦੀ ਨੁੱਕਰ, ਔਰ ਪ੍ਰੋਗਰਾਮ 11 ਵਜੇ ਸ਼ੁਰੂ ਹੋਣਾ ਜਿਸ ਚ ਬੱਚਿਆਂ ਵਾਸਤੇ, ਉਸ ਤੋਂ ਬਾਅਦ ਭੈਣਾਂ ਵਾਸਤੇ ਤੀਆਂ, ਫਿਰ ਉਸ ਤੋਂ ਬਾਅਦ ਜਿਹੜਾ ਜੀ ਜੀਪ ਸ਼ੋ, ਟਰੱਕ ਸ਼ੋ, ਮੋਟਰਸਾਈਕਲ ਸ਼ੋ, ਤੇ ਫਿਰ ਖੁੱਲਾ ਕਾਲਾ ਜਿਹਦੇ ਵਿੱਚ ਇਸ ਵਾਰੀ ਬਾਈ ਗਿੱਲ, ਹਰਦੀਪ, ਦਰਵਿੰਦਰ ਬਰਾੜ, ਐਲੀ ਔਜਲਾ ਬ੍ਰਦਰਸ ਔਰ ਦੁਕਾਨ ਦੀਆਂ ਜੋੜੀਆਂ ਨੀਲਮ ਸ਼ਿਵਰਾਜ ਔਰ ਦੋ ਜੋੜੀਆਂ ਹੋਰ ਹੈ ਜੀ, ਮੈਨੂੰ ਹਾਲੇ ਐਗਜੈਕਟਲੀ ਭੁੱਲ ਜਾਂਦਾ। ਔਰ ਪਰਿਵਾਰਾਂ ਨੂੰ ਬੇਨਤੀ ਹੈ ਜੀ, ਹੁਮਾ ਮਾਰ ਕੇ 22 ਤਰੀਕ ਨੂੰ ਬਿਲਕੁਲ ਫ੍ਰੀ ਮੇਲਾ, ਫ੍ਰੀ ਪਾਰਕਿੰਗ, 50 ਮੈਸਨ ਬਿਲਵੜੀ ਤੇ ਪੰਜਾਬ ਦੇ ਮੇਲੇ ਵਾਸਤੇ ਪਹੁੰਚੋ। ਕੋਈ ਜਾਣਕਾਰੀ ਲੈਣੀ 416-300-6600 ਤੇ ਸੁਖੀ ਨਿੱਜਰ ਭਾਜੀ ਉਹਨਾਂ ਦੀ ਟੀਮ ਤੋਂ ਵੀ ਲੈ ਸਕਦੇ। ਧੰਨਵਾਦ ਭਾਜੀ, ਅਗਲੇ ਵੀਕ ਵੀ ਥੋੜਾ ਜਿਹਾ
2: ਬਹੁਤ ਬਹੁਤ ਨੋ ਪ੍ਰੋਬਲਮ, ਐਨੀ ਟਾਈਮ ਜਦੋਂ ਕਮਿਊਨਿਟੀ ਦੀ ਕੋਈ ਵੀ ਕੋਈ ਗੱਲ ਹੁੰਦੀ ਆ ਤੁਸੀਂ ਐਨੀ ਟਾਈਮ ਆਪਣਾ ਮੈਸੇਜ ਦੇ ਸਕਦੇ ਹੋ। ਜੇ ਹੋਰ ਵੀ ਕੋਈ ਫੈਸਟੀਵਲ ਹੋ ਰਿਹਾ ਜਾਂ ਹੋਰ ਵੀ ਕੋਈ ਹੁਣ ਇਲੈਕਸ਼ਨਾਂ ਆ ਰਹੀਆਂ, ਕੋਈ ਵੀ ਕੈਂਡੀਡੇਟ ਆਪਣਾ ਮੈਸੇਜ ਦੇਣਾ ਚਾਹੇ, ਜੀ ਆਇਆਂ ਨੂੰ ਜੀ ਸਦਕੇ 9057990999 ਤੇ ਕਾਲ ਕਰ ਸਕਦੇ ਹੋ। ਸਪੈਕਸ ਐਕਸਪ੍ਰੈਸ ਦੇ ਨਾਲ ਵੀ ਲਾਈਨ ਸਾਡੀ ਜੁੜ ਗਈ ਹੈ। ਰਾਜਨ ਜੀ, ਕੀ ਹਾਲ ਚਾਲ?
4: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੀ ਸੁਣਿਆ ਅੱਜ?
4: ਸੋ ਜੀ, ਅੱਜ ਦੱਸਣਾ ਚਾਹਾਂਗੇ ਜਿਵੇਂ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ, ਬਹੁਤ ਸਾਰੇ ਸਰੋਤੇ ਨੇ ਜਿਹਨਾਂ ਬੱਚਿਆਂ ਵਾਸਤੇ ਕਲਾਸਿਸ ਨਵੀਆਂ ਲੈਣੀਆਂ ਨੇ। ਸੋ ਜੇ ਨਵੀਆਂ ਕਲਾਸਿਸ ਲੈਣੀਆਂ ਨੇ, ਆਈ ਐਗਜ਼ਾਮ ਕਰਵਾਉਣੇ ਆ, ਤੇ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਜੀ, ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ। ਅੱਜ ਨੀ ਤੁਸੀਂ ਆ ਸਕਦੇ ਤੇ ਕੱਲ ਵੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਸਾਰੇ ਰੱਖੇ ਨੇ। ਖਾਸ ਕਰਕੇ ਜਦੋਂ ਹੁਣ ਬੱਚਿਆਂ ਦੇ ਸਕੂਲ ਖੋਲ੍ਹਣ ਦਾ ਟਾਈਮ ਹੈ, ਬੱਚਿਆਂ ਨੇ ਐਗਜ਼ਾਮ ਕਰਾਉਣਾ, ਉਹਨਾਂ ਵਾਸਤੇ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਹੈ ਲੈ ਕੇ ਆਏ ਹੋਇਆ, ਜਿਹੜਾ ਸਿਰਫ ਬੱਚਿਆਂ ਦੇ ਐਗਜ਼ਾਮ ਵਾਸਤੇ ਬਹੁਤ ਜ਼ਰੂਰੀ ਹੈ। ਸੋ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦਾ ਨੰਬਰ ਹੈ ਸਾਡਾ 905-460-8888, ਤੇ ਨਾਲ ਦੀ ਨਾਲ ਜੇ ਤੁਸੀਂ ਬੱਚਿਆਂ ਵਾਸਤੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਨੇ, ਕਿਉਂਕਿ ਬੱਚੇ ਕੰਪਿਊਟਰ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਤੇ ਮੇਕ ਸ਼ੋਰ ਉਹਨਾਂ ਦੀਆਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਵਾਲੀਆਂ ਗਲਾਸਿਸ ਹੋਣ। ਔਰ ਸਪੈਸ਼ਲ ਡੀਲ ਲੈ ਕੇ ਆਏ ਅਸੀਂ ਬੱਚਿਆਂ ਵਾਸਤੇ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ, ਜਿਹੜੀ ਕਿ ਕੰਪਿਊਟਰ ਸੈੱਲ ਫੋਨ ਦੇ ਉੱਤੇ ਜੇ ਤੁਸੀਂ ਯੂਜ਼ ਕਰਦੇ ਬਹੁਤ ਜ਼ਰੂਰੀ ਹੈ, ਉਹ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਮੈਂ ਰਿਪੀਟ ਕਰਦਾ, ਜਿੰਨੇ ਵੀ ਬੱਚੇ ਆ ਕੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਨੇ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਹੋਣ, ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ ਦੇ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਚੇਕਅਪ ਦੇ, ਇਹ ਸਾਰੇ ਹੀ ਸਾਰੇ ਫਰੇਮ ਫਲੈਟ 50% ਆਫ ਨੇ। ਵੈਲੈਂਟੀਨੋ ਦੇ ਫਰੇਮ, ਫੈਂਡੀ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ ਤੇ ਟੋਮੀ ਹਿਲ ਫਿਗਰ ਦੇ ਫਰੇਮ, ਇਹ ਫਲੈਟ 75% ਡਿਸਕਾਊਂਟ ਦੇ ਦਿੱਤੇ ਜਾ ਰਹੇ ਨੇ। ਸੋ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ ਸਾਡੇ ਕੋਲ, ਉੱਥੇ ਸਟੋਰ ਦੇ ਉੱਤੇ ਜ਼ਰੂਰ ਪਹੁੰਚੋ। ਸਪੈਕਸ ਐਕਸਪ੍ਰੈਸ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਇਨ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ 905 406-8888-905-460-8888.
2: थैंक यू सर, थैंक यू, बहुत बहुत मेहरबानी जी। और इस नाल एक बारी फिर मनप्रीत और उनके कोलों कुछ खबरां ते झात पा के ते फिर उन्होंने कहांगे गुड नाइट। सो मनप्रीत जी, ये भी पता लगा कि जिहड़ा फिरोजपुर दे विच राज पद्धरी तौर दे उत्ते ये दिवस नूं मनाउण जा रहे हैं, और तैयारियां किदां दीआं चल रहीआं?
5: जी खूब तैयारियां, और तैयारियां तो कई दिनों से लगे ने। सारी शहरां दी, वड्डे शहरां दी गल कर लईए, असीं लुधियाणा दी गल कर लईए, संगरूर दी, जलंधर दी, अमृतसर, फिरोजपुर दी, तां मुख्यमंत्री भगवंत मान होनी कल नूं आजादी दिहाड़े दे मौके ते फिरोजपुर दे विखे झंडा लहराउणगे, और इन्हां समागमां च मुख्यमंत्री दे वल्लों सुखी जी वख वख खेत्रां च विलखण योगदान पाउण वालियां 27 उघियां शख्सियतां नूं पंजाब सरकार प्रमाण पत्र 226 यानी स्टेट अवार्ड दे नाल विशेष तौर ते सन्मानित कीता जाणा आ। और पंजाब सरकार दे वल्लों अज सारी जिहड़ी सूची है ओह जारी कर दित्ती गई है। ते आजादी दिहाड़े दे मौके 12 शख्सियतां ते संस्थावां नूं समाज सेवा दे खेत्र दे विच स्टेट अवार्ड दित्ते जाणे ने। ते इसे तरह ही साहित खेत्र दी गल करिए तां बहुत सारे कहानीकार जां लिखारियां नूं वख वख शहरां तों चुनिया गया, तां उहनां नूं वी प्रमाण पत्र जिहड़े ने शख्सियतां नूं सन्मानित तौर ते जिहड़े दित्ते जाणे आ। ते बाकी सुखी जी तैयारियां दी गल कर लईए तां जिहड़ी पंजाब पुलिस आ ओह हाई अलर्ट ते आ, तां जो 15 अगस्त आजादी दिहाड़ा जिहड़ा आ सारे जाने बिना किसी डर ते खौफ दे कौमी इस समागम नूं मना सकन। ते वख वख जोनां दे विच शहरां दे विच पुलिस नूं जिहड़ा वंडिया गया आ, और वड्डे अफसरां दीआं जिहड़ीआं ने ड्यूटियां शहरां दे विच लगियां होईआं ने, नाकाबंदी, सिटी सीलिंग प्लान, सारे वाहनां दी जिहड़ी आ चैकिंग कीती जा रही आ। ते सांझी नाकाबंदी करके जिहड़ी आ सारे ही वाहनां दी जिहड़ी तराशदी कीती जा रही आ, तां जो किसी भी तरहां दी कोई नशीली चीज़ जां किसी भी तरहां दा हथियार कोई इधर उधर ना जावे। तो सुरक्षा दे कह सकदे आ पूरे प्रबंध है। इसे तरह ही बाकी जिलों के भी कैबिनेट मंत्रियों दीआं वेरवा दसन लगे तो लंबा हो जाना, ड्यूटियां लगियां हुई ने, और जिथे कैबिनेट मंत्री नहीं आ उथे सुखी जी जिला प्रशासन के वलों उच्च अधिकारियों के नाल जां ऑफिसरां दे नाल जिहड़ा कल नूं तिरंगा लहराया जाऊ।
2: मनप्रीत जी, एक चलो खबरां दे उत्ते झात पाती आ, एक सानू कल दे दो मैसेज टॉपिकली आ रहे सीगे, और कल भी नहीं समां लग्गिया, अज

0: ਘਰ ਆਉਣੇ ਨੇ, ਆਪਾਂ ਤਾਂ ਰੋਜ਼ ਹੀ ਦਾਲ ਫੁਲਕਾ ਖਾਂਦੇ ਹਾਂ ਆਪਣੀ ਮਰਜ਼ੀ ਦਾ, ਆਪਣੇ ਜੋਗਾ ਜੋ ਮਰਜ਼ੀ ਮੰਗਾ ਕੇ ਖਾਈ ਜਾਈਏ, ਘਰੇ ਬਣਾ ਲਓ ਮੰਗਵਾ ਲਓ। ਪਰ ਆਪਾਂ ਮਹਿਮਾਨਾਂ ਦੇ ਲਈ ਵੀ ਤਾਂ, ਆਓ ਭਗਤ ਦੇ ਲਈ ਇੰਨੀਆਂ ਵੱਡੇ ਪੱਧਰ ਤੇ ਤਿਆਰੀਆਂ ਕਰਦੇ ਹਾਂ, ਤਾਂ ਇਹ ਨੁਕਸ ਬਿੰਦੀਆਂ ਕੱਢਣੀਆਂ, ਜਿਹੜਾ ਮੈਨੂੰ ਲੱਗਦਾ ਜਾਂ ਤਾਂ ਸਾਡੇ ਸੁਭਾਅ ਦੇ ਵਿੱਚ ਹੋ ਗਿਆ, ਜਾਂ ਦੂਜੇ ਦੀ ਖੁਸ਼ੀ ਸਾਨੂੰ ਪਹੁੰਚਾਉਣ ਦੇ ਲਈ ਜਿਹੜੇ ਸਾਡੇ ਜਿਗਰੇ ਆ ਨਾ, ਉਹ ਸਾਡੇ ਕਮਜ਼ੋਰ ਪੈ ਗਏ ਨੇ, ਸਾਡੇ ਕੋਲ ਵੱਡੇ ਦਿਲ ਹੈ ਨਹੀਂ ਕਿਸੇ ਦੀ ਖੁਸ਼ੀ ਨੂੰ ਹਜ਼ਮ ਕਰਨ ਦੇ ਲਈ। ਤਾਂ ਮੈਨੂੰ ਲੱਗਦਾ ਸੁੱਖੀ ਜੀ ਮਾੜੀ ਗੱਲ ਆ, ਤੇ ਬਾਕੀ ਜਿਨ੍ਹਾਂ ਨੇ ਚੰਗਾ ਕਹਿਣਾ ਕਹਿ ਹੀ ਜਾਣਾ, ਜਿਨ੍ਹਾਂ ਦੀ ਆਦਤ ਆ ਉਹਨਾਂ ਦਾ ਤੁਸੀਂ ਅੱਜ ਕਰ ਲਓ, ਭਾਵੇਂ ਕੱਲ ਕਰ ਲਓ, ਭਾਵੇਂ ਉਸ ਤੋਂ ਦੁੱਗਣਾ ਕਰ ਲਓ, ਵਾਧਣੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਉਹਨਾਂ ਨੇ ਨੁਕਸ ਬਿੰਦੀਆਂ ਕੱਢਣੀਆਂ ਹੀ ਆ, ਉਹਨਾਂ ਦੀ ਆਦਤ ਨਹੀਂ ਜਾ ਸਕਦੀ
1: ਜੀ। ਤੇ ਚਲੋ ਦੇਖਦੇ ਆ ਜੀ ਬਾਕੀ ਸਾਡੇ ਲਿਸਨਰ ਕੀ ਇਹਦੇ ਤੇ ਵਿਚਾਰ ਦੇਣੇ ਚਾਹੁੰਦੇ ਆ। 9057990999 ਤੇ ਕਾਲ ਕਰ ਸਕਦੇ ਆ, ਕਿਉਂਕਿ ਇਹਦੇ ਚ ਦੋ ਗੱਲਾਂ ਹੋ ਸਕਦੀਆਂ ਮਨਪ੍ਰੀਤ ਜੀ। ਵੀ ਜਾਂ ਤਾਂ ਫਿਰ ਲੋਕਾਂ ਨੂੰ ਚਾਹੀਦਾ ਕਿਸੇ ਨੂੰ ਸੱਦੋ ਹੀ ਨਾ, ਆਰਾਮ ਨਾਲ ਆਪਣੇ ਘਰ ਦੇ ਵਿੱਚ ਰਹੋ, ਆਪਣਾ ਇੰਜੋਏ ਕਰੋ, ਤੇ ਜਾਂ ਫਿਰ ਜੇ ਸੱਦੇ ਆ ਦੂਸਰੇ ਨੂੰ ਉਹ ਵੀ ਕਹਿੰਦੇ ਕਿ ਕੱਲ ਤੇ ਸਾਡੇ ਨਾਲ ਤੁਰਿਆ ਫਿਰਦਾ ਸੀ, ਅੱਜ ਹੁਣ ਅਸੀਂ ਸ਼ੋਅ ਅਪ ਕਰ ਰਿਹਾ, ਆਹ ਕਰ ਰਿਹਾ, ਉਹ ਕਰ ਰਿਹਾ, ਕਈ ਗੱਲਾਂ ਨਿਕਲ ਆਉਂਦੀਆਂ। ਪਤਾ ਨਹੀਂ ਵੀ ਸਾਡੀ ਕਮਿਊਨਿਟੀ ਵਿੱਚ ਜਾਂ ਦੂਜਿਆਂ ਚ ਵੀ ਸ਼ਾਇਦ ਹੋਵੇ, ਮੈਨੂੰ ਪਤਾ ਨਹੀਂ, ਪਰ ਜੇ ਕਿਸੇ ਨੂੰ ਲੱਗਦਾ ਉਹ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਦੇ ਸਕਦੇ ਆ। ਸੋ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੇ ਗੁੱਡ ਨਾਈਟ, ਤੇ ਹੁਣ ਆਪਣੀ ਮੁਲਾਕਾਤ ਸੋਮਵਾਰ ਨੂੰ ਹੋਵੇਗੀ ਜੇ ਪ੍ਰਮਾਤਮਾ ਨੇ ਚਾਹਿਆ। ਤੇ ਲਓ ਫਿਰ ਇਹਦੇ ਨਾਲ ਨਾਲ ਆਪਾਂ ਇੱਕ ਵਾਰੀ ਫਿਰ ਦੱਸ ਦਈਏ ਕਿਰਨ ਜੀ ਕਿ ਸਾਡੀ ਜਿਹੜੀ ਬ੍ਰੋਕਰੇਜ ਹੈ ਉਹ ਤੁਹਾਨੂੰ ਪਤਾ ਅਸੀਂ ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ, ਇੱਕ ਬਹੁਤ ਵੱਡਾ 17-18 ਏਕੜ ਲੈਂਡ ਦੇ ਵਿੱਚ ਕੈਲੀਡਨ ਦੇ ਵਿੱਚ, ਜਾਣੀ ਕਿ ਹਾਈਵੇ 410 ਤੇ ਨਾਲ ਹਾਈਵੇ 10 ਦੇ ਕੋਲ ਪਲਾਜ਼ਾ ਬਣਨ ਜਾ ਰਿਹਾ ਹੈਗਾ, ਜਿਹਦੇ ਵਿੱਚ ਜਿਹਦੀ ਓਪਨਿੰਗ ਅਸੀਂ 2 ਕੁ ਦਿਨ ਪਹਿਲਾਂ ਕੀਤੀ ਆ, ਰੈਂਡਰਿੰਗ ਵਗੈਰਾ ਸਾਰਾ ਕੁਝ ਰੈਡੀ ਆ, ਔਰ ਕਾਫੀ ਸਾਡੇ ਪਰਿਵਾਰ ਕੱਲ ਪਰਸੋਂ ਵੀ 2-3 ਬੁਕਿੰਗ ਹੋਈ ਆ, ਹੋਰ ਵੀ ਹੁਣ ਵੀ ਪਹਿਲਾਂ ਕਾਲਸ ਆਈਆਂ, ਉਹਨਾਂ ਨੂੰ ਵੀ ਸਾਡੀ ਟੀਮ ਅਟੈਂਡ ਕਰ ਰਹੀ ਹੈਗੀ ਆ। ਤੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਇਸ ਪਲਾਜ਼ੇ ਦੇ ਵਿੱਚ ਜਿਹੜਾ ਬਹੁਤ ਬਿਜ਼ੀ ਪਲਾਜ਼ਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ 2 ਸਾਲ ਤਾਂ ਉਹਨੂੰ ਲੱਗਦੇ ਬਣ ਜਾਣੇ ਆ, ਤੇ 2 ਸਾਲ ਬਾਅਦ ਕੀਮਤ ਵੀ ਤੁਹਾਨੂੰ ਪਤਾ ਅੱਪ ਜਾਣੀ ਆ, ਹੁਣ ਤੁਸੀਂ ਸਿਰਫ 5% ਡਾਊਨ ਦੇ ਕੇ ਇਹਨੂੰ ਹੋਲਡ ਕਰਨਾ, ਬਿਜ਼ਨਸ ਜਿਹੜਾ ਮਰਜ਼ੀ ਤੁਸੀਂ ਕਰ ਸਕਦੇ ਹੋ, ਇਸ ਟਾਈਮ ਤੁਹਾਡੇ ਲਈ ਸਾਰੇ ਦਰਵਾਜ਼ੇ ਖੁੱਲੇ ਆ, ਭਾਵੇਂ ਉੱਥੇ ਗ੍ਰੋਸਰੀ ਸਟੋਰ, ਭਾਵੇਂ ਰੈਸਟੋਰੈਂਟ, ਭਾਵੇਂ ਕੋਈ ਸਪਾ, ਕੋਈ ਬਿਊਟੀ ਸਲੋਨ, ਜਾਂ ਫਿਰ ਕੋਈ ਆਫਿਸ, ਵਕੀਲ ਦਾ ਆਫਿਸ, ਔਰ ਫਾਰਮੇਸੀ, ਡਾਕਟਰ ਦਾ ਆਫਿਸ, ਜਾਣੀ ਕਿ ਤੁਸੀਂ ਨੇਮ ਇਟ ਉਦਾਂ ਦੀ ਹੀ ਦੁਕਾਨ ਖੁੱਲ ਸਕਦੀ ਆ, ਕੋਈ ਕਾਫੀ ਸ਼ਾਪ, ਜਿਵੇਂ ਦਾ ਵੀ ਤੁਸੀਂ ਚਾਹੋ ਉੱਥੇ ਬਿਜ਼ਨਸ ਕਰਨ ਦੇ ਲਈ ਆਪਣੀ ਦੁਕਾਨ, ਆਪਣੀ ਸ਼ਾਪ ਜਿਹੜੀ ਆ ਹੋਲਡ ਕਰਵਾ ਸਕਦੇ ਹੋ। 700 ਸਕੇਅਰ ਫੀਟ ਤੋਂ ਸ਼ੁਰੂ ਹੁੰਦੇ ਆ, ਬਾਕੀ ਤੁਹਾਡੇ ਤੇ ਡਿਪੈਂਡ ਆ, 700 ਲੈਣੀ, 1000 ਲੈਣੀ, 2000, ਤੁਹਾਨੂੰ ਕਿੰਨੀ ਕੁ ਜ਼ਰੂਰਤ ਹੈ ਉਸ ਹਿਸਾਬ ਦੇ ਨਾਲ ਉਹ ਯੂਨਿਟ ਤੁਹਾਡੀ ਮਰਜ਼ੀ ਦੇ ਨਾਲ ਬਣ ਸਕਦਾ। ਨੰਬਰ ਹੈ ਹੋਲਡ ਕਰਨ ਦੇ ਲਈ 416-881-7070, 416-881-7070 ਤੇ ਤੁਸੀਂ ਗੱਲ ਕਰਨੀ ਆ, 5% ਦੇ ਕੇ ਤੁਸੀਂ ਹੋਲਡ ਕਰਨਾ, ਤੇ ਉਸ ਤੋਂ ਬਾਅਦ 2 ਸਾਲ ਦੇ ਵਿੱਚ ਤੁਸੀਂ ਥੋੜੀਆਂ ਥੋੜੀਆਂ ਕਿਸ਼ਤਾਂ ਦੇ ਵਿੱਚ ਜਿਹੜਾ 30% ਦੇਣਾ, ਤੇ ਉਸ ਤੋਂ ਬਾਅਦ ਮੌਰਗੇਜ ਦਾ, ਲੋਨ ਦਾ ਇੰਤਜ਼ਾਮ ਵੀ ਸਾਡੀ ਟੀਮ ਤੁਹਾਡੇ ਲਈ ਕਰਵਾ ਦੇਗੀ। ਨੰਬਰ ਨੋਟ ਕਰ ਲਓ 416-881-7070, ਕਿਉਂਕਿ ਕੋਈ ਵੀ ਬਿਜ਼ਨਸ ਕਰ ਰਹੇ ਹੋ ਰੈਂਟ ਨਾਲੋਂ ਤੁਹਾਨੂੰ ਆਪਣਾ ਯੂਨਿਟ ਵਧੀਆ ਪੈਂਦਾ, ਔਰ ਜਿਹਦੇ ਨਾਲ ਮੁੜ ਕੇ ਜਦੋਂ ਵੀ ਜ਼ਰੂਰਤ ਹੁੰਦੀ ਹੈ ਤੁਸੀਂ ਆਪਣੀ ਪ੍ਰੋਪਰਟੀ ਚੋਂ ਪੈਸੇ ਕੱਢ ਸਕਦੇ ਹੋ, ਵੇਚ ਸਕਦੇ ਹੋ, ਉਹਦੀ ਪ੍ਰੋਪਰਟੀ ਵੱਧ ਸਕਦੀ ਆ। ਸੋ ਨੰਬਰ 416-881-7070, 416-881-7070 ਤੇ ਗੱਲ ਹੋ ਸਕਦੀ ਆ। ਮੇਰੇ ਨਾਲ ਜੀ ਸਾਡੇ ਸਟੂਡੀਓ ਦੇ ਵਿੱਚ ਅਵਤਾਰ ਜੀ ਪਹੁੰਚੇ ਹੋਏ ਨੇ, ਕੁਛ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਜਿਹੜੇ ਕਿ ਇਮੀਗ੍ਰੇਸ਼ਨ ਦੇ ਸਮਾਰਟ ਨੇ, ਇਮੀਗ੍ਰੇਸ਼ਨ ਦੇ ਵਿੱਚ ਬੜੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ, ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਕੈਨੇਡਾ ਚ ਬਾਲਿਆ ਤੇ ਬਹੁਤ ਸਾਰੇ ਲੋਕਾਂ ਨੂੰ ਪੀਆਰ ਕਰਵਾਇਆ, ਤੇ ਕੁਛ ਗੱਲਾਂ ਬਾਤਾਂ ਇਹਨਾਂ ਨਾਲ। ਅਵਤਾਰ ਜੀ ਆਇਆਂ ਨੂੰ ਕੀ ਹਾਲ ਚਾਲ?
2: ਬਲ ਬਿਲਕੁਲ ਠੀਕ ਹੈ ਸੁੱਖੀ ਜੀ, ਸਭ ਤੋਂ ਪਹਿਲਾਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਦੀ ਨਾਲ ਜੋ ਹੈ ਇੰਡੀਪੈਂਡੈਂਸ ਡੇ ਤੇ ਮੈਂ ਇੱਕ ਛੋਟਾ ਜਿਹਾ ਜੋ ਹੈ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਆਪਾਂ ਭਾਵੇਂ ਕਿਸੇ ਵੀ ਨੈਸ਼ਨੈਲਿਟੀ ਨੂੰ ਬਿਲੋਂਗ ਕਰਦੇ ਹਾਂ, ਅਤੇ ਮੇਰਾ ਖਿਆਲ ਹੈ ਸਾਨੂੰ ਆਪਣੇ ਦਿਮਾਗ ਜਾਂ ਜੋ ਹੈ ਦਿਲ ਦੇ ਵਿੱਚ ਇਹ ਬਿਠਾ ਕੇ ਰੱਖਣਾ ਚਾਹੀਦਾ ਕਿ ਆਪਾਂ ਜੇ ਕੈਨੇਡੀਅਨ ਹੈ ਤਾਂ ਆਈ ਐਮ ਕੈਨੇਡੀਅਨ, ਜੇ ਆਪਾਂ ਇੰਡੀਅਨ ਹੈ ਤਾਂ ਆਈ ਐਮ ਇੰਡੀਅਨ। ਜਿਹੜੀ ਨੈਸ਼ਨਲਿਜ਼ਮ ਹੈ ਉਹ ਅੱਜ ਕੱਲ੍ਹ ਇਨਸਾਨੀਅਤ 'ਚ ਘਟਦੀ ਜਾ ਰਹੀ ਹੈ, ਔਰ ਮੇਰਾ ਇਹ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਨੈਸ਼ਨਲ ਦੇ ਨਾਲ ਜੋ ਪਿਆਰ ਹੋਣਾ ਚਾਹੀਦਾ, ਫਿਰ ਉਹਨੂੰ ਆਪਣੇ ਨਾਲ ਆਪਣਾ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਜੋ ਹੈ ਉਹ ਜਿਹੜੇ ਵੀ ਧਰਮ ਨੂੰ ਜਾਂ ਜਿਹੜੇ ਵੀ ਜੋ ਹੈ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਉਹਦੇ ਨਾਲ ਪਿਆਰ ਹੋਣਾ ਚਾਹੀਦਾ। ਔਰ ਇਸ ਤੋਂ ਅੱਗੇ ਜਿੱਦਾਂ ਕਿ ਇਮੀਗ੍ਰੇਸ਼ਨ ਦਾ ਕਾਫੀ ਸੀਰੀਅਸ ਮੈਟਰ ਚੱਲ ਰਹੇ ਨੇ, ਜਿੱਦਾਂ ਸੁੱਖੀ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਮਹਾਰਤ ਰੱਖਦੇ ਹਾਂ ਕਿ ਜੇ ਕੋਈ ਵੀ ਜਿੱਦਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਨੇ, ਔਰ ਈਵਨ ਦੋ ਜਿਹੜੇ ਹੁਣ ਸਟੂਡੈਂਟ ਦਾ ਵੀ ਜਿਨ੍ਹਾਂ ਦਾ PGDWP ਨਹੀਂ ਮਿਲ ਰਿਹਾ, ਇਹ ਹੋ ਸਕਦਾ ਹੈ ਕਿ ਅਸੀਂ ਜੇ ਸਾਡਾ ਆਪਣੀ ਪ੍ਰੋਫਾਈਲ

0: ਸਾਡੇ ਨਾਲ ਸਾਂਝੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਵਿਦਆਊਟ LMIA ਵਰਕ ਪਰਮਿਟ ਅਪਰੂਵ ਕਰਾ ਕੇ ਦੇ ਸਕਦੇ ਹਾਂ। ਉਹਦੇ 'ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ। ਮੈਂ ਦੱਸ ਵੀ ਦੇਣਾ ਇਸ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਜੋ ਕਿ ਫੈਡਰਲ ਪ੍ਰੋਗਰਾਮ ਆ ਔਰ ਜੋ ਕਿ ਇਮੀਗ੍ਰੇਸ਼ਨ ਦਾ ਜੋ ਲੇਵਲ ਪਲਾਨ ਆ ਜਿਹਦੇ ਵਿੱਚ ਵਰਕਆਊਟ ਕੀਤਾ ਜਾਂਦਾ ਹੈ ਕਿ ਕਿੰਨੇ ਜੋ ਹੈ ਫੋਰਨ ਵਰਕਰ ਵਿਦ LMIA ਆਉਣੇ ਆ ਔਰ ਕਿੰਨੇ ਵਿਦਆਊਟ LMIA ਆਉਣੇ ਆ ਔਰ ਜੋ ਕਿ ਇਮੀਗ੍ਰੇਸ਼ਨ ਲੇਵਲ ਪਲਾਨ 2026 ਆ ਇਹਦੇ ਵਿੱਚ 1,70,000 ਵਰਕ ਪਰਮਿਟ ਵਿਦਆਊਟ LMIA ਜਿਹੜੇ ਆ ਇਮੀਗ੍ਰੇਸ਼ਨ ਲੇਵਲ ਪਲਾਨ ਦੇ ਮੁਤਾਬਕ ਗੌਰਮੈਂਟ ਨੇ ਗ੍ਰਾਂਟ ਕਰਨੇ ਆ ਜੋ ਕਿ ਅਜੇ ਵੀ ਕਾਫੀ ਸਲੋਟਸ ਖਾਲੀ ਨੇ ਅਤੇ ਜੇ ਕੋਈ ਜਿਹਨਾਂ ਵਰਕ ਪਰਮਿਟ ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ ਔਰ ਬੇਸ਼ੱਕ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆ ਜਾਂ ਵਿਦ LMIA ਵਰਕ ਪਰਮਿਟ 'ਤੇ ਆ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਵਿਦਆਊਟ LMIA ਵਰਕ ਪਰਮਿਟ ਅਪਰੂਵ ਕਰਵਾ ਕੇ ਦੇ ਸਕਦੇ ਹਾਂ ਬੇਸਡ ਔਨ ਕੇਸ ਬਾਈ ਕੇਸ ਬੇਸਿਸ।
1: ਅੱਛਾ ਅਵਤਾਰ ਜੀ, ਇੱਥੇ ਇੱਕ ਸਵਾਲ ਉੱਠਦਾ ਕਿ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਕਿ ਬਹੁਤ ਸਾਰੇ ਸਟੂਡੈਂਟਸ ਨੇ ਕੈਲਗਰੀ ਦੇ ਵਿੱਚ ਉਹ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਕਿ ਸਾਨੂੰ ਜਿਹੜਾ ਪੇਪਰ ਦਿਓ ਜਾਂ ਸਾਨੂੰ ਵਾਪਸ ਨਾ ਕਰੋ, ਔਰ ਕੱਲ੍ਹ ਪਰਸੋਂ ਦੀ ਇੱਕ ਨਿਊਜ਼ ਆਈ ਆ ਕਿ ਜਦੋਂ ਉਹਨਾਂ ਨੇ ਉੱਥੇ ਦੀ ਸਿਟੀ ਨੇ ਜਾਂ ਉੱਥੇ ਦੀ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਠੀਕ ਆ ਆਓ ਲਿਆਓ ਆਪੋ ਆਪਣੇ ਪੇਪਰ ਲੈ ਕੇ ਆਓ ਅਸੀਂ ਤੁਹਾਨੂੰ ਪ੍ਰੋਸੀਡ ਕਰਦੇ ਹਾਂ, ਉਹਨਾਂ 'ਚੋਂ 50% ਕਹਿੰਦੇ ਆ ਕਿ ਜਿਹਨਾਂ ਕੋਲ ਸਟੇਟਸ ਹੀ ਨਹੀਂ ਸੀ
0: ਜੀ
1: ਉਹ ਉਹਨਾਂ ਨੂੰ ਉਹਨਾਂ ਨੇ ਪੇਪਰ ਮੰਗਾ।
0: ਮੇਰਾ ਖਿਆਲ ਹੈ ਕਿ ਜਦੋਂ ਜਿਹਨਾਂ ਕੋਲ ਪੇਪਰ ਸੀ ਉਹ CBS ਨੇ ਜਦੋਂ ਜੋ ਉੱਥੇ ਛਾਪਾ ਮਾਰਿਆ ਤੇ ਉਹਨਾਂ ਨੂੰ ਜੋ ਹੈ ਐਕਸਕਲੂਜਨ ਆਰਡਰ ਉਸੇ ਟਾਈਮ ਜੋ ਹੈ ਦੇ ਦਿੱਤਾ ਹੋਏਗਾ ਔਰ ਉਹਨਾਂ ਦਾ ਪਾਸਪੋਰਟ ਜੋ ਹੈ ਸਰੈਂਡਰ ਕਰਵਾ ਲਿਆ ਹੋਏਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਟਾਈਮਲਾਈਨ ਦਿੱਤੀ ਜਾਏਗੀ ਕਿ ਉਹ ਵਿਦ ਇਨ 100 ਫਰੇਮਵਰਕ ਦੇ ਵਿੱਚ ਜੋ ਹੈ ਕੈਨੇਡਾ ਛੱਡ ਕੇ ਚਲੇ ਜਾਣ। ਐਕਚੁਲੀ ਹੋ ਕੀ ਰਿਹਾ ਸੁਖੀ ਜੀ ਕਿ ਅੱਜ ਕੱਲ ਖਾਸ ਕਰਕੇ ਆਪਾਂ ਕਹੀਏ ਕਿ ਚਲੋ ਪੰਜਾਬੀ ਜੰਮਦੇ ਲੀਡਰ ਆ ਪਰ ਹਰ ਜਗ੍ਹਾ ਜਿਹੜਾ ਜੋ ਹੈ ਸਮੇਂ ਤੋਂ ਪਹਿਲਾਂ ਲੀਡਰ ਬਣਨਾ ਮੇਰਾ ਖਿਆਲ ਉਹ ਖਰਾਬ ਹੋ ਜਾਂਦਾ। ਮੇਰੇ ਹਿਸਾਬ ਦੇ ਨਾਲ ਜੋ ਲੀਡਰ ਬਣ ਕੇ ਜਿਨ੍ਹਾਂ ਨੇ ਅੱਗੇ ਇਸ ਪ੍ਰੋਟੈਸਟ ਨੂੰ ਜੋ ਹੈ ਸ਼ੇਪ ਦਿੱਤੀ ਉਹ ਬਿਲਕੁਲ ਗਲਤ ਸੀ। ਮੈਂ ਚਲੋ ਇਹ ਵੀ ਮੈਂ ਮੰਨਦਾ ਕਿ ਅਕੋਰਡਿੰਗ ਟੂ ਹਿਊਮਨ ਰਾਈਟਸ ਜਾਂ ਜੋ ਹੈ ਆਪਣਾ ਫੰਡਾਮੈਂਟਲ ਰਾਈਟ ਜੋ ਕੈਨੇਡਾ ਦੇ ਨੇ ਜੇ ਕੋਈ ਟੈਂਪਰੇਰੀ ਇੱਥੇ ਆਉਂਦਾ ਤਾਂ ਉਹ ਆਪਣੇ ਪ੍ਰੋਟੈਸਟ ਜੋ ਉਹਦੀ ਆਪਣੀ ਗੱਲ ਉਹ ਰੱਖ ਸਕਦਾ ਪਰ ਥਿੰਗ ਇਜ਼ ਦੈਟ ਕਿ ਇਹ ਸਾਰਿਆਂ ਨੇ ਹੀ ਜੋ ਹੈ ਆਪੋ ਆਪਣੀਆਂ ਰੋਟੀਆਂ ਸੇਕੀਆਂ ਦੇ ਵਿੱਚ ਜਾਂ ਆਪਾਂ ਕਮਿਊਨਿਟੀ ਲਾ ਲਈਏ ਕੋਈ ਗੁਰਦੁਆਰੇ ਦੀ ਹੋਵੇ ਜਾਂ ਕੋਈ ਹੋਰ ਹੋਵੇ ਜਾਂ ਈਵਨ ਦੋ ਇੱਥੇ ਜਿਹੜੇ MP ਨੇ ਰੂਲਿੰਗ ਪਾਰਟੀ ਦੇ ਉਹਨਾਂ ਨੇ ਵੀ ਆਪਣਾ ਜੋ ਹੈ ਵੋਟ ਬੈਂਕ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਜੋ ਦੇਖਿਆ ਜਾਵੇ ਜੋ ਪ੍ਰੋਟੈਸਟ ਹੈ ਜੋ ਜਿਹੜੀ ਰਿਕੁਆਇਰਮੈਂਟ ਆ ਇਹਦੇ ਵਿੱਚ ਦੋ ਇਸ਼ੂਜ਼ ਆਉਂਦੇ ਨੇ ਕਿ ਜੋ ਇਹਨਾਂ ਦਾ ਵਰਕ ਪਰਮਿਟ ਜਿਹੜਾ ਇਹਨਾਂ ਨੂੰ ਮਿਲਣਾ ਸੀਗਾ ਇਹ ਹੋ ਨਹੀਂ ਸਕਦਾ ਕਿ ਜਿਹੜਾ ਸਟੂਡੈਂਟ ਜਿਹੜਾ ਪੜ੍ਹਾਈ ਕਰ ਰਿਹਾ ਉਹਨੂੰ ਨਾ ਪਤਾ ਹੋਵੇ ਕਿ ਇਹ ਕੋਰਸ ਕਰਨ ਤੋਂ ਬਾਅਦ ਜੇ ਕੋਰਸ ਦਾ ਕ੍ਰੈਡਿਟ ਨਹੀਂ ਹੈ ਤੇ ਸਾਨੂੰ ਵਰਕ ਪਰਮਿਟ ਨਹੀਂ ਮਿਲਣਾ ਇਹ ਪੋਸੀਬਲ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਦਾ ਸਟੂਡੈਂਟ ਇੰਨਾ ਅਣਜਾਣ ਨਹੀਂ ਹੈ ਕਿ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਇਹ ਕੋਰਸ ਕਰਨ ਤੋਂ ਪਹਿਲਾਂ ਸਾਡਾ ਕੀ ਰਿਜ਼ਲਟ ਹੋਵੇਗਾ ਕੀ ਨਹੀਂ ਹੋਵੇਗਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਲੋਕ ਜੋ ਹੈ ਬੜੇ ਅਵੇਅਰ ਰਹਿੰਦੇ ਨੇ। ਸੋ ਇੱਥੇ ਮੇਰੇ ਹਿਸਾਬ ਦੇ ਨਾਲ ਇਹ ਮੇਰੇ ਮੁਤਾਬਕ ਇਹ ਮੰਨਣਾ ਗਲਤ ਹੈ ਕਿ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਵਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡਾ ਜਿਹੜਾ ਕੋਰਸ ਆ ਉਹ ਨੌਨ ਕ੍ਰੈਡਿਟ ਹੈ ਅਤੇ ਸਾਨੂੰ ਜੋ ਹੈ ਜਿਹੜੀਆਂ ਨਿਊ ਰੈਗੂਲੇਸ਼ਨਸ ਨੇ IRCC ਦੀਆਂ ਉਹਦੇ ਮੁਤਾਬਕ ਵਰਕ ਪਰਮਿਟ ਨਹੀਂ ਮਿਲਣਾ ਪਰ ਫਿਰ ਵੀ ਉਹਨਾਂ ਨੇ ਜੋ ਹੈ ਜੋ ਅਵਰਸਪਾਲ ਕਿਸੇ ਦੇ ਕਹਿਣ 'ਤੇ ਜਾਂ ਆਪਣੇ ਆਪ ਨੂੰ ਦੇਖੀ ਜਾਓ ਕੀ ਹੋਏਗਾ ਜੋ ਕਿ ਅਸੀਂ ਸਲੋਗਨ ਯੂਜ਼ ਕਰ ਦਿੰਦੇ ਹਾਂ ਉਹਦੇ ਮੁਤਾਬਕ ਉਹਨਾਂ ਨੇ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਿਆ ਔਰ ਵਰਕ ਪਰਮਿਟ ਨਹੀਂ ਮਿਲਿਆ। ਜੋ ਤੁਸੀਂ ਪ੍ਰੋਟੈਸਟ ਦੀ ਗੱਲ ਕਰਦੇ ਹੋ ਦੇਖੋ ਕਿ ਜਿਹੜਾ ਪ੍ਰੋਟੈਸਟ ਹੈ ਇਹ ਮੇਰੇ ਹਿਸਾਬ ਨਾਲ ਚਲੋ ਫਿਰ ਕੀ ਹੈ ਕਿ ਹਿਊਮਨ ਰਾਈਟ ਦੇ ਮੁਤਾਬਕ ਠੀਕ ਸੀ ਪਰ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ ਇਸ ਤਰ੍ਹਾਂ ਦੀਆਂ ਲੈ ਕੇ ਆਉਣੀਆਂ ਉਹ ਬਿਲਕੁਲ ਨਜਾਇਜ਼ ਸੀ। ਜੇ ਸਾਡਾ ਕੋਈ ਜਿਹੜੀ ਸਾਨੂੰ ਚੀਜ਼ ਨਹੀਂ ਮਿਲਦੀ ਉਹਦਾ ਵੇ ਆਊਟ ਦੂਸਰਾ ਹੈ, ਅਸੀਂ ਜੋ ਹੈ ਉਹਦੀ ਜੁਡੀਸ਼ੀਅਲ ਰਿਵਿਊ ਪਾਈਏ ਔਰ ਉਸ ਤੋਂ ਬਾਅਦ ਜੋ ਹੈ ਵੈਬ ਫਾਰਮ ਇਨਕੁਆਇਰੀ ਭੇਜੀਏ ਜੋ ਲੀਗਲ ਤਰੀਕਾ ਹੈ, ਉਸ ਤੋਂ ਬਾਅਦ ਜੋ ਹੈ ਅਸੀਂ ਜੋ ਹੈ ਦੁਬਾਰਾ ਰੀਕੰਸੀਡਰੇਸ਼ਨ ਵਾਸਤੇ ਪਾਈਏ ਜਾਂ ਜੋ ਹੈ ਆਪਣਾ ਜੋ ਸਟੇਟਸ ਹੈ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖੀਏ। ਦੇਰ ਆਰ ਸੋ ਮੈਨੀ ਵੇਜ਼ ਅਤੇ ਸੋ ਜਿਹੜਾ ਰਸਤਾ ਸੀ ਮੇਰੇ ਮੁਤਾਬਕ ਇਹ ਬਹੁਤ ਗਲਤ ਸੀਗਾ ਜੇ ਦੇਖਿਆ ਜਾਵੇ ਤਾਂ ਇਹੀ ਇੱਕ ਕਾਰਨ ਹੈ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਖਾਸ ਕਰਕੇ ਇੰਡੀਆ ਤੋਂ ਜਿਹੜੇ ਸਟੂਡੈਂਟਸ ਨੇ ਬਹੁਤ ਹੀ ਘੱਟ ਕੈਨੇਡਾ ਵਿੱਚ ਇੰਟਰ ਕਰਿਆ ਕਰਨਗੇ।
1: ਥੈਂਕ ਯੂ ਜੀ, ਔਰ ਜੇ ਕਿਸੇ ਦੇ ਵਿਚਾਰ ਹੋਰ ਵੀ ਹੋਣ 9057990999 ਤੇ ਕਾਲ ਕਰ ਸਕਦੇ ਹੋ ਜੀ।

0: ਸੋ ਦੋਸਤੋ ਇੱਕ ਵਾਰੀ ਫਿਰ ਵਤਨਾਦੂਰ ਚ ਤੁਹਾਡਾ ਸਵਾਗਤ ਹੈ ਔਰ 1:45 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋਏ ਨੇ ਔਰ ਸਾਡੀ ਲਾਈਨ ਇਸ ਟਾਈਮ ਜਿਹੜੀ ਆ ਉਹ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਨਾਲ ਜੁੜ ਚੁੱਕੀ ਆ ਦੇਖਦੇ ਹਾਂ ਫਰਾਈਡੇ ਦਾ ਦਿਨ ਹੈ ਤੇ ਕਿਹੜੀ ਖਬਰ ਲੈ ਕੇ ਤੁਹਾਡੇ ਤੱਕ ਹਾਜ਼ਰ ਨੇ ਜੀ ਆਇਆਂ ਨੂੰ ਜੀ
1: ਥੈਂਕ ਯੂ ਸੋ ਮਚ ਸੁਖੀ ਭਾਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਹੈਪੀ ਫਰਾਈਡੇ ਤੇ ਹਮੇਸ਼ਾ ਜਿੱਦਾਂ ਆਪਾਂ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਕੀ ਹੈ ਫੈਡਰਲ ਗਵਰਨਮੈਂਟ ਵੱਲੋਂ ਉਹਨਾਂ ਸਭ ਲੋਕਾਂ ਨੂੰ$90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਐਂਡ ਉਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਜੋ ਕਿ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਸਾਡੀ ਡਾਕਟਰ ਦੀ ਰਿਕਮੈਂਡੇਸ਼ਨ ਦੇ ਉੱਤੇ ਸੋ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈਗੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈਗੇ ਨੇ ਐਂਡ ਉਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ ਤੇ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵੀ ਡਾਕਟਰਸ ਤੋਂ ਕਿਹੜਾ ਕਿਹੜਾ ਫਾਰਮ ਜਿਹੜਾ ਸਾਈਨ ਕਰਵਾਉਣਾ ਹੈਗਾ ਸੋ ਗਵਰਨਮੈਂਟ ਨੇ ਇਹੀ ਕਿਹਾ ਹੈਗਾ ਵੀ ਜਿਹੜੇ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ ਉਹ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ ਜਿੱਦਾਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਬੋਲਣ ਦੇ ਵਿੱਚ ਕੱਪੜੇ ਪਾਉਣ ਦੇ ਵਿੱਚ ਵਾਕ ਕਰਨ ਦੇ ਵਿੱਚ ਖਾਣਾ ਖਾਣ ਦੇ ਵਿੱਚ ਆਪਾਂ ਇਹ ਗ੍ਰਾਂਟ ਲਈ ਅਪਲਾਈ ਕਰ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਡੀ ਹਰੇਕ ਸਟੈਪ ਤੇ ਹੈਲਪ ਕਰਾਂਗੇ ਮੇਰਾ ਡਾਇਰੈਕਟ ਨੰਬਰ ਹੈ 416-910-9000 ਵੈਬਸਾਈਟ ਹੈ punjabinsurance.ca ਤੇ ਨਾਲ ਨਾਲ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਸਭ ਪੇਰੈਂਟਸ ਨੂੰ ਅਕੋਰਡਿੰਗ ਟੂ ਦੇਅਰ ਇਨਕਮ $3,480 ਪਰ ਸਾਲ ਜਿਹੜਾ ਹੈਗਾ ਐਕਸਟਰਾ ਮਿਲ ਰਹੇ ਹੈਗੇ ਨੇ ਇਸ $90,000 ਦੀ RDSP ਗ੍ਰਾਂਟ ਤੋਂ ਇਲਾਵਾ ਐਂਡ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈਗੀ ਹੈ ਹਰੇਕ ਸਾਲ ਉਹਨਾਂ ਨੂੰ $2,450 ਜਿਹੜਾ ਹੈਗਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਦੇ ਰੂਪ ਦੇ ਵਿੱਚ ਮਿਲ ਰਿਹਾ ਹੈਗਾ ਜੋ ਕਿ ਗਵਰਨਮੈਂਟ ਨੇ ਪਿਛਲੇ ਸਾਲ ਹੀ ਇਹ ਨਵਾਂ ਬੈਨੀਫਿਟ ਸਟਾਰਟ ਕੀਤਾ ਅਗਰ ਤੁਸੀਂ ਇਹ ਸਾਰੀਆਂ ਗ੍ਰਾਂਟਸ ਅਪਲਾਈ ਕਰਨੀਆਂ ਨੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਕੁਝ ਇੰਪੇਅਰਡ ਕੰਡੀਸ਼ਨ ਦੱਸਣਾ ਚਾਹੁੰਦਾ ਜਿਹਦੇ ਅੰਡਰ ਕੀ ਹੈ ਆਪਾਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਤੁਹਾਨੂੰ ਇਨਸੁਲਿਨ ਡਿਪੈਂਡੈਂਟ ਹੈਗੇ ਹੋ ਡਾਇਬਿਟਿਕ ਹੈਗੇ ਹੋ ਤੁਸੀਂ ਐਂਡ 2022 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਆਪਣਾ ਡਿਪੈਂਡੈਂਟ ਹੈਗੇ ਨੇ ਇਨਸੁਲਿਨ ਦੇ ਉੱਤੇ ਉਹਨਾਂ ਨੂੰ ਵੀ ਇਸ ਗ੍ਰਾਂਟ ਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਕੀਤਾ ਹੈਗਾ ਸੋ ਤੁਹਾਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਅਗਰ ਉਮਰ 49 ਸਾਲ ਤੋਂ ਘੱਟ ਹੈ ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਆਟਿਜ਼ਮ ਹੋ ਗਿਆ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਟੀਜ਼ ਕਰੋਨਿਕ ਕੋਈ ਕੰਡੀਸ਼ਨ ਹੈ MS ਦਾ ਇਸ਼ੂ ਹੈਗਾ ਸਵੇਅਰ ਕੋਲਾਈਟਸ ਸਵੇਅਰ ਅਰਥਰਾਈਟਸ ਬੋਨ ਡਿਜ਼ੀਜ਼ ਲਿਊਪਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਇਸ ਤੋਂ ਇਲਾਵਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਇਸ ਤੋਂ ਇਲਾਵਾ ਤੁਹਾਨੂੰ ਸਵੇਅਰ ਡਿਪਰੈਸ਼ਨ ਹੈ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਲ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD, anxiety disorders, severe learning disabilities, hearing loss, deafness, vision impairment, blindness, OCD, polio, Parkinson, paralysis, hip injury, pain, glaucoma. ਇੱਕ ਲੰਬੀ ਲਿਸਟ ਹੈ ਅਗਰ ਤੁਸੀਂ ਸਾਨੂੰ ਕਾਲ ਕਰਦੇ ਹੋ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ ਐਂਡ ਇਸ ਤੋਂ ਇਲਾਵਾ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਬੈਨੀਫਿਟ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣਗੇ ਇਹ ਅਡੀਸ਼ਨਲ ਗ੍ਰਾਂਟ ਹੈ ਜਿਹਦਾ ਤੁਹਾਨੂੰ ਬੈਨੀਫਿਟ ਹੋ ਸਕਦਾ $90,000 ਬਹੁਤ ਵੱਡਾ ਇੱਕ ਫਿਗਰ ਹੈ ਇੱਕ ਅਮਾਊਂਟ ਹੈ ਜੋ ਫੈਡਰਲ ਗਵਰਨਮੈਂਟ ਗ੍ਰਾਂਟ ਨੂੰ ਜਿਹੜੇ ਰੂਪ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਜਿਨ੍ਹਾਂ ਦਾ ਨਵਾਂ ਬਹੁਤ ਵੱਡਾ ਸ਼ੋਰੂਮ ਹੈਗਾ ਉਹ ਕੁਈਨਸ ਵੇ ਦੇ ਉੱਤੇ ਖੁੱਲ ਚੁੱਕਾ ਹੈ ਇਸ ਵੀਕ ਦੇ ਉੱਤੇ ਸੰਡੇ ਤੱਕ ਸ਼ਾਮ ਤੱਕ ਕਾਫੀ ਵੱਡੀ ਸੇਲ ਚੱਲ ਰਹੀ ਹੈ ਗੱਡੀ ਲੀਜ਼ ਤੇ ਲੈਣੀ ਹੈ ਜਾਂ ਬਾਏ ਕਰਨੀ ਹੈ ਤੁਸੀਂ ਉੱਥੇ ਪਹੁੰਚ ਸਕਦੇ ਹੋ ਤੇ ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਰੀਅਲ ਸਟੇਟ ਦਾ ਕੰਮ ਕਰਦੀ ਹੈ ਲਓ ਫਿਰ ਇੱਕ ਬਹੁਤ ਹੀ ਵਧੀਆ ਬ੍ਰੇਕਿੰਗ ਖਬਰ ਫਸਟ ਟਾਈਮ ਬਾਇਰ ਲਈ ਮੈਂ ਦਿੰਦਾ ਅਗਰ ਤੁਸੀਂ ਫਸਟ ਟਾਈਮ ਬਾਇਰ ਹੋ ਤੁਹਾਡੇ ਲਈ ਬੜਾ ਸੁਨਹਿਰੀ ਮੌਕਾ ਹੈ ਬ੍ਰੈਂਪਟਨ ਦੇ ਵਿੱਚ 2-bedroom ਦਾ ਕਾਂਡੋ ਆਇਆ ਸਾਡੇ ਕੋਲ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਔਰ ਸਿਰਫ ਤੇ ਸਿਰਫ $4,00,000 ਦੇ ਵਿੱਚ $4,00,000 ਦੇ ਵਿੱਚ 2-bedroom ਦਾ ਅਪਾਰਟਮੈਂਟ ਵਿਦ ਇੱਕ ਵਾਸ਼ਰੂਮ ਦੇ ਨਾਲ 1100 ਸਕੇਅਰ ਫੀਟ ਦਾ ਇਹ ਏਰੀਆ ਹੈਗਾ ਸਿਰਫ $4,00,000 ਚ ਤੁਹਾਨੂੰ ਜਿਹੜਾ ਹੈਗਾ ਮਿਲ ਸਕਦਾ ਨੰਬਰ 416-881-7070 416-881-7070 ਤੇ ਤੁਸੀਂ ਕਾਲ ਕਰ ਲੈਣੀ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Ullandi Suganda Varga, kis charke di tanda varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ।

0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ, ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
1: ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਰ ਖਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ। ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ, ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
0: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ। 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ, 416-451-4565, 416-451-4565।

0: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਦੋਸਤ ਰਾਜਬੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਬਾਈ, 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਸੁਣ ਕੇ ਹਟੋ ਵਤਨੋਂ ਦੂਰ, ਉਸ ਤੋਂ ਬਾਅਦ ਬਾਈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣਗੇ ਦੇਸ਼ ਪ੍ਰਦੇਸ਼। ਤੁਹਾਡਾ ਸਾਰਿਆਂ ਦਾ AM 533 ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਜਗਜੀਤ ਮਾਲ ਸਾਹਿਬ। ਮਾਲ ਸਾਹਿਬ ਜੀ, ਆਇਆਂ ਨੂੰ
1: ਜੀ ਮੇਰੇ ਕੋਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਇਹਦਾ ਨਾਮ ਆ ਜਗਜੀਤ ਮਾਲ
1: ਜੀ,
0: ਤੇ ਮਾਲ ਸਾਹਿਬ ਦੇ ਬ੍ਰਦਰ ਨੇ
1: ਜੀ।
0: ਮਾਲ ਸਾਹਿਬ, ਕੀ ਆ ਤੁਹਾਡਾ ਹਾਲ ਸਾਹਿਬ?
1: ਬਿਲਕੁਲ ਬਹੁਤ ਵਧੀਆ ਜੀ।
0: ਠੀਕ ਆ ਤੁਹਾਡੀ ਚਾਲ ਸਾਹਿਬ?
1: ਜੀ ਬਿਲਕੁਲ ਜੀ, ਆਨੰਦ ਮੰਗਲ।
0: ਆਨੰਦ ਮੰਗਲ,
1: ਬਾਕੀ ਤੁਹਾਡੇ ਦਰਸ਼ਨ ਹੋ ਜਾਂਦੇ ਆ ਫਿਰ ਹੋਰ।
0: ਇੱਕ ਗੀਤ ਵੀ ਆਇਆ ਸੀ, ਇਹ ਤਾਂ ਤੁਸੀਂ ਮੇਰੇ ਦਰਸ਼ਨ ਕਿਹਾ, ਪਰ ਮੈਂ ਤਾਂ ਤੁਹਾਡੇ ਸਾਰਿਆਂ ਦੇ ਦਰਸ਼ਨ ਆਵਾਜ਼ ਦੇ ਜ਼ਰੀਏ ਕਰਨਾ ਹੁੰਦਾ। ਪਰ ਇੱਕ ਗੀਤ ਆਇਆ ਸੀ, ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ,
1: ਹਨਾ? ਕੁਲਵਿੰਦਰ ਦਾ।
0: ਕੁਲਵਿੰਦਰ ਸੀ ਉਹਨਾਂ ਦਾ ਨਾਮ?
1: ਕੁਲਵਿੰਦਰ ਢਿੱਲੋਂ ਦਾ ਹੀ ਸਿੰਘ?
0: ਨਹੀਂ, ਕੁਲਵਿੰਦਰ ਢਿੱਲੋਂ ਨਹੀਂ ਸੀ, ਉਹ ਕੋਈ ਸਿੰਗਰ ਹੋਰ ਸੀ ਯਾਰ ਉਹ। ਤੇ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ। ਅੱਜ ਲਾ ਕੱਢ ਦਿੰਦੇ ਆਪਾਂ, ਹੁਣੇ ਲਾ ਦਿੰਦੇ ਹਾਂ, ਬਹੁਤ ਟਾਈਮ ਬਾਅਦ ਚੇਤੇ ਆ ਗਿਆ। ਚਲੋ ਕੋਈ ਗੱਲ ਨਹੀਂ, ਆਪਾਂ ਹੁਣੇ ਦੇਖ ਲੈਂਦੇ ਹਾਂ ਵੀ ਗੀਤ ਕਿਹਦਾ ਸੀ। ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ। ਇਹ ਗੀਤ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ। ਕਈਆਂ ਕਈਆਂ ਦੇ ਦਰਸ਼ਨ, ਅੱਛਾ ਕਈ ਵਾਰ ਬੰਦਾ, ਮੈਂ ਤਾਂ ਕਹਿੰਦਾ ਨਾ, ਆਪਦੇ ਦਰਸ਼ਨ ਆਪ ਕਰ ਲਵੇ। ਬਹੁਤੀ ਵਾਰ ਇਹ ਹੁੰਦਾ ਕਿ ਬੰਦਾ ਕਹਿੰਦਾ ਵੀ ਫਲਾਣਾ ਬੰਦਾ ਮੇਰੇ ਮੱਥੇ ਲੱਗਿਆ ਸੀ, ਫਲਾਣਾ ਬੰਦਾ ਮੇਰੇ ਮੱਥੇ ਲੱਗਿਆ ਸੀ। ਅੱਜ ਤਾਂ ਯਾਰ ਕੰਮ ਬਣਿਆ ਹੀ ਨਹੀਂ ਹੈ, ਆਪਣੇ ਮੱਥੇ ਆਪ ਲੱਗੋ। ਸਵੇਰੇ ਉੱਠ ਕੇ ਸ਼ੀਸ਼ੇ ਦੇ ਮੂਹਰੇ ਜਾਓ, ਅੱਖਾਂ ਹੌਲੀ ਹੌਲੀ ਖੋਲੋ, ਦੇਖੋ ਬੰਦਾ ਕੌਣ ਖੜਾ ਮੂਹਰੇ। ਫਿਰ ਚਾਹੇ ਕੰਮ ਬਣੇ ਚਾਹੇ ਕੰਮ ਨਾ ਬਣੇ, ਕਿਸੇ ਨੂੰ ਕੋਈ ਉਲਾਂਭਾ ਨਹੀਂ ਹੈ, ਆਪਣੇ ਆਪ ਨੂੰ ਉਲਾਂਭਾ ਵਾ। ਜੇ ਕੰਮ ਬਣ ਗਿਆ, ਕਹਿ ਵੀ ਆਪਦੇ ਮੱਥੇ ਆਪ ਲੱਗੇ ਹਾਂ ਆਪਾਂ। ਜੇ ਨਹੀਂ ਬਣਿਆ, ਕਹਿ ਵੀ ਅੱਜ ਵੀ ਆਪਣੇ ਮੱਥੇ ਆਪ ਲੱਗੇ ਹਾਂ। ਸੋ ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਕਿ ਅੱਜ ਫਲਾਣਾ ਬੰਦਾ ਲੱਗਿਆ ਸੀ, ਅੱਜ ਫਲਾਣਾ। ਅੱਗੇ ਤਾਂ ਇਹ ਵੀ ਹੁੰਦਾ ਸੀ ਕਿ ਜੇ ਹਰਿਆਂ ਦਾ ਹਰੇ ਦਾ ਟੋਕਰਾ ਮਿਲ ਜਾਵੇ,
1: ਜੇ
0: ਭਰੀ ਮਿਲ ਜਾਵੇ ਹਰਿਆਲੀ, ਵੀ ਕੰਮ ਬਣੂ।
1: ਜੇ ਖਾਲੀ ਟੋਕਰਾ ਮਿਲ ਜਾਵੇ,
0: ਹਾਂ
1: ਫਿਰ ਕੰਮ ਨਹੀਂ ਬਣੂ।
0: ਤੇ ਖਾਲੀ ਟੋਕਰਾ ਨੂੰ ਦੇਖ ਕੇ ਬੰਦਾ ਲੁਕ ਜਾਂਦਾ ਹੋਊ, ਹਨਾ?
1: ਬਿਲਕੁਲ ਲੁਕ ਜਾਂਦਾ, ਜੇ ਬਿੱਲੀ ਰਾਹ ਘੱਟ ਜਾਂਦੀ ਫਿਰ ਵੀ ਨਹੀਂ ਸੀ ਬਣਦਾ ਕੰਮ।
0: ਅੱਛਾ ਅੱਛਾ, ਫਿਰ ਬਿੱਲੀ ਦਾ ਇਹ ਹੁੰਦਾ ਵੀ ਸੱਜੋ ਖੱਬੇ ਨੂੰ ਕੱਟਿਆ ਰਾਹ, ਖੱਬੇ ਸੱਜੇ ਨੂੰ ਕੱਟਿਆ। ਮਤਲਬ ਅਲੱਗ ਅਲੱਗ ਤਰੀਕੇ ਦੀਆਂ ਸਾਡੀਆਂ ਧਾਰਨਾਵਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ, ਪਰ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ।

0: ਕੋਈ ਵਧੀਆ ਲੰਘ ਜਾਣਾ, ਅੱਧਾ ਤਾਂ ਲੰਘ ਗਿਆ, ਅੱਧਾ ਸਾਡੇ ਕੋਲ ਜਿਹੜੇ ਸਟੂਡੀਓ ਸਾਡੇ ਗੈਸਟ ਬੈਠੇ ਇਹਨਾਂ ਨੇ ਲੰਘਾ ਦੇਣਾ, ਲੰਘਾਉਣਗੇ ਤਾਂ ਪੁੱਛਦੇ ਹਾਂ ਆਪਾਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਅੱਜ, ਪਹੁੰਚੇ ਨੀ ਘੇਰ ਕੇ ਲਿਆਂਦੇ ਆ, ਪਹੁੰਚਦੇ ਨੀ ਘੇਰ ਕੇ ਲਿਆਉਣੇ ਪੈਂਦੇ ਆ ਇਹ ਸੁਲਤਾਨ ਜੀ। ਕੱਲ ਐਸੀ ਹੈ ਗੱਲਬਾਤ, ਅੱਜ ਕਲੀਅਰ ਕਰੋ ਕਿਉਂਕਿ ਕੱਲ ਲਗਾਤਾਰ ਜਿਹੜੀਆਂ ਤੁਹਾਡੀਆਂ ਕਾਲ ਸੀਗੀਆਂ ਉਹਨਾਂ ਦਾ ਤੁਹਾਡੇ ਲਈ ਧੰਨਵਾਦ ਵੀ ਆ ਸੁਲਤਾਨ ਜੀ, ਜੀ ਨੂੰ ਸਤਿ ਸ਼੍ਰੀ ਅਕਾਲ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਕੱਲ ਜਿਹੜਾ ਮੈਸੇਜ ਗਿਆ ਆਪਣੀ ਕਮਿਊਨਿਟੀ ਨੂੰ ਸਾਡੇ ਕਸਟਮਰਸ ਨੂੰ, ਬਹੁਤ ਵਧੀਆ ਤਰੀਕੇ ਨਾਲ ਮੈਸੇਜ ਸੀਗਾ, ਕੁਛ ਇੱਕ ਚੀਜ਼ਾਂ ਰਹਿ ਗਈਆਂ ਜਿਹੜੀਆਂ ਆਪਾਂ ਕਲੀਅਰ ਕਰਾਂਗੇ ਅੱਜ ਤੇ ਨਾਲ ਮੈਸੇਜ ਹੋਰ ਦੇਵਾਂਗੇ। ਖਾਸ ਤੌਰ ਤੇ ਜਿਹੜੀ ਤੁਹਾਡੀ ਮਸਾਜ ਚੇਅਰ,
0: ਹਾਏ ਹਾਏ ਹਾਏ ਹਾਏ ਹਾਏ, ਦੁਪਹਿਰੇ ਤੁਸੀਂ ਮਸਾਜ ਚੇਅਰ ਚੇਤੇ ਕਰਾਤੀ ਹੈ,
1: ਹਾਂ ਦੁਪਹਿਰੇ ਮਸਾਜ ਚੇਅਰ ਤੇ ਬਹਿ ਜਾਓ 10 ਮਿੰਟ ਤੇ ਅੱਗੇ ਫਿਰ ਕੋਈ ਕੰਮ ਹੀ ਨਹੀਂ ਕਰਨਾ,
0: ਤੁਹਾਡੇ ਹੋਏ ਦੁਪਹਿਰੇ ਦਰਸ਼ਨ ਅੱਜ ਦਿਨ ਵਧੀਆ ਲੰਘੋਗੇ ਸੁਲਤਾਨ ਜੀ।
1: ਜਿੱਦਾਂ ਕਹਿੰਦੇ ਨਾ ਲੱਸੀ ਪੀ ਲਓ ਤੇ ਫਿਰ ਕੂਕੀ ਚੜ ਜਾਂਦੀ,
0: ਹਾਂ ਉਹ ਵੀ ਕੂਕੀ ਚੜਦੀ ਹੈ,
1: ਮਸਾਜ ਚੇਅਰ ਤੇ ਵੀ ਬਹਿ ਜਾਓ ਤੇ ਕੂਕੀ ਚੜ ਜਾਂਦੀ,
0: ਨਸ਼ਾ ਦਿੰਦੀ ਆ ਬੰਦੇ ਨੂੰ ਉਹ,
2: ਬਿਲਕੁਲ ਜੀ
0: ਉਹ ਯਾਰ ਐਸੀ
2: ਨਗ ਦੇ ਦਿੰਦੀ ਆ ਬੋਡੀ ਨੂੰ।
0: ਅੱਛਾ ਮੇਨ ਗੱਲ ਆਮ ਮਸਾਜ ਚੇਅਰ ਦੇਖੀਆਂ ਨੇ ਤੇ ਉਹ ਉਨਾ ਹੀ ਵਧੀਆ ਨਹੀਂ ਹੁੰਦੀਆਂ, ਕਈ ਵਾਰ ਉਹ ਚ ਕਿਸੇ ਚ ਕੋਈ ਚੀਜ਼ ਹੁੰਦੀ ਹੈ, ਕਹਿਣ ਨੂੰ ਮਸਾਜ ਚੇਅਰ ਹੁੰਦੀ ਹੈ,
1: ਬਿਲਕੁਲ
0: ਕਹਿਣ ਨੂੰ ਤਾਂ ਇਕੱਲੇ ਪੈਰਾਂ ਵਾਲਾ ਵੀ ਮਿਲ ਜਾਂਦਾ ਜੀ ਉਹ,
1: ਬਿਲਕੁਲ
0: ਉਹ ਮਸਾਜ ਮੈਂ ਆਪਾਂ ਟ੍ਰੈਡਮਿਲ ਕਹਿ ਲਈਏ ਉਹ ਵੀ ਕਰਾਈ ਕਈ ਤਰ੍ਹਾਂ ਦੀ ਹੈ, ਪਰ ਜਿਹੜੀ ਇਹਨਾਂ ਕੋਲ ਨਾ ਉਹ ਅਲੱਗ ਦਰਜੇ ਦੀ ਹੈ, ਉਹ ਕਮਾਲ ਦੀ ਹੈ, ਜਿਹਦੇ ਵਿੱਚ ਤੁਹਾਡੇ ਇਕੱਲੇ ਇਕੱਲੇ ਰੋਮ ਆ ਜਿਹੜੀ ਉਂਗਲਾਂ ਨੇ ਉਹ ਵੀ ਘੁੱਟਦੀ ਹੈ, ਹੱਥ ਵੀ ਘੁੱਟਦੀ ਹੈ, ਤੁਹਾਡੀ ਬਾਹਾਂ ਵੀ ਘੁੱਟਦੀ ਹੈ, ਤੁਹਾਡੇ ਡੌਲੇ ਵੀ ਘੁੱਟਦੀ ਹੈ, ਤੁਹਾਡੇ ਮੌਰ ਵੀ ਘੁੱਟਦੀ ਹੈ, ਤੁਹਾਡੀਆਂ ਲੱਤਾਂ, ਤੁਹਾਡੀਆਂ ਪਿੰਜੜੀਆਂ, ਤੁਹਾਡੇ ਪੈਰ, ਤੁਹਾਡੀ ਬੈਕ, ਲੋਅਰ ਬੈਕ, ਅਪਰ ਬੈਕ, ਮੈਂ ਕਿਹਾ ਗੱਲ ਕਿਹੜੀ ਹੈ,
1: ਬਿਲਕੁਲ ਜੀ। ਔਰ ਇਹ ਸਿਰਫ ਰਿਕਲਾਈਨਰ ਸਾਈਜ਼ 'ਚ ਚੇਅਰ ਹੈ ਜੀ, ਸੋਫਾ ਜਿਹਨੂੰ ਆਪਾਂ ਕਹਿ ਦਿੰਦੇ ਛੋਟੀ ਰਿਕਲਾਈਨਰ ਸਿੰਗਲ ਚੇਅਰ, ਸੋ ਉੱਥੇ ਇਹ ਰੱਖੀ ਜਾਣੀ ਹੈ, ਇਹਦੇ ਲਈ ਕੋਈ ਵੱਡੀ ਜਗ੍ਹਾ ਨਹੀਂ ਚਾਹੀਦੀ, ਪਲੱਸ ਇਹਦੇ ਵਿੱਚ ਜਿਹੜੀਆਂ ਅਟੈਚਮੈਂਟਸ ਹੈਗੀਆਂ ਉਹਦੇ ਵਿੱਚ ਸੌਫਟ ਮਸਾਜ ਵੀ ਹੈ ਤੇ ਹਾਰਡ ਮਸਾਜ ਵੀ ਹੈ, ਸੋ ਸੌਫਟ ਮਸਾਜ ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਕਿ ਉੱਥੋਂ ਸ਼ੁਰੂ ਕਰਨ,
0: ਉੱਥੇ ਨਾਲ ਲਿਖਿਆ ਪਤਾ ਕੀ ਹੁੰਦਾ, ਰਿਲੈਕਸਿੰਗ, ਰਿਲੈਕਸ ਮਸਾਜ ਹੈ ਨਾ, ਵੀ ਰਿਲੈਕਸ ਕਿਵੇਂ ਹੋਣਾ ਤੁਸੀਂ,
1: ਸੋ ਲੋਅਰ ਬੈਕ, ਅਪਰ ਬੈਕ, ਸ਼ੋਲਡਰ, ਆਰਮਸ, ਥਾਈ,
0: ਤੁਸੀਂ ਲੱਭੀ ਕਿੱਥੋਂ ਇਹ,
1: ਇਸ ਇਹ ਪੈਨਾਸੋਨਿਕ ਸ਼ੁਰੂ ਤੋਂ ਬਣਾਉਂਦਾ ਜੀ, ਜਦੋਂ ਤੋਂ ਅਸੀਂ ਇਲੈਕਟ੍ਰੋਨਿਕਸ ਲਾਈਨ ਚ ਆਏ,
0: ਪਹਿਲਾਂ ਕਿਉਂ ਨਹੀਂ ਲੈ ਕੇ ਆਏ,
1: ਪਹਿਲਾਂ ਮਹਿੰਗੀ ਬੜੀ ਸੀ, 5,000-7,000 ਦੀ, 5-7,000
0: ਨਹੀਂ ਉਹ ਤਾਂ ਮਹਿੰਗੀ, ਓਏ ਨਹੀਂ ਤਾਂ ਨਹੀਂ ਨਹੀਂ,
1: ਮੈਂ ਆਰਡਰ ਤੇ ਮੰਗਾ ਕੇ ਦਿੰਦਾ ਰਿਹਾ ਪੈਨਾਸੋਨਿਕ ਚੋਂ,
0: ਨਹੀਂ ਉਹ ਨਹੀਂ,
1: ਪਰ ਸਪੈਸ਼ਲ ਆਰਡਰ ਹੁੰਦਾ ਸੀ ਕਿਉਂਕਿ 7,000-5,000-5,500 ਇਹ ਇਸ ਵਾਲੀ ਇਸ ਕਰਕੇ ਡੈਮੋ ਤੇ ਰੱਖੀ ਡਿਸਪਲੇ ਤੇ ਕਿਉਂਕਿ ਇਹ ਅਸੀਂ ਅੱਧੇ ਪ੍ਰਾਈਸ 'ਚ ਦੇਣ ਆਫਰ ਕਰ ਰਹੇ
0: ਹਾਂ, ਨਹੀਂ ਨਹੀਂ ਇਹ ਝੂਠ ਹੈ, ਨਹੀਂ ਝੂਠ ਨਹੀਂ, ਨਹੀਂ ਝੂਠ, ਇਹ ਅੱਧੀ ਤੋਂ ਘੱਟ ਹੈ,
1: ਅੱਧੀ ਤੋਂ ਘੱਟ
0: ਘੱਟ ਕਰਾਇਆ ਜੇ ਕਹਿੰਦੇ 100 ਡਾਲਰ ਹੋਰ,
1: ਪਰ 5,000 ਦੇ ਹਿਸਾਬ ਨਾਲ ਅੱਧੀ ਹੈ, 7,000 ਦੇ ਹਿਸਾਬ ਨਾਲ ਅੱਧੀ ਤੋਂ ਵੀ ਘੱਟ ਹੈ, ਤੇ 5,000 ਦੇ ਹਿਸਾਬ ਨਾਲ ਜਿਹੜਾ ਤੁਸੀਂ ਟੀਕਾ ਲਾਇਆ 100 ਡਾਲਰ
0: ਘੱਟ ਗਿਆ ਹੋ,
1: ਹਾਂ
0: ਮੈਂ ਤਾਂ ਹੀ ਗਿਆ ਵੀ
1: ਉਹ ਵੀ ਘਟਿਆ,
0: ਅੱਧੀ ਤੋਂ ਘਟਿਆ,
2: ਬਿਲਕੁਲ
0: ਹਾਂ, ਸੋ ਲਓ 2,399 ਜਾ ਹੁਣ
1: 2,399 ਚ ਹੈ, ਨਾਲ ਅਸੀਂ ਇਹ ਆਫਰ ਕਰਦੇ ਹਾਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਆ ਜਾਓ, ਡਿਸਪਲੇ ਤੇ ਪਈ ਆ, ਆ ਕੇ 10 ਮਿੰਟਸ ਟ੍ਰਾਇਲ ਬੇਸਿਸ ਤੇ ਬੈਠੋ, 10 ਮਿੰਟਸ ਟ੍ਰਾਇਲ ਬੇਸਿਸ ਤੇ ਚੈੱਕ ਕਰੋ, ਤੇ ਫਿਰ ਵਾਕਈ ਤੁਸੀਂ ਇਹ ਜਿਹੜੇ ਵੀ ਸਾਡੇ ਭੈਣ ਭਰਾ ਟਰੱਕਿੰਗ ਇੰਡਸਟਰੀ ਚ ਹੈ, ਬੈਠ ਬੈਠ ਕੇ ਥੱਕ ਜਾਂਦੇ ਆ, ਆਫਿਸ ਦੇ ਵਿੱਚ ਹੈ ਬੈਠ ਬੈਠ ਕੇ ਥੱਕ ਜਾਂਦੇ, ਕੰਪਿਊਟਰ ਅੱਗੇ ਬੈਠ ਕੇ ਥੱਕ ਜਾਂਦੇ, ਉਹ ਆਪਣੇ ਆਫਿਸ ਚ ਰੱਖ ਸਕਦੇ, ਆਪਣੇ ਘਰ ਤੁਸੀਂ ਆਪਣੇ ਪੇਰੈਂਟਸ ਵਾਸਤੇ ਰੱਖ ਸਕਦੇ ਹੋ, ਬਹੁਤ ਹੀ ਸ਼ਾਨਦਾਰ ਚੀਜ਼ ਹੈ ਇਹ, ਤੇ ਮਿਲ ਰਹੀ ਸਿਰਫ 2,399 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, 905-450-2828 9054502828 ਜੀ,
0: 905-450-2828 ਤੇ ਬੁੱਕ ਕਰ ਲਿਓ ਬਾਈ ਜੀ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਤੇ। ਲਓ ਜੀ ਇੱਕ ਤੁਹਾਨੂੰ ਹੁਣ ਉਹ ਸੁਨੇਹਾ ਦੇਣ ਲੱਗੇ ਹਾਂ ਕਿ ਸਿਆਣਿਆਂ ਬੰਦਿਆਂ ਦੀਆਂ ਕਹੀਆਂ ਹੋਈਆਂ ਸਿਆਣੀਆਂ ਗੱਲਾਂ ਸੁਣ ਕੇ ਸਿਆਣੇ ਬਣਨ ਲਈ
2: ਜੀ,
0: ਸਿਆਣੇ ਬੰਦੇ ਦਾ ਸਿਆਣੇ ਕਹਿੰਦੇ ਸ਼ੋਅ ਦੇਖਣਾ ਬੜਾ ਜ਼ਰੂਰੀ ਹੈ, ਕਿਆ ਬਾਤ ਹੈ, ਬੜੀ ਗੱਲ ਬਾਤ,
2: ਬਿਲਕੁਲ ਪੂਰੀ ਪੂਰੀ।
0: ਇਹ ਸ਼ੋਅ ਹੋਣਾ ਕਦੋਂ ਹੈ, ਇਹ ਭਾਈ 28 ਅਗਸਤ ਨੂੰ ਇਹ ਸ਼ੋਅ ਹੋਣ ਜਾ ਰਿਹਾ ਜਰਨੈਲ ਬਾਈ ਜੀ ਹੋਣਾ ਦਾ, ਤੁਸੀਂ ਪ੍ਰਭ ਸੰਧੂ ਹੋਣਾ ਨਾਲ ਸੰਪਰਕ ਕਰ ਸਕਦੇ ਹੋ, ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਨੋਟ ਕਰ ਲਓ, ਲਿਮਿਟਡ ਜੀ ਸੀਟਾਂ ਨੇ, 437-870-0001 4378700001 ਤੇ ਤੁਸੀਂ ਸੰਪਰਕ ਕਰ ਲਿਓ। ਬਹੁਤ ਕਮਾਲ ਦੇ ਆਰਟਿਸਟ ਨੇ, ਬੜੇ ਕਮਾਲ ਦੇ ਇਨਸਾਨ ਆ, ਸੋ ਬੜਾ ਕਮਾਲ ਦਾ ਇਹ ਸ਼ੋਅ ਹੋਣ ਜਾ ਰਿਹਾ, 437-870-0001 ਤੇ ਤੁਸੀਂ ਸੰਪਰਕ ਕਰ ਲੈਣਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇੱਕ ਗੀਤ ਤੁਹਾਨੂੰ ਸੁਣਾਵਾਂਗੇ, ਪਰ ਗੀਤ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਦੁਆਬਾ ਟੂਰ ਐਂਡ ਟਰੈਵਲ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਦੁਆਬਾ ਟੂਰ ਐਂਡ ਟਰੈਵਲ ਦਾ ਨੰਬਰ ਨੋਟ ਕਰਕੇ ਰੱਖ ਲਓ, 905-600-7300, 905-600-7300 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਜੇਕਰ ਤੁਸੀਂ ਟਿਕਟਾਂ ਲੈਣੀਆਂ ਚਾਹੁੰਦੇ ਹੋ, ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਸਸਤੀਆਂ ਵਾਜਬ ਰੇਟ 'ਤੇ ਟਿਕਟਾਂ ਨੇ ਜਿਹੜੀਆਂ, ਉਹਦੇ ਲਈ ਨੰਬਰ ਨੋਟ ਕਰੋ, 905-600-7300 ਸੌ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੋਂ ਸੁਲਤਾਨ ਜੀ ਸਾਡੇ ਨਾਲ ਨੇ। ਜੇਕਰ ਗ੍ਰੈਂਡ ਫਰਨੀਚਰ ਤਾਂ ਹਜੇ ਤੱਕ ਗੇੜਾ ਨਹੀਂ ਮਾਰਿਆ ਜੀ, ਤਾਂ ਗ੍ਰੈਂਡ ਫਰਨੀਚਰ ਤੋਂ ਪਹਿਲੇ ਉਹ ਵੀ ਡੀਲ ਕੜਾ ਕੇ ਕੱਢ ਦਿੰਦੇ ਆ
1: ਜੀ, ਬਿਲਕੁਲ ਜੀ।
0: ਸੋ ਗ੍ਰੈਂਡ ਫਰਨੀਚਰ ਵਾਲਿਆਂ ਦਾ ਕਮਰਸ਼ੀਅਲੀ ਬੜੀ ਕਮਾਲ ਦੀ ਬਣੀ ਹੋਈ ਆ, ਘੈਂਟ ਬਣੀ ਹੋਈ ਆ ਗ੍ਰੈਂਡ ਫਰਨੀਚਰ ਦੀ, ਤੁਹਾਨੂੰ ਸੁਣਾਉਂਦੇ ਹਾਂ ਇੱਕ ਤਰ੍ਹਾਂ ਦਾ। ਆਹ ਲਓ ਸੁਣੋ ਪਹਿਲਾਂ ਜ਼ਰਾ।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ ਹੋ ਕਰ।

0: ਐਂਡ ਹੋਮ ਫਰਨੀਚਰ ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ ਜੀ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋ ਬ੍ਰਿੰਟਨ ਟੀ ਵੀ ਐਨ ਅਪਲਾਈਸ 'ਤੇ ਤੁਸੀਂ ਜਾਣਾ ਬਿਲਕੁਲ ਨਾ ਭੁੱਲਿਓ ਕਿਉਂਕਿ ਇਹ ਮਸਾਜ ਚੇਅਰ ਆ ਜਿਹੜੀ ਉਹ ਤੁਹਾਨੂੰ ਮਿਲਣੀ ਆ ਟੀ ਵੀ ਬੜੇ ਕਮਾਲ ਦੇ ਮਿਲਣੇ ਲੈ ਕੇ ਦੇਵਾਂਗੇ ਤੁਹਾਨੂੰ ਘੈਂਟ ਤਰੀਕੇ ਦੇ ਨਾਲ ਜਿਹੜੀਆਂ ਡੀਲਸ ਨੇ ਉਹ ਤੁਹਾਨੂੰ ਲੈ ਕੇ ਦੇਵਾਂਗੇ ਅੱਜ ਬ੍ਰਿੰਟਨ ਟੀ ਵੀ ਐਨ ਅਪਲਾਈਸ ਤੋਂ ਸੋ ਜਿੱਥੇ ਅਸੀਂ ਬ੍ਰਿੰਟਨ ਟੀ ਵੀ ਐਨ ਅਪਲਾਈਸ ਦਾ ਸੁਨੇਹਾ ਦੇਵਾਂਗੇ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਜਿਹੜਾ
1: ਜੀ
0: ਉਹ 30 ਅਗਸਤ ਦਾ
1: ਬਿਲਕੁਲ
0: 30 ਅਗਸਤ ਦਾ ਆ ਰਿਹਾ ਐਮੀ ਵਿਰਕ ਦਾ ਠਾਠਾ ਮਾਰਦਾ ਆ ਰਿਹਾ ਵਾ ਪੂਰੇ ਬੈਂਡ ਦੇ ਨਾਲ ਪਹੁੰਚ ਰਹੇ ਆ
1: ਜੀ
0: ਜੇਕਰ ਤੁਸੀਂ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ticketmaster.ca ਤੇ ਜਾ ਕੇ ਟਿਕਟਾਂ ਲੈ ਲਿਓ ਐਮੀ ਵਿਰਕ

0: ਦਿਲ ਚ ਧੜਕਣਾ ਕੀ ਆ, ਦਿਲ ਦੇ ਵਿੱਚ ਤਾਂ ਧੜਕਣ ਧੜਕਦੀ ਹੈ, ਦਿਲ ਦੇ ਵਿੱਚ ਇਹੀ ਹੈ ਕਿ ਹੁਣ ਚੇਅਰ ਮਸਾਜ ਹੈ ਜਿਹੜੀ ਉਹ ਪਤਾ ਨੀ ਕਿਹੜੇ ਕਿਹੜੇ ਘਰ ਦਾ ਸ਼ਿੰਗਾਰ ਬਣਨੀ ਹੈ। ਸੋ ਸੁਲਤਾਨ ਜੀ ਬੰਦਾ ਆਪ ਫਿੱਟ ਕਰਕੇ ਉਹ ਕਿ ਨਹੀਂ, ਉਹ ਔਖੀ ਆ ਫਿੱਟ ਕਰਨੀ।
1: ਡਿਲੀਵਰੀ ਵੀ ਫ੍ਰੀ ਹੈ ਜੀ,
0: ਹਾਂ
1: ਅਸੈਂਬਲ ਵੀ ਕਰਕੇ ਦੇ ਕੇ ਆਵਾਂਗੇ, ਚੱਲਦਾ ਹੀ ਹੋਏਗੀ, ਔਰ 2 ਸਾਲ ਦੀ ਪਾਰਟਸ ਐਂਡ ਲੇਬਰ ਇਨ ਹੋਮ ਵਾਰੰਟੀ ਵੀ ਹੋਏਗੀ।
0: ਜਿਵੇਂ ਆਪਾਂ ਗੱਡੀ ਦੇ ਕਹਿੰਦੇ ਕਿ ਬੰਪਰ ਟੂ ਬੰਪਰ ਰਕਮ,
1: ਬੰਪਰ ਟੂ ਬੰਪਰ ਗਾਰੰਟੀ ਹੈ,
0: ਕੋਈ ਪ੍ਰੋਬਲਮ ਨਹੀਂ ਹੈ,
1: ਕੋਈ ਪ੍ਰੋਬਲਮ ਨਹੀਂ ਹੋਏਗੀ। ਔਰ ਬੈਸਟ ਚੀਜ਼ ਇਹ ਹੈ ਕਿ ਅੱਧੀ ਪ੍ਰਾਈਸ ਤੇ ਮਿਲ ਰਹੀ ਹੈ।
0: ਨਹੀਂ ਇੱਕ ਚੀਜ਼ ਹੋਰ ਕਰੋ, ਨਾ ਨਾ ਇਹੋ ਨਹੀਂ ਗੱਲ ਹੈ, ਇਹੋ ਨਹੀਂ ਗੱਲ ਹੈ, ਤੁਸੀਂ ਇੱਕ ਚੀਜ਼ ਹੋਰ ਕਰੋ ਅੱਜ ਸਪੈਸ਼ਲੀ ਤੌਰ ਤੇ।
1: ਹੁਣ ਮੇਰੀ ਪ੍ਰਾਈਸ 'ਚ ਟੀਕਾ ਨਾ ਲਾਈਓ, ਨਹੀਂ ਤੇ ਤੁਹਾਡੀ ਪ੍ਰਾਈਸ 'ਚ ਵੀ ਟੀਕਾ ਲੱਗ ਜਾਊਗਾ।
0: ਥੋੜੀ ਮੇਰੀ ਪ੍ਰਾਈਸ 'ਚ ਟੀਕਾ ਤਾਂ ਤੁਸੀਂ ਲਾਓ ਨਾ ਲਾਓ, ਪਰ ਥੋੜੇ ਇੱਕ ਚੀਜ਼ ਕਰ ਲਈਏ
1: ਜੀ,
0: ਕਿ ਜਿਹੜੇ ਬੰਦੇ ਨੇ ਮਸਾਜ ਚੇਅਰ ਲੈਣੀ ਹੈ
1: ਜੀ,
0: ਹੁਣ ਸਾਹਮਣੇ ਬੈਠਾ ਹੋਵੇ, ਟੀਵੀ ਲੱਗਿਆ ਹੋਵੇ, ਹਾਂ ਹੈ ਨਾ, ਉੱਥੇ ਬੰਦੇ ਦੇ ਗੀਤ ਚੱਲਦੇ ਹੋਣ, ਆ ਦਿਲ 'ਚ ਧੜਕਣ ਵਾਲਾ ਗੀਤ ਲਾਓ ਕਰ, ਦੇਖੀ ਤਾਂ ਐਂ ਚੱਲੇ ਟੀ ਅੱਜ ਆਪਾਂ ਸੁਲਤਾਨ ਜੀ ਨੂੰ ਕਹਿਣਾ, ਅੱਗੇ ਆਪਾਂ ਕਹਿੰਦੇ ਪੈਸੇ ਘਟਾਓ
1: ਜੀ,
0: ਅੱਜ ਆਪਾਂ ਕਹਿਣਾ ਪੈਸੇ ਵਧਾਓ
1: ਵਧਾਓ।
0: ਆਪਾਂ ਕੱਲ ਇਹਨਾਂ ਨੇ ਕਿਹਾ ਸੀ ਕਿ 2499 ਦੀ ਹੈ,
1: 2499
0: ਆਪਾਂ ਕੱਲ 2399 ਨਾ, ਆਪਾਂ 2499 ਦੇਣੇ ਆ, ਨਹੀਂ ਨਹੀਂ ਘੱਟ ਨਹੀਂ ਦੇਣੇ ਆਪਾਂ ਪੈਸੇ, ਆਪਾਂ 2499 ਦੇਣੇ ਆ। ਜਿਹੜੀ ਮਸਾਜ ਚੇਅਰ ਆ ਉਹ 5000 ਦੀ ਬਾਹਰੋਂ ਮਿਲਦੀ ਆ, ਅਸੀਂ ਸੁਲਤਾਨ ਜੀ 2499 ਦੇਣੇ, ਖੁਸ਼ ਹੋ। ਮੈਨੂੰ
1: ਪਤਾ ਕਿਸੇ ਹੋਰ ਪਾਸੇ ਤੁਸੀਂ ਟੀਕਾ ਲਾਉਣਾ
0: ਨਹੀਂ ਲਾਉਂਦਾ, ਫੌਜੀ ਡਾਕਟਰ ਵਾਂਗੂ। ਅੱਛਾ ਐਂ ਕਰੋ, ਆਪਾਂ ਪੈਸੇ ਨੀ ਘਟਾਉਣੇ ਤੁਹਾਡੇ ਤੋਂ, $100 ਤੁਹਾਡਾ ਜਿਹੜਾ ਹੈਗਾ, ਤੁਸੀਂ 2499 ਕਹਿੰਦੇ ਹੋ, 2499 ਮਸਾਜ ਚੇਅਰ ਤੇ ਹੋਣਗੇ, ਸਾਹਮਣੇ ਜਿਹੜਾ ਬੈਠ ਕੇ ਬੰਦੇ ਨੇ ਟੀਵੀ ਦੇਖਣਾ ਵਾ,
1: ਠੀਕ ਹੈ ਜੀ,
0: ਉਹ ਗਿਫਟ ਕਰ ਦਿਓ, ਅੱਜ ਦੇਖੀ ਜਾਊਗਾ ਉਹ
1: 50 ਇੰਚ
0: ਦਾ, ਸਵਾਦ ਤਾਂ ਫੇਰ ਹੀ ਆਉਣਾ, ਮੈਂ ਛੋਟੇ ਮੋਟੇ ਤੇ ਗੱਲ ਮੰਨਣੀ,
1: 50 ਇੰਚ ਟੀਵੀ ਫ੍ਰੀ, ਮਸਾਜ ਚੇਅਰ $5000 ਵਾਲੀ ਅੱਧੀ ਪ੍ਰਾਈਸ ਚ ਮਿਲ ਰਹੀ ਹੈ, 2499 ਚ, ਨਾਲ ਉਹਦੇ 50 ਇੰਚ ਦਾ ਟੀਵੀ ਅੱਜ ਫ੍ਰੀ
0: ਫ੍ਰੀ ਫ੍ਰੀ। ਹੁਣ ਬਣਦਾ ਗੀਤ, ਹੁਣ ਬਣਦਾ ਗੀਤ, ਟੁੱਟ ਪੈਣਾ ਦਿਲ ਵੱਡਾ ਰੱਖਣਾ ਪੈਣਾ, ਖੁੱਲੇ ਖਾਤੇ ਰੱਖੇ ਜਾ ਰਹੀਆਂ ਪਕਾਉਣ ਲਈ ਕਰਨਾ ਪੈਣਾ ਕੰਮ। ਸੁਲਤਾਨ ਜੀ ਖੁਸ਼ ਹੋ ਹੁਣ?
1: ਬਿਲਕੁਲ ਬਿਲਕੁਲ ਜੀ, ਕਿਉਂਕਿ ਸਾਰੰਗ ਰੇਡੀਓ ਦਾ ਤਾਂ ਇੱਕ ਮੋਟੋ ਬਣਾਇਆ ਹੋਇਆ ਨਾ ਕਿ ਗਿਫਟ ਵੀ ਦੇਣੇ ਆ, ਪ੍ਰਾਈਸ ਵੀ ਦੇਣੀ ਆ, ਦਿਲ ਵੀ ਖੁੱਲਾ ਰੱਖਣਾ।
0: ਜਿਹੜੀ ਟੀਵੀ ਵਾਲੀ ਗੱਲ ਕਰਦੀ ਨਾ,
2: ਹਾਂ ਇਹ ਬਹੁਤ ਵੱਡੀ ਗੱਲ ਆ,
0: ਅਸੀਂ ਪੱਕੀਆਂ ਕੰਧਾਂ ਚ ਕੱਲੇ ਲਾਉਣਾ ਜਾਣਦੇ ਵਾਲੀ ਗੱਲ ਬਾਤ ਆ,
1: ਬਿਲਕੁਲ,
2: ਪਰ ਡੇਲ ਇੰਨੀ ਵਧੀਆ, ਕਈ ਵਾਰ ਨਰਮਿੰਦਰ ਵਾਲਿਆਂ ਨੂੰ ਸੁਣ ਕੇ ਕੋਈ ਦਿਲ ਦੀ ਪ੍ਰੋਬਲਮ ਆ ਜਾਂਦੀ ਆ,
0: ਮਤਲਬ ਹਾਰਟ ਦੀ ਪ੍ਰੋਬਲਮ ਆ ਜਾਂਦੀ, ਨਹੀਂ ਉਹਦੇ ਲਈ
2: ਹੱਲ ਵੀ ਰੱਖੋ,
0: ਰੱਖੋ ਉਹਦਾ ਹੱਲ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਕਰਕੇ ਦੇਣਗੇ ਪਹਿਲਾਂ, ਮੋਨਾ ਮਹਿੰਗੀ ਜੀ ਕਰਕੇ ਦੇਣਗੇ, ਪਰ 2499 ਦੇ ਵਿੱਚ ਟੀਵੀ ਲੈਣਾ ਨਾ ਭੁੱਲਿਓ, ਕਿਤੋਂ ਨਹੀਂ ਮਿਲਣਾ,
1: ਪਰ
0: ਕਿਤੋਂ ਨਹੀਂ ਮਿਲਣਾ।
1: ਮੈਂ ਕਹਿੰਦਾ ਜੀ ਮਸਾਜ ਚੇਅਰ ਹੀ 2499 ਦੀ ਕਿਤੋਂ ਨਹੀਂ ਮਿਲਣੀ, ਗੂਗਲ ਸਰਚ ਕਰਨ,
0: ਹੁਣ 50 ਇੰਚ ਦੇ ਰਹੋ ਤੁਸੀਂ, 50 ਇੰਚ ਆ,
1: 50 ਇੰਚ ਜਾਣਾ ਹੈ
0: ਟੀਵੀ,
1: 50 ਇੰਚ ਟੀਵੀ ਗਿਫਟ ਦੇਣਾ ਨਾਲ ਮਸਾਜ ਚੇਅਰ ਦੇ, ਮਸਾਜ ਚੇਅਰ ਵੀ 2499
0: ਦੀ, ਗਲਤ ਹੋ ਗਿਆ, ਗਲਤ ਹੋ ਗਿਆ, ਨਹੀਂ ਉਹ ਲਾਉਣਾ ਕਾਹਤੇ ਟੀਵੀ ਉੱਤੇ ਕੰਧ ਤੇ,
1: ਇੱਥੇ
0: ਬਣਦੀ ਗੱਲ, ਇੱਕ ਤਾਂ ਮੋਨਾ ਜੀ ਨੇ ਲੈ ਜਾਣੀ ਚੇਅਰ ਤੁਹਾਡੀ ਗਈ, ਇੱਕ ਤਾਂ ਮੋਨਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਸੁਲਤਾਨ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਮੋਨਾ ਜੀ, ਇੱਕ ਤਾਂ ਦੇਖੋ 5000 ਵਾਲੀ ਚੇਅਰ ਆ, ਪੈਨਾਸੋਨਿਕ ਦੀ ਆ, ਬ੍ਰਾਂਡਡ ਆ, ਕੰਪਨੀ ਦੀ ਆ,
1: ਮਸਾਜ ਚੇਅਰ ਆ, ਮੇਨ
0: ਕਿਹੜੀ
1: ਪੈਨਾਸੋਨਿਕ ਨੇ ਬਣਾਈਆਂ
0: ਸੀ, ਪੈਨਾਸੋਨਿਕ ਨੇ ਬਣਾਈਆਂ,
1: ਵੈਸਟਾ ਬ੍ਰਾਂਡ,
0: ਵੈਸਟਾ ਕੰਪਨੀ,
1: US ਬ੍ਰਾਂਡ,
0: ਆ ਲਓ ਉਹਨਾਂ ਦੀ ਚੇਅਰ ਆ ਇਹ, ਤੇ ਤੁਸੀਂ ਇਹ ਦੇਖੋ ਵੀ ਉਹਦੇ ਨਾਲ ਅੱਜ ਜਿਹੜਾ ਗਿਫਟ ਧਮਾਕਾ ਕਰਾਤਾ, ਜਿਹੜਾ ਸੁਲਤਾਨ ਜੀ ਨੇ ਸੋਚਿਆ ਵੀ ਨਹੀਂ ਸੀਗਾ, $100 ਦੇ ਨਾਲ ਵਿੱਚ ਦੇਖੋ $400-500 ਦਾ ਟੀਵੀ ਆ ਜਿਹੜਾ ਉਹ ਗਿਫਟ ਕਰਾਤਾ, ਵੀ 50 ਇੰਚ ਦਾ ਟੀਵੀ ਤੁਹਾਨੂੰ ਗਿਫਟ ਮਿਲ ਜਾਣਾ, ਚੇਅਰ ਤੁਸੀਂ ਸਿਰਫ ਬਾਏ ਕਰਨੀ ਆ, ਪਰ ਜਿਹੜੇ ਆਰਡਰ ਅੱਜ ਲਿਖੇ ਗਏ ਉਹ
1: ਜਿਹੜੇ ਅੱਜ
0: ਸ਼ਾਮ ਦੇ 7 ਵਜੇ ਤੱਕ ਜਿਹੜੇ ਆਰਡਰ ਲਿਖੇ ਗਏ, 2499 ਦੀ ਚੇਅਰ ਬਾਅਦ ਵੀ ਮਿਲੂਗੀ ਤੁਹਾਨੂੰ, ਫਿਰ ਗਿਫਟ ਨਹੀਂ ਮਿਲਣਾ ਇਹ ਟੀਵੀ ਦਾ, ਇਹ ਗੱਲ ਪੱਕੀ ਆ। ਇਹ ਟੀਵੀ ਅੱਜ ਜਿਹੜੇ ਸ਼ਾਮ ਤੱਕ ਆਰਡਰ ਲਿਖ ਰਹੇ ਉਹਨਾਂ ਦੇ ਲਈ ਆ। ਸੋ ਮੋਨਾ ਜੀ ਇੱਕ ਤਾਂ ਮੈਨੂੰ ਲੱਗਦਾ ਮੋਨਾ ਜੀ ਨੇ ਕਹੀ ਦੇਣਾ, ਇੱਕ ਮੈਂ ਆਪਦੇ ਲੈ ਜਾਣੀ, ਦੋ ਤਾਂ ਹੋ ਗਈਆਂ ਬੈਠ
3: ਕੇ ਟੀਵੀ ਦੇਖਣ ਦਾ ਲੱਗ ਨਜ਼ਾਰਾ
0: ਹੋਣਾ। ਸਹੀ ਗੱਲ ਆ, ਸਹੀ ਗੱਲ ਆ। ਜਦੋਂ ਉਹਨੇ ਆਇਆ ਨੇ ਉਹਨੇ ਕਹਿਣਾ ਵੀ ਤੁਸੀਂ ਕਿਸੇ ਨੂੰ ਨੀ ਕਹਿਣਾ ਵੀ ਮੈਨੂੰ ਟੈਨਸ਼ਨ ਆ, ਸਟ੍ਰੈਸ ਸਾਰੀ ਦੂਰ ਹੋ ਜਾਣੀ ਆ। ਹੁਣ ਇਹ ਮੁੰਡੇ ਨੇ ਕਿਹਾ, ਕਹਿੰਦਾ ਵੀ ਹਾਰਟ ਅਟੈਕ ਹੋ ਸਕਦਾ ਬੰਦੇ ਨੂੰ ਪ੍ਰਾਈਸ ਸੁਣ ਕੇ ਇਹ ਜੀ, ਵੀ ਐਂ ਕਿਵੇਂ ਹੋ ਜੂਗਾ। ਮੈਂ ਕਿਹਾ ਉਹਦੇ ਲਈ ਹੱਲ ਹੈਗਾ, ਮੋਨਾ ਜੀ ਕੋਲ ਕ੍ਰਿਟੀਕਲ ਇਲਨੈਸ ਹੈਗੀ ਆ, ਥੋੜਾ ਜਿਹਾ ਦੱਸੋ।
3: ਬਿਲਕੁਲ ਬਿਲਕੁਲ, ਡੈਫੀਨੇਟਲੀ ਡੀਲ ਲੈਣ ਦੇ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਲਵੋ, ਕਿਉਂਕਿ ਪ੍ਰੋਟੈਕਸ਼ਨ ਹੋਵੇ, ਕਿਉਂਕਿ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਣ, ਆਪਣੀ ਪ੍ਰੋਟੈਕਸ਼ਨ ਹੋਣੀ ਪਹਿਲਾਂ ਨਾਲ ਜ਼ਰੂਰੀ ਹੈਗੀ ਹੈ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪੋਲਿਸੀਜ਼ ਇੱਕ ਚੀਜ਼ ਦਾ ਧਿਆਨ ਵੀ ਜ਼ਰੂਰ ਰੱਖੋ। ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਕ੍ਰਿਟੀਕਲ ਇਲਨੈਸ, ਕ੍ਰਿਟੀਕਲ ਇਲਨੈਸ, ਕ੍ਰਿਟੀਕਲ ਇਲਨੈਸ ਅਸੀਂ ਨਾਮ ਸੁਣ ਲੈਂਦੇ ਹੈਗੇ ਹਾਂ, ਤਾਂ ਕਈ ਵਾਰ ਹੁੰਦਾ ਹੈ ਕਿ ਕਈ ਮੈਂ ਦੇਖਦੀ ਹਾਂ ਕਿ ਔਨਲਾਈਨ ਪੋਲਿਸੀ ਵੀ ਆਪਾਂ ਕਹਿੰਦੇ ਕਿ ਚਲੋ ਈਜ਼ੀ ਪ੍ਰੋਸੈਸ ਹੈ, ਘਰ ਬੈਠੇ ਹੋ ਗਏ ਹੈ, ਜਾਂ ਫਿਰ ਕੋਈ ਕ੍ਰੈਡਿਟ ਕਾਰਡ ਦੇ ਉੱਤੇ ਵੀ ਪੋਲਿਸੀਜ਼ ਹੋ ਜਾਂਦੀਆਂ ਨੇ, ਪਰ ਉਹ ਹੁੰਦੀਆਂ ਨੇ ਕਈ ਵਾਰ ਕ੍ਰਿਟੀਕਲ ਐਕਸੀਡੈਂਟ ਇੰਸ਼ੋਰੈਂਸ। ਮਤਲਬ ਇਹ ਕਿ ਕ੍ਰਿਟੀਕਲ ਐਕਸੀਡੈਂਟ ਹੋਣ 'ਤੇ ਕੋਈ ਥੋੜ੍ਹਾ ਬਹੁਤ ਕੋਈ 100, 200, 400 ਡਾਲਰ ਮਿਲਦਾ ਹੈਗਾ, ਡਿਪੈਂਡਿੰਗ ਅਪੋਨ ਕਿਹੜਾ ਬੋਡੀ ਪਾਰਟ ਡੈਮੇਜ ਹੋਇਆ। ਪਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਕਸਦ ਇਹ ਹੁੰਦਾ ਹੈ ਕਿ ਜਿਹੜੀਆਂ ਵੀ ਲਾਈਫ ਥ੍ਰੈਟਨਿੰਗ ਡਿਸੀਜ਼ ਹੈ, ਕੋਈ ਹਾਰਟ ਅਟੈਕ ਹੈ, ਕੈਂਸਰ ਹੈ, ਬਾਈਪਾਸ ਸਰਜਰੀ ਹੈਗਾ, ਕੋਈ ਆਰਗਨ ਫੇਲਿਅਰ ਹੋ ਜਾਂਦਾ ਹੈ, ਕੋਈ ਪਰਸਨ ਨੂੰ ਪੈਰਾਲਾਈਸਿਸ ਹੋ ਜਾਂਦਾ, ਡੇਲੀ ਲਿਵਿੰਗ ਐਕਟੀਵਿਟੀਜ਼ 2 ਤੋਂ ਜ਼ਿਆਦਾ ਨਹੀਂ ਕਰ ਸਕਦਾ ਪਰਸਨ, ਡਾਇਮੈਂਸ਼ੀਆ, ਅਲਜ਼ਾਈਮਰਸ, ਇੱਦਾਂ ਦੀ ਕੰਡੀਸ਼ਨ ਆ ਜਾਂਦੀਆਂ ਨੇ, ਤਾਂ ਉਸ ਟਾਈਮ 'ਤੇ ਆਪਾਂ ਨੂੰ ਲੰਬਸਮ ਅਮਾਊਂਟ ਮਿਲਦੀ ਹੈਗੀ ਹੈ, 50,000, 1,00,000, 2,00,000, ਡਿਪੈਂਡਿੰਗ ਅਪੋਨ ਅਸੀਂ ਕਿੰਨੀ ਅਮਾਊਂਟ ਦੀ ਕਵਰੇਜ ਲਿੱਤੀ ਹੈਗੀ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ ਕਵਰੇਜ ਹੋਣੀ। ਰੀਜ਼ਨ ਕੀ ਹੈ, ਇਹ ਰੀਜ਼ਨ ਨਹੀਂ ਹੈਗਾ ਕਿ ਹੋਸਪਿਟਲ ਨਹੀਂ ਕਵਰ ਕਰੂਗਾ, ਹੋਸਪਿਟਲ ਜ਼ਰੂਰ ਕਵਰ ਕਰ ਲੂਗਾ, ਪਰ ਜਦੋਂ ਹੋਸਪਿਟਲ ਤੋਂ ਬਾਅਦ ਘਰ ਵਿੱਚ ਆਉਣਾ ਹੈਗਾ ਤਾਂ ਉਸ ਟਾਈਮ 'ਤੇ ਇਨਕਮ ਰੁਕ ਗਈ ਹੈ, 4 ਤੋਂ 6 ਮਹੀਨੇ, ਸਾਲ, ਕਿੰਨਾ ਟਾਈਮ ਲੱਗਦਾ ਰਿਕਵਰੀ ਦੇ ਲਈ, ਪਰਸਨ ਕੰਮ 'ਤੇ ਨਹੀਂ ਜਾ ਰਿਹਾ ਐਂਡ ਸਪਾਊਸ ਵੀ ਟੇਕ ਕੇਅਰ ਕਰ ਰਿਹਾ ਹੈਗਾ, ਸੋ ਉਸ ਟਾਈਮ 'ਤੇ ਕ੍ਰਿਟੀਕਲ ਇਲਨੈਸ ਹੀ ਮੇਨ ਸਪੋਰਟ ਦਾ ਸਾਧਨ ਹੋਣਾ ਹੈ, ਉਹੀ ਮੇਨ ਇਨਕਮ ਦਾ ਸਾਧਨ ਹੋਣਾ ਹੈ, ਕਿ ਜਦੋਂ ਸਾਨੂੰ 1,00,000 ਦੀ ਜੇ ਕਵਰੇਜ ਕਰਵਾਈ ਸੀ, $1,00,000 30 ਡੇਜ਼ ਤੋਂ ਬਾਅਦ ਮਿਲ ਜਾਂਦਾ ਲੰਬਸਮ ਟੈਕਸ ਪੇ। ਕਾਫੀ ਵਾਰ ਅੱਜ ਵੀ ਜੇ ਮੈਨੂੰ ਕੁਸ਼ਚਨ ਆਉਂਦਾ ਹੈ ਕਿ ਜੇ ਇਨ ਕੇਸ ਅਸੀਂ ਆਊਟ ਆਫ ਕੰਟਰੀ ਹੋਈਏ, ਕਦੇ ਇੰਡੀਆ ਗਏ ਹਾਂ, ਪਾਕਿਸਤਾਨ ਗਏ ਹਾਂ, ਉੱਥੇ ਜਾ ਕੇ ਜੇ ਇੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ, ਡੈਫੀਨੇਟਲੀ ਪੋਲਿਸੀਜ਼ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ, ਨੋ ਮੈਟਰ ਵਟ ਕਿਹੜੀ ਵੀ ਕੰਟਰੀ ਦੇ ਵਿੱਚ ਹੈਗੇ ਹੋ, ਕਿਉਂਕਿ ਓਬਵੀਅਸਲੀ ਇਹ ਜਿਹੜੀਆਂ ਕੰਡੀਸ਼ਨਸ ਨੇ, ਜਦੋਂ ਵੀ ਇੱਦਾਂ ਦੀ ਅਕਰ ਹੁੰਦੀ ਹੈ ਤਾਂ ਓਬਵੀਅਸਲੀ ਹੋਸਪਿਟਲਾਈਜੇਸ਼ਨ ਜ਼ਰੂਰ ਅਕਰ ਹੁੰਦੀ ਹੈਗੀ ਹੈ। ਸੋ ਹੋਸਪਿਟਲ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ, ਚਾਹੇ ਤੁਸੀਂ ਉੱਥੇ ਹੀ ਹੋਵੋ, ਉੱਥੇ ਬੈਠੇ ਹੀ ਕਲੇਮ ਓਪਨ ਕਰ ਸਕਦੇ ਹੁੰਦੇ ਹੈਗੇ ਹੋ, ਤਾਂ ਜ਼ਰੂਰ ਇਹ ਕੋਸ਼ਿਸ਼ ਕਰੋ ਕਿ ਆਪਣੀ ਕਵਰੇਜ ਜ਼ਰੂਰ ਕਰਵਾਓ। ਐਂਡ ਇਹਦੇ ਵਿੱਚ ਸਭ ਨਾਲੋਂ ਵੱਡਾ ਜਿਹੜਾ ਬੈਨੀਫਿਟ ਇਹ ਵੀ ਹੈਗਾ ਕਿ ਰਿਟਰਨ ਆਫ ਪ੍ਰੀਮੀਅਮ, ਕਿ ਜੇ ਆਪਾਂ ਨੂੰ ਕੋਈ ਵੀ ਡਿਜ਼ੀਜ਼ ਨਹੀਂ ਡਾਇਗਨੋਸ ਹੋਈ, ਇੱਕ ਸੇਵਿੰਗ ਹੀ ਹੈਗੀ ਹੈ ਕਿ ਰਿਟਾਇਰਮੈਂਟ ਦੇ ਉੱਤੇ ਸਾਨੂੰ ਸਾਰੀ ਦੀ ਸਾਰੀ ਮਨੀ ਵਾਪਸ ਮਿਲ ਜਾਣੀ ਹੈ, ਕੋਈ ਡਿਡਕਸ਼ਨ ਨਹੀਂ ਹੈਗੀ ਹੈ। ਸੋ ਮੇਕ ਸ਼ੋਰ ਕਰੀਏ, ਪਰ ਯੰਗਰ ਏਜਿਸ ਦੇ ਵਿੱਚ ਜਿੰਨੀ ਗੁੱਡ ਹੈਲਥ ਦੇ ਵਿੱਚ ਤੁਸੀਂ ਕਰਵਾਉਂਦੇ ਹੋ, ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ, ਤੁਹਾਨੂੰ ਪ੍ਰੋਪਰ ਕਵਰੇਜ ਮਿਲ ਸਕਦੀ ਹੈਗੀ ਹੈ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚੱਲ ਰਹੀ ਹੈ, ਜ਼ਰੂਰ ਰਿਵਿਊ ਕਰਵਾਓ ਕਦੋਂ ਪਾਲਿਸੀ ਐਕਸਪਾਇਰ ਹੋ ਰਹੀ ਹੈ, ਤਾਂ ਕਿ ਐਕਸਪਾਇਰੀ ਤੋਂ ਪਹਿਲਾਂ ਉਸ ਦੀਆਂ ਹੋਰ ਪ੍ਰੋਵੀਜ਼ਨਸ ਨੂੰ ਤੁਸੀਂ ਐਕਸਪਲੋਰ ਕਰ ਸਕੋ, ਉਹਨੂੰ ਪਰਮਾਨੈਂਟ ਦੇ ਵਿੱਚ ਮਨੀ ਬੈਕ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਇੱਦਾਂ ਦੀ ਪਾਲਿਸੀ ਲਿੱਤੀ ਸੀ ਜਿਹਦੇ ਵਿੱਚ ਜਸਟ 4 ਡਿਜ਼ੀਜ਼ ਕਵਰ ਹੋ ਰਹੀਆਂ ਨੇ, ਜਾਂ ਫਿਰ ਕੋਈ ਵੀ ਇੱਦਾਂ ਦੀ ਕੰਡੀਸ਼ਨ, ਹੈਲਥ ਕੰਡੀਸ਼ਨ ਪਹਿਲਾਂ ਆ ਚੁੱਕੀਆਂ ਨੇ, ਤਾਂ ਵੀ ਜ਼ਰੂਰ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, 416-509-1509.

0: ਨਹੀਂ ਨਹੀਂ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ, ਸੁੱਖ ਨਹੀਂ ਨਾਲ ਆਓ, ਕਹਿੰਦੇ ਵੇਟ ਨਹੀਂ ਆਪਾਂ ਕਰਾਉਣੀ ਹੈਗੀ, ਤੁਸੀਂ ਆਓ। ਜਿਹੜੀ ਗੱਲ ਕਹਿਤੀ ਡਿਲੀਵਰੀ ਨਾਲ ਹੀ ਆ। ਸੁੱਖ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਬੋਪਰ ਸਾਹਿਬ। ਬਿਲਕੁਲ ਵੇਟ ਕਰਨ ਦੀ ਲੋੜ ਨਹੀਂ, ਝੜੀ ਲੱਗਣ ਜਾ ਰਹੀ ਆ। ਸੋਫੀਆ ਸੈਟ ਦੀ ਡੀਲਾਂ ਜਰਾ ਧਿਆਨ ਨਾਲ ਸੁਣ ਲਿਓ। ਇੱਕ ਇੱਕ ਦੋ ਦੋ ਪੀਸ ਆ, ਰਾਈਟ ਵੇ ਆ ਕੇ ਚੱਕ ਕੇ ਲੈ ਜਾਓ। ਟਰਕੀ ਸਟਾਈਲ ਦਾ ਸੋਫਾ, ਲਬਸਟ ਚੇਅਰ, ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦਾ ਟਰਕੀ ਸਟਾਈਲ ਦਾ ਸੋਫਾ ਸੈਟ, ਸੋਫਾ ਲਬਸਟ ਚੇਅਰ $2500 ਵਾਲਾ ਲੈ ਜਾਓ। ਰਾਈਟ ਵੇ $699, $699 ਦੇ ਵਿੱਚ ਲੈਦਰ ਦਾ ਸੋਫਾ ਸੈਟ ਲੈਣਾ। ਸੋਫਾ ਲਬਸਟ ਚੇਅਰ ਬਲੈਕ ਕਲਰ ਦਾ ਕਰੋਮ ਲੈਕਚਰ ਨਾਲ ਕੰਪਲੀਟ ਸੋਫਾ ਸੈਟ $1500 ਵਾਲਾ $599 ਲੈ ਕੇ ਚੱਕ ਕੇ। ਰਿਕਲਾਈਨਰ ਸੋਫਾ ਸੈਟ ਦੀ ਗੱਲਬਾਤ ਕਰਦੇ ਹਾਂ। ਸੋਫਾ ਐਂਡ ਲਬਸਟ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, $3000 ਵਾਲਾ ਚਾਰ ਰਿਕਲਾਈਨਰ ਦੇ ਨਾਲ $799 $799 ਦੇ ਵਿੱਚ ਲੈ ਜਾਓ। ਰੀਅਲ ਮਾਰਬਲ ਦਾ ਟੇਬਲ ਤੇ ਛੇਜਰ, ਟੇਬਲ ਤੇ ਛੇਜਰ $399 ਦੇ ਵਿੱਚ। ਰੀਅਲ ਮਾਰਬਲ ਦਾ ਟੇਬਲ ਤੇ ਛੇਜਰ $399 ਦੇ ਵਿੱਚ ਲੈ ਜਾਓ। ਸੋ ਪਹੁੰਚਣਾ ਕਿੱਥੇ ਇਸ ਵੀਕਨ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਬੋਪਰ ਸਾਹਿਬ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸਨ ਗ੍ਰੈਂਡ ਫਰਨੀਚਰ।
2: ਪਤਾ ਤੈਨੂੰ ਤੇਰੇ ਬਿਨਾਂ ਮੇਰਾ ਨਾ ਕੋਈ ਹੋਰ ਨੀ, ਦੁਨੀਆਂ ਦੀ ਫਿਕਰਾਂ ਨੂੰ ਛੱਡ ਕੇ ਮੇਰੇ ਕੋਲੇ ਆ ਤੂੰ ਟਾਈਮ ਕੱਢ ਕੇ।
0: ਐਮੀ ਵਰਕ ਸਾਹਿਬ ਦਾ ਸ਼ੋਅ ਜਿਹੜਾ 30 ਅਗਸਤ ਦਾ ਬਾਜੀ ਆ ਰਿਹਾ
3: ਜੀ, ਬਿਲਕੁਲ
0: ਤਿਆਰੀਆਂ ਨੇ ਪੂਰੀਆਂ
3: ਪੂਰੀਆਂ ਬਿਲਕੁਲ।
0: ਅੱਛਾ, ਜੇ ਕਿਸੇ ਨੇ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ ਬਾਈ
3: ਜੀ, ਬਿਲਕੁਲ ਜੀ,
0: ਉਹਦੇ ਲਈ ਡਿਸਕਾਊਂਟ ਕਰੋਗੇ ਤੁਸੀਂ? ਅੱਜ ਮੈਂ ਡਿਸਕਾਊਂਟ ਹੀ ਲੈ ਲੈ ਕੇ ਦੇਣਾ, ਅੱਜ ਫਰਾਈਡੇ ਦਾ ਦੇਣਾ ਨਾ, ਅੱਜ ਫਰਾਈਡੇ ਆ
3: ਜੀ, ਬਿਲਕੁਲ।
0: ਕੀ ਕਰੋਗੇ ਉਹ ਚ?
3: ਜੇ ਆਪਾਂ ਘਰ ਤੇ ਹੋ ਕਾਰ ਦੀ ਇਕੱਠੀ ਕਰਦੇ ਹਾਂ ਜੀ, ਉਹਦੇ ਵਿੱਚ 20-25% ਡਿਸਕਾਊਂਟ ਕਰ ਦਾਂਗੇ।
0: 20-25% ਕਿਵੇਂ ਕਰੋਗੇ?
3: ਉਹ ਕਰਾਂਗੇ, ਕੋਈ ਗੱਲ ਨੀ, ਤੁਸੀਂ ਕੋਟ ਭੇਜੋ।
0: ਇਹ ਹੁਣ ਅੱਡ ਚ ਨੀ ਬਣਿਆ, ਦੱਸ ਇਹ ਮੈਂ ਮਸਲੇ ਹੱਲ ਕਰਦਾ, ਕਿਹੜੇ ਖਜ਼ਾਨੇ ਚੋਂ ਪੈਸੇ ਕੱਢ ਕੇ ਲਿਆਉਣੇ ਆ?
3: ਇਹ ਦੇਖੋ ਕੰਪਨੀਆਂ,
0: ਬ੍ਰੈਂਪਟਨ ਚ ਬੰਦਾ ਰਹਿੰਦਾ ਹੋਵੇ,
3: ਬ੍ਰੈਂਪਟਨ
0: 25% ਉਹਦੀ ਹੋਊਗੀ
3: ਜੀ, ਬਿਲਕੁਲ ਜੀ।
0: ਮਤਲਬ ਜੇ $200 ਦਿੰਦਾ ਉਹਦੀ $50 ਆਫ ਹੋ ਜੂਗੀ,
3: ਜੇ ਆਪਾਂ ਬਾਇੰਡ ਕਰਦੇ ਹਾਂ ਦੋਨੇ ਇਕੱਠੇ, ਘਰ ਤੇ ਕਾਰ।
0: ਜੇ ਘਰ ਤੇ ਕਾਰ
3: ਜੀ,
0: ਜੇ ਕੱਲੀ ਕਾਰ ਦੀ ਹੈ, ਜਿਹੜਾ ਉਹ ਤੁਹਾਡਾ ਪੀਏਯੂ ਵਾਲਾ ਹਿਸਾਬ ਕਿਤਾਬ,
3: ਪੀਏਯੂ ਵਾਲਾ ਵੀ ਆਊਗਾ ਹੌਲੀ ਹੌਲੀ, ਕੋਈ ਨਾ
0: ਨਹੀਂ, ਉਹ ਚ ਵੀ ਹੈਗਾ,
3: ਉਹ ਚ ਵੀ ਦੱਸਾਂਗੇ, ਉਹ ਚ ਵੀ ਬੜਾ ਕੁਛ ਹੈਗਾ। ਜੇ ਪੀਏਯੂ ਜਿਸ ਤੁਸੀਂ ਆਏ ਆ ਕਹਿਣਾ ਵੀ ਅਸੀਂ ਪੀਏਯੂ ਤੇ ਪੜੇ ਹੋਏ ਆ ਬਸ।
0: ਅੱਛਾ, ਫਿਰ ਕਿੰਨੇ ਪਰਸੈਂਟ?
3: ਫਿਰ 20%।
0: ਨਹੀਂ ਥੋੜੇ ਵਧਾ ਲਓ, ਐਂ ਨਹੀਂ ਕਰਦੇ, 25 ਕਰ ਦਿੰਦੇ,
3: 21 ਕਰ ਲੈਂਦੇ
0: ਆ। ਅੱਛਾ, ਇਹ ਵੀ ਅੱਛਾ, ਆਹ ਨਵਾਂ ਗਾਂਬਾ ਦੇਖ ਲਓ ਸੁਲਤਾਨ ਜੀ, ਦੇਖ ਲਓ ਇਹ ਛੋਰੇ ਦੇ ਵਿੱਚ ਕਹਿੰਦੇ 21 ਕਰ ਲੈਂਦੇ
3: ਆ। ਨਹੀਂ ਗੱਲ ਸਹੀ ਆ, ਸ਼ਗਨ ਪਾਤਾ,
0: ਸ਼ਗਨ ਪਾਤਾ, ਹਾਂ ਇਹ ਸ਼ਗਨ ਵਾਲੀ ਗੱਲ ਹੈ, ਇਹ ਮੈਨੂੰ ਪਸੰਦ ਹੈ ਵੈਸੇ, ਸ਼ਗਨ ਵਾਲੀ ਠੀਕ ਹੈ। 21% ਕਰ ਲਿਓ,
3: 21% ਹੋ ਜਾਏਗਾ,
0: ਘੱਟ ਜੂਗੀ,
3: ਬਿਲਕੁਲ ਘਟੂਗਾ।
0: ਲਓ ਜੀ, ਜੇ ਕਾਰ ਦੀ ਇੰਸ਼ੋਰੈਂਸ ਆ ਪੀਏਯੂ ਚ ਬੰਦਾ ਕੋਈ ਪੜਿਆ ਹੋਵੇ
3: ਜੀ,
0: ਤਾਂ ਉਹਦੀ 21% ਉਹ ਕਹਿੰਦੇ ਜਿੰਨੀ ਪੇ ਕਰ ਰਿਹਾ ਉਹਦੀ 21% ਘਟਾ ਦਾਂਗੇ। ਇਹ ਵਧੀਆ,
3: ਪੀਏਯੂ ਤੋਂ ਬਸ,
0: ਪੀਏਯੂ ਤਾਂ ਪੜਿਆ ਹੋਵੇ
3: ਜੀ, ਹੋਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ
0: ਪਾਸ ਹੋਵੇ ਜਾਂ ਨਾ ਹੋਵੇ, ਬੰਦਾ ਪੜਿਆ ਹੀ ਹੋਵੇ,
3: ਚੱਕਰੀ ਨਹੀਂ ਬਸ।
0: ਅੱਛਾ, ਐਡਮਿਸ਼ਨ ਹੋਈ ਹੋਵੇ,
3: ਪੀਏਯੂ ਹੋਈ ਹੋਵੇ,
0: ਅਸੀਂ ਭੰਗੜਾ ਪਾਉਣ ਜਾਂਦੇ ਰਹੇ, ਸਾਡੀ ਬਣੂ ਗੱਲ ਕਿ ਨਹੀਂ ਉੱਥੇ?
3: ਨਹੀਂ ਨਹੀਂ ਨਹੀਂ,
0: ਉਹ ਬਣੇ ਹੋਏ ਟਰਾਉਂਦੇ
3: ਭੰਗੜੇ ਵਾਲਿਆਂ ਨੂੰ,
0: ਹੋਮ ਸਾਇੰਸ ਦੇ ਵਿੱਚ ਨਹੀਂ, ਉਹ ਨਹੀਂ,
3: ਬਿਲਕੁਲ ਨਹੀਂ,
0: ਪੜਿਆ ਹੋਵੇ ਉੱਥੇ
3: ਪੀਏਯੂ, ਪੀਏਯੂ ਤੋਂ ਪੜਿਆ ਹੋਵੇ, ਕੱਲ ਹੀ ਮਾਲ ਸਾਹਿਬ ਦੀਆਂ ਦੋ ਗੱਡੀਆਂ ਕਰਕੇ ਹਟੇ ਜੀ।
0: ਅੱਛਾ, ਉਹ ਪੀਏਯੂ ਤੋਂ ਪੜਿਆ?
3: ਪੀਏਯੂ ਤੋਂ
0: ਨੰਬਰ ਦਿਓ ਆਪਦਾ,
3: 647-6478-6472-7-8820।
0: ਆ ਲਓ, ਇਹ ਤਾਂ ਹੋ ਗਿਆ ਜੀ। ਇੱਧਰ ਇੱਧਰ ਮੈਂ ਸੁਲਤਾਨ ਜੀ ਨੂੰ, ਸੁਲਤਾਨ ਜੀ ਖੁਸ਼ ਹੋ ਤੁਸੀਂ?
4: ਹਾਂਜੀ ਬਿਲਕੁਲ,
0: ਬਾਗੋ ਬਾਗ,
4: ਬਾਗੋ ਬਾਗ,
0: 68
4: ਕਸਟਮਰ ਨੂੰ ਅਸੀਂ ਜਿੰਨੀ ਵੀ ਇਸ ਟਾਈਮ ਸਰਵਿਸ ਲੈ ਕੇ ਦੇ ਸਕਦੇ ਹਾਂ, ਜਿੰਨੇ ਵੀ ਉਹਨਾਂ ਦੇ ਡਾਲਰ ਸੇਵ ਕਰ ਸਕਦੇ ਹਾਂ, ਸਾਨੂੰ ਤਾਂ ਅਸੀਂ ਤਾਂ ਬਾਗੋ ਬਾਗ ਹੀ।
0: ਤੁਸੀਂ ਮੈਨੂੰ ਇਹ ਦੱਸੋ,
4: ਕਿਉਂਕਿ ਸਾਡਾ ਵੋਲੀਅਮ ਵਧਣਾ,
0: ਤੁਸੀਂ ਮੈਨੂੰ ਇਹ ਦੱਸੋ, ਜਦੋਂ ਤੁਸੀਂ ਸਟੂਡੀਓ 'ਚ ਬੜੇ ਸੀ ਤੁਹਾਨੂੰ ਪਤਾ ਸੀ ਵੀ ਅੱਜ ਇਹ ਐਂ ਕਰੂ?
4: ਨਹੀਂ, ਮੈਨੂੰ ਵੈਸੇ ਓਨੈਸਟੀ ਨਾ ਕੋਈ ਡਿਸਕਸ ਵੀ ਨਹੀਂ ਆਪਣੀ ਹੋਈ, ਨਾ ਤੁਸੀਂ ਦੱਸਿਆ
0: ਵੀ
4: ਤੈਨੂੰ ਅੱਜ ਟੀਕਾ ਲਾਉਣਾ
0: ਹੈ
4: ਤੇ ਤੂੰ ਬਸ ਚੇਅਰ ਦੀ ਗੱਲ ਕਰਨੀ ਹੈ ਤੇ ਮੈਂ ਅੱਗਿਓਂ ਟੀਵੀ ਫ੍ਰੀ
0: ਕਰ, ਮੈਂ ਜਾਣਾ, ਮੇਰਾ ਕੰਮ ਜਾਣੇ।
4: ਹਾਂ, ਤੁਸੀਂ ਕਰਾ ਤਾ
0: ਨਾ ਕਰੋ, ਸੋਚ ਕੇ
3: ਇਹਨਾਂ ਦੇ ਮਨ ਦੇ ਵਿੱਚ ਨਾ ਰਾਜਵੀਰ ਜੀ ਦੇ ਇੱਕ ਗੱਲ ਲੜਕ ਰਹੀ ਆ, ਉਹ 1700 ਵਾਲੀ
4: ਸੋਨੀ ਬਰੇਵੀਆ 3 ਹੈ ਨਵਾਂ,
0: ਇੰਨਾ ਦੁਖੀ ਕਰਦਾ ਨਾ ਸੋਨੀ ਬਰੇਵੀਆ, ਜਿਹੜਾ ਇਹ ਚੇਤੇ ਆ ਜਾਂਦਾ ਯਾਰ ਮੇਰੇ, ਸੋਨੀ ਬਰੇਵੀਆ, ਸੋਨੀ ਬਰੇਵੀਆ
4: ਤੁਹਾਡੇ ਵਾਲਾ, ਸੋਨੀ ਬਰੇਵੀਆ 1 ਸੀ,
0: ਇਹ ਕਿਹੜਾ ਵਾ?
4: ਇਹ ਸੋਨੀ ਬਰੇਵੀਆ 3 ਹੈ, ਅਪਡੇਟਡ ਹੈ,
0: ਨਾਲੇ ਅਪਡੇਟਡ ਹੈ, ਨਾਲੇ ਉਹ ਤੋਂ ਸਸਤਾ,
4: ਨਾਲੇ 85 ਇੰਚ ਹੈ,
3: ਨਾਲੇ 85,
4: ਨਾਲੇ $2200 ਤੋਂ $1599 ਤੇ ਜੇ ਕਿਸੇ ਨੇ
0: ਸੈਮਸੰਗ ਸਰਚ ਕਰਨਾ, ਮੈਂ ਦੱਸਦਾ, ਜੇ ਕਿਸੇ ਨੇ ਸੈਮਸੰਗ ਸਰਚ ਕਰਨਾ, ਵੀਰੇ ਨੂੰ ਦੱਸੋ, ਮੈਂ ਤਾਂ ਨਾ, ਮੈਂ ਚਾਹ ਪੀਣਾ
3: ਥੋੜਾ ਯਾਰ, ਵੀਰੇ ਤੁਸੀਂ ਪੁੱਛੋ ਨਾ, ਮੈਨੂੰ
0: ਮੈਨੂੰ ਲੱਗਦਾ ਤੁਸੀਂ ਮੋਨਾ ਜੀ ਨੂੰ ਫੋਨ ਕਰੋ,
3: ਮੈਂ ਮੋਨਾ ਜੀ ਨਾਲ ਗੱਲ ਕਰੂੰਗਾ, ਤੁਸੀਂ ਸੁਲਤਾਨ ਜੀ ਨੂੰ ਪੁੱਛੋ ਟੀਵੀ,
4: ਨਹੀਂ ਮੋਨਾ ਜੀ ਨੇ ਵੀ ਟੀਵੀ ਲਿਆ ਹੋਇਆ, ਉਹਨਾਂ ਨਾਲ ਵੀ ਹਜੇ ਨਾ ਗੱਲ ਕਰੋ,
3: ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਦੱਸ ਰਹੇ ਹੋ, ਉਹਨਾਂ ਦੀ
0: ਫੀਚਰ ਦੱਸ ਰਹੇ ਹੋ ਉਹਨਾਂ ਨੂੰ
4: ਵੀ ਸੇਲ ਜਿਹੜੀ ਆ ਉਹ ਪਤਾ ਕਿ ਹੁਣ ਜਦੋਂ ਕੰਪਨੀਆਂ ਸੇਲ ਲਾਉਂਦੀਆਂ ਫਿਰ ਡਿਸਕਾਊਂਟ ਮਿਲਦੇ ਹੀ ਮਿਲਦੇ ਆ। ਜੇ ਕੋਈ ਸੈਮਸੰਗ ਲੈਣਾ ਚਾਹੁੰਦੇ,
0: ਅੱਛਾ
4: ਸੈਮਸੰਗ ਕੱਲਾ 4K ਨਹੀਂ ਬਲਕਿ ਮਿੰਨੀ LED ਆ ਗਿਆ।
0: ਇਹ ਕਿਹੜਾ ਹੁੰਦਾ ਮਿੰਨੀ LED?
4: ਮਿੰਨੀ LED ਦਾ ਲੇਟੈਸਟ ਵਨ ਜਿਹੜਾ ਹੁਣੀ 2026 ਦਾ ਲੇਟੈਸਟ ਮਾਡਲ ਹੈ, ਮਿੰਨੀ LED ਹੈ। ਇਹਦੀ ਪਿਕਚਰ ਕੁਆਲਿਟੀ ਬਹੁਤ ਇਨਕਰੀਜ਼ ਕੀਤੀ ਹੈ।
0: ਨਹੀਂ ਇਹ ਮਤਲਬ ਉਹਦੇ ਨਾਲ ਵਧੀਆ ਹੁੰਦਾ?
4: ਹਾਂਜੀ,
0: ਮੈਂ ਤਾਂ ਸਮਝਿਆ ਵੀ ਇੱਕ ਬੱਸ ਹੁੰਦੀ ਹੈ ਇੱਕ ਮਿੰਨੀ ਬੱਸ ਹੁੰਦੀ ਹੈ।
4: ਹਾਂ ਨਹੀਂ ਨਹੀਂ ਨਹੀਂ ਮਿੰਨੀ LED ਜਿਹੜਾ
0: ਇਹ ਉਹ ਵਧੀਆ ਹੈ
4: ਟੈਕਨੋਲੋਜੀ।
0: ਅੱਛਾ
4: ਜੀ, ਇਹ
0: ਨਵੀਂ ਆ ਗਈ ਹੈ।
4: ਹਾਂ ਮੈਂ ਵੀ ਕਿਹਾ
0: ਵੀ ਮਿੰਨੀ ਛੋਟਾ ਹੋ ਗਿਆ।
4: ਨਹੀਂ ਨਹੀਂ ਮਿੰਨੀ LED ਜਿਹੜੀਆਂ ਉਹਦੇ ਵਿੱਚ ਲਾਈਟਾਂ ਹਨ,
0: ਉਹ ਹਾਂ
4: ਉਹ ਮਿੰਨੀ ਲਗਾਈਆਂ ਗਈਆਂ। ਜੇ ਪਹਿਲੇ ਫੋਰ ਐਗਜ਼ਾਮਪਲ ਜੇ ਪਹਿਲੇ 1000 LED ਉਹਦੇ ਵਿੱਚ ਲੱਗੀ ਸੀ, ਹੁਣ ਉਹ ਮਿੰਨੀ ਹੋਣ ਕਰਕੇ 2000 LED ਉਹਦੇ ਵਿੱਚ ਲੱਗ ਗਈ।
0: ਉਹ ਕਲੀਅਰ ਹੋ
4: ਗਿਆ, ਸ਼ਾਰਪਨੈਸ ਉਹਦੀ ਵੱਧ ਗਈ। ਸੋ ਮਿੰਨੀ LED ਜਿਹੜਾ ਇਸ ਟਾਈਮ ਅਗਰ ਕੋਈ ਵੀ ਕਸਟਮਰ ਲੈਣਗੇ 85 ਇੰਚ, ਉਹ ਵੀ $2200 ਤੋਂ $1599 ਦਾ ਦਿੱਤਾ ਜਾਏਗਾ। ਸੋ ਚਾਹੇ ਸੋਨੀ ਬਰੇਵੀਆ ਮਾਡਲ ਲੈ ਲਓ, ਸੋਨੀ ਬਰੇਵੀਆ 3 ਮਿਲੇਗਾ, ਜਾਂ ਸੈਮਸੰਗ ਲੈ ਲਓ ਮਿੰਨੀ LED ਮਿਲੇਗਾ, ਤੇ ਮਿਲਣਗੇ ਦੋਨੇ ਹੀ $2200 ਵਾਲੇ $1599, ਤੇ $1599 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਲੱਸ 98 ਇੰਚ ਜੇ ਲੈਣਾ ਕਿਸੇ ਨੇ ਬਿਗਰ ਸਕਰੀਨ, ਉਹ ਵੀ $3500 ਵਾਲਾ $1999 ਦਾ, ਉਹਦੇ 'ਚ ਵੀ $1500 ਦੀ ਸੇਵਿੰਗ ਹੈ, ਅਤੇ $1999 ਵੀ 6 ਮਹੀਨੇ 'ਚ ਪੇ ਕਰਨਾ। 905-450-2828 ਨੰਬਰ ਹੈ, 905-450-2828 ਜੀ।

0: ਅੱਜ ਤੱਕ ਕੰਮ ਹੋਰ ਕਰਦਾ
1: ਜੀ,
0: ਟੈਲੀਵਿਜ਼ਨ ਤਾਂ ਲੈ ਕੇ ਦੇਣਾ ਮੈਂ। ਐਮੀ ਵਿਰਕ ਸਾਹਿਬ ਦਾ ਜਿਹੜਾ ਸ਼ੋਅ ਆ
2: ਜੀ,
0: ਉਹ ਮੈਨੂੰ ਉਹਦਾ ਮੈਸੇਜ ਆਇਆ ਸੀ ਵੀਰ ਦਾ, ਕਹਿੰਦਾ ਯਾਰ ਟਿਕਟਾਂ ਕਿਵੇਂ ਆ, ਅਸੀਂ ਜਾਣਾ ਤਾਂ ਚਾਹੁੰਦੇ ਹਾਂ, ਅਸੀਂ ਇਕੱਠੇ ਹਾਂ, ਫਰੈਂਡਸ ਹਾਂ ਅਸੀਂ, ਅਤੇ ਅਸੀਂ ਕੀ ਕਰੀਏ। ਮੈਂ ਕਿਹਾ ਜਿਹੜੇ ਜਿਹੜੇ ਬੰਦੇ ਐਮੀ ਵਿਰਕ ਦਾ ਸ਼ੋਅ ਦੇਖਣਾ ਚਾਹੁੰਦੇ ਆ
2: ਜੀ,
0: ਕਿਉਂਕਿ ਪੂਰੇ ਬੈਂਡ ਦੇ ਨਾਲ ਪਹਿਲੀ ਵਾਰ ਆ ਰਿਹਾ ਉਹ,
2: ਬਿਲਕੁਲ ਜੀ,
0: ਸੋ ਉਹਨਾਂ ਦਾ ਸ਼ੋਅ ਦੇਖਣਾ, ਅਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਵੀਰ ਨੇ ਉਹ ਵੀ ਦੇਖਣਾ ਚਾਹੁੰਦੇ ਆ। ਉਹ ਕਹਿੰਦੇ ਬਾਈ ਟਿਕਟ ਕਿਵੇਂ ਕਿੱਥੋਂ, ticketmaster.ca ਤੇ, ਉਹਨਾਂ ਤੋਂ ਵੀ ਮੈਂ ਲਵਾਤੀ ਆ ਬਾਈ ਜੀ। ਅੱਜ ਸਪੈਸ਼ਲ ਹੁਣ ਸ਼ੁਰੂ ਹੋ ਗਈ ਆ, ਸ਼ਾਮ ਤੱਕ
2: ਜੀ
0: ਐਮੀ ਭਰ ਦਿਓ ਕੋਡ। ਬਾਲਕੋਨੀ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਤੁਹਾਨੂੰ ਹੁਣ ਕੋਈ ਇਹ ਨਹੀਂ 100-150 ਵਾਲੀ ਟਿਕਟ ਨਹੀਂ ਹੈ, ਬਾਲਕੋਨੀ ਦੀ ਟਿਕਟ ਸਿਰਫ $25 ਦੇ ਵਿੱਚ ਉਹ ਮਿਲ ਜਾਣੇ, ਸਿਰਫ $25 ਦੇ ਵਿੱਚ ਐਮੀ ਕੋਡ ਭਰ ਦਿਓ, ਮਿਲਣੀ ਨਹੀਂ ਕਿਤੋਂ ਵੀ, ਨਹੀਂ ਤਾਂ ਐਮੀ ਕੋਡ ਭਰ ਕੇ 2 ਚੱਕ ਲਓ, 4 ਚੱਕ ਲਓ, 6 ਚੱਕ ਲਓ, 8 ਤੱਕ ਚੱਕ ਲਓ, ਜਿਹਨਾਂ ਜਿਹਨਾਂ ਨੇ ਚੱਕਣੇ ਨੇ ਹੋਣੀ ਐਮੀ ਕੋਡ ਭਰ ਦਿਓ ਸਪੈਸ਼ਲ। ਮੈਂ ਕਿਹਾ ਬਾਈ ਜੀ ਇਹਨਾਂ ਦਾ ਜਿਹਦਾ ਦੇਖਣਾ ਚਾਹੁੰਦੇ ਆ, ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਤਾਂ ਫਿਰ ਐਮੀ ਵਿਰਕ ਜਿਹੜਾ ਉਹ ਬਾਲਕੋਨੀ ਦੀਆਂ ਟਿਕਟਾਂ ਬਾਈ ਜੀ ਖੋਲਤੀਆਂ, $25-25 ਦੇ ਵਿੱਚ ਐਮੀ ਭਰ ਦਿਓ ਕੋਡ, ਚੱਕ ਲਓ ਕਰਾਂ। ਸੁਲਤਾਨ ਜੀ ਤੋਂ ਆਪਾਂ ਸਪੈਸ਼ਲ ਡਿਸਕਾਊਂਟ ਲੈਂਦੇ ਹਾਂ, ਤੇ ਇਹਨਾਂ ਨੂੰ ਫਿਰ ਕਹਾਂਗੇ ਵੀ ਸੁਲਤਾਨ ਜੀ ਖਿੱਚ ਦਿਓ ਕੰਮ ਜਰਾ ਕਰ। ਇਹਨੂੰ ਕਹਿੰਦੇ ਐਮੀ ਵਿਰਕ। ਐਮੀ ਭਰ ਕੇ ਕੋਡ, ਐਮੀ ਭਰ ਦਿਓ ਕੋਡ, ਤੇ ਚੱਕ ਲਓ $25 ਦੀਆਂ ਬਾਲਕੋਨੀ ਦੇ ਵਿੱਚੋਂ 15-20 ਮੁੰਡਿਆਂ ਨੇ ਜਾਣਾ, ਇਕੱਠੇ ਹੋ ਕੇ ਜਾਣਾ, ਫਰੈਂਡਸ ਨੇ ਜਾਣਾ, ਚੱਕ ਲਓ ਕਰਾਂ $25 ਦੇ ਵਿੱਚ। ਪ੍ਰੋਗਰਾਮ ਸਾਰੰਗ ਦੇ ਨਾਲ ਲਓ ਜੀ, ਇਹਨਾਂ ਦੇ ਵੀ ਇੱਧਰੋਂ ਹੁਣ ਕਰਾਤਾ। ਅਤੇ ਅੱਛਾ ਜੇ ਕਿਸੇ ਨੇ ਬਾਈ ਜੀ ਬ੍ਰਿੰਪਟਨ ਦੇ ਵਿੱਚ ਘਰ ਵੇਚਣਾ ਵਾ, ਘਰ ਮੇਰੇ ਕੋਲ ਬਾਇਰ ਹੈਗਾ, ਉਹ ਕਹਿੰਦਾ ਬਾਈ ਜੀ ਦੱਸੋ ਕੁਆਲੀਫਾਈਡ ਬਾਇਰ ਆ, ਅਤੇ ਜੇ ਤੁਸੀਂ ਇੱਧਰ ਵੈਟਰਨ ਦੇ ਏਰੀਏ ਦੇ ਵਿੱਚ, ਸੈਂਟਰਲ ਬੋਰਡ ਦੇ ਏਰੀਏ ਵਿੱਚ, ਕ੍ਰੈਡਿਟ ਵਿਊ ਦੇ ਏਰੀਏ ਦੇ ਵਿੱਚ ਟਾਊਨ ਹਾਊਸ ਕੋਈ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ।
2: ਬਿਲਕੁਲ ਜੀ,
0: ਮੈਂ ਵੀ ਸੇਲ ਲਾ ਦਾਂ,
2: ਬਿਲਕੁਲ ਲਾਓ,
0: ਨਹੀਂ ਸੁਲਤਾਨ ਜੀ ਤੋਂ ਟੀਵੀ ਲੈ ਕੇ ਦੇਵਾਂਗੇ ਆਪਾਂ, ਕਿਹੜੀ ਗੱਲਬਾਤ ਆ। ਸੋ ਨੰਬਰ ਤੁਸੀਂ ਨੋਟ ਕਰ ਲਓ, 416-317-2733 ਤੇ ਗੱਲਬਾਤ ਕੀਤੀ ਜਾ ਸਕਦੀ ਆ, ਜੇਕਰ ਟਾਊਨ ਹਾਊਸ ਤੁਸੀਂ ਵੇਚਣਾ ਚਾਹੁੰਦੇ ਹੋ। ਕਈ ਵਾਰ ਅਸੀਂ ਕਹਿੰਦੇ ਕਿ 20 ਦਿਨ ਹੋ ਗਏ ਲੱਗੇ ਨੂੰ, ਵਿਕਦਾ ਨਹੀਂ, 25 ਦਿਨ ਹੋ ਗਏ, ਨਾ ਨਾ ਤੁਸੀਂ ਅੱਜ ਲਿਸਟ ਕੀਤਾ ਕੱਲ੍ਹ ਨੂੰ ਵੇਚ ਦੇਣਾ ਆਪਾਂ ਨਾਲ ਰਾਈਟ ਵੇ। ਸੋ ਜੇ ਤੁਸੀਂ ਇਸ ਏਰੀਏ ਦੇ ਵਿੱਚ ਘਰ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਜੇ ਲੰਡਨ ਏਰੀਏ ਦੇ ਵਿੱਚ ਘਰ ਖਰੀਦਣਾ ਚਾਹੁੰਦੇ ਹੋ, ਜਿੱਥੇ ਜਿੱਥੇ ਹੁਣ ਵੀ ਉੱਥੇ ਮਾੜੀ ਮਾਰਕੀਟ ਦੇ ਵਿੱਚ ਵੀ ਘਰ ਜਿਹੜੇ 8-8 ਲੱਖ ਦੇ ਆ, ਤਾਂ ਉੱਥੇ ਵੀ ਤੁਹਾਨੂੰ 7.5 ਲੱਖ ਦਾ ਡਿਟੈਚ ਘਰ ਦੇਵਾਂਗੇ ਲੰਡਨ ਦੇ ਵਿੱਚ, ਅਤੇ ਡਬਲ ਕਾਰ ਗਰਾਜ ਦੇ ਨਾਲ। ਚੱਕ ਲਓ ਵੇ 416-317-2733 4163172733। ਮੋਨਾ ਜੀ ਵੀ ਸਾਡੇ ਨਾਲ ਆ, ਮੋਨਾ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਇੰਸ਼ੋਰੈਂਸ ਬਾਬਤ। ਮੋਨਾ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ।
3: ਥੈਂਕ ਯੂ ਸੋ ਮਚ ਰਾਜਵੀਰ ਜੀ।
0: ਜੀ ਮੋਨਾ ਜੀ ਕੀ ਹੋਰ ਅਪਡੇਟ ਕਰਨੀ ਚਾਹੁੰਦੇ ਹੋ?
3: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਅਕਸਰ ਅਸੀਂ ਗੱਲ ਕਰਦੇ ਹਾਂ ਕਿ ਪਾਲਿਸੀਜ਼ ਕਰਵਾਈਏ, ਅਸੀਂ ਆਪਣੇ ਟਾਈਮ ਸਿਰ ਪ੍ਰੋਟੈਕਸ਼ਨ ਲਈਏ, ਤਾਂ ਕਿ ਜਿਹੜੀ ਵੀ ਇੰਸ਼ੋਰੈਂਸ ਅਸੀਂ ਕਰਵਾਉਂਦੇ ਹਾਂ, ਇੱਕ ਤਾਂ ਉਹਦੇ ਵਿੱਚ ਤੁਸੀਂ ਗੁੱਡ ਹੈਲਥ ਡਿਸਕਾਊਂਟ ਲੈ ਸਕੋਗੇ, ਦੂਜੀ ਚੀਜ਼ ਇਹ ਹੈ ਕਿ ਵਿਦਆਊਟ ਐਨੀ ਰੇਟਿੰਗ, ਵਿਦਆਊਟ ਐਨੀ ਐਕਸਕਲੂਜਨ ਤੁਹਾਨੂੰ ਪਾਲਿਸੀਜ਼ ਮਿਲ ਸਕਦੀਆਂ ਨੇ, ਐਂਡ ਤੁਹਾਡੇ ਕੋਲ ਜ਼ਿਆਦਾ ਆਪਸ਼ਨਸ ਹੁੰਦੀਆਂ ਨੇ ਕਿ ਤੁਸੀਂ ਕਿੰਨੀ ਅਮਾਊਂਟ ਦੇ ਕਵਰੇਜ ਲੈਣਾ ਚਾਹੁੰਦੇ ਹੋ, ਤੁਹਾਨੂੰ ਉਸ ਉੱਤੇ ਕੋਈ ਲਿਮਿਟੇਸ਼ਨ ਨਹੀਂ ਆਉਂਦੀ ਹੈਗੀ ਹੈ। ਅੱਜ ਕਿਸੇ ਪਰਸਨ ਦੀ ਰਿਕੁਆਇਰਮੈਂਟ 500,000 ਤੋਂ ਉੱਤੇ ਦੀ ਹੈਗੀ ਹੈ, 1,000,000-2,000,000 ਤੋਂ ਉੱਤੇ ਦੀ ਕਵਰੇਜ ਲੈਣਾ ਚਾਹੁੰਦੇ ਨੇ, ਡੈਫੀਨੇਟਲੀ ਜੇ ਗੁੱਡ ਹੈਲਥ ਹੈਗੀ ਹੈ ਤਾਂ ਡੈਫੀਨੇਟਲੀ ਕਿਸੇ ਵੀ ਕੰਪਨੀ ਨਾਲ ਆਪਾਂ ਜਾ ਸਕਦੇ ਹੁੰਦੇ ਹੈਗੇ ਹਾਂ। ਪਰ ਨਾਲ ਦੀ ਨਾਲ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਨਾਲ ਦੀ ਨਾਲ ਥੋੜ੍ਹੀ ਬਹੁਤ ਸਾਡੀਆਂ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਕੁਛ ਨਾ ਕੁਛ ਰਜਿਸਟਰਡ ਟੂਲਸ ਦੇ ਵਿੱਚ ਸੇਵਿੰਗ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਨੋ ਡਾਊਟ ਉਹਨਾਂ ਦੇ ਵਿੱਚ ਮਨੀ ਬੈਕ ਆਪਸ਼ਨਸ ਵੀ ਹੁੰਦੀਆਂ, ਕੈਸ਼ ਵੈਲਿਊ ਦੇ ਵਿੱਚ ਗਰੋਥ ਵੀ ਹੁੰਦੀ ਹੈ, ਪਰ ਨਾਲ ਦੀ ਨਾਲ ਜੇ ਅਸੀਂ ਚਾਹੁੰਦੇ ਹੋਈਏ ਕਿ ਕੁਛ ਨਾ ਕੁਛ ਸੇਵਿੰਗ ਸਾਈਡ ਤੇ ਸਾਡੀਆਂ ਹੁੰਦੀਆਂ ਰਹਿਣ, ਜਿੱਦਾਂ ਕਿ TFSA ਦੀ ਗੱਲ ਕਰ ਲਈਏ, ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੋ ਗਿਆ, ਫਸਟ ਹੋਮ ਸੇਵਿੰਗਸ ਅਕਾਊਂਟ ਹੋ ਗਿਆ। ਸੋ ਇਹਨਾਂ ਪਾਲਿਸੀਜ਼, ਇਹਨਾਂ ਜਦੋਂ ਇਨਵੈਸਟਮੈਂਟ ਟੂਲਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਇਹ ਜ਼ਰੂਰ ਸਭ ਨਾਲੋਂ ਪਹਿਲਾਂ ਕੁਸ਼ਚਨ ਆਉਂਦਾ ਕਿ ਪਰਸਨ ਦੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਕੀ ਰਿਕੁਆਇਰਡ ਹੈਗਾ, ਕੀ ਉਹਨਾਂ ਨੂੰ RRSP ਦੀ ਰਿਕੁਆਇਰਮੈਂਟ ਹੈਗੀ ਜਾਂ TFSA ਦੀ। ਪਰ ਕਾਫੀ ਵਾਰ ਮੈਂ ਇਹ ਦੇਖਦੀ ਹੈਗੀ ਆ ਕਿ ਜਿਹੜੇ ਵੀ ਪਰਸਨ, ਕਈ ਵਾਰ ਸਾਨੂੰ ਕਲਾਇੰਟਸ ਮਿਲਦੇ ਨੇ, ਉਹਨਾਂ ਦੀ ਕਈ ਵਾਰ ਬੈਂਕ ਦੇ ਵਿੱਚ ਚੱਲ ਰਹੀ ਸੀ, ਕਿਤੇ ਇੰਸਟੀਟਿਊਸ਼ਨ ਦੇ ਵਿੱਚ ਚੱਲ ਰਹੀ ਸੀ, ਇੱਕ ਵਾਰ ਜਦੋਂ ਆਪਾਂ ਅਕਾਊਂਟ ਖੋਲ ਲੈਂਦੇ ਹਾਂ ਤਾਂ ਕਈ ਵਾਰ ਉਸ ਤੋਂ ਬਾਅਦ ਆਪਾਂ ਉਸ ਤੇ ਰਿਵਿਊ ਹੀ ਨਹੀਂ ਕਰਦੇ ਕਿ ਉਸਦੇ ਵਿੱਚ ਗਰੋਥ ਕਿੰਨੀ ਆ ਰਹੀ ਹੈ। ਸੋ ਮੇਕ ਸ਼ੋਰ ਕਰੋ ਜ਼ਰੂਰ ਆਪਣੀਆਂ ਸਟੇਟਮੈਂਟਸ ਨੂੰ ਅਸੀਂ ਰਿਵਿਊ ਕਰੀਏ ਤਾਂ ਕਿ ਜਿਹੜੇ ਵੀ ਉਹਦੇ ਵਿੱਚ ਕੋਈ ਫੰਡਸ ਚੂਜ਼ ਕੀਤੇ ਸੀਗੇ ਹੋ ਸਕਦਾ ਕਿ ਇਸ ਟਾਈਮ ਤੇ ਉਹ ਫੰਡਸ ਪ੍ਰੋਪਰਲੀ ਗਰੋ ਨਹੀਂ ਕਰ ਰਹੇ ਹੈਗੇ ਆ ਜਾਂ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਰਿਸਕ ਫੈਕਟਰ ਕਿੰਨਾ ਹੈਗਾ। ਸੋ ਉਸ ਹਿਸਾਬ ਦੇ ਨਾਲ ਆਪਾਂ ਫੰਡਸ ਚੇਂਜ ਕਰ ਸਕਦੇ ਹੁੰਦੇ ਹਾਂ ਤਾਂ ਕਿ ਤੁਹਾਨੂੰ ਪ੍ਰੋਪਰ ਗਰੋਥ ਹੋਵੇ ਕਿਉਂਕਿ ਓਬਵੀਅਸਲੀ ਹੈ ਜੇ ਅਸੀਂ TFSA ਦੀ ਗੱਲ ਕਰ ਰਹੇ ਹਾਂ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੀ ਗੱਲ ਕਰ ਰਹੇ ਹਾਂ ਤਾਂ ਉਸ ਟਾਈਮ ਤੇ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਸਾਨੂੰ ਉਹਦੇ ਵਿੱਚ ਸੇਫਟੀ ਦੇ ਨਾਲ ਨਾਲ ਉਸਦੇ ਵਿੱਚ ਗਰੋਥ ਜ਼ਰੂਰ ਹੋਵੇ ਕਿਉਂਕਿ ਜਿਹੜੀ ਵੀ ਗਰੋਥ ਹੋਣੀ ਹੈ ਉਹਦੇ ਉੱਤੇ ਤੁਹਾਨੂੰ ਕੋਈ ਵੀ ਟੈਕਸ ਨਹੀਂ ਚਾਰਜ ਹੋਣਾ। ਗੌਰਮੈਂਟ ਵੱਲੋਂ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੈ ਜਾਂ ਫਿਰ ਬੱਚਿਆਂ ਦੀ RESP

ਉਹ ਸਾਰਾ ਐਕਸਪੈਂਸ ਇਸ ਦੇ ਨਾਲ ਆਰਈਐਸਪੀ ਦੇ ਨਾਲ ਕਵਰ ਕਰ ਸਕਦੇ ਹੁੰਦੇ ਹੋ, ਇੱਥੋਂ ਤੁਹਾਨੂੰ ਫੰਡਿੰਗ ਅਵੇਲੇਬਲ ਹੋ ਸਕਦੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਈ ਆਪਣੇ ਇਨਵੈਸਟਮੈਂਟ ਪਰਪਸਿਸ ਦੇ ਲਈ, ਜਾਂ ਫਿਰ ਕੋਈ ਵੀ ਤੁਸੀਂ ਕਾਰਪੋਰੇਟ ਓਨਡ ਪਾਲਿਸੀ ਚਾਹੁੰਦੇ ਹੋ, ਉਹ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ 416-509-1509-416-509-1509।

0: ਦਾ ਸ਼ੋ 30 ਅਗਸਤ ਨੂੰ ਜਿਹੜਾ ਹੁਣ ਜਾ ਰਿਹਾ ਉਹਦੀ ਬਾਲਕੋਨੀ ਦੀਆਂ ਟਿਕਟਾਂ, ਅੱਜ ਕੋਡ ਭਰ ਦਿਓ ਐਮੀ ਤਾਂ ਤੁਹਾਨੂੰ $25 ਦੀ ਟਿਕਟ ਜਿਹੜੀ ਉਹ ਮਿਲ ਜਾਣੀ ਹੈ। ਬਾਲਕੋਨੀ ਦੀ ਟਿਕਟ ਜਿਹੜੀ ਜੇਕਰ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਐਮੀ ਕੋਡ ਭਰ ਦਿਓ, $25 ਦੇ ਵਿੱਚ ਚੱਕ ਲਓ ਬਾਈ ਜੀ ਟਿਕਟਾਂ। ਗੱਲ ਸੁਣ
1: ਸਰਕਾਰੇ
0: ਲਾਂਡਰੀ ਦੀਆਂ ਕਿਸਮਾਂ ਜੀ ਕਈ ਗਿਣਾ ਗਏ, ਮੈਂ ਤਾਂ ਬਾਅਦ ਵੀ ਸੋਚਦਾ ਰਿਹਾ ਵੀ 3-4-5-6 ਕਈ ਤਰ੍ਹਾਂ ਦੀ ਜਿਹੜੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਵੈਸੇ ਜੇ ਇਹ ਦੇਖਿਆ ਜਾਵੇ?
2: ਲਾਂਡਰੀ ਬਹੁਤ ਤਰ੍ਹਾਂ ਦੀ ਹੈ ਜੀ। ਲਾਂਡਰੀ ਦੇਖੋ ਨਾ, ਇੱਕ ਤਾਂ ਸਾਈਡ ਬਾਈ ਸਾਈਡ ਰੱਖੀ ਜਾਂਦੀ ਜਿਹਨੂੰ ਅਸੀਂ ਟੌਪ ਲੋਡ ਕਹਿ ਦਿੰਦੇ, ਉਹ ਉੱਪਰੋਂ ਲੈਡ ਹੁੰਦੀ ਹੈ, ਉਹਦੀ ਉੱਪਰੋਂ ਢੱਕਣਾ ਖੁੱਲਦਾ। ਸੋ ਟੌਪ ਲੋਡ ਵਾਸ਼ਰ ਐਂਡ ਡਰਾਇਰ ਹੁੰਦਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੁੰਦਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੁੰਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੁੰਦਾ, ਕੰਪੈਕਟ ਵਾਸ਼ਰ ਐਂਡ ਡਰਾਇਰ ਹੁੰਦਾ। ਵਾਸ਼ਰ ਐਂਡ ਡਰਾਇਰ ਕੰਪੈਕਟ ਜਿਹੜਾ ਉਹ 24 ਇੰਚ ਹੁੰਦਾ।
0: ਜਿਹੜੇ
2: ਅਪਾਰਟਮੈਂਟਾਂ ਚ ਵੀ ਲੱਗਦੇ, ਬੇਸਮੈਂਟ ਅਪਾਰਟਮੈਂਟ ਚ ਵੀ ਲਗਾਉਂਦੇ
0: ਜਿੱਥੇ ਵੀ ਸਪੇਸ ਇਸ਼ੂ ਘੱਟ ਹੈ।
2: ਫਿਰ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਵੀ ਆ ਗਿਆ ਹੁਣ। ਫਿਰ ਹੁਣ ਦੇਖੋ ਟੌਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਨ ਪੀਸ ਵਾਸ਼ਰ ਵਿਦ ਡਰਾਇਰ, ਐਂਡ ਜਿਹੜਾ ਨਵਾਂ
0: ਲੱਖ ਵਰਗਾ ਬਾਕੀ ਮੋੜ ਕੇ ਪਾ ਲਾ
2: ਉਹ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ। ਫਿਰ ਜਿਹੜਾ ਜੀ ਫਿਟ ਇਨ ਕਲੋਜ਼ਟ, ਫਿਟ ਇਨ ਕਲੋਜ਼ਟ ਵੀ ਜਿਹੜਾ ਵਾਸ਼ਰ ਐਂਡ ਡਰਾਇਰ ਹੈ, ਜਿਹਨਾਂ ਨੇ ਕਲੋਜ਼ਟ ਦੇ ਵਿੱਚ ਲਗਾਉਣਾ ਉਹ ਫਿਟ ਇਨ ਕਲੋਜ਼ਟ ਵਾਸ਼ਰ ਐਂਡ ਡਰਾਇਰ ਉਹ ਵੀ ਮਿਲੇਗਾ।
0: ਫਿਟ ਇਨ ਪੋਕਿਟ,
2: ਫਿਟ ਇਨ ਪੋਕਿਟ $100 ਦਾ ਨੋਟ ਹੈ ਉਹ ਫਿਟ ਇਨ ਪੋਕਿਟ ਹੋਏਗਾ।
0: ਫਿਟ ਇਨ ਬਜਟ,
2: ਫਿਟ ਇਨ ਬਜਟ ਵੀ ਕਰ ਦਾਂਗੇ, ਫਿਟ ਇਨ ਬਜਟ ਹੋ ਜਾਏਗਾ, ਨੋ ਡਾਊਟ ਅਬਾਊਟ ਇਟ। $800 ਦੀ ਸੇਵਿੰਗ ਹੋਏਗੀ ਕੱਲਾ ਵਾਸ਼ਰ ਲੈਣਾ ਫੋਰ ਐਗਜ਼ਾਮਪਲ, ਕਿਉਂਕਿ ਬਾਏ ਮੋਰ ਸੇਵ ਮੋਰ ਈਵੈਂਟ ਚੱਲ ਰਿਹਾ ਨਾ ਜੀ।
0: ਹਾਂਜੀ,
2: ਤੇ ਕੱਲਾ ਵਾਸ਼ਰ ਲੈਣੇ ਆ $1000 ਵਾਲਾ, $599 ਚ ਕੱਲਾ ਵਾਸ਼ਰ,
0: ਅੱਛਾ
2: $400 ਸੇਵ ਹੋਏ। ਪਰ ਜੇ ਵਾਸ਼ਰ ਐਂਡ ਡਰਾਇਰ ਲਈਏ ਬਾਏ ਮੋਰ ਸੇਵ ਮੋਰ ਇਵੈਂਟ, ਤੇ ਤੁਹਾਡਾ ਵਾਸ਼ਰ ਡਰਾਇਰ 2 ਪੀਸ ਹੋ ਗਿਆ, $800 ਦੀ ਸੇਵਿੰਗ ਹੋ ਗਈ,
0: ਫਿਟ ਇਨ ਬਜਟ ਆਜੂ।
2: ਬਿਲਕੁਲ, ਫਿਟ ਇਨ ਦਾ ਬਜਟ ਹੋ ਗਿਆ, ਪਲੱਸ 6 ਮੰਥ ਚ ਪੇ ਕਰਨਾ, ਥੋੜੇ ਥੋੜੇ ਕਰਕੇ ਪੇ ਕਰ ਦੋ, ਭਾਵੇਂ ਫਿਟ ਇਨ ਦਾ ਬਜਟ ਅੱਪ ਹੀ ਆ ਗਿਆ।
0: ਉਹ ਜਿਹੜਾ 2100 ਵਾਲਾ ਸੀਗਾ ਕੱਲ, ਉਹ ਜਿਹੜਾ ਦੋਨਾਂ ਇੱਕੋ ਮਤਲਬ ਉਹੀ ਵਾਸ਼ਰ ਬਣ ਜਾਂਦਾ, ਉਹੀ ਡਰਾਇਰ ਬਣ ਜਾਂਦਾ, ਇੱਕ ਵਾਰ ਉਹ ਚ ਪਾ ਦੋ
2: ਤੁਸੀਂ, ਉਹ ਵੀ ਅਵੇਲੇਬਲ ਹੈ,
0: ਤੁਹਾਨੂੰ ਬਾਰ ਬਾਰ ਉਹ ਡਿਟਰਜੈਂਟ ਪਾਉਣ ਦੀ ਵੀ ਲੋੜ ਨਹੀਂ।
2: ਬੈਸਟ ਚੀਜ਼ ਇਹ ਹੈ ਕਿ ਸਟੋਰ ਤੇ ਸ਼ੋਰੂਮ ਤੇ
0: ਇੱਕ ਵਾਰ ਗੇੜਾ ਮਾਰੋ,
2: ਇੱਕ ਵਾਰੀ ਚੱਕਰ
0: ਮਾਰੋ, ਸਾਰੀਆਂ ਤੁਸੀਂ ਲੱਗੀਆਂ ਹੋਈਆਂ ਨੇ ਸਾਰੀਆਂ,
2: ਕਿਉਂਕਿ ਹਰ ਘਰ ਦੇ ਵਿੱਚ ਡਿਫਰੈਂਟ ਤਰੀਕੇ ਦਾ ਵਾਸ਼ਰ ਡਰਾਇਰ ਸੈੱਟ ਹੋਣਾ ਸਾਈਡ ਬਾਈ ਸਾਈਡ।
0: ਪਰ ਸਾਰੰਗ ਦਾ ਜਿਹੜਾ ਹਵਾਲਾ ਦੇਊਗਾ ਉਹਨੂੰ ਸਪੈਸ਼ਲ,
2: ਉਹਨਾਂ ਨੂੰ 100% ਜੀ
0: ਲਾਈਵ ਆਨ ਲੋਕੇਸ਼ਨ ਵਾਲੇ ਪ੍ਰੋਗਰਾਮ ਦੇ,
2: ਉਹਨਾਂ ਨੂੰ ਸੱਤ 800 ਡਾਲਰ ਦੀ ਸੇਵਿੰਗ ਗਰੰਟੀਡ ਹੋਏਗੀ,
0: ਤੁਹਾਨੂੰ ਮਿਲ ਜਾਣਗੇ
2: ਫਰੰਟ ਲੋਡ। ਨਹੀਂ, ਪੂਰੀ ਸਾਡਾ ਸਟਾਫ ਉੱਥੇ ਹੈ, ਤਾਂ ਜਿਹਨੂੰ ਮਰਜ਼ੀ ਮਿਲਣਗੇ, ਸਾਡਾ ਟ੍ਰੇਨਡ ਸਟਾਫ
0: ਉਹਨਾਂ ਦੀ ਹੈਲਪ ਕਰੇਗਾ। ਮੈਨੂੰ ਲੱਗਦਾ ਵੀ ਤੁਸੀਂ ਘਟਾ ਲਓ
2: ਸਿਲੈਕਟ ਕਰਨ, ਨਹੀਂ ਨਹੀਂ ਉਹ ਵੀ ਉਹਨਾਂ ਨੂੰ ਕਿਹਾ ਹੋਇਆ,
0: ਉਹਨਾਂ ਨੂੰ
2: ਵੀ ਕਿਹਾ ਹੋਇਆ, ਉਹਨਾਂ ਨੂੰ ਵੀ ਦੱਸਿਆ ਹੋਇਆ, ਕਿਉਂਕਿ ਦੇਖੋ
3: ਸਾਨੂੰ ਤਾਂ ਪਤਾ ਨਹੀਂ,
2: 100 ਕਸਟਮਰ ਅ ਵੀਕ ਡੀਲ ਕਰਨਾ ਇਕੱਲੇ ਬੰਦੇ ਦੇ ਵੱਸ ਦਾ ਕੰਮ ਨਹੀਂ,
0: ਉਹਨਾਂ ਨੂੰ ਕਹਿ ਦੋ ਵੀ ਆਹ ਰੇਟ ਦੇਣੇ ਆ,
2: ਟ੍ਰੇਨਡ ਕੀਤੀ ਹੋਵੇ, ਰਿਸਪੈਕਟਫੁਲੀ ਕਸਟਮਰ ਨੂੰ ਡੀਲ ਕੀਤਾ ਜਾਏ, ਰਿਸਪੈਕਟਫੁਲੀ ਉਹਨਾਂ ਨੂੰ ਫੀਚਰਸ ਸਮਝਾਏ ਜਾਣ, ਕਸਟਮਰ ਆਟੋਮੈਟਿਕਲੀ ਜਿਹੜੇ ਆ ਉਹ ਟਰਸਟ ਕਰਦੇ ਆ ਔਰ ਫਿਰ ਪਰਚੇਸ ਕਰਦੇ ਆ ਫਿਟ ਇਨ ਬਜਟ ਕਰਕੇ।
0: ਅੱਛਾ, ਤੁਸੀਂ ਮੈਨੂੰ ਹੁਣ ਪੁੱਛੋ ਵੀ ਲਾਂਡਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀਗਾ ਵੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਹੁਣ ਤੁਸੀਂ ਮੈਨੂੰ ਪੁੱਛੋ ਵੀ ਲਾਂਡਰੀ ਕਿੰਨੇ ਤਰ੍ਹਾਂ ਦੀ,
2: ਕਿੰਨੇ ਤਰ੍ਹਾਂ ਦੀ ਲਾਂਡਰੀ ਜੀ?
0: ਦੇਖੋ ਲਾਂਡਰੀ ਹੁੰਦੀ ਹੈ ਜੀ, ਇੱਕ ਤਾਂ ਬੰਦਾ ਆਪਦੇ ਮਨ ਨਾਲ ਕਰਦਾ, ਇੱਕ ਬੰਦਾ ਆਪਦੀ ਮਜਬੂਰੀ ਨਾਲ ਕਰਦਾ, ਇੱਕ ਬੰਦਾ ਘਰ ਚ ਡਰਦਾ ਕਰਦਾ। ਇਹ ਲਾਂਡਰੀ ਮੇਨ ਤੌਰ ਤੇ 3 ਤਰ੍ਹਾਂ ਦੀ ਹੁੰਦੀ ਹੈ,
3: ਸਭ ਤੋਂ ਇੰਪੋਰਟੈਂਟ ਕਿਹੜੀ ਆ?
2: ਤੇ ਸਭ ਤੋਂ ਇੰਪੋਰਟੈਂਟ ਜਿਹੜੀ ਆ, ਜਿਹੜੀ ਡਰ ਨਾ ਕਰ,
3: ਜਿਹੜੀ ਰਾਜਵੀਰ ਜੀ ਕਰਦੇ,
2: ਜਿਹੜੀ ਰਾਜਵੀਰ
0: ਕਰਦੇ, ਉਹ ਲਾਂਡਰੀ ਦਾ ਹੱਲ ਆ ਜਿਹੜਾ ਉਹ ਅਸੀਂ ਲੈ ਕੇ ਆਂਦਾ, ਉਹ ਫਿਟ ਇਨ ਬਜਟ ਹੋ ਜੂਗੀ, $2100 ਦੇ ਵਿੱਚ ਇੱਕੋ ਮਸ਼ੀਨ ਲੈ ਕੇ ਰੱਖ ਲੈਣੀ ਆ, ਉਹਨੇ ਕੱਪੜੇ ਸੁਕਾ ਦੇਣੇ ਆ, ਉਹਨੇ ਕੱਪੜੇ ਧੋ ਦੇਣੇ ਆ, ਉਹਨੇ ਸਾਰਾ ਕੁਝ ਕਰ ਦੇਣਾ, ਇੱਕ ਵਾਰ ਡਿਟਰਜੈਂਟ ਪਾਉਣਾ, ਬਸ ਜਾਂਦੇ ਜਾਂਦੇ ਕੱਪੜੇ ਜੇ ਵਿੱਚ ਸੱਟ ਕੇ ਚਲਾ ਦਿਓ, ਆਪੇ ਹੀ ਕੰਮ ਉਹਨੇ ਕਰਨਾ।
2: ਈਵਨ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ

1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡ੍ਰਾਇਰ ਦੋਨੋਂ 1099 ਚ, ਜਿਹੜਾ ਕਿ $1700 ਦਾ। ਸੋ ਮਿਸ ਨਾ ਕਰਨਾ, ਅੱਜ ਸ਼ਾਮ 7 ਵਜੇ ਤੱਕ ਬੁਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ। 905 450 2828 905 450 2828

0: ਮੁਕਾਈ ਜਾਣੇ ਆ ਜੇ ਹਜੇ ਪੈਸੇ ਧੇਲੇ ਦੀ ਪ੍ਰੋਬਲਮ ਆ। ਕਹਿੰਦੇ ਕੋਈ ਗੱਲ ਨਹੀਂ ਹੈ, ਸਾਡੇ ਕੋਲ ਨਾਗਪਾਲ ਸਾਹਿਬ ਹੈਗੇ ਆ, ਉਹ ਕਹਿੰਦੇ ਟੈਨਸ਼ਨ ਨਹੀਂ ਲੈਣੀ। ਉਧਰੋਂ ਸੁੱਖ ਕਹਿੰਦਾ ਬਾਈ ਐਨ ਪਟਾਕੇ ਹੀ ਪਾਉਂਦਾ ਹੁੰਦਾ, ਸੁੱਖ ਤਾਂ ਐਂ ਜਿਵੇਂ ਨਾ ਮਾਰਬਲ ਵਾਲਾ ਟੇਬਲ ਆ ਜਿਹੜੇ ਉਹ ਦੇਈ ਜਾਂਦਾ ਕੰਮ 399 ਦੇ ਚਾਰ ਸੁੱਖ ਜੀ ਆਇਆਂ ਨੂੰ। ਫਿਰ ਉਸ ਤੋਂ ਬਾਅਦ ਅਸੀਂ ਨਾਗਪਾਲ ਸਾਹਿਬ ਵੱਲ ਵੀ ਚੱਲਾਂਗੇ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਬੁਪਰਾ ਸਾਹਿਬ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, 299 ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ ਛੇਜਰਾਂ, ਟੇਬਲ ਤੇ ਛੇਜਰਾਂ, ਰਾਈਟ ਵੇ ਆ ਕੇ ਚੱਕ ਕੇ ਲੈ ਜਾਓ। ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, 199

0: ਮੁੰਡਿਆਂ ਲੈ ਦੇ ਸੁਰਮੇ ਦਾ ਨੀ ਨਾਲੇ ਮਹਿੰਦੀ ਲਵਾ ਦੇ
1: ਜੀ,
0: ਹਜੇ ਚਾਰ ਪੰਜ ਫਰਮਾਇਸ਼ਾਂ ਹੋਰ ਪਾ ਦੇਣੀਆਂ ਨੇ,
1: ਬਿਲਕੁਲ ਮੰਗ ਰਹੀ ਆ,
0: ਜੁੱਤੀ ਵੀ ਮੰਗੀ,
1: ਜੁੱਤੀ ਮੰਗੀ ਆ,
0: ਪਹਿਲਾਂ
1: ਜੁੱਤੀ ਪਹਿਲਾਂ ਕਹਿੰਦੀ ਘੁੰਗਰੋ ਨੀ ਲੈ ਕੇ ਦੇ,
0: ਅੱਛਾ ਘੁੰਗਰੋ ਵੀ ਪਹਿਲਾਂ, ਘੁੰਗਰੋ ਵਾਲੀ ਜੁੱਤੀ, ਜੁੱਤੀ ਵੀ ਦੂਜੀ ਨੀ,
1: ਨਾ ਨਾ ਨਾ
0: ਜੁੱਤੀ ਘੁੰਗਰੋ ਵਾਲੀ,
1: ਬਿਲਕੁਲ
0: ਮਹਿੰਦੀ ਵੀ ਲਵਾਉਣੀ ਆ,
1: ਹਾਂ
0: ਤੇ ਹੋਰ ਕੀ ਆ, ਗਾਨੀ ਵੀ ਪਾਉਣੀ
1: ਆ, ਪਾਉਣੀ ਆ,
0: ਹੋਰ ਵੀ ਸੁਣ ਕੋਈ ਹੋਊ।

0: ਸਕੀਮੀ ਹੈ, ਇਹ ਸਕੀਮੀ ਹੈ, ਇਹ ਕਹਿੰਦਾ ਜੇ ਗੰਨੇ ਵੀ ਘਰ ਦੇ ਬੀਜੇ ਆ, ਗੰਨੇ ਵੀ ਘਰ ਦੇ ਬੀਜੇ ਹੋਏ ਆ, ਛੱਲੀ ਵੀ ਖੇਤਾਂ ਚ ਹੋਈ ਹੋਊਗੀ, ਤੂਤ ਵੀ ਬੀਜਿਆ ਹੋਇਆ ਵਾ, ਉੱਥੇ ਮੰਜਾ ਢਾਹ ਦੇਣਾ ਕਹਿੰਦਾ। ਸ਼ੁਕਰ ਹੈ ਗੱਡੀ ਦੇ ਪੰਜਾਬ ਹੈ, ਪਰ ਕੋਈ ਗੱਲ ਨੀ ਹੈ, ਇੱਧਰ ਗੱਡੀ ਦੇ ਪੰਜਾਬ ਚਾਹੇ ਘੁੰਮਿਆ ਬਾਅਦ ਜਾ ਕੇ ਨਾਗਪਾਲ ਸਾਹਿਬ ਸਾਡੇ ਨਾਲ ਆ ਗਿਆ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਰ।
1: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ ਜੀ।
0: ਹਾਲ ਚਾਲ ਹੈ? ਠੀਕ ਠਾਕ ਹੋ?
1: ਵਧੀਆ ਜੀ, ਤੁਸੀਂ ਕਿਵੇਂ ਜੀ?
0: ਬਹੁਤ ਵਧੀਆ ਚੜ੍ਹਦੀ ਕਲਾ। ਤੇ ਥੋੜੀ ਜਿਹੀ ਤੁਸੀਂ ਇਨਫੋਰਮੇਸ਼ਨ ਦਿਓ, ਕਿਉਂਕਿ ਬਹੁਤ ਸਾਰੇ ਜਿਹੜੇ ਫੈਮਿਲੀਜ਼ ਨੇ ਉਹਨਾਂ ਨੂੰ ਹਜੇ ਨਵੇਂ ਕਈ ਵਾਰ ਜੁੜੇ ਹੁੰਦੇ ਆ, ਉਹਨਾਂ ਨੂੰ ਇਹ ਦੱਸੋ ਕਿ ਭਾਈ ਜੇਕਰ ਤੁਸੀਂ ਵੀ ਪੀ ਆਰ ਕਾਰਡ ਹੋਲਡਰ ਹੋ ਜਾਂ ਤੁਹਾਡੇ ਕੋਲ ਸਿਟੀਜ਼ਨਸ਼ਿਪ ਦੀ ਤੁਹਾਡੇ ਕੋਲ ਹੈਗੀ ਆ ਸਿਟੀਜ਼ਨਸ਼ਿਪ, ਤਾਂ ਤੁਸੀਂ ਵੀ ਐਲੀਜੀਬਲ ਹੋ ਸਕਦੇ ਹੋ ਲੋਨ ਲੈਣ ਲਈ। ਜਿਹੜੇ ਲੋਨ ਦੇ ਲਈ ਕੋਈ ਗਰੰਟਰ ਦੀ ਜ਼ਰੂਰਤ ਨਹੀਂ ਹੈ, ਜਿਹੜੇ ਲੋਨ ਦੇ ਲਈ ਕੋਈ ਤੁਹਾਨੂੰ ਬਹੁਤੇ ਡਾਕੂਮੈਂਟ ਲਾਉਣ ਦੀ ਜ਼ਰੂਰਤ ਨਹੀਂ, ਫੇਕ ਡਾਕੂਮੈਂਟ ਤਾਂ ਬਿਲਕੁਲ ਵੀ ਲਾਉਣ ਦੀ ਜ਼ਰੂਰਤ ਨਹੀਂ ਹੈ, ਜਿਹੜੇ ਤੁਹਾਡੇ ਡਾਕੂਮੈਂਟ ਹੈਗੇ ਆ ਓਰੀਜਨਲ ਐਜ਼ ਇਟ ਇਜ਼ ਉਵੇਂ ਹੀ ਲੱਗਣੇ ਆ। ਤੁਹਾਨੂੰ $1,00,000 ਦਾ, ਤੁਹਾਨੂੰ $35,000 ਦਾ, ਤੁਹਾਨੂੰ $55,000 ਦਾ, ਤੁਹਾਨੂੰ $1,50,000 ਦਾ ਲੋਨ ਮਿਲ ਜਾਣਾ, ਜਿਹੜਾ 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ, 2.5 ਸਾਲ ਬਾਅਦ 2.5% ਤੇ ਤੁਸੀਂ ਪੇ ਕਰਨਾ, ਲੱਖ ਦਾ ਜਾਣੀ ਕਿ 2.5% 2,500 ਬਣ ਜਾਣਾ, ਸੋ ਉਹ ਵਿਆਜ ਆ ਜਿਹੜਾ ਤੁਹਾਡਾ ਬਣਨਾ, ਅਤੇ ਪਲੱਸ 13-14 ਸਾਲਾਂ ਦੀਆਂ ਕਿਸ਼ਤਾਂ ਨੇ ਜਿਹੜੀਆਂ ਉਹ ਤੁਹਾਡੀਆਂ ਬਣ ਸਕਦੀਆਂ, 2.5 ਸਾਲ ਬਾਅਦ ਵੀ ਡੈਫਰ ਤੁਸੀਂ ਕਰਾ ਸਕਦੇ ਹੋ
2: ਜੀ, ਬਿਲਕੁਲ।
0: ਅਤੇ ਅਸਾਈਨਮੈਂਟ ਦੇਣੀ ਹੈ ਔਨਲਾਈਨ ਕਲਾਸਿਸ, ਤੁਸੀਂ ਇੱਥੇ ਬੈਠੇ ਹੋ, ਕੈਨੇਡਾ 'ਚ ਬੈਠੇ ਹੋ, ਇੰਡੀਆ ਜਾ ਰਹੇ ਹੋ, ਕਿਤੇ ਵੀ ਹੋ, ਤਾਂ ਤੁਸੀਂ ਔਨਲਾਈਨ ਕਲਾਸਿਸ ਚਾਹੇ ਫੋਨ 'ਤੇ ਲਾ ਲਓ, ਚਾਹੇ ਤੁਸੀਂ ਇੱਕ ਇਹਨਾਂ ਕੋਲ ਹੋਰ ਆ ਜਿਹਦੀ ਉਹ ਤੁਸੀਂ ਸਿਰਫ ਘੰਟੇ ਹੀ ਪੂਰੇ ਕਰਨੇ, ਉਹਦੇ ਔਨਲਾਈਨ ਕਲਾਸਿਸ ਟੀਚਰ ਵੀ ਹੈ ਨਹੀਂ ਗਾ
2: ਜੀ, ਬਿਲਕੁਲ।
0: ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਦੇ ਦਿਓ, ਅਤੇ ਨਾਲੇ ਜੇ ਪੈਨਸ਼ਨ ਵੀ ਲੈ ਰਹੇ ਹੋ ਤੁਹਾਡੀ ਪੈਨਸ਼ਨ 'ਤੇ ਕੋਈ ਇਫੈਕਟ ਨਹੀਂ ਪੈਣਾ, ਤੁਸੀਂ ਰਿਟਾਇਰਮੈਂਟ ਮੋਡ ਦੇ ਵਿੱਚੋਂ ਤਾਂ ਵੀ ਪੜ੍ਹ ਸਕਦੇ ਹੋ ਜੀ। ਨਾਗਪਾਲ ਸਾਹਿਬ
1: ਬਿਲਕੁਲ ਜੀ, ਐਂਡ ਦੈਨ ਕੋਈ ਏਜ ਲਿਮਿਟ ਨਹੀਂ ਹੈ ਜੀ, ਕੋਈ ਏਜ ਲਿਮਿਟ ਨਹੀਂ ਹੈ ਇਸ ਕੇ ਅੰਦਰ। ਔਰ ਸੈਕਿੰਡਲੀ ਲਾਈਕ ਅਗਰ ਆਪ ਸੈਕਿੰਡ ਕੋ ਆਪਕਾ ਏਕ ਕੋਰਸ ਖਤਮ ਹੋਣੇ ਵਾਲਾ ਹੈ ਅਭੀ, ਬਹੁਤ ਲੋਕ ਨਾ ਹਮਾਰੇ ਪਾਸ ਆਤੇ ਹੈਂ ਆਪਕੋ ਸ਼ੋ ਸੁਨ ਕੇ ਜੋ ਪਹਿਲੇ ਸੇ ਇਨਰੋਲਡ ਹੋਤੇ ਹੈ, ਤੋ ਵੋ ਹਮਾਰੇ ਪਾਸ ਹੀ ਆਤੇ ਹੈ, ਕਿਉਂ ਕਿਉਂਕਿ ਲਾਈਕ ਹਮਾਰੀ ਜੋ ਕਾਲਜ ਕੀ ਫੀਸ ਹੈ ਸਭ ਸੇ ਕਮ ਹੈ, ਲੋਵੈਸਟ ਫੀਸ ਹੈ ਗਾਰੰਟੀਡ, ਨੰਬਰ ਵਨ, ਮਤਲਬ ਮੋਰ ਮਨੀ ਇਨ ਯੋਰ ਪਾਕਿਟ, ਜ਼ਿਆਦਾ ਪੈਸਾ ਆਪਕੇ ਪਾਸ। ਸੈਕਿੰਡ ਥਿੰਗ, ਬੋਲੀ ਔਨਲਾਈਨ ਕੋਰਸਿਸ ਹੈ, ਆਸਾਨ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਔਰ ਹਮਾਰੀ ਫੀਸ ਕਿਤਨੀ ਹੈ ਇਤਨੇ ਕਾਮ ਕੀ, ਆਪਕਾ ਫਾਇਦਾ ਹਾਥੀ ਜਿਤਨਾ ਆਪਕੋ 1.5 ਲੱਖ ਤੱਕ ਕਾ ਲੋਨ ਆਤਾ ਹੈ 0% ਵਿਆਜ ਪੇ, ਜੋ ਆਪ ਕਹੀਂ ਵੀ ਇਨਵੈਸਟ ਖਰਚ ਕਰ ਸਕਤੇ ਆਪਣੀ ਇੱਛਾ ਸੇ। ਹਮਾਰੀ ਫੀਸ ਕਿਤਨੀ ਹੈ, $200, $199 ਕਾਮ ਹੋਣੇ ਕੇ ਬਾਅਦ, ਸ਼ੁਰੂ ਮੇ ਵੀ ਨਹੀਂ, ਕਲੀਅਰ ਫੀਸ ਹੈ, ਸਾਫ ਤਰੀਕੇ ਸੇ 8 ਸਾਲ ਸੇ ਹਜ਼ਾਰੋਂ ਕੋਸਿਸ ਕਰ ਚੁੱਕੇ ਹੈ, ਕੋਈ ਵੀ ਚਾਬੀ ਕੁੰਡੀ ਨਹੀਂ, ਅਸਲੀ ਕਾਗਜ਼ ਲਗਤੇ ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਟ ਸਰਟੀਫਿਕੇਟ, ਨਾ ਕਿ ਕੋਈ ਇੰਪਲਾਇਮੈਂਟ ਕਾ ਡਾਕੂਮੈਂਟ। ਤੋ ਆਪ ਸਕਿੱਲ ਹਾਸਿਲ ਕਰੇ, ਸਾਥ ਮੇ ਫੰਡਿੰਗ 50,000 ਸੇ ਲੈ ਕੇ 1,70,000 ਕੀ ਹਾਸਿਲ ਕਰੇ, ਕਿਤਨਾ ਹੀ ਕਲਾਇੰਟਸ ਕਰ ਚੁੱਕੇ ਹੈ, ਪਿੱਛੇ ਨਾ ਰਹੇ, ਬਸ ਲਾਈਕ ਮੰਡੇ ਕੋ ਲਾਸਟ ਡੇਟ ਹੈ ਇਸ ਬੈਚ ਕੇ ਇਨਰੋਲਮੈਂਟ ਕਾ, ਉਸਕੇ ਬਾਅਦ ਆਪਕੋ 1-2 ਮਹੀਨੇ ਵੇਟ ਕਰਨਾ ਪੜੇਗਾ। ਤੋ ਆਪ ਇਨਰੋਲ ਕਰੇ, ਐਕਸ਼ਨ ਲੈ, ਆਫਿਸ ਆਏ, ਕਾਲ ਕਰੇ 437-264-31-75, 437-264-31-75, 437-264-31-75, ਐਸਟੀਮੇਟ ਲਓ। ਹਾਂਜੀ,
0: 437-264-31-75 ਤੇ ਤੁਸੀਂ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਲਿਓ। ਪਿਛਲੇ 8 ਸਾਲ ਤੋਂ ਇਹ ਇਸੇ ਫੀਲਡ ਦੇ ਵਿੱਚ ਨੇ, ਸੋ ਤੁਸੀਂ ਸਿਰਫ ਤੁਹਾਡੇ ਕੋਲ ਪੈਸੇ ਆਉਣ ਤੋਂ ਬਾਅਦ ਇਹਨਾਂ ਨੂੰ $200 ਦੇਣਾ, ਪਹਿਲਾਂ ਨਹੀਂ, ਕੋਈ ਇਹਨਾਂ ਨੇ ਪਰਸੈਂਟੇਜ ਨਹੀਂ, ਕੋਈ ਕੁਛ ਨਹੀਂ ਹੈ, ਉਹ ਤੁਹਾਡੇ ਡਾਕੂਮੈਂਟ ਜਿਹੜੇ ਆ ਉਹ ਸਾਰੀ ਫਾਈਲ ਇਹਨਾਂ ਨੇ ਆਪ ਲਾਉਣੀ ਆ, ਸੋ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਪੈਣੀ। ਕੋਈ ਸਵਾਲ ਆ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰੋ, 437-264-31-75 ਤੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ
1: ਜੀ,
0: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਗੋਗੀ ਲੁਥਰਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਾ। ਲੁਥਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀ ਜੀ, ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੁਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਇਹੋ ਜਿਹਾ ਹੁੰਦਾ ਕਿ ਬਹੁਤ ਸਾਰੇ ਲੋਕਾਂ ਦੀਆਂ ਕਲੋਜ਼ਿੰਗ ਹੁੰਦੀਆਂ ਨੇ, ਫਿਰ ਬੰਦਾ ਕਹਿੰਦਾ ਯਾਰ ਹੁਣ ਐਕਸਟੈਂਸ਼ਨ ਲੈਣੀ ਪੈਣੀ ਆ, ਐਕਸਟੈਂਸ਼ਨ ਦੇ ਪਰ ਡੇ ਦੇ ਹਿਸਾਬ ਨਾਲ ਪੈਸੇ ਪੈਣੇ ਆ, ਤੇ ਜਾਂ ਫਿਰ ਓਪਨ ਮੌਰਗੇਜ ਕਰਵਾਉਣੀ ਪੈਂਦੀ ਆ ਤੇ ਉਹਦੇ ਪੈਂਦੇ ਆ, ਤੇ ਉਦੋਂ ਬੈਟਰ ਇੱਕ ਵਧੀਆ ਜਿਹੜਾ ਮੌਰਗੇਜ ਬ੍ਰੋਕਰ ਆ, ਤੁਸੀਂ ਉਹਦੇ ਨਾਲ ਡੀਲ ਜਦੋਂ ਕਰਦੇ ਹੋ ਤਾਂ ਤੁਹਾਨੂੰ ਉਹ ਪਹਿਲਾਂ ਹੀ ਐ ਬਿਲਕੁਲ ਟਾਈਮ ਤੇ ਸਟ੍ਰੈਸ ਫ੍ਰੀ ਕਲੋਜ਼ਿੰਗ ਆ ਉਹ ਕਰਵਾ ਕੇ ਦਿੰਦਾ। ਥੋੜੀ ਜਿਹੀ ਦਿਓ ਇਨਫੋਰਮੇਸ਼ਨ ਕਿ ਤੁਹਾਨੂੰ ਜਦੋਂ ਸੰਪਰਕ ਕਰਦੇ ਆ ਕਿਸ ਤਰੀਕੇ ਨਾਲ ਤੁਸੀਂ ਡੀਲ ਕਰਦੇ ਹੋ ਜੀ।
3: ਰਾਜੀਵ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਿਲਕੁਲ ਠੀਕ ਕਿਹਾ। ਕਈ ਵਾਰੀ ਕੀ ਹੁੰਦਾ, ਬੰਦਾ ਲਾਸਟ ਮਿੰਟ ਕਾਲ ਕਰਦਾ, ਯਾਰ ਮੈਂ ਫਸ ਗਿਆ, ਮੈਂ ਕੀ ਕਰਾਂ। ਸੋ ਪਹਿਲਾਂ ਤਾਂ ਮੈਂ ਕਹਾਂਗਾ, ਜੇ ਤੁਹਾਡੀ ਕਲੋਜ਼ਿੰਗ ਜਿਹੜੀ ਲਾਸਟ ਮਿੰਟ ਜਿਹੜੀ ਅਟਕ ਜਾਂਦੀ ਹੈ, ਸੋ ਇਹ ਜਿਹੜੀ ਕਹਿੰਦੇ ਨਾ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਜਾਂਦਾ, ਪੂਤ ਤੇ ਪਾਉ ਪਾਲਣੇ 'ਚ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਜਾਂਦੇ ਨੇ, ਉਹ ਤੁਹਾਨੂੰ ਪਹਿਲਾਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਤੁਹਾਨੂੰ ਰਿਸਪੌਂਸ ਜਿਹੜਾ ਵੀ ਤੁਹਾਡਾ ਮੌਰਗੇਜ ਡੀਲ ਕਰਦਾ, ਏਜੰਟ ਹੋ, ਸਪੈਸ਼ਲਿਸਟ ਹੋ, ਉਹ ਤੁਹਾਨੂੰ ਰਿਸਪੌਂਡ ਕਿਸ ਤਰ੍ਹਾਂ ਕਰ ਰਿਹਾ। ਉਹ ਰਿਸਪੋਂਡ ਕਰ ਰਿਹਾ ਹੈ ਕਿ ਤੁਹਾਨੂੰ ਕਹਿ ਰਿਹਾ ਯਾਰ ਮੈਂ ਹਾਲੇ ਬਿਜ਼ੀ ਹੈਗਾ, ਮੈਂ ਵੈਕੇਸ਼ਨ 'ਚ ਹਾਂ, ਅੰਡਰ ਰਾਈਟਰ ਬਿਜ਼ੀ ਹੈਗਾ, ਇਹ ਸਾਰੇ ਕਾਮਨ ਹੈਗੇ ਰਾਜਵੀਰ ਜੀ, ਤੁਸੀਂ ਫੀਲਡ 'ਚ ਹੋ ਤੁਹਾਨੂੰ ਪਤਾ ਇਹ ਸਭ ਕਾਮਨ ਚੀਜ਼ਾਂ ਪਤਾ ਲੱਗਦੀਆਂ
0: ਜੀ।
3: ਤੇ ਕਲੋਜ਼ਿੰਗ ਤੁਹਾਡੀ ਆ ਰੱਖੀ ਹੈ, ਤੁਸੀਂ ਡਾਕੂਮੈਂਟ ਹਲੇ ਤੱਕ ਦੇਖਿਆ ਨਹੀਂ, ਤੁਸੀਂ ਖਾਲੀ ਵਰਬਲੀ ਸੁਣਿਆ ਹੋਇਆ ਕਿ ਹਾਂ ਮੇਰੀ ਮੌਰਗੇਜ ਅਪਰੂਵ ਹੋ ਗਈ ਹੈ। ਜਦ ਤੱਕ ਤੁਸੀਂ ਕੋਈ ਪੇਪਰ ਨਾ ਦੇਖ ਲਓ, ਯਕੀਨ ਨਾ ਕਰੋ ਕਿ ਮੌਰਗੇਜ ਅਪਰੂਵ ਹੋ ਗਈ ਹੈ। ਜਦ ਤੁਸੀਂ ਡਾਕੂਮੈਂਟ ਦੇਖੋਗੇ, ਕਮਿਟਮੈਂਟ ਦੇਖੋਗੇ, ਉਹਦੇ 'ਚ ਦੇਖੋ ਕੰਡੀਸ਼ਨਾਂ ਕੀ ਹੈਗੀਆਂ ਨੇ। ਮੌਰਗੇਜ ਅਪਰੂਵਲ ਕਰਾਉਣਾ ਬਹੁਤ ਸੌਖਾ ਕੰਮ ਹੁੰਦਾ, ਨੰਬਰ ਕੋਈ ਵੀ ਪਾ ਕੇ, ਤੁਹਾਡੀ ਇਨਕਮ ਕੋਈ ਵੀ ਪਾ ਕੇ ਆਪਾਂ ਅਪਰੂਵ ਕਰਵਾ ਸਕਦੇ। ਜਦ ਤੱਕ ਤੁਹਾਡੇ ਡਾਕੂਮੈਂਟ, ਜਦ ਕੰਡੀਸ਼ਨ ਸੈਟਿਸਫਾਈ ਹੋਣ ਦੀ ਗੱਲ ਆਉਂਦੀ ਹੈ, ਔਰ ਜਦ ਲੈਂਡਰ ਤੁਹਾਡੇ ਡਾਕੂਮੈਂਟ ਦੇਖਦਾ, ਅੰਡਰ ਰਾਈਟਰ ਜਾਂ ਮੌਰਗੇਜ ਆਫਿਸਰ ਜਾਂ ਡਾਕੂਮੈਂਟ ਦੇਖਦੇ ਨਾ, ਉਸ ਵੇਲੇ ਪੜਦਾ ਸਿਆਪਾ ਕੀ ਆ ਰਿਹਾ ਤੇ ਕੰਮ ਬੰਨਾ ਨਹੀਂ ਹੈ। ਉਸ ਤੋਂ ਬੈਟਰ ਹੁੰਦਾ ਕਿ ਪਹਿਲਾਂ ਹੀ ਤੁਸੀਂ ਜਿਹੜਾ ਸੰਪਰਕ ਕਰੋ। ਮੈਨੂੰ ਜਿਹੜਾ ਵੀ ਕਾਲ ਕਰਦਾ ਰਾਜਵੀਰ ਜੀ, ਹੁਣ ਤਾਂ ਇੰਨੇ ਸਾਲ ਹੋ ਗਏ ਫੀਲਡ 'ਚ ਕੰਮ ਕਰਦੇ ਹੋਏ, ਬੰਦਾ ਕਹਿੰਦਾ ਮੈਂ ਪੁੱਛਦਾ ਸੱਚੀ ਸੱਚੀ ਵਾਲੀ ਦੱਸੋ ਇਨਕਮ ਕਿੰਨੀ ਹੈਗੀ ਹੈ, T4 ਕਿੰਨੇ ਹੈਗੇ ਨੇ, ਉਸ ਹਿਸਾਬ ਨਾਲ ਆਪਾਂ ਕਹਿ ਸਕਦੇ ਇੰਨਾ ਕੁਆਲੀਫਿਕੇਸ਼ਨ ਹੋਣਾ ਜਾਂ ਨਹੀਂ ਹੋਣਾ, ਤੇ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਬਾਕੀ ਤੋਂ ਦੇਖੋ ਜਦ ਕ੍ਰੈਡਿਟ ਪੁੱਲ ਕਰਦੇ ਹਾਂ, ਪਤਾ ਲੱਗਦਾ ਕਿ ਹਾਂ ਤੁਹਾਡਾ ਡੈਟ ਕਿੰਨਾ। ਕਈ ਵਾਰੀ ਬੰਦਾ ਸਾਈਨ ਕਰਕੇ ਬੈਠਦਾ, ਉਹਦਾ ਆਈਡੀਆ ਨਹੀਂ ਲੱਗਦਾ। ਤੇ ਮੈਂ ਇਹੀ ਕਹਾਂਗਾ, ਲਾਸਟ ਮਿੰਟ ਦਾ ਵੇਟ ਕਦੀ ਵੀ ਨਹੀਂ ਕਰਨਾ ਚਾਹੀਦਾ ਕਿ ਮੈਂ ਮੌਰਗੇਜ ਆ ਰਹੀ ਹੈ, ਦੋ ਦਿਨ ਬੱਚੇ ਨੇ, ਪਹਿਲਾਂ ਦੇਖ ਲਓ, ਹਫ਼ਤਾ ਵਾਰ ਤੋਂ ਪਹਿਲਾਂ ਹੀ 15 ਦਿਨ ਪਹਿਲਾਂ ਦੇਖਣਾ ਸ਼ੁਰੂ ਕਰ ਦਿਓ ਕਿ ਹੈਗਾ, ਕੰਸਲਟੇਸ਼ਨ ਕਰੋ ਬੰਦਾ ਜੇ ਰਿਸਪੋਂਸ ਨਹੀਂ ਕਰ ਰਿਹਾ, ਤਾਂ ਕਿ ਤੁਹਾਡੀ ਕਲੋਜ਼ਿੰਗ ਸਮੂਥ ਔਰ ਸਟ੍ਰੈਸ ਫ੍ਰੀ ਹੋ ਸਕੇ।
0: ਜੀ
3: ਦੇਖੋ ਕੰਮ ਸਾਰਾ ਹੋ ਜਾਂਦਾ ਰਾਜਵੀਰ ਜੀ, ਸਾਰੇ ਕੰਮ ਹੋ ਜਾਂਦੇ ਨੇ, ਬਟ ਡਿਪੈਂਡ ਕਰਦਾ ਹੈ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਹੈ। ਮੈਨੇ ਰੀਸੈਂਟਲੀ, ਮੈਨੂੰ ਇੱਕ ਆਏ ਸੀ, ਉਹਨਾਂ ਨੇ ਪਰਚੇਸ ਕਰਨੀ ਸੀ ਪ੍ਰੋਪਰਟੀ ਦੀ, ਸਾਰੀ ਆਫਰ ਕਰਤੀ, ਉਹ ਬੰਦੇ ਨੇ ਕ੍ਰੈਡਿਟ ਪੁੱਲ ਕੀਤਾ ਹੋਣਾ, ਉਹਨਾਂ 500-589 ਦਾ ਕ੍ਰੈਡਿਟ, ਕਹਿੰਦੇ ਹੁਣ ਤੁਹਾਡਾ ਕੁਛ ਨਹੀਂ ਹੋ ਸਕਦਾ, ਇਨਸ਼ੋਰ 5% ਤੇ ਮੌਰਗੇਜ ਲੈ ਰਹੇ ਸੀ। ਰਾਜੀਵ ਜੀ ਮੈਂ 5% ਡਾਊਨ 'ਚ ਉਸੀ ਇਕੁਇਫੈਕਸ ਸਕੋਰ 'ਚ ਮੈਂ ਉਹਨਾਂ ਨੂੰ ਕੰਮ ਕਰਵਾ ਕੇ ਦਿੱਤਾ।
0: ਹਾਂ,
3: ਉਹ ਵੀ ਬੈਸਟ ਰੇਟ, ਵੇਰੀਏਬਲ ਪ੍ਰਾਈਮ -0.75। ਸੋ ਦੇਖੋ, ਜਦ ਤੁਸੀਂ ਕਿਸੇ ਐਕਸਪੀਰੀਅੰਸ ਬੰਦੇ ਨਾਲ ਕੰਮ ਕਰੋਗੇ, ਜਿਹਨੂੰ ਪਤਾ ਹੈ ਕਿ ਕਿਹੜੇ ਲੈਂਡਰ ਨਾਲ ਕੰਮ ਬਣ ਸਕਦਾ ਹੈ, ਤੁਹਾਡਾ ਆਪਣੀ ਸਿਚੁਏਸ਼ਨ ਕੀ ਹੈ, ਸਟੋਰੀ ਕੀ ਹੈਗੀ, ਉਹਨੂੰ ਕਿਸ ਤਰ੍ਹਾਂ ਪ੍ਰੈਜੈਂਟ ਕਰਨਾ, ਉਹ ਬੜਾ ਫਰਕ ਪੈਂਦਾ। ਅੱਛਾ ਰਾਜਵੀਰ ਜੀ, ਅੱਜ ਮੈਂ ਕੁਛ ਹੋਰ ਵੀ ਇੱਥੇ ਕਹਿਣਾ ਚਾਹੂੰਗਾ, ਤੁਹਾਡੀ ਵੀ ਸ਼ਿਕਾਇਤ ਰਹਿੰਦੀ ਹੈ ਯਾਰ ਤੁਸੀਂ ਰੇਟ ਨਹੀਂ ਕਰਦੇ। ਰੇਟ ਸਾਡੇ ਕੋਲ ਹੁੰਦਾ ਹੈ, ਆਪਾਂ ਕਦੀ ਐਡਵਰਟਾਈਜ਼ ਨਹੀਂ ਕਰਦੇ, ਬਸ ਅੱਜ ਮੈਂ ਦੱਸ ਦਿੰਦਾ, ਜਿਹੜੇ ਬੰਦੇ ਪਰਚੇਸ ਕਰ ਰਹੇ ਨੇ ਅੰਡਰ ਇਨਸ਼ੋਰਡ ਮੌਰਗੇਜ, ਲੈਸ ਦੈਨ 20% ਡਾਊਨ, ਸਾਡੇ ਕੋਲ ਵੇਰੀਏਬਲ ਰੇਟ ਹੈਗਾ ਪ੍ਰਾਈਮ -1 ਟਾਈਮ ਹੈਗਾ ਤੁਹਾਡਾ 4-4.45 ਦਾ, ਤੋਂ 3-45 ਦਾ ਰੇਟ ਉਹਨਾਂ ਨੂੰ ਵੇਰੀਏਬਲ ਰੇਟ ਮਿਲ ਸਕਦਾ ਹੈ। ਅੱਛਾ, ਜਿਹੜੇ ਪਰਚੇਸ ਕਰ ਰਹੇ ਨੇ ਵਿਦ 20% ਡਾਊਨ, ਮੇਰੇ ਕੋਲ ਫਿਕਸਡ ਰੇਟ, 5 ਸਾਲ ਦਾ ਫਿਕਸ ਰੇਟ, ਅੱਜ ਹੀ ਮੈਂ ਲਾਸਟ ਵੀਕ ਦਿਲਵਾਇਆ 3.95 ਦਾ, 3.95, ਕਿਤੇ ਵੀ ਚਲੇ ਜਾਓ ਇਹ ਫਿਕਸ ਰੇਟ ਨਹੀਂ ਹੈਗਾ, ਜਿਹੜੇ ਸੈਲਰੀਡ ਵਾਲੇ ਇੰਪਲੋਇਡ ਹੈਗੇ ਨਾ, ਇਹ ਰੇਟ ਨਹੀਂ ਮਿਲਣਾ। BMO ਵੀ 4.59 5 ਸਾਲ ਤੇ ਬੈਠਾ ਹੋਇਆ, ਤੇ ਰੇਟ ਸਾਡੇ ਕੋਲ ਹੁੰਦਾ ਹੈ, ਬਟ ਖਾਲੀ ਆਪਾਂ ਰੇਟ ਐਡਵਰਟਾਈਜ਼ ਨਹੀਂ।
0: ਨੰਬਰ ਸਾਂਝਾ ਕਰ ਦਿਓ ਨੰਬਰ।
3: ਹਾਂਜੀ, ਨੰਬਰ ਮੇਰਾ ਨੋਟ ਕਰੋ, 416-262-8937, 416-262-8937।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਸੁਲਤਾਨ ਜੀ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
2: ਇੱਕ ਤਾਂ ਜੀ ਟੀਵੀ ਸੈਕਸ਼ਨ ਦੀ ਗੱਲ ਕੀਤੀ ਹੈ, 85-ਇੰਚ ਟੀਵੀ ਦੇ ਰਹੇ ਹਾਂ, ਅੱਜ ਅਸੀਂ $2200 ਤੋਂ ਸਿਰਫ $1599 ਦਾ। ਲਾਂਡਰੀ ਸੈਕਸ਼ਨ 'ਚ ਟੌਪ ਲੋਡ ਵਾਸ਼ਰ ਐਂਡ ਡਰਾਇਰ ਹੈ, ਜਿਹੜਾ ਕਿ $1700 ਤੋਂ $1099 ਦਾ। ਅਪਲਾਈਂਸਿਸ ਸੈਕਸ਼ਨ ਦੇ ਵਿੱਚ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਤੇ 50% ਡਿਸਕਾਊਂਟ ਹੈ ਕੁਛ ਇੱਕ ਆਈਟਮ ਦੇ ਉੱਤੇ, ਜਿੱਦਾਂ ਕਿ ਫੋਰ ਐਗਜ਼ਾਮਪਲ ਇਕੱਲੀ ਡਿਸ਼ ਵਾਸ਼ਰ ਲੈਣੀ ਹੈ $1000 ਵਾਲੀ, 50% ਡਿਸਕਾਊਂਟ ਅੱਧੀ ਪ੍ਰਾਈਸ ਤੇ $499 'ਚ ਮਿਲ ਜਾਏਗੀ। ਇਕੱਲਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਚਾਹੀਦਾ $1200 ਵਾਲਾ, $799 ਦਾ ਮਿਲ ਜਾਏਗਾ। $400 ਸਟੋਵ ਤੇ ਸੇਵਿੰਗ ਹੈ, $500 ਡਿਸ਼ਵਾਸ਼ਰ ਤੇ ਸੇਵਿੰਗ ਹੈ, ਪਰ ਜੇ ਬੰਡਲ ਪੈਕੇਜ ਲੈ ਲੈਂਦੇ ਆ ਤੇ ਫਿਰ $2000 ਤੱਕ ਦੀ ਸੇਵਿੰਗ ਹੈ। ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $2999 'ਚ ਮਿਲੇਗਾ, $2000 ਸੇਵ ਕਰਨਗੇ, ਤੇ $2999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਅਪ ਟੂ $3000 ਤੱਕ ਦੀ ਵੀ ਸ਼ੋਪਿੰਗ ਕਰੋ ਨਾ ਜੀ, ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਸੋ ਚਾਹੇ ਤੁਸੀਂ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਕੋਈ ਟੀਵੀ ਲੈਣਾ, ਚਾਹੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੌਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਤੁਸੀਂ ਹੋਮ ਅਪਲਾਈਸਿਸ ਲੈਣੇ ਆ, 40% ਦੀ ਸੇਵਿੰਗ ਤੁਹਾਡੀ ਕਰਾ ਕੇ ਦਿੱਤੀ ਜਾ ਰਹੀ ਹੈ ਬਾਏ ਮੋਰ ਸੇਵ ਮੋਰ ਇਵੈਂਟ 'ਚ। ਪਹੁੰਚਣਾ ਤੁਸੀਂ 801 Bovaird Drive West, just east of Chankuzi on Bovaird hai. BramptonAppliances.com saadi website hai ji. Te Brampton TV app saada TikTok account hai. Innu follow kar lena taaki tuhanu update mildiyan rehan. 905-450-2828 905-450-2828 Te massage chair jehdi $5,000 wali
0: $24.99

0: ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਸਪੌਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ 416-7-4821-16, ਇਹ ਨੋਟ ਕਰਕੇ ਰੱਖ ਲਓ। ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ, ਟੇਕ ਆਊਟ ਕੰਟੇਨਰ ਲੈ ਕੇ ਆਉਣਾ ਚਾਹੁੰਦੇ ਹੋ, ਕੱਪ ਪਲੇਟਾਂ ਜਿਹੜੀਆਂ ਪਲਾਸਟਿਕ ਜਿਹੜੀ ਹੁੰਦੇ ਨੇ ਉਹ ਲੈ ਕੇ ਆਉਣੇ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਵਾਜਬ ਰੇਟ 'ਤੇ ਮਿਲ ਜਾਣੇ ਨੇ 416-7-4821-16। ਮੋਨਾ ਜੀ, ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਕਿਉਂਕਿ ਇਸ ਟਾਈਮ ਤੇ ਵੀਕਐਂਡ ਜਿਹੜੇ ਹੈਗੇ ਆ, ਮੈਨੂੰ ਲੱਗਦਾ ਕਿ ਸਕੂਲ ਜਾਣ ਤੋਂ ਪਹਿਲਾਂ ਜਸਟ ਲਾਸਟ ਸੈਕਿੰਡ ਵੀਕਐਂਡ ਹੈਗਾ, ਪਰ ਇਸ ਟਾਈਮ ਤੇ ਵੀ ਆਪਾਂ ਨੂੰ ਜ਼ਰੂਰ ਟਾਈਮ ਕੱਢ ਕੇ ਇੰਨਾ ਕੁ ਜ਼ਰੂਰ ਦੇਖਣਾ ਚਾਹੀਦਾ ਕਿ ਸਾਡੀ ਇੰਸ਼ੋਰੈਂਸ ਜਿਹੜੀ ਇੰਪੋਰਟੈਂਸ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੀ ਫੈਮਿਲੀਜ਼ ਹੈ ਇਸ ਟਾਈਮ ਤੇ ਟਰੈਵਲ ਕਰ ਰਹੀਆਂ ਨੇ, ਆਊਟ ਆਫ ਪ੍ਰੋਵਿੰਸ, ਆਊਟ ਆਫ ਕੰਟਰੀ ਜਾ ਰਹੇ ਨੇ, ਸੋ ਮੇਕ ਸ਼ੋਰ ਕਰੋ ਕਿ ਆਪਣੀ ਟਰੈਵਲ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਜਾਓ। ਕਾਫੀ ਵਾਰ ਲੱਗਦਾ ਹੁੰਦਾ ਕਿ ਟਾਈਮ ਲੱਗੂਗਾ, ਮਨੀ ਐਕਸਟਰਾ ਸਪੈਂਡ ਹੋਏਗੀ, ਪਰ ਬੇਸਿਕਲੀ ਦੇਖਿਆ ਜਾਵੇ ਓਵਰ ਦਾ ਫੋਨ ਇਹ ਟਰੈਵਲ ਇੰਸ਼ੋਰੈਂਸ ਪਾਲਿਸੀਜ਼ ਹੋ ਜਾਂਦੀਆਂ ਨੇ। ਐਂਡ ਜੇ ਪ੍ਰੀਮੀਅਮਸ ਦੀ ਗੱਲ ਕਰੀਏ ਤਾਂ $25-30 ਪੂਰੀ ਫੈਮਿਲੀ ਦੀ ਕੋਸਟ ਆਉਂਦੀ ਹੈਗੀ, ਜਿਹਦੇ ਵਿੱਚ ਕਿ ਜੇ ਹਸਬੈਂਡ ਐਂਡ ਵਾਈਫ ਅੰਡਰ ਦੀ ਏਜ ਆਫ 60 ਹੈਗੇ, ਬੱਚੇ ਅੰਡਰ ਦੀ ਏਜ ਆਫ 18 ਹੈਗੇ ਆ, ਪੂਰੀ ਫੈਮਿਲੀ ਦੀ ਕੋਸਟ $25-30 ਹੈਗੀ, ਜਿਹਦੇ ਵਿੱਚ 5 million ਪਰ ਪਰਸਨ ਦੀ ਕਵਰੇਜ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਆਪਣੀਆਂ ਪਾਲਿਸੀ ਜ਼ਰੂਰ ਕਰਵਾਓ ਓਵਰ ਦਾ ਫੋਨ, ਵਿਦਇਨ 5-10 minutes ਦੇ ਵਿੱਚ ਤੁਹਾਨੂੰ ਪਾਲਿਸੀ ਦੀ ਕਨਫਰਮੇਸ਼ਨ ਮਿਲ ਜਾਂਦੀ ਹੈ। ਬਸ ਇੰਨਾ ਜ਼ਰੂਰ ਹੈਗਾ ਕਿ ਓਨਟੇਰੀਓ ਤੋਂ ਜਾਣ ਤੋਂ ਪਹਿਲਾਂ ਤੁਸੀਂ ਇਹ ਪਾਲਿਸੀ ਜ਼ਰੂਰ ਕਰਵਾਉਣੀ ਹੈ, ਤਾਂ ਕਿ ਉੱਥੇ ਕੋਈ ਸਿਕਨੈਸ ਜਾਂ ਇੰਜਰੀ ਗੋਡ ਫੋਰਬਿਡ ਸੇ ਹੁੰਦੀ ਹੈ, ਉੱਥੇ ਕੋਈ ਵੀ ਹੋਸਪਿਟਲਾਈਜੇਸ਼ਨ, ਐਂਬੂਲੈਂਸ, ਏਅਰ ਐਂਬੂਲੈਂਸ, ਉਹ ਸਾਰਾ ਖਰਚਾ ਕਵਰ ਕੀਤਾ ਜਾਂਦਾ ਹੈ ਕੰਪਨੀ ਵੱਲੋਂ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ, ਤੁਹਾਡੇ ਪਾਲਿਸੀਜ਼ ਨੂੰ ਅਸੀਂ ਰਿਵਿਊ ਕਰ ਸਕਦੇ ਹਾਂ। ਉਹਦੇ ਰਿਲੇਟਿਡ ਕੋਈ ਵੀ ਸਰਵਿਸ ਚਾਹੀਦੀ ਹੋਵੇ, ਡੈਫੀਨੇਟਲੀ ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਮੈਨੂੰ ਕਾਲ ਕਰ ਸਕਦੇ ਹੋ ਜੀ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5091-5009, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੋ, ਡੈਫੀਨੇਟਲੀ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨ ਦੇ ਲਈ ਜ਼ਰੂਰ ਸਾਨੂੰ ਕੰਟੈਕਟ ਕਰੋ, ਤਾਂ ਕਿ ਚਾਹੇ ਤੁਸੀਂ ਲਾਇਸੈਂਸ ਲੈਣਾ ਹੈਗਾ ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਹੋ, ਪੂਰੀ ਸਪੋਰਟ, ਪੂਰੀ ਨੌਲੇਜ, ਪ੍ਰੋਡਕਟ ਨੌਲੇਜ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ, ਤਾਂ ਕਿ ਤੁਸੀਂ ਅੱਗੇ ਸਕਸੈਸਫੁਲ ਹੋ ਕੇ ਇੰਸ਼ੋਰੈਂਸ ਇੰਡਸਟਰੀ ਵਿੱਚ ਕੰਮ ਕਰ ਸਕੋ। ਜ਼ਿਆਦਾ ਜਾਣਕਾਰੀ ਲਈ 416-509-1509, ਥੈਂਕ ਯੂ ਸੋ ਮਚ,
0: 416-509-1509, ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ।

0: ਐਮ ਏ ਭਰ ਦਿਓ ਟਿਕਟ ਮਾਸਟਰ ਡੋਟ ਸੀ ਤੇ ਜਾ ਕੇ ਜਿਹੜੀ ਬਾਲਕੋਨੀ ਦੀ ਟਿਕਟ ਤੁਹਾਨੂੰ ਅੱਜ 25 ਦੀ ਮਿਲ ਜਾਣੀ ਹੈ। ਫਿਰ ਨਾ ਕਿ ਉਹ ਟਿਕਟ ਉਹ ਮਹਿੰਗੀ ਆ ਅਤੇ ਅੱਜ ਸਪੈਸ਼ਲ ਕਰਵਾਈ ਆ ਕਹਿ ਕੇ ਕੁਝ ਇੱਕ ਟਿਕਟਾਂ ਨੇ ਜਿਹੜੀਆਂ ਉਹ ਸੌਕ ਟਿਕਟ ਆ ਉਹ ਤੁਹਾਨੂੰ ਅੱਜ $25 ਦੇ ਵਿੱਚ ਮਿਲ ਸਕਦੀ ਹੈ ਜਦੋਂ ਤੁਸੀਂ ਐਮ ਏ ਕੋਡ ਉਹਦਾ ਭਰ ਦੋਗੇ। ਕੋਡ ਭਰ ਦਿਓ ਐਮ ਏ। ਜੇਕਰ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮਾਲ ਸਾਹਿਬ ਨੂੰ ਤੁਸੀਂ ਵੀਕਐਂਡ 'ਤੇ ਮਿਲ ਸਕਦੇ ਹੋ। ਮਾਲ ਸਾਹਿਬ ਆਪਣਾ ਨੰਬਰ ਸਾਂਝਾ ਕਰੋ
1: ਜੀ। ਬਿਲਕੁਲ ਜੀ, 647-627-6278820।
0: ਅਤੇ ਜੇਕਰ ਤੁਸੀਂ ਲੰਡਨ ਦੇ ਵਿੱਚ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ
1: ਜੀ।
0: ਜਾਂ ਫਿਰ ਤੁਸੀਂ ਇੱਥੇ ਬ੍ਰਿੰਪਟਨ ਦੇ ਵਿੱਚ ਘਰ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ 416-317-2723 ਮੇਰਾ ਆਪਣਾ ਨੰਬਰ, ਇਸ 'ਤੇ ਸੰਪਰਕ ਕੀਤਾ ਜਾ ਸਕਦਾ। ਐਮ ਏ ਵਰਕ ਉਹਨਾਂ ਦਾ ਸ਼ੋਅ ਆ ਜਿਹੜਾ ਉਹ 30 ਅਗਸਤ ਨੂੰ ਹੋਣ ਜਾ ਰਿਹਾ। ਟਿਕਟਾਂ ਤੁਸੀਂ ਪਹਿਲਾਂ ਹੀ ਰੱਖੀਆਂ ਕਰਾ ਲਿਓ, ਅੱਜ ਤਾਂ ਸਪੈਸ਼ਲ ਕਰਤਾ ਆਪਾਂ
1: ਬਿਲਕੁਲ
0: $25 ਦੇ ਵਿੱਚ।
1: ਅਤੇ
0: ਹਾਂ, ਉਧਰੋਂ ਗ੍ਰੈਂਡ ਫਰਨੀਚਰ 'ਤੇ ਉਹਨਾਂ ਨੇ ਪਟਾਕੇ ਪਾਏ ਪਏ ਆ ਗ੍ਰੈਂਡ ਫਰਨੀਚਰ ਵਾਲੇ ਨੇ, ਅਤੇ ਸੁਲਤਾਨ ਜੀ ਨੇ ਧੰਨ ਧੰਨ ਕਰਾਤੀ ਆ। 50 ਇੰਚ ਦਾ ਟੀਵੀ ਜਿਹੜੀ ਮਸਾਜ ਚੇਅਰ ਦੇ ਨਾਲ ਫ੍ਰੀ ਕਰਤਾ ਬਾਈ, ਅਤੇ ਮਸਾਜ ਚੇਅਰ ਵੀ ਅੱਧ ਰੇਟ 'ਤੇ ਆ, 2499 ਦੀ। ਇਹ ਨਹੀਂ ਵੀ ਬਾਅਦ ਚ ਪ੍ਰਾਈਜ਼ ਵਧਾ ਦੇਣਗੇ, ਉਹ ਟੀਵੀ ਆਈ ਵਿੱਚ ਬਦਲਣਗੇ। ਨਾ ਨਾ ਨਾ, ਪਹਿਲਾਂ ਆਪਾਂ ਪ੍ਰਾਈਜ਼ ਘਟਾ ਲਈ, ਘਟਾ ਕੇ ਫਿਰ ਟੀਵੀ ਫ੍ਰੀ ਕਰਾਇਆ। ਵਧੀਆ ਗੱਲ ਹੈ ਨਾ?
1: ਬਿਲਕੁਲ, ਬਹੁਤ ਵਧੀਆ।
0: ਚਲੇ ਜਾਇਓ ਤੁਸੀਂ ਬ੍ਰਿੰਪਟਨ ਟੀਵੀ ਐਂਟਰਪ੍ਰਾਈਜ਼ ਦੇ ਨਾਲ, ਤਾਂ ਚੇਅਰ 'ਤੇ ਬੈਠੋ, 10 ਮਿੰਟ ਬੈਠ ਕੇ ਦੇਖਿਓ ਫੀਚਰ ਉਹਦੇ, ਉਹ ਤੋਂ ਬਾਅਦ ਫਿਰ ਨਾਲ ਟੀਵੀ ਗਿਫਟ ਦੇ ਤੌਰ 'ਤੇ ਤੁਹਾਨੂੰ ਮਿਲ ਜਾਣਾ ਮੈਂ। ਸੋ ਆਨੰਦ ਪ੍ਰਸੰਨ ਆ ਸਰ, ਤੁਹਾਡਾ ਸਾਰਿਆਂ ਦਾ ਵੀਕਐਂਡ ਆ ਜਿਹੜਾ ਉਹ ਬਹੁਤ ਵਧੀਆ ਲੰਘੇ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਤੰਦਰੁਸਤੀਆਂ ਬਖਸ਼ੇ। ਸਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ। ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

ਹਾਲ ਚਾਲ ਨੇ ਤੁਹਾਡੇ, ਉਮੀਦ ਆ ਕਿ ਤੁਹਾਡੇ ਹਾਲ ਚਾਲ ਬਿਲਕੁਲ ਠੀਕ ਹੋਣਗੇ ਕਿਉਂਕਿ ਵੀਕਐਂਡ ਆ ਗਿਆ ਹੈਗਾ। ਅੱਜ ਸ਼ੁੱਕਰਵਾਰ ਦਾ ਦਿਨ ਹੈ ਅਤੇ ਅਗਸਤ ਮਹੀਨੇ ਦੀ 21 ਤਾਰੀਖ ਹੈ। ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸਟੂਡੀਓ ਦੀ ਘੜੀ 'ਤੇ ਬ੍ਰੈਂਪਟਨ ਦੇ ਵਿੱਚ ਸ਼ਾਮ ਦੇ 3:06 ਅਤੇ ਕੁਝ ਸੈਕਿੰਡ ਹੋਏ ਨੇ। 2 ਤੋਂ 3 ਸੁਣਿਆ ਤੋਂ ਸਾਰੰਗ ਰੇਡੀਓ, ਹੁਣ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੁਹਾਡੇ ਨਾਲ ਹੈ। ਠੀਕ ਸ਼ਾਮ ਦੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਅਤੇ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਬਹੁਤ ਸਾਰੀਆਂ ਇਨਫੋਰਮੇਸ਼ਨ ਹੋਣਗੀਆਂ, ਆਪਣੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਉਹ ਸਾਰੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਗੇ ਤਾਂ ਕਰਾਂਗੇ ਕਿਉਂਕਿ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜ ਚੁੱਕੇ ਹੋ। ਲਓ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਗੁਰੂ ਮਹਾਰਾਜ ਦੇ ਆਸਰੇ ਦੇ ਨਾਲ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਿੱਧੂਮਾ ਵਾਲੇ ਵੱਲੋਂ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਜੀ। ਅਤੇ ਤੁਹਾਡੇ ਨਾਲ ਰਹਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਗੱਲਾਂ ਬਾਤਾਂ ਵੀ ਹੋਣਗੀਆਂ, ਕਾਫੀ ਸੰਦੇਸ਼ ਵੀ ਹੋਣਗੇ। ਇੱਕ ਤਾਂ ਮੈਂ ਦੱਸਦਾ ਕਿ ਸਿੱਖ ਵਰਲਡ ਸਿੱਖ ਆਰਗਨਾਈਜੇਸ਼ਨ ਆਫ ਕੈਨੇਡਾ, ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈਗਾ। ਅੱਜ ਉਹਨਾਂ ਨੇ ਈਮੇਲ ਭੇਜੀ ਆ WSO ਨੇ, ਕਹਿੰਦੇ ਕਿ ਅਸੀਂ ਡੀਪਲੀ ਟ੍ਰਬਲਡ ਹੈਗੇ ਹਾਂ, ਜਿਹੜਾ ਵਾਇਲੈਂਟ ਐਕਸੀਡੈਂਟ ਹੋਇਆ ਸੁਬਹਾ ਨਾਨਕਸਰ ਗੁਰਦੁਆਰਾ ਐਡਮਿੰਟਨ ਦੇ ਵਿੱਚ, ਦੋ ਬੰਦੇ 'ਚ ਜ਼ਖਮੀ ਹੋਏ ਨੇ। ਰਿਪੋਰਟ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਵੇਸਟ ਇਨਫੋਰਮੇਸ਼ਨ ਕਹਿੰਦੇ ਕਿ WSO ਕਿਨ ਕਿਹਾ ਗਿਆ ਸਵੇਰੇ 5 ਵਜੇ ਦੋ ਜਿਹੜੇ ਚੋਰ ਨੇ, ਟਰੂਡਰ ਕਹਿ ਲਓ ਉਹਨਾਂ ਨੂੰ, ਇੰਗਲਿਸ਼ ਕਹਿੰਦੇ ਹੈਗਾ, ਇੰਗਲਿਸ਼ 'ਚ ਭੇਜੀ ਹੋਈ ਹੈ ਮਿਲਾ, ਗੁਰਦੁਆਰਾ ਦੇ ਵਿੱਚ ਦਾਖਲ ਹੋਏ ਨੇ। ਦੋ ਜਣੇ ਤਾਂ ਜ਼ਖਮੀ ਹੋਏ ਨੇ, ਹੋਸਪਿਟਲ ਭੇਜੇ ਗਏ ਨੇ, ਜਿਹੜੇ ਉੱਥੇ ਕੰਮਕਾਰ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿਖੇ। ਅਤੇ ਨਾਲ ਦੀ ਨਾਲ ਥੋੜ੍ਹੀ ਦੇਰ ਵਾਸਤੇ ਗੁਰਦੁਆਰਾ ਸਾਹਿਬ ਨੂੰ ਬੰਦ ਕੀਤਾ ਗਿਆ ਐਡਮਿੰਟਨ ਵਾਲੇ ਨੂੰ, ਕਿਉਂਕਿ ਇਨਵੈਸਟੀਗੇਸ਼ਨ ਵੀ ਚੱਲ ਰਹੀ ਆ। ਅਤੇ ਉਹਨਾਂ ਨੇ ਅੱਗੇ ਇਹਨਾਂ ਲਿਖਿਆ ਦੇ ਵਿੱਚ ਕਿ ਐਕਸੀਡੈਂਟ ਜਿਹੜੇ ਸਿੱਖ ਟੈਂਪਲ ਜਿਹੜੇ ਹੈਗੇ ਨੇ ਅਲਬਰਟਾ ਦੇ ਵਿੱਚ, ਕੈਲਗਰੀ ਵਿੱਚ ਵੀ ਕੁਝ ਪੁਲਿਸ ਨੇ ਕਨਫਰਮ ਕੀਤਾ, ਇਨਵੈਸਟੀਗੇਸ਼ਨ ਚੱਲ ਰਹੀ ਆ, ਥਰੈਟਨਿੰਗ ਕਾਲ ਆ ਰਹੀ ਆ। ਸਿੱਖ ਗੁਰਦੁਆਰਾ ਨੌਰਥ ਈਸਟ ਕੈਲਗਰੀ, ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ, ਉਹਨੂੰ ਵੀ ਆ ਰਹੀ ਆ। ਜਿਹੜੇ ਮੇਅਰ ਨੇ ਕੈਲਗਰੀ ਦੇ, ਆਪਣੇ ਯੂਰੋਮੀ ਫਰੈਂਕਸ ਨੇ ਕਨਫਰਮ ਕੀਤਾ ਥਰੈਟਸ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਕੜਾ ਐਕਸ਼ਨ ਲਵਾਂਗੇ, ਕਿਉਂਕਿ ਜਿਹੜੀ ਵਰਸ਼ਿਪ ਹੁੰਦੀ ਆ ਵੀਕਐਂਡ ਦੇ ਉੱਤੇ, ਲੋਕ ਉਹਦੇ ਵਿੱਚ ਵੀ ਥੋੜ੍ਹੇ ਜਿਹੇ ਭਾਵਕ ਹੋ ਜਾਂਦੇ ਨੇ, ਇੱਕ ਪ੍ਰੋਪਰ ਨਹੀਂ ਹੁੰਦੀ ਗੁਰਦੁਆਰਾ ਸਾਹਿਬ ਜਿੱਦਾਂ ਦੇ ਪ੍ਰੋਗਰਾਮ ਹੁੰਦੇ ਨੇ, ਤਾਂ ਇਹ ਉਹਨਾਂ ਨੇ ਭੇਜੀ ਗਈ ਆ। ਹਾਂਜੀ, ਇਹਦੇ ਵਿੱਚ ਇਹ ਵੀ ਲਿਖਿਆ, ਅਰਲੀ ਦਿਸ ਮੰਥ ਸਿੱਖ ਟਰੱਕ ਡਰਾਈਵਰ ਤਲਵਿੰਦਰ ਸਿੰਘ ਅਟਵਾਲ, ਉਹਦੇ 'ਤੇ ਵੀ ਅਟੈਕ ਹੋਇਆ, ਕਾਫੀ ਲੰਮੀ ਚੌੜੀ ਉਹਨਾਂ ਨੇ ਇਹ ਭੇਜੀ ਆ। ਅਤੇ ਉਹਨਾਂ ਨੇ ਇਹ ਕਿਹਾ ਕਿ ਸਾਰੇ ਅਸੀਂ ਤੁਹਾਨੂੰ ਮੈਸੇਜਾਂ ਭੇਜ ਰਹੇ ਹਾਂ, ਥੋੜ੍ਹਾ ਜਿਹਾ ਨਾ ਚੱਲ ਰਿਹਾ ਅੱਜ ਕੱਲ੍ਹ ਕਿ ਨਫ਼ਰਤ ਦੇ ਜਿਹੜੇ ਬੀਜ ਜਿਹੜੇ ਬੁੱਝ ਜਾ ਰਹੇ ਨੇ, ਅਤੇ ਆਪਣਾ ਬਾਹਰ ਅੰਦਰ ਜਾ ਕੇ ਜੇ ਜਾਂਦੇ ਹੋ ਤੁਸੀਂ ਤਾਂ ਖਿਆਲ ਰੱਖਿਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਠੀਕ ਆਪਣਾ ਸਾਥ ਹੈਗਾ ਸ਼ਾਮ ਦੇ 6 ਵਜੇ ਤੱਕ। ਗੱਲਾਂ ਮਤਲਬ ਕਾਫੀ ਹੋਣਗੀਆਂ, ਸਪੋਂਸਰ ਦੇ ਸੰਦੇਸ਼ ਵੀ ਹੋਣੇ ਨੇ ਅੱਜ, ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ, ਫਰਾਈਡੇ ਹੈਗਾ, ਅੱਜ ਸਾਡਾ ਲਾਈਵ ਨਹੀਂ, ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਵੀ ਹੈਗਾ। ਕੱਲ੍ਹ ਨੂੰ ਅਸੀਂ 1 ਤੋਂ ਲੈ ਕੇ 4 ਵਜੇ ਤੱਕ ਗ੍ਰੈਂਡ ਫਰਨੀਚਰ 'ਤੇ ਪਹੁੰਚ ਰਹੇ ਹਾਂ, ਮੈਂ ਖੁਦ, ਸਾਡੀ ਟੀਮ ਪਹੁੰਚੇਗੀ, ਅਤੇ ਤੁਹਾਨੂੰ ਉੱਥੋਂ ਲਾਈਵ ਅਸੀਂ ਜਿਹੜਾ ਹੈਗੀ ਆਪਣੇ ਉਹਨਾਂ ਦੀ ਬ੍ਰਾਂਚ ਗ੍ਰੈਂਡ ਫਰਨੀਚਰ ਦੀ, ਵਾਕਰ ਡਰਾਈਵ 294 ਵਾਕਰ ਡਰਾਈਵ ਬਰੈਂਪਟਨ ਦੇ ਵਿੱਚ, ਗੇਟਵੇ ਅਤੇ ਕੁਈਨ ਦੇ ਨੇੜੇ ਹੈਗਾ, ਵਾਲਮਾਰਟ ਦੇ ਪਿਛਲੇ ਪਾਸੇ। ਅਤੇ ਉੱਥੇ ਤੁਹਾਡੇ ਲਈ 1 ਤੋਂ 4 ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ, ਅਤੇ ਰੇਡੀਓ ਪ੍ਰੋਗਰਾਮ ਦੇ ਇਸ ਪਰਦੇ ਨਾਲ ਜੁੜੇ ਰਹੋ। ਸਾਡੇ ਨਾਲ ਕੋਈ ਵੀ ਗੱਲ ਕਰਨੀ ਆ ਸਟੂਡੀਓ ਦੇ ਵਿੱਚ, ਅਸੀਂ ਤੁਹਾਡੇ ਨਾਲ ਹੀ ਹਾਂ 6 ਵਜੇ ਤੱਕ। ਸਟੂਡੀਓ ਨੰਬਰ ਆਪਣਾ 1 ਹੁੰਦਾ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ, 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ, 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਦੋਸਤੋ, ਜਿਹਨਾਂ ਲੋਕਾਂ ਨੇ ਆਟੋ ਇੰਸ਼ੋਰੈਂਸ ਕਰਾਉਣੀ ਆ ਜਾਂ ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਕਾਫੀ ਆਪਣੇ ਰਦੋ ਬਦਲ ਹੋਏ ਨੇ ਕਾਨੂੰਨਾਂ ਦੇ ਵਿੱਚ, ਕਾਫੀ ਬਣੀ ਤੁਸੀਂ ਸੇਵ ਕਰ ਸਕਦੇ ਹੋ। ਇਹ ਕਹਿਣਾ ਹੈ ਮਨੂ ਸ਼ਰਮਾ ਦਾ, ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਣੀ ਉਹ ਕਹਿੰਦੇ ਕਿ ਇੰਸ਼ੋਰੈਂਸ ਕਰ ਰਹੇ ਨੇ, ਅਤੇ ਜੇਕਰ ਤੁਹਾਡੀ ਕਾਰ ਦੀ ਪੋਲਿਸੀ ਐਕਸੀਡੈਂਟਲ ਬੈਨੀਫਿਟ ਦੇ ਵਿੱਚ ਵਾਧਾ ਹੋਏਗਾ, ਪਲੱਸ ਰਿਨਿਊ ਆਈ ਹੈ, ਤੁਹਾਡੀ ਰਿਨਿਊ ਆ ਰਹੀ ਆ ਕਾਰ ਦੀ, ਉਹ ਕਹਿੰਦੇ ਮੈਂ ਘੱਟ ਤੋਂ ਘੱਟ ਤੁਹਾਨੂੰ $350 ਬਚਾ ਸਕਦੀ ਹਾਂ, ਅਤੇ ਮੇਰੇ ਨਾਲ ਸੰਪਰਕ ਕਰ ਲਓ, ਪੈਕੇਜ ਬਣਾ ਦਿਆਂਗੇ, ਘਰ ਦੀ ਇੰਸ਼ੋਰੈਂਸ ਵੀ ਵਿੱਚ ਹੋਏਗੀ ਅਤੇ ਕਾਰਾਂ ਦੀ ਵੀ, ਅਤੇ ਵਧੀਆ ਪੈਕੇਜ ਵਾਸਤੇ ਕਹਿੰਦੇ ਸਾਡੇ ਨਾਲ ਸੰਪਰਕ ਕਰ ਲਓ। ਮਨੂ ਸ਼ਰਮਾ ਦਾ ਨੰਬਰ ਨੋਟ ਕਰ ਲਓ, 289-952-9532, 299-952-9532 ਟੈਲੀਫੋਨ ਨੰਬਰ ਹੈ। ਦੋਸਤੋ, ਸ਼ੁੱਕਰਵਾਰ ਆ ਗਿਆ, ਮੈਨੂੰ ਪੂਰਨ ਹੈਗੀ ਆ, ਉਮੀਦ ਆ ਕਿ ਤੁਸੀਂ ਇਸ ਸਮੇਂ ਘਰਾਂ ਨੂੰ ਆ ਰਹੇ ਹੋਵੋਗੇ, ਪੂਰੇ ਬਾਗੋ ਬਾਗ ਹੋਵੋਗੇ ਕਿ ਵੀਕਐਂਡ 'ਤੇ ਆਫ ਕਰ ਲਵਾਂਗੇ। ਅਤੇ ਹਾਂਜੀ, ਬਹੁਤ ਸਾਰੇ ਕੰਮ ਵੀ ਹੁੰਦੇ ਆਪਾਂ ਨੂੰ ਵੀਕਐਂਡ ਦੇ ਉੱਤੇ, ਕਿਸੇ ਦੇ ਘਰ ਗੁਰੂ ਮਹਾਰਾਜ ਦੇ ਚਰਨ ਪਾਏ ਹੁੰਦੇ, ਉੱਥੇ ਜਾਣਾ ਹੁੰਦਾ, ਮੰਦਰ ਜਾਣਾ ਹੁੰਦਾ, ਮਸਜਿਦ ਜਾਣਾ ਹੁੰਦਾ, ਪਲੱਸ ਤੁਸੀਂ ਜਿੰਨੇ ਵੀ ਆਪਣੇ ਘਰ ਖਾਸ ਕਰ ਪਾੜੀਆਂ ਸ਼ਾੜੀਆਂ ਹੁੰਦੀਆਂ, ਵਿਆਹ ਸ਼ਾਦੀਆਂ ਵੀ ਵੀਕਐਂਡ 'ਤੇ ਹੁੰਦੀਆਂ, ਅਤੇ ਖੈਰ ਤੁਸੀਂ
ਇੰਜੋਏ ਕਰਨਾ ਹੈ ਵਿਕਟ, ਅਤੇ ਮੈਂ ਤੁਹਾਨੂੰ ਸਭ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਵਿਕਟ ਦੀਆਂ ਸ਼ੁਭ ਇਸ਼ਾਵਾਂ ਭੇਜ ਰਿਹਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਰਾਹੀਂ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੁੰਦੇ ਹੋ, ਤਾਂ ਮੈਂ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਰੀਮਿਕਸ ਨਾ ਹੋਵੇ, ਪਰ ਕਿਵੇਂ ਲੱਗ ਜਾਂਦਾ ਕੋਈ ਮੈਂ ਪਿੱਛਾ ਕਿਉਂ ਨਹੀਂ ਕੀਤੀ ਗੀਤ ਅਤੇ ਅਗਲਾ ਕੀਤਾ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੇ ਹੋਏ ਹੋ 7417 ਥੋੜ੍ਹਾ ਜਿਹਾ ਵੇਟ ਕਰ ਲਿਆ ਕਰੋ। ਤੁਹਾਨੂੰ ਮੈਂ ਥੋੜ੍ਹਾ ਹੋਲਡ 'ਤੇ ਪਾਇਆ ਸੀ ਪਰ ਤੁਸੀਂ ਛੱਡ ਗਏ ਹੋ, ਕੋਈ ਗੱਲ ਨਹੀਂ, ਦੁਬਾਰਾ ਕਾਲ ਘੁਮਾ ਲਿਓ 905-564-6444-905-564-6464 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਅੱਛਾ, ਮੈਂ ਨਾ ਸਿਟੀ ਆਫ ਬਰੈਂਪਟਨ ਦਾ ਮੈਸੇਜ ਦੇਣ ਤੋਂ ਪਹਿਲਾਂ, ਹਾਂਜੀ, ਪਹਿਲਾਂ ਮੈਸੇਜ ਸਿਟੀ ਆਫ ਬਰੈਂਪਟਨ ਦਾ ਲੈ ਲਈਏ। ਸਿਟੀ ਆਫ ਬਰੈਂਪਟਨ ਕਹਿੰਦੇ ਕਿ ਆਪਣੇ ਆਸੇ ਪਾਸੇ ਚੰਗੀ ਨੇਬਰਹੁੱਡ ਦਾ ਸਬੂਤ ਦਿਓ, ਚੰਗੀ ਕਮਿਊਨਿਟੀ ਨੂੰ ਸਿਰਜੋ। ਔਰ ਉਹਨਾਂ ਨੇ ਕਿਹਾ ਕਿ ਕੀਪ ਤੁਹਾਡਾ ਆਲਾ ਦੁਆਲਾ ਸਾਫ਼ ਰੱਖੋ, ਔਰ ਖਾਸ ਕਰਕੇ ਕਹਿੰਦੇ ਕਿ ਜਿਹੜੇ ਹੈਗੇ ਪਬਲਿਕ ਪ੍ਰੋਪਰਟੀਆਂ ਉੱਥੇ ਡੰਪ ਕੋਈ ਚੀਜ਼ ਨਾ ਕਰੋ, ਜਿਵੇਂ ਗਾਰਬੇਜ ਵਗੈਰਾ ਡੰਪ ਕਰੇ ਹੋਣੇ ਆ, ਉਹਦੇ ਵਾਸਤੇ ਬਹੁਤ ਜਗ੍ਹਾ ਬਣੀਆਂ ਹੋਈਆਂ ਨੇ, ਥੋੜ੍ਹੇ ਜਿਹੇ ਪੈਸੇ ਲੱਗਦੇ ਆ। ਤੁਸੀਂ ਜਾ ਕੇ ਉਹ ਉੱਥੇ ਪੇ ਆਪਣੇ ਬਰੈਂਪਟਨ ਵਿੱਚ ਵੀ ਤੁਹਾਨੂੰ ਦੇ ਦਾਂਗਾ ਐਡਰੈਸ, ਹਾਈਬਰਟੈਨ ਦੇ ਉੱਤੇ ਆ, ਆਪਣੇ ਮੇਅ ਫੀਲਡ ਦੇ ਕੋਲੇ, ਨਹੀਂ ਬੁਵੇਡ ਦੇ ਕੋਲੇ, ਉੱਥੇ ਡਰੋਪ ਕਰ ਸਕਦੇ ਹੋ। ਸਿਰਫ $2-4 ਲੱਗਦੇ ਆ, ਕਈ ਚੀਜ਼ਾਂ ਦਾ ਤਾਂ ਕੁਛ ਚਾਰਜ ਵੀ ਨਹੀਂ ਹੁੰਦੇ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਉੱਥੇ ਡੰਪ ਕਰਕੇ ਆਇਆ ਕਰੋ। ਸੋ ਪੈਸਾ ਭੇਜੇ ਕਈ ਵਾਰੀ ਸਟੀਟ 'ਤੇ ਰੱਖ ਦਿੰਦੇ ਹੋ। 0580 ਜੀ, ਜੀਆਂ ਨੂੰ
1: ਬਾਈ ਸਤਿ ਸ਼੍ਰੀ ਅਕਾਲ।
0: ਬਾਈ ਜੀ ਸਤਿ ਸ਼੍ਰੀ ਅਕਾਲ, ਅਜੈਬ ਬਾਈ ਕੀ ਹਾਲ ਚਾਲ ਆ?
1: ਬਾਕੀ ਤਾਏ ਜੀ ਨਾ ਤੇ ਬੜੇ ਆਪਣੇ ਪਿੰਡ ਆਉਂਦੇ ਜਾਂਦੇ ਸਾਡੇ ਗਾਦੀ ਵਾਲੇ।
0: ਅੱਛਾ,
1: ਹਾਂ ਬੜਾ ਪਿਆਰ ਆ ਤੇ ਇੱਕ ਜਿਵੇਂ ਵੀਰੇ ਤੂੰ ਗਾਣੇ ਗੁਣੇ ਲਾਉਣਾ ਪੂਰੇ ਨਜ਼ਾਰੇਦਾਰ।
0: ਅੱਛਾ, ਜਵਾਨੀ ਤੋਂ ਲੈ ਕੇ ਹੁਣ ਥੋੜਾ ਹਾਲੇ ਵੀ ਜਵਾਨ ਆ ਪਰ 30 ਸਾਲ ਹੋ ਗਏ, ਆਪਾਂ ਤੁਹਾਨੂੰ ਪੂਰੀ ਸੁਣਾਉਣੇ ਆ, ਗਲੀਆਂ ਸੁਣਾਉਣੇ ਆ।
1: ਆਪਣਾ ਨਹੀਂ, ਆਪਣੇ ਪਰਿਵਾਰ ਦਾ ਮੇਲ ਤਾਂ ਬਾਈ ਜੀ ਮੇਰੇ ਡੈਡ ਦੀ ਨਾ ਸਾਡੇ ਗਾਦਰੀ ਵਾਲੇ ਤੇ ਮੰਝਾਂ ਵਾਲੇ ਮੇਲਾ ਲੱਗਦਾ ਜੀ।
0: ਅੱਛਾ, ਮੰਝਾਂ ਵਾਲੇ, ਹਾਂਜੀ ਹਾਂਜੀ,
1: ਰਣਜੀਤ ਸਿੰਘ ਸਾਡੇ ਪਿੰਡ ਗਾਦਰੀ ਵਾਲੇ ਦੇ ਮੇਲੇ ਤੇ ਬਾਈ ਜੀ ਆਪਣੇ ਸਤਿੰਦਰਪਾਲ ਜੀ ਆਉਂਦੇ ਹੁੰਦੇ ਸਾਡੇ।
0: ਹਾਂਜੀ ਹਾਂਜੀ ਆਉਂਦੇ।
1: ਤੇ ਤੂੰ ਨਾ ਵੀਰੇ ਜਿਹੜਾ ਤੁਹਾਡਾ ਮੈਂ ਸਪੀਕਰ ਰੇਡੀਓ ਬਹੁਤ ਸੁਣਦਾ ਨੀ।
0: ਅੱਛਾ,
1: ਮੈਂ ਜਿਹੜਾ ਤੇਰਾ ਪਰ ਸੁਣਨਾ ਜਿਹੜਾ ਗਾਣਾ ਲਾਉਣੇ ਵਧੀਆ ਸਿਰੇ ਤੱਕ ਲਾ ਦਿਆ ਕਰ ਮੇਰੇ ਵੀਰ।
0: ਮਾਂ ਗੱਲ ਹੀ ਕੋਈ ਨੀ, ਤੁਸੀਂ ਕਹਿਤਾ ਬਸ ਮੰਨ ਲਈ।
1: ਮੈਂ ਤੇਰੇ ਪ੍ਰੋਗਰਾਮ ਸ਼ਬਦ ਥੋੜੀ ਜਿਹੀ ਹੋਰ ਕਰਦਾ
0: ਜੀ।
1: ਤੁਹਾਡੇ ਬੱਚੇ, ਸਾਡੇ ਬੱਚਿਆਂ ਨਾਲ ਰੇਜਰ ਬੋਰਨ ਇੱਥੇ ਹੀ ਹੋਏ ਮਿਸਾਗਾ ਬ੍ਰਹਮਟਨ ਜੀ
0: ਜੀ ਜੀ ਜੀ ਜੀ
1: ਜਿਹੜੀ ਜਾਣਕਾਰੀ ਉਹ ਆਪਣਾ ਬੇਟਾ ਦੇ ਰਿਹਾ ਨਾ,
0: ਸਿਮਰਾਜ ਸਿੱਧੂ ਦੀ ਗੱਲ ਕਰਦੇ ਧਿਆਨ ਨਹੀਂ ਆਉਂਦੇ?
1: ਸਿਮਰਾਜ ਸਿੱਧੂ, ਹਾਂ ਵੀਰੇ, ਉਹ ਦੇ ਰਿਹਾ ਆਪਾਂ ਨੂੰ ਵੇਕਅਪ ਕਰ ਰਿਹਾ ਉਹ।
0: ਜੀ
1: ਮੈਂ ਦਿਲੋਂ ਬਹੁਤ ਐਪਰੀਸ਼ੀਏਟ ਕਰਦਾ।
0: ਥੈਂਕ ਯੂ ਥੈਂਕ ਯੂ ਥੈਂਕ ਯੂ।
1: ਅਸੀਂ ਅੰਨੇ ਭਾਵ ਵੱਲ ਚੱਲ ਰਹੇ ਹਾਂ, ਅਸੀਂ ਅੰਨੇ ਸਮਾਜ ਵੱਲ ਚੱਲ ਰਹੇ ਹਾਂ ਵੀਰੇ। ਉਹ ਬੱਚੇ ਨੂੰ ਮੈਂ ਇੰਨਾ ਮੈਂ ਪਤਾ ਕਿ ਮੈਨੂੰ 41 ਸਾਲ, ਤੁਸੀਂ 2 ਸਾਲ ਪਹਿਲਾਂ ਆਏ ਸ਼ਾਇਦ, ਅਸੀਂ 85 ਚ ਆਏ ਹਾਂ
0: ਜੀ ਜੀ ਜੀ।
1: ਇੱਥੇ ਇਹਨਾਂ ਤੋਂ ਸੰਭਾਲਿਆ, ਇਹਨਾਂ ਕੀਤਾ, ਸਮਾਜ ਆਪਣਾ ਖਰਾਬ ਹੋ ਗਿਆ ਸੀ।
0: ਅੱਛਾ ਜੀ ਜੀ ਜੀ।
1: ਜਿਹੜੀਆਂ ਸਮਰਾਜ ਉਹ ਜਿਹੜੀਆਂ ਨਿਊਜ਼ਾਂ ਦੇ ਰਿਹਾ ਕਰ ਰਿਹਾ, ਵੇਕਅਪ ਕਰ ਰਿਹਾ ਵੀ ਕਿਵੇਂ ਸੰਭਲੋ ਕਿਵੇਂ ਕਰੋ। ਉਹਨੂੰ ਬੇਟੇ ਨੂੰ ਮੇਰੀ ਹੌਸਲਾ ਵਧਾਈ ਇਹ ਦੇਣੀ ਕਿ ਸਾਡਾ ਭਤੀਜਾ ਉਹ
0: ਠੀਕ ਹੈ, ਹਾਂਜੀ ਹਾਂਜੀ,
1: ਵਧੀਆ ਦੇਣੀ। ਤੇ ਵੀਰੇ ਜਿਹੜਾ ਹੁਣ ਗਾਣੇ ਗੁਣੇ ਤੋਂ ਲਾਉਣਾ, ਮਾਨਕ ਦੇ ਕਿਤੇ ਸਾਨੂੰ ਇਹ ਪੁਰਾਣੇ ਬੰਦੇ ਨੂੰ ਸਾਨੂੰ ਜਾਗਰੂਕ ਕਰ ਦੇਣਾ।
0: ਹਾਂਜੀ ਹਾਂਜੀ, ਕੋਈ ਗੱਲ ਨੀ, ਮੈਂ ਤੁਹਾਨੂੰ ਕੁਛ ਪੁਰਾਣੇ ਕਵੀ ਸ਼੍ਰੀ ਝਾੜੀ ਰੰਗ ਵੀ ਸੁਣਾਊਂਗਾ ਅੱਜ ਦੇ ਪ੍ਰਾਂਚ, ਠੀਕ ਆ?
1: ਇੱਕ ਨਾ ਅੰਕਲ ਜੀ ਦਾ ਗਾਣਾ ਹੁੰਦਾ ਸੀਗਾ ਸਾਡੇ ਪਿੰਡ, ਕੁੰਡਲੀਆ ਸੱਪ ਕਿਹੜਾ ਹੁੰਦਾ ਸੀ ਆਪਣਾ,
0: ਕੁੰਡਲੀਆ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚ ਲਿਖਿਆ ਹੋਇਆ ਗੀਤ ਹੈ।
1: ਹਾਂ ਵੀਰ ਜੀ, ਉਹ ਗਾਣਾ ਲਾ ਦਿਓ ਮੈਨੂੰ ਸਮਰਪਿਤ ਪਲੀਜ਼
0: ਜੀ। ਮਿਹਰਬਾਨੀ ਮਿਹਰਬਾਨੀ। ਰਜ ਪ੍ਰਾਮ ਦੇਸ਼ ਪ੍ਰਦੇਸ਼ ਜਿਹੜੇ ਅਗਲੇ ਕਾਲ ਤੁਹਾਡੇ ਨਾਲ ਨੇ 2865 ਜੀ ਆਨੂੰ ਜੀ। ਬਹੁਤ ਵਧੀਆ ਰਸ਼ਮੀ ਜੀ, ਕੀ ਹਾਲ ਚਾਲ ਨੇ? ਠੀਕ ਮੈਂ ਤੁਹਾਡੀ ਆਵਾਜ਼ ਤੋਂ ਦੇਖ ਲਿਆ ਖੁਸ਼ ਹਾਂ ਪੂਰੇ, ਤੁਸੀਂ ਬਾਗੋ ਬਾਗ।
1: ਨਹੀਂ
0: ਨਹੀਂ, ਮੈਂ ਤੁਹਾਡੀ ਜੱਜ ਤੁਹਾਡੀ ਇਸ ਕਰਕੇ ਜੱਜ ਕੀਤੀ ਹੈ ਕਿ ਤੁਸੀਂ ਫਰਾਡੇ ਨੂੰ ਖੁਸ਼ ਹੁੰਦੇ ਹੋ ਵੀ ਵੀਕਐਂਡ ਆ ਗਿਆ। ਜੁੜੇ ਹੋਏ ਹੋ ਤੇ ਟੈਲੀਫੋਨ ਨੰਬਰ ਤੁਹਾਨੂੰ ਯਾਦ ਹੀ ਨੇ। ਅਗਲੇ ਕਾਲਰ 1662 ਮੇਰੇ ਨਾਲ ਨੇ ਜੀ ਅਨੂ ਜੀ, 1662 ਤੁਸੀਂ ਆਉਂਦੇ ਰਹਿ ਗਏ ਹਾਂਜੀ, 1662 ਤੁਸੀਂ ਲਾਈਨ 'ਤੇ ਹੋ? ਨਹੀਂ ਮੈਨੂੰ ਲੱਗਦਾ ਲਾਈਨ 'ਤੇ ਹੋ, ਚਲੋ ਦੁਬਾਰਾ ਕਰ ਲਿਓ। ਅਗਲੇ ਕਾਲਰ 9146 ਜੀਆਂ ਨੂੰ।
1: ਹੈਲੋ
0: ਹਾਂਜੀ ਸਤਿ ਸ੍ਰੀ ਅਕਾਲ ਜੀ ਅਨੂ ਜੀ ਜੀ ਸਤਿ ਸ੍ਰੀ ਅਕਾਲ
1: ਆਪਣੇ ਆਪਣਾ ਗ੍ਰੈਂਡ ਫ੍ਰਿਜ ਦਾ ਨੰਬਰ ਲੈਣਾ ਸੀ
0: ਗ੍ਰੈਂਡ ਫ੍ਰਿਜ ਦਾ ਨੰਬਰ ਲੈਣਾ ਮੈਂ ਤੁਹਾਨੂੰ ਲੈ ਨੰਬਰ ਦੇ ਦਿੰਦਾ
1: ਜਾਂ ਬੋਲ ਦਿਓ ਰੇਡੀਓ ਤੇ ਮੈਂ
0: ਹਾਂ ਕੱਲ ਨੂੰ ਅਸੀਂ ਉੱਥੇ ਆਉਣਾ ਤੁਸੀਂ ਆਇਓ ਸਾਨੂੰ ਮਿਲਿਓ ਕੱਲ ਨੂੰ ਅਸੀਂ ਇੱਕ ਤੋਂ ਚਾਰ ਉੱਥੇ ਹੋਵਾਂਗੇ ਠੀਕ ਆ ਨੰਬਰ ਵੀ ਹੈਗਾ ਮੈਂ ਹੁਣ ਦੇਖਦਾ ਕਿੱਥੇ ਲਾਇਆ ਹੋਇਆ ਮੇਰਾ ਨੰਬਰ ਉਹ ਮੈਂ ਤੈਨੂੰ ਯਾਦ ਨਹੀਂ ਹੈ ਮੈਂ ਹੁਣੇ ਦੇ ਦਿੰਦਾ
1: ਥੋੜੀ ਤਕਲੀਫ ਹੈ ਤੁਹਾਨੂੰ
0: ਨਹੀਂ ਮੈਂ ਹੁਣੇ ਦੇ ਦਿੰਦਾ ਮੈਂ ਤੁਸੀਂ ਆਉਣ ਦੀ ਯਾਰ ਇਹਨੂੰ ਨੋਟ ਕਰ ਲਿਓ ਮੈਂ ਤੁਹਾਨੂੰ ਹੁਣੇ
1: ਓਕੇ ਮੈਂ ਆਉਣੇ ਨਹੀਂ
0: ਮਿਹਰਬਾਨੀ ਅਤੇ ਲਓ ਆ ਹੀ ਗਏ ਸਾਡੇ ਨਾਲ ਮਿੱਤਰ ਸਾਡੇ ਗ੍ਰੈਂਡ ਫਰਨੀਚਰ ਵਾਲੇ ਉਹ ਨੰਬਰ ਤੁਹਾਨੂੰ ਦੋ ਤਿੰਨ ਦਿਨ ਦੇ ਦੇਣਗੇ ਇਕੱਠੇ ਹੀ ਅਤੇ ਕੱਲ੍ਹ ਨੂੰ ਜਿੱਥੇ ਲਾਈਵ ਕਰ ਰਹੇ ਹਾਂ ਤੁਹਾਡੇ ਨਾਲ ਇਸ ਸਮੇਂ ਜੁੜਦੇ ਨੇ ਸੁੱਖ ਹੋ ਰਹੀ ਸੁੱਖ ਜੀਆਂ ਨੂੰ
2: ਬਹੁਤ ਸ਼ੁਕਰੀਆ ਧੰਨਵਾਦ ਸਿਰ ਸਾਹਿਬ ਬਿਲਕੁਲ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਅਤੇ ਜਿੰਨੇ ਵੀ ਪਰਿਵਾਰ ਸਾਡੇ ਕੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਹਰੇਕ ਪਰਚੇ ਦੇ ਨਾਲ ਜਿਹੜਾ ਤੋਹਫਾ ਦਿੱਤਾ ਜਾਣਾ ਚਾਹੇ ਤੁਸੀਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖਦੇ ਹੋ 25 to 30 ਜਿਹੜੇ ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਟਰਕੀ ਦੇ ਸੋਫਾ ਸੈੱਟ ਜਿਹੜੇ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਡਾਇਨਿੰਗ ਟੇਬਲ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਅਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਤੇ 6 ਸ਼ੇਅਰਾਂ ਸਿਰਫ 399 $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਸ਼ੇਅਰਾਂ ਮਿਲਣਾ ਤੇ ਨਾਲ ਜਦੋਂ ਤੁਸੀਂ ਦੇਸ਼ ਪ੍ਰਦੇਸ਼ ਦਾ ਆ ਕੇ ਹਵਾਲਾ ਦੇਣਾ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ ਸੋ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਸਿੱਧੂ ਸਾਹਿਬ 399 ਦਾ ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ ਸੋ ਬਹੁਤ ਸਾਰੀਆਂ ਡੀਲਰ ਦੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸਪੀਕਰ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਆਪਣੇ ਸ਼ਹਿਰ ਦੇ ਵਿੱਚ ਬੜੇ ਬੜੇ ਪਿਆਰੇ ਸ਼ੋਅ ਆ ਰਹੇ ਨੇ ਇੱਕ ਤਾਂ ਮੈਂ ਸਾਡੀ ਇੱਕ ਟੀਮ ਦੇ ਮੈਂਬਰ ਨੇ ਕੱਲ੍ਹ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਬਾਹਰ ਗਿਆ ਹੋਇਆ ਸੀਗਾ ਸਿੰਘ ਹਰਜੀਤ ਜੀ ਕੀ ਹਾਲ ਚਾਲ ਹੁੰਦੇ ਹੋਣਗੇ ਅੱਛਾ ਉਹ ਲਿਆ ਰਹੇ ਨੇ ਹੰਸ ਰਾਜ ਹੰਸ ਹੋਰਾਂ ਦਾ ਸ਼ੋਅ ਬੜਾ ਪਿਆਰਾ ਗਾਇਕੀ ਹੋਊਗੀ 18 September 7:30 ਸ਼ਾਰਪ ਹੈ ਨਾ ਅਤੇ ਜੇ ਕਾਂਸਰਟ ਹੋਊਗੀ ਇਹਦੇ ਵਿੱਚ ਰੂਹ ਦੀ ਸ਼ਾਮ ਰੂਹਾਨੀ ਸ਼ਾਮ ਹੋਏਗੀ ਅਤੇ ਉਹਦੇ ਵਿੱਚ ਲਿਵਿੰਗ ਆਰਟ ਸੈਂਟਰ ਜਿਹੜਾ ਮਿਸ ਹੈਗਾ ਸਕੇਅਰ 1 ਦੇ ਵਿੱਚ ਉੱਥੇ ਹੋਣਾ ਸ਼ੋਅ ਅਤੇ ਮੈਂ ਅੱਗੇ ਜਾ ਕੇ ਹੋਰ ਜਾਣਕਾਰੀ ਵੀ ਦੇ ਦਾਂਗਾ ਅਤੇ ਹੰਸ ਰਾਜ ਅੱਗੇ 17 September ਅਤੇ ਇਹ ਵੀ ਨੋਟ ਕਰ ਲਓ ਅਤੇ ਨਾਲ ਦੀ ਨਾਲ ਕੋਈ ਕੋਈ ਗੀਤ ਵੀ ਉਹਨਾਂ ਦਾ ਲਾ ਦਿੰਦਾ ਪੁਰਾਣਾ ਕੋਈ ਅਤੇ ਜਿੰਨੇ ਵੀ ਆਪਣੇ ਪ੍ਰੋਗਰਾਮ ਸ਼ਹਿਰ ਦੇ ਵਿੱਚ ਹੋ ਰਹੇ ਆ ਸਾਰਿਆਂ ਦੀ ਆਪਾਂ ਜਾਣਕਾਰੀ ਤੁਹਾਨੂੰ ਦੇਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਨਾਲ ਦੀ ਨਾਲ ਦੱਸਦੇ ਹਾਂ ਇੱਕ ਬੜਾ ਪਿਆਰਾ ਸ਼ੋਅ ਹੋਰ ਆ ਰਿਹਾ ਇਹ ਹੋ ਰਿਹਾ ਹੈਗਾ ਜੀ ਤੁਹਾਨੂੰ ਦੱਸੀਏ ਕਿ ਇਹ ਸ਼ੋਅ ਹੈਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਇਹ ਵੀ 27 September ਨੂੰ ਹੈਗਾ ਸਕੋਸ਼ੀਆ ਅਰੀਨਾ ਡਾਊਨ ਟਾਊਨ ਟਿਕਟਾਂ ਉਪਲੱਬਧ ਨੇ ticketmaster.ca 'ਤੇ ਜਾ ਕੇ ਟਿਕਟਾਂ ਤੁਸੀਂ ਲੈ ਸਕਦੇ ਹੋ ਅਤੇ ਤੁਸੀਂ ਮੈਂ ਤੁਹਾਨੂੰ ਹੁਣ ਹੰਸ ਰਾਜ ਹੋਰਾਂ ਦਾ ਸ਼ੋਅ ਆ ਰਿਹਾ ਇਹਦਾ ਇੱਕ ਗੀਤ ਸੁਣਾਵਾਂ ਰੇਡੀਓ ਪ੍ਰਾਂਤੀ

0: ਹਾਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ ਔਰ ਬੜਾ ਪਿਆਰਾ ਗੀਤ ਸੀਗਾ ਇਹਦੀਆਂ ਟਿਕਟਾਂ ਵੀ ਤੁਸੀਂ 18 ਸਤੰਬਰ ਨੂੰ ਲਿਵਿੰਗ ਆਰਟ ਸੈਂਟਰ ਦੇ ਮਿਸਾਗਰ ਵਿੱਚ ਹੋ ਰਿਹਾ ਇਹ ਸਿੰਘ ਹਰਜੀਤ ਹੋਣੀ ਕਰਾ ਰਹੇ ਆ ਟਿਕਟਾਂ ਉਪਲਬਧ ਨੇ ticketmaster.ca 'ਤੇ ਜਾ ਕੇ ਲੈ ਸਕਦੇ ਹੋ ਮੇਰੇ ਵੀਰ ਹੋਲਟੇ ਨੇ ਤੁਹਾਡਾ ਪਹਿਲਾਂ ਤਾਂ ਥੈਂਕ ਯੂ ਮੈਂ ਗੀਤ ਪੂਰਾ ਕਰਨਾ ਸੀਗਾ ਮੈਂ ਕਿਹਾ ਫਿਰ ਬਾਅਦ ਤੁਹਾਨੂੰ ਲਿਆਵਾਂਗਾ ਲਾਈਨ ਦੇ ਉੱਤੇ ਅਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਹੋਲਡ ਕੀਤਾ ਅਤੇ 7417 ਜੀ ਸਿੱਧੂ ਸਾਹਿਬ ਹਾਂਜੀ ਸਰਜੀਤ ਕੀ ਹਾਲ ਚਾਲ ਠੀਕ ਠਾਕ ਹੋ
1: ਤੇਰਾ ਬਹੁਤ ਵਧੀਆ ਹੁੰਦਾ ਮੈਂ ਰੋਜ਼ ਸੁਣਦਾ ਹੁਣ ਵਿਹਲਾ ਹੁੰਦਾ ਇੱਥੇ ਤੁਰੇ ਫਿਰਦਾ ਹੈ ਨਾ

0: 3531
1: ਛੱਡ ਗਏ ਕਾਫੀ ਘਰਾਂ ਦੇ ਵਿਚ ਗੁਰੂ ਮਹਾਰਾਜ ਚਰਨ ਪਵਾਏ ਹੋਏ ਸ਼ਾਮ ਨੂੰ ਪਾਰਟੀਆਂ ਸ਼ਾਰਟੀਆਂ ਵਿਆਹ ਦੀਆਂ ਹਨਾ
2: ਅੱਛਾ ਠੀਕ ਹੈ
1: ਚੱਲਦਾ ਰਹਿੰਦਾ ਵੀਕਰ ਦੇ ਕੋਈ ਨਾ ਕੋਈ ਕੰਮ
2: ਹਾਂਜੀ ਹਾਂਜੀ
1: ਤੁਸੀਂ ਸੁਣਾਓ ਕੀ ਹਾਲ ਆ
2: ਬਸ ਠੀਕ ਠਾਕ ਆ ਜੀ ਗੀਤ ਯਾਦ ਕੀਤਾ ਤੁਹਾਨੂੰ ਮੈਂ ਕਿਹਾ ਚੱਲ ਗੀਤ ਲਾ ਲਈ ਪ੍ਰੋਗਰਾਮ ਤੁਹਾਡਾ ਵਧੀਆ ਲੱਗਦਾ
1: ਦੱਸੋ ਕੋਈ ਗੀਤ ਸੁਣਨਾ ਤਾਂ ਮੈਂ ਸੁਣਾ ਦਿੰਦਾ
2: ਉਹ ਗੀਤ ਮਾਨਕ ਦੀ ਕਲੀ ਆ
1: ਹਾਂਜੀ ਦੱਸੋ ਕਿਹੜਾ ਲਿਖ ਲੈਂਦਾ ਹਾਂਜੀ ਮਾਨਕ ਦੀ ਕਿਹੜੀ ਕਲੀ
2: 12 ਸਾਲ ਚਰਾਈਆਂ ਮੱਝੀਆਂ ਦੱਸ ਕਦਰ ਕੀ ਪਾਇਆ
1: ਆਹ ਕੀ ਬਾਤ ਆ
2: ਮਾਂ ਤੇਰੀ ਨੇ ਧੋਖਾ ਕੀਤਾ ਮੇਰਾ ਸਾਥ ਛੜਾਇਆ ਨੀ ਹੀਰੇ ਮੇਰਾ ਸਾਥ ਛੜਾਇਆ
1: ਹੀਰ ਵੀ ਤਾਂ ਕਲੀ ਸੀ ਇੱਕ ਤਰ੍ਹਾਂ ਦੀ
2: ਰੁੱਖਾਂ ਨੂੰ ਗਲ ਲਾ ਲਾ ਰੂਆਂ ਜਦ ਵੇਲੇ ਨੂੰ ਜਾਵਾਂ ਦੇਖ ਤਰੀਕੇ ਵਾਲੇ ਵਾਂਗੂ ਕਿਹਨੂੰ ਹਾਲ ਸੁਣਾਵਾਂ ਪਿਆਰ ਤੇਰੇ ਦੇ ਵਿੱਚ ਹੀਰ ਮੈਂ ਦੱਸ ਕਿ ਨਫਾ ਕਮਾਇਆ ਮਾਂ ਤੇਰੀ ਨੇ ਧੋਖਾ ਕੀਤਾ ਨੀ ਮੇਰਾ ਸਾਕ ਛਡਾਇਆ ਨੀ ਹੀਰੇ
1: ਮੇਰਾ ਸਾਕ ਛਡਾਇਆ ਕਿਆ ਬਾਤ ਹੈ ਕਿਆ ਬਾਤ
2: ਹੈ ਰੰਗਪੁਰ ਖੇੜੀ ਰੋਂਦੀ ਰਹਿੰਦੀ ਰੂਹ ਰਾਤਾਂ ਨੂੰ ਮੇਰੀ ਰੰਗਪੁਰ ਖੇੜੀ ਰੋਂਦੀ ਰਹਿੰਦੀ ਰੂਹ ਰਾਤਾਂ ਨੂੰ ਮੇਰੀ ਹਰਦਮ ਬੀਠੀ ਕੂਕਾ ਰਾਂਝਿਆ ਮੈਂ ਤੇਰੀ ਧੱਕੇ ਦੇ ਕੇ ਡੋਲੀ ਪਾਤੀ ਪੇਸ਼ ਗਈ ਨਾ ਕੋਈ ਤੇਰੀ ਖਾਤਰ ਹੀਰ ਨਵਾਣੀ ਦਰ ਦਰ ਬਹਿ ਕੇ ਰੋਈ ਹਿਲਾ ਦਿਓ ਜੀ
1: ਦਰ ਦਰ ਬਹਿ ਕੇ ਰੋਈ ਤੇਰੀ ਖਾਤਰ ਹੀਰ ਨਵਾਣੀ ਕੁਲਦੀਪ ਮਾਨਕ ਹੈ
2: ਹਾਂ ਬਿਲਕੁਲ
1: ਉਹਨਾਂ ਨੇ ਕਲੀਆਂ ਦੇਖ ਲਓ ਪਹਿਲਾਂ ਬਹੁਤ ਗਾਈਆਂ ਦੇ ਇੰਨੀਆਂ ਵਧੀਆ ਲੱਗਦੀਆਂ ਤੋਂ ਕੈਸਟ ਦਾ ਯੁੱਗ ਸੀਗਾ ਮੈਂ ਯਾਦ ਆ ਕਿ ਆਪਣੇ ਨਾ ਉਦੋਂ ਪਿੰਡਾਂ ਵਿੱਚ ਅੰਦਰਲੇ ਘਰਾਂ 'ਚ ਘੱਟ ਹੀ ਅਲਾਊਡ ਲਾ ਸਕਦੇ ਕੋਈ ਚੀਜ਼ ਕਿਉਂਕਿ ਪਿੰਡਾਂ 'ਚ ਮਾਹੌਲ ਹੀ ਇਸ ਤਰ੍ਹਾਂ ਦੇ ਹੁੰਦੇ ਆ ਹੁਣ ਤਾਂ ਕੋਈ ਵੀ ਕੇਅਰ ਕਰਦਾ ਅਤੇ ਅਸੀਂ ਫਿਰ ਉਦੋਂ ਟੇਪ ਰਿਕਾਰਡਰ ਨਵੀਂ ਨਵੀਂ ਆਉਣੀ ਲੈ ਕੇ ਆਉਂਦੀ ਸੀ ਅਤੇ ਬਾਹਰਲੇ ਘਰ ਜਾ ਕੇ ਫਿਰ ਇੱਥੇ ਬੱਝਾਂ ਵਾਲੇ ਜਿਹੜੇ ਕਹਿੰਦੇ ਹੁੰਦੇ ਬਾਹਰਲਾ ਘਰ ਉੱਥੇ ਲਾ ਲੈਣਾ ਫਿਰ ਉੱਚੀ ਨਾਲ ਮੋਟਰ 'ਤੇ ਨਹਾਈ ਜਾਣਾ ਠੰਡੇ ਪਾਣੀ ਨਾਲ ਨਾਲੇ ਕੁਲਦੀਪ ਮਾਨਕ ਸੁਣੀ ਜਾਣਾ ਪਹਿਲਾਂ ਰਿਕਾਰਡ ਹੁੰਦੇ ਪੱਥਰ ਦੇ ਉਦੋਂ ਪਹਿਲਾਂ ਹਾਂਜੀ
2: ਦਰਵੇਸ਼ ਕਲਾਕਾਰ ਸੀ
1: ਬਿਲਕੁਲ ਬਿਲਕੁਲ ਬਹੁਤ ਵਾਰੀ ਬਣਨ ਦਾ ਮੌਕਾ ਮਿਲਿਆ ਬੜੇ ਦਰਵੇਸ਼ ਸੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹਾਂ ਦੋਸਤੋ ਅੱਛਾ ਦਿਓਲ ਟਰੈਵਲ ਵਾਲੇ ਕਹਿੰਦੇ ਜੇ ਤੁਸੀਂ ਇੰਡੀਆ ਜਾਣਾ ਹੈਗਾ ਉਹ ਤੁਹਾਨੂੰ ਬੜੇ ਅੱਛੇ ਫੇਅਰ ਉਹਨਾਂ ਨੇ ਕੱਢੇ ਨੇ ਟੋਰਾਂਟੋ ਟੂ ਨਵੀਂ ਦਿੱਲੀ 27 ਅਕਤੂਬਰ ਤੋਂ ਲੈ ਕੇ 24 ਦਸੰਬਰ ਦੀ ਵਾਪਸੀ ਕਰਨੀ ਹੈ ਕਿ ਬਜ਼ੁਰਗ ਹੁਣ ਵੱਧ ਟਾਈਮ ਲਾ ਲੈਂਦੇ ਆ ਆਹ ਫਿਰ ਡੀਲ ਤੁਹਾਡੇ ਵਾਸਤੇ ਕਹਿੰਦੇ ਦੋ ਬੈਗ ਇੰਨਾ 1820 ਜਲਦੀ ਆ ਰਹੀ ਟਿਕਟ ਦੋ ਬੈਗ ਇੰਨਾ ਜੇ ਬਾਨਵੇਂ ਲੈਣੀ ਆ ਆਪਣੇ ਟੋਰਾਂਟੋ ਤੋਂ ਅਕਤੂਬਰ ਵਿੱਚ ਜਾਣਾ ਤਾਂ $850 ਬਾਨਵੇਂ ਹੈਗੀ ਆ ਦਿੱਲੀ ਟੂ ਟੋਰਾਂਟੋ ਰਾਊਂਡ ਟ੍ਰਿਪ ਹੈਗਾ ਅਕਤੂਬਰ ਜਾਂ ਬੜਾ ਉਹ ਜਾਣਾ ਜਦੋਂ ਮਰਜ਼ੀ ਵਾਪਸੀ ਕਰ ਲਓ ਉਧਰੋਂ ਨਵੰਬਰ ਜਾਂ ਨਵੰਬਰ 'ਚ 1550 ਆ ਰਹੀ ਹੈ ਟਿਕਟ ਅਤੇ ਟੋਰਾਂਟੋ ਟੂ ਨਵੀਂ ਦਿੱਲੀ ਬਾਨਵੇਂ ਹੈਗੀ ਫਰਵਰੀ ਵਿੱਚ ਜਾਣਾ ਜੇ ਉੱਧਰੋਂ ਬਾਨਵੇਂ ਲੈ ਕੇ ਆ ਜਾਓ $940 ਦੀ ਆ ਦੋ ਬੈਗ ਨਾਲ ਲਿਜਾ ਸਕਦੇ ਹੋ ਦਿਓਲ ਟਰੈਵਲ ਰਾਜਵੀਰ ਕੌਰ ਦਿਓਲ ਨੂੰ ਘੁਮਾਓ ਫੋਨ ਉਹਨਾਂ ਦੀ ਪਹਿਲੀ ਲੋਕੇਸ਼ਨ ਹੈਗੀ ਆ ਹੰਬਰ ਕਾਲਜ ਅਤੇ ਫਿੰਚ 905-588-5100 905-588-5100 ਆ ਦੂਜੀ ਬ੍ਰਾਂਚ ਨੇ ਕ੍ਰਾਈਸਲਰ ਦੇ ਵਿਲੀਅਮਸ ਪਾਰਕਵੇ ਜਿਹੜਾ ਪਲਾਜ਼ਾ ਹੈਗਾ ਕ੍ਰਾਈਸਲ ਪਲਾਜ਼ਾ ਇਹਨੂੰ ਕਹਿੰਦੇ ਆ ਅਤੇ ਇੱਕ ਪਾਸੇ ਏਅਰਪੋਰਟ ਪੈਂਦਾ ਦੂਜੇ ਪਾਸੇ ਵਿਲੀਅਮ ਆਪਣੇ ਪੈਂਦਾ ਹੈਗਾ ਟੋਰਬਮ ਵਿਲੀਅਮ ਦੇ ਉੱਪਰ ਆ ਇਹ ਪਲਾਜ਼ਾ ਉੱਥੇ ਇਹਨਾਂ ਦੀ ਲੋਕੇਸ਼ਨ ਆ 905-588-4200 ਟੈਲੀਫੋਨ ਨੰਬਰ ਹੈ ਦੋਸਤੋ ਕੱਲ੍ਹ ਨੂੰ ਅਸੀਂ ਲਾਈਵਨ ਪਹੁੰਚ ਰਹੇ ਹਾਂ ਗ੍ਰੈਂਡ ਫਰਨੀਚਰ 'ਤੇ ਹਾਈ ਗੇਟ 'ਤੇ ਆਪਣੇ ਕੁਈਨ ਦੇ ਨੇੜੇ ਆਪਾਂ ਟੋਰਬਮ ਕਹਿ ਲਓ ਟੋਰਬਮ ਮੇਨ ਪੈਂਦਾ ਜਿਹੜੀ ਸਟਰੀਟ ਹੈਗੀ ਆ ਟੋਰਬਨ ਅਤੇ ਕੁਈਨ ਦੇ ਨੇੜੇ ਵਾਲਮਾਰਟ ਦੇ ਪਿਛਲੇ ਪਾਸੇ ਉਹਨਾਂ ਦੀ ਲੋਕੇਸ਼ਨ ਹੈਗੀ ਬਹੁਤ ਵੱਡੀ ਉੱਥੇ ਤੁਹਾਡੇ ਲਈ ਅਸੀਂ ਪਹੁੰਚਾਂਗੇ 1-4 ਫਰਨੀਚਰ ਤੁਸੀਂ ਕੋਈ ਵੀ ਹੋਇਆ ਜਦੋਂ ਅਸੀਂ ਉੱਥੇ ਹੋਵਾਂਗੇ ਲਾਈਵ ਬਣ ਕੇ ਸਾਨੂੰ ਮਿਲਿਆ ਕਰਵਾ ਕੇ ਬਹੁਤ ਮਿਲਦੇ ਆ ਲੋਕ ਆ ਗਏ ਫਿਰ ਪਹਿਲਾਂ ਤਾਂ ਉਹਨਾਂ ਨਾਲ ਭਾਅ ਬਣਾਉਂਦੇ ਆ ਫਿਰ ਅਸੀਂ ਚੋਖਾ ਡਿਸਕਾਊਂਟ ਤੁਹਾਨੂੰ ਦਵਾਉਂਦੇ ਹਾਂ ਅਸੀਂ ਉੱਪਰੋਂ ਦਵਾਉਣਾ ਹੁੰਦਾ ਤਾਂ ਹਾਂਜੀ ਡਿਸਕਾਊਂਟ ਤਾਂ ਕੱਲ੍ਹ ਨੂੰ ਵੀ 1-4 ਲਾਈਵ ਹੋਏਗਾ ਅਤੇ ਮੈਂ ਖੁਦ ਉੱਥੇ ਤੁਹਾਡੇ ਲਈ ਹੋਵਾਂਗਾ ਅਤੇ ਤੁਸੀਂ ਮੈਨੂੰ ਮਿਲ ਲਿਓ ਆ ਕੇ ਅਤੇ ਅਸੀਂ ਤੁਹਾਨੂੰ ਵਧੀਆ ਪ੍ਰਾਈਸਾਂ ਦਵਾਵਾਂਗੇ ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ ਹਾਲ ਦੀ ਘੜੀ ਮੈਂ ਕੋਈ ਰਿਕਾਰਡਡ ਕਮਰਸ਼ੀਅਲ ਲਿਆ ਨਹੀਂ ਕਰ ਕੋਈ ਨਹੀਂ ਆਪਾਂ ਇੱਕ ਮੈਸੇਜ ਦੇ ਦਿੰਦੇ ਤੁਹਾਨੂੰ ਰੋਇਲ ਡਿਜੀਟਲ ਵਾਲਿਆਂ ਦਾ ਜੇਕਰ ਤੁਸੀਂ ਹਾਈ ਸਪੀਡ ਇੰਟਰਨੈਟ ਲਵਾਉਣਾ ਚਾਹੁੰਦੇ ਹੋ ਘਰ ਹੈ ਨਾ ਅੱਜ ਕੱਲ੍ਹ ਤਾਂ ਬਹੁਤ ਜ਼ਰੂਰੀ ਹੁੰਦਾ ਨਾ ਹਰ ਚੀਜ਼ ਆਪਾਂ ਦੇਖਦੇ ਹਾਂ ਕਨੈਕਟਡ ਹੈਗੀ ਆਪਣੇ ਫੋਨ ਵੀ ਕਨੈਕਟਡ

ਹਾਂਜੀ ਇੰਟਰਨੈਟ ਨਾਲ ਤੋ ਹਾਈ ਸਪੀਡ ਇੰਟਰਨੈਟ ਲਗਾਇਆ ਉਹਨਾਂ ਨੇ $55 ਦੀ ਡੀਲ ਆ ਮਹੀਨਾ ਪਰ ਮਹੀਨਾ ਅਤੇ ਸਪੀਡ ਬੜੀ ਵਧੀਆ 1.5 GB ਮਿਲ ਗਿਆ ਤੁਹਾਨੂੰ। ਰੋਇਲ ਡਿਜੀਟਲ ਵਾਲੇ ਹੈਗੇ ਨੇ 80 ਮੈਰਾਟਾਈਮ ਏਅਰਪੋਰਟ 'ਤੇ ਕੁਈਨ 'ਤੇ ਜਿਹੜਾ ਹੋਮ ਡਿਪੋ ਵਾਲਾ ਪਲਾਜ਼ਾ ਹੈਗਾ ਉਹਦੇ ਵਿੱਚ ਨੇ ਅਤੇ ਯੂਨਿਟ ਨੰਬਰ 58 ਦੇ ਵਿੱਚ ਨੇ ਅਤੇ ਟੈਲੀਫੋਨ ਨੰਬਰ ਨੋਟ ਕਰ ਲਓ ਰੋਇਲ ਡਿਜੀਟਲ ਦਾ ਦੇਸ਼ ਪ੍ਰਦੇਸ਼ ਦੇ ਹਵਾਲੇ ਦੇ ਦਿਓ 6472011313। ਅਮਨ ਨੇ ਨਾ ਗੱਲ ਕਰਨੀ ਆ 6472011313 ਰੋਇਲ ਡਿਜੀਟਲ। ਗੀਤ ਸੰਗੀਤ ਚੱਲਦਾ ਰਹਿਣਾ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਮੈਂ ਤੁਹਾਡਾ ਆਪਣਾ ਹੋਸਟ ਰਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ ਰੇਡੀਓ ਪ੍ਰੋਗਰਾਮ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਆਮੀ ਵੇਰ
2: ਮੈਂ ਕਿੱਥੇ ਬੈਠਿਆ ਕਰੂੰ ਆ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ
1: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਆਮੀ ਵੇਰ ਲਾਈਵ ਇਨ ਟੋਰਾਂਟੋ August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਸ਼ੁੱਕਰਵਾਰ ਦਾ ਦਿਨ ਹੈ ਇੱਕ ਵਾਰ ਫਿਰ ਸਾਰਿਆਂ ਨੂੰ ਵੀਕਐਂਡ ਦੀਆਂ ਸ਼ੁਭ ਏਸ਼ਾਵਾਂ ਅਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ ਐਮੀ ਵਿਰਕ ਦੇ ਸ਼ੋਅ ਦੀਆਂ ਤਿਆਰੀਆਂ ਖਿੱਚ ਲਓ ਪੂਰੀਆਂ ਆਪਾਂ ਅਤੇ 30 ਅਗਸਤ ਨੂੰ ਬਿਲਕੁਲ ਆਪਣੇ ਗਵਾਂਢ ਰੈਕਸਟਲ ਕਹਿ ਰਹੇ ਹੁੰਦੇ ਆਪਾਂ ਪਹਿਲਾਂ ਉਹਨੂੰ ਟੋਬਕੋ ਵੀ ਕਹਿ ਦਿੰਦੇ ਹਾਂ 27 ਅਤੇ ਰੈਕਸਟਲ ਦੇ ਕੋਲ ਵੁੱਡਵਾਈਨ ਰੇਸ ਟਰੈਕ ਦੇ ਵਿੱਚ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ ਹੋਣ ਜਾ ਰਿਹਾ ਟਿਕਟਾਂ ਦੀਆਂ ਹੁਣੇ ਨਹੀਂ ਲੈ ਲਓ ਆਪਣੇ ਹਿਸਾਬ ਨਾਲ ਨਕਸ਼ਾ ਦੇਖ ਕੇ ਮੈਪ ਦੇਖ ਕੇ ਟਿਕਟ ਮਾਸਟਰ ਡਾਟ ਸੀ ਏ ਲਓ ਫਿਰ ਆਪਾਂ ਕੁਝ ਸਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਸਾਡੇ ਸਟੂਡੈਂਟ ਨੇ ਅਤੇ ਥੋੜ੍ਹਾ ਬਹੁਤਾ ਕਹਿੰਦੇ ਤੁਹਾਡੇ ਵਾਸਤੇ ਕੁਝ ਸਪੈਸ਼ਲ ਅੱਜ ਲਾਉਂਦੇ ਹਾਂ ਤੁਹਾਡੇ ਵਾਸਤੇ ਸਪੈਸ਼ਲ ਇਹ ਹੈਗਾ ਜੇ ਤੁਸੀਂ ਅੱਜ ਬੁੱਕ ਕਰਾਉਂਦੇ ਹੋ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਮੈਨੂੰ ਟੈਕਸ ਭੇਜਿਆ ਗਿਆ ਕਿ ਤੁਸੀਂ ਇਹ ਟਿਕਟਾਂ ਲੈ ਸਕਦੇ ਹੋ ਸਿਰਫ ਉਹਦੇ 'ਚ ਕੋਡ ਪਾਉਣਾ ਐਮੀ ਵਿਰਕ ਪਾਸਪੋਰਟ ਤੁਹਾਡਾ ਇਹ ਹੈਗਾ ਭਰਨਾ ਐਮੀ ਵਿਰਕ ਅਤੇ ਟਿਕਟ ਮਾਸਟਰ ਡਾਟ ਸੀ ਏ 'ਤੇ ਜਾ ਕੇ ਐਮੀ ਵਿਰਕ ਭਰਨਾ ਤੁਹਾਨੂੰ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਅੱਜ ਮਿਲੂਗੀ ਅੱਜ ਵਾਸਤੇ ਹੈ ਸਾਰੀ ਸ਼ਾਮ ਤੱਕ ਲੇਟ ਤੱਕ ਸਿਰਫ $25 $25 ਵਿੱਚ ਮਿਲਣੀ ਆ ਤਾਂ ਫਿਰ ਦੇਰ ਕਾਹਦੀ ਆ ਫਟਾਫਟ ਖਿੱਚ ਦਿਓ ਕੰਮ ਨਾ ਔਨਲਾਈਨ ਜਾ ਕੇ ਅਤੇ ਤੁਹਾਡਾ ਪਾਸਵਰਡ ਹੈਗਾ ਐਮੀ ਵਿਰਕ $25 ਦੀ ਟਿਕਟ ਮਿਲ ਜਾਣੀ ਤੁਹਾਨੂੰ ਹਾਂਜੀ ਇੰਨੀ ਸਤਿ ਸ਼੍ਰੀ ਅਕਾਲ ਜੀ ਨਾਲ ਮੈਂ ਦੱਸ ਦਿਆਂ ਕਿ ਇਨਫੋਰਮੇਸ਼ਨ ਕੋਈ ਚਾਹੀਦੀ ਹੈ ਤਾਂ ਨੰਬਰ ਤੁਹਾਨੂੰ ਦਿੰਦੇ ਹਾਂ 647-964-8573 647-964-8573 ਟੈਲੀਫੋਨ ਨੰਬਰ ਆ ਜੁੜੇ ਰਹੋ ਸਾਡੇ ਨਾਲ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈ ਰਿਕਾਰਡ ਮੈਂ ਹਾਲੇ ਤੱਕ ਕੋਈ ਲਿਆ ਨੀਗਾ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਜੁੜੇ ਰਹੋ ਅਸੀਂ ਤੁਹਾਡੇ ਨਾਲ ਹੀ ਹਾਂ ਠੀਕ ਸ਼ਾਮ ਦੇ 6 ਵਜੇ ਤੱਕ ਅੱਗੇ ਜਾ ਕੇ ਮੈਨੂੰ ਪਤਾ ਤੁਸੀਂ ਵੀ ਬਹੁਤ ਸਾਰੀ ਰਿਕੁਐਸਟ ਕਰਨੀਆਂ ਨੇ ਮੈਂ ਲਿਖ ਲੈਂਦਾ ਅਤੇ ਕੁਝ ਮੈਂ ਕੱਢੀਆਂ ਹੋਈਆਂ ਨੇ ਰਿਕੁਐਸਟ ਜਿਹੜੀਆਂ ਕੀਤੀਆਂ ਉਹ ਵੀ ਬੜੀ ਜਲਦੀ ਤੁਹਾਡੇ ਨਾਲ ਸਾਂਝ ਪਾਵਾਂਗੇ

0: ਰੋਜ਼ਾਨਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-751

0: ਪ੍ਰਾਈਮ ਟਾਈਮ ਰੇਡੀਓ
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰ
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਆਰ ਈ ਐਸ ਪੀ

0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਦੋਸਤੋ ਇੰਡੀਅਨ ਫਰੂਟ ਲੈਂਡ ਤੇ ਅੱਜ ਤੁਸੀਂ ਨਾ ਉਹਨਾਂ ਦੀ ਗ੍ਰਿਲ ਤੇ ਪਹੁੰਚੋ ਜਿੱਥੇ ਵੀ ਉਹਨਾਂ ਦੀ ਬਹੁਤ ਸਾਰੀ ਲੋਕੇਸ਼ਨ ਨੇ, ਕੈਂਬਰਿਜ ਵਿੱਚ ਵੀ ਆ, ਗੋਲਫ ਵਿੱਚ ਵੀ ਆ, ਬ੍ਰੈਂਪਟਨ ਵਿੱਚ ਵੀ ਆ, ਕਾਫੀ ਹੈਗੀਆਂ ਲੋਕੇਸ਼ਨ। ਤੇ ਤੰਦੂਰੀ ਫਿਸ਼ ਖਾ ਕੇ ਦੇਖੋ ਉਹਨਾਂ ਦੀ ਬੜੀ ਸਵਾਦ ਆ, ਤੇ ਇੱਕ ਹੋਰ ਕੋਈ ਖਾਣਾ ਬਟਰ ਚਿਕਨ ਵਗੈਰਾ ਉਹ ਵੀ ਲਿਆਓ, ਤੇ ਨੌਨ ਵੈਜ ਉੱਥੋਂ ਥਾਲੀ ਫਿਰ ਸਪੈਸ਼ਲ ਹੈਗੀ ਆ, ਤੇ ਜਾਓ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਗ੍ਰਿਲ ਤੇ। 1662 ਜੀ ਹਨ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
1: ਭਾਜੀ ਮੈਨੂੰ ਕੋਈ ਵਕੀਲ ਦਾ ਦੱਸਿਓ ਨੰਬਰ, ਜਿਹੜਾ ਮਤਲਬ ਜਿੱਦਾਂ ਹੁਣ ਕੰਪਨੀ ਬੰਦ ਹੋਣੀ ਹੋਵੇ ਤਾਂ ਉਹਦੇ ਕੰਮ ਕਰਦਾ ਹੋਵੇ ਤਾਂ।
0: ਲਓ ਜੀ 437
1: ਇੱਕ ਮਿੰਟ 437 551 8000
0: 8000 ਓਕੇ ਥੈਂਕ ਯੂ ਜੀ, ਤੁਹਾਡੇ ਸਾਰੇ ਕੰਮ ਕਰਾ ਦ ਥੋੜੀ ਜਿਹੀ ਇੱਕ ਵਧੀਆ ਜਿਹੀ ਗੀਤ ਲੈ ਲਈਏ ਫਿਰ ਅਸੀਂ ਆਉਂਦੇ ਹਾਂ ਵਾਪਸ।

ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀ ਦੇ ਵੀਕਐਂਡ ਦੇ ਪ੍ਰੋਗਰਾਮ ਦਾ ਤੁਸੀਂ ਪੂਰਾ ਆਨੰਦ ਲੈ ਰਹੇ ਹੋ। ਮੈਂ ਜਾਣਕਾਰੀ ਦੇ ਦਿਆਂ ਕਿ ਮਨਮੀਤ ਗਿਰੀ ਹੋਰਾਂ ਦੀ ਗਿਰੀ ਲੀਗਲ ਸਰਵਿਸ ਤੋਂ ਸੇਵਾਵਾਂ ਦੇ ਰਹੇ ਨੇ, ਔਰ ਮੈਂ ਦੱਸਦਿਆਂ ਕਿ ਇਹ ਤੁਸੀਂ ਖਾਸ ਕਰਕੇ ਸਿਵਲ ਕੇਸਾਂ ਵਾਸਤੇ ਵੀ ਲੜਦੇ ਨੇ, ਰੀਅਲ ਸਟੇਟ ਦੇ ਕੇਸਿਸ ਵਾਸਤੇ ਵੀ, ਅਤੇ ਇੰਪਲਾਇਮੈਂਟ ਕੇਸਿਸ ਵਾਸਤੇ, ਫੈਮਿਲੀ ਲਾ ਕੇਸਿਸ ਹੋ ਗਏ, ਮੈਟਰ ਹੋ ਗਏ, ਸਾਰਿਆਂ ਨੂੰ ਸੁਲਝਾਉਂਦੇ ਨੇ ਇਹ ਵਕੀਲ ਨੇ। ਔਰ ਉਹ ਕਹਿੰਦੇ ਜੇਕਰ ਤੁਸੀਂ ਕੋਈ ਆਪਣੀ ਕੰਸਟਰਕਸ਼ਨ ਘਰ ਬੁੱਕ ਕਰਾਇਆ ਪਰ ਹੁਣ ਮੋਰਗੇਜ ਅਪਰੂਵ ਨਹੀਂ ਹੋਈ, ਅਤੇ ਬਿਲਡਰ ਜਾਂ ਫਿਰ ਤੁਸੀਂ ਬਿਲਡਰ ਨੇ ਪਹਿਲਾਂ ਤੁਹਾਨੂੰ ਕੰਸਟਰਕਸ਼ਨ ਟਾਈਮ 'ਤੇ ਦਿੱਤੀ ਨਹੀਂ ਦਿੱਤੀ, ਹੁਣ ਕਹਿੰਦਾ ਕਲੋਜ਼ਿੰਗ ਜਲਦੀ ਕਰਾਓ, ਅਤੇ ਕੋਈ ਫਿਕਰ ਕਰਨ ਵਾਲੀ ਗੱਲ ਹੀ ਨਹੀਂ, ਅਸੀਂ ਪੈਸੇ ਵੀ ਵਾਪਸ ਦਿਵਾਉਣਗੇ ਸਾਰੇ ਜਿੰਨੇ ਵੀ ਤੁਸੀਂ ਦਿੱਤੇ ਹੋਣਗੇ, ਅਤੇ ਬਿਲਡਰ ਦੀ ਪਰਵਾਹ ਨਹੀਂ ਕਰਨੀ, ਕੋਈ ਲੀਗਲ ਨੋਟਿਸ ਆਇਆ ਕਹਿੰਦੇ ਸਾਨੂੰ ਦੱਸੋ। ਅਤੇ ਨਾਲ ਦੀ ਨਾਲ ਕੋਈ ਵੀ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਉੱਥੋਂ ਕੰਮ ਤੋਂ ਬਗੈਰ ਕਿਸੇ ਗੱਲ ਤੋਂ ਕੱਢਤਾ, ਕੋਈ ਐਕਸਪਲੇਨੇਸ਼ਨ ਦਿੱਤੀ ਨਹੀਂ ਨਾਲ, ਹੈ ਨਾ, ਅਤੇ ਜਾਂ ਫਿਰ ਤੁਹਾਨੂੰ ਕੋਈ ਪੈਸੇ ਨਹੀਂ ਦੇ ਰਿਹਾ ਵਾਪਸ, ਪੇ ਨਹੀਂ ਵਾਪਸ ਆ ਰਹੀ, ਇਹ ਸਾਰੇ ਕੇਸਿਸ ਵਾਸਤੇ ਲੜਦੇ ਨੇ। ਅਤੇ ਮਨਮੀਤ ਗਿਰੀ ਹੋਰੀ ਵਕੀਲ ਨੇ, ਇਹਨਾਂ ਦਾ ਆਫਿਸ ਹੈਗਾ 466 ਪੀਅਰਸ ਰੋਡ ਓਕਵਿਲ, ਨੰਬਰ ਲਿਖ ਲਓ 437-551-8000 ਨੰਬਰ ਇਹਨਾਂ ਦਾ। ANJ ਆਟੋਮੋਟਿਵ ਦੀ ਮੈਂ ਗੱਲਬਾਤ ਕਰਾਂ, ਇਹ ਤੁਹਾਨੂੰ ਮਕੈਨੀਕਲ ਘਰਾਂ ਦਾ ਕੰਮ ਕਰਦੇ ਨੇ ਲੰਬੇ ਸਮੇਂ ਤੋਂ, ਬਾਰਡਰ ਦੇ ਨੇ ਬ੍ਰੈਂਪਟਨ ਦੇ ਬੋਲਟਨ ਦੀ। ਅਤੇ ਉਹ ਕਹਿੰਦੇ ਟਾਇਰ ਪਾਉਣੇ ਨੇ ਬੈਂਟਰ, ਆਲ ਸੀਜ਼ਨ ਪਵਾ ਲਓ, ਹਰ ਤਰ੍ਹਾਂ ਦੇ ਵੈਦਰ ਦੇ ਵਿੱਚ ਟਾਇਰ ਨੇ ਕੋਲ ਗ੍ਰਿਪ ਵਾਲੇ ਆਏ ਨੇ ਉਹ ਪਵਾ ਲਓ, ਵਿੰਟਰ 'ਚ ਵੀ ਉਹ ਚੱਲਣਗੇ, ਹੁਣ ਵੀ ਉਹ ਚੱਲਣਗੇ, ਇਹ ਸਪੈਸ਼ਲ ਗ੍ਰਿਪ ਇਹਨਾਂ 'ਚ, ਹਾਂਜੀ। ਅਤੇ ਨਾਲ ਦੀ ਨਾਲ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਵਰਕ ਹੋ ਗਿਆ, ਬ੍ਰੇਕਾਂ ਦਾ ਕੰਮ ਹੋ ਗਿਆ, ਐਗਜ਼ਾਸਟ ਸਿਸਟਮ ਹੋ ਗਿਆ, ਓਇਲ ਚੇਂਜ, ਰਸਟ ਪ੍ਰੂਫਿੰਗ ਕਰਵਾਉਣੀ ਬਹੁਤ ਜ਼ਰੂਰੀ ਆ, ਗਾਹਾਂ ਫਿਰ ਸਨੋ ਆਉਣੀ ਆਪਣੇ, ਅਤੇ ਹੁਣੇ ਕਰਵਾ ਲਓ, ਬੜੇ ਚੰਗੇ ਕੋਟਿੰਗ ਕਰਨਗੇ। ਅਤੇ ਇਹ ਹੈਗਾ ਨੇ 91 ਹਿੱਲੀ ਰੋਡ, ਹਾਈਵੇ 50 ਦੇ ਮੇਅਰਫੀਲਡ ਕੋਲ, ਹੋਮ ਡਿਪੂ ਤੋਂ ਬਿਲਕੁਲ ਨੈਕਸਟ ਡੋਰ ਨੇ। ਨੰਬਰ ਆਏ ਹਨ ਜੀ ਆਟੋਮੋਟਿਵ ਦਾ 905-857-5796, 905-857-7596 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਇਸ ਸਮੇਂ ਦੇਸ ਪ੍ਰਦੇਸ ਦੀ ਸਟੂਡੀਓ ਦੀ ਘੜੀ 'ਤੇ 4:05 ਅਤੇ ਕੁਝ ਸੈਕਿੰਡ ਹੋਏ ਨੇ। ਮੈਂ ਵਾਅਦਾ ਕੀਤਾ ਸਾਡੇ ਕੁਝ ਸਰੋਤਿਆਂ ਨਾਲ ਕਿ ਅੱਗੇ ਜਾ ਕੇ ਕੋਈ ਢਾਡੀ ਵਾਰ ਫਿਰ ਸੁਣਾਵਾਂਗਾ। ਮੈਨੂੰ ਵੀ ਆ ਬਹੁਤ ਚੰਗੀ ਲੱਗਦੀ ਆ, ਜਦੋਂ ਵੀ ਬਹੁਤ ਵਾਰੀ ਲਾਈਵ ਵੀ ਸੁਣਿਆ ਹੈ ਮੈਂ ਪਹਿਲਾਂ, ਇਹਦੇ ਮੂਹਰੇ ਬੜੀ ਅੱਛੀ ਸਪੀਚ ਵੀ ਹੁੰਦੀ ਸੀ। ਗੱਲ ਆ ਸ਼ਹੀਦਾਂ ਦੀ, ਭਾਈ ਮਤੀ ਦਾਸ ਸ਼ਹੀਦ, ਉਹਨਾਂ ਦੀ ਵਾਰ ਆ ਇਹ, ਅਤੇ ਤੁਹਾਨੂੰ ਵੀ ਚੰਗੀ ਲੱਗੂਗੀ ਜਦੋਂ ਕਿਤੇ ਲਾਉਂਦੇ ਹਾਂ ਪੁਰਾਣੀਆਂ ਵਾਰਾਂ ਦੇ ਵਿੱਚੋਂ। ਅਤੇ ਲਓ ਸੁਣੋ ਫਿਰ ਰੌਂਗਟੇ ਖੜਨ ਵਾਲੀ ਢਾਡੀ ਵਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ।

0: क्या बात है। सरंगी मास्टर ने ना एक एक शब्द भी अपनी सरंगी राही प्रोत है, ये दो ट्यूना कढ़िया किनिया वधिया दी दो टकिया दी रो है नौकरी मेरा सावन जाए तो फिर तो चकती मैं ना सुर फुर चकती दो गाने लाए ने उन्होंने बच्चे होर ट्यूना दे है ना तो जिनी भी है गीत अपने खाकें तक जी है अपनी वार है लिखी हुई सारी उन्हें बच्चे सरंगी के बच्चे एक एक शब्द भी परोया तो ये 8-9 मिनट की 9 मिनट की हाँ मैं क्या पूरी सुनाई है ना क्योंकि जो चीज़ लाने कोई ना फिर स्वाद ता ही होता जो पूरी सुनाई जाए। लो चलते आप अपलायंस जंक्शन ते जाना मनजीत होनी देंगे कि स्पैशल लगे हुए हैं बड़ी जल्दी उन्होंने को चलते हैं पर उस तो पहला एक कॉलर ले लिए 8398 जी आनु जी बड़िया यादा जुड़िया हुई इंडिया खेसी
1: भादो
0: अच्छा
1: ठीक
0: है करनैल गल दा पंज भादो है पुराने पुराने गीत लगे कभी फरमैश कर चंगे लगते ने मैं भी कुछ कर दूना मिक्स जे करके रखी है सारे साढ़े लो फिर आप लैके चलिए ना वेट कराते हैं मनजीत होनी काफी देर तो होल्ड तेने मैं चल रही थी अपनी वार मैं कभी पूरी कर लिए ਲੈ ਕੇ ਚੱਲਦੇ ਅਪਲਾਇੰਸ ਜੰਕਸ਼ਨ ਦੇ ਮਨਜੀਤ ਜੀ ਨੂੰ
2: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਦੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਤੁਸੀਂ ਨਵੇਂ ਘਰ ਚ ਮੂਵ ਹੋ ਰਹੇ ਹੋ ਤਾਂ 3 ਪੀਸ ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਦੇਖ ਰਹੇ ਹੋ ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2,999 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ ਬੇਸਮੈਂਟ ਨਵੀਂ ਬਣਾ ਰਹੇ ਹੋ ਤਾਂ ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦੋਨਾਂ ਦਾ ਕੋਂਬੋ ਸਿਰਫ $14.99 ਤੋਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਸਟਾਰਟ ਹੋ ਰਿਹਾ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ $2,026 ਦਾ ਲੇਟੈਸਟ ਮਾਡਲ ਹੈ $1,400 ਦਾ ਇਸ ਟਾਈਮ ਮਾਰਕੀਟ ਚ ਰੀਟੇਲ ਹੋ ਰਿਹਾ ਸਿਰਫ $899 ਚ 75 ਇੰਚ ਦਾ ਮਿੰਨੀ LED 4K ਟੀਵੀ ਤੁਸੀਂ ਲਗਾ ਸਕਦੇ ਆ ਪੇਮੈਂਟ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਸਿੱਧੂ ਸਾਹਿਬ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਔਰ ਅਗਲੇ ਕਾਲ ਫਿਰ ਨਾਲ ਨੇ 9181 ਜੀਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਫਰਾਈਡੇ ਹੈਗਾ ਸ਼ੁਭ ਸ਼ਾਮਾਂ ਵੀ ਕਹਿੰਦੀਆਂ
3: ਤੁਹਾਨੂੰ ਵੀ ਭਾਜੀ ਤੁਹਾਨੂੰ ਵੀ ਵਧੀਆ ਵੀਕਐਂਡ ਨਿਕਲੇ ਖੁਸ਼ੀ ਖੁਸ਼ੀ ਨਾਲ ਮਨਿਆ ਸਾਰਿਆਂ ਦਾ ਖੁਸ਼ੀ ਨਾ ਜਾਵੇ ਖੁਸ਼ੀ ਨਾ ਜਾਵੇ ਸਹੀ ਵਧੀਆ ਨਿਕਲੇ ਸਾਰਿਆਂ ਦਾ
0: ਜੀ ਕਿਆ ਛੱਡਤਾ ਕੰਮ ਕਿ ਨਹੀਂ ਹਲੇ
3: ਨਹੀਂ ਨਹੀਂ ਮੇਰੇ ਤਾਂ ਆਪਾਂ ਤਾਂ ਛੁੱਟੀਆਂ ਦੇ ਆ ਘਰ ਹੀ ਹੁੰਦੇ ਆ
0: ਛੁੱਟੀਆਂ ਦੇ ਪੂਰੇ ਹੈ ਚਲੋ ਵਧੀਆ
3: ਨਹੀਂ ਆਪਣੀਆਂ ਰਿਟਾਇਰਮੈਂਟ ਚੱਲਦੀ ਹੈ
0: ਮੈਂ ਦੱਸ ਦਿਆਂ ਕਿ ਸਪੈਕਸ ਐਕਸਪ੍ਰੈਸ ਵਾਲਿਆਂ ਨੇ ਸਿੰਗਲ ਵਿਜ਼ਨ ਲੈਂਸ ਲਾਏ ਨੇ ਔਰ 129 ਡਾਲਰ ਦੇ ਵਿੱਚ ਡਾਕਟਰ ਦਾ ਆਈ ਐਗਜ਼ਾਮ ਵਿੱਚ ਆ, ਵੈਸੇ ਇਹ ਡੀਲ ਹੈਗੀ $400 ਦੀ, ਪਰ ਉਹਨਾਂ ਨੇ ਕਹਿੰਦੇ ਕਿ ਤੁਸੀਂ ਜਿਹੜੀਆਂ ਨੇਮ ਬ੍ਰਾਂਡ ਤੁਹਾਨੂੰ ਮਿਲੇਗਾ ਫਰੇਮ ਸਿੰਗਲ ਬੀਜ ਲੈਂਸ ਬਣਨਗੇ ਡਾਕਟਰ ਦਾ ਐਗਜ਼ਾਮ, ਇਹ ਪੂਰਾ ਪੈਕੇਜ ਆ $138 ਦਾ। ਲੰਡਨ ਫੋਗ, ਲੈਬੀਜ, ਰੈਂਗਲਰ, ਮੈਨੀ ਹੋਰ ਬ੍ਰਾਂਡ ਦੀ ਤੁਸੀਂ ਫਰੇਮ ਲੈ ਸਕੋਗੇ। ਪ੍ਰੋਗਰੈਸਿਵ ਜੇ ਐਨਕਾਂ ਲੈਣੀ ਆ ਉਹਦੇ ਵਿੱਚ ਡਾਕਟਰ ਦਾ ਆਈ ਐਗਜ਼ਾਮ ਵੀ ਪਿੱਛੇ ਆ, ਅਤੇ $600 ਦੀ ਡੀਲ ਆ ਇਹ, 258 ਦੇ ਵਿੱਚ ਮਿਲੇਗੀ। ਤੁਸੀਂ ਕੁਛ ਨਹੀਂ ਪੇ ਕਰਨਾ, ਤੁਹਾਡੀ ਇੰਸ਼ੋਰੈਂਸ ਤੋਂ ਲੈਣਗੇ ਇਹ ਪੈਸੇ। ਪਹੁੰਚਣਾ ਕਿੱਥੇ ਆ ਅਤੇ ਅਪੋਇੰਟਮੈਂਟ ਬਣਾਓ, 35 ਰੈਜੂਲੇਸ਼ਨ ਡਰਾਈਵ, ਬ੍ਰੈਂਪਟਨ, ਵਾਲਮਾਰਟ ਪਲਾਜ਼ਾ, ਕੈਨੇਡੀ ਸਟੇਲ, 410 ਸਟੀਲ ਕਹਿ ਲਓ, ਕੈਨੇਡੀ ਸਟੀਲ ਕਹਿ ਲਓ, ਕੋਈ ਗੱਲ ਹੀ ਆ। ਅਤੇ ਸੱਜੇ ਹੱਥ ਹੈਗਾ ਬੁੱਢਾ ਹਰਾ ਠੇਕਾ, ਉਹਦੇ ਦੂਜੇ ਪਾਸੇ ਹੈਗੇ ਵਾਲਮਾਰਟ ਵਾਲੇ, ਉੱਥੇ ਹੈਗੇ ਸਪੈਕਸ ਐਕਸਪ੍ਰੈਸ ਵਾਲੇ, 905-460-8888 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ 6162 ਜੀ ਆ ਨੂੰ ਬਹੁਤ ਵਧੀਆ ਟੀਚਰ ਨੇ ਵੈਸੇ, ਪੇਸ਼ ਰਿਟਾਇਰ ਹੋ ਜਾਣੇ ਕੁਮਾਰੀ ਭੁੱਲਰ ਸਾਹਿਬ ਨਾਲ ਨੇ, ਤੇ ਬਾਰਡੇ ਕੀ ਗਏ ਦੇ। ਰੇਡੀਓ ਪ੍ਰੋਗਰਾਮ ਪਤਾ ਤੁਸੀਂ ਬੀਣੀਆਂ ਵਿਕਟਦੇ, ਇਹੀ ਚੀਜ਼ ਬੜੀ ਯਾਦ ਆਉਂਦੀਆਂ ਨਾ, ਐਨੀ ਵੇ ਚਲੋ ਮੈਨੂੰ ਚੱਲਦਾ ਕੰਮ। 3631 ਜੀ
3: ਮੈਂ
0: ਅੱਜ ਮੇਰੀ ਡਿਊਟੀ ਆ, ਅੱਜ ਮੈਂ ਕੱਲਾ ਹੀ ਆ। ਹਾਂਜੀ
3: ਚਲੋ ਫਿਰ ਮੈਂ ਤਦ ਹੀ ਗਿਆ, ਮੈਂ ਫਰਮਾਇਸ਼ ਕਰਾਂ, ਮੈਂ ਹੁਣੇ ਰੇਡੀਓ ਆਨ ਕੀਤਾ ਸੀਗਾ। ਤੇ ਆਪਣਾ ਕਿਸੇ ਮੇਰਾ ਅੱਖਾਂ ਚ ਨਜਾਇਜ਼ ਵਿਖਦੀ
0: ਕੁਲਦੀਪ ਬਣਦਾ। ਹਾਂਜੀ ਹਾਂਜੀ, ਮੈਂ ਲਿਖ ਲਿਆ ਆ ਗਿਆ ਸਮਝੋ, ਭਾਦੋ ਦਾ ਮਹੀਨਾ ਚੱਲਦਾ ਮਹੀਨੇ ਦੇ ਸੁਧਾਰ ਦੇ ਵਿੱਚ, ਪਰ ਆਪਾਂ ਸਾਉਣ ਦੇ ਸੁਣੇ ਸੀਗੇ ਗੀਤ, ਹੁਣ ਭਾਦੋ ਆ ਗਈ, ਤੇ ਖੈਰ ਅੱਜ 4 ਜਾਂ 5 ਅੱਜ 5 ਹੀ ਹੋਣੀ ਹੈ ਮੇਰਾ ਤਾਂ ਗੀਤ ਲਵਾ ਰਹੇ ਨੇ। ਚਲੋ ਸੁਣੋ, ਕਰਨੈਲ ਗਿੱਲ ਤੇ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਪੁਰਾਣਾ ਗੀਤ ਆ ਬਹੁਤ ਰੇਡੀਓ ਪ੍ਰੋਗਰਾਮ।

ਆਨੀ ਜਾਣਾ ਮੈਂ ਤੁਹਾਰ ਦਾ ਮਹੀਨਾ ਵੇ ਗੱਡੀ ਤੋਂ ਲਿਆਉਂਦਾ ਚਲੇ ਜਾਣਾ ਸੀ ਤੁਸੀਂ ਨਵੇਂ ਆਨੀ ਜਾਣਾ।

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Eh yummy deals are Simply Indian this sariya hi locations te. Dining, take out and catering also available. Call at 905-794-8111. Simply delicious matlab

0: ਐਮ 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ 16-14-6-1-6-1-4 ਜੀ ਆ ਨੂੰ
1: ਹਾਂਜੀ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ
0: ਸਤਿ ਸ੍ਰੀ ਅਕਾਲ ਜੀ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਜੀ ਅਗਲ ਕਾਲਰ ਜੀ ਹਾਂਜੀ ਭਾਜੀ
2: ਕੀ ਹਾਲ ਆ ਜੀ
0: ਬੜੀ ਵਧੀਆ ਸੁਣਾਓ ਕੀ ਬੰਦਾ
2: ਕੱਲੀ ਸੀ ਤੁਹਾਡੇ ਨਾਲ ਸੋਤੇ ਬਹੁਤ ਜੁੜੇ ਹੋਏ ਆ
0: ਹਾਂਜੀ ਹੋਸਟਿੰਗ ਕੱਲਾ ਕਰ ਰਿਹਾ ਮੈਂ
2: ਥੈਂਕ
0: ਯੂ ਕੋਈ ਗੱਲ ਨੀ ਥੈਂਕ ਯੂ ਮੈਨੂੰ ਪਤਾ ਸਾਰੇ ਤੁਸੀਂ ਮੇਰੇ ਨਾਲ ਹੀ ਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਅੱਛਾ ਗਿੱਲ ਸਵੀਟ ਫੈਕਟਰੀ ਦੀ ਮੈਂ ਜਾਣਕਾਰੀ ਦੇ ਦਿਆਂ ਫਿਰ ਆਪਾਂ ਚੱਲਦੇ ਅੱਗੇ ਅਗਲਾ ਗੀਤ ਫਰਮਾਇਸ਼ ਪੇਸ਼ ਕਰਦੇ ਹਾਂ ਪਿਓਰ ਵੈਜੀਟੇਰੀਅਨ ਨੇ ਅਤੇ ਟਰੱਕ ਵੀ ਇਹਨਾਂ ਦੇ ਕੋਲ ਆਪਣੇ ਹੈਗੇ ਆ ਅਤੇ ਜਿੱਥੇ ਤੁਸੀਂ ਕਹੋਗੇ ਆ ਜਾਣਗੇ ਕੇਟਰਿੰਗ ਕਰਵਾਉਣ ਵਾਸਤੇ ਅਤੇ ਨਾਲ ਦੀ ਨਾਲ ਕੋਈ ਵੀ ਓਕੇਜ਼ਨ ਹੋਵੇ ਖੁਸ਼ੀ ਦਾ ਕੋਈ ਵੀ ਸਮਾਗਮ ਹੈਗਾ ਸਮੋਸੇ ਅਤੇ ਮਿਠਾਈਆਂ ਖੁਦ ਆਪਣੇ ਤਿਆਰ ਕਰਦੇ ਨੇ ਇਹ ਫੈਕਟਰੀ ਦੇ ਵਿੱਚ ਹੈਂਡਮੇਡ ਸਮੋਸੇ ਮਿਲ ਜਾਂਦੇ ਆ ਪਕੌੜੇ ਵੀ ਮਿਲਦੇ ਨੇ ਜਲੇਬੀਆਂ ਵੀ ਮਿਲਦੀਆਂ ਸਭ ਕੁਝ ਮਿਲਦਾ ਅਤੇ ਤੁਸੀਂ ਬਸ ਔਡਰ ਕਰੋ ਮਸ਼ੀਨ ਵਾਲੇ ਖਾਣੇ ਆ ਉਹ ਮਿਲ ਜਾਣਗੇ ਛੋਟੇ ਖਾਣੇ ਉਹ ਮਿਲ ਜਾਣਗੇ ਟਿੱਕੀਆਂ ਖਾਣੀਆਂ ਉਹ ਮਿਲ ਜਾਣਗੀਆਂ ਹੋਰ ਕੀ ਚਾਹੀਦਾ ਅਤੇ ਕਿਉਂਕਿ ਵੀਕਐਂਡ ਆ ਗਿਆ ਅਤੇ ਤੁਹਾਡੇ ਸਾਹਮਣੇ ਫੈਕਟਰੀ ਵਿੱਚ ਮਠਿਆਈਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਅਤੇ 6 ਲੋਕੇਸ਼ਨ ਇਹਨਾਂ ਦੀ ਆਪਣੇ ਟੋਰਾਂਟੋ ਦੇ ਵਿੱਚ 5 ਤਾਂ ਚਲੋ ਫਰਿਸ਼ਕੋ ਦੇ ਵਿੱਚ ਹੀ ਆ ਅਤੇ ਦੂਜੀ ਹੈਗੀ ਇਹਨਾਂ ਦੀ ਮੇਨ ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ ਜੀ ਨੰਬਰ 3 ਏਅਰਪੋਰਟ ਰੋਡ ਅਤੇ ਵਿਲੀਅਮਸ ਪਾਰਕਵੇ ਨੰਬਰ ਹੈ 905-799-2616 9057992616 ਅਤੇ ਇਹਨਾਂ ਦੀ 2 ਲੋਕੇਸ਼ਨਾਂ ਦੀ ਕੈਲਗਰੀ ਆ ਅਤੇ 6 ਆਪਣੇ ਇੱਥੇ ਨੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਲੋ ਫਿਰ ਅਗਲਾ ਫਰਮਾਇਸ਼ ਗੀਤ ਹੈ ਮੇਰੇ ਖਿਆਲ ਸੁਰਜੀਤ ਭੁੱਲਰ ਸੁਦੇਸ਼ ਕੁਮਾਰੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤੁਸੀਂ

ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167104 ਤੇ।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, No. 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ।

the main introduction of Mayfield to Hybiton. ਟ੍ਰੈਡੀਸ਼ਨਲ ਹੋਰਨ ਜਿਹੜੇ ਹੋਮ ਨੇ ਇਹ ਦੋ ਫਲੋਰਾਂ ਨੇ ਇਹਦੀ ਟਾਊਨ ਹੋਮ ਦੀਆਂ ਪ੍ਰਾਈਵੇਟ ਬੈਕਯਾਰਡ ਆ ਨਾਲ ਅਤੇ ਥਰਡ ਫਲੋਰ ਸਿਟੀ ਟਾਊਨ ਦੇ ਡਬਲ ਕਾਰ ਗਰਾਜ ਹੈਗਾ ਚਾਰ ਕਾਰਾਂ ਦੀ ਪਾਰਕਿੰਗ ਵਿੱਚ ਹੈ ਅਤੇ ਤਿੰਨ ਫਲੋਰਾਂ ਦੇ ਨਾਲ ਬਣਿਆ ਹੋਇਆ ਇਹ ਟਾਊਨ ਹੋਮ ਤੁਹਾਨੂੰ ਮਿਲੇਗਾ ਅਤੇ ਇਹਦੇ ਵਿੱਚ ਬਹੁਤ ਸਾਰੇ ਹੋਰ ਬਿਲਕੁਲ ਚਾਰਜ ਨਹੀਂ ਹੈਗੇ ਸਿਰਫ $10,000 ਦੇ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਟੀਮ ਸਿੱਧੂ ਦਾ ਨੰਬਰ ਲੈ ਲਓ 416-302-0016 416-302-0016 ਟੀਮ ਸਿੱਧੂ ਦਾ ਟੈਲੀਫੋਨ ਨੰਬਰ ਹੈ ਦੋਸਤੋ ਸਿੱਧੀ ਬ੍ਰੈਮਟਨ ਦਾ ਕਹਿਣਾ ਕਿ ਤੁਸੀਂ ਆਪਣੇ ਨੇਬਰਹੁੱਡ ਨੂੰ ਸਟਰੋਂਗ ਬਣਾਓ ਅਤੇ ਸੀਜ਼ਨ ਲਈ ਜਿਹੜਾ ਹੈਗਾ ਖਾਸ ਕਰਕੇ ਸਿਟੀ ਨੂੰ ਸੇਫ ਰੱਖੋ ਕਲੀਨ ਰੱਖੋ ਅਤੇ ਖਾਸ ਕਰਕੇ ਕਹਿੰਦੇ ਕਿ ਜੋ ਕੋਈ ਵੀ ਵੇਸਟ ਹੈਗਾ ਉਹ ਜਾ ਕੇ ਕਿਸੇ ਦੇ ਸਾਈਡ ਵਾਕ 'ਤੇ ਕਿਤੇ ਹੋਰ ਡੰਪ ਨਾ ਕਰੋ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਡੰਪ ਨਾ ਕਰੋ ਜਿਹੜੇ ਵਾਹੀਕਲ ਇਹਨਾਂ ਨੇ ਉਹਨਾਂ ਨੂੰ ਖਾਸ ਕਰਕੇ ਜਿਹੜੇ ਸਾਈਡ ਰੋਡ ਨੇ ਉਹਨਾਂ ਨੂੰ ਵੀ ਖਾਲੀ ਰੱਖੋ ਤਾਂ ਕਿ ਤੁਰਨ ਵਾਲਿਆਂ ਨੂੰ ਆਸਾਨੀ ਹੋ ਸਕੇ ਤੋ ਇਹ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਅਸੀਂ ਮੈਸੇਜ ਬਹੁਤ ਦੇਰ ਤੋਂ ਦੇ ਰਹੇ ਹਾਂ ਕਹਿੰਦੇ 2 ਤੋਂ ਲੈ ਕੇ ਸ਼ਾਮ ਦੇ 6 ਤੱਕ ਸਵੇਰੇ ਫਾਇਰ ਰੂਟ ਹੁੰਦੇ ਨੇ ਗੱਡੀਆਂ ਪਾਰਕ ਨਾ ਕਰੋ ਸਾਈਡਾਂ 'ਤੇ ਅਤੇ ਹੁਣ ਅਸੀਂ ਕਹਿੰਦੇ ਟਿਕਟਾਂ ਦੇਣੀਆਂ ਵੀ ਆਰੰਭ ਕਰ ਲਈਆਂ ਤੋ ਉਹ ਹੀ ਉਹਨਾਂ ਦਾ ਮੈਸੇਜ ਹੈ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਦੇਸ਼ ਪ੍ਰਦੇਸ਼ ਦੇ ਵਿੱਚ ਅਤੇ ਰੈਡੀ ਪ੍ਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਆਫਰ ਆਪਾਂ ਫਰਮਾਇਸ਼ਾਂ ਕਾਫੀ ਆਈ ਜਾਂਦੀਆਂ ਤੁਹਾਡੀਆਂ ਅਗਲੀ ਫਰਮਾਇਸ਼ ਮੈਨੂੰ ਕੁਲਦੀਪ ਬਣ ਬਿਹਾਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਚਲੋ AM 532 ਲਵਰਕ

0: ਐਂਡ ਫਰਨੀਚਰ ਦੀ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ ਹੋਵਾਂਗੇ, 294 ਵਾਕਰ ਡਰਾਈਵ, ਅਤੇ ਉੱਥੇ ਅਤੇ ਖਾਸ ਕਰਕੇ ਟੋਲਬ੍ਰਮ ਅਤੇ ਕੋਈਨ ਦੇ ਨੇੜੇ ਹੈਗੇ ਨੇ, ਇਹ ਬਾਲਮਾਰ ਦੇ ਬਿਲਕੁਲ ਪਿਛਲੇ ਸਟਰੀਟ ਪੈਂਦੀ ਆ, ਅਤੇ ਉੱਥੇ ਤੁਹਾਡੇ ਲਾਈਵ ਤੁਹਾਡੇ ਲਈ ਕੰਟੇਨਰ ਮੰਗਵਾਏ ਨੇ ਨਵੇਂ ਫਰਨੀਚਰ ਦੇ, ਅਤੇ ਤੁਹਾਨੂੰ ਬਹੁਤ ਅੱਛੀਆਂ ਪ੍ਰਾਈਸਾਂ ਦਵਾਵਾਂਗੇ ਸਾਰੇ ਘਰ ਦਾ ਫਰਨੀਚਰ ਕਰਨ, ਤੁਹਾਨੂੰ ਬਹੁਤ ਸਾਰੀਆਂ ਡੀਲ ਹੋਣਗੀਆਂ, ਉੱਥੇ ਆ ਕੇ ਉਹਨਾਂ ਨੂੰ ਤੁਸੀਂ ਫਾਇਦਾ ਉਠਾਇਓ। ਅਤੇ ਇਸ ਸਮੇਂ ਸੁੱਖ ਹੋਰੀ ਜੁੜ ਚੁੱਕੇ ਨੇ ਮੇਰੇ ਨਾਲ ਗ੍ਰੈਂਡ ਫਰਨੀਚਰ ਤੋਂ। ਜੀ ਸੁੱਖ ਜੀ, ਆਨੋ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਕੱਲ੍ਹ ਸੱਚਣੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਬਿਲਕੁਲ ਨਿਊ ਅਰਾਈਵਲ ਨਿਊ ਕਲੈਕਸ਼ਨ ਸਾਡੇ ਕੋਲ ਆਈ ਆ, ਗ੍ਰੇ ਕਲਰ ਦੇ ਵਿੱਚ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਹੋਈ ਆ, ਵਾਈਟ ਕਲਰ ਦੀ ਐਲਈਡੀ ਲਾਈਟ, ਪਲੱਸ ਹਾਈਡ੍ਰੋਲਿਕ ਸਟੋਰੇਜ, ਥੱਲੇ ਸਾਰੀ ਸਟੋਰੇਜ ਬਣ ਜਾਣੀ ਹੈ, ਤੁਸੀਂ ਇਸ਼ਾਰਾ ਦੇਣਾ, ਮੈਟਰਸ ਉੱਪਰ ਚੱਲ ਜਾਣਾ, ਥੱਲੇ ਸਾਰੀ ਸਟੋਰੇਜ ਬਣੀ ਹੋਣੀ ਆ, ਤੇ ਉੱਪਰ ਫੱਟਾ ਲੱਗਾ ਹੋਇਆ ਕਿੰਗ ਸਾਈਜ਼ ਦਾ ਲਾਈਟ ਗ੍ਰੇ ਕਲਰ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਉੱਪਰ ਫੱਟਾ ਲੱਗਾ ਹੋਇਆ ਸੋਲਿਡ, ਡਰੈਸਰ ਦੇ ਜਿਹੜੇ ਡਰੋਰ ਸੋਫਟ ਕਲੋਜ਼ਰ ਨੇ, ਸਿਲਵਰ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡਰ ਦੇ ਵਾਇਰਲੈਸ ਚਾਰਜਰ, ਸੋਫਟ ਕਲੋਜ਼ਰ ਡਰੋਰ, ਸੋ ਕਿੰਗ ਸਾਈਜ਼ ਦਾ ਲਾਈਟ ਗ੍ਰੇ ਕਲਰ ਦਾ ਬੈਡਰੂਮ ਸੈੱਟ, ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ, ਉੱਪਰ ਵਾਇਰਲੈਸ ਚਾਰਜਰ, ਨਿਊ ਅਰਾਈਵਲ ਨਿਊ ਕਲੈਕਸ਼ਨ, ਜਿਹਦੀ ਫਲੋਰ ਦੀ ਪ੍ਰਾਈਸ $4,500 ਲੱਗੀ ਸੀ, ਜਿੰਨੇ ਵੀ ਪਰਿਵਾਰ ਸਪੀਕਰ ਦੇ ਉੱਪਰ ਪਹੁੰਚਣਗੇ, $4,500 ਦਾ ਬੈਡਰੂਮ ਸੈੱਟ, $1,899 ਦੇ ਵਿੱਚ ਪੂਰਾ ਬੈਡਰੂਮ ਸੈੱਟ, ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਦੇਸ਼ ਪ੍ਰਦੇਸ਼ ਦਾ ਆ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਨਾਲ ਦੂਜਾ ਤੋਹਫਾ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਸਪੀਕਰ ਦੇ ਉੱਪਰ ਮਿਲਣੇ ਨੇ, ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਸਿੱਧੂ ਸਾਹਿਬ।
0: ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ, ਮੈਂ ਸਾਡੇ ਜਿਹੜੇ ਵਿਦਿਆਰਥੀ ਨੇ ਸਟੂਡੈਂਟ ਨੇ ਯੰਗ ਤਬਕਾ ਹੈਗਾ, ਉਹਨੂੰ ਦੱਸਦਿਆਂ ਕਿ ਅੱਜ ਤੁਹਾਡੇ ਵਾਸਤੇ ਇੱਕ ਪਿਆਰੀ ਡੀਲ ਲਵਾਈ ਅਸੀਂ, ਔਰ ਐਮੀ ਵਿਰਕ ਦਾ ਸ਼ੋ 30 ਅਗਸਤ ਨੂੰ ਆਪਣੇ ਸ਼ਹਿਰ ਦੇ ਵਿੱਚ ਆ, 30 ਅਗਸਤ ਕਿਹੜਾ ਗੋਡੇ ਅੱਜ 21 ਹੋ ਗਈ ਆ, ਅਤੇ ਇਹ ਹੋਣਾ ਹੈਗਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਆਪਣੇ ਟੋਬਕੋ ਰੈਕਸਟਲ ਕਹਿ ਲਓ, ਬਿਲਕੁਲ 27 ਅਤੇ ਆਪਣੇ ਰੈਕਸਟਲ ਦੇ ਨੇੜੇ ਬੁੱਡਮੈਨ ਰੇਸ ਟਰੈਕ ਦੇ ਵਿੱਚ ਪੈਂਦਾ ਹੈ, ਅਤੇ ਟਿਕਟਾਂ ਤੁਹਾਨੂੰ ਮਿਲ ਜਾਣੀਆਂ, ਅੱਜ ਬੁੱਕ ਕਰਾ ਲਓ, ਅੱਜ ਸ਼ਾਮ ਤੱਕ ਤੁਹਾਡੇ ਵਾਸਤੇ ਇਹ ਡੀਲ ਹੈ, ਜਿਹੜਾ ਵੀ ਕਾਲ ਕਰੂ ਸਟੂਡੈਂਟ ਨੇ ਜਾਂ ਹੋਰ ਕੋਈ ਵੀ ਜਿਹੜਾ ਹੈਗਾ, ਤੁਹਾਡਾ ਪਾਸਵਰਡ ਹੈਗਾ ਐਮੀ ਬਿਰਕ ਪਾਉਣਾ, ਵਿੱਚ ਤੁਸੀਂ ਜਾਣਾ ਹੈਗਾ ticketmaster.ca ਤੇ ਲੌਗਇਨ ਕਰਨਾ, ਅਤੇ $25 ਦੀ ਟਿਕਟ ਮਿਲਦੀਆਂ, 25 ਦੀ, ਅਤੇ ਪਾਸਵਰਡ ਹੈਗਾ ਕੋਡ ਤੁਹਾਡਾ ਹੈਗਾ ਐਮੀ ਬਿਰਕ ਪਾਓ, ਅਤੇ ਇਹ ਸਪੈਸ਼ਲ ਡੀਲ ਦਵਾ ਰਹੇ ਤੁਹਾਨੂੰ ਅਸੀਂ, ਅਤੇ ਜਿਹੜੀ $25 ਦੀ ਟਿਕਟ ਹੈਗੀ ਆ ਇਹ ਤੁਹਾਨੂੰ ਅੱਜ ਸ਼ਾਮ ਤੱਕ ਬੁੱਕ ਕਰਨ ਦੇ ਮਿਲਣੀ ਆ, ਕੱਲ੍ਹ ਨੂੰ ਨਹੀਂ ਮਿਲਣੀ ਹੈ, ਤੋ ਜ਼ਰੂਰ ਤੁਸੀਂ ticketmaster.ca 'ਤੇ ਜਾਓ, ਉੱਥੇ ਪਾਸਵਰਡ ਮੰਗਣਗੇ ਐਮੀ ਬਿਰਕ, ਅਤੇ ਤੁਹਾਨੂੰ $25 ਦੀ ਜਿੰਨੀ ਮਰਜ਼ੀ 5-6 ਟਿਕਟਾਂ ਜਿੰਨੀਆਂ ਮੰਗਾਉਣੀਆਂ ਤੁਸੀਂ ਮੰਗਾ ਲਓ, ਔਨਲਾਈਨ ਆ ਜਾਣੀ ਤੁਹਾਡੀ ਈਮੇਲ 'ਚ ਆ ਜਾਣੀ ਆ, ਅਤੇ ਇਹ ਅੱਜ ਵਜਾ ਵਾਸਤੇ ਡੀਲ ਲਵਾਈ ਤੁਹਾਡੇ ਵਾਸਤੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਅਗਲਾ ਮੇਰੇ ਖਿਆਲ ਤੁਸੀਂ ਤੁਹਾਡੀ ਸੁਣਨਾ ਚਾਹਿਆ ਸੀਗਾ, ਸੱਸੀ ਪੁੰਨੂ ਦਾ ਕਿੱਸਾ ਮੈਂ ਕਰਾਂ ਨਾ, ਹੀਰ ਰਾਂਝਾ ਸੱਸੀ ਪੁੰਨੂ ਸੋਹਣੀ ਮਹਿਵਾਲ, ਕਿਆ ਕਿਆ ਆਸ਼ਕੋ ਇਹਨਾਂ ਲੋਕ ਹੈ ਨਾ, ਅਤੇ ਮਿਰਜ਼ਾ ਸਾਹਿਬਾਂ, ਮਿਰਜ਼ਾ ਤਾਂ ਭਜਾ ਕੇ ਲੈ ਗਿਆ ਪਰਿੰਦਰ, ਹੈ ਨਾ, ਚਲੋ ਐਨੀ ਵੇ, ਪਿਆਰ ਵਿੱਚ ਸਭ ਕੁਝ ਜਾਇਜ਼ ਹੀ ਹੈ ਨਾ, ਅਤੇ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਭਾਈ, ਰਿਕੁਐਸਟ ਕੀਤੀ ਸੀ ਜੀ, ਅਤੇ ਇਹ ਮੇਰੇ ਖਿਆਲ ਗਾਇਆ ਹੋਇਆ ਢਾਡੀ ਉਹਦੇ ਸਿੰਘ ਰਜ਼ਵੈਲ ਸ਼ਾਇਦ, ਲੜੀ ਪ੍ਰਾਂ ਦੇਸ਼ ਪ੍ਰਦੇਸ਼।
2: ਯਾਰ ਪਿੱਛੇ ਤਪੇ ਹੋਏ ਥਲਾਂ ਦੇ ਰੇਤ ਅੰਦਰ, ਯਾਰ ਨੂੰ ਟੋਲਦੀ ਆ ਭਲਾ ਕਿਵੇਂ ਲੱਭਦੀ ਆ ਬਾਈ।

0: Sound Live and Cellular Point present Ami World live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: Hello AM 532 ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 532
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations stay. Dining, takeout and catering also available. Call at 905-794-8111. Simply delicious. Matlab, simply

0: ஆசியா செகண்ட் மோர்கேஜ் ரீஃபைனான்ஸ் கிரமனா சொன்னோம். தப்பு சிவி அப்படி கட்டி மூடம் 1200 டெரி ரோட் ஈஸ்ட் யூனிட் 22 மிசிசாகா 416-804-2015 416-804-2015
1: ஹலோ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਾਡੇ ਜ਼ਬੀਕ ਤੁਹਾਡੇ ਅੰਗ ਸੰਗ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਮੈਂ ਇੱਕ ਥੋੜ੍ਹੇ ਮਾਈ ਐਰਰ ਹੋ ਗਿਆ, ਮੇਰੇ ਨਾਲ ਪਿੱਛੋਂ ਥੋੜ੍ਹੀ ਗਲਤੀ ਹੋ ਗਈ ਮੇਰੇ ਤੋਂ। ਐਮੀ ਵਿਰਕ ਦੇ ਸ਼ੋ ਤੁਹਾਡੀ ਕਾਲ ਦਾ ਜੀ ਮੈਨੂੰ ਸਟੂਡੀਓ ਦੇ ਵਿੱਚ, ਐਮੀ ਵਿਰਕ ਦਾ ਮੈਂ ਗੱਲ ਕੀਤੀ ਸੀ ਕਿ 25 ਦਲ ਦੀ ਟਿਕਟ ਮਿਲ ਰਹੀ ਹੈ ਅੱਜ ਤੁਹਾਨੂੰ ਸ਼ਾਮ ਤੱਕ ਬੁੱਕ ਕਰੋਗੇ ਤਾਂ। ਹਾਂ ਬਿਲਕੁਲ ਠੀਕ ਆ, ਪਰ ਮੈਂ ਥੋੜ੍ਹਾ ਜਿਹਾ ਉਹਦਾ ਨਾ ਪਾਸਪੋਰਟ ਤੁਸੀਂ ਮੰਗ ਰਹੇ ਹੋ ਮੈਥੋਂ, ਤਾਂ ਤੁਹਾਨੂੰ ਦੱਸਦਾ ਇਕੱਲਾ ਐਮੀ ਹੈਗਾ AMM ਬਾਈ, ਮੈਂ ਕਹਿੰਦੇ ਐਮੀ, ਮੈਂ ਪਾਤਾ ਐਮੀ, ਮੈਂ ਕਹਿੰਦਾ ਐਮੀ ਵਿਰਕ ਪੂਰਾ ਨਹੀਂ ਹੈ, ਇਕੱਲਾ ਐਮੀ ਹੈਗਾ ਉਹਦਾ ਪਾਸਵਰਡ। ਤੁਸੀਂ ਔਨਲਾਈਨ ਜਾਓਗੇ ticketmaster.ca ਤੇ ਜਾ ਕੇ ਆਪਣੀ ਟਿਕਟਾਂ ਬੁੱਕ ਕਰਾ ਲਓ, 4 ਕਰੋੜੀਆਂ 5-25 ਦਲ ਦੀ ਟਿਕਟ ਹੋਏਗੀ ਅਤੇ ਈਮੇਲ 'ਚ ਆ ਜਾਣਗੇ, ਪਰ ਉਹਦਾ ਪਾਸਵਰਡ ਹੈਗਾ ਐਮੀ ਅਤੇ ਇਕੱਲਾ ਐਮੀ ਲਿਖਣਾ ਅਤੇ ਜਵਾਬ ਦੇ ਕੇ ਤੁਹਾਨੂੰ ਮਿਲ ਜਾਊਗੀ। ਸਾਡੇ ਹੁਣੇ ਹੀ ਸੱਜਣ ਦੀ ਫੁਕਾਰ ਆਈ ਸੀ, ਕਹਿੰਦੇ ਕਿ ਐਮੀ ਵਰਕ ਪਾਇਆ ਪੂਰਾ ਚੱਲਿਆ ਨਹੀਂ। ਮੈਂ ਕਿਹਾ ਵੀ ਚਲੋ ਮੈਂ ਪਤਾ ਕਰਨਾ, ਉਹ ਕਹਿੰਦੇ ਪੂਰਾ ਐਮੀ ਪਾਉਣਾ, ਇਕੱਲਾ ਐਮੀ ਵਰਕ ਨਹੀਂ ਪਾਉਣਾ, ਤੂੰ ਪਾਸਵਰਡ ਹੈਗਾ ਐਮੀ ਅਤੇ ਟਿਕਟ ਤੁਹਾਨੂੰ ਮਿਲਣੀ ਆ 25 ਦਲ ਦੀ। ਔਨਲਾਈਨ ਜਾ ਕੇ ਬੁੱਕ ਕਰ ਲਓ ticketmaster.ca। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ। ਗੀਤ ਸੰਗੀਤ ਗੱਲਾਂ ਚੱਲਦੀਆਂ ਰਹਿਣੀਆਂ, ਕਾਫੀ ਇਨਫੋਰਮੇਸ਼ਨ ਹੋਰ ਵੀ ਪਈਆਂ ਪੈਂਡਿੰਗ, ਦੇਖੋ ਕਿਹੜੀ ਕਿਹੜੀ ਹੈਗੀਆਂ ਅਤੇ ਉਹ ਵੀ ਤੁਹਾਨੂੰ ਪੇਸ਼ ਕਰ ਦਿੰਦੇ ਹਾਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ। ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ।

0: Courteous
1: and efficient service. Call Narinder Mann, 905-789-1770.
2: ਦੋਸਤੋ ਦੇਸ਼ ਪ੍ਰਦੇਸ਼ ਦੀ ਤੁਸੀਂ ਮਹਿਫਲ ਨਾਲ ਜੁੜੇ ਹੋਇਓ, ਜਾਣੀ ਕਿ ਸ਼ੁੱਕਰਵਾਰ ਦੀ ਮਹਿਫਲ ਨਾਲ ਸਜੇ ਹੋਇਓ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਸਾਰਿਆਂ ਦਾ ਸਵਾਗਤ। ਔਰ ਜੀ ਆਪਣੇ ਇੰਤਜ਼ਾਰ ਦੀਆਂ ਘੜੀਆਂ ਖਤਮ, ਆਪਣੇ ਸ਼ਹਿਰ ਦੇ ਵਿੱਚ ਸ਼ੋਅ ਹੋ ਰਿਹਾ, ਖਾਸ ਕਰਕੇ 30 ਤਾਰੀਖ ਨੂੰ ਐਮੀ ਵਿਰਕ ਤੁਹਾਡੇ ਲਈ ਪਰਫੋਰਮ ਕਰ ਰਹੇ ਨੇ ਵੁੱਡਮੈਨ ਰੇਸ ਟਰੈਕ ਦੇ ਵਿੱਚ, ਜਿਹੜਾ ਤੁਹਾਨੂੰ ਪਤਾ ਕਿ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਆ, ਉੱਥੇ 30 ਅਗਸਤ ਨੂੰ ਪੇਸ਼ ਹੋ ਰਹੇ ਨੇ। ਟਿਕਟਾਂ ਆਪਾਂ ਲੈ ਲਈਏ ਅਤੇ ਮੈਂ ਤੁਹਾਨੂੰ ਦੇਸ ਪ੍ਰਦੇਸ਼ ਵੱਲੋਂ, ਕਿਉਂਕਿ ਮੈਂ ਵਿੱਚ ਓਹਲਾ ਨਹੀਂ ਰੱਖਿਆ, ਕਿਉਂਕਿ ਅਸੀਂ ਲੈ ਕੇ ਫੜੀਏ ਬਾਅਦ ਤੁਹਾਨੂੰ ਕਾਲ ਕਰੀਏ, ਬਹੁਤ ਲੰਬਾ ਚੌੜਾ ਕੰਮ ਹੋ ਜਾਂਦਾ ਫੋਨਾਂ 'ਤੇ ਨਾ, ਵੀ ਟਿਕਟਾਂ ਦੇਣੀਆਂ। ਅਸੀਂ ਤੁਹਾਨੂੰ ਦੇ ਰਹੇ ਹਾਂ ਟਿਕਟਾਂ, ਪਰ ਟਿਕਟਾਂ ਤੁਹਾਨੂੰ ਦੇ ਰਹੇ ਹਾਂ ਅਸੀਂ $25 ਦੀ ਟਿਕਟ ਦੇ ਰਹੇ ਹਾਂ ਅੱਜ, ਕੁਛ ਵੀ ਨਹੀਂ ਹੈ, $25 ਨਾਮ ਮਾਤਰ ਜੇ ਨੇ। ਅਤੇ ਤੁਸੀਂ ਫਟਾਫਟ ਕੀ ਕਰਨਾ ਕਿ ਹੁਣ ਤੁਸੀਂ ਦੇਸ ਪ੍ਰਦੇਸ਼ ਸੁਣ ਰਹੇ ਹੋ, ਦੇਸ ਪ੍ਰਦੇਸ਼ ਵੱਲੋਂ ਜੋ ਟਿਕਟਾਂ ਤੁਹਾਨੂੰ ਦੇ ਰਹੀ ਹਾਂ ਅਸੀਂ, ਹੈ ਜਿੰਨੀਆਂ ਮਰਜ਼ੀ ਲੈ ਲਓ, 5 ਲੈਣੀਆਂ, 6 ਲੈਣੀਆਂ, ਕੀਮਤ ਹੋਏਗੀ $25। ਟਿਕਟ ਮਾਸਟਰ CA 'ਤੇ ਜਾਓ ਅਤੇ ਜਾ ਕੇ ਤੁਸੀਂ ਉੱਥੇ ਤੁਹਾਨੂੰ ਪੁੱਛਣਗੇ ਉਹ ਪਾਸਪੋਰਟ ਕੀ ਆ, ਕਿੰਨੀ ਟਿਕਟਾਂ ਚਾਹੀਦੀਆਂ। 25 ਦੀ ਇੱਕ ਮਿਲੇਗੀ ਤੁਹਾਨੂੰ, ਇਹ ਬਾਲਕੋਨੀ ਦੀ ਟਿਕਟਾਂ ਸਾਰੀਆਂ ਮੈਂ ਦੱਸਦਿਆਂ ਪਹਿਲਾਂ, ਫਿਰ ਮੈਨੂੰ ਨਾ ਬਾਅਦ 'ਚ ਕਿਹੋ। ਬਾਲਕੋਨੀ ਤਾਂ ਬਹੁਤ ਵਧੀਆ ਦਿਸਣਾ ਤੁਹਾਨੂੰ, ਇਹ ਇੰਨਾ ਸੋਹਣਾ ਡਿਜ਼ਾਇਨ ਕੀਤਾ ਹੋਇਆ ਇਹ ਥੀਏਟਰ ਆ ਨਾ, ਜਿੱਥੇ ਕੰਸਿਡਰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ। ਤੋ ਸਟੂਡੈਂਟ ਹੋ ਤੁਸੀਂ, ਕੋਈ ਵੀ ਹੋ, ਹੈ ਨਾ, ਤੁਸੀਂ ਇਹ ਤਾਂ ਡੀਲ ਲਾਈ ਆ, ਅੱਜ ਸ਼ਾਮ ਤੱਕ ਲੱਗੀ ਹੋਈ ਆ, ਤਾਂ ਕਿ ਤੁਸੀਂ ਕੁਛ ਫਾਇਦਾ ਉਠਾ ਲਓ। ਐਵੇਂ ਤੁਸੀਂ ਜਾਣਾ ਕੀ ਆ ਉੱਥੇ, ਟਿਕਟ ਮਾਸਟਰ CA 'ਤੇ ਲੋਗਿਨ ਕਰਨਾ, ਟਿਕਟ ਬੋਚ ਬੁੱਕ ਕਰਨੀ ਆ, ਤਾਂ ਉਹਦੇ ਵਿੱਚ ਪਾਸਪੋਰਟ ਤੁਹਾਡਾ ਹੈਗਾ ਇਕੱਲਾ, ਐਵੇਂ ਹੈ ਨਾ, AMMY AMMY ਪਾ ਕੇ $25 ਦੀ ਟਿਕਟ ਨਿਕਲਣੀ ਆ। ਨਾਲੇ ਦੇਸ ਬਰਦੇ ਦਾ ਸਿੰਘ ਕਰ ਦੇ ਬਾਅਦ 'ਚ ਸਾਡੇ ਨਾਲ ਔਲੀ ਕਿਤੇ ਫੋਨ 'ਤੇ ਕਰਨਾ ਹੋਇਆ, ਨਹੀਂ ਤਾਂ ਤੁਹਾਡੇ ਸਭ ਵਾਸਤੇ ਸ਼ੁਭ ਇੱਛਾ ਵਾਂ। ਅੱਜ ਸ਼ਾਮ ਦੇ 8-9 ਵਜੇ ਤੱਕ ਚੱਲਣਾ ਕੰਮ ਇਹ, ਅੱਜ ਵਾਸਤੇ ਮਿਲਣੀਆਂ ਇਹ। ਹੁਣੇ ਮੈਂ ਸੀਤਲ ਪਨੇਸਰਾਂ ਨਾਲ ਗੱਲ ਹੋਈ, ਪ੍ਰਮੋਟਰ ਨੇ ਜਿਹੜੇ, ਉਹ ਕਹਿੰਦੇ ਜੀ ਦੇ ਦਿਓ ਅੱਜ ਦੇ ਰਾਤ ਦੇ 9 ਵਜੇ ਤੱਕ ਲਾ ਦਿਓ, ਜਿਹੜੇ ਸਟੂਡੈਂਟ ਵਰਗ ਨੇ ਹੋਰ ਨੇ, $25 ਦੀ ਦੇ ਦਿਓ ਟਿਕਟ। ਅਤੇ ਤੁਸੀਂ ਦੇਸ ਪ੍ਰਦੇਸ਼ ਵੱਲੋਂ ਦੇ ਰਹੇ ਹਾਂ, ਕਰਨਾ ਇੰਨਾ ਹੀ ਆ ਕਿ ਤੁਹਾਨੂੰ ਸਿੱਧੀ ਟਿਕਟ ਤੁਹਾਡੇ ਈਮੇਲ 'ਚ ਆ ਜਾਣੀ ਆ। ਇਹ ਸੌਖਾ ਕੰਮ ਆ ਯਾਰ ਸਾਡੇ ਵਾਸਤੇ ਵੀ, ਕਈ ਵਾਰੀ ਨਾ ਅਸੀਂ ਸ਼ੋਅ ਪਹਿਲਾਂ ਬਹੁਤ ਕਰਦੇ ਹਾਂ ਪ੍ਰਮੋਟ, ਉਹ ਸਾਨੂੰ ਟਿਕਟਾਂ ਫੜਾ ਦਿੰਦੇ ਆ, ਫਿਰ ਉਹ ਕਾਲ ਕਰਦੇ ਰਹਿੰਦੇ ਆ ਕਿ ਟਿਕਟੋਂ ਪਿੱਕ ਕਰਨੀ ਆ ਕਿੱਥੋਂ, ਕਈ ਵਾਰੀ ਅਸੀਂ ਨਹੀਂ ਵਿਹਲੇ ਹੁੰਦੇ, ਇੱਕ ਲੰਮਾ ਚੜਾ ਹੋ ਜਾਂਦਾ, ਪਰ ਆਹ ਕੰਮ ਵਧੀਆ, ਚੁੱਪ ਕਰਕੇ ਤੁਸੀਂ, ਹਾਂਜੀ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਕਿੰਨਾ, $25 ਦੀ ਟਿਕਟ ਜਾ ਕੇ ਬਸ ਤੁਸੀਂ ਭਰਨਾ ਹੈਗਾ। ਟਿਕਟ ਮਾਸਟਰ CA 'ਤੇ ਲੋਗਿਨ ਕਰਕੇ ਆਪਣੀ ਕੰਪਿਊਟਰ 'ਤੇ ਈਮੇਲ ਮੰਗਣੀ, ਤੁਹਾਨੂੰ ਈਮੇਲ ਦੇ ਦੇਣੀ ਆ, ਅਤੇ ਵੀਜ਼ਾ ਦੇਣਾ ਬਸ, ਕ੍ਰੈਡਿਟ ਕਾਰਡ ਦੇਣਾ, ਜਿੰਨੀਆਂ ਟਿਕਟਾਂ ਚਾਹੀਦੀਆਂ 3, 4, 5 ਜਿੰਨੇ ਵੀ ਤੁਹਾਨੂੰ ਚਾਹੀਦੀਆਂ ਲੈ ਲਓ, ਅਤੇ ਕੋਡ ਪਾਉਣਾ ਹੈਗਾ ਐਮੀ, ਫਿਰ ਤੁਹਾਨੂੰ $25 ਮਿਲ ਜਾਣੀ ਹੈ। ਪਹਿਲਾਂ ਮੈਂ ਕਿਤੇ ਐਮੀ ਵਿਰਕ ਕਹਿਤਾ, ਹੈ ਨਾ, ਇਕੱਲਾ ਐਮੀ ਪਾਉਣਾ ਬਸ, ਉਹ ਤੁਹਾਨੂੰ ਇਹ ਟਿਕਟਾਂ ਨਿਕਲਣੀਆਂ $25 ਦੀਆਂ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਅਤੇ ਦੋਸਤੋ ਮੈਂ ਤੁਹਾਨੂੰ ਥੋੜ੍ਹਾ ਜਾਣਕਾਰੀ ਦੇ ਦੇਵਾਂਗਾ ਅੱਜ ਕੀ ਲੱਗਿਆ ਖਾਣ ਪੀਣ ਨੂੰ, ਮੈਂ ਭੁੱਲ ਹੀ ਗਿਆ, ਸਾਰਿਆਂ ਨੇ ਖਾਣਾ ਪੀਣਾ ਹੁੰਦਾ ਵੀਕਐਂਡ 'ਤੇ। ਅੱਜ ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ 'ਤੇ ਜਾਓ, ਫਿਸ਼ ਤਾਂ ਇਹਨਾਂ ਦੀ ਬਹੁਤ ਹੀ ਕਰਾਰੀ ਹੈ ਨਾ, ਅਤੇ ਬਾਕੀ ਨੌਨ ਵੈਜ ਜਿੰਨਾ ਵੀ ਖਾਣਾ ਤੁਹਾਡੇ ਵਾਸਤੇ, ਤੁਸੀਂ ਜੇ 20 ਬੰਦਿਆਂ ਵਾਸਤੇ ਚਾਹੀਦਾ ਔਡਰ ਕਰ ਦਿਓ, ਫਿਰ ਜਾ ਕੇ ਪਿੱਕ ਕਰ ਲਿਆਇਓ, ਹਾਂਜੀ। ਅਤੇ ਅੱਜ ਇਹਨਾਂ ਨੇ ਵੈਸੇ ਜਿਹੜਾ ਸਾਡੇ ਕੋਲ ਸਪੈਸ਼ਲ ਹੈਗਾ ਉਹ ਇਹ ਹੈਗਾ, ਫਰਾਈਡੇ ਆ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਅੱਜ ਤਾਂ ਮੇਰਾ ਵੀ ਬਾਹਰੋਂ ਖਾਣ ਨੂੰ ਕੋਈ ਜੀ ਕਰਦਾ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਇੱਕ ਖਰੀਦੋ ਦੂਜੀ ਫਰੀ, ਅਤੇ ਸਿੰਪਲੀ ਇਹਨਾਂ ਦਾ ਫੂਡ ਬਾਕੀ ਡਿਲੀਸ਼ੀਅਸ ਦਾ ਮੈਂ ਕਾਫੀ ਸਮਾਂ ਟਰਾਈ ਕਰਦਾ ਰਹਿੰਦਾ, ਪਰ ਹੁਣ ਜਦੋਂ ਵੀ ਕਿਤੇ ਬਾਹਰੋਂ ਲਿਆਉਣਾ ਹੁੰਦਾ, ਥਾਲੀ ਲਿਆਵਾਂ, ਕੁਛ ਹੋਰ ਲੈ ਕੇ ਆਵਾਂ, ਇਹਨਾਂ ਤੋਂ ਲੈ ਕੇ ਆਉਣਾ। ਮੇਰੇ ਕੋਲ ਨੇੜੇ ਪੈਂਦੀ ਆ ਮਾਊਂਟ ਪਿਲਰ ਵਾਲੀ, AD5 ਮਾਊਂਟ ਪਿਲਰ, ਮਿਸ ਅੱਗਾ ਫਾਈਨੈਂਸ਼ੀਅਲ 'ਤੇ, 905-793-4400। ਇੱਕ ਹੈਗੀ ਹਾਈਵੇ 50 ਅਤੇ ਕੈਸਲ ਮੋਰ ਕੋਲ, 275 ਗਾਰਡਨ ਬੁੱਕ ਟ੍ਰੇਲ, 905-794-4400। 8111 ਵੁੱਡਬ੍ਰਿਜ ਵਾਲੇ ਪਰਲੇ ਪਾਸੇ ਜਿੰਨਾ ਵੀ ਏਰੀਆ ਉਹਨਾਂ ਬਾਅਦ ਨੜੇ ਪੈਂਦੀ ਆ ਉਹ, ਜਾਂ ਫਿਰ ਇੱਥੇ ਚੰਕੂਜ਼ੀ ਅਤੇ ਬਵੇੜ 'ਤੇ ਹੈਗੀ 15th Fender Way, ਉੱਥੇ ਆ ਜਾਓ ਅਤੇ ਉੱਥੋਂ ਲਿਆ 905-840-2200, ਆਰਡਰ ਕਰ ਦਿਓ, ਜਾਂਦੇ ਤਿਆਰ ਹੋਊਗਾ ਚੱਕ ਲਿਆਓ। ਅਤੇ ਇਹ ਹੈਗੀ ਡੀਲ ਆ ਜੀ ਸਿੰਪਲੀ ਇੰਡੀਅਨ ਦੀ ਰੇਡੀਓ। ਹੁਣ ਮੈਨੂੰ ਲੱਗਦਾ ਗੀਤ ਲਾਈਏ ਨਾ, ਮੈਂ ਕਿਹਾ ਕਾਫੀ ਗੱਲਾਂ ਤਾਂ ਹੋ ਗਈਆਂ, ਜਾਂ ਫਿਰ ਮੈਸੇਜ ਦੇ ਦਈਏ ਕੋਈ। ਹਾਂ, ਇੱਕ ਮੈਸੇਜ ਦੇ ਦਿੰਦੇ ਹਾਂ ਸੋਫਾ ਮਾਰਟ ਦਾ। ਸੋਫਾ ਮਾਰਟ ਦਾ ਇੱਕ ਹੈਗਾ 24 Regent, ਇਹਨਾਂ ਦਾ ਸ਼ੋਰੂਮ ਆ, ਜਿੰਨਾ ਵੀ ਉੱਥੇ ਫਰਨੀਚਰ ਆ ਨਾ ਉਹ ਕਲੀਅਰ ਆਊਟ 'ਤੇ ਲਾਇਆ ਦਿੰਦੇ ਸਾਰਾ, ਚੱਕ ਲਓ ਚੱਕ ਲਓ, ਕੋਈ ਵੀ ਔਫਰ ਦੇਵੋਗੇ ਚੱਕ ਚੁਟਕਾ ਦੇਣਗੇ। ਫਰਨੀਚਰ ਬਹੁਤ ਨਵਾਂ ਬਣਿਆ ਹੋਇਆ ਸਾਰਾ। ਇਹ ਹੈਗਾ 24 Regent Road, ਰੀਗਨ ਗੁਰਦੁਆਰਾ ਸਾਹਿਬ ਦੇ ਨੇੜੇ। ਅਤੇ ਜੇ ਬਣਵਾਉਣਾ ਹੈਗਾ ਤਾਂ ਇਹ ਫੈਕਟਰੀ ਵਿੱਚ ਖੁਦ ਤਿਆਰ ਕਰਦੇ ਨੇ, 120 Delta Park ਏਅਰਪੋਰਟ 'ਤੇ ਕੁਈਨ ਦੇ ਨੇੜੇ। ਪਰਮਜੀਤ ਹੋਰੀ ਹੈਗੇ ਨੇ ਉੱਥੇ, ਉਹਨਾਂ ਨੂੰ ਕਾਲ ਕਰ ਲਿਓ। ਪਰ ਇਹ ਮਿਣਕੇ ਲਿਜਾ ਹੋਇਓ, ਆਪਣੇ ਘਰ ਦਾ ਡਿਮੈਂਸ਼ਨ ਲੈ ਕੇ ਜਾ ਹੋਇਓ, ਲਿਵਿੰਗ ਰੂਮ ਦੀ, ਫੈਮਿਲੀ ਰੂਮ ਦੀ, ਐਡਾ ਵੱਡਾ ਤੁਸੀਂ ਬਣਾਉਣਾ। ਵੈਸੇ ਮੈਂ ਇਹਨਾਂ ਤੋਂ ਬਣਵਾਇਆ ਸੀ 5 ਸੀਟਾਂ ਵਾਲਾ, ਮੈਂ ਇਹਨਾਂ ਤੋਂ ਬਣਾਇਆ ਵੱਡਾ, ਮੇਰੇ ਕੋਲ ਜਗ੍ਹਾ ਕਮ ਸੀ। 5x5 ਅਤੇ 5 ਸੀਟਾਂ ਇੱਕ ਪਾਸੇ ਆ, 5 ਸੀਟਾਂ ਇੱਕ ਪਾਸੇ ਆ, ਬਣਾ ਤਾਂ ਮੈਂ ਲਿਆ। ਉੱਪਰ ਤਾਂ ਮੇਰੇ ਕੋਲ ਪਹਿਲਾਂ ਹੀ ਸੀਗਾ ਘਰ ਦੇ ਵਿੱਚ, ਮੈਂ ਬੇਸਮੈਂਟ ਸਾਡੇ ਉੱਥੇ ਸਟੂਡੀਓ ਵਗੈਰਾ ਹੈਗਾ ਉੱਥੇ ਬਣਾਉਣਾ ਸੀਗਾ, ਉਹ ਥੱਲੇ ਪੌੜੀ 'ਚ ਆਇਆ ਹੀ ਨੀਗਾ, ਬੜਾ ਵੱਡਾ ਸੀ ਯਾਰ ਉਹ। ਹਾਂਜੀ ਚਲੋ, ਐਨੀ ਹੁਣ ਕਿਤੇ ਦੇਖਦੇ ਹਾਂ ਜਗਾੜ ਜਿਹਾ ਲਾ ਕੇ ਕਿਵੇਂ ਲੈ ਗਿਆ ਜੀ ਥੱਲੇ ਨੂੰ, ਜੇ ਕੋਈ ਤੁਹਾਡੇ ਕੋਲ ਸੁਝਾਅ ਹੈਗਾ ਦੱਸ ਦਿਓ ਨਾ। ਪਰ ਜੇ ਖੁੱਲ੍ਹੀ, ਮੈਂ ਪਹਿਲਾਂ ਕਹਿੰਦਾ ਖੁੱਲ੍ਹੀ ਜਗ੍ਹਾ ਹੈਗੀ ਹੈ, ਫਿਰ ਤੁਸੀਂ ਇਹਨੂੰ ਬਣਾ ਲਿਓ। 4 ਸੀਟਾਂ ਵਾਲਾ 5 ਵਾਲਾ, 4 ਬਣਦਾ 10x10, ਅਤੇ ਜਿਹੜਾ 5 ਸੀਟਾਂ ਵਾਲਾ ਬਣਦਾ 5x5। ਔਰ ਇਹਨਾਂ ਕੋਲ ਇੰਨੇ ਕਲਰ ਨੇ ਕੱਪੜੇ ਵਿੱਚ, ਅਤੇ ਖਾਸ ਕਰਕੇ ਲੈਦਰ ਦੇ ਵਿੱਚ ਹੰਡ ਸਰ ਬਣਾਉਣਗੇ ਪੂਰੇ ਸਪਰਿੰਗ ਜ਼ਬਰਦਸਤ ਪਾ ਕੇ। 13-14 ਸਾਲ ਕਿਤੇ ਨਹੀਂ ਜਾਂਦਾ ਸੋਫਾ। ਹਾਂ, ਘਰ ਦੀ ਗਿਣਤੀ ਮੈਨੂੰ ਕਰਨੀ ਬਹੁਤ ਜ਼ਰੂਰੀ ਆ। ਗੇਟ ਗੁੱਟ ਵੀ ਮਿਲ ਲਿਆ ਕਰੋ, ਮੂਹਰੇ ਵੀ ਪਾਈ ਥੱਲੇ ਲੈ ਜਾਣ ਨੂੰ ਟਾਈਮ ਹੁੰਦਾ ਨਾ, ਵੀ ਲੰਘ ਜੂਗਾ। ਰੇਡੀਓ ਨੰਬਰ ਲੈ ਲਓ ਪਰਮਜੀਤ ਦਾ, 905-791-8056, 905-791-8056 ਟੈਲੀਫੋਨ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ, ਗੀਤ ਸੰਗੀਤ ਮੈਂ ਪਿੱਛੇ ਚੱਲਦਾ ਥੋੜ੍ਹਾ ਜਿਹਾ ਨਾ ਬੰਦ ਕਰੀਏ, ਅਤੇ ਫਿਰ ਆਪਾਂ ਤੁਹਾਡੇ ਨਾਲ ਅਗਲਾ ਗੀਤ ਲੈ ਕੇ ਆਈਏ। ਪੁਰਾਣਾ ਗੀਤ ਤਾਂ ਤੈਨੂੰ ਸੁਣਾਉਂਦੇ ਹਾਂ, ਅਤੇ ਕਰੋਗੇ ਤੁਸੀਂ ਇਸ ਗੀਤ ਨੂੰ ਵੀ ਇੰਜੋਏ। ਚੰਗਾ ਲੱਗਦਾ ਕਈ ਵਾਰੀ ਇਸ ਤਰ੍ਹਾਂ ਦੇ ਗੀਤ ਵੀ, ਹੈ ਨਾ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਬਾਕੀ ਤੁਹਾਡੀ ਜੇ ਮੈਂ ਫਰਮਾਇਸ਼, ਕੋਈ ਥੋੜ੍ਹਾ ਜਿਹਾ ਹਾਈ ਬੀਟ ਵਾਲਾ ਸੁਣਨਾ, ਭੰਗੜੇ ਭੰਗੜੇ ਉਹ ਵੀ ਲਾ ਦਿਆਂਗੇ, ਕੋਈ ਗੱਲ ਨਹੀਂ। ਦੁਗਾਣਾ ਸੁਣਨਾ ਉਹ ਵੀ ਸ਼ਾਮਿਲ ਕਰ ਦਿਆਂਗੇ, ਨਾਟ ਅ ਪ੍ਰੋਬਲਮ। ਰੇਡੀਓ ਪ੍ਰੋਗਰਾਮ

0: ਸੂਰਤ ਨਾਲੋਂ ਸੀਰਤ ਪਿਆਰੀ, ਕਹਿੰਦੇ ਨੇ ਸੂਰਤ ਨਹੀਂ ਸੀਰਤ ਦੇਖੀ ਜਾਂਦੀ ਬੰਦੇ ਦੀ। ਨਰਿੰਦਰ ਬੀਬਾ ਹੋਰੀ ਹੁੰਦੇ ਨੇ ਇੰਨੇ ਸੋਹਣੇ ਸੋਹਣੇ ਗੀਤ ਗਾਏ ਆ, ਅਰੇ ਹਿਚਕੀ ਲੈਂਦੇ ਕਿੰਨਾ ਪਿਆਰੇ ਲੱਗਦੇ ਹੈ ਨਾ। ਭਾਵੇਂ ਦੁਨੀਆਂ 'ਚ ਨਹੀਂ ਹੈਗੇ ਹੁਣ ਤਾਂ, ਬਹੁਤ ਦੇਰ ਦੇ ਦੁਨੀਆਂ ਤੋਂ ਗਏ ਹੋਏ ਨੇ, ਪਰ ਬਹੁਤ ਸਾਰੇ ਗੀਤ ਇਹਨਾਂ ਨੇ ਗਾਇਆ, ਸਾਕਾ ਸਰਹੰਦ ਤੋਂ ਲੈ ਕੇ ਪੁਨੇ ਧਾਰਮਿਕ ਗੀਤ ਗਾਏ ਨੇ, ਫਿਰ ਫਿਲਮਾਂ ਵਿੱਚ ਬਹੁਤ ਗੀਤ ਗਾਏ ਨੇ, ਜਿਵੇਂ ਹੁਣਾਂ ਲਾਇਆ ਹੈ ਨਾ ਸੁੱਸੀ ਪੁੰਨੂ ਦੇ ਵਿੱਚ ਵੀ ਬੜੇ ਪਿਆਰੇ ਗੀਤ ਇਹਨਾਂ ਦੇ ਸੀਗੇ। ਲੋਕ ਆਪਣੇ ਕਹਿੰਦਾ ਮਤਲਬ ਇਹਨਾਂ ਦੀ ਬੜੀ ਸੋਹਣੀਆਂ ਸੋਹਣੀਆਂ ਹੀਰੋ ਨੇ ਇਹਨਾਂ ਦੇ ਗੀਤਾਂ ਦੇ, ਆਪਣੇ ਐਕਟਿੰਗ ਕੀਤੀ ਹੈ ਪੰਜਾਬੀ ਮੂਵੀਆਂ 'ਚ, ਤੋ ਬੜੇ ਅੱਛੇ ਗੀਤ ਗਾਏ ਨੇ ਅਤੇ ਰੇਡੀ ਪ੍ਰਾਂਤ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਆ। ਔਰ ਜੀ ਖਿੱਚ ਲਓ ਤਿਆਰੀਆਂ, ਚਾਦਰ ਚੂਦਰ ਕਰ ਲਓ ਤਿਆਰ, ਕਰੀਜ਼ਾਂ ਦੇ ਲਓ, ਫਿਲਮ ਖਲ ਨੂੰ ਲੈ ਲਓ 9181 ਜੀ ਆਨੂ ਜੀ ਬਰੋਟੇ ਦੇ ਦਾਤਨ ਕਰੇ ਇੱਕ ਵਾਰੀ। ਦਾਤਨਾਂ ਦਾ ਵੀ ਬੜਾ ਵਧੀਆ ਯੁੱਗ ਹੁੰਦਾ ਸੀ ਨਾ, ਕਮਾਲ ਦਾ। ਹੁਣ ਮੈਂ ਤਾਂ ਕਦੇ ਵੀ, ਹੁਣ ਵੀ ਪੰਜਾਬ ਗਈ ਜਾਏ ਤਾਂ ਦਾਤਨ ਕਿੱਦਾਂ ਕਿੱਕਰ ਦੀ ਲੱਭ ਲਈਦੀ ਹੈ, ਚੰਗੀ ਲੱਗਦੀ ਹੈ ਨਾ। ਬੋਰਸ਼ ਨਾਲ ਖੜਾ ਛੱਡਦਾ ਹੁਣ ਜਰਾ ਰੇਡੀ ਪ੍ਰਾਂਤ ਦੇਸ਼ ਪ੍ਰਦੇਸ ਨਾਲ। ਉੱਥੋਂ ਮੈਂ ਗੱਲ ਕਰ ਰਿਹਾ ਸੀਗਾ, ਕੱਲ੍ਹ ਨੂੰ 11 ਤੋਂ ਲੈ ਕੇ ਤੁਸੀਂ ਪਹੁੰਚਣਾ ਹੈਗਾ ਜਸਵਿੰਦਰ ਖੋਸਲਾ ਹੋਰੀ ਸਾਡੇ ਵੀਰ ਕੁਰਾ ਰਹੇ ਨੇ ਲੰਬੇ ਸਮੇਂ ਤੋਂ। ਇਹ ਬੜਾ ਪਿਆਰਾ ਇੱਕ ਨਾ ਤੁਹਾਨੂੰ ਪਤਾ ਕਿ ਮੇਲਾ ਹੈਗਾ ਪੰਜਾਬ ਡੇ, ਕੱਲ੍ਹ ਨੂੰ ਹੋ ਰਿਹਾ ਇਹ ਡਿਫਰੈਂਟ ਵੈਨਿਊ 'ਤੇ। ਪਹਿਲਾਂ ਹੁੰਦਾ ਸੀ ਹੋਰ ਕਿਤੇ ਗਰਾਊਂਡ ਦੇ ਵਿੱਚ, ਕੱਲ੍ਹ ਨੂੰ 11 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਮੈਥਸਨ ਰੋਡ 'ਤੇ ਆਪਣੇ ਹਾਈਵੇ 10 ਕਹਿੰਦੇ ਜਿਹਨੂੰ ਹੇਅਰ ਇੰਡੀਆ ਕਹਿੰਦੇ ਮੇਸਾਗਰ 'ਚ, ਉਹਦੇ ਕਾਰਨ 'ਤੇ ਹਾਈਲੈਂਡ ਫਾਰਮ ਹੁੰਦਾ ਸੀ ਪਹਿਲਾਂ, ਹੁਣ ਵੀ ਉੱਥੇ ਆਪਣੇ ਦੇਸੀ ਭਰਾਵਾਂ ਨੇ ਕਹਿੰਦੇ ਉਹ ਲਿਆ ਗਰੋਸਰੀ ਸਟੋਰ, ਉੱਥੇ ਇਹ ਹੋਣਾ ਜਿੱਥੇ ਬਹੁਤ ਢੇਰ ਸਾਰੇ ਕਲਾਕਾਰ ਪਹੁੰਚਣੇ ਨੇ। ਕੋਈ ਵੀ ਉੱਥੇ ਟਿਕਟ ਨਹੀਂ, ਹਰ ਕੋਈ ਫਰੀ ਆ, ਪਾਰਕਿੰਗ ਵੀ ਫਰੀ ਆ, ਅਸੀਂ ਵੀ ਫਰੀ 'ਚ ਹੀ ਹਾਂ ਕਰਦੇ ਹਾਂ ਹਰੀ ਐਡ ਨਾ, ਆਮ ਘੱਟ ਹੀ ਕਰਦੀ ਆ, ਲੇਕਿਨ ਸਾਡੇ ਭਰਾ ਨੇ ਅਤੇ ਜਿੰਨੇ ਕਲਾਕਾਰ ਉਹ ਵੀ ਵਿਚਾਰੇ ਆ ਜਾਂਦੇ, ਥੋੜ੍ਹਾ ਬਹੁਤ ਉਹਨਾਂ ਨੂੰ ਹੋ ਜਾਂਦਾ ਹੋਣਾ, ਪਰ ਵੈਸੇ ਇਹ ਸ਼ੋਅ ਤੁਹਾਡੇ ਵਾਸਤੇ ਖੁੱਲ੍ਹੀਆਂ ਬਾਹਾਂ ਨੇ, ਕੋਈ ਵੀ ਟਿਕਟ ਨਹੀਂ ਹੈਗੀ, ਜਾਓ। 11 ਵਜੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਚੱਲਣਗੇ ਸਾਰੇ, ਤੁਹਾਡੇ ਲਈ ਵੱਖ ਵੱਖ ਸਿੰਗਰ ਸਟੇਜ ਤੋਂ ਆ ਕੇ ਪਰਫੋਰਮ ਕਰਨਗੇ। ਤੋ ਇਹ ਅੱਛਾ ਵੈਨਿਊ ਹੈਗਾ ਤੁਹਾਡੇ ਲਈ ਵੀਕਐਂਡ 'ਤੇ ਵੇਖਣ ਯੋਗ ਹੈਗਾ, ਅਤੇ ਜਿਹਦੇ ਵਿੱਚ ਬਹੁਤ ਸਾਰੇ ਕਲਾਕਾਰ ਪਹੁੰਚੇ ਹੋਏ ਨੇ। ਤੁਸੀਂ ਇਹਨਾਂ ਨੂੰ ਫਰੀ ਦੇ ਵਿੱਚ ਮੰਨੋਗੇ ਕਿ ਕਿਹੜੀ ਚੀਜ਼ ਫਰੀ ਮਿਲਦੀ ਹੈ, ਤਾਂ ਜਸਵਿੰਦਰ ਖੁਸ਼ ਹੋਣੀ ਆ, ਲੰਬੇ ਸਮੇਂ ਤੋਂ ਕਰਾਈ ਜਾਂਦੇ ਆ, ਆਪਣੇ ਵੱਲੋਂ ਵੀ ਕਦੇ ਪਾਣੀ ਪਾਉਣੇ ਪੈ ਜਾਂਦੇ ਆ, ਪਰ ਲੰਬੇ ਸਮੇਂ ਤੋਂ ਕਰਵਾ ਰਹੇ ਨੇ ਇਹ ਪੰਜਾਬ ਡੇ। ਪਰ ਤੁਸੀਂ ਜ਼ਰੂਰ ਜਾਓ, ਰੌਣਕਾਂ ਨੂੰ ਵਧਾਓ, ਨਾਲੇ ਤੁਸੀਂ ਵੀ ਇੰਜੋਏ ਕਰਨਾ ਸਾਰਿਆਂ ਨੇ। ਜੁੜੇ ਰਹੋ ਸਾਡੇ ਨਾਲ, ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈ ਰਿਕਾਰਡਡ, ਫਿਰ ਅਸੀਂ ਤੁਹਾਡੇ ਨਾਲ ਵਾਪਸ ਆਉਂਦੇ ਹਾਂ, ਅਤੇ ਜੁੜੇ ਰਹੋ। ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ, ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ, ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ, ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056, ਜਾਂ ਪਰਮਜੀਤ ਨੂੰ ਕਾਲ ਕਰੋ 905-792-8056, 9057928056। ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
1: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
2: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ, ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
1: ਕਾਲ 416-457-3381, 416-453-3381।
2: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
1: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
2: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desh-pardesh-radio.com ਜਾਂ www.desh-pardesh-tv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
3: ਹਾਏ ਰੱਬਾ, ਹੁਣ ਕੀ ਬਣੂ?
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
5: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
0: 9 ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596, 905-857-7596। ਏ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਚਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524 ਤੇ ਪ੍ਰਭਦੀਪ ਸਿੰਘ ਨੂੰ ਕਾਲ ਕਰੋ। ਦੋਸਤੋ, ਐਮੀ ਵਿਰਖੜਨ ਦਾ ਸ਼ੋ 30 ਅਗਸਤ ਦਿਨ ਐਤਵਾਰ ਨੂੰ ਬੁੱਢਵਨ ਰੇਸ ਟਰੈਕ ਦੇ ਵਿੱਚ ਥੀਏਟਰ ਉਹਦੇ ਵਿੱਚ ਹੋਣ ਜਾ ਰਿਹਾ, 27 ਤੇ ਰੈਕਸਟੇਲ ਦੇ ਕੋਲ ਹੈਗਾ ਇਹ। ਤੁਸੀਂ ਅੱਜ ਟਿਕਟ ਲੈਣੀ ਆ ਤਾਂ $25 ਦੀ ਮਿਲ ਜੂਗੀ, ਇਸ ਬੁੱਕ ਕਰਾ ਲਓ। ਔਨਲਾਈਨ ਜਾ ਕੇ ticketmaster.ca ਤੇ ਜਾਓ ਅਤੇ ਉੱਥੇ ਤੁਹਾਨੂੰ ਟਿਕਟ ਮਿਲੇਗੀ $25 ਦੀ, ਤੁਸੀਂ ਪਾਸਪੋਰਟ ਪਾਉਣਾ ਵਿੱਚ ਕੋਡ ਕਹਿੰਦੇ ਆਪਾਂ, ਉੱਥੇ ਐੱਮ ਈ ਪਾਉਣਾ, ਐੱਮ ਈ ਪਾ ਕੇ ਹਾਂਜੀ AMAMY ਪਾਉਣਾ ਇਕੱਲਾ ਪਾਸਪੋਰਟ, ਅਤੇ $25 ਦੀ ਟਿਕਟ ਤੁਹਾਨੂੰ ਮਿਲੂਗੀ, ਅਤੇ ਤੁਸੀਂ ਅੱਜ ਸ਼ਾਮ 9 ਵਜੇ ਤੱਕ ਬੁੱਕ ਕਰਾ ਸਕਦੇ ਹੋ। ਸਿਰਫ 25 ਜੇ ਤੁਹਾਨੂੰ ਇੱਕ ਟਿਕਟ ਚਾਹੀਦੀ ਹੈ, ਦੋ ਚਾਹੀਦੀਆਂ, ਤਿੰਨ ਚਾਹੀਦੀਆਂ, ਚਾਰ ਚਾਹੀਦੀਆਂ, ਪੰਜ ਚਾਹੀਦੀਆਂ, ਇਹ ਬਾਲਕੋਨੀ ਦੀ ਟਿਕਟਾਂ ਅਤੇ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਉੱਥੋਂ ਦਿਸਦਾ ਬਿਲਕੁਲ ਨਜ਼ਦੀਕ ਆ, ਐਨ ਸਾਊਂਡ ਵਗੈਰਾ ਸਿਸਟਮ ਬੜਾ ਵਧੀਆ। ਅਤੇ ਇਹ ਸ਼ੋਅ ਤੁਹਾਡੇ ਵਾਸਤੇ ਆਪਾਂ ਤਾਂ ਹੀ ਆ ਕਿ 30 ਤਰੀਕ ਨੂੰ ਸੰਡੇ ਵਾਲੇ ਦਿਨ ਹੋਣਾ ਹੈਗਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ਾਰਟ ਟੋਰਾਂਟੋ ਬੁਲਡਨ ਰੇਸ ਟਰੈਕ, ਟਿਕਟ ਮਾਸਟਰ ਡਾਟ ਸੀ ਇੱਥੇ ਜਾਓ। ਅਤੇ ਇਨਫੋਰਮੇਸ਼ਨ ਵਾਸਤੇ ਨੰਬਰ ਹੈ 6479648573। ਔਰ ਜੀ ਕਲੀਅਰ ਵਿਊ ਆਈ ਕੇਅਰ ਦੀ ਮੈਂ ਜਾਣ ਕਰਦੇ ਹਾਂ, ਇਹ ਖੁਦ ਡਾਕਟਰ ਨੇ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਸਿਰਫ ਮੰਡੇ ਛੁੱਟੀ ਕਰਦੇ ਨੇ, ਬਾਕੀ ਸਾਰਾ ਦਿਨ ਇਹ ਹੁੰਦੇ ਨੇ ਆਪਣੇ ਕਲੀਨਿਕ ਦੇ ਉੱਤੇ। 11615 ਮਕਬੀਨ ਅਤੇ ਮੇਅਰਫੀਲਡ ਅਤੇ ਪਲਾਜ਼ਾ ਵੱਡਾ ਸਾਰਾ ਬਣਿਆ, ANW ਤੋਂ ਨੈਕਸਟ ਡੋਰ ਹੈਗੇ ਨੇ ਇਹ ਨੇੜੇ, ਜਿਹੜਾ ਨੰਬਰ 34 ਦੇ ਵਿੱਚ। ਔਰ ਇਹਨਾਂ ਨੇ ਕੰਪਲੀਟ ਪੇਅਰ ਲਗਾਇਆ 99 ਦਾ, ਡਾਕਟਰ ਦਾ ਆਈ ਐਗਜ਼ਾਮ ਵਿੱਚ ਆ, ਵਿੱਚ ਹੀ ਸਿੰਗਲ ਵਿਜ਼ਨ ਲੈਂਸ ਨੇ, ਨਾਲ ਤੁਹਾਨੂੰ ਫਰੇਮ ਮਿਲੂਗਾ ਬ੍ਰੈਂਡ ਨੇਮ। ਪਰ ਜੇਕਰ ਤੁਸੀਂ ਧੁੱਪ ਵਾਲੀਆਂ ਲੜੀਆਂ ਔਨ ਐਨਕਾਂ ਇਹ ਨਜ਼ਰ ਵਾਲੀਆਂ ਗੱਲ ਕੀਤੀਆਂ ਪਹਿਲਾਂ $99, ਉਹ ਤਾਂ 25% ਤੁਹਾਨੂੰ ਆਪ ਮਿਲ ਰਿਹਾ, ਜਿੰਨੀਆਂ ਵੀ ਹੈਗੀਆਂ ਪ੍ਰਾਡਾ ਹੋ ਗਈ, ਮਾਈਕਲ ਕੋਰ ਹੋ ਗਈ, ਗੂਚੀ ਹੋ ਗਈ, ਜੋ ਵੀ ਸੋਸੋ ਮਨੀ ਨੇਮ ਬ੍ਰੈਂਡ, ਅਤੇ ਇਹ ਤੁਹਾਨੂੰ ਮਿਲ ਸਕਦੀਆਂ 25% ਔਫ। ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ ਦਾ 905-913-4545। ਖੁੱਲ੍ਹਦੇ ਨੇ ਵੀਕਨ 'ਤੇ ਇਹ ਖੁੱਲ੍ਹੇ ਨੇ, ਅੱਜ ਸ਼ਾਮ ਦੇ ਖੁੱਲ੍ਹੇ ਹੈਗੇ ਨੇ ਇਹ 7 ਵਜੇ ਤੱਕ, ਕੱਲ੍ਹ ਨੂੰ ਸੈਟਰਡੇ ਨੂੰ 11 ਤੋਂ ਸ਼ਾਮ ਦੇ 6 ਵਜੇ ਤੱਕ, ਸੰਡੇ 12 ਤੋਂ 5। ਕਲੀਅਰ ਵਿਊ ਆਈ ਕੇਅਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹਾਂ, AM 520 ਤੋਂ ਗੱਲਬਾਤ ਚੱਲਦੀ ਰਹਿਣੀ ਹੈ, ਅਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਤੁਹਾਡੇ ਨਾਲ ਚੱਲ ਰਿਹਾ, ਅਤੇ ਉਹ ਵੀ ਇੰਜੋਏ ਕਰੋ। ਪਰ ਹਲਦੀ ਘੜੀ

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ। ਦੋਸਤੋ, ਮੈਂ ਤੁਹਾਨੂੰ ਆਲ ਲਿੰਕ ਟਰੈਵਲ ਮਿਸ ਗੱਲ ਦੇ ਰੀਤੂ ਕੌਰ ਧਾਲੀਵਾਲ ਨੇ ਉੱਥੇ ਅਤੇ ਉਹਨਾਂ ਨੇ ਸਪੈਸ਼ਲ ਜਿਹੜੇ ਤੁਹਾਡੇ ਵਾਸਤੇ ਲਗਾਏ ਨੇ ਉਹ ਮੈਂ ਜਾਣਕਾਰੀ ਤੁਹਾਨੂੰ ਦਿਆਂ। ਸਤੰਬਰ ਦੇ ਵਿੱਚ ਤੁਸੀਂ ਸਪੈਸ਼ਲ ਫੇਅਰ ਲੈਣੇ ਨੇ ਅਤੇ ਵਨ ਵੇ ਹੈਗੀ ਸਤੰਬਰ ਦੇ ਵਿੱਚ ਜਾਣਾ ਜੇਕਰ ਤੁਸੀਂ ਇੰਡੀਆ, $790। ਰਿਟਰਨ ਟਿਕਟ ਲਗਾਈ ਇਹਨਾਂ ਨੇ ਫਰਵਰੀ ਵਿੱਚ ਜਾ ਕੇ, ਮਾਰਚ ਵਿੱਚ ਵਾਪਸੀ ਕਰਨੀ ਜਾਂ ਅਪ੍ਰੈਲ 'ਚ ਵਾਪਸੀ ਕਰਨੀ ਆ। ਉਹ ਰਿਟਰਨ ਟਿਕਟ ਹੈਗੀ ਆ ਦੋ ਬੈਗੇਜ ਨਾਲ $1400। ਅਤੇ ਅਕਤੂਬਰ ਵਿੱਚ ਵੀ ਤੁਸੀਂ ਹੁਣੇ ਬੁੱਕ ਕਰਾ ਲਓ, ਸਸਤੀਆਂ ਟਿਕਟਾਂ ਬਾਅਦ ਦੇ ਵਿੱਚ ਮਹਿੰਗੀਆਂ ਹੋ ਜਾਣੀਆਂ। ਜੇ ਦਿਵਾਲੀ ਬੁੱਕ ਕਰਾਉਂਦੇ ਹੋ ਦੋ ਬੈਗੇਜ ਨਾਲ, ਅਤੇ ਔਲਿੰਗ ਟਰੈਵਲ ਦੇ ਰੇਟ ਹੁਣ ਕਹਿੰਦੇ ਉਹ ਹੀ $1890, ਟੈਕਸ ਵਿੱਚ ਹੀ ਆ। ਅਤੇ ਇਸ ਤੋਂ ਇਲਾਵਾ ਇਨਕਲੂਸਿਵ ਪੈਕੇਜ ਲੈਣੇ ਨੇ ਜੇਕਰ ਤੁਸੀਂ ਜਾਣਾ ਹੈਗਾ 3 ਨਾਈਟਾਂ 4 ਦਿਨ ਵਾਸਤੇ ਕਿਸੇ ਆਈਲੈਂਡ 'ਤੇ ਜਾਣਾ, ਤਾਂ ਉਹ $890 ਦੇ ਵਿੱਚ ਸਤੰਬਰ 'ਚ ਮਿਲ ਰਿਹਾ ਪੈਕੇਜ, ਸਸਤਾ ਬਹੁਤ ਆ। ਹੁਣ ਚੱਲ ਰਿਹਾ $1000 ਕਰੀਬ, ਪਰ ਸਸਤਾ ਹੋ ਜਾਣਾ ਸਤੰਬਰ ਦੇ ਵਿੱਚ। ਇਹਦੇ ਵਿੱਚ ਮੈਕਸੀਕੋ ਜਾ ਸਕਦੇ ਹੋ, ਵੈਰਾਡੋਰਾ, ਕਿਊਬਾ, ਡੋਮੀਨਿਕ ਰਿਪਬਲਿਕ, ਹੋਰ ਵੀ ਕਈ ਆਈਲੈਂਡ ਨੇ। ਰਿਤੂ ਕੌਰ ਢਾਲੀਵਾਲ ਦਾ ਨੰਬਰ ਹੈ 905-565-8704, 905-565-8704 ਟੈਲੀਫੋਨ ਨੰਬਰ ਹੈ। ਕੱਲ੍ਹ ਨੂੰ ਸੈਟਰਡੇ ਆ, ਸਾਡਾ ਲਾਈਵ ਲੋਕੇਸ਼ਨ ਹੈ ਭਾਈ, ਆਇਓ ਸਾਰੇ ਨਾਲ ਮਿਲ ਕੇ। ਗ੍ਰੈਂਡ ਫਰਨੀਚਰ, 294 ਵਾਕਰ ਡਰਾਈਵ, ਬਰੈਂਪਟਨ ਦੇ ਵਿੱਚ, ਗੇਟਵੇ ਅਤੇ ਕੁਈਨ ਦੇ ਕੋਰਨਰ 'ਤੇ। ਸਰਵਿਸ ਕੈਨੇਡਾ ਜਿੱਥੇ ਹੈਗਾ ਆਪਣਾ ਪਲਾਜ਼ੇ 'ਤੇ, ਉਹਦੇ ਪਿਛਲੇ ਪਾਸੇ ਇਹਨਾਂ ਦੀ ਯੂਨਿਟ ਹੈਗੀ ਆ, ਵਾਕਰ ਡਰਾਈਵ 'ਤੇ, 294 'ਤੇ। ਗ੍ਰੈਂਡ ਫਰਨੀਚਰ ਤੋਂ ਬਹੁਤ ਵਧੀਆ ਫਰਨੀਚਰ ਕੱਲ੍ਹ ਨੂੰ ਦਵਾਵਾਂਗੇ ਅਤੇ ਜਿਹਦੇ ਵਿੱਚ ਪੈਕੇਜ ਤੁਹਾਨੂੰ ਵਧੀਆ ਦਵਾਵਾਂਗੇ। ਅਤੇ ਕੰਟੇਨਰ ਲੱਗੇ ਨੇ ਅੱਜ ਡਾਕ 'ਤੇ ਆ ਕੇ, ਅਤੇ ਲਾਇਆ ਜਾ ਰਿਹਾ ਫਰਨੀਚਰ, ਅਤੇ ਕੱਲ੍ਹ ਨੂੰ ਆਪਾਂ ਚੁਕਵਾਉਣਾ ਸਾਨੂੰ ਵਧੀਆ ਵਧੀਆ। 1 ਤੋਂ ਲੈ ਕੇ 4 ਵਜੇ ਤੱਕ ਲਾਈਵ ਹੋਵਾਂਗੇ ਆਪਾਂ ਉੱਥੋਂ, ਮੈਂ ਵੀ ਖੁਦ ਉੱਥੇ ਹੋਵਾਂਗਾ, ਹਰ ਟੀਮ ਵੀ ਉੱਥੇ ਹੋਏਗੀ। ਜ਼ਰੂਰ ਕੱਲ੍ਹ ਨੂੰ ਰਾਖਵਾਂ ਕਰਿਓ, ਸਾਨੂੰ ਮਿਲਿਓ ਆ ਕੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਸੱਚੜੇ ਸੱਚੜੇ ਦਾ ਗੀਤ ਨਾ ਸੜਾਈ ਕੋਈ, ਚਲੋ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
3: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
2: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
3: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
4: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ

0: business new promote karan lai days for days prime time radio and tv thode ang sang hai 24 ghante saton din hun tak days for days prime time radio hazara hi business di grand opening live on location nal karwa chuke hai te karwa reha hai impossible is nothing tusi vi apne business vich vaada karan waste days for days radio da live on location friday saturday karwao for booking call sajinder sidhu at 416-725-2551
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8855-7596 905-857-7596 ANJ Auto Repair ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ ਪਰਦੇਸ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੋਸਤੋ ਤੁਸੀਂ ਜੁੜੇ ਹੋਏ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਸ਼ੁੱਕਰਵਾਰ ਦੀ ਯਾਨੀ ਫਰਾਈਡੇ ਦੀ ਮਹਿਫਲ ਦੇ ਨਾਲ ਅਤੇ ਕੱਲ੍ਹ ਨੂੰ ਵੀ ਅਸੀਂ ਤੁਹਾਡੇ ਲਈ 1 ਤੋਂ 4 ਪੇਸ਼ ਹੋਵਾਂਗੇ ਜਿਹਦੇ ਵਿੱਚ 3 ਘੰਟੇ ਤੁਹਾਡੇ ਲਈ ਲਾਈਵ ਪ੍ਰੋਗਰਾਮ ਹੋਏਗਾ ਸਾਡਾ ਅਤੇ ਗ੍ਰੈਂਡ ਫਰਨੀਚਰ 'ਤੇ ਪਹੁੰਚਾਂਗੇ ਅਸੀਂ 294 ਵਾਕਰ ਡਰਾਈਵ ਬ੍ਰੈਂਪਟਨ ਟਾਰਬਨ ਦੇ ਕੋਈਨ ਦੇ ਨੇੜੇ ਅਤੇ ਜ਼ਰੂਰ ਉੱਥੇ ਆਇਓ ਤੁਹਾਨੂੰ ਅਸੀਂ ਵਧੀਆ ਪ੍ਰਾਈਸਾਂ ਦਵਾਵਾਂਗੇ ਠੀਕ ਸ਼ਾਮ ਦੇ 4 ਵਜੇ ਤੱਕ ਅਤੇ ਅੱਜ 6 ਵਜੇ ਤੱਕ ਤੁਹਾਡੇ ਨਾਲ ਹੈਗੇ ਠੀਕ ਸ਼ਾਮ ਦੇ ਔਰ ਮੈਂ ਜਾਣਕਾਰੀ ਦਿਆਂ ਪੀਰਸਨ ਕਿਚਨ ਕੈਬਨਟ ਵਾਲੇ ਤੁਹਾਨੂੰ AZ ਰੈਨੋਵੇਸ਼ਨ ਕਰਦੇ ਨੇ ਵਾਰੰਟੀ ਵਗਾਉਂਦੇ ਨੇ ਖੁਦ ਉਹਨਾਂ ਦੀ ਫੈਕਟਰੀ ਆ ਜਿੱਥੇ ਵਾਰੰਟੀ ਤਿਆਰ ਕੀਤੀ ਜਾਂਦੀ ਹੈ ਕਿਚਨ ਕੈਬਨਟ ਤੁਹਾਡੇ ਥੱਲੇ ਬਾਰ ਬਣਾਉਣੀ ਆ ਬੇਸਮੈਂਟ ਵਿੱਚ ਉਹ ਵੀ ਤਿਆਰ ਕਰ ਦਿੰਦੇ ਨੇ ਅਤੇ ਮੈਨੂਫੈਕਚਰ ਵੀ ਨੇ ਵੱਡੇ ਇਹ ਅਤੇ ਖਾਸ ਕਰਕੇ ਮੈਂ ਦੱਸ ਦਿਆਂ ਕਿ ਇਹਨਾਂ ਦਾ ਫੈਕਟਰੀ ਦੇ ਸ਼ੋਰੂਮ ਇੱਕ ਸਾਈਡ 'ਤੇ ਆ ਫੈਕਟਰੀ ਵੀ ਉੱਥੇ ਹੀ ਆ 271 ਗ੍ਰਿਡਨ ਰੋਡ ਕੈਨੇਡਾ 'ਚ ਗ੍ਰਿਡਨ ਅਤੇ ਬ੍ਰੈਂਪਟਨ ਇਹਨਾਂ ਨੂੰ ਕੰਮ ਕਰਨ ਵਾਲੇ ਕੁਝ ਕੰਮ ਚਾਹੀਦੇ ਨੇ ਵੁੱਡ ਵਰਕਿੰਗ ਦਾ ਕੰਮ ਕਰਨ ਜੇ ਤੂੰ ਚਾਹੁੰਦੇ ਕਰਨਾ ਅਤੇ ਇਹਨਾਂ ਨੂੰ ਕੰਮ ਕਰਨ ਵਾਲੇ ਇਹ ਨਾਲ ਕਿਚਨ ਕੈਬਨਟ ਇੰਸਟਾਲਰ ਵੀ ਚਾਹੀਦੇ ਨੇ ਜੇ ਤੂੰ 30 ਅਰਬਾ ਹੈਗਾ ਤਾਂ ਪੈਸੇ ਚੰਗੇ ਨੇ ਟਾਈਮ ਸਰ ਪੇ ਕਰਨਗੇ ਰਣਜੀਤ ਸਿੰਘ ਹੋਰਾਂ ਨੂੰ ਕਾਲ ਕਰੋ 6474054550 ਟੈਲੀਫੋਨ ਨੰਬਰ ਹੈ ਜੁੜੇ ਹੋਏ ਹੋ ਤੁਸੀਂ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਚਲੋ AM 530 ਤੋਂ
2: ਬਹੁਤ ਵਧੀਆ ਬਿੱਲੇ ਬਾਈ

ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ।

ਪਰਲੋ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ

ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ। ਇੱਕ ਵਾਰੀ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਕੱਲ੍ਹ ਨੂੰ ਸਾਡਾ ਲਾਈਵਨ ਹੋਏਗਾ ਦੇਸ਼ ਪ੍ਰਦੇਸ਼ 1 ਤੋਂ ਲੈ ਕੇ 4 ਵਜੇ ਤੱਕ, ਗ੍ਰੈਂਡ ਫਰਨੀਚਰ ਬ੍ਰੈਂਪਟਨ 294 ਵਾਕਰ ਡਰਾਈਵ, ਗੇਟਵੇ ਦੇ ਸਟੀਲ ਆਪਣੇ ਗੇਟਵੇ 'ਤੇ ਕੁਈਨ ਦੇ ਨੇੜੇ, ਟੋਰਬਮ ਕਹਿ ਲਓ, ਟੋਰਬਮ ਕੁਈਨ ਦੇ ਨੇੜੇ ਪੈਂਦਾ ਹੈ, ਜਿੱਥੇ ਸਰਵਿਸ ਕਨੇਡਾ ਉਸ ਪਲਾਜ਼ੇ ਦੇ ਪਿਛਲੇ ਪਾਸੇ ਨੇ ਗ੍ਰੈਂਡ ਫਰਨੀਚਰ ਵਾਲੇ। ਉੱਥੇ ਤੁਹਾਡੇ ਲਈ ਉਹਨਾਂ ਨੇ ਕੰਟੇਨਰ ਮੰਗਵਾਏ ਨੇ, ਹੁਣ ਕੰਟੇਨਰ ਲੱਗੇ ਹੋਏ ਨੇ ਅਤੇ ਡਾਕ 'ਤੇ ਲਾ ਰਹੇ ਨੇ ਸਮਾਨ, ਅਤੇ ਕੱਲ੍ਹ ਨੂੰ ਡਿਸਪਲੇ ਹੋ ਜਾਣਾ, ਅੱਜ ਸ਼ਾਮ ਤੱਕ ਕਰ ਦੇਣਾ ਉਹਨਾਂ ਨੇ ਪੂਰਾ, ਅਤੇ ਕੱਲ੍ਹ ਨੂੰ ਤੁਹਾਨੂੰ ਪ੍ਰਾਈਸ ਤਾਂ ਵਧੀਆ ਦਵਾਵਾਂਗੇ, ਗੇੜਾ ਮਾਰਿਓ ਉੱਥੇ, ਸਾਨੂੰ ਜ਼ਰੂਰ ਮਿਲ ਲਿਓ ਆ ਕੇ, ਅਤੇ ਤੁਹਾਨੂੰ ਡਿਸਕਾਊਂਟ ਵੀ ਦਵਾਵਾਂਗੇ। ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ, ਚਲੋ AM 530 ਤੋਂ। ਅਤੇ ਸਾਡਾ ਸਟੂਡੀਓ ਨੰਬਰ ਹੈਗਾ 905-564-64-44। ਅਤੇ ਲਾਈਏ ਫਿਰ ਕੋਈ ਗਾਣਾ ਲਾਈਏ, ਮੈਂ ਖਿਆਲ ਹੁਣ ਲੱਗਦਾ ਮੈਨੂੰ ਲਾ ਦਈਏ ਕੋਈ ਵਧੀਆ ਜਿਹਾ, ਹੈ ਨਾ, ਲਓ ਪੁਰਾਣਾ ਗਾਣਾ।

ਦੋਸਤੋ ਐਮੀ ਵਿਰਤਾ ਸ਼ੋਅ ਹੋ ਰਿਹਾ 30 ਅਗਸਤ ਨੂੰ ਵੁੱਡਮੈਨ ਰੇਸ ਟਰੈਕ ਦੇ ਜਿਹੜਾ ਥੀਏਟਰ ਹੈਗਾ ਉਹਦੇ ਟਿਕਟਾਂ ਦੇ ਰਹੇ ਤੁਹਾਨੂੰ ਕੁਛ ਔਰ ਟਿਕਟ ਸਿਰਫ ਤੁਹਾਨੂੰ ਦੁਆ ਰਹੇ ਹਾਂ $25 ਦੀ ਅੱਜ ਰਾਤ ਦੇ 9 ਵਜੇ 'ਤੇ ਬੁੱਕ ਕਰ ਸਕਦੇ ਹੋ ਤੁਸੀਂ।

ਅੱਛਾ ਇਹਦੇ ਵਾਸਤੇ ਕੀ ਕਰਨਾ ਤੁਸੀਂ ticketmaster.ca ਤੇ ਜਾਓ, ਲੌਗਇਨ ਕਰ ਲਓ ਅਤੇ ਇਹ ਬਾਲਕੋਨੀ ਦੀਆਂ ਟਿਕਟਾਂ ਤੁਹਾਨੂੰ $25 'ਚ ਮਿਲਣੀਆਂ, ਚਾਹੇ 5 ਲੈ ਲਓ, 6 ਲੈ ਲਓ, 7 ਲੈ ਲਓ, 8 ਲੈ ਲਓ, ਜਿੰਨੀਆਂ ਵੀ, ਹੈ ਨਾ, ਪਰ ਅੱਜ ਸ਼ਾਮ ਤੱਕ ਵਿਕ ਜਾਣੀ ਆ ਮੈਨੂੰ ਪਤਾ। ਤੁਸੀਂ ਹੁਣੇ ਕਾਲ ਕਰਕੇ ਕੰਪਿਊਟਰ 'ਤੇ ਬੈਠ ਕੇ ਜਾਂ ਫੋਨ 'ਤੇ ਲੱਗ ਜਾਣਾ ticketmaster.ca, ਉੱਥੇ ਜਾਣਾ ਅਤੇ ਤੁਸੀਂ ਉੱਥੇ ਦੇਸ਼ ਪ੍ਰਦੇਸ਼ ਵੱਲੋਂ ਪਾਸਪੋਰਟ ਮੰਗਣਗੇ, ਉਹ ਐਮ ਈ ਪਾਉਣਾ, ਇਕੱਲਾ ਇਕੱਲਾ ਐਮ ਈ AMMY, ਬਸ ਫਿਰ ਕੀ $25 ਟਿਕਟ ਤੁਹਾਨੂੰ ਤੁਹਾਡੀ ਈਮੇਲ 'ਚ ਆ ਜਾਣੀ ਆ, 1 2 3 4 ਜਿੰਨੀਆਂ ਵੀ ਤੁਸੀਂ ਲੈਣੀਆਂ ਪਾ ਲਓ ਬਾਈ, ਖਿੱਚ ਲਓ ਕੰਮ।

ਤੋਹਫਾ ਹੀ ਆ ਸਾਰਿਆਂ ਵਾਸਤੇ, ਕਿਉਂਕਿ ਸਾਨੂੰ ਪਤਾ ਤੁਸੀਂ ਬੜੀ ਮਿਹਨਤ ਕਰਦੇ ਹੋ, ਥੋੜ੍ਹੇ ਜਿਹੇ ਹੱਥ ਟਾਇਟ ਹੁੰਦੇ ਕਈ ਵਾਰੀ, ਉਹਨਾਂ ਵਾਸਤੇ ਕਿਉਂ ਨਾ ਫਿਰ ਅਸੀਂ ਕਿਹਾ ਕਿ ਡੀਲ ਦਵਾ ਦਈਏ ਪੱਚੀ ਡਾਲਰ ਦੀ, ਬਾਲਕੋਨੀ ਤੋਂ ਉੱਪਰ ਵਧੀਆ ਵੀ ਦਿਸੂਗਾ ਨੇੜੇ, ਸਾਊਂਡ ਬੜੇ ਵਧੀਆ ਹੋਣੇ ਆ।

ਪਹਿਰਾਵਾ ਦਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਟਿਕਟਾਂ ਤੁਹਾਨੂੰ ਦੁਆਰਿਆ ਪਾਈ ਲੈ ਲਓ ਲੈ ਕੇ ਲੈ ਲਓ ਉਹਨਾਂ ਨੂੰ ਟਿਕਟ ਮਾਸਟਰ ਡਾਟ ਸੀ ਤੇ ਜਾਓ ਅਤੇ ਉੱਥੇ ਤੁਸੀਂ ਪਾਉਣਾ ਹੈਗਾ ਹਾਂਜੀ ਪਾਸਵਰਡ ਐਮੀ AMMY ਅਤੇ $25 ਦੀ ਟਿਕਟ ਹਾਸਲ ਕਰ ਲਓ ਅੱਜ। ਮੈਨੂੰ 9 ਵਜੇ ਤੱਕ ਕਿਹਾ ਉਹਨਾਂ ਨੇ ਪਰ ਮੈਨੂੰ ਲੱਗਦਾ 9 ਤੋਂ ਪਹਿਲਾਂ ਹੀ ਬਾਲਕੋਨੀ ਦੀਆਂ ਟਿਕਟਾਂ ਸਾਰੀਆਂ ਮੈਨੂੰ ਚਲੇ ਜਾਣੀਆਂ।

ਬਾਈ ਨੇਚਰ ਦਾ ਖਾਣਾ ਤਾਂ ਸਾਨੂੰ ਪਤਾ ਹੀ ਆ ਭਾਈ, ਕਰਾ ਲਓ ਅੱਜ ਜੇ ਚਾਹੀਦਾ 20-25 ਬੰਦੇ ਇਹਨਾਂ ਨੂੰ ਔਡਰ ਕਰ ਦਿਓ ਪੰਜਾਬੀ ਬਾਈ ਨੇਚਰ ਦੀ ਜਿਹੜੀ ਹੈਗੀ ਆ 58 ਕੁਆਰੀ ਇਜ ਡਰਾਈਵ 'ਤੇ ਬੁਬੇੜ 'ਤੇ ਹਾਈਵੇ 10 ਦੀ ਬ੍ਰਾਂਚ ਆ। ਗਰਮ ਗਰਮ ਫਿਸ਼ ਲਿਆਉਣੀ ਆ, ਕੁਝ ਵੀ ਔਡਰ ਕਰਨਾ ਤੁਸੀਂ ਪਹਿਲਾਂ ਔਡਰ ਕਰ ਦਿਓ, ਜਾਂਦਿਆਂ ਨੂੰ ਰੈਡੀ ਹੋਏਗਾ। ਟੈਲੀਫੋਨ ਨੰਬਰ ਹੈ 905-793-5300। ਫੂਡ ਤਾਂ ਕਿਹਾ ਜਮੀ ਜਮੀ ਇਹਨਾਂ ਦਾ ਹੈਗਾ, ਹੈ ਨਾ। 905-793-5300 ਪੰਜਾਬੀ ਬਾਈ ਨੇਚਰ, ਦੇਖੋ ਫਿਰ ਕਰ ਲਓ ਭਾਈ ਔਡਰ। ਲੋੜ ਤਾਂ ਪੈਣੀ ਆ ਵੀਕਐਂਡ 'ਤੇ ਵਧੀਆ ਖਾਣੇ ਖਾਣ ਦੀ, ਹੈ ਨਾ। ਅਤੇ ਕੁਛ ਵੀ ਖਾਣਾ, ਨੌਨ ਵੈਜ ਖਾਣਾ, ਉਹ ਤੁਹਾਡੀ ਆਪਣੀ ਮਰਜ਼ੀ ਆ। ਅਤੇ ਔਡਰ ਕਰ ਲਓ ਫਟਾਫਟ।

ਤੋਂ 25 ਡਾਲਰ ਵਾਲੀ ਟਿਕਟਾਂ ਤੁਹਾਡੇ ਤੱਕ ਜਾ ਰਹੀਆਂ ਇਸ ਵੇਲੇ, ਮੈਨੂੰ ਦੱਸ ਰਹੇ ਨੇ ਪ੍ਰਮੋਟਰ, ਕਹਿੰਦੇ ਵੀ ਬੜੀ ਆਪਣੇ ਉਹੀ ਖਾਸ ਕਰਕੇ ਔਨਲਾਈਨ ਲੋਕ ਜਾ ਕੇ ਬੁੱਕ ਕਰੀ ਜਾਂਦੇ ਆ। ਮੈਂ ਫਿਰ ਦੱਸ ਦਿਆਂ ਕਿ ਪਾਸਪੋਰਟ ਹੈਗਾ MEAMMY, ਇਹ ਪਾ ਕੇ ਮਿਲਣੀ ਹੈ। ਟਿਕਟ master.ca 'ਤੇ ਜਾਓ ਅਤੇ ਆਪਣੇ ਈਮੇਲ 'ਚ ਤੁਹਾਡੀ ਟਿਕਟ ਆ ਜਾਣੀ ਹੈ। 25 ਡਾਲਰ ਦੀ ਟਿਕਟ ਬਹੁਤ ਸਸਤੀ ਹੈ, ਇਹ ਤੁਹਾਡੇ ਵਾਸਤੇ ਅੱਜ ਸਪੈਸ਼ਲ ਲਗਾਇਆ। ਮੈਨੂੰ ਕਹਿੰਦੇ ਰਾਤ ਦੇ 9 ਵਜੇ ਤੱਕ ਕੰਮ ਚੱਲੂ, ਮੈਂ ਕਿਹਾ ਵੀ ਇਹ ਤਾਂ ਪਹਿਲਾਂ ਹੀ ਵਿਕ ਜਾਣੀ ਆ, 9 ਤੋਂ ਵੱਜਣੇ ਨਹੀਂ, ਕਿਉਂਕਿ ਬਾਲਕੋਨੀ ਦੀਆਂ ਟਿਕਟਾਂ ਜਦੋਂ ਸੋਲਡ ਆ ਗਈ ਆ, ਹੋਲਡ ਹੋ ਗਈ ਆ ਉਹਨਾਂ ਨੂੰ ਪਟਲਾ ਨਾਮ।

0: ਕਈ ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
1: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711

$25 ਟਿਕਟ ਲੈਣ ਵਾਸਤੇ ਟਿਕਟ ਮਾਸਟਰ ਡਾਟ ਸੀ ਤੇ ਜਾਓ ਅੱਜ, ਤੇ ਪਾਸਵਰਡ ਹੈਗਾ ਤੁਹਾਡਾ AMY, ਤੇ ਟਿਕਟ ਤੁਹਾਡੀ ਈਮੇਲ 'ਚ ਆ ਰਹੀ ਹੈ। $25 ਦੀ ਟਿਕਟ ਬੜੀ ਸਸਤੀ ਹੈ, ਅੱਜ ਸਪੈਸ਼ਲ ਲਗਾਈ ਆ ਦੇਸ਼ ਪ੍ਰਦੇਸ਼ ਵੱਲੋਂ। ਦੋਸਤੋ ਮਨੀ ਟੈਂਟ ਵਾਲੇ ਕਹਿੰਦੇ ਟੈਂਟ ਲਵਾ ਲਓ ਭਾਈ, ਵਧੀਆ ਟੈਂਟ ਲਾ ਦੇਣਗੇ, ਕਲੀਅਰ, ਜਾਂ ਫਿਰ ਦੂਜੇ ਲਾਉਣੇ ਨੇ 10x10, ਸਭ ਤੋਂ ਵੱਡੇ ਟੈਂਟ ਵੀ ਇਹਨਾਂ ਦੇ ਪਾਸ ਨੇ। ਗੱਲ ਕੀ, ਬੈਂਕਟ ਹਾਲ ਹੀ ਬਣਾ ਦਿੰਦੇ ਨੇ, ਲਾਈਟਾਂ ਲੂਟਾਂ ਲਾਉਣੀਆਂ, ਲੜੀਆਂ ਲਾਉਣੀਆਂ ਇੰਡੀਆ ਵਰਗੀਆਂ, ਕਿਆ ਕਮਾਲ ਹੈ। 6479992569 ਮਲੀ ਟੈਂਟ ਵਾਲੇ ਦਾ ਨੰਬਰ 647-999-2569। ਭੂਰੀਆਂ ਤੇ ਕਣਕੀ ਜਾਂ ਰੰਗ ਸੀ ਆ। ਲਓ ਵੀ ਕੋਮਲ ਟਰੈਵਲ ਦੀ ਜਾਣਕਾਰੀ ਦਿਆਂ। ਕੋਮਲ ਟਰੈਵਲ ਕਹਿੰਦੇ ਆ ਬਈ ਬਹੁਤ ਮੱਛੀ ਅਸੀਂ ਲਵਾਈ ਆ, ਵਧੀਆ ਫੇਅਰ ਲਾਏ ਨੇ, ਅਤੇ ਟਰਾਂਟੋ ਟੂ ਨਵੀਂ ਦਿੱਲੀ ਚਿੱਟਾਂ ਲੱਗੀਆਂ ਹੋਈਆਂ। ਜੇਕਰ ਬੱਚੇ ਦੀ ਕਿਸੇ ਦਾ ਵਿਆਹ ਕਰਨਾ ਤਾਂ ਵੀ ਕਹਿੰਦੇ ਡੈਸਟੀਨੇਸ਼ਨ ਵੈਡਿੰਗ ਦਸ ਵਾਸਤੇ ਅਸੀਂ ਪੂਰਾ ਅਰੇਂਜ ਕਰਦੇ ਹਾਂ। ਤੂੰ ਕੋਮਲ ਟਰੈਵਲ ਅਤੇ ਕੋਮਲ ਨੂੰ ਕਾਲ ਕਰ ਲਓ, ਨੰਬਰ ਹੈ 905-239-7711।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ। ਦੋਸਤੋ ਮੈਂ ਦੱਸਦਿਆਂ, ਜਿੰਨੇ ਵੀ ਸਾਡੇ ਸਪੋਂਸਰ ਹੁੰਦੇ ਨੇ ਉਹਨਾਂ ਦੇ ਫੋਨ ਨੰਬਰ ਲੈਣੇ ਹੁੰਦੇ ਨੇ, ਵੈਸੇ ਸਾਨੂੰ ਵੀ ਕਾਲ ਕਰ ਸਕਦੇ ਹੋ, ਪਰ ਨਾਲ ਦੀ ਨਾਲ ਮੈਂ ਦੱਸਦਿਆਂ ਕਿ ਤੁਸੀਂ ਟੀ ਵੀ 'ਤੇ ਸਾਡੇ ਜਾ ਕੇ ਉੱਥੇ ਸਾਰੇ ਨੰਬਰ ਲੈ ਸਕਦੇ ਹੋ। ਦੇਸ਼ ਪ੍ਰਦੇਸ਼ ਟੀ ਵੀ ਤੁਹਾਡੇ ਆਈ ਪੀ ਟੀ ਵੀ ਬਾਕਸ 'ਚ ਆਉਂਦਾ, ਪੰਜਾਬੀ ਸਟੇਸ਼ਨ ਜਾ ਕੇ ਤੁਸੀਂ ਲੋਗਿਨ ਕਰੋਗੇ ਤਾਂ ਉਹਦੇ ਵਿੱਚ ਆ ਜਾਏਗਾ, ਅਤੇ ਉੱਥੇ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਮਿਲ ਜਾਣਗੇ, ਜਾਂ ਸਾਡੀ ਵੈਬਸਾਈਟ 'ਤੇ www.deshpradeshradio.com ਜਾਂ www.deshpradeshtv.com ਤੋਂ ਜਾ ਕੇ ਲੈ ਸਕਦੇ ਹੋ। ਕੱਲ੍ਹ ਨੂੰ 1 ਤੋਂ 4 ਲਾਈਵ ਲੋਕੇਸ਼ਨ ਮਿਲਾਂਗੇ। ਹੁਣ ਦੇ ਆ ਗਿਆ ਸਤਿ ਸ਼੍ਰੀ ਅਕਾਲ, ਜਿਹਦੇ ਵਾਸਤੇ ਨਮਸਕਾਰ ਆਉਂਦੇ ਰਹੋ, ਸ਼ਾਮ ਬੜੀ ਸੋਹਣੀ ਮਰਮੋਣੀ ਆ, ਆਪਣੇ ਚੋਣ ਵਾਲਿਆਂ ਨੂੰ ਪਿਆਰ ਮੁਹੱਬਤ ਕਰਾਉਣਾ, ਇੰਜੋਏ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: Get ready for Raf Sapera presented by AM 530 live at the Canadian National Exhibition on Friday September 4th free with your CNE admission get your tickets now at thex.com
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Dosto sashika namaskar madam
4: for the fadum mansar jans Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garival present The

0: September 18, 7 p.m. at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुसी आशीर्वाद दोगे।
2: वे आ जा दो में नाल नचिए, नचिए पाँच बाहपा, वे आ जा दो में नाल नचिए।
0: For tickets, visit Ticketmaster. For information, call Singh Harjeet at 647-448-1000.
3: अगर तुसी घर दे मालक हो तां ध्यान नाल सुनो। जे थोड़ी प्लमिंग नू कोई हाथ ला रहा, चेक करो। लाइसेंस ने, इंश्योर्ड ने, WSIB कवर्ड ने। प्लमिंग कोई मजाक नहीं। एक रॉन्ग फिटिंग, एक लूस लाइन ते मिंटा विच फ्लड, वाटर डैमेज, मोल्ड वर्गियां चीजां हो सकदियां ने। जेसीज प्लमिंग लाइसेंस्ड मास्टर प्लमर्स, फुली इंश्योर्ड अते WSIB कवर्ड ने। कोई भी लीक्स, फॉसेट्स, टॉयलेट्स, कोई हॉट वाटर नहीं आ रहा, ब्लॉक्ड ड्रेन्स ने। रेजिडेंशियल या कमर्शियल, फास्ट, क्लीन, ऑनेस्ट the professional service, Jesse's Plumbing, 647-969-1298, 647-969-1298, Jesse's Plumbing.
4: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, 1003.
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ।

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ, ਸਾਡੀ ਸਾਰੀ ਟੀਮ, ਨਵੀਂ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ ਅਤੇ ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ। ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣਾਂ ਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਆ? ਕੀ ਹਾਲ ਚਾਲ ਹੈ, ਬਾਲ ਬੱਚਾ ਕਿਵੇਂ ਆ, ਖੁਸ਼ ਹੈ, ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਕਹਿੰਦੇ ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆਂ ਹੀ ਜੇ ਕਿਸੇ ਦੀ ਗੱਲ ਹੋ ਜਾਏ, ਕੋਠੇ ਚੜ੍ਹ ਕੇ ਰੌਲਾ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਐਵੇਂ ਪੈਰ ਵਢਾਉਣ ਦਾ ਕੀ ਫਾਇਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹਨਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੋ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰਪਾਲ। ਸਟੂਡੀਓ ਦੇ ਫੋਨ ਨੰਬਰ ਨੇ 905 673 33 37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਹੋਣਾ ਨੇ। ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ। ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ, ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ। ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ ਫਿਰ ਉਹ ਗੱਲ ਕਈ ਵਾਰ ਸੁਣਨ ਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਹੈ, ਅੱਜ ਜੁੰਮਾ ਹੈ, ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ। ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰਸ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਮਗਰ ਮੈਂ ਪੰਜਾਬੀ ਲਹਿਰਾਂ ਅਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ ਹੈ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਦੇ ਨਾਲ ਹੈ। ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਗਿੱਲ ਹਰਦੀਪ ਹੁਣੀ ਆਏ ਹੋਏ ਸੀ, ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ, ਅਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਜੀ ਸਤਿੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ, ਸਾਨੂੰ ਬੰਦਿਆਂ ਦੀ ਜ਼ਰੂਰਤ ਹੈ ਜੇ ਕੰਮ ਕਰਨ ਵਾਸਤੇ, ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ,
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗਾਡੀ ਕੋਈ ਨਹੀਂ, ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਕੈਸ਼, ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ? ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647 ਲਾਸਟ ਨੰਬਰ 3407 ਆ, ਵਿਚਾਲੜਾ ਕੀ ਆ
1: 883
0: 647-883-3407
1: ਹਾਂ ਜੀ
0: ਜੀ ਹਾਂ, ਕਾਲ ਕਰੋ
1: ਤੇ ਕੱਚਾ ਸੀ ਕੱਚੇ ਸੀ ਕੰਮ ਤੇਰੇ,
0: ਤੂੰ ਤਾਂ ਕੱਚਾ ਸੀ ਕੱਚੇ ਸੀ ਕੰਮ ਤੇਰੇ।
1: ਆਪਾਂ ਮੈਂ ਦੱਸਣ ਵੀ ਕਿੰਨੇ ਕੱਕੇ ਆਉਂਦੇ ਇਸ,
0: ਹਾਂ
1: ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ, ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਇਆ ਕੀ ਬਾਤ ਆ,
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ, ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕੀ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407, ਮੇਰੇ ਕੋਲ ਇਹੀ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ, ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਹ ਤੋਂ ਬਾਅਦ ਫਿਰ ਅੱਗੇ ਚੱਲਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਪੰਜਾਬੀ ਲਹਿਰਾਂ ਮਨਦੀਪ ਜੀ, ਮਨਦੀਪ ਗਰੇਵਾਲ।
2: ਸਤਿ ਸ਼੍ਰੀ ਅਕਾਲ
0: ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਜਸਵਿੰਦਰ ਨਰੂਲਾ, ਬੜੀ ਖੜਕਵੀ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜਾਈ ਹੁੰਦੀ ਸੀ,
0: ਆਵਾਜ਼ ਆ ਬੜੀ ਚੜਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਲਾ, ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਐਚ ਐਮ ਵੀ ਕੰਪਨੀ ਚ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਨੇ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ ਐਚ ਐਮ ਵੀ ਚ, ਤੇ ਦਸਤਾਰ ਸਜਾ ਕੇ ਬੜੀ ਵਧੀਆ। ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ, ਬਿਲਕੁਲ ਸਹੀ ਗੱਲ ਕਰ ਰਹੇ ਜੀ ਤੁਸੀਂ।
2: ਆਪਣੇ ਪੰਜਾਬੀ ਇੰਡਸਟਰੀ ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭੱਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜਿਆਦਾ ਡਿਊਟ ਸੁਣ ਰਹੇ ਨੇ ਆਪਣੇ
0: ਪੰਜਾਬੀ ਸਿੰਗਰਾਂ ਦਾ। ਬੜੀ ਅਸਲ ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਇਹ ਮਤਲਬ ਇਹਨਾਂ ਨੇ ਇੱਕ ਆਪਣੇ ਰਾਜਧਾਰ ਸਿੰਗਰ ਹੁੰਦਾ ਸੀ, ਉਹ ਵੀ ਸ਼ਾਇਦ ਹੁਣ ਫਲਾਪ ਹੋ ਚੁੱਕੇ ਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ ਨਰੂਲਾ।
0: ਬਹੁਤ ਅੱਛੇ ਸਰ, ਥੈਂਕ ਯੂ ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਲਾਲ ਜਲਾ, ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ ਤੇ ਲੈ ਕੇ ਚੱਲਦੇ ਹਾਂ। ਸਰਬਜੀਤ ਮੇਰੇ ਨਾਲ ਆ, ਔਰ ਸਰਬਜੀਤ ਪਹਿਲਾਂ ਤਾਂ ਵੈਲਕਮ ਬਈ, ਜੀ ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ, ਅਸੀਂ ਕਿਹਾ ਲਾਈਨਾਂ ਹੀ ਬੜੀਆਂ ਬੀਜ਼ੀ ਆ ਰਹੀਆਂ ਸੀ, ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਹੈ ਬੀਜ਼ੀ ਕਰਾਤੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ,
0: ਤੋ ਇਸ ਕਰਕੇ ਜਿਹੜੇ ਸਾਡੇ ਸਰੋਤੇ ਹੀ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋਂ ਜਾਨ ਦਾ ਰਿਸ਼ਤਾ ਹੈ। ਅਤੇ ਹੁਣ ਗ੍ਰੈਂਡ ਹੋਮ ਫਰਨੀਚਰ 'ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬੀਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਦੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ। ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਕਿ ਉਹ ਝੱਟ ਹੀ ਨਿਕਲ ਜਾਂਦਾ, ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਫਿਰ ਖੜਕਾ ਦਿਓ ਡੀਲਾਂ, ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ। ਜੇ ਬਾਈ ਜੀ ਕਹਿੰਦੇ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ ਬੈੱਡ ਦਵਾਈਏ, ਕਹਿੰਦੇ ਆ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬਿੱਡਾ ਥੱਲੇ ਸਲਾਟਾਂ ਹੁੰਦੀਆਂ, ਭਾਵਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਤੇ ਫੱਟਾ ਲੱਗਾ ਹੋਇਆ ਉੱਪਰ ਬੈਡਰੂਮ ਦੇ, ਤੇ ਥੱਲੇ ਸਾਰੀ ਸਟੋਰੇਜ। ਡਰੈਸਰ ਦੇ ਜਿਹੜੇ ਡਰਾਅਰ ਨੇ ਦੇਖੋ, ਸੌਫਟ ਕਲੋਜ਼ਰ ਆ, ਵਿੱਚ ਵੈਲਵਟ ਲੱਗੀ ਹੋਈ ਆ, ਤੇ ਸਿਲਵਰ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ ਵਾਈਟ ਕਲਰ ਦੀ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੈਲਵਟ ਲੱਗੀ ਹੋਈ ਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਡਰੈਸਰ, ਮਿਰਰ ਵਿਦ ਸਾਈਟੇਬਲ, ਕੰਪਲੀਟ ਬੈਡਰੂਮ ਸੈੱਟ। ਜਦੋਂ ਤੁਸੀਂ ਸਟੋਰ ਦੇ ਵਿੱਚ ਐਂਟਰੀ ਹੋਣਾ ਨਾ, ਖੱਬੇ ਹੱਥ ਦੇ ਜਿਹੜਾ ਬੈਡਰੂਮ ਸੈੱਟ ਲੱਗਾ ਹੋਇਆ, ਜਿਹਦੇ ਰੈਗੂਲਰ ਬੰਦਾ ਪ੍ਰਾਈਸ 3900 ਡਾਲਰ ਸੀ, ਘਟਾ ਕੇ 2899 ਡਾਲਰ ਲੱਗੀ ਆ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਆਉਣਗੇ, 2900 ਵਾਲਾ ਬੈਡਰੂਮ ਸੈੱਟ ਸਿਰਫ 1899 ਡਾਲਰ, 1899 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਵੀ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਣਾ, ਪੂਰਾ ਬੈਡਰੂਮ ਸੈੱਟ 1899 ਡਾਲਰ ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
3: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਪਹੁੰਚੋ ਤੇ ਸ਼ਾਨਦਾਰ ਫਲੋਰ ਕਲੀਅਰੈਂਸ ਦਾ ਫਾਇਦਾ ਜ਼ਰੂਰ ਚੱਕੋ। ਤੇ ਬਾਈ ਜੀ ਨੰਬਰ ਵੀ ਇੱਕ ਵਾਰੀ ਜ਼ਰੂਰ ਕਹਿ ਦਿਓ।
4: ਬਿਲਕੁਲ, ਨੰਬਰ ਟੂ ਕਾਲ ਜੇ ਤੁਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣੀ, ਰਾਈਟ ਵੇ ਸੰਪਰਕ ਕਰ ਸਕਦੇ ਹੋ 905-302-9494, 905-302-9494 ਬਾਜੀ।
0: ਔਰ ਸਰਬਜੀਤ, ਪੰਜਾਬੀ ਲਹਿਰਾਂ ਦੇ ਸਰੋਤੇ ਆਉਣਗੇ, ਉਹਨਾਂ ਨੂੰ ਤੋਹਫੇ ਜ਼ਰੂਰ ਦੇਣੇ ਆ, ਔਰ ਗਿਫਟ ਕੋਈ ਵੀ ਲਿਸਨਰ ਜਿਹੜਾ ਉਹ ਲਏ ਤੋਂ ਬਿਨਾਂ ਨਾ ਜਾਵੇ।
3: ਬਿਲਕੁਲ ਜੀ, ਬਿਲਕੁਲ 100% ਪੱਕਾ ਕੰਮ।
0: ਥੈਂਕ ਯੂ
3: ਗ੍ਰੈਂਡ ਹੋਮ ਫਰਨੀਚਰ, ਥੈਂਕ ਯੂ ਸੋ ਮਚ ਜੀ।
0: ਪ੍ਰੋਗਰਾਮ ਪੰਜਾਬੀ ਲਹਿਰਾਂ। ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਹੈ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ, ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲਹਿਰਾਂ, ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੌਂਸਰ ਕੀਤਾ ਜਾਂਦਾ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ 'ਤੇ ਪਹੁੰਚਣਾ, ਔਰ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ 437-688-7750 4376887750 'ਤੇ ਕਾਲ ਕਰਨੀ ਆ, ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ ਇਹ ਕਲੀਨਿੰਗ ਕਰਕੇ ਤੁਹਾਨੂੰ 5 river duct ਕਲੀਨਿੰਗ ਵਾਲੀ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750। ਅਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਹੈ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ 3 ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ। ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ
5: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਈਸਿਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ।
0: ਵੈਰੀ ਗੁੱਡ ਜੀ, ਅਪਲਾਈਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਈਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ ਗੁੱਸਾ ਨਾ ਕਰੀ, ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ। ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤਾਂ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿੰਦੇ ਸੀ ਵੇ ਭਾਈ ਪਿੱਛਿਓਂ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਤਾਂ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ? ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛਿਓਂ ਆਵਾਜ਼ ਮਾਰਦਾ ਅਤੇ ਪਹਿਲਾਂ ਕੁਰਸੀ 'ਤੇ ਬਹਿ ਜਾਂਦੇ ਆ ਅਤੇ ਫਿਰ ਅੱਗੇ ਤੁਰਦੇ ਆ? ਔਰ ਹੋਰ ਵੀ ਬਹੁਤ ਸਾਰੇ, ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ, ਅਤੇ ਜੇ ਜੁੱਤੀ 'ਚ ਠੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ? ਦੇਖੋ ਗੁੱਸਾ ਕੋਈ ਨਹੀਂ, ਜਿਹਦਾ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ, ਜੀ ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਤੁਹਾਡੀ ਆਪਣੀ ਇੱਛਾ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਖੁੱਲ੍ਹ ਆ। ਅਤੇ ਪਰ ਜੇ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ ਕਿਸੇ ਗੱਲ ਨਾਲ, ਉਹ ਗੱਲ ਗਲਤ ਆ। ਤੋ ਖੈਰ ਤੁਹਾਡੀ ਗੱਲਬਾਤ ਵੀ ਹੋਏਗੀ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਗੱਲਾਂ ਵੀ ਕਰਾਂਗੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। 905-600-7333 ਸਾਡੀਆਂ ਸਾਰੀਆਂ ਲਾਈਨਾਂ ਐਕਟਿਵ ਨੇ ਔਰ ਭਰੀਆਂ ਪਈਆਂ ਨੇ। ਸਟੂਡੀਓ 'ਚ ਮੇਲਾ ਲੱਗਿਆ ਪਿਆ। ਦੇਖੋ ਤੁਹਾਨੂੰ ਪੰਜਾਬੀ ਲਹਿਰਾਂ ਤੁਹਾਡੀਆਂ ਕਾਰਾਂ, ਵੈਨਾਂ, ਟਰੱਕਾਂ, ਊਬਰ ਦੇ ਵਿੱਚ ਸੁਣ ਰਿਹਾ, ਘਰਾਂ ਵਿੱਚ ਤੁਸੀਂ ਲਾਇਆ ਹੋਇਆ, ਜਿੱਥੇ ਲੇਡੀਜ਼ ਖਾਣਾ ਤਿਆਰ ਕਰਦੀਆਂ ਅਤੇ ਤੜਕੇ ਤੁੜਕੇ ਲੱਗ ਰਿਹਾ, ਚਿਕਨ ਚੁਕਨ ਬਣ ਰਿਹਾ, ਬੱਕਰਾ ਬੁੱਕਰਾ ਬਣ ਰਿਹਾ ਹੋਣਾ। ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
6: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
6: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਤੇ ਗੀਤ ਹੈਗਾ ਜੀ
7: ਕੰਨ ਕਰ ਗੱਲ ਸੁਣ ਮੱਖਣਾ, ਫੇਰ ਦਾ ਤੈਨੂੰ ਮੈਂ ਗੱਲ ਦੱਸਣਾ। ਕੰਨ ਕਰ ਗੱਲ ਸੁਣ ਮੱਖਣਾ, ਫੇਰ ਦਾ ਤੈਨੂੰ ਮੈਂ ਗੱਲ ਦੱਸਣਾ। ਤਾਰਿਆਂ ਦੇ ਲੋਏ ਵਾਤਾਂ ਪਾਈਏ ਵੇਖ ਦੋਏ, ਤੈਨੂੰ ਇੱਕ ਦਾ ਤੇਟ ਵਾਂਗੂ ਰੱਖਣਾ। ਆਏ ਹਾਏ ਕੰਨ ਕਰ
0: ਗੱਲ ਸੁਣ ਸੋਣੀਏ,
7: ਅੱਖ ਦੇ ਇਸ਼ਾਰੇ ਨਾਲ
0: ਰੋਣੀਏ। ਕੰਨ ਕਰ ਗੱਲ ਸੁਣ ਸੋਣੀਏ, ਅੱਖ ਦੇ ਇਸ਼ਾਰੇ ਨਾਲ ਰੋਣੀਏ। ਤੇਰਾ ਯਾਰ ਤੂੰ ਕਿਹਾ
7: ਲਾਜ ਵਾਂਗੂ ਦੱਸ, ਜਿੰਦ ਕੱਢ ਲਈ ਯਾਰਾਂ ਦੀ ਵੱਟ
0: ਹੋਣੀਏ। ਆ ਤੁਸੀਂ ਤੁਸੀਂ ਫੀਮੇਲ ਆਵਾਜ਼ ਕਿਵੇਂ ਇੰਨੀ ਸੋਹਣੀ ਕੱਢ ਲਈ, ਜਮਾਂ ਹੀ ਅਮਰਜੋਤ ਲੱਗੀ। ਅਮਰੀਕਨ ਨੰਬਰ ਆ ਤੇ ਇਹ ਜਿਹੜਾ ਸਾਡਾ ਲਾਈਨ ਆ ਇਹਦੇ ਉੱਤੇ। ਚੀਮਾ ਸਾਹਿਬ ਕੀ ਹਾਲ ਚਾਲ ਆ, ਬਫਲੋ ਦਾ ਕੀ ਹਾਲ ਆ?
8: ਬਹੁਤ ਵਧੀਆ ਜੀ, ਬਹੁਤ ਵਧੀਆ ਵੈਦਰ ਹੈ, ਵੈਰੀ ਨਾਈਸ, ਇੰਜੋਏ ਕਰ ਰਹੇ ਬਸ। ਕੱਲ ਨੂੰ ਤੁਹਾਡੇ ਵੱਲ ਨੂੰ ਆ ਰਹੇ ਹਾਂ।
0: ਅੱਛਾ, ਕੱਲ ਨੂੰ ਮੇਲਾ ਦੇਖਣ ਆਉਣਾ ਹੋਣਾ ਹੈ?
8: ਹਾਂ, ਮੇਲਾ ਦੇਖਣ ਕੱਲ ਨੂੰ ਆ
0: ਰਹੇ। ਚਲੋ ਬਹੁਤ ਚੰਗਾ ਅਮਰਜੀਤ ਚੀਮਾ ਸਾਹਿਬ, ਖੋਸਾ ਸਾਹਿਬ ਨੂੰ ਕਰ ਲਈ ਗੱਲਬਾਤ? ਮੈਂ ਉਹਨਾਂ ਨੂੰ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਆ ਅਮਰਜੀਤ ਚੀਮਾ ਸਾਹਿਬ ਆ ਰਹੇ ਆ ਵੀ ਬਹੁਤ ਸਾਰੇ ਗੀਤਾਂ ਦੇ ਲਈ।
8: ਤੁਸੀਂ ਵੀ ਜਾਣਾ?
0: ਮੈਂ ਥੋੜਾ ਜਿਹਾ ਮੈਂ ਬਿਜ਼ੀ ਹਾਂ, ਸ਼ਾਇਦ ਮੈਂ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ, ਪਰ ਪਤਾ ਨਹੀਂ ਕਿਹੜੇ ਟਾਈਮ ਜਾਵਾਂ। ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ। ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ ਚ ਇੰਟਰਵਿਊ ਕਰਨੀ ਸੀ, ਤੇ ਕਿਉਂਕਿ ਕੱਲ ਵੀ ਬਹੁਤ ਸਾਰੇ ਕਲਾਕਾਰ ਆਏ ਸੀ, ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ ਚ, ਕੱਲ ਗਿੱਲ ਹਰਦੀਪ ਸੀ।
8: ਕੱਲ ਮੈਂ ਕਾਫੀ ਫੋਨ ਮਿਲਾਇਆ, 7-8 ਵਾਰ ਮਿਲਾਇਆ, ਤੁਹਾਡਾ ਮਿਲਿਆ ਨਹੀਂ।
0: ਕੱਲ ਬਿਜ਼ੀ ਸੀ ਜੀ, ਬਹੁਤ ਫੋਨ ਬਿਜ਼ੀ ਸੀਗੇ। ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ, ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ, ਇਹ ਸਾਡੇ ਲਈ ਧੰਨ ਭਾਗ ਆ।
8: ਥੈਂਕ ਯੂ ਭਾਜੀ,
0: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਦਾ 905-673-3337 ਤੇ ਨਾਲ ਹੀ ਵਹਿਮਾਂ ਭਰਮਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ, ਤੇ ਤੁਸੀਂ ਗੁੱਸਾ ਨਾ ਕਰੀ ਨਹੀਂ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਪਰ ਨਾਲ ਅੱਜ ਦੇ ਪ੍ਰੋਗਰਾਮ 'ਚ ਲਓ ਫਿਰ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰ ਲਈਏ। ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਤੁਹਾਨੂੰ ਦੇ ਦਿੱਤਾ, ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ, ਨੰਬਰ ਹੈ 647-818-0055, 647-818-0055। ਫੈਸ਼ਨ ਆਈ ਕਿਊ, ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕਨ ਨਵੀਂ ਪਾਉਣੀ ਹੈ ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ, ਤਾਂ ਤੁਸੀਂ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਕੱਢ ਲਓ, ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ। ਨੰਬਰ ਹੈ 905-453-2225, 905-453-2225। ਪ੍ਰਦੀਪ ਅਪਲਾਇੰਸ ਰਿਪੇਅਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸਿਸ ਕਾ ਪ੍ਰਦੀਪ ਹਸਪਤਾਲ ਹੈ। ਬਹੁਤ ਕਮਾਲ ਦੇ ਪ੍ਰਦੀਪ ਜੀ, ਬਹੁਤ ਰੀਜ਼ਨੇਬਲ ਰੇਟ ਲੈਂਦੇ ਆ। 647-622-3203, 647-622-3203, ਅਤੇ ਲਓ ਗੀਤ ਸੁਣਦੇ ਆ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਿਉਂਕਿ ਸ਼ੁੱਕਰਵਾਰ ਹੈ, ਜੁੰਮਾ ਹੈ, ਅਤੇ ਤੁਹਾਡਾ ਵੀ ਮੂਡ ਆ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ। ਇੱਕ ਕਾਲ ਲੈ ਲਈਏ ਪਹਿਲਾਂ, ਘਰੋਂ ਆ ਰਹੀ ਹੈ ਕਾਲ, ਉਹ ਕੱਟ ਗਈ, 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀ, ਕਿਸੇ ਕਾਰਨ ਕੱਟੀ ਗਈ ਆ। ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ ਜੀ, ਪ੍ਰੋਗਰਾਮ ਪੰਜਾਬੀ ਲੜਾਂ।

ਕੈਸਾ ਜ਼ਾਰ ਮਿਊਜ਼ਿਕ ਹੈ ਦੇਖੋ, ਕੱਲਾ ਕੱਲਾ ਪੀਸ ਜਿਹੜਾ ਵੱਜ ਰਿਹਾ ਨਾ ਮਿਊਜ਼ਿਕ ਦਾ, ਜੇ ਢੋਲਕ ਵੱਜ ਰਿਹਾ ਤਾਂ ਉਹਦੀ ਗੱਲ ਵੱਖਰੀ ਹੈ, ਜੇ ਮੈਂਡੋਲਿਨ ਵੱਜ ਰਹੀ ਹੈ ਜਾਂ ਫਿਰ ਕੀਬੋਰਡ ਵੱਜ ਰਿਹਾ ਜਾਂ ਕਹਿੰਦੇ ਆ ਕਿ ਤਬਲਾ ਵੱਜ ਰਿਹਾ, ਹਰ ਗੱਲ ਜਿਹੜੀ ਹੈ ਖੜਕ ਕੇ ਬਾਹਰ ਆ ਰਹੀ ਹੈ। ਚਰਨਜੀਤ ਅਹੂਜਾ ਦੀ ਇਹੀ ਬਹੁਤ, ਵੈਸੇ ਤਾਂ ਕਹਿੰਦੇ ਆ ਕਿ ਬੜੇ ਸੰਗੀਤਕਾਰ ਹੋਏ ਨੇ, ਪਰ ਜੋ ਗੱਲ ਚਰਨਜੀਤ ਅਹੂਜਾ ਨੇ ਬਣਾ ਦੇਣੀ ਹੈ ਉਹ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਨਹੀਂ ਬਣਾ ਸਕਣਗੀਆਂ, ਕਿਉਂਕਿ ਹੁਣ ਤਾਂ ਸਾਰਾ ਕੁਝ ਸੋਫਟਵੇਅਰ 'ਤੇ ਆਉਣ ਲੱਗ ਪਿਆ। ਅਤੇ ਅਹੂਜਾ ਸਾਹਿਬ ਢਿੱਡੋਂ, ਅੰਦਰੋਂ, ਦਿਮਾਗ 'ਚੋਂ, ਦਿਲੋਂ ਪੂਰਾ ਸੰਗੀਤ ਹੀ ਸੰਗੀਤ ਸੀ।

0: ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿੱਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਲਾਈਨ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਮੇਰੇ ਬੇਟੇ ਦਾ ਬਰਥਡੇ ਤੇ ਸੌਂਗ ਸੁਣਨਾ।
0: ਬੱਲੇ ਬੱਲੇ ਬੱਲੇ, ਬੇਟੇ ਦਾ ਬਰਥਡੇ, ਕੀ ਨਾਂ ਬੇਟੇ ਸੋਹਣੇ ਦੇ? ਲਾਲ ਚਰਨ, ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ।
1: ਹਾਂਜੀ, ਉਹਦਾ ਗਾਣਾ ਸੁਣਨਾ ਸੀਗਾ, 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ।
1: ਪਤਾ ਨੀ ਮੈਨੂੰ ਕਿਹਦਾ।
0: ਤੁਸੀਂ ਆਪ ਹੀ ਗਾ ਦਿਓ ਤਾਂ। 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਅਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43।
0: ਫਿਰ ਤਾਂ ਉਹਦੀ ਵੋਟੀ ਜਨਮਦਿਨ ਮਨਾਉਂਦੀ ਹੋਣੀ ਆ।
1: ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ? ਨਹੀਂ ਅਜੇ। ਕੋਈ ਗੱਲ ਨਹੀਂ, ਚਲੋ ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਂਦੇ ਆ। ਕਿਹੜਾ ਗੀਤ ਸੀਗਾ ਜਨਮ ਦਿਨ ਤੇ? ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ। 3272
2: ਹਾਂਜੀ, ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਰਹੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ? ਜਦੋਂ ਅਮਰ ਸਿੰਘ ਸ਼ੌਂਕੀ ਨੇ ਉਂਗਲੀ ਘੁਮਾ ਕੇ ਕਹਿਣਾ ਨਾ, ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ,
2: ਤਾਂ ਹੀ ਹੁਣ ਮੇਰੇ ਮਨ ਵਿੱਚ ਕਈਆਂ ਦਿਨਾਂ ਦੀ
0: ਲੰਘਣਾ ਜੇ ਪ੍ਰੇਮ ਦੀ ਗਲੀ। ਕਿਆ ਬਾਤ ਆ! ਸ਼ੌਂਕੀ ਸਾਹਿਬ ਬਹੁਤ ਵੱਡੇ ਕਵੀਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ, ਕਈ
2: ਪ੍ਰੋਗਰਾਮ
0: ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜ਼ਰੂਰ ਸੁਣਾਉਂਦੇ ਆ। ਕਿਹੜਾ ਸੁਣਾਈਏ, ਰਾਣੀ ਸੁੰਦਰਾਂ ਬੇਨਤੀ ਕਰਦੀ ਕਿ ਕੋਈ ਹੋਰ?
2: ਜਿਹੜੀ ਆਪਣੀ ਚੱਲਦੀ, ਸਿੰਘਾਂ ਦੇ ਮਨ ਬਦਲ ਕੇ ਫੁੱਟ ਕਰ ਗਈ ਕਰ ਰਹੇ ਹੈ।
0: ਉਹ ਚੱਲ ਫੁੱਟ ਤਾਂ ਹੁਣ ਪਈ ਹੋਈ ਹੈ, ਤੇ ਇਹਨੂੰ ਸ਼ਾਮ ਨੂੰ ਕੋਈ ਵਧੀਆ ਜੀ ਗੱਲ ਸੁਣੀਏ, ਜਿਹੜੀ ਰੋਮਾਂਟਿਕ ਜੀ ਹੋਵੇ, ਤੇ
2: ਜਿਹੜੀ ਤੁਹਾਡੇ ਪਸੰਦ ਆ ਤੁਸੀਂ ਸੁਣਾ ਦਿਓ। ਉਹਦੇ ਸ਼ੌਂਕੀ
0: ਦੋ ਤਾਰਾ ਵੱਜਦਾ, ਇਹ ਸਿੰਘਾਂ ਫੁੱਟ ਫੱਟ ਤਾਂ ਨੀ ਮੁੱਕੜੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ ਆ, ਸਿੰਘ ਫਸਾ ਲੈਂਦੇ ਆ ਜਦੋਂ ਕਿਤੇ ਲੋੜ ਪੈਂਦੀ ਆਪਾਂ।
2: ਹਰੀ ਸਿੰਘ ਨੇ ਜਕਾਰਾ ਬੋਲਿਆ, ਕਹਿੰਦਾ ਸਤਿ ਸ੍ਰੀ ਅਕਾਲ ਗਜਾ ਕੇ।
0: ਬਹੁਤ ਅੱਛੇ, ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ। ਇਸ ਤੋਂ ਪਹਿਲਾਂ ਕਿਹਾ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ। ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ, ਅਤੇ ਨਾਲੇ ਪੈਸੇ ਕਮਾਓ। ਮੀਟ ਅਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ।

0: ਚਾਹੀਦੇ ਆ। ਲਾ ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ, ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ 416-388-4661 416-388-4661 ਟੈਲੀਫੋਨ ਨੰਬਰ ਹੈ। ਸਰਵਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ ਅਤੇ ਅਸੀਂ ਲਾਈਵ ਔਨ ਲੋਕੇਸ਼ਨ ਕਿੱਥੋਂ, ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਵਜੀਤ
1: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਜੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਆ, ਬੜੀ ਸ਼ਾਨਦਾਰ, ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ ਤੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ ਤੇ ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ। ਜੀ ਆਣ ਦੋ ਬਾਈ ਜੀ,
2: ਬਿਲਕੁਲ ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਅਕੈਡਮੀਆਂ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ ਵਰਾਇਟੀ ਸਾਡੇ ਕੋਲ ਇੰਨੀ ਸਾਰੀ ਆ, 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ। ਡਿਜ਼ਾਈਨਰ ਚੇਅਰਾਂ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ, ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ, ਪਾਵਰ ਰਿਕਲਾਈਨਰ ਲੱਗੇ ਹੋਏ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਮਿਲਣੀ ਹੈ, ਤੇ ਨਾਲ ਤੋਹਫਾ ਮਿਲਣਾ ਮਿਲਣਾ ਪੰਜਾਬੀ ਲਹਿਰਾਂ ਵੱਲੋਂ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ। ਹੁਣ ਆਪਾਂ ਗੱਲਬਾਤ ਕਰਦੇ ਹਾਂ, ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਗ੍ਰੇ ਕਲਰ ਦਾ ਟੌਪ, ਤੇ ਨਾਲ 6 ਚੇਅਰਾਂ ਡਿਜ਼ਾਈਨਰ 6 ਚੇਅਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, 2 ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਫਲੋਰ ਦੀ ਪ੍ਰਾਈਸ $12-1300 ਲੱਗੀ ਹੋਈ ਸੀ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, $399 ਵਿੱਚ ਰੀਅਲ ਮਾਰਬਲ ਦਾ ਟੇਬਲ। ਜੀ
3: ਬਾਈ ਜੀ, 1 ਚੇਅਰ ਦੀ ਗੱਲ ਨੀ ਕਰ ਰਹੇ ਆਪਾਂ, 6 ਚੇਅਰਾਂ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
2: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ। ਰੀਅਲ ਮਾਰਬਲ ਦਾ ਟੇਬਲ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਗਿਫਟ ਮਿਲਣਾ ਮਿਲਣਾ, ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ। ਫਰਾਈਡੇ, ਸੈਟਰਡੇ, ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494-905-302-9494-9। ਗ੍ਰੈਂਡ ਹੋਮ ਫਰਨੀਚਰ ਬਾਜੀ,
0: ਕੀ ਬਾਤ ਹੈ, ਚੱਕ ਦੋ ਫਟੇ। ਸਰਵਜੀਤ, ਸੋ ਨਾਈਸ ਆਫ ਯੂ, ਥੈਂਕ ਯੂ
1: ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ, ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸਿੱਟ ਰਹੀ ਸੀ। ਯਾਰ, ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ, ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪਾਣੀ ਵਾਲਾ ਗਲਾਸ ਸਿੜਤਾ, ਕਿਤੇ ਬੀਅਰ ਸਿੜਤੀ, ਕਿਤੇ ਬੋਤਲ ਸਿੜਤੀ, ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰ ਵਿੱਚ ਸੁੱਟਦੀ ਸੀ, ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ ਪਾਣੀ 'ਚ ਸਿੱਟਣ ਦੀ ਕਿਉਂ ਲੋੜ ਪੈ ਗਈ? ਹੋ ਸਕਦਾ ਇਹ ਵੀ ਕੋਈ ਵਹਿਮ ਭਰਮ ਹੋਵੇ। ਆਪਣੇ ਨਹਿਰਾਂ 'ਚ ਬੜਾ ਗੰਦਗੀ ਆਉਂਦੀ ਆ, ਫਿਰ ਸਰਕਾਰਾਂ ਨੂੰ ਕਹਿੰਦੇ ਹਾਂ ਜੀ ਪੰਜਾਬ 'ਚ ਬੁੱਢਾ ਨਾਲਾ ਜਿਹੜਾ ਉਹਨੂੰ ਸਾਫ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ। 6972 ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
4: ਹਾਂਜੀ, ਬਹੁਤ ਬੇੜਾ ਗਰਕ ਹੋਇਆ ਗਿਆ ਜੀ,
0: ਕਾਲਾ ਬੇੜਾ ਗਰਕ ਹੋਇਆ,
4: ਕੂੜਾ ਸੁੱਟਣ ਵਾਲਾ।
0: ਹਾਂ, ਮਾੜੀ ਗੱਲ ਆ ਇਹ।
4: ਹਾਂ, ਜਿਹੜੇ ਆਪਾਂ ਅਸੀਂ ਕੈਨੇਡੀ ਆਲ ਦਾ ਵੇ ਫਾਰਮ ਚ ਰਹਿੰਦੇ ਹਾਂ, ਮਤਲਬ ਫਾਰਮ ਏਰੀਆ ਚ ਜਿੰਨੇ ਵੀ ਆ ਜੀ ਆਪਣੇ ਆਹ ਬ੍ਰਹਮਲੀ ਜਾਂਦੀ ਸਿੱਧੀ ਜਾਂ ਟੋਰਬਨ ਜਾਂਦੀ ਆ ਸਿੱਧੀ ਤੇ ਹਾਰਟ ਲੇਕ ਜਾਂਦੀ ਆ ਸਿੱਧੀ, ਰਾਹ ਦੇ ਵਿਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ ਇਥੋਂ।
0: ਨਹੀਂ ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ,
4: ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿਚ ਸੁੱਟ ਕੇ ਜਾਂਦੇ ਆ ਜਿਨ੍ਹਾਂ ਤੋਂ ਬਾਅਦ ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿਚ ਗੋਲੀ ਸੱਚ ਐਡਮਿੰਟਨ ਚ ਗੁਰਦੁਆਰੇ ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ,
0: ਕੋਈ ਬੰਦਾ ਸਿਰਫ ਰਿਹਾ ਉਹਨੇ ਜਾ ਕੇ ਕੁਛ
4: ਉਹਨੇ ਸਕਰੂ ਡਰਾਈਵਰ ਨਾਲ ਮਾਰਿਆ ਜੀ।
0: ਹਾਂ ਹਾਂ ਹਾਂ ਬੜਾ ਮਾੜਾ ਹੋਇਆ,
4: ਮਤਲਬ ਰੇਸਿਜ਼ਮ ਦਾ ਕਾਰਨ ਇਹੀ ਹੁੰਦਾ।
0: ਰੇਸਿਜ਼ਮ ਨਹੀਂ ਕਹਿ ਸਕਦੇ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਜੀ, ਬਾਅਦ ਚ ਪਤਾ ਲੱਗਦਾ। ਹਰ ਗੱਲ ਨੂੰ ਆਪਾਂ ਰੇਸਿਜ਼ਮ ਨਾਲ ਜੋੜ ਦਿੰਦੇ ਹਾਂ, ਆਪਾਂ ਵੀ ਘੱਟ ਨਹੀਂ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਹਾਂ। ਤੁਸੀਂ ਆਪ ਹੀ ਦੇਖਦੇ ਹੋ ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਹਾਂ ਉੱਥੇ ਆਪਾਂ ਇਹ ਮੰਨਣ ਲੱਗ ਪਏ ਹਾਂ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨਹੀਂ, ਆਪਾਂ ਕੈਨੇਡਾ ਨੂੰ ਪੰਜਾਬ ਬਣਾਤਾ।
4: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਜੀਡੈਂਟ ਐਡਮੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
0: ਚਲੋ ਕੋਈ ਨਹੀਂ, ਦੇਖਦੇ ਹਾਂ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ, ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ, ਅਤੇ ਹੈਪੀ ਬਰਥਡੇ ਯਾਰਾ ਹਿੰਮਤ ਸੰਧੂ ਦਾ, ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾਂ ਦਾ ਜਨਮ ਦਿਨ ਤੇਰਾ ਹੈ। ਬਾਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਅਤੇ ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਤੋ ਖੈਰ ਪਲੀਜ਼ ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮਦਿਨ ਜਿਹੜਾ ਹੈ ਉਹ ਜਨਮਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਤਾਂ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।

0: केटरिंग करवाइए, मिठाइयाँ ऐसी कि मजा आ जाए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: कोई भी कार वैन ट्रक दा कम होवे ता याद रखो रॉयल ऑटो सेंटर, रिलायबल अफोर्डेबल अते ऑनेस्ट सर्विस, जिथे कि मैं भी गड्डियां नूं लेके जाना रिपेयर दे लई। रॉयल ऑटो सेंटर टेस्ला दे व्हीकल्स ते भी कम करदे आ, कोई भी रिपेयर किसी भी मेक एंड मॉडल, सेफ्टी सर्टिफिकेशन उबर लिफ्ट दी सेफ्टी करवाउणी आ। स्पेशलाइज करदे ने इलेक्ट्रिकल अते कंप्यूटराइज डायग्नोस्टिक कम च, स्टील्स एंड मेलनी। रॉयल ऑटो सेंटर एंड एमिशन टेस्टिंग 905-799-1478-905-799-1478-1498-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
5: ਘਰ ਪਹੁੰਚ ਕੇ ਕਰਾਂ ਹਾਂਜੀ ਪੈਸੇ

0: ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ। ਬਿਲਕੁਲ ਢਿੱਲੋਂ ਵੀਡੀਓ, ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ ਪਲੱਗ ਇਨ ਰੇਡੀਓ ਲਿਆਂਦਾ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀਵੀ ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
0: ਪ੍ਰੋਗਰਾਮ ਨੇ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਹਾਂ, ਤੁਸੀਂ ਪੂਰੇ ਉੱਤਰੀ ਅਮਰੀਕਾ ਵਿੱਚ, ਵਿਸ਼ੇਸ਼ ਤੌਰ 'ਤੇ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਸੁਪਰ ਵੀਜ਼ਾ ਦੀਆਂ ਸਰਵਿਸਿਜ਼ ਜਾਂ ਫਿਰ ਲਾਈਫ ਇੰਸ਼ੋਰੈਂਸ ਜਾਂ ਫਿਰ ਤੁਸੀਂ ਕਹਿੰਦੇ ਨੇ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਲਈ, ਇੱਕੋ ਨਾਮ ਹਰਪ੍ਰੀਤ ਸੈਣੀ, 416-817-6500, 416-817-6500। ਇੰਡੀਅਨ ਫਰੂਟ ਲੈਂਡ, 7 ਲੋਕੇਸ਼ਨਸ ਨੇ, 7 ਲੋਕੇਸ਼ਨਾਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਖੁੱਲੀਆਂ, ਅਤੇ ਐਸੀ ਗਰੋਸਰੀ ਮਿਲਦੀ ਹੈ, ਪ੍ਰਾਈਸਿਸ ਇੰਨੀਆਂ ਕਟੌਤੀ ਵਾਲੀਆਂ ਹੁੰਦੀਆਂ ਔਰ ਟੌਪ ਟੌਪ ਟੌਪ ਨੌਚ ਆਈਟਮਾਂ ਹੁੰਦੀਆਂ। ਫਰੂਟ ਲਓ, ਵੱਡੇ ਵੱਡੇ ਸਟੋਰਾਂ ਨੂੰ ਮਾਤ ਪਾਉਂਦੇ ਆ, ਗਰੋਸਰੀ ਕਮਾਲ ਦੀ। ਅਤੇ ਇਹਨਾਂ ਦੀ ਜਿਹੜੀ ਤੰਦੂਰੀ ਗ੍ਰਿੱਲ ਆ ਨਾ ਬਈ, ਉਹਨੇ ਤਾਂ ਪੰਜਾਬੀ 'ਚ ਕਹਿੰਦੇ ਆ ਕਿ ਵੱਟ ਕੱਢੇ ਪਏ ਆ, ਐਸਾ ਖਾਣਾ ਤਿਆਰ ਕਰਦੇ ਆ। ਇੰਡੀਅਨ ਫਰੂਟ ਲੈਂਡ ਗੂਗਲ ਕਰਕੇ ਜਿਹੜੀ ਲੋਕੇਸ਼ਨ ਤੁਹਾਨੂੰ ਨੇੜੇ ਪੈਂਦੀ ਆ, ਇੱਕ ਤਾਂ ਮੇਵਸ ਅਤੇ ਸੋਰੀ ਚਿੰਕੂਜ਼ੀ ਅਤੇ ਸਟੀਲ ਦੇ ਨੇੜੇ ਆ, ਇੱਕ ਇੱਧਰ ਮੈਕਵੀਨ 'ਤੇ ਆ, ਅਤੇ ਕੈਂਬਰਿਜ ਦੇ ਵਿੱਚ ਆ, ਗੁਆਲਫ ਦੇ ਵਿੱਚ ਆ। ਸੋ ਇਹ ਸਾਰੀਆਂ ਲੋਕੇਸ਼ਨਾਂ ਇੰਡੀਅਨ ਫਰੂਟ ਲੈਂਡ ਦੀਆਂ ਨੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਜੁੜ ਗਏ ਨੇ ਸਾਡੇ ਨਾਲ, ਮਿਸਟਰ ਦਵਿੰਦਰ ਪਵਾਰ, ਅਕਾਲ ਮੌਟ ਗੇਜਿਸ ਤੋਂ। ਜੀ ਦਵਿੰਦਰ ਜੀ, ਵੈਲਕਮ।
2: ਬਹੁਤ ਬਹੁਤ ਧੰਨਵਾਦ ਭਾਅ ਜੀ, ਅਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ ਅਤੇ ਵੀਕਐਂਡ ਦੀਆਂ ਸ਼ੁਭ ਸ਼ਾਵਾਂ ਸਾਰਿਆਂ ਨੂੰ ਜੀ। ਅਤੇ ਬਿਲਕੁਲ ਜੀ, ਮੌਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਹੀ ਇੱਕ ਡੀਲ ਕਲੋਜ਼ ਕੀਤੀ ਹੈ ਜਿਹੜੀ ਕਿ ਇੱਕ ਮੇਜਰ ਬੈਂਕ ਤੋਂ ਡਿਕਲਾਈਨ ਹੋਈ ਸੀ, ਕਿਉਂਕਿ ਉਹਨਾਂ ਦੀ ਜਿਹੜੀ ਆ ਅਪਰੇਜ਼ਲ ਨਹੀਂ ਸੀ ਆਈ ਉੱਥੇ, ਉਹਨਾਂ ਦੀ ਅਪਰੇਜ਼ਲ ਦੁਬਾਰਾ ਕਰਾ ਕੇ ਤੇ ਉਹਨਾਂ ਦੀ ਡੀਲ ਅੱਜ ਕਲੋਜ਼ ਕੀਤੀ ਗਈ ਹੈ। ਅਗਰ ਕੋਈ ਵੀ ਭੈਣ ਭਰਾਈ ਹੋਈ ਸਿਚੁਏਸ਼ਨ 'ਚ ਹੈਗੇ ਆ, ਕਿਸੇ ਕਾਰਨ ਕਰਕੇ ਉਹਨਾਂ ਦੀ ਅਪਰੇਜ਼ਲ ਵੈਲਿਊ ਨਹੀਂ ਆ ਰਹੀ ਜਾਂ ਘੱਟ ਆ ਰਹੀ ਆ, ਤੇ ਕਾਲ ਕਰ ਲਓ, ਆਪਾਂ ਉਹਨਾਂ ਦੀ ਡੀਲ ਜਿਹੜੀ ਕਲੋਜ਼ ਕਰਕੇ ਦੇਵਾਂਗੇ ਜੀ। ਕਾਲ ਕਰ ਲਈ ਨੰਬਰ ਹੈ 647-988-8731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀ ਦੀ ਆ, ਕਈ ਦਫ਼ਾ ਭੈਣ ਭਰਾ ਨੂੰ ਪੈਸੇ ਧੇਲੇ ਲੋੜ ਪੈ ਜਾਂਦੀ ਆ, ਪੈਸੇ ਤੋਂ ਲੋੜ ਹੁੰਦੀ ਵੀ ਆ ਸਾਰਿਆਂ ਨੂੰ, ਤੇ ਘਰ ਹੈਗਾ, ਘਰ ਦੀ ਕੁੜੀ 'ਚ ਪੈਸਾ ਪਿਆ ਤੇ ਜਾਈ ਨਾ ਗਵਾਓ, ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ।
0: ਇੰਡੀਆ ਤਾਂ ਹੁੰਦਾ ਸੀ ਆੜਤੀਆਂ, ਇੰਡੀਆ 'ਚ ਤਾਂ ਆੜਤੀਆਂ ਤੋਂ ਫੜ ਲਈਦਾ ਸੀ। ਲਾਈਨ ਆਫ ਕ੍ਰੈਡਿਟ ਬਣਾਉਣੀ ਨਾ ਬਹੁਤ ਜ਼ਰੂਰੀ ਆ। ਪਹਿਲਾਂ ਸਾਨੂੰ ਵੀ ਪਤਾ ਨਹੀਂ ਸੀ ਹੁੰਦਾ ਤੇ ਮੈਨੂੰ ਵੀ ਤੁਸੀਂ ਯਾਦ ਕਰਾਇਆ, ਔਰ ਸੱਚੀ ਮੁੱਚੀ ਇੱਕ ਤਾਂ ਲਾਈਨ ਆਫ ਕ੍ਰੈਡਿਟ ਤੇ ਉਦੋਂ ਹੀ ਪੈਸੇ ਤੁਹਾਨੂੰ ਵਿਆਜ ਪੈਂਦਾ ਜਦੋਂ ਤੁਸੀਂ ਉਹਨੂੰ ਯੂਜ਼ ਕਰਦੇ ਹੋ।
2: ਬਿਲਕੁਲ ਜੀ,
0: ਹੋਰ ਇਹਦੇ ਕੀ ਫਾਇਦੇ ਜ਼ਰਾ ਦੱਸਿਓ।
2: ਦੇਖੋ ਜੀ, ਇੱਕ ਤਾਂ ਇਹਦੇ ਵਿਆਜ ਉਦੋਂ ਪੈਣਾ ਜਦੋਂ ਤੁਸੀਂ ਇਹਨੂੰ ਯੂਜ਼ ਕਰਨਾ। ਗੱਲ ਇਹ ਹੈ ਕਿ ਜੇ ਤੁਹਾਡੀ ਲੱਖ ਡਾਲਰ ਦੀ ਲਾਈਨ ਆਫ ਕ੍ਰੈਡਿਟ ਆ, ਤੁਸੀਂ 10,000 ਯੂਜ਼ ਕੀਤਾ, 10,000 ਦੇ ਇੰਟਰਸਟ ਪੈਣਾ, 10,000 ਤੁਸੀਂ ਵਾਪਸ ਪਾ ਦਿੱਤਾ, ਉਹ ਮੁੜ ਕੇ ਫਿਰ ਤੁਹਾਡੀ ਉਨੀ ਲਿਮਿਟ ਹੋ ਜਾਂਦੀ ਆ, ਉਹ ਘੱਟਦੀ ਨਹੀਂ ਹੈਗੀ। ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਤੁਹਾਡੇ ਤੇ ਉਹਦੀ ਕੋਈ ਬਿਊਟੀ ਇਹ ਹੁੰਦੀ ਹੈ ਕਿ ਉਹ ਖਤਮ ਨਹੀਂ ਹੁੰਦੀ ਕਦੇ ਵੀ, ਜਿੰਨਾ ਚਿਰ ਤੁਸੀਂ ਪ੍ਰੋਪਰਟੀ ਆਪਣੀ ਹੋਲਡ ਕਰਦੇ ਹੋ ਬਣੀ ਰਹਿੰਦੀ ਹੈ ਤੁਹਾਡੇ ਘਰ ਦੇ ਉੱਤੇ।
0: ਬਿਲਕੁਲ।
2: ਤੇ ਦੂਜੀ ਹੈ ਜੇ ਮੌਰਗੇਜ ਘੱਟਦੀ ਰਹਿੰਦੀ ਹੈ ਨਾਲ ਦੀ ਨਾਲ, ਲਾਈਨ ਆਫ ਕ੍ਰੈਡਿਟ ਵੱਧਦੀ ਰਹਿੰਦੀ ਹੈ ਜੇ ਤੁਹਾਡੀ ਸੇਮ ਬੈਂਕ ਤੋਂ ਬਣੀ ਹੋਈ ਹੈ।
0: ਵੈਰੀ ਗੁੱਡ।
2: ਤੇ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ। ਕਈ ਦਫ਼ਾ ਆਪਾਂ ਖੜੇ ਪੈਰ ਸੈਕੰਡ ਮੌਰਗੇਜ ਲਈ ਦੀ ਆ, ਸੈਕੰਡ ਮੌਰਗੇਜ ਸਾਡੀ ਸਿਰਫ ਸਾਲ ਦੀ ਇੱਕ ਦੀ ਹੁੰਦੀ, ਮਿਆਦ ਉਹਦੀ ਹੁੰਦੀ ਆ, ਉਸ ਤੋਂ ਬਾਅਦ ਫਿਰ ਰਿਨਿਊਲ ਕਰਾਉਣ ਤੇ ਉੱਤੇ ਓਨਾ ਹੀ ਖਰਚਾ ਪੈ ਜਾਂਦਾ ਜਿੰਨਾ ਆਪਾਂ ਨੂੰ ਪਹਿਲੀ ਦਫ਼ਾ ਲੈਣ ਤੇ ਲੱਗਦੇ ਆ।
0: ਬਿਲਕੁਲ।
2: ਇਸ ਕਰਕੇ ਹਮੇਸ਼ਾ ਮੈਂ ਤਰਜੀਹ ਦਿੰਦਾ ਹੁੰਦਾ ਕਿ ਤੁਸੀਂ ਸੈਕੰਡ ਮੌਰਗੇਜ ਦੀ ਬਜਾਏ ਲਾਈਨ ਆਫ ਕ੍ਰੈਡਿਟ ਲਓ, ਤੇ ਉਹਦੇ ਵਾਸਤੇ ਸਾਨੂੰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਆਪਣੇ ਇੰਪਲਾਇਡ ਜਾਂ ਸੈਲਫ ਇੰਪਲਾਇਡ ਜਾਂ ਕਿਸੇ ਵੀ ਤਰ੍ਹਾਂ ਦਾ ਕ੍ਰੈਡਿਟ ਹੈ, ਕੋਈ ਪ੍ਰੋਬਲਮ ਨਹੀਂ। ਇੱਕ ਦਫ਼ਾ ਕਾਲ ਕਰਕੇ ਗੱਲਬਾਤ ਜ਼ਰੂਰ ਕਰ ਲਓ, 6478887831। ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਕੋਈ ਬਿਜ਼ਨਸ ਲੋਨ ਕਰਾਉਣਾ ਚਾਹੁੰਦੇ ਆ, ਤੁਹਾਡਾ ਕੋਈ ਆਪਣਾ ਚੱਲਦਾ ਬਿਜ਼ਨਸ ਹੈ, ਉੱਥੇ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ, ਕਿਉਂਕਿ ਬਿਜ਼ਨਸ ਦੀ ਓਪਰੇਟਿੰਗ ਲਾਈਨ ਹਮੇਸ਼ਾ ਤੁਹਾਡੇ ਕੋਲ ਹੋਣੀ ਚਾਹੀਦੀ ਆ।
0: ਬਿਲਕੁਲ।
2: ਤੇ ਉਹਦੇ ਵਾਸਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479888731। ਤੇ ਹਮੇਸ਼ਾ ਇੱਕ ਗੱਲ ਕਹੀ ਦੀ ਹੈ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
0: ਯਾਰੀ ਜੱਟ ਦੀ ਫੱਟੇ ਚ ਗੱਡੇ ਕਿਲ ਵਰਗੀ, ਕਿਆ ਬਾਤ ਆ। ਅਕਾਲ ਮੌਰਗੇਜ ਦੇ ਦਵਿੰਦਰ ਪਵਾਰ ਸਾਹਿਬ ਦੀ ਗੱਲ ਵੀ ਫੱਟੇ ਚ ਗੱਡੇ ਕਿਲ ਵਰਗੀ ਹੈ, ਲਾ ਦਿੰਦੇ ਜੀ, ਲਾ ਦਿੰਦੇ। ਪ੍ਰੋਗਰਾਮ ਪੰਜਾਬੀ ਲੈਣਾ, ਔਰ 905-673-3337। ਵੀਕਐਂਡ ਤੇ ਤੁਸੀਂ ਚੱਲੇ ਹੋ ਨਾ, ਡਾਊਨ ਟਾਊਨ ਜਾ ਕੇ ਆਓ, ਸੈਂਟਰਲ ਆਈਲੈਂਡ ਪ੍ਰਾਈਵੇਟ ਟੈਕਸੀ ਲੈ ਕੇ ਜਾਇਓ।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ, 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
0: ਪ੍ਰੋਗਰਾਮ ਪੰਜਾਬੀ ਨਾਲ ਵਿੱਚ ਇੱਕ ਵਾਰ ਫਿਰ ਲਾਈਵ ਲੋਕੇਸ਼ਨ ਲੈ ਕੇ ਚੱਲ ਜਾਂਦਾ ਤੁਹਾਨੂੰ, ਸਰਵਜੀਤ ਮੇਰੇ ਨਾਲ ਨੇ ਤੇ ਮਿਸਟਰ ਸੁੱਖ ਮੇਰੇ ਨਾਲ ਨੇ। ਲਾਈਵ ਲੋਕੇਸ਼ਨ ਫਰੋਮ ਗ੍ਰੈਂਡ ਹੋਮ ਫਰਨੀਚਰ ਜੀ।
3: ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਗ੍ਰੈਂਡ ਹੋਮ ਫਰਨੀਚਰ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ, ਫਲੋਰ ਕਲੀਅਰੈਂਸ ਚੱਲ ਰਹੀ ਹੈ ਅੱਜ 294 ਵਾਕਰ ਡਰਾਈਵ ਤੇ, ਤੁਸੀਂ ਵੀ ਵਾਕ ਕਰਕੇ ਆ ਜਾਓ ਛੇਤੀ ਛੇਤੀ। ਅੱਜ ਦਾ ਦਿਨ ਸ਼ਨੀਵਾਰ ਤੇ ਐਤਵਾਰ, ਵੀਕਐਂਡ ਤੇ ਵੀ ਪੂਰੀਆਂ ਲੁੱਡੀਆਂ ਪੈਣੀਆਂ, ਕਲੀਅਰੈਂਸ ਸੇਲ ਤੁਹਾਨੂੰ ਮਿਲੇਗੀ, ਜਿਵੇਂ ਕਿ ਬੈੱਡ ਦੇ ਉੱਪਰ ਵੀ ਬੜੀ ਸ਼ਾਨਦਾਰ ਡੀਲ ਲੱਗੀ ਹੋਈ ਹੈ, ਡਾਇਨਿੰਗ ਟੇਬਲ ਤੇ ਵੀ। ਤੇ ਏਦਾਂ ਹੀ ਸੁੱਖ ਬਾਈ ਜੀ, ਡੀਲ ਇੱਕ ਹੋਰ ਖੜਕਾ ਦਿਓ ਫਿਰ।
4: ਬਿਲਕੁਲ ਬਾਈ ਜੀ, ਟਰਕੀ ਸਟਾਈਲ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈਣਾ, ਜਦੋਂ ਤੁਸੀਂ ਬਿਲਕੁਲ ਸਟੋਰ ਦੇ ਐਂਟਰ ਹੋਣਾ, ਪਹਿਲਾਂ ਜਿੱਦਾਂ ਬਾਈ ਨੇ ਕਿਹਾ 294 ਵਾਕ ਡਰਾਈਵ ਤੇ ਵਾਕ ਕਰਕੇ ਆ ਜਾਓ। ਟਰਕੀ ਸਟਾਈਲ ਦਾ ਸੋਫਾ ਸੈੱਟ ਐਂਟਰ ਹੁੰਦੇ ਆ ਖੱਬੇ ਹੱਥ ਸਾਈਡ ਤੇ, ਜਿਹੜਾ ਪਿਆ 3-seater ਸੋਫਾ ਬਾਈ ਜੀ, 2-seater ਲਵ ਸੀਟ ਤੇ ਨਾਲ ਝੂਟੇ ਮਾਟੇ ਵਾਲੀ ਚੇਅਰ, ਰਿਵਾਲਵਿੰਗ ਚੇਅਰ, ਸੋਫਾ, ਬਿਲਕੁਲ ਸੋਫਾ ਲਵ ਸੋਫਾ ਸੈੱਟ, ਸੋਫਾ ਲੱਕੜ ਦੇ ਚੇਅਰ, ਡਿਜ਼ਾਈਨਰ ਪਿੱਲੋ ਪਏ ਹੋਏ ਨੇ ਉੱਪਰ, ਤੇ ਫਰੰਟ ਤੇ ਗੋਲਡ ਟ੍ਰਿਮ ਲੱਗੀ ਹੋਈ ਹੈ ਜਿਹੜੀ।
5: ਇਹ ਰੰਗ ਇਹ ਆਪਣਾ ਗੋਲਡਨ ਦੇ ਵਿੱਚ ਆ ਗਿਆ, ਬਰਾਊਨ ਸ਼ੇਡ ਕਿਵੇਂ?
4: ਲਾਈਟ ਗੋਲਡਨ ਆਪਾਂ ਨੂੰ ਕਹਿ ਸਕਦੇ, ਲਾਈਟ ਬਰਾਊਨ ਕਹਿ ਸਕਦੇ, ਜਾਂ ਗ੍ਰੇਜ ਟਿਊਨ ਵੀ ਆਉਂਦੀ ਹੈ ਵਿੱਚ। ਸੋ ਲਾਈਟ ਬਰਾਊਨ ਕਲਰ ਦਾ ਪਰਫਾਰਮੈਂਸ ਫੈਬਰਿਕ, ਟਰਕੀ ਸਟਾਈਲ ਦਾ ਸੋਫਾ ਸੈੱਟ, ਟਰਕੀ ਡਿਜ਼ਾਈਨ, ਟਰਕੀ ਸਟਾਈਲ ਸੋਫਾ, ਲੱਕੜ ਦੇ ਚੇਅਰ, ਲਿਵਿੰਗ ਰੂਮ ਦਾ ਸ਼ਿੰਗਾਰ, ਫਰੰਟ ਤੇ ਗੋਲਡਨ ਕਲਰ ਦੀ ਪੱਟੀ ਲੱਗੀ ਹੋਈ ਹੈ, ਥੱਲੇ ਵੀ ਲੱਗੀ ਹੈ, ਤੇ ਘੁੰਮਣ ਘੁਮਾਉਣ ਵਾਲੀ ਚੇਅਰ, ਤੇ ਉੱਪਰ ਪਿੱਲੋ ਵੀ ਸਾਰੇ ਪਏ ਹੋਏ ਨੇ। ਬਾਈ ਜੀ 3900 ਦਾ ਸੀ, 2899 ਡਾਲਰ ਦਾ ਕੀਤਾ। ਪੰਜਾਬੀ ਲਹਿਰਾਂ ਦੇ ਪਰਿਵਾਰਾਂ ਲਈ, ਜਿੰਨੇ ਵੀ ਸਾਡੇ ਕੋਲ ਪਰਿਵਾਰ ਸਾਡੇ ਲਿਸਨਰ ਪਹੁੰਚਣਗੇ, $1000 ਆਫ ਸੋਫਾ ਲੱਕੜ ਤੇ ਘੁੰਮਣ ਘੁਮਾਉਣ ਵਾਲੀ ਚੇਅਰ, ਝੂਟੇ ਮਾਟੇ ਵਾਲੀ ਚੇਅਰ, ਸਿਰਫ 1999 ਡਾਲਰ, 1999, 1999, 1999 ਡਾਲਰ ਦੇ ਵਿੱਚ ਸੋਫਾ ਲੱਕੜ ਤੇ ਚੇਅਰ, ਟਰਕੀ ਸਟਾਈਲ ਦਾ ਵੱਡਾ ਸੋਫਾ ਸੈੱਟ, ਇਹ ਨਹੀਂ ਵੀ ਛੋਟਾ ਮੋਟਾ, ਵੱਡਾ ਸੋਫਾ ਸੈੱਟ, ਸੋਫਾ ਲੱਕੜ ਦੇ ਚੇਅਰ, ਸਿਰਫ 1999 ਡਾਲਰ ਦੇ ਵਿੱਚ।
5: ਬੱਲੇ ਬੱਲੇ ਬੱਲੇ, ਮਾਡਰਨ ਸੋਫਾ ਪੂਰਾ, ਗੋਲਡਨ ਪੱਟੀਆਂ ਲੱਗੀਆਂ, ਜਿਹੜੀਆਂ ਝੂਟੇ ਮਾੜੀ ਵਾਲੀ ਗੱਲ ਕੀਤੀ ਹੈ ਨਾ, ਤੁਸੀਂ ਉੱਤੇ ਬੈਠੋ ਤੇ ਬੰਦਾ 360 ਘੁੰਮ ਜਾਂਦਾ ਸਾਰੇ ਪਾਸੇ, ਤੇ ਸਪੈਸ਼ਲ ਪ੍ਰਾਈਜ਼ ਹੈ। ਪਰ ਬਾਈ ਜੀ ਪੰਜਾਬੀ ਲਹਿਰਾਂ ਵਾਲਾ ਹੁਣ ਕੁਛ ਤੇ ਬਣਦਾ ਹੀ, ਐਦਾਂ ਕਿਵੇਂ ਛੱਡਦੇ
4: ਪੰਜਾਬੀ ਲਹਿਰਾਂ ਵੱਲੋਂ? ਬਾਈ ਜੀ ਹੁਣ ਛੋਟਾ ਮੋਟਾ ਤੋਹਫਾ ਤਾਂ ਹੋ ਹੀ ਨੀ ਸਕਦਾ, ਸੋਫੇ ਸੈੱਟ ਤੇ ਬੰਦਾ ਬੈਠਾ ਹੋਵੇ ਤੇ ਫਰੰਟ ਤੇ ਲੱਗਿਆ ਹੋਵੇ ਟੈਲੀਵਿਜ਼ਨ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲੇ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਲਈ ਆ ਕੇ ਤੁਸੀਂ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ। ਪਹਿਲਾਂ ਤਾਂ 4000 ਵਾਲਾ ਸੋਫਾ ਸੈੱਟ ਤੁਹਾਨੂੰ 1999 ਡਾਲਰ ਦੇ ਵਿੱਚ 2000 ਚ ਮਿਲੂਗਾ, ਟੈਲੀਵਿਜ਼ਨ ਟੀਵੀ ਨਾਲ ਫ੍ਰੀ ਮਿਲੂਗਾ, ਫਿਰ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ।
5: ਜੀ ਜੀ, ਤੇ ਬਾਈ ਜੀ ਜਿਹੜੀ ਗੱਡੀਆਂ ਉੱਤੇ ਮੈਂ ਦੇਖ ਰਿਹਾ ਐਡੀਆਂ ਸ਼ਾਨਦਾਰ, 7-8 ਪਤਾ ਨੀ 9 ਗੱਡੀਆਂ, ਇਹ ਵੀ ਨਾਲ ਹੀ ਹੈ?
4: ਬਿਲਕੁਲ, ਇਹ ਵੀ ਨਾਲ, ਬਿਲਕੁਲ ਤੁਹਾਨੂੰ ਕੰਪਨੀ ਐਂਟਰੀ ਨਾਲ ਫ੍ਰੀ ਮਿਲਣਗੀਆਂ। ਸੋ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਤੁਸੀਂ ਨਿਗਾਹ ਮਾਰੋ, ਇਧਰਲੀ ਸਾਈਡ ਪਾਵਰ ਰਿਕਲਾਈਨਰ, ਰੀਅਲ ਮਾਰਬਲ ਦੇ ਡਾਈਨਿੰਗ ਟੇਬਲ, ਕੈਨੇਡੀਅਨ ਮੇਡ ਸੋਫਾ ਸੈੱਟ ਤੇ ਵੀ ਜਿਹੜੇ ਭਾਰੀ ਡਿਸਕਾਊਂਟ ਚੱਲ ਰਹੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
0: ਕੀ ਬਾਤ ਹੈ, ਪ੍ਰੋਗਰਾਮ ਪੰਜਾਬੀ ਲਹਿਰਾਂ 905-673-3037। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਨਵੀਂ ਨੇ ਇੱਕ ਬਹੁਤ ਹੌਟ ਹੌਟ ਹੌਟ ਹੌਟ ਹੌਟ ਇਨਫੋਰਮੇਸ਼ਨ ਭੇਜੀ ਆ। ਨਵੀਂ ਨੂੰ ਨਾ ਆਪਦੇ ਲਿਸਨਰਸ ਦਾ ਬਹੁਤ ਫਿਕਰ ਰਹਿੰਦਾ, ਭਾਵੇਂ ਉਹ ਯੂਰਪ 'ਚ ਹੋਵੇ, ਭਾਵੇਂ USA 'ਚ ਹੋਵੇ, ਨਵੀਂ ਕਿਤੇ ਵੀ ਹੋਵੇ, ਉਹਨੂੰ ਪੰਜਾਬੀ ਲਹਿਰਾਂ ਦੇ ਜਿਹੜੇ ਲਿਸਨਰ ਨੇ ਉਹਨਾਂ ਦਾ ਬਾਹਲਾ ਫਿਕਰ ਰਹਿੰਦਾ। ਅਤੇ ਮੈਨੂੰ ਉਹਨੇ ਇੱਕ ਇਨਫੋਰਮੇਸ਼ਨ ਭੇਜੀ ਆ ਕਿ CNE ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਬੜੀ ਜਲਦ ਓਪਨ ਹੋਣ ਲੱਗੀ ਆ, ਔਰ ਹੋ ਗਈ ਆ ਜੀ, 21 ਅਗਸਤ ਤੋਂ 7 ਸਤੰਬਰ ਤੱਕ ਚੱਲਣੀ ਆ, ਇਹ ਲੇਬਰ ਡੇ ਵਾਲੇ ਦਿਨ ਤੱਕ। ਤੋ 147 ਸਾਲ ਹੋ ਗਏ CNE ਨੂੰ, 18 ਦਿਨ ਪਰਿਵਾਰਾਂ ਵਾਸਤੇ ਖਾਣ ਪੀਣ ਦਾ, ਰਾਈਡਸ ਦਾ ਬਹੁਤ ਵਧੀਆ ਇੰਤਜ਼ਾਮ ਹੁੰਦਾ। ਤੁਹਾਡੇ ਵਿੱਚੋਂ ਕੁਝ ਸੱਜਣ CNE ਗਏ ਹੋਣ ਤਾਂ ਜ਼ਰੂਰ ਦੱਸਿਓ ਕਿ ਉੱਥੋਂ ਦਾ ਮਾਹੌਲ ਕਿਹੋ ਜਿਹਾ ਹੁੰਦਾ, ਅਤੇ ਅਸੀਂ ਤੁਹਾਡੇ ਵਾਸਤੇ 4 ਟਿਕਟਾਂ 3 ਵਿਨਰਸ ਨੂੰ ਕੱਢ ਕੇ ਦੇਣੀਆਂ, 4 ਟਿਕਟਾਂ 3 ਵਿਨਰ ਹੋਣਗੇ, ਹਰ ਇੱਕ ਨੂੰ 4-4 ਟਿਕਟਾਂ ਪੰਜਾਬੀ ਲਹਿਰਾਂ ਦੇ ਲਿਸਨਰਸ ਦੀ ਐਪਰੀਸੀਏਸ਼ਨ ਲਈ ਅਸੀਂ ਦੇਣੀਆਂ। ਅਤੇ ਤੁਸੀਂ ਮੈਨੂੰ ਕਾਲ ਕਰ ਲਓ, ਜਿਵੇਂ ਕਰੋੜਪਤੀ 'ਚ ਪਹਿਲਾਂ ਹੀ ਲੋਕ ਕਾਲ ਕਰ ਲੈਂਦੇ ਹੁੰਦੇ ਆ, ਕੁਐਸਚਨ ਸੁਣਨ ਤੋਂ, ਬਜ਼ਰ ਵੱਜਣ ਤੋਂ ਪਹਿਲਾਂ ਹੀ, ਤੁਸੀਂ ਵੀ ਬਜ਼ਰ ਵੱਜਣ ਤੋਂ ਪਹਿਲਾਂ ਹੀ 4 ਟਿਕਟਾਂ CNE ਦੀਆਂ, ਬੜੀਆਂ ਮਹਿੰਗੀਆਂ ਟਿਕਟਾਂ ਹੁੰਦੀਆਂ ਇਹ, ਅਤੇ ਤੁਹਾਨੂੰ ਉਹ ਬਿਲਕੁਲ ਗਿਫਟ ਵਿੱਚ ਅਸੀਂ ਦੇਣ ਲੱਗੇ ਹਾਂ। ਅਤੇ ਸਵਾਲ ਜਿਹੜਾ ਹੁਣੇ ਹੁਣੇ ਬਾਈ ਜੀ ਨੇ ਕਿਹਾ ਸੀ, ਪਵਾਰ ਸਾਹਿਬ ਨੇ, ਕਿ ਯਾਰੀ ਜੱਟ ਦੀ ਫੱਟੇ 'ਚ ਗੱਡੇ ਕਿੱਲ ਵਰਗੀ, ਇਹ ਕਿਹੜੇ ਗਾਣੇ 'ਚ ਲਾਈਨ ਆਉਂਦੀ ਹੈ, ਤੁਹਾਨੂੰ ਟਿਕਟਾਂ ਦਈਏ, ਗੀਤ ਕਿਹੜਾ ਹੈ ਜਿਹਦੇ ਵਿੱਚ ਇਹ ਲਾਈਨ ਆਉਂਦੀ ਹੈ, ਯਾਰੀ ਜੱਟ ਦੀ ਫੱਟੇ 'ਚ ਗੱਡੇ ਕਿੱਲ ਵਰਗੀ, ਅਤੇ ਜੱਟ ਦੀ ਯਾਰੀ ਨੂੰ ਫੱਟੇ 'ਚ ਗੱਡੇ ਕਿੱਲ ਵਰਗੀ ਕਿਉਂ ਕਹਿੰਦੇ ਆ, ਇਹ ਕੁਐਸਚਨ ਹੈ, ਅਤੇ ਤੁਸੀਂ ਜਵਾਬ ਦੇਣਾ ਹੈ। ਅਤੇ ਤੁਹਾਨੂੰ 4 ਟਿਕਟਾਂ, 3 ਵਿਨਰਸ ਹੋਣਗੇ, 3 ਜਾਣਿਆਂ ਨੂੰ 4-4 ਟਿਕਟਾਂ, 12 ਟਿਕਟਾਂ ਅਸੀਂ ਗਿਫਟ ਦੇਣੀਆਂ। ਤੋ ਵੇਖਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਕਾਲਰ ਜਿਹੜੇ ਆ ਉਹ ਇਸ ਕੁਇਜ਼ ਦਾ ਕੀ ਜਵਾਬ ਦਿੰਦੇ ਆ। ਬਹੁਤ ਬਿਜ਼ੀ ਆ ਪ੍ਰੋਗਰਾਮ, ਕਿਉਂਕਿ ਸਾਡੇ ਬਿਜ਼ਨਸਮੈਨ ਪਰਸਨਸ ਦੇ ਵੀ ਸੁਨੇਹੇ ਆ ਰਹੇ ਆ। ਬੜੀ ਜਲਦ ਅਸੀਂ ਸੂਜੋਕ ਹੋਮਿਓ ਕਲੀਨਿਕ ਤੋਂ ਪਰਮਿੰਦਰ ਬੱਲ ਹੋਮਿਓਪੈਥ ਡਾਕਟਰ, ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਅਤੇ ਇਹਦੇ ਨਾਲ ਨਾਲ ਤੁਹਾਡੇ ਵੱਲੋਂ ਕਾਲ ਆਉਣਗੀਆਂ। ਕੈਨੇਡੀਅਨ ਨੈਸ਼ਨਲ ਐਗਜੀਬਿਸ਼ਨ CNE ਦੀਆਂ ਟਿਕਟਾਂ ਗਿਫਟ ਵਿੱਚ ਤੁਹਾਨੂੰ ਦੇ ਰਿਹਾ। ਇੱਕ ਕਾਲ ਆ ਰਹੀ ਆ 6260। ਵੈਲਕਮ। ਹੈਲੋ। ਓ ਚਲੋ ਕੋਈ ਨਹੀਂ। 3272 ਵੈਲਕਮ।
6: ਹਾਂਜੀ ਸਰ,
0: ਸਤਿ ਸ਼੍ਰੀ ਅਕਾਲ।
6: ਦਦਾਰ ਸੰਧੂ ਦਾ ਗਾਣਾ ਜੀ, ਇਹ
0: ਕਿਹੜਾ ਗਾਣਾ? ਇਹ
6: ਦਦਾਰ ਸੰਧੂ, ਯਾਰੀ ਜੱਟ ਦੀ ਫੱਟੇ ਤੇ ਗੱਡੇ ਕਿੱਲ ਵਰਗੀ ਨੀ।
0: ਨਹੀਂ, ਗਾਣਾ ਕਿਹੜਾ ਅਸਲ? ਆ ਤਾਂ ਮੈਨੂੰ ਪਤਾ, ਇੱਕ ਲਾਈਨ ਆਉਂਦੀ ਆ
6: ਮੈਨੂੰ ਗਾਰੇ ਗਾਣੇ ਵੀ ਹੁਣ ਮੇਰੇ ਦਿਮਾਗ ਚੋਂ ਨਿਕਲਿਆ ਵੀ ਹੈਗਾ ਦਦਾਰ ਸੰਧੂ ਦਾ।
0: ਉਹ ਤਾਂ ਮੈਨੂੰ ਵੀ ਪਤਾ, ਤੇ ਅਸੀਂ ਵੀ ਕੁਐਸਚਨ ਐਵੇਂ ਨਹੀਂ ਪਾਇਆ ਕਿ ਇਹ ਇਹ ਦਦਾਰ ਦੇ ਕਿਹੜੇ ਗਾਣੇ ਵਿੱਚੋਂ ਆ ਰਹੀ ਆ
6: ਇਹ ਹੁਣ ਮੈਨੂੰ ਇਦਾਂ।
0: ਅੱਛਾ, ਤੁਸੀਂ CNE ਗਏ ਹੋ ਕਦੇ?
6: ਨਹੀਂ, ਮਰਦੀ ਰਹਾ ਮੈਂ ਨੀ ਕਦੇ ਵੀ ਗਿਆ।
0: ਕਾਹ ਤੋਂ, ਕਿੰਨੇ ਚਿਰ ਚਿਰ ਹੋ ਗਿਆ ਇੱਥੇ ਆਇਆ ਨੂੰ?
6: ਮੈਂ ਕਿਤੇ ਵੀ ਨੀ ਕਦੇ ਗਿਆ, ਮੈਨੂੰ ਆਏ ਨੂੰ ਤਾਂ ਹੋਏ 14 ਸਾਲ ਹੋ ਗਏ ਆ।
0: ਨਾ ਤੁਸੀਂ ਜਾਂਦੇ ਕਾਹ ਤੁਹਾਨੂੰ ਫਿਰ ਕੈਨੇਡਾ ਕੀ ਲੈਣ ਆਏ ਹੋ?
6: ਉਹ ਮੇਰੇ ਸਤਿੰਦਰਪਾਲ ਸਿੰਘ, ਮੈਨੂੰ ਪਤਾ ਹੀ ਆ ਤੇਰੇ ਕੋਲ ਇੱਥੇ ਆਉਂਦੇ, ਮੇਰੇ ਅੱਗੇ ਦੀ ਆਦਤ ਹੀ ਹੈ ਨੀ।
0: ਦੱਸ, ਕਿਤੇ ਜਾਣਾ ਹੀ ਨੀ, ਘਰ ਵਾਲਿਆਂ ਨੂੰ ਲੈ ਕੇ ਨੀ ਜਾਂਦੇ? ਘਰ ਵਾਲੀ ਨੀ ਕਹਿੰਦੀ?
6: ਨਹੀਂ ਨਹੀਂ ਨਹੀਂ ਨਹੀਂ ਨਹੀਂ, ਉਹ ਵੀ ਨਹੀਂ, ਉਹ ਤਾਂ ਵੈਸੇ ਉਹਦਾ ਆਪਣੇ ਆ, ਜਿੱਦਾਂ ਕਹਿੰਦੇ ਹੁੰਦੇ ਆਰਾਮ ਆਰਾਮ ਵਾਲੀ ਆ।
0: ਚਲੋ, ਜਵਾਕ ਜਾਂਦੇ ਹੋਣੇ ਬੱਚੇ?
6: ਹਾਂਜੀ, ਬੱਚੇ ਜਾਂਦੇ ਆ, ਬੱਚੇ ਤਾਂ ਹਰੇਕ ਤਾਂ ਜਾਂਦੇ ਆ।
0: ਚਲੋ, ਬਹੁਤ ਖੁਸ਼ੀ ਦੀ ਗੱਲ ਆ। ਤੁਸੀਂ ਕੋਸ਼ਿਸ਼ ਕਰੋ ਕਿ ਦੇਖੋ, ਸਵਾਲ ਕਰਦੇ ਆ ਕਿ ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ ਕਿਹੜੇ ਗਾਣੇ ਤੇ ਵਿੱਚ ਇਹ ਗੀਤ ਆਉਂਦਾ, ਲਾਈਨ ਆਉਂਦੀ ਆ, ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ ਤਰਜ਼ ਹੁਣ ਮੈਂ ਤੁਹਾਨੂੰ ਦੱਸਦੀ, ਤੇ ਵੇਖਦੇ ਹਾਂ ਕਿ CNE ਦੀਆਂ ਟਿਕਟਾਂ ਕੌਣ ਤਿੰਨ ਜਾਣੇ ਵਿਨ ਕਰਦੇ। ਚਾਰ ਚਾਰ ਟਿਕਟਾਂ ਤੁਸੀਂ CNE ਦੀ ਟਿਕਟ ਲੈ ਕੇ ਮੇਲੇ ਵਿੱਚ ਐਂਟਰੀ ਮਿਲੂਗੀ। ਗਰਾਊਂਡ 'ਤੇ ਹੋਣ ਵਾਲੀਆਂ ਸੈਂਕੜੇ ਐਕਟੀਵਿਟੀਜ਼ ਦਾ ਆਨੰਦ ਵੀ ਮਿਲੂਗਾ। ਬੈਂਡ, ਸ਼ੈਲ, ਬੈੱਲ, ਸਾਊਂਡ ਸਟੇਜ, ਤੁਸੀਂ ਰਾਈਡ ਦੇ ਸ਼ੌਕੀਨ ਹੋ, ਤੁਹਾਨੂੰ ਰਾਈਡਾਂ ਵੀ ਮਿਲਣਗੀਆਂ। ਔਰ ਸ਼ੋਪਿੰਗ ਕਰਨੀ ਹੈ ਤਾਂ ਸ਼ੋਪਿੰਗ ਲਾਈਵ ਮਿਊਜ਼ਿਕ ਹੋਊਗਾ 21 ਅਗਸਤ ਤੋਂ 7 ਸਤੰਬਰ ਤੱਕ। CNE ਆਈਕੋਨਿਕ ਐਂਡ ਆਫ ਸਮਰ ਟ੍ਰੈਡੀਸ਼ਨ ਤੋਂ ਕਾਲ ਲੈਂਦੇ ਹਾਂ ਸੁਖਵਿੰਦਰ ਲਾਲੀ ਜੀ ਦੀ। ਸੁਖਵਿੰਦਰ ਜੀ, ਵੈਲਕਮ। ਓ ਕੱਟ ਗਈ, ਕੋਈ ਗੱਲ ਨਹੀਂ। 11:31 ਹਾਂਜੀ
7: ਹਾਂਜੀ ਬਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਦੱਸੋ, CNE ਕਦੇ ਗਏ ਹੋ?
7: ਹਾਂਜੀ, CNE ਬਹੁਤ ਪਹਿਲਾਂ ਜਾਂਦੇ ਰਹੇ ਹਾਂ, ਹੁਣ 5-7 ਸਾਲ ਤੋਂ ਬੁੱਢਿਆਂ ਜਾ ਗਏ ਹਾਂ। ਫਿਰ
0: ਨਹੀਂ, ਬੱਚੇ ਵੱਡੇ ਹੋ ਗਏ ਨਾ, ਬੱਚੇ ਵੱਡੇ ਜਦੋਂ ਹੋ ਜਾਂਦੇ ਫਿਰ CNE ਨਹੀਂ ਜਾਂਦੇ।
7: ਹੁਣ ਪੁੱਛਦੇ ਹੀ ਨੀ ਸਾਨੂੰ, ਹੁਣ ਆਪ ਹੀ ਚਲੇ ਜਾਂਦੇ।
0: ਚੱਲ ਚੰਗਾ, ਆਪਾਂ ਬਥੇਰਾ ਚਿਰ ਪੁੱਛ ਲਿਆ। ਅੱਛਾ, ਤੇ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ?
7: ਹਾਂਜੀ, ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ ਨੀ ਛਿੜੇ ਬੰਦੇ ਦੀ, ਬੰਦੇ ਦੀ ਹੁੰਦੀ ਅੱਖ ਇਲ ਵਰਗੀ ਨੀ ਛਿੜੇ ਬੰਦੇ ਦੀ।
0: ਇਹ ਗਾਣਾ ਕਿਹੜਾ?
7: ਹਾਂਜੀ,
0: ਗਾਣਾ ਕਿਹੜਾ?
7: ਆਹੀ ਆ ਦਦਾਰ ਸੰਧੂ ਦਾ, ਛੜੇ ਬੰਦੇ ਦੀ ਹੁੰਦੀ ਆ।
0: ਨਹੀਂ ਨਹੀਂ, ਇਹ ਗਾਣਾ ਨਹੀਂ ਨਾ,
7: ਮੇਰਾ ਕੱਲ ਦਾ, ਮੇਰਾ ਕੱਲ ਦਾ ਕਾਲਜਾ ਦੁਖਦਾ ਵੀ, ਮੇਰਾ ਕੱਲ ਦਾ।
0: ਅੱਛਾ ਚਲੋ, ਤੁਹਾਡਾ ਨੰਬਰ ਨੋਟ ਕਰ ਲੈਂਦੇ ਆ, ਅਗਰ ਤੁਸੀਂ ਵਿਨ ਕਰ ਗਏ ਤਾਂ ਤੁਹਾਨੂੰ ਅਸੀਂ 4 ਟਿਕਟਾਂ ਦੇਵਾਂਗੇ। ਜਾਊ ਵੀ ਕੋਈ?
7: ਹਾਂਜੀ, ਟਿਕਟ ਨਾ ਰਹਿਣ ਦਿਓ, ਟਿਕਟ ਕਿਸੇ ਹੋਰ ਬੰਦੇ ਨੂੰ ਦੇ ਦਿਓ।
0: ਅੱਛਾ, ਟਿਕਟ
7: ਆਪਾਂ ਲੈ ਲਵਾਂਗੇ।
0: ਮੈਂ ਕਿਹਾ ਉਹਨੂੰ ਦੇਈਏ ਜਿਹੜਾ ਵਿਨ ਕਰ ਸਕਦਾ, ਜਿਹੜਾ ਜਾ ਸਕਦਾ। ਜਿਹੜੇ ਨੌਜਵਾਨ ਨੇ ਉਹ ਕਾਲ ਕਰੋ ਤੇ ਤੁਹਾਨੂੰ ਟਿਕਟਾਂ ਦੇਈਏ 4 CNE ਦੀਆਂ। 3 ਜਣਿਆਂ ਨੂੰ ਦੇਣੀਆਂ 12 ਟਿਕਟਾਂ। ਇਹ ਵੀ ਨਵੀਂ ਯਾਰ ਕਮਾਲ ਕਰਤੀ ਤੁਸੀਂ ਤਾਂ, ਇੰਨਾ ਕਹਿੰਦੇ ਹੁੰਦੇ ਆ ਬਹਿਜਾ ਕਰਾਤੀ। CNE ਦੀਆਂ ਟਿਕਟਾਂ ਪੰਜਾਬੀ ਲਹਿਰਾਂ ਹੀ ਦੇ ਸਕਦਾ। ਤੋ ਅਗਲੀ ਕਾਲ ਲੈਂਦੇ ਹਾਂ ਤੇ ਉਦੋਂ ਬਾਅਦ ਫਿਰ ਵੇਖਦੇ ਹਾਂ। 9409 ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਸਤਿ ਸ਼੍ਰੀ ਅਕਾਲ।
0: ਤੁਹਾਡਾ ਨਾਂ ਕੀ ਆ?
8: ਮੇਰਾ ਗਗਨ ਵਿਰਕ।
0: ਗਗਨ, ਤੁਸੀਂ ਗਏ ਹੋ ਕਦੇ CNE?
8: ਨਹੀਂ, ਮੈਂ ਗਈ ਨੀ, ਪਰ ਮੈਂ ਜਾਣਾ ਚਾਹੁੰਦੀ।
0: ਜਾਣਾ ਚਾਹੁੰਦੇ ਹੋ?
8: ਹਾਂਜੀ।
0: ਅੱਛਾ, ਸਵਾਲ ਦਾ ਜਵਾਬ ਦਿਓ ਫਿਰ।
8: ਗੁੜ ਨਾਲੋਂ ਇਸ਼ਕ ਮਿੱਠਾ।
0: ਉਹ ਤੁਹਾਡੀ ਗੁੜ ਨਾਲੋਂ ਇਸ਼ਕ ਮਿੱਠਾ, ਇਹ ਤਾਂ ਆਪਣੇ ਗਾਣਾ ਹੈਗਾ ਆਪਣੇ ਦਾ, ਮਲਕੀਤ ਸਿੰਘ ਦਾ। ਸਵਾਲ ਸੁਣਿਆ ਤੁਸੀਂ ਕੀ ਆ?
8: ਗਾਣੇ ਆ ਲਾਈਨ ਕਿਹੜੇ ਗਾਣੇ ਚ ਆਉਂਦੀ ਆ?
0: ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ।
8: ਹਾਂਜੀ,
0: ਕਿਹੜੇ ਗਾਣੇ ਚ? ਗੁੜ ਨਾਲ ਇਸ਼ਕ
8: ਮਿੱਠਾ।
0: ਗਾ ਕੇ ਸੁਣਾ ਦੋ, ਚੱਲ ਤੁਹਾਨੂੰ ਟਿਕਟਾਂ ਦੇ ਦਾਂਗੇ ਜੇ ਗਾ ਕੇ ਸੁਣਾ ਦਿੱਤਾ ਗੁੜ ਨਾਲ ਇਸ਼ਕ ਮਿੱਠਾ। ਲੈ ਹੱਸ ਕੇ ਦਿਖਾਤਾ ਗਗਨ। ਫਿਰ ਜੇ ਵਿਨ ਕਰਨਾ ਕੁਛ ਤਾਂ ਪਾਰਟਿਸਿਪੇਟ ਕਰਨਾ ਪੈਣਾ। ਚਲੋ ਠੀਕ ਆ, ਥੈਂਕ ਯੂ ਵੈਰੀ ਮਚ ਗਗਨ, ਸੋ ਨਾਈਸ ਆਫ ਯੂ। ਇੰਨਾ ਪਾਪੂਲਰ ਗਾਣਾ ਹੈ, ਰੋਜ਼ ਤੁਸੀਂ ਸੁਣਦੇ ਹੋ, ਅਤੇ ਪਤਾ ਨਹੀਂ ਕਿਉਂ ਤੁਸੀਂ ਇਹਦੇ ਬਾਰੇ ਦੱਸ ਨਹੀਂ ਸਕਦੇ। ਚੁੱਪ ਪ੍ਰੋਗਰਾਮ ਪੰਜਾਬੀ ਲਹਿਰਾਂ 905-673। ਧੀਰਜ ਪਾਲ, ਧੀਰਜ ਜੀ ਪਹਿਲਾਂ ਤਾਂ CNE ਦੇਖਣ ਗਏ ਹੋ?
9: ਹਾਂਜੀ ਹਾਂਜੀ।
0: ਕਿੰਨੀ ਵਾਰੀ ਗਏ CNE?
9: ਉਹਨੇ ਜੀ ਬੇਟਾ ਗਿਆ, ਮੈਂ ਨਹੀਂ ਗਿਆ ਗਾ।
0: ਤੁਸੀਂ ਕਦੋਂ ਨਹੀਂ ਗਏ? ਤੁਸੀਂ ਕਦੋਂ ਨਹੀਂ ਗਏ? ਕਿਉਂ?
9: ਜਾਣਾ ਹੈ।
0: ਪੂਰਾ ਮੇਲਾ ਹੁੰਦਾ ਯਾਰ ਉੱਥੇ।
9: ਅੱਛਾ ਜੀ।
0: ਮੈਂ ਕਹਿੰਦਾ ਪੁੱਛੋ ਨਾ ਜਗਰਾਵਾਂ ਦੀ ਰੋਸ਼ਨੀ, ਤੇ ਤੁਸੀਂ ਕਿੱਥੇ ਰਹਿੰਦੇ ਹੋ ਪੰਜਾਬ ਚ?
9: ਪੰਜਾਬ ਚ ਮੋਗਾ ਜੀ।
0: ਮੋਗਾ ਤੇ ਤਖਤੂਪੁਰੇ ਦਾ ਤੇ ਮੁਕਤਸਰ ਦਾ ਮੇਲਾ ਹੀ ਹੁੰਦਾ ਬਹੁਤ ਵੱਡਾ। ਤੁਸੀਂ ਕੈਨੇਡਾ ਕਿੰਨਾ ਚਿਰ ਹੋਇਆ ਆਇਆ ਨੂੰ?
9: ਜੀ ਮੈਂ ਤਾਂ ਆਇਆ 20 ਦਿਨ ਹੀ ਹੋਏ ਆ, ਤੇ 9 ਸਤੰਬਰ ਤੱਕ ਮੇਰੀ ਟਿਕਟ ਹੈ।
0: ਅੱਛਾ, 20 ਸਤੰਬਰ ਤੱਕ ਆ, ਤਾਂ ਫਿਰ ਕੋਈ ਨੀ, ਤੁਹਾਨੂੰ ਤਾਂ ਟਿਕਟ ਵੈਸੇ ਅਸੀਂ ਗਿਫਟ ਚ ਦੇ ਦੇਣੀ ਆ। ਮੋਗੇ ਵਾਲਿਓ, ਰਾਮੂ ਵਾਲਾ ਸਿੱਧਵਾ ਕਹਿੰਦੇ ਹੁੰਦੇ ਆ, ਨੇੜੇ ਨੇੜੇ ਹੀ ਆ, ਤੇ ਤੁਹਾਡਾ ਨੰਬਰ ਲਿਖਾਓ ਕਿੰਨਾ, ਤੇ ਕਿਹੜਾ ਗਾਣੇ ਬਾਰੇ ਦੱਸ ਰਹੇ ਸੀ ਤੁਸੀਂ? ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ।
9: ਹਾਂਜੀ ਹਾਂਜੀ, ਦੀਦਾਰ ਸੰਧੂ ਦਾ ਗਾਣਾ ਜੀ ਇਹ।
0: ਕਿਹੜਾ?
9: ਕੱਲ ਦਾ ਕਾਗਜ਼ਾ ਦੋਸਤ ਦਾ।
0: ਅੱਛਾ, ਤੁਹਾਡਾ ਨੰਬਰ ਦੱਸੋ ਕੀ ਆ?
9: ਨੰਬਰ ਦੇਖੋ ਜੀ, ਫਿਰ ਵਟਸਐਪ ਤੇ ਚੱਲੂਗਾ।
0: ਧੀਰਜਪਾਲ ਸਿੰਘ, ਕੋਈ ਨਾ ਵਟਸਐਪ ਦੱਸ ਦਿਓ।
9: ਚਲੋ ਇਸੇ ਆਹ ਨੰਬਰ ਤੇ ਕਰ ਦਿਓ ਕੋਈ ਗੱਲ।
0: ਨੰਬਰ ਨੀ ਆਇਆ ਤੁਹਾਡਾ, ਨੰਬਰ ਬੋਲੋ ਕੀ ਆ?
9: 7780 7780 8672 8672 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7700 7
0: ਗਾਣਾ ਦੱਸਿਆ।
9: ਹਾਂਜੀ
0: ਤੁਹਾਨੂੰ ਇਸ ਕਰਕੇ ਦੱਸਿਆ ਤੁਸੀਂ ਘੁੰਮਣ ਆਏ ਹੋ, ਤੁਹਾਡਾ ਪੰਜਾਬੀ ਲਹਿਰਾਂ ਤੇ ਸਤਿੰਦਰਪਾਲ ਸਿੱਧਵਾਂ ਤੇ ਨਵੀਂ ਸਿੱਧੂ ਵੱਲੋਂ ਸਵਾਗਤ ਕੀਤਾ ਜਾ ਰਿਹਾ।
9: ਹਾਂ
0: ਤੁਹਾਨੂੰ ਚਾਰ ਟਿਕਟਾਂ ਅਸੀਂ ਭੇਜਾਂਗੇ ਤੇ ਤੁਹਾਡਾ ਨੰਬਰ ਲੈ ਲਿਆ ਤੇ ਵੇਖਦੇ ਹਾਂ ਕਿ ਅਗਲੀ। ਹੋਰ ਸੁਣਾਓ ਮੋਗੇ ਦਾ ਕੀ ਹਾਲ ਆ?
9: ਰੋਡ
0: ਤਾਂ ਤੁਹਾਨੂੰ ਪਤਾ ਹੀ ਆ, ਹਾਈਵੇ ਬਹੁਤ ਸੋਹਣਾ ਬਣ ਗਿਆ ਜੇ ਕਿਤੇ ਬਾਘਾ ਬਾਰਡਰ ਤੇ ਉਰਲੇ ਪਾਸੇ ਆ ਜਿਹੜਾ ਫਿਰੋਜ਼ਪੁਰ ਵਾਲਾ ਹੁਸੈਨੀ ਵਾਲਾ ਬਾਰਡਰ ਖੁੱਲ ਜੇ ਬਿਲਕੁਲ, ਹੁਸੈਨੀ ਵਾਲਾ ਬਾਰਡਰ ਖੁੱਲ ਜੇ ਤਾਂ ਕਹਿੰਦੇ ਹੁੰਦੇ ਆ ਦੁਪਹਿਰ ਨੂੰ ਛੋਲੇ ਭਟੂਰੇ ਆਪਾਂ ਲਾਹੌਰ ਹੀ ਖਾਇਆ ਕਰੀਏ।
9: ਬਹੁਤ ਚਾਅ ਜੀ ਜਾਣ ਦਾ, ਪਰ ਵਸ ਨੀ ਚੱਲਦਾ
0: ਕੋਈ ਨੀ ਚਾਅ ਵੀ ਪੂਰਾ ਹੋਜੂਗਾ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਅਗਲੀ ਕਾਲ ਲੈਂਦੇ ਆ 2250 ਵੈਲਕਮ।
10: ਹੈਲੋ ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ।
10: ਉਹ ਨਾ ਤੁਹਾਡੀ ਗੱਲਾਂ ਬਾਰੇ ਸੋਹਣੀ ਲੱਗਦੀਆਂ ਭਾਈ, ਮੈਂ ਤਾਂ ਕਰ ਲਿਆ।
0: ਮੇਰੀਆਂ ਗੱਲਾਂ ਸੋਹਣੀਆਂ ਲੱਗਦੀਆਂ?
10: ਹਾਂ
0: ਅੱਛਾ।
10: ਉਹ ਭਾਈ ਤੁਸੀਂ ਕਿਤੇ ਸਟੇਜ ਤੇ ਬੋਲਦੇ ਜਾਂ ਤੁਹਾਡੇ ਮੂੰਹ ਚ ਫਿੱਲ ਕਰਦੇ ਨੇ, ਮੈਂ ਬਹੁਤ ਵਾਰ ਤੁਹਾਨੂੰ ਦੇਖਿਆ ਸਟੇਜ ਤੇ ਬੋਲਦਿਆਂ ਨੂੰ।
0: ਹਾਂਜੀ ਹਾਂਜੀ ਹਾਂਜੀ।
10: ਤੇ ਸਾਡਾ ਮੇਰਾ ਭਰਾ ਉਦੋਂ ਪੂਰਾ ਹੋ ਗਿਆ ਸੀ ਚੀਮਾ, ਤੇ ਉੱਥੇ ਦੇਖਿਆ ਤੁਹਾਨੂੰ ਬੋਲਦੇ ਨੂੰ ਜੀ ਅਸੀਂ ਗੱਲਾਂ ਕਰੋ, ਮੇਰਾ ਰੋਣ ਆਈ ਜਾਵੇ ਹਨਾ। ਮੈਂ ਚੱਲ ਅੱਜ ਭਾਈ ਨੂੰ ਸੁਣ ਦਿਆਂ
0: ਤੇ
10: ਸੁਣਾ ਦਿੰਦੇ ਹਾਂ ਤੁਹਾਨੂੰ, ਗੀਤ ਸੁਣਾ ਦਿੰਦੇ ਹਾਂ ਭਾਈ ਕੋਈ ਸੁਣਨੇ।
0: ਥੈਂਕ ਯੂ। ਤੇ ਪਹਿਲੀ ਗੱਲ ਤਾਂ ਤੁਸੀਂ ਤੁਹਾਡੇ ਬ੍ਰਦਰ ਦਾ ਜਦੋਂ ਡੈਥ ਹੋਈ ਹੈ, ਬੜਾ ਹੀ ਮਾੜੀ ਗੱਲ ਹੋਈ, ਅਤੇ ਚਲੋ ਕੁਦਰਤ ਵਾਲਾ ਗੱਲਾਂ ਨੇ। ਅਤੇ ਬਾਕੀ ਤੁਸੀਂ ਮੇਰੀ ਗੱਲਬਾਤ ਨੂੰ ਸਰਾਹਣਾ ਕੀਤੀ ਆ, ਸ਼ਾਬਾਸ਼ ਤੁਹਾਡੇ। ਤੇ
10: ਆਪਣਾ ਨਵੀ ਬਹੁਤ ਸੋਹਣਾ ਬੋਲਦਾ, ਨਵੀ ਨੂੰ ਕਈ ਵਾਰੀ ਨਾ ਟਾਈਮ ਲੱਗ ਜਾਵੇ ਜਵਾਕਾਂ ਤੋਂ ਚੋਰੀਆਂ ਸੁਣਦੀ ਟੀਵੀ ਨਾ ਦੇਣ, ਨਵੀ ਆਪਣੇ ਬਹੁਤ ਸੋਹਣੇ ਗੱਲਾਂ ਕਰਦਾ ਹੁੰਦਾ। ਮੈਂ ਇੱਕ ਨਵੀ ਨਾ ਨਵੀ ਗਾਣਾ ਸੁਣਾਉਂਦੀ, ਕਹਿੰਦਾ ਆਂਟੀ ਮੈਨੂੰ ਉਹ ਦੱਸ ਤੀ ਵੀ ਕਿਹੜਾ, ਮੈਂ ਕਲਾਕਾਰ ਦਾ ਮੈਨੂੰ ਪਤਾ ਨੀ, ਤੈਨੂੰ ਉਹਨੂੰ ਗਾ ਕੇ ਸੁਣਾ ਤਾ ਭਾਈ, ਮੈਂ ਬਹੁਤ ਨਵੀ ਦਾ ਆਂਟੀ ਗਾ ਦਾ ਤੂੰ ਆਪ ਹੀ ਸੁਣਾ ਤਾ ਮੈਨੂੰ,
0: ਤੁਸੀਂ ਵੀ ਗਾ ਕੇ ਮੈਨੂੰ ਵੀ ਸੁਣਾ ਦੋ ਕੋਈ ਗਾਣਾ।
10: ਮੈਂ ਤੁਹਾਨੂੰ ਫਿਰ 2 ਮਿੰਟ ਲੱਗਣਗੇ ਭਾਈ ਤੁਹਾਨੂੰ, ਮੈਂ ਕੈਨੇਡਾ ਵਾਲੇ ਤੇ ਸੁਣਾ ਦਿਆਂ ਗਾਣਾ।
0: ਸੁਣਾ ਦੋ ਕੋਈ ਨਾ, 2 ਮਿੰਟ ਲਾ ਲਓ।
10: ਉਹ ਸ਼ਹਿਰਾਂ ਦੇ ਵਿੱਚ ਵਸੋਂ ਕਨੇਰੀ ਜੰਗਲ ਚਾਰ ਛਫੇਰੇ ਨੇ, ਗੋਰੇ ਕਾਲੇ ਰਲਕੇ ਰਹਿੰਦੇ ਦੇਸੀ ਵੀਰ ਬਥੇਰੇ ਨੇ, ਉਹ ਰੈਡ ਮੈਪ ਦਾ ਝੰਡਾ ਇਹਦਾ ਸਭਨਾ ਦੇ ਲਈ ਖੁੱਲਦਾ ਹੈ, ਦੇਸ਼ ਕਨੇਡਾ ਦਾ ਦਰਵਾਜ਼ਾ ਸਭਨਾ ਦੇ ਲਈ ਖੁੱਲਦਾ ਹੈ। ਰਿਫੂਜੀ ਹੋਵੇ ਜਾਂ ਸਪੋਂਸਰ ਸਭ ਨੂੰ ਮਿਲੇ ਸਹਾਰਾ ਜੀ, ਰਿਫੂਜੀ ਹੋਵੇ ਜਾਂ ਸਪੋਂਸਰ ਸਭ ਨੂੰ ਮਿਲੇ ਸਹਾਰਾ ਜੀ, ਓਏ ਹੌਲੀ ਹੌਲੀ ਬੇਸਮੈਂਟ ਤੋਂ ਬਣ ਜੇ ਮਹਿਲ ਚਵਾਰਾ ਜੀ, ਉੱਥੇ ਉੱਥੇ ਡਾਲਰ ਉੱਗਦੇ ਜਿੱਥੇ ਪਸੀਨਾ ਡੁੱਲਦਾ ਹੈ, ਦੇਸ਼ ਕਨੇਡਾ ਦਾ ਦਰਵਾਜ਼ਾ ਸਭਨਾ ਦੇ ਲਈ ਖੁੱਲਦਾ ਹੈ।
0: ਬਹੁਤ ਅੱਛੇ, ਬਹੁਤ ਅੱਛੇ। ਅੱਛਾ ਤੁਸੀਂ ਸੀਐਨਈ ਜਾਣਾ ਚਾਹੁੰਦੇ ਹੋ?
10: ਜਾਣਾ ਸੀਐਨਈ, ਹਾਂ ਜਾਵਾਂਗੇ ਭਾਈ।
0: ਜੇ ਜਾਣਾ ਤਾਂ ਤੁਹਾਨੂੰ ਟਿਕਟਾਂ ਦੇ ਦਿੰਦੇ ਹਾਂ।
10: ਦੇ ਦੋ ਭਾਈ।
0: ਨੰਬਰ ਕੀ ਆ ਤੁਹਾਡਾ? 647
10: 740 ਬੇਟੇ ਦਾ ਨੰਬਰ ਲੈ ਲਿਆ, ਬੇਟੇ ਦਾ ਮੈਨੂੰ ਪਤਾ ਨੀ ਲੱਗਦਾ।
0: ਅੱਛਾ ਬੇਟੇ ਦਾ ਨੰਬਰ ਦੇ ਦਿਓ ਕੀ ਆ?
10: 416
0: 762 762
10: 662 ਤੇ 74 29 ਸਤਨਾਮ ਸਿੰਘ
0: 29 ਸਤਨਾਮ ਸਿੰਘ
10: ਸਤਨਾਮ ਸਿੰਘ ਰੈਨੋਵੇਸ਼ਨ
0: ਬਹੁਤ ਬਹੁਤ ਧੰਨਵਾਦ
10: ਤੁਹਾਨੂੰ ਭਾਈ। ਕਿਤੇ ਨਾ ਮੈਂ ਤੈਨੂੰ ਪੂਰਾ ਸੁਣਾਉਂਗਾ ਨਾ, ਇਹ 5 ਪੈਰੇ ਨੇ ਗਾਣੇ ਦੇ, ਜਵਾਨੀ ਆਉਂਦੇ ਨੇ
0: ਮੈਨੂੰ, ਸਮਾਂ ਹੋਇਆ ਜ਼ਰੂਰ ਪੂਰਾ ਸੁਣਾਵਾਂਗੇ। ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲੈਣਾ। ਇਸ ਤੋਂ ਪਹਿਲਾਂ ਕਿ ਅਗਲੇ ਚੱਲੀਏ, ਇੱਕ ਦੋ ਸੰਦੇਸ਼ ਵੀ ਲੈ ਲਈਏ।
1: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ਲ ਜਾਂ ਕਮਰਸ਼ਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ। ਜੈਸੀਜ਼ ਪਲੰਬਿੰਗ, 647-969-1298, 647-969-1298, ਜੈਸੀਜ਼ ਪਲੰਬਿੰਗ। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
11: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਹਾਰਡਵੁੱਡ ਜਾਇੰਟ ਵੱਲੋਂ। ਬਹੁਤ ਚੋਟੀ ਦਾ ਹਾਰਡਵੁੱਡ ਫਲੋਰਿੰਗ ਵਾਸਤੇ ਤੁਸੀਂ ਘਰ ਜਾਂ ਫਿਰ ਬਿਜ਼ਨਸ ਵਾਸਤੇ ਹਾਰਡਵੁੱਡ ਲੱਭ ਰਹੇ ਹੋ, ਫਲੋਰਿੰਗ ਦੀ ਕੋਈ ਵੀ ਲੇਟੈਸਟ ਕਿਸਮ ਦੀ ਟੈਕਨੋਲੋਜੀ ਤੁਹਾਨੂੰ ਹਾਰਡਵੁੱਡ ਜਾਇੰਟ ਤੋਂ ਮਿਲੇਗੀ। ਨੰਬਰ ਹੈ 647-925-3603, 647-925-3609। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਿਮਰਨ ਸੈਣੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਸਾਡੇ ਪ੍ਰੋਫੈਸ਼ਨਲ ਔਰ ਬਹੁਤ ਚੋਟੀ ਦੀ ਸਿਮਰਨ ਸੈਣੀ ਦੀ ਟੀਮ ਆ, ਆਲ ਕਾਇੰਡ ਇੰਸ਼ੋਰੈਂਸ ਤੋਂ। 416-994-72-72 ਟੈਲੀਫੋਨ ਨੰਬਰ ਹੈ। ਜਸ਼ਨਦੀਪ ਜੀ ਵੈਲਕਮ। ਸਤਿ ਸ਼੍ਰੀ ਅਕਾਲ ਵੀਰੇ।
12: ਆਪਣਾ ਗਾਣਾ ਮੈਨੂੰ ਲੱਗਦਾ ਦੇਸੀ ਡਾਇਰੈਕਟਰ ਉਹਦਾ ਸਾਬੀ ਪਿੰਡਰ ਦਾ।
0: ਹਾਂ,
12: ਸਾਬੀ ਪਿੰਡਰ ਦਾ।
0: ਸਾਬੀ ਪਿੰਡਰ, ਉਹ ਕਿਹੜਾ ਗਾਣਾ?
12: ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ,
0: ਇਹ ਤਾਂ ਯਾਰ ਦਰਦਾਰ ਸੰਧੂ ਦਾ ਗਾਣਾ ਸਾਬੀ
12: ਪਿੰਡਰ। ਨਹੀਂ ਨਾ ਤੁਸੀਂ ਹੁਣੇ ਜਾਓ, ਪੜ ਜਾਓ ਤੇ YouTube ਤੇ ਦੇਖੋ।
0: ਅੱਛਾ ਚਲੋ, ਵੀ ਦੇਖਦੇ ਹਾਂ। ਬਹੁਤ ਮਿਹਰਬਾਨੀ। MS ਹੀਰ, ਹਾਂਜੀ ਸਤਿ ਸ਼੍ਰੀ ਅਕਾਲ।
13: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ, ਇਹ ਗਾਣਾ ਹੈਗਾ ਜੀ ਮਾਹੀ ਵੇ, ਮੈਨੂੰ ਵੈਦ ਮਗਾ ਲਈ।
0: ਹਾਂ,
13: ਕੱਲ ਦਾ ਕਾਲ ਜਾ
0: ਦੁਖਦਾ ਵੇ। ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। 0040
14: ਹਾਂਜੀ ਸਰ ਜੀ, ਸਤਿ ਸ਼੍ਰੀ
0: ਅਕਾਲ। ਹਾਂਜੀ, ਕੌਣ ਬੋਲਦੇ ਹੋ?
14: ਮੈਂ ਕਿਰਪਾ ਬੋਲ ਰਹੀ ਹਾਂ
0: ਜੀ। ਕਿਰਪਾ ਬੋਲੋ।
14: ਇਸਕਾ ਆਂਸਰ ਕੱਲ ਦਾ ਕਾਲਜਾ ਦੀਦਾ ਸਤੂ।
0: ਇਹ ਇਸਕਾ ਆਂਸਰ ਕਹਾਂ ਸੇ ਪੁੱਛਾ ਆਪਨੇ ਕਿ ਗੂਗਲ ਕੀਆ?
14: ਆਪਨੇ ਜੋ ਕੁਐਸਚਨ ਪੁੱਛਾ ਨਾ।
0: ਨਹੀਂ, ਆਪਨੇ ਗੂਗਲ ਕੀਆ ਜਾਂ ਕਹੀਂ ਸੇ ਪੁੱਛਾ ਪੰਜਾਬੀ ਬੋਲਨੇ?
14: ਮੇਰੇ ਹਸਬੈਂਡ ਨੇ ਮੁਝੇ ਬਤਾਇਆ।
0: ਆਪਕੇ ਹਸਬੈਂਡ ਨੇ ਬਤਾਇਆ? ਤੋ ਟਿਕਟ ਹਮ ਹਸਬੈਂਡ ਕੋ ਦੇਂਗੇ, ਆਪਕੋ ਥੋੜੀ ਦੇਂਗੇ।
14: ਵੋ ਪੰਜਾਬੀ ਹੈ, ਮੈਂ ਗੁਜਰਾਤੀ ਹੂੰ, ਤੋ ਫਿਰ ਹਮ ਸੁਣਤੇ ਹੈਂ ਰੇਡੀਓ, ਤੋ ਉਨ੍ਹੋਂਨੇ ਕਹਾ ਯੇ।
0: ਅੱਛਾ, ਤੋ ਆਪ ਗੁਜਰਾਤੀ ਹੈਂ, ਕੇਮ ਛੋ?
14: ਬਸ ਮਜਾਵਾ।
0: ਮਜਾਵਾ, ਤੋ ਢੋਕਲਾ ਖੂਬ ਖਾਤੇ?
14: ਹਾਂ, ਖੂਬ ਖਾਤੇ।
0: ਔਰ ਕੌਨ ਕੌਨ ਸੀ ਡਿਸ਼ਿਜ਼ ਨੇ ਗੁਜਰਾਤੀ ਮੇਂ?
14: ਫਾਫੜਾ ਹੈ।
0: ਹਾਂ
14: ਹਾਂ, ਢੋਕਲਾ ਹੈ, ਉਂਦਿਊ ਹੈ।
0: ਕਿਆ ਬਾਤ ਹੈ। ਅੱਛਾ, ਆਪਨੇ ਆਪਣੇ ਹਸਬੈਂਡ ਕੋ ਵੀ ਪਰਾਂਠਾ ਸੇ ਫਾਫੜਾ ਪੇ ਲਾ ਦਿਆ?
14: ਹਾਂ, ਏਕਦਮ ਗੁਜਰਾਤੀ ਪੇ ਆ ਗਏ ਹੈ ਅਬ ਤੋ। ਮੁਝੇ ਲਗਤਾ ਹੈ ਵੋ ਪੰਜਾਬੀ ਥੋੜਾ ਕਮ ਖਾਣਾ ਮਾਂਗਤੇ ਹੈ।
0: ਆਪ ਆਪ ਆਪਨੇ ਪਰਾਂਠੋ ਪੇ ਆਏ?
14: ਮੈਂ ਪਰਾਂਠੇ ਪੇ ਆ ਗਈ ਹੂੰ, ਮੈਂ ਸੁਬਹ ਵੀਕੈਂਡ ਪੇ ਮੇਰੇ ਘਰ ਪੇ ਮੈਂ ਪਰਾਂਠੇ ਹੀ ਜ਼ਿਆਦਾ ਬਨਾਤੀ
0: ਹੂੰ। ਅੱਛਾ, ਠੀਕ ਹੈ। ਆਪਕਾ ਨੰਬਰ ਕਿਆ ਹੈ? ਆਪਕੋ आपने तो कमाल कर दिया, आपको चार टिकट देंगे हम। बच्चे हैं साथ में?
14: नहीं, बच्चे तो नहीं है।
0: चलो, चार फिर भी हम टिकट तो देनी देनी है। आपका नंबर बोल दें, क्या क्या नंबर है?
14: 6476070940.
0: सोना, तुहानू नाम की है?
14: कृपा।
0: कृपा,
14: कृपा, KRUPA।
0: कृपा, कृपा। ਤੋ ਬਹੁਤ ਬਹੁਤ ਬੈਸਟ ਵਿਸ਼ਿਜ਼ ਐਂਡ ਕਿਆ ਕਹਤੇ ਹੈ ਪਹਿਲੇ ਤੋ ਕੇਮ ਛੋ ਪੁੱਛਤੇ ਹੈ ਜਬ ਬਾਏ ਬਾਏ ਕਰਤੇ ਹੈ ਤੋ ਗੁਜਰਾਤੀ ਮੈਂ ਕਿਆ ਕਹਤੇ ਹੈ?
14: ਅਬਜੋ ਕਹਤੇ ਹੈ।
0: ਅਬਜੋ,
14: ਅਬਜੋ।
0: ਓਕੇ, ਤੋ ਇਹ ਪੰਜਾਬੀ ਮੁੰਡਾ ਗਾਣਾ ਲਾ ਦੀ, ਥੋੜਾ ਦਿਲ ਲੈ ਗਈ ਕੁੜੀ ਗੁਜਰਾਤ ਦੀ।
14: ਹਾਂਜੀ,
0: ਚਲੋ, ਸੋ ਨਾਈਸ ਆਫ ਯੂ, ਇੰਜੋਏ ਕਰੋ ਤੁਸੀਂ ਦੋਨੋਂ, ਤੁਹਾਡੇ ਹਸਬੈਂਡ ਵਾਸਤੇ ਵੀ ਬੈਸਟ ਵਿਸ਼ਿਜ਼, ਗੁੱਡ, ਤੁਹਾਡਾ ਜਿਹੜੀ ਬਹੁਤ ਅੱਛਾ ਜੀਵਨ ਹੋਵੇ, ਸੋ ਇੰਜੋਏ ਕਰੋ। ਥੈਂਕ ਯੂ ਵੈਰੀ ਮਚ।
14: ਨਵੀਂ ਬਾਜੀ ਵੀ ਸੁਣੇ ਤੋ ਹਮਾਰਾ ਸਤਿ ਸ਼੍ਰੀ ਅਕਾਲ।
0: ਨਵੀਂ ਬਾਜੀ ਕੋ ਆਪਕਾ ਸਤਿ ਸ਼੍ਰੀ ਅਕਾਲ ਜ਼ਰੂਰ ਪਹੁੰਚਾਏਗੇ, ਔਰ ਹੋਪਫੁਲੀ ਨੈਕਸਟ ਵੀਕ ਨਵੀਂ ਬਾਜੀ ਵਾਪਸ ਆ ਜਾਏਗੇ।
14: ਥੈਂਕ ਯੂ, ਥੈਂਕ ਯੂ,
0: ਥੈਂਕ ਯੂ ਵੈਰੀ ਮਚ ਨਵੀਂ ਜੀ। ਇਨਕਾ ਤ੍ਰਿਪਤਾ ਜੀ ਕਾ ਬੈਸਟ ਵਿਸ਼ਿਜ਼, ਇਨਕੋ ਵੀ ਚਾਰ ਟਿਕਟੇ ਮਿਲ ਜਾਏਗੀ। ਤੋ ਸਰਬਜੀਤ ਜੀ, ਇੱਕ ਵਾਰੀ ਕੰਮ ਦੀ ਗੱਲ ਵੀ ਕਰ ਲਈਏ ਤੇ ਲਾਈਵ ਔਨ ਲੋਕੇਸ਼ਨ ਅਸੀਂ ਚੱਲਦੇ ਹਾਂ ਜੀ। ਵੈਲਕਮ ਜੀ ਸਰਬਜੀਤ
15: ਜੀ,
0: ਆਉਣ ਦਿਓ ਫਿਰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ।
15: ਜੀ ਬਹੁਤ ਸ਼ੁਕਰੀਆ, ਇੱਕ ਵਾਰੀ ਫਿਰ ਤੋਂ ਸਵਾਗਤ ਸਾਰਿਆਂ ਦਾ ਲਾਈਵ ਔਨ ਲੋਕੇਸ਼ਨ। ਬਾਈ ਜੀ, ਬੜੇ ਸ਼ਾਨਦਾਰ ਪ੍ਰਾਈਜ਼ਿੰਗ ਮਿਲ ਰਹੀ ਹੈ, ਮੈਂ ਤਾਂ ਸਮਾਨ ਦੇਖ ਦੇਖ ਕੇ ਹੈਰਾਨ ਆ। ਸਾਨੂੰ ਹੁੰਦਾ ਵੀ ਯਾਰ ਆਪਾਂ ਆਹ ਵੀ ਲੈ ਲਈਏ, ਆਹ ਬੈੱਡ ਦੇ ਵਿੱਚ LED ਲੱਗੀ ਹੈ, ਆਹ ਬੈੱਡ ਦੇ ਵਿੱਚ ਆਹ ਮਾਡਰਨ ਸਟਾਈਲ ਹੈ, ਲਾਲ ਪੱਟੀ। ਯਾਰ ਦੇਖ ਦੇਖ ਕੇ ਐਂ ਹੁੰਦਾ ਵੀ ਚੱਕ ਲਓ, ਜੇ ਪ੍ਰਾਈਜ਼ ਤੁਹਾਨੂੰ ਵਧੀਆ ਮਿਲੇ ਫਿਰ ਤਾਂ ਰੂਹ ਵੀ ਕਰਦੀ ਹੈ ਵੀ ਯਾਰ ਆਣ ਦੇ ਸੁੱਖ ਬਾਈ, ਚੱਕ ਦੇ।
16: ਬਿਲਕੁਲ ਬਿਲਕੁਲ ਬਾਈ ਜੀ, ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਜਦੋਂ ਸਾਡੇ ਕੋਲ ਪਹੁੰਚਣਾ, ਐਂਟਰ ਹੁੰਦੇ ਆ ਸਾਰੀ 7-8 ਸੈਟ ਜਿਹੜੇ ਟਰਕੀ ਦੇ ਲੱਗੇ ਹੋਏ ਨੇ, ਫਿਰ ਪਿੱਛੇ ਕੈਨੇਡੀਅਨ ਮੇਡ ਦਾ ਸੈਕਸ਼ਨ ਬਣਿਆ ਹੋਇਆ, ਇੱਕ ਸਾਈਡ ਦੇ ਉੱਪਰ ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਪਏ ਹੋਏ ਨੇ ਤੇ ਇੱਕ ਨਾਲ ਵਾਲ ਦੇ ਉੱਪਰ ਕਿੰਗ ਸਾਈਜ਼ ਜਿਹੜੇ ਹਾਈਡ੍ਰੋਲਿਕ ਬੈਡਰੂਮ ਸੈਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਲੋਐਸਟ ਪ੍ਰਾਈਸ ਤੇ ਨਾਲ ਤੋਹਫੇ ਜਿਹੜਾ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਕੁਈਨ ਸਾਈਜ਼ ਬੈੱਡ ਦੀ ਡੀਲ ਦਿੰਦੇ ਆ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 700-800 ਡਾਲਰ ਦਾ ਲੈਂਦੇ ਆ। ਇਸ ਵੀਕਐਂਡ ਲਈ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਦੇ ਨਾਲ 6 ਚੇਅਰਾਂ ਲੈਦਰ ਦੀਆਂ ਡਿਜ਼ਾਈਨਰ ਚੇਅਰਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, 1000-1000 1200 ਦਾ ਲੈਂਦੀ ਆਏ ਹੋ, 299 ਦਾ ਟੇਬਲ ਤੇ 6 ਚੇਅਰਾਂ, 299 ਦਾ ਤੇ ਨਾਲ 299 ਦਾ ਟੇਬਲ ਤੇ 6 ਚੇਅਰਾਂ ਤੇ ਨਾਲ ਮਾਈਕ੍ਰੋਵੇਵ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਇਸ ਵੀਕਐਂਡ ਦੇ ਉੱਪਰ ਮਿਲਣੇ ਨੇ, ਚਾਹੇ ਤੁਸੀਂ ਲਗਜ਼ਰੀ ਬੈਡਰੂਮ ਸੈੱਟ ਲੈਣੇ ਆ, ਲਗਜ਼ਰੀ ਸੋਫਾ ਸੈੱਟ ਲੈਣੇ ਆ, 8-seater ਡਾਇਨਿੰਗ ਟੇਬਲ ਲੈਣੇ ਆ, 10-seater 6-seater ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਓ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਬਾਈ ਜੀ
0: ਵੈਰੀ ਗੁੱਡ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬ ਬੜੀ ਜਲਦ ਫਿਰ ਤੁਹਾਡੇ ਨਾਲ ਜੁੜਦੇ ਹਾਂ ਗੈਰੀ ਵਿਰਕ ਜੀ ਗੈਰੀ ਜੀ ਵੈਲਕਮ
17: ਸਤਿ ਸ਼੍ਰੀ ਅਕਾਲ
0: ਕੀ ਹਾਲ ਤਕੜੇ ਹੋ
17: ਬਸ ਬਹੁਤ ਵਧੀਆ ਭਾਜੀ
0: ਖੁੱਲ ਕੇ ਬੋਲੋ ਥੋੜਾ ਜਿਹਾ ਅੱਛਾ
17: ਭਾਜੀ ਇੱਕ ਨਾ ਸਾਬੀ ਪਿੰਡਰ ਦਾ ਗਾਣਾ ਆ ਡ੍ਰਿਪ ਦੇਸੀ ਡ੍ਰਿਪ ਕਰਕੇ
0: ਅੱਛਾ
17: ਓਹਦੇ ਵਿਚ ਵੀ ਇੱਕ ਲਾਈਨ ਆਂਦੀ ਅਗਰ ਤੁਸੀਂ ਗੌਰ ਕਰਿਓ 55 ਸੈਕਿੰਡ ਤੇ ਕਹਿੰਦਾ ਉਹ ਵੀ ਯਾਰੀ ਜੱਟ ਦੀ ਗੱਡੇ ਚ ਵੱਡੇ
0: ਦੇਖੋ ਓਰਿਜਿਨਲ ਤਾਂ ਇਹਦਾ ਮਤਲਬ ਕੀ ਆ ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ
17: ਵੀ ਜਿਹੜਾ ਫੱਟਾ ਓਹਦੇ ਚ ਕਿੱਲ ਮਤਲਬ ਜਦੋਂ ਆਪਾਂ ਗੱਡ ਦਿੰਦੇ ਆ ਕੱਢਣਾ ਬੜਾ ਔਖਾ ਆ ਵੀ ਇਹੋ ਜਿਹੀ ਯਾਰੀ ਜੱਟ ਦੀ ਆ ਵੀ ਇੰਨੀ ਤਗੜੀ ਆ ਵੀ ਤੁਸੀਂ ਉਹਨੂੰ ਕੱਢ ਨੀ ਸਕਦੇ
0: ਕਿਆ ਬਾਤ ਆ ਇਹ ਨਵੇਂ ਮੁੰਡੇ ਪਿੰਡਰ ਉਸ ਨੌਜਵਾਨ ਨੂੰ ਸੁਣਦੇ ਹੋਣੇ ਆ ਸਾਹਿਬ ਪਿੰਡਰ ਤੇ ਪਰ ਓਰਿਜਿਨਲੀ ਇਹ ਲਾਈਨ ਦੀਦਾਰ ਸੰਧੂ ਦੀ ਆ ਮੈਂ ਤੁਹਾਨੂੰ ਗਾਣਾ ਸੁਣਾਉਣਾ ਧਿਆਨ ਨਾਲ ਸੁਣਿਓ ਤੇ ਯੂ ਵਿਲ ਲਵ ਇਟ ਪ੍ਰੋਗਰਾਮ ਪੰਜਾਬੀ ਲੈਣਾ ਅਗਲੀ ਕਾਲ ਲੈਂਦੇ ਹਾਂ ਇੱਕ ਬਾਏ 6260 ਵੈਲਕਮ
18: ਹਾਂਜੀ ਭਾਈ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਵੀਰੇ
18: ਹਾਂਜੀ ਭਾਜੀ ਇਹ ਗਾਣਾ ਹੈਗਾ ਦਿਲਦਾਰ ਸੰਧੂ ਤੇ ਅਮਨ ਨੂਰੀ ਦਾ ਜੀ ਕੱਲ ਦਾ ਕਾਲ ਦਾ ਦੁੱਖ ਦਾਵੇ
0: ਮੇਰਾ ਕੱਲ ਦਾ ਕਾਲ ਜਾਂ ਦੁੱਖ ਦਾਵੇ
18: ਹਾਂਜੀ
0: ਕੀ ਬਾਤ ਆ ਪ੍ਰਦੀਪ ਮਿਸਟਰ ਪ੍ਰਦੀਪ ਵੈਲਕਮ
19: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
19: ਆ ਗਾਣਾ ਦੋ ਵਾਰ ਲਾਈਨ ਬੋਲੀ ਹੋਈ ਹੈ ਜੀ ਗਾਣਾ ਇੱਕ ਤਾਂ ਸਾਬੀ ਪਿੰਡਰ ਦਾ ਗਾਣਾ ਦੇਸੀ ਟ੍ਰਿਪ ਤੇ ਇੱਕ ਹੈਗਾ ਕੱਲ ਦਾ ਕਾਲ ਜਾਂ ਦੁੱਖ ਦਾ
0: ਦਿਲਦਾਰ ਸੰਧੂ ਦਾ ਦੇਸੀ ਟ੍ਰਿਪ ਮੈਂ ਬਾਅਦ ਚ ਸੁਣੂਗਾ ਪਹਿਲਾਂ ਆਪਾਂ ਕੱਲ ਦਾ ਕਾਲਜਾ ਦੁਖਦਾ ਇਹ ਸੁਣ ਲਈਏ ਤੇ ਜਿਹੜੇ ਸੱਜਣ ਮਿੱਤਰ ਸੁਣਨਾ ਚਾਹੁੰਦੇ ਉਹਨਾਂ ਵਾਸਤੇ ਪੂਰਾ ਕਰ ਦਈਏ ਖੁਸ਼ੀ ਕਰ ਦਈਏ ਪ੍ਰੋਗਰਾਮ ਨੂੰ।

0: ਕਿਆ ਬਾਤ ਆ ਦਰਦਾਰ ਸਿੰਧੂ ਸਾਹਿਬ, ਸ਼ਾਮ ਬਣਾਤੀ ਤੁਸੀਂ ਤੇ ਨਾਲੇ ਮਿੱਤਰਾਂ ਦੋਸਤਾਂ ਨੇ ਸੁਣਨਾ ਚਾਹਿਆ ਸੀਗਾ ਪ੍ਰੋਗਰਾਮ ਪੰਜਾਬੀ ਲਾਈਨਾਂ ਵਿੱਚ। ਤੁਹਾਡੀਆਂ ਕੁਛ ਕਾਲਸ ਹੋਰ ਲੈਂਦੇ ਹਾਂ, ਲਾਈਨਾਂ ਸਾਰੀਆਂ ਬਿਜ਼ੀ ਆ ਰਹੀਆਂ, ਥੈਂਕ ਯੂ ਵੈਰੀ ਮੱਚ, ਪਰ ਫਿਰ ਵੀ ਸਾਡਾ ਲਾਈਵ ਲੋਕੇਸ਼ਨ ਚੱਲ ਰਿਹਾ, ਤੁਸੀਂ ਉੱਥੇ ਪਹੁੰਚਣਾ। ਔਰ ਅਪਲਾਇੰਸ ਜੰਕਸ਼ਨ 'ਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ, ਦੋ ਲੋਕੇਸ਼ਨਸ ਨੇ, ਉੱਥੇ ਤੁਸੀਂ ਪਹੁੰਚਣਾ। ਅਤੇ ਤੁਹਾਡੇ ਕੋਈ ਅਪਲਾਇੰਸਿਸ ਖਰਾਬ ਹੋ ਗਏ ਨੇ ਤਾਂ ਪ੍ਰਦੀਪ ਜੀ ਨੂੰ ਕਾਲ ਕਰ ਲੈਣੀ ਹੈ। ਪ੍ਰਦੀਪ ਜੀ ਦਾ ਟੈਲੀਫੋਨ ਨੰਬਰ 647-622-3203। ਅਤੇ ਇੱਕ ਨੰਬਰ ਤੁਹਾਨੂੰ ਮੈਂ ਦੇਣਾ ਚਾਹੁੰਦਾ ਐਚ ਕੇ ਮੂਵਰਸ ਦਾ। ਜੀ ਹਾਂ, ਐਚ ਕੇ ਮੂਵਰਸ, ਤੁਸੀਂ ਨਾ ਉੱਤਰੀ ਅਮਰੀਕਾ 'ਚ ਕਿਤੇ ਵੀ ਮੂਵ ਹੋਣਾ ਸਣੇ ਕਾਰਾਂ ਵੈਨਾਂ ਟਰੱਕਾਂ ਦੇ, ਤਾਂ ਤੁਹਾਨੂੰ ਐਚ ਕੇ ਮੂਵਰ ਵਾਲੇ ਬੜਾ ਸੇਫ ਅਤੇ ਸਾਊਂਡ ਮੂਵ ਕਰਵਾਉਣਗੇ। ਨੰਬਰ ਹੈ 416-524-6704, 416-524-6704। ਅਤੇ ਨਾਲ ਤੁਹਾਨੂੰ ਰੱਬ ਤੁਹਾਡਾ ਭਲਾ ਕਰੇ, ਤੁਹਾਨੂੰ ਭੇਜਦੇ ਹਾਂ ਕਿੱਥੇ, ਗਿੱਲ ਫਾਰਮ 'ਤੇ, ਗਿੱਲਾਂ ਦੇ ਫਾਰਮ 'ਤੇ ਬਈ ਬਹੁਤ ਮੇਲਾ ਲੱਗਿਆ ਰਹਿੰਦਾ, ਤੁਸੀਂ ਵੀ ਜਾ ਕੇ ਆਓ ਸੈਟਰਡੇ ਸੰਡੇ, ਅਤੇ ਫਾਰਮ ਦਿਖਾ ਕੇ ਲਿਆਓ ਬੱਚਿਆਂ ਨੂੰ, ਅਤੇ ਨਾਲੇ ਉੱਥੋਂ ਖਰਬੂਜ਼ੇ ਲੈ ਕੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਓ, ਫਲ ਫਰੂਟ ਅਤੇ ਚੱਕੀ ਦਾ ਆਟਾ ਦੇਸੀ। ਗਿੱਲ ਫਾਰਮ 905-925-2300। ਜੀ ਬਾਈ 62 ਵਾਲੇ, ਉਹ ਫੇਰ ਆ ਗਈ ਤੁਹਾਡੀ ਕਾਲ, ਸਤਿ ਸ਼੍ਰੀ ਅਕਾਲ।
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
1: ਹਾਂਜੀ, ਜਵਾਬ ਸਹੀ ਦਿੱਤਾ ਜੀ?
0: ਬਿਲਕੁਲ ਸਹੀ ਜੀ, ਬਿਲਕੁਲ ਸਹੀ, ਥੈਂਕ ਯੂ, ਬਿਲਕੁਲ ਸਹੀ, ਤੁਹਾਡਾ ਜਵਾਬ ਸਹੀ ਆ। ਪਰ ਹੁਣ ਜਿਹੜੇ ਟਿਕਟਾਂ ਦੇਣੀਆਂ ਸੀ ਅੱਜ ਦੇ ਦਿਨ ਦੀਆਂ, ਉਹ ਦੇ ਦਿੱਤੀਆਂ, ਅਗਲੇ ਵੀਕ ਵੀ ਇਹ ਚੱਲਦਾ ਰਹੂਗਾ, ਜਿੰਨਾ ਚਿਰ ਸੀ ਐਨ ਈ ਚੱਲਦੀ ਰਹੂਗੀ, ਰੋਜ਼ ਤੁਹਾਨੂੰ ਟਿਕਟਾਂ ਜਿਹੜੀਆਂ ਅਸੀਂ ਦਿੰਦੇ ਰਹਾਂਗੇ। ਸੁਰਿੰਦਰ ਸਿੰਘ

0: 9300 Gorway Drive, ਪੰਜਾਂ ਵਿੱਚੋਂ ਪੰਜ ਨੰਬਰ ਜਾਂਦੇ ਆ ਵੀ ਆਨਲਾਈਨ ਵੀ ਦੇਖੋਗੇ, 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
1: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ
1: ਜੀ? ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇੰਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ।
0: ਤੇ
1: ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essilor de branded lenses hai gaya, it hit $249 the package hai ga complete,
0: very good.
1: And bachchyan waste ajkal blue light glasses, eh package assi banaya hai ga specifically for bachchyan waste jinna da screen time jyada hai ga, so frame with lenses and blue coating, eh $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ।
0: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਸ ਕੀ?
1: ਯੈਸ,
0: ਵੈਰੀ ਗੁੱਡ। ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਮਿਲੀ, ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937। ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
1: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਆ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
0: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵਰ, 9057933937। ਰੋਮੀ ਥੈਂਕ ਯੂ।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io

0: ISO 28998295972899829597. 289-982-9597.
1: ਪ੍ਰੋਗਰਾਮ ਹੈ ਪੰਜਾਬੀ ਲਹਿਰ CNE 21 ਅਗਸਤ ਤੋਂ ਖੁੱਲ੍ਹ ਗਈ ਹੈ, ਯਾਨੀ ਅੱਜ ਤੋਂ, ਅਤੇ ਤੁਸੀਂ CNE ਦੇ ਵਿੱਚ ਜ਼ਰੂਰ ਇੰਜੋਏ ਕਰੋ। ਟੋਰੰਟੋ ਦੀਆਂ ਗਰਮੀਆਂ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਰੌਣਕ ਵਾਲੀ ਐਗਜ਼ੀਬਿਸ਼ਨ ਆ CNE। 147 ਸਾਲ ਹੋ ਗਏ ਲਗਾਤਾਰ ਇਹਨੂੰ। 18 ਦਿਨ ਪਰਿਵਾਰਾਂ ਲਈ, ਦੋਸਤਾਂ ਲਈ ਮਨੋਰੰਜਨ, ਖਾਣ ਪੀਣ, ਰਾਈਡਸ, ਗੇਮਸ, ਸ਼ੋਪਿੰਗ, ਐਗਜ਼ਿਬਿਟਸ, ਲਾਈਵ ਐਂਟਰਟੇਨਮੈਂਟ ਹੋਏਗਾ। ਅਤੇ ਤੁਸੀਂ ਬੈਂਡ ਸ਼ੈਲ, ਬੈੱਲ, ਸਾਊਂਡ ਸਟੇਜ, ਲਾਈਵ ਕੌਨਸਰਟ ਔਰ ਪੰਜਾਬੀ ਕੌਨਸਰਟ ਵੀ ਹੋਣ ਜਾ ਰਿਹਾ। ਅਤੇ ਆਉਣ ਵਾਲੇ ਦਿਨਾਂ 'ਚ ਇੱਕ ਅਨਾਊਂਸਮੈਂਟ ਕਰਾਂਗੇ ਅਸੀਂ, ਤੁਸੀਂ ਬਹੁਤ ਖੁਸ਼ ਹੋਵੋਗੇ ਉਸ ਅਨਾਊਂਸਮੈਂਟ ਤੋਂ। ਅਤੇ CNE ਦੀ ਬਹੁਤ ਵੱਡੀ ਅਟਰੈਕਸ਼ਨ ਹੋਵੇਗੀ ਉਹ ਅਨਾਊਂਸਮੈਂਟ। ਤਾਂ ਤੁਸੀਂ CNE ਦੇ ਵਿੱਚ ਜ਼ਰੂਰ 21 ਅਗਸਤ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਅਤੇ ਬਹੁਤ ਕਮਾਲ ਦਾ ਤੁਹਾਡੇ ਵਾਸਤੇ ਇਹ ਮੇਲਾ ਹੋਏਗਾ। ਅਤੇ ਮੈਂ ਕਹਿੰਦਾ ਕਮਾਲਾਂ ਹੋ ਜਾਂਦੀ, ਮੈਂ ਵੀ 2-3 ਵਾਰੀ ਗਿਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਬਾਈ ਗੁਰਮੇਲ ਸਿੰਘ ਸੱਗੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ, ਹੈਪੀ ਹੈਪੀ ਵੀਕਐਂਡ। ਤੋਂ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ ਏਮੀ ਵਿਰਕ 30 ਅਗਸਤ ਨੂੰ ਕੈਨੇਡੀਅਨ ਜਿਹੜਾ ਥੀਏਟਰ ਆ ਉਹਦੇ ਵਿੱਚ ਪਹੁੰਚ ਰਹੇ ਨੇ, ਗ੍ਰੇਟ ਕੈਨੇਡੀਅਨ ਟੋਰਾਂਟੋ। ਜੀ ਹਾਂ, ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, 1133 ਕੁਇਨਸ ਪਲੇਟ। ਅਤੇ ਤੁਹਾਨੂੰ ਪਤਾ ਹੀ ਹੈ ਕਿ ਏਮੀ ਵਿਰਕ ਕਿੰਨਾ ਤਕੜਾ ਗਾਇਕ ਆ, ਅਦਾਕਾਰ ਆ, ਖੜਕਵੀਂ ਆਵਾਜ਼ ਹੈ ਪੂਰੇ ਬੈਂਡ ਦੇ ਨਾਲ। ਏਮੀ ਵਿਰਕ ਬੜੇ ਲੰਬੇ ਸਮੇਂ ਤੋਂ ਬਾਅਦ ਪਰਫੋਰਮ ਕਰ ਰਿਹਾ ਔਰ ਇੰਨਾ ਕਰੇਜ਼ ਆ ਲੋਕਾਂ ਦੇ ਵਿੱਚ, ਨਾਲ ਸਰਗੁਣ ਮਹਿਤਾ। ਅਤੇ ਤੁਸੀਂ ਇੰਜੋਏ ਕਰੋ। ਅਸੀਂ ਇੱਕ ਕਾਲ ਵੇਟ ਕਰ ਰਹੇ ਸੀ ਸੁਜੋਕ ਹੋਮਿਓ ਕਲੀਨਿਕ ਤੋਂ, ਮੈਡਮ ਪਰਮਿੰਦਰ ਬੱਲ ਡਾਕਟਰ ਹੋਮਿਓਪੈਥ ਨੇ, ਉਹਨਾਂ ਨਾਲ ਕੁਛ ਗੱਲਬਾਤ ਕਰਨੀ ਆ ਅਤੇ ਬੜੀ ਜਲਦ ਉਹਨਾਂ ਨਾਲ ਵੀ ਗੱਲਬਾਤ ਹੋਏਗੀ। ਨੰਬਰ ਹੈ ਸੁਜੋਕ ਹੋਮਿਓ ਕਲੀਨਿਕ ਦਾ। ਕਿਸੇ ਵੀ ਤਰ੍ਹਾਂ ਦੀ ਨਾਮਰਦ ਬਿਮਾਰੀ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਕਲੀਅਰ, ਕਹਿੰਦੇ ਨੇ ਕਿ ਕ੍ਰਿਸਟਲ ਕਲੀਅਰ ਸਰਵਿਸਿਜ਼ ਦਿੰਦੇ ਨੇ ਡਾਕਟਰ ਪਰਮਿੰਦਰ ਬੱਲ। ਨੰਬਰ ਹੈ ਉਹਨਾਂ ਦਾ 647-856-2516, 647-856-2516। ਇਸ ਤੋਂ ਪਹਿਲਾਂ ਕਿ ਏਮੀ ਵਿਰਕ ਦਾ ਗਾਣਾ ਸੁਣਾਈਏ, ਤੁਹਾਨੂੰ ਇੱਕ ਵਾਰੀ ਫਿਰ ਲੈ ਕੇ ਚੱਲਦੇ ਹਾਂ ਅਸੀਂ ਲਾਈਵ ਔਨ ਲੋਕੇਸ਼ਨ। ਸਰਵਜੀਤ ਮੇਰੇ ਨਾਲ ਨੇ ਅਤੇ ਬੜੀ ਜਲਦ ਪ੍ਰਭ ਸੰਧੂ ਵੀ ਸਟੂਡੀਓ 'ਚ ਪਹੁੰਚ ਜਾਣਗੇ ਅਤੇ ਗੱਲਾਂ ਬਾਤਾਂ ਅੱਗੇ ਚੱਲ ਕੇ ਕਰਾਂਗੇ। ਜੀ ਵੈਲਕਮ
2: ਜੀ, ਬਹੁਤ ਸ਼ੁਕਰੀਆ, ਬੜੀ ਸ਼ਾਨਦਾਰ ਡੀਲ, ਲਾਈਵ ਔਨ ਲੋਕੇਸ਼ਨ ਅੱਜ ਆਪਾਂ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਵਾਕ ਤੁਸੀਂ ਕਰੋ ਆ ਕੇ, ਬੜੀ ਸ਼ਾਨਦਾਰ ਜਗ੍ਹਾ ਬਿਲਕੁਲ। ਜੇ ਆਪਾਂ ਗੱਲ ਕਰੀਏ ਬਾਈ ਜੀ ਕੁਈਨ ਇੰਟਰਸੈਕਸ਼ਨ ਤੇ ਦੂਜਾ ਕਿਹੜਾ ਆਪਣਾ?
3: ਇਹ ਬਿਲਕੁਲ ਕੁਈਨ ਐਂਡ ਗੇਟਵੇ ਜਾਂ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਮਿਡਲ ਦੇ ਵਿੱਚ
2: ਬਿਲਕੁਲ। ਤੇ ਤੁਸੀਂ ਆਓ, ਬੜਾ ਸ਼ਾਨਦਾਰ, ਬਹੁਤ ਵੱਡਾ, 15,000 ਤੋਂ ਵੱਧ ਸਕੁਏਅਰ ਫੀਟ ਦਾ ਇਹ ਸ਼ੋਰੂਮ ਹੈਗਾ। ਤੁਸੀਂ ਬਾਹਰ ਆਓ, ਸਾਈਨ ਦੇਖੋਗੇ ਵੱਡੇ ਸੇਲ ਦੇ, ਗ੍ਰੈਂਡ ਹੋਮ ਫਰਨੀਚਰ ਦੇ ਫਲੋਰ ਕਲੀਅਰੈਂਸ ਸੇਲ ਦੇ, ਤੇ ਅੰਦਰ ਆ ਕੇ ਦੇਖੋਗੇ ਬੇਸ਼ੁਮਾਰ ਵਰਾਇਟੀ ਪਈ ਹੈ, ਭਾਵੇਂ ਆਪਾਂ ਇੰਟਰਨੈਸ਼ਨਲ ਗੱਲ ਕਰੀਏ, ਇਟਾਲੀਅਨ ਦੀ ਕੋਈ ਗੱਲ ਕਰੀਏ, ਈਵਨ ਕਿ ਕੈਨੇਡਾ ਮੇਡ ਬਣੇ ਹੋਏ ਸੋਫਿਆਂ ਦੀ ਗੱਲ ਕਰੀਏ। ਯਾਰ ਸੋਫੇ ਜਾਂ ਬੈੱਡ ਰੂਹ ਤੇ ਬੋਲਦੀ ਹੈ, ਜਿਵੇਂ ਲਾਈਟਾਂ ਲੱਗੀਆਂ ਹੋਈਆਂ ਸਾਰੇ ਪਾਸੇ। ਬਾਈ ਇੱਕ ਬੈੱਡ ਦੇਖ ਰਿਹਾ ਮੈਂ ਉਹ ਸਾਹਮਣੇ, ਬੜਾ ਚਮਕ ਰਿਹਾ ਐਨ, ਪੂਰੀ ਪੂਰੀ ਵਾਲ ਪਿੱਛੇ ਭਰਦੇ ਸ਼ੀਸ਼ਾ, ਲੈ
3: ਲੈਫਟ ਲੰਬੀ ਢੋਆ ਜੀ,
2: 12 ਫੁੱਟ ਲੰਬੀ,
3: ਬਿਲਕੁਲ 12 ਫੁੱਟ ਲੰਬੀ ਢੋ, ਪੈਨਲ ਵਾਲਾ ਜਿਹਨੂੰ ਆਪਾਂ ਬੈੱਡਰੂਮ ਸੈੱਟ ਕਹਿ ਸਕਦੇ ਹਾਂ। ਇਹ ਬਾਈ ਜੀ ਟਰਕੀ ਤੋਂ ਆਇਆ, ਕੱਲ ਹੀ ਬੈੱਡਰੂਮ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗਾ, ਬਿਲਕੁਲ 12 ਫੁੱਟ ਲੰਬੀ ਢੋ ਆ। ਦੇਖੋ ਵਿੱਚ ਗੋਲਡਨ ਕਲਰ ਦੀ ਟ੍ਰਿਮ ਲੱਗੇ ਹੋਏ ਨੇ, LED ਲਾਈਟਾਂ, ਡਰੈਸਰ ਦੇ ਉੱਪਰ ਜਿਹੜੇ ਗੋਲਡਨ ਕਲਰ ਦੇ ਹੈਂਡਲ ਲੱਗੇ ਨੇ, ਵਿੱਚ ਸ਼ੀਸ਼ਾ ਮਿਰਰ ਜਿਹੜਾ ਲੱਗਾ ਹੋਇਆ। ਸੋ ਡਿਜ਼ਾਈਨਰ ਬਹੁਤ ਸਾਰੇ ਨਵੇਂ ਜਿਹੜੇ ਬੈੱਡਰੂਮ ਸੈੱਟ ਇਸ ਵਿਕਣ ਲਈ ਲੱਗੇ ਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਦੇ ਲਈ। ਸੋ ਨਾਲ ਦੀ ਨਾਲ ਢੋ ਜਿਹੜੀ ਦੀ ਹਾਈਟ ਵੀ ਬਾਈ ਜੀ 6 ਫੁੱਟ ਉੱਚੀ ਹੈਡਬੋਰਡ ਆ,
1: ਸਪੈਸ਼ਲੀ ਮਿਲਣ ਦਾ ਹਨੀਮੂਨ ਕਪਲਸ ਲਈ ਬਣਾਇਆ ਲੱਗਦਾ, ਇੰਨਾ ਵਧੀਆ।
3: ਬਿਲਕੁਲ ਬਿਲਕੁਲ ਬਿਲਕੁਲ ਭਾਜੀ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਚੌਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸੀਟ, ਜੀ ਹਾਂ ਸੋਫਾ ਐਂਡ ਲਪਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਚੌਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸੀਟ, 4 ਰਿਕਲਾਈਨਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $2500 ਸੀ, ਓਨਲੀ ਫੋਰ ਦਿਸ ਵੀਕਐਂਡ $999, 2500 ਵਾਲਾ ਰਿਕਲਾਈਨਰ ਸੋਫਾ ਸੈੱਟ, 999 ਦਰ ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਤੋਹਫਾ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਰਿਕਲਾਈਨਰ ਸੋਫਾ ਐਂਡ ਲਪਸਿਡ, ਚਾਰ ਰਿਕਲਾਈਨਰ ਦੇ ਨਾਲ ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, $2500 ਵਾਲਾ ਸਿਰਫ $999 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਬਿਲਕੁਲ ਬਾਈ ਜੀ, ਇਹਦੇ ਚ ਬਰਾਊਨ ਤੇ ਬਲੈਕ ਕਲਰ ਦੋਨੇ ਅਵੇਲੇਬਲ ਨੇ, ਪਰ ਜਿਹੜਾ ਸਟਾਕ ਸਾਡੇ ਕੋਲ ਬਰਾਊਨ ਕਲਰ ਦਾ ਜ਼ਿਆਦਾ, ਸੋ ਸੋਫਾ ਐਂਡ ਲਵਸਿਡ ਚਾਰ ਰਿਕਲਾਈਨਰ ਦੇ ਨਾਲ $999 ਦਾ, ਤੇ ਨਾਲ ਟੈਲੀਵਿਜ਼ਨ ਲੈਣਾ ਨੀ ਭੁੱਲਣਾ। ਸੋ ਬਹੁਤ ਸਾਰੀ ਵਰਾਇਟੀ, ਜਿਹੜੇ ਬੈਡਰੂਮ ਸੈੱਟ, ਮਹਾਰਾਜਾ ਬੈਡਰੂਮ ਸੈੱਟ, ਅਲਮਾਰੀ ਵਾਲੇ ਬੈਡਰੂਮ ਸੈੱਟ, ਪਾਵਰ ਰਿਕਲਾਈਨਰ, ਕੈਨੇਡੀਅਨ ਮੇਡ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
4: ਵਾਹ ਵਾਹ, ਥੈਂਕ ਯੂ ਸਰਬਜੀਤ, ਸੋ ਨਾਈਸ ਆਫ ਯੂ। ਤੇ ਮਿਲਦੇ ਆਪਾਂ ਸਰਬ ਰੇਡੀਓ, ਸਰਬਜੀਤ ਤੁਹਾਨੂੰ ਪਤਾ ਪੇਸ਼ ਕਰਦੇ ਆ ਸੰਡੇ ਵਾਲੇ ਦਿਨ
5: ਜੀ, ਸ਼ਨੀਵਾਰ 9 to 10 ਸ਼ਾਮੀ,
4: ਸ਼ਨੀਵਾਰ 9 to 10 ਕੱਲ ਨੂੰ ਜਾਣੀ 9 to 10 ਸ਼ਾਮੀ। ਤੇ ਸਾਡੇ ਕੋਲ ਕੁਛ ਰੇਡੀਓ ਪ੍ਰੋਗਰਾਮ ਅਵੇਲੇਬਲ ਹੈਗੇ ਨੇ, ਜੇ ਤੁਸੀਂ ਰਾਤ ਨੂੰ ਜਾਂ ਦਿਨੇ ਕਿਸੇ ਵੇਲੇ ਵੀ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਨੂੰ ਪੂਰਾ ਸਪੋਰਟ ਕਰੇਗੀ ਤੇ ਤੁਹਾਨੂੰ ਪੂਰਾ ਗਾਈਡੈਂਸ ਦੇਵਾਂਗੇ। ਤੇ ਅਗਰ ਤੁਸੀਂ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ, ਇੱਕ ਨਵਾਂ ਪ੍ਰੋਗਰਾਮ ਜਿਹਦੀ ਅਸੀਂ ਅਨਾਊਂਸਮੈਂਟ ਅਗਲੇ ਹਫ਼ਤੇ ਕਰਾਂਗੇ ਤੇ ਪੰਜਾਬੀ ਲਹਿਰਾਂ ਦੇ ਵਿੱਚ ਸ਼ੁਰੂ ਹੋ ਰਿਹਾ, ਤੋ ਤੁਸੀਂ ਵੀ ਅਗਰ ਪੰਜਾਬੀ ਲਹਿਰਾਂ ਦੇ ਬੋਰਡ 'ਤੇ ਆਉਣਾ ਚਾਹੁੰਦੇ ਹੋ AM 533 ਦੀ ਸੁਪਰਹਿੱਟ ਫ੍ਰੀਕੁਐਂਸੀ, ਤਾਂ ਸਾਡੇ ਹੈੱਡ ਆਫਿਸ ਨੂੰ 647-504-1557 'ਤੇ ਕਾਲ ਕਰ ਲਓ, 647-504-1557। ਥੈਂਕ ਯੂ ਸਰਬਜੀਤ।

0: ਮੈਂ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਤੁਹਾਨੂੰ ਪਤਾ ਕਿ ਫਰਾਈਡੇ ਆ ਔਰ ਫਰਾਈਡੇ ਨੂੰ ਅਸੀਂ ਸਾਡੇ ਸਪੋਂਸਰਸ ਨੂੰ ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਕਿਉਂਕਿ ਵੀਕਐਂਡ 'ਤੇ ਤੁਸੀਂ ਸਪੋਂਸਰਸ ਨਾਲ ਅਪੁਆਇੰਟਮੈਂਟ ਬਣਾਉਣੀਆਂ ਹੁੰਦੀਆਂ। ਇਸ ਵੇਲੇ ਸਾਡੇ ਨਾਲ ਆਲ ਕਾਇੰਡ ਇੰਸ਼ੋਰੈਂਸ ਤੋਂ ਮੈਂ ਪਹਿਲਾਂ ਵੀ ਜਾਣਕਾਰੀ ਦੇ ਰਿਹਾ ਸੀ, ਬਹੁਤ ਹੀ ਡੈਡੀਕੇਟਡ, ਬਹੁਤ ਹੀ ਓਨੈਸਟ, ਬਹੁਤ ਹੀ ਪੈਸ਼ਨ ਦੇ ਨਾਲ ਇੰਸ਼ੋਰੈਂਸ ਦੀ ਦੁਨੀਆ ਵਿੱਚ ਹਾਈਲੀ ਕੁਆਲੀਫਾਈਡ ਅਤੇ ਹਾਈਲੀ ਨੌਲੇਜੇਬਲ ਪਰਸਨੈਲਿਟੀ ਨੇ ਮੈਡਮ ਸਿਮਰਨ ਸੈਣੀ, ਉਹ ਸਾਡੇ ਨਾਲ ਨੇ। 416-994-72-72 ਟੈਲੀਫੋਨ ਨੰਬਰ ਆ ਜੀ। ਸਿਮਰਨ ਵੈਲਕਮ।
1: ਥੈਂਕ ਯੂ ਚੰਦਰਪਾਲ ਜੀ, ਪਹਿਲਾਂ ਦੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਆਪ ਵੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਸਤਿ ਸ਼੍ਰੀ ਅਕਾਲ ਸਿਮਰਨ, ਸਤਿ ਸ਼੍ਰੀ ਅਕਾਲ
1: ਜੀ। ਜੀ ਬਿਲਕੁਲ। ਸੋ ਅੱਜ ਮੈਂ ਥੋੜੀ ਜਿਹੀ ਗੱਲ ਕਰਾਂਗੀ ਸਾਡੇ ਉਹ ਲਿਸਨਰ ਜਿਹੜੇ ਕਿ ਸਪੈਸ਼ਲੀ ਟਰੱਕਿੰਗ ਇੰਡਸਟਰੀ, ਊਬਰ ਇੰਡਸਟਰੀ ਜਾਂ ਕੰਸਟਰਕਸ਼ਨ ਦਾ ਜਿਹੜਾ ਕੰਮ ਕਰਦੇ ਹੈਗੇ ਨੇ। ਸੋ ਅਗਰ ਤੁਸੀਂ ਵੀ ਇਹ ਸਾਰੇ ਕੰਮਾਂ 'ਚ ਕੋਈ ਵੀ ਕੰਮ ਕਰ ਰਹੇ ਹੈਗੇ ਹੋ, ਮਤਲਬ ਇਹ ਹੈ ਕਿ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਆਪਣੀ ਕਾਰਪੋਰੇਸ਼ਨ ਦੇ ਅੰਡਰ ਕੰਮ ਕਰ ਰਹੇ ਹੈਗੇ ਹੋ ਅਤੇ ਤੁਹਾਡੇ ਕੋਲ WSIB ਵੀ ਨਹੀਂ ਹੈ ਅਗਰ, ਔਰ ਅਗਰ ਤੁਹਾਡੇ ਕੋਲ ਕੋਈ ਬੈਨੀਫਿਟ ਹੋਰ ਨਹੀਂ ਹੈ, ਤੁਸੀਂ ਟੋਟਲੀ ਅਨਇੰਸ਼ੋਰਡ ਹੋ, ਤਾਂ ਜ਼ਰੂਰ ਆਪਣੀ ਥੋੜ੍ਹੀ ਬਹੁਤ ਇੰਸ਼ੋਰੈਂਸ ਕਰਵਾ ਕੇ ਰੱਖੋ। ਬਿਕਾਜ਼ ਮੋਸਟਲੀ ਹੁਣ ਆਪਾਂ ਕੀ ਦੇਖਦੇ ਹਾਂ, ਕਈ ਵਾਰੀ ਕੋਈ ਸੱਟ ਚੋਟ ਲੱਗ ਗਈ ਫਿਰ ਸਾਨੂੰ ਕਾਲ ਆ ਜਾਂਦੀ ਹੈ ਕਿ ਹੁਣ ਕੋਈ ਡਿਸੇਬਿਲਿਟੀ ਇੰਸ਼ੋਰੈਂਸ ਕਰ ਦਿਓ ਸਾਡੀ, ਕਿ ਮੰਥਲੀ ਇਨਕਮ ਸਾਨੂੰ ਥੋੜ੍ਹੀ ਬਹੁਤੀ ਆਉਂਦੀ ਰਹੇ, ਅਸੀਂ ਹੁਣ ਪਾਲਿਸੀ ਲੈ ਲੈਂਦੇ ਹਾਂ, 2 ਵੀਕ ਬਾਅਦ ਕਲੇਮ ਕਰ ਦਿਆਂਗੇ। ਸੋ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਸੋ ਹਮੇਸ਼ਾ ਜਦੋਂ ਤੁਸੀਂ ਪਾਲਿਸੀ ਲੈਣੀ ਹੈਗੀ ਹੈ, ਉਹ ਪ੍ਰੋਪਰ ਟਾਈਮ ਰਹਿੰਦੇ ਪਾਲਿਸੀ ਲੈਣੀ ਹੈ। ਆਪਾਂ ਨੇ ਇਹ ਵੇਟ ਨਹੀਂ ਕਰਨੀ ਕਿ ਹਾਂਜੀ ਪ੍ਰੋਬਲਮ ਆਏ ਤੇ ਅਸੀਂ ਫਿਰ ਇੰਸ਼ੋਰੈਂਸ ਲਈਏ, ਬਿਕਾਜ਼ ਹੁਣ ਸਾਡੇ ਸਾਰਿਆਂ ਦੇ ਖਰਚੇ ਇੰਨੇ ਜ਼ਿਆਦਾ ਹੈਗੇ ਨੇ, ਔਰ ਅਗਰ ਆਪਾਂ 2-4-6 ਮਹੀਨੇ ਕੰਮ ਨਹੀਂ ਕਰ ਪਾਏ ਕਿਸੇ ਰੀਜ਼ਨ ਕਰਕੇ, ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਔਖਾ ਹੋ ਜਾਂਦਾ ਫੈਮਿਲੀ ਦੇ ਖਰਚੇ ਕੱਢਣੇ, ਕਿਉਂਕਿ ਸਾਰੀਆਂ ਇੰਸਟਾਲਮੈਂਟਸ ਜਾਣੀਆਂ ਨੇ। ਹੁਣ ਬੈਂਕ ਨੂੰ ਥੋੜੇ ਨਾ ਪਤਾ ਕਿ ਸਾਡੇ ਸੱਟ ਲੱਗੀ ਹੈ ਜਾਂ ਬਿਮਾਰ ਹੋ ਗਏ ਆ, ਘਰ ਦੀ ਮੋਰਗੇਜ ਵੀ ਜਾਣੀ ਹੈਗੀ ਹੈ, ਬਾਕੀ ਬਿੱਲ ਜਿਹੜੇ ਬੱਤੀਆਂ ਹੈਗੇ ਨੇ, ਖਰਚੇ ਨੇ, ਉਹ ਸਾਰੇ ਜਾਣੇ ਹੈਗੇ ਨੇ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਣੀ ਥੋੜ੍ਹੀ ਬਹੁਤੀ ਜਿਹੜੀ ਇਨਕਮ ਪ੍ਰੋਟੈਕਸ਼ਨ ਹੈ ਉਹ ਕਰਕੇ ਰੱਖੋ, ਕਿਉਂਕਿ ਡਿਸੇਬਿਲਿਟੀ ਇੰਸ਼ੋਰੈਂਸ ਇੱਕ ਇਸ ਤਰ੍ਹਾਂ ਦਾ ਪਲਾਨ ਹੈਗਾ ਜਿਹੜੀ ਤੁਹਾਡੀ ਇਨਕਮ ਨੂੰ ਰਿਪਲੇਸ ਕਰਦੀ ਹੈ। ਔਰ ਸਪੈਸ਼ਲੀ ਜਿਹੜੇ ਲੋਕ ਕਹਿੰਦੇ ਨੇ ਕਿ ਹਾਂਜੀ ਮੈਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈਗੀ, ਕਿ ਉਹ ਤਾਂ ਚਲੋ ਸਾਡੇ ਤੋਂ ਬਾਅਦ ਫੈਮਿਲੀ ਦੀ ਹੈਲਪ ਹੋਣੀ ਹੈ, ਸਾਡੇ ਤੋਂ ਬਾਅਦ ਫੈਮਿਲੀ ਨੂੰ ਪੈਸਾ ਮਿਲਣਾ ਸਾਡੇ ਲਈ, ਤੇ ਇਹਦੇ 'ਚ ਕੁਛ ਨਹੀਂ ਹੈਗਾ। ਤੋ ਇਹ ਇੱਕ ਜਿਹੜੀ ਇੰਸ਼ੋਰੈਂਸ ਹੈ ਇਹ ਤੁਹਾਡੇ ਲਈ ਹੈ, ਤੁਹਾਡੀ ਇਨਕਮ ਪ੍ਰੋਟੈਕਟ ਕਰਨ ਦੇ ਲਈ ਹੈ, ਕਿ ਅਗਰ ਸਾਨੂੰ ਖੁਦ ਨੂੰ ਕੋਈ ਪ੍ਰੋਬਲਮ ਆ ਗਈ ਤੇ ਐਟਲੀਸਟ ਸਾਡੇ ਕੋਲ ਇੱਕ ਮੰਥਲੀ ਇਨਕਮ ਆ ਰਹੀ ਹੈ। ਚਾਹੇ ਤੁਹਾਡੀ ਹੋਰ ਆਟੋ ਇੰਸ਼ੋਰੈਂਸ ਤੁਸੀਂ ਕਰਾਈ ਹੋਈ ਹੈ, ਹੋਮ ਇੰਸ਼ੋਰੈਂਸ ਕਰਾਈ ਹੋਈ ਹੈ, ਹੋਰ ਤੁਸੀਂ ਜਿੰਨੀਆਂ ਮਰਜ਼ੀ ਇੰਸ਼ੋਰੈਂਸ ਕਰਵਾਈਆਂ ਹੋਈਆਂ ਨੇ, ਉਹ ਸਾਰੀਆਂ ਦੀ ਪੇਮੈਂਟ ਜਾ ਤਾਂ ਹੀ ਰਹੀ ਹੈ ਅਗਰ ਅਸੀਂ ਕੰਮ ਕਰ ਰਹੇ ਹੈਗੇ, ਸਾਡਾ ਪੇ ਚੈੱਕ ਆ ਰਿਹਾ, ਸਾਡੇ ਘਰ ਇਨਕਮ ਆ ਰਹੀ ਹੈ। ਹੁਣ ਜਦੋਂ ਇਨਕਮ ਰੁਕਦੀ ਹੈ ਤੇ ਸਾਰੇ ਖਰਚੇ ਜਿਹੜੇ ਨੇ ਉਹ ਤਾਂ ਉੱਥੇ ਹੀ ਖੜੇ ਨੇ, ਸਗੋਂ ਉਹ ਪ੍ਰੋਬਲਮ ਆਉਣ ਕਰਕੇ ਜਿਹੜੇ ਖਰਚੇ ਨੇ ਉਹ ਜ਼ਿਆਦਾ ਹੋ ਜਾਂਦੇ ਹੈਗੇ ਨੇ। ਸੋ ਉੱਥੇ ਜਿਹੜੀ ਡਿਸੇਬਿਲਿਟੀ ਪਾਲਿਸੀ ਹੈ ਉਹਨੇ ਤੁਹਾਡੀ ਇਨਕਮ ਨੂੰ ਪ੍ਰੋਟੈਕਟ ਕਰਨਾ, ਇਨ ਕੇਸ ਆਫ ਡਿਸੇਬਿਲਿਟੀ, ਇੰਜਰੀ ਹੋ ਜੇ ਜਾਂ ਸਿਕਨੈਸ ਹੋ ਜੇ। ਹੁਣ ਜਦੋਂ ਤੁਸੀਂ ਇੰਸ਼ੋਰੈਂਸ ਲੈਂਦੇ ਹੈਗੇ ਹੋ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਮੇਕ ਸ਼ੋਰ ਕਿ ਤੁਹਾਨੂੰ ਇੰਜਰੀ ਓਨਲੀ ਕਵਰੇਜ ਚਾਹੀਦੀ ਹੈ ਜਾਂ ਤੁਸੀਂ ਇੰਜਰੀ ਦੇ ਨਾਲ ਸਿਕਨੈਸ ਵੀ ਐਡ ਆਨ ਕਰਨਾ ਚਾਹੁੰਦੇ ਹੋ। ਮੰਥਲੀ ਬੈਨੀਫਿਟ ਅਗਰ ਤੁਸੀਂ ਚੂਜ਼ ਕਰ ਰਹੇ ਹੋ ਤੁਹਾਡੀ ਇਨਕਮ ਦੇ ਨਾਲ ਮੈਚ ਕਰਦਾ ਹੋਏ, ਜ਼ਿਆਦਾ ਬੈਨੀਫਿਟ ਚੂਜ਼ ਨਹੀਂ ਕਰਨਾ, ਬਿਕਾਜ਼ ਕਲੇਮ ਟਾਈਮ ਤੇ ਉਹਨਾਂ ਨੇ ਇਨਕਮ ਵੈਰੀਫਿਕੇਸ਼ਨ ਮੰਗ ਲੈਣੀ ਹੈ, ਕਲੇਮ ਓਨਾ ਹੀ ਮਿਲਣਾ ਜਿੰਨਾ ਤੁਸੀਂ ਟੈਕਸ ਫਾਈਲ ਕਰਦੇ ਹੋਗੇ। ਕੁਛ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ, ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਂਦੇ ਹੈਗੇ ਹੋ, ਮੇਕ ਸ਼ੋਰ ਇਹਨਾਂ ਚੀਜ਼ਾਂ ਨੂੰ ਅਪਫਰੰਟ ਕਲੀਅਰ ਕਰ ਲਿਆ ਕਰੋ ਕਿ ਤੁਹਾਨੂੰ ਉਹ ਚੀਜ਼ ਸਮਝ ਆ ਗਈ। ਬਿਕਾਜ਼ ਅੱਜ ਕੱਲ੍ਹ ਇਹ ਟ੍ਰੈਂਡ ਚੱਲ ਰਿਹਾ ਜੀ, ਓਕੇ ਸਾਨੂੰ ਫੋਨ ਤੇ ਸਾਰਾ ਸਮਝਾ ਦਿਓ, ਫੋਨ ਤੇ ਕੋਟੇਸ਼ਨ ਦੇ ਦਿਓ, ਕਿਉਂਕਿ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ, ਹਰ ਚੀਜ਼ ਆਨਲਾਈਨ ਹੋ ਗਈ, ਲਾਈਫ ਫਾਸਟ ਹੋ ਗਈ। ਸੋ ਕਈ ਵਾਰੀ ਇਸ ਫਾਸਟ ਫਾਸਟ ਦੇ ਚੱਕਰ 'ਚ ਅਸੀਂ ਪਲਾਨ ਡਿਟੇਲ ਨਹੀਂ ਦੇਖਦੇ ਹੈਗੇ, ਸਮਝਦੇ ਨਹੀਂ ਹੈਗੇ, ਅਸੀਂ ਜਲਦੀ ਦੇ ਨਾਲ ਇੰਸ਼ੋਰੈਂਸ
0: ਰੇਸ ਤੇ ਪੈਰ ਵੀ ਰੱਖਣਾ ਚਾਹੀਦਾ ਆਪਾਂ ਨੂੰ,
1: ਬਿਲਕੁਲ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈਗਾ। ਸੋ ਥੋੜਾ ਜਿਹਾ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਹ ਸਲੋ ਹੋਣਾ ਪੈਂਦਾ ਹੈਗਾ, ਔਰ ਕੁਝ ਕੁ ਚੀਜ਼ਾਂ 'ਚ ਹੋ ਜਾਣਾ ਚਾਹੀਦਾ ਹੈਗਾ। ਸੋ ਹਰ ਵੇਲੇ ਕਹਿੰਦੇ ਨੇ ਕਿ ਦੌੜਦੇ ਰਹਿਣਾ ਵੀ ਨਹੀਂ ਚੰਗਾ। ਸੋ ਕੋਈ ਵੀ ਸਾਡੇ ਲਿਸਨਰ ਜਿਹੜੇ ਡਿਸੇਬਿਲਿਟੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ, ਤੁਹਾਡੇ ਕੋਈ ਕੁਐਸਚਨ ਕੰਸਰਨ ਨੇ, ਕੋਟੇਸ਼ਨ ਚਾਹੀਦੀ ਹੈ, ਡੈਫੀਨੇਟਲੀ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਕਰ ਸਕਦੇ ਹੋ। ਨੰਬਰ ਹੈ ਜੀ 416-992-72-416-994-92-72-72। ਕੋਈ ਵੀ ਕੁਐਸਚਨ, ਚਾਹੇ ਉਹ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਨਾਲ ਰਿਲੇਟਡ ਹੈ, ਜਾਂ ਤੁਸੀਂ ਇਨਵੈਸਟਮੈਂਟ, RESP, RRSP, TFSA, ਫਸਟ ਹੋਮ ਸੇਵਿੰਗ ਅਕਾਊਂਟ, ਓਪਨ ਕਰਨਾ ਚਾਹੁੰਦੇ ਹੈਗੇ ਹੋ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਔਰ ਸਪੈਸ਼ਲੀ ਅਗਰ ਤੁਸੀਂ ਕੋਈ ਬਿਜ਼ਨਸ ਰਨ ਕਰ ਰਹੇ ਹੋ, ਬਿਜ਼ਨਸ ਓਨਰ ਹੋ, ਆਪਣੀ ਸਟੇਟ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ, ਕਾਰਪੋਰੇਸ਼ਨ ਚ ਪੈਸੇ ਪਏ ਨੇ ਉਸ ਨੂੰ ਵਿਦਡਰਾ ਕਰਨਾ, ਆਪਣੀ ਟੈਕਸ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਤਾਂ ਡੈਫੀਨੇਟਲੀ ਐਜ ਅ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ. ਤੁਹਾਡੇ ਲਈ ਬਹੁਤ ਅੱਛੀਆਂ ਆਪਸ਼ਨ ਅਵੇਲੇਬਲ ਹੈਗੀਆਂ ਨੇ. ਉਹਦੇ ਲਈ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ. ਆਫਿਸ ਆਲ ਕਾਇੰਡ ਦਾ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਔਰ ਮੇਰਾ ਨੰਬਰ ਸੇਮ ਹੈ ਜੀ 416-996-7272-416-994-7972-7972.
0: ਸਿਮਰਨ ਜੀ ਦਾ ਨੰਬਰ ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ. ਇੰਸਟਾਗ੍ਰਾਮ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਸਿਮਰਨ ਹੁਣਾਂ ਦੇ ਆਫਿਸ ਜਾ ਕੇ ਵੀ ਮਿਲ ਸਕਦੇ ਹੋ. ਮੇਰੇ ਮੂੰਹ ਜ਼ਬਾਨੀ ਯਾਦ ਆ, ਮੈਨੂੰ ਫੋਨ ਕਰ ਲਿਓ, ਮੈਂ ਦੇ ਦੂੰਗਾ ਨੰਬਰ 416-994-7272-7272. 416-994-7272. ਥੈਂਕ ਯੂ ਸਿਮਰਨ, ਹੈਵ ਅ ਗੁੱਡ ਵੀਕਐਂਡ.
1: ਥੈਂਕ ਯੂ ਸੰਚਾਲ ਜੀ,
0: ਥੈਂਕ ਯੂ ਵੈਰੀ ਮੱਚ. ਪ੍ਰੋਗਰਾਮ ਪੰਜਾਬੀ ਲਹਿਰਾ 905-673-7333 ਸਟੂਡੀਓ ਦਾ ਫੋਨ ਨੰਬਰ ਹੈ. ਆਜ ਜੁੰਮਾ ਹੈ, ਜੁੰਮੇ ਵਾਲੇ ਦਿਨ ਗੀਤ ਸੰਗੀਤ ਤੇ ਸਾਡੇ ਸਪੋਂਸਰ ਦੇ
2: ਸੰਦੇਸ਼.
3: Dad is in a jolly good mood today. What is the reason?
4: This is the effects of famous Masala Chai by Navigator's Cafe.
3: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.